0: ਓਏ ਹੋਏ ਹੋਏ ਹੋਏ, ਪਸੰਦ ਕਰ ਲੈ ਜਿਹੜਾ ਲੱਗੇ ਪਿਆਰਾ। ਕੀ ਗੱਲ, ਬੁਫੇ ਲੱਗਾ ਪਿਆ ਲੈਂਬਰ ਸਾਹਿਬ, ਦੱਸਿਆ ਨੀ ਸਾਨੂੰ? ਹੈਂ, ਇਹ ਤਾਂ ਕੋਈ ਗੱਲ ਨਾ ਹੋਈ ਸੱਜਣਾ, ਹੈ ਨਾ? ਪਰ ਮੈਨੂੰ ਇਹਦੇ ਅੰਦਰ ਸਭ ਤੋਂ ਵਧੀਆ ਵਾਲੀ ਲੱਗਦੀ ਹੁੰਦੀ ਆ ਕਿ ਟੋਰ ਤੇ ਸ਼ਕੀਨੀ ਬੜੀ ਲਾਉਂਦਾ ਅੱਜ ਕੱਲ੍ਹ, ਜਿਹੜਾ ਹੁੰਦਾ ਸੀ ਦੇਸੀ ਜਿਹਾ, ਨੀ ਤੇਰੇ ਨਾਲ ਗੱਲ ਕਰਨੀ, ਕਹਿੰਦਾ ਇੰਗਲਿਸ਼ ਮੈਨੂੰ ਸਿਖਾਲ, ਤੇਰੇ ਨਾਲ ਗੱਲ ਕਰਨੀ ਹੋ। ਵਾਹ, ਕਿੰਨੀ ਬੇਸੁਰੀ ਆਵਾਜ਼ ਹੈ, ਮੈਂ ਮੁੰਬਈ ਨਹੀਂ ਆ ਸਕਦਾ, ਥੈਂਕ ਯੂ ਸੋ ਮਚ, ਪਰ ਮੈਂ ਆ ਚੁੱਕਾ ਰੇਡੀਓ, ਹਾਂਜੀ ਰੇਡੀਓ, ਹਾਂਜੀ 1674 AM ਤੇ ਤੁਹਾਡਾ ਪਿਆਰ ਭਰਿਆ ਸਵਾਗਤ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਆ ਚੁੱਕੇ ਨੇ ਨੋਨੀਆ ਜੀ, ਐਂਡ ਯੈਸ ਯੂ ਨੋ ਵਟ ਡੇ ਇਟ ਇਜ਼, ਇਟ ਇਜ਼ ਫਰਾਈਡੇ, ਥੈਂਕ ਗੋਡ ਇਟ ਇਜ਼ ਫਰਾਈਡੇ, ਕਿਉਂਕਿ ਸ਼ੁੱਕਰਵਾਰ ਹੁੰਦਾ ਹੈ ਖੁੱਲ੍ਹਾ ਅਖਾੜਾ, ਅਤੇ ਖੁੱਲ੍ਹੇ ਅਖਾੜੇ 'ਤੇ ਅੱਜ ਤੁਸੀਂ ਸਾਡੇ ਨਾਲ ਸਾਂਝ ਪਾਉਣੀ ਹੈ, ਤੁਸੀਂ ਸਾਨੂੰ ਗੀਤ ਸੁਣਾਉਣੇ, ਸਾਨੂੰ ਸ਼ਾਇਰੀਆਂ ਸੁਣਾਉਣੀਆਂ, ਸਾਨੂੰ ਤੁਸੀਂ ਆਪਣੇ ਹਫ਼ਤੇ 'ਚ ਸਭ ਤੋਂ ਵਧੀਆ ਕੀ ਹੋਇਆ ਉਹ ਜ਼ਰੂਰ ਦੱਸਣਾ, ਤਾਂ ਕਿ ਅਸੀਂ ਵੀ ਇੰਜੋਏ ਕਰੀਏ, ਅਸੀਂ ਵੀ ਖੁਸ਼ ਹੋਈਏ, ਅਤੇ ਹੋਰ ਵੀ ਜੇ ਬਈ ਦਿਲ ਦੀਆਂ ਗੱਲਾਂ ਨੇ ਤਾਂ ਸਾਡੇ ਨਾਲ ਆ ਕੇ ਸਾਂਝੀਆਂ ਕਰੋ, ਸਹੀ ਕਿ ਨਹੀਂ?
1: ਯੈਪ, ਐਂਡ ਮੈਂ ਨੋਨੀਆ ਪੀ ਦਿਆਲ ਜੋ ਰੱਖਦੀ ਹੈ ਸਭ ਦੇ ਹਾਸਿਆਂ ਦਾ ਖਿਆਲ, ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਰੇਡੀਓ ਹਾਂਜੀ ਵਾਲੇ ਕਿਉਂਕਿ ਪੂਰਾ ਹਫਤਾ ਅਸੀਂ ਬਹੁਤ ਸਟ੍ਰੈਸ ਚ ਰਹਿੰਦੇ ਹਾਂ, ਕੋਈ ਕੋਈ ਸਟ੍ਰੈਸ ਯੂ ਨੋ, ਕੋਈ ਬਹੁਤ ਵਧੀਆ ਚੀਜ਼ ਨਹੀਂ ਹੈਗੀ ਸਟ੍ਰੈਸ ਲੈਣਾ, ਕੋਈ ਬਹੁਤ ਵਧੀਆ ਤੁਹਾਡੇ ਲਈ ਨਾ, ਯੂ ਨੋ, ਇੱਕ ਜਦੋਂ ਤੁਹਾਡੀ ਉਮਰ ਨਿਕਲ ਜਾਂਦੀ ਹੈ ਨਾ, ਫਿਰ ਤੁਹਾਨੂੰ ਲੱਗਦਾ ਹੁੰਦਾ ਕਿ ਯਾਰ ਕਿ ਕੀ ਹੋਇਆ, ਉਹ ਤਾਂ ਕੰਮ ਕੀਤੇ ਹੀ ਨਹੀਂ ਜੋ ਕਰਨੇ ਸੀ, ਉਹ ਸ਼ਰਾਰਤਾਂ ਤਾਂ ਕੀਤੀਆਂ ਹੀ ਨਹੀਂ, ਉਹ ਯੂ ਨੋ ਹਰ ਸ਼ਰਾਰਤਾਂ 'ਚ ਮਜ਼ਾ ਹੁੰਦਾ, ਨਿੱਕੀਆਂ ਨਿੱਕੀਆਂ ਗੱਲਾਂ 'ਚ ਹੀ ਮਜ਼ਾ ਹੁੰਦਾ ਆ, ਯੂ ਨੋ, ਰੇਤ ਦੇ ਘਰ ਬਣਾਉਣ 'ਚ ਹੀ ਮਜ਼ਾ ਹੁੰਦਾ ਆ, ਜਦੋਂ ਆਪੇ ਸੀਮਿੰਟ ਦੇ ਬਣਾਉਣੇ ਪੈਂਦੇ ਨੇ ਨਾ, ਫਿਰ ਉਹ ਮਜ਼ਾ ਨਹੀਂ ਆਉਂਦਾ ਹੈਗਾ ਜੋ ਰੇਤ ਦੇ ਘਰ ਬਣਾਉਣ 'ਚ ਹੁੰਦਾ। ਸੋ ਆਪਾਂ ਕੀ ਕਰਨਾ, ਸਿਰਫ ਔਰ ਸਿਰਫ ਰੇਤ ਦੇ ਘਰ ਬਣਾਉਣ ਵਾਲਾ ਜਿਹੜਾ ਮਜ਼ਾ ਨਾ, ਉਹ ਮਜ਼ਾ ਆਪਾਂ ਸਿਰਫ ਗਾ ਬੋਲ ਹੱਸ ਖੇਡ ਕੇ ਲੈਣਾ, ਔਰ ਇਸ ਹਾਸੇ ਖੇਡੇ 'ਚ ਯਾਦ ਰੱਖਿਓ ਸਿਰਫ ਇੰਨਾ ਕਿ ਸੁਣਿਓ ਸੁਣਾਇਓ ਉਹੀ ਜੋ ਅਸੀਂ ਸਾਰੇ ਜਾਣੇ ਘਰ 'ਚ ਬਹਿ ਕੇ ਸੁਣ ਸਕੀਏ, ਸੁਣਾ ਸਕੀਏ, ਕਿਸੇ ਨੂੰ ਐਂ ਨਾ ਕਹਿਣਾ ਪਵੇ ਵੀ ਕੰਨ ਬੰਦ ਕਰ ਲਾ ਜਾਂ ਨਹੀਂ ਇਸ ਟਾਈਮ ਰੇਡੀਓ ਬੰਦ ਕਰ ਦਿਓ, ਨੋ, ਤਾਂ ਕਿ ਸਾਰੇ ਜਾਣੇ ਇੰਜੋਏ ਕਰ ਸਕਣ, ਉਹ ਵਾਲੀ ਗੱਲ ਮੂੰਹੋਂ ਕੱਢਿਓ ਜਿਹੜੀ ਸਭ ਦੇ ਦਿਲਾਂ ਨੂੰ ਭਾਵੇ, ਸਭ ਦੇ ਦਿਲਾਂ ਨੂੰ ਠਾਰ ਦੇਵੇ। ਦੇਖੋ ਇਹ ਵੀ ਇੱਕ ਬਲੈਸਿੰਗਸ ਹੁੰਦੀਆਂ ਨੇ, ਇਫ ਯੂ ਆਰ ਬਿਲੀਵਿੰਗ ਇਨ ਕਾਰਮਾ ਅਕਾਊਂਟ, ਦੈਟ ਇਜ਼ ਆਲਸੋ ਅ ਕਾਰਮਾ ਅਕਾਊਂਟ, ਕਿਉਂਕਿ ਜਦੋਂ ਤੁਸੀਂ ਕਿਸੇ ਦਾ ਦਿਲ ਠਾਰਦੇ ਹੋ ਨਾ, ਤਾਂ ਉਹਦਾ ਕ੍ਰੈਡਿਟ ਵੀ ਤੁਹਾਡੇ ਕਰਮਾਂ ਦੇ ਅਕਾਊਂਟ 'ਚ ਜਾਂਦਾ ਆ। ਉਸੇ ਤਰੀਕੇ ਜੇ ਤੁਸੀਂ ਕਿਸੇ ਦਾ ਦਿਲ ਤਪਾਓਗੇ ਤਾਂ ਉਹ ਵੀ ਜਾਊਗਾ, ਨੈਗੇਟਿਵ ਜਾਊਗਾ ਉਹ।
0: ਸਹੀ ਗੱਲ ਆ, ਐਸੈਟ ਲਾਇਬਿਲਿਟੀ ਵਾਲਾ ਜਿਹੜਾ ਖਾਤਾ ਚੱਲਦਾ
1: ਰਹਿੰਦਾ। ਐਗਜ਼ੈਕਟਲੀ, ਸੀ ਇਹ ਅਕਾਊਂਟਿੰਗ ਵਾਲੇ ਬੰਦੇ ਨੂੰ ਆ ਬੜਾ ਜਲਦੀ ਪਤਾ ਲੱਗ ਜਾਂਦਾ ਐਸੈਟ ਲਾਇਬਿਲਿਟੀ ਡੈਬਿਟ ਕ੍ਰੈਡਿਟ।
0: ਮੈਂ 11ਵੀਂ ਕਲਾਸ 'ਚ ਜਦੋਂ ਪਹਿਲੀ ਕਲਾਸ ਲਿੱਤੀ ਹੈ ਨਾ ਆਪਣਾ ਅਕਾਊਂਟਸ ਦੀ, ਅਤੇ ਸਾਡੇ ਸਰ ਕਹਿੰਦੇ ਬੱਚੋਂ ਇੱਕੋ ਹੀ ਗੱਲ ਆ, ਕੀ ਕਹਿੰਦੇ, ਡੈਬਿਟ ਵਾਟ ਕਮਸ ਇਨ ਕ੍ਰੈਡਿਟ ਵਾਟ ਗੋਜ਼ ਆਊਟ,
1: ਹੈ ਨਾ।
0: 11ਵੀਂ ਹੋ ਗਈ, 12ਵੀਂ ਹੋ ਗਈ, ਫਸਟ ਈਅਰ ਹੋ ਗਿਆ, ਸੈਕਿੰਡ ਹੋ ਗਿਆ, ਥਰਡ ਹੋ ਗਿਆ, ਬਸ ਤੀਸਰੀ ਚੀਜ਼ ਨਹੀਂ ਕੋਈ ਆਈ। ਕਮਰਸ ਵਾਲਿਆਂ ਨੂੰ ਇਸ ਤੋਂ ਅਲੱਗ ਕੁਛ ਪੜ੍ਹਨ ਦੀ ਲੋੜ ਨਹੀਂ ਹੈ, ਬਸ ਇੰਨਾ ਕਿ ਇੰਨੀ ਖੇਡ ਆ। ਅੱਛਾ, ਜਦੋਂ ਬਾਹਰ ਆਇਆ ਉਸ ਤੋਂ, ਥਰਡ ਈਅਰ ਖਤਮ ਹੋ ਗਿਆ, ਅਤੇ ਜੀ ਇਹ ਪਤਾ ਲੱਗਾ ਕਿ ਹੁਣ ਸੋਫਟਵੇਅਰ ਆ ਗਏ ਨੇ, ਇਹ ਵੀ ਤੁਹਾਨੂੰ ਧਿਆਨ ਦੇਣ ਦੀ ਲੋੜ ਨਹੀਂ ਹੈ।
1: ਲੈਟ ਮੀ ਕਰੈਕਟ ਯੂ, ਜਿਹੜਾ ਇੱਕ ਵਾਰੀ ਪੜ੍ਹ ਲੈਂਦਾ ਨਾ, ਮਾਈਨਸ ਪਲੱਸ ਮਾਈਨਸ, ਉਹ ਫਿਰ ਜ਼ਿੰਦਗੀ ਦੇ ਪਲੱਸ ਮਾਈਨਸ ਨੂੰ ਬੜੇ ਸੋਹਣੇ ਤਰੀਕੇ ਨਾਲ ਸਮਝ ਜਾਂਦਾ।
0: ਇਹ ਗੱਲ ਤਾਂ ਸਹੀ ਹੈ ਤੁਹਾਡੀ,
1: ਮੈਂ ਵੀ ਉਸੇ ਫੀਲਡ ਦੀ ਹਾਂ, ਮੈਨੂੰ ਥੋੜਾ ਜਿਹਾ ਨਾ ਇੱਦਾਂ ਮਹਿਸੂਸ ਕਰਾ।
0: ਅੱਛਾ, ਤੁਸੀਂ ਵੀ ਕਮਰਸ ਹੋ, ਕਿਆ ਬਾਤ ਹੈ, ਕਿਆ ਬਾਤ ਹੈ। ਪਰ ਤੁਹਾਡੇ ਟਾਈਮ ਤਾਂ ਮੇਰੇ ਖਿਆਲ ਨਾਲ ਕਾਊਂਟਿੰਗ ਵਗੈਰਾ ਹਜੇ ਸ਼ੁਰੂ ਹੋਈ ਹੋਣੀ ਹੈ, ਕਿ ਕਾਊਂਟਿੰਗ ਕਿਸ ਤਰ੍ਹਾਂ ਹੁੰਦੀ ਹੈ?
1: ਉਦੋਂ ਅਸੀਂ ਲੜਿਆਂ ਚ ਲਿਖਦੇ ਸੀਗੇ,
0: ਮੈਨੂੰ ਪਤਾ ਲੱਗਾ ਕਿ ਆਰਿਆ ਭੱਟਾ 2 ਚੌਂਕ ਅੱਗੇ ਰਹਿੰਦਾ ਸੀ ਜਦੋਂ 0 ਬਣਾ ਰਿਹਾ ਸੀ।

0: ਭਾਈ ਹੁਣ ਜੇ ਛੱਡਣੀ ਹੈ ਤਾਂ ਐਡੀ ਕੀ ਛੱਡੋ ਨਾ ਕਿਸੇ ਦੀ ਸਮਝ ਤੋਂ ਬਾਹਰ ਹੋਵੇ
1: ਨਹੀਂ ਨਹੀਂ ਅੱਜ ਦੇਖੋ ਇੱਕ ਤਾਂ ਫਰਾਈਡੇ ਆ ਇੱਕ ਤਾਂ ਫੰਡੇ ਆ ਤੇ ਫਰਾਈਡੇ ਤੇ ਫਨ ਤੇ ਗੋਵਿੰਦਾ ਸਾਡਾ ਸ਼ੋਅ ਗੋਵਿੰਦਾ ਹਨਾ ਗੋਵਿੰਦਾ ਦੀ ਫਿਲਮਾਂ ਬਸ ਨਾ ਇੰਜੋਏ ਕਰੀਦੀਆਂ ਇਹਦੇ ਅੰਦਰ ਇਹ ਨਹੀਂ ਦੇਖੀਦਾ ਕਿ ਕਾਦਰ ਖਾਨ ਮਿਊਨਿਸਪੈਲਿਟੀ ਵਾਲਿਆਂ ਨੂੰ ਬੁਲਾ ਕੇ ਢਾਬਾ ਉਠਵਾ ਦਿੰਦਾ ਨਹੀਂ ਇਹ ਨਹੀਂ ਸੋਚਣਾ ਠੀਕ ਹੈ ਨਾ ਇਹ ਚੜੀਏ
0: ਇਹ ਦੇਖੋ ਵੀ ਗੋਵਿੰਦਾ ਇੱਕ ਫਿਲਮ ਚ ਸਾਰੇ ਰੋਲ ਕਿੱਦਾਂ ਕਰੀ ਜਾਂਦਾ ਪਿਓ ਵੀ ਦਾਦਾ ਵੀ ਪੋਤਾ ਵੀ ਮਾਂ ਵੀ
1: ਘੈਂਟ ਬੰਦਾ ਯਾਰ
0: ਸਿਰਫ ਔਰ ਸਿਰਫ ਤੁਸੀਂ ਕੀ ਕਰਨਾ ਆਪਣੀ ਜਿਹਨੂੰ ਹੈਟ ਪਾਉਣੀ ਅੱਜ ਇੰਜੋਏ ਕਰਨ ਵਾਲੀ
1: ਯੈਸ
0: ਤਾਂ ਕਿ ਜਿਹੜੇ ਵੀ ਪਿਛਲੇ ਹਫਤੇ ਦੇ ਜਿੰਨੇ ਵੀ ਤੁਹਾਡੇ ਇਟ ਵਾਜ਼ ਅ ਟਾਇਰਿੰਗ ਡੇ ਟੂਡੇ ਆਈ ਹੈਡ ਅ ਬਿਗ ਡੇ ਟੂਡੇ ਉਹ ਸਾਰੀਆਂ ਫੀਲਿੰਗਸ ਨਿਕਲ ਜਾਣ
1: ਉਹ ਖੇਡ ਦੀਆਂ ਤਰੀਕਾਂ ਵੀ ਨਿਕਲ ਕੇ ਹਟੀਆਂ ਨਾ
0: ਯੈਸ
1: ਸਾਰੇ ਠਕ ਠਕ ਠਕ ਕਰਕੇ ਖਰਚੇ ਵੀ ਗਏ ਨੇ
0: ਯੈਸ ਨੋ ਯੂ ਸ਼ੁਡਨਟ ਬੀ ਟਾਕਿੰਗ ਅਬਾਊਟ ਦੈਟ
1: ਹਾਂ ਨਹੀਂ ਉਹਦੇ ਬਾਰੇ ਤਾਂ ਗੱਲ ਹੀ ਨਹੀਂ ਕਰਨੀ
0: ਨਾ
1: ਉਸ ਬਾਰੇ ਗੱਲ ਨਹੀਂ ਕਰਨੀ ਨਾ ਨਾ ਭਾਵੇਂ ਪੇ ਆਈ ਹੈ ਜਿੱਦਾਂ ਹੀ ਆਈ ਹੈ ਨਾਲ ਹੀ ਪ੍ਰਾਈ ਹੋ ਗਈ ਹੈ ਪਰ ਆਪਾਂ ਗੱਲ ਨਹੀਂ ਕਰਨੀ ਠੀਕ ਹੈ
0: ਉਹ ਹੈ ਹੀ ਪ੍ਰਾਈ ਤਾਂ ਕੀ ਕਰੀ ਹਾਂ
1: ਸਹੀ ਗੱਲ ਹੈ
0: ਅੱਛਾ
1: ਸਾਡਾ ਕੀ ਹੈ
0: ਆਪਾਂ ਆਪਾਂ ਸ਼ੁਰੂਆਤ ਕਰਦੇ ਹਾਂ
1: ਹਾਂਜੀ ਦੱਸੋ
0: ਬਹੁਤ ਸੋਹਣੇ ਸ਼ੇਰ ਦੇ ਨਾਲ
1: ਆਏ ਹਾਏ ਹਾਏ ਕੀ ਬਾਤ ਹੈ ਪਹਿਲੇ ਹੀ ਸਾਰਿਆਂ ਨੂੰ ਮਾਫੀ ਹਾਂਜੀ
0: ਬੜੀ ਗੁਸਤਾਖ ਹੈ ਤੇਰੀ ਯਾਦ
1: ਉਹ ਨਹੀਂ ਸੋਹਣਾ ਮਤਲਬ ਗੁੱਡ ਗੁੱਡ ਗੁੱਡ ਬੜੀ ਗੁਸਤਾਖ ਹੈ ਤੇਰੀ ਯਾਦ ਸਹੀ ਸਹੀ
0: ਇਸੇ ਤਮੀਜ਼ ਸਿਖਾ ਦੋ
1: ਓ ਨਹੀਂ ਇਹ ਵੀ ਅੱਛਾ ਇਹ ਵੀ ਅੱਛਾ ਗੁੱਡ ਆਈ ਲਵ ਇਟ
0: ਬੜੀ ਗੁਸਤਾਖ ਹੈ ਤੇਰੀ ਯਾਦ ਇਸੇ ਤਮੀਜ਼ ਸਿਖਾ ਦੋ ਜਬ ਬਿਨਾਂ ਦਸਤਕ ਦੀਏ ਹੀ ਮੇਰੇ ਦਿਲ ਮੇ ਆ ਕੇ ਬੈਠ ਜਾਤੀ
1: ਓਏ ਹੋਏ ਹੋਏ ਹੋਏ ਹੋਏ ਨੋਨੀਆ ਜੀ ਸੋ ਗੁੱਡ ਯਾਰ ਤਾੜੀਆਂ ਹੋਈਆਂ ਤਾੜੀਆਂ ਵੈਰੀ ਨਾਈਸ
0: ਅੱਗੋ ਫਿਰ ਦੂਸਰੇ ਵਾਲਾ ਵੀ ਤਾਂ ਆਪਣੀ ਕੋਈ ਸ਼ਿਕਾਇਤ ਕਰਦਾ ਹੀ ਹੈ ਨਾ
1: ਅੱਛਾ ਹਾਂਜੀ ਹਾਂਜੀ
0: ਕਹਿੰਦੇ ਕਿਉਂ ਲਗਾਤੇ ਹੋ ਕਿਉਂ ਲਗਾਤੇ ਹੋ ਮੇਰੀ ਯਾਦ ਏ ਗੁਸਤਾਖੀ ਪਰ ਇਹ ਇਲਜ਼ਾਮ
1: ਓਹੋ ਕਿਉਂ ਲਗਾਤੇ ਹੋ ਮੇਰੀ ਯਾਦ ਏ ਗੁਸਤਾਖੀ ਪਰ
0: ਇਹ ਇਲਜ਼ਾਮ ਕੌਣ ਆਤਾ ਹੈ ਆਪਣੇ ਘਰ ਮੇ ਖਟਖਟਾ ਕਰ
1: ਓਏ ਹੋਏ ਹੋਏ ਬਹੁਤ ਸੋਹਣਾ
0: ਥੈਂਕ ਯੂ ਥੈਂਕ
1: ਯੂ ਕੀ ਬਾਤ ਹੈ ਨੋਨੀਆ ਜੀ ਅੱਜ ਕੋਈ ਨਹੀਂ ਫੌਤ ਹੋਇਆ ਮੈਨੂੰ ਲੱਗਦਾ ਅਹਿਮਦ ਫਰਾਜ਼ ਸਾਹਿਬ ਕਹਿ ਰਹੇ ਮੈਂ ਵਾਪਸ ਆਉਣਾ ਚਾਹੁੰਦਾ ਤੁਸੀਂ ਇਸ ਤਰ੍ਹਾਂ ਨਾ ਕਰੋ ਦੇਖੋ ਨਹੀਂ ਨਹੀਂ ਨਹੀਂ ਉਹਨਾਂ ਨੇ ਕਿਹਾ ਕਿ ਕੁਛ ਨਹੀਂ ਹੋ ਸਕਦਾ ਜੀ ਦੇਖੋ ਜੋ ਹੈ ਸੋ ਹੈ ਨਾ ਕੁਦਰਤ ਦਾ ਨਿਜ਼ਾਮ ਹੈ ਪਰ ਕੀ ਬਾਤ ਹੈ ਵੈਰੀ ਨਾਈਸ
0: ਦੇਖੋ
1: ਵੈਰੀ ਨਾਈਸ
0: ਇੱਕ ਰਿਦਮ ਹੋਣੀ ਚਾਹੀਦੀ ਹੈ ਨਾ
1: ਹਾਂ
0: ਔਰ ਜਿਹੜੀ ਜਿਹੜੀ ਹੁਣ ਆਪਾਂ ਕਸਮ ਖਾ ਕੇ ਬਹਿੰਦੇ ਹਾਂ ਵੀ ਇੱਥੇ ਸਿਰਫ ਔਰ ਸਿਰਫ ਫਨ ਹੋਊਗਾ ਹੁਣ ਜੇ ਬੜੀ ਅਗਲ ਵਾਲੀਆਂ ਗੱਲਾਂ ਕਰਨ ਲੱਗੇ ਤਾਂ ਫਨ ਹੋਣਾ ਨਹੀਂ ਨਾ
1: ਇਹ ਵੀ ਗੱਲ ਸਹੀ ਹੈ
0: ਫਿਰ ਕੋਈ ਜਣਾ ਕਿੱਦਾਂ ਕਹੂਗਾ ਯਾਰ ਅਨੂਨੀ ਜੀ ਪਤਾ ਨਹੀਂ ਕੀ ਬੋਲਦੇ ਰਹਿੰਦੇ ਨੇ
1: ਦੇਖੋ ਤੁਸੀਂ ਫੇਰ ਮਿਸ ਕਰ ਗਏ ਲੈਟਸ ਗੋ ਬੈਕ ਟੂ ਦ ਗ੍ਰੇਟੈਸਟ ਮੂਵੀ ਆਫ ਆਲ ਟਾਈਮ
0: ਯੈਪ
1: ਸਵਰਗ ਠੀਕ ਹੈ ਜੇ ਅੰਦਰ ਰਾਜੇਸ਼ ਖੰਨਾ ਕਹਿੰਦੇ ਤੂੰ ਚਲਾ ਜਾ ਕ੍ਰਿਸ਼ਨਾ ਤੂੰ ਚਲਾ ਜਾ
0: ਤੂੰ ਚਲਾ ਜਾ ਕ੍ਰਿਸ਼ਨਾ
1: ਸੇਠ ਜੀ ਇਹ ਸੇਠ ਜੀ ਉਹ ਉਹਦਾ ਤਾਂ ਇਮੋਸ਼ਨ ਤਾਂ ਸੀਗਾ ਨਾ ਹੈਨਾ ਇਮੋਸ਼ਨ ਸੀਗਾ ਉਹ ਅੰਦਰ ਉਹਦੇ ਕੋਲ ਕੀ ਨਾਮ ਆਪਣਾ ਦ ਗ੍ਰੇਟ ਲੇਟ ਸਤੀਸ਼ ਕੌਸ਼ਿਕ ਕਿਆ ਰੇ ਭਈਏ ਯਹਾਂ ਪਰ ਤੋ ਮੁੰਬਈ ਕਾ ਤੋ ਹੀ ਹਾਲ ਹੈ ਸਤੀਸ਼
0: ਕੌਸ਼ਿਕ ਦੀ ਕਾਮੇਡੀ
1: ਹੈਨਾ ਸੋ ਮਤਲਬ ਉਹਦੇ ਅੰਦਰ ਇਮੋਸ਼ਨ ਸੀਗਾ ਤੁਸੀਂ ਇਮੋਸ਼ਨ ਲੈ ਆਤਾ ਫਿਲਮ ਤਾਂ ਦੇਖੋ ਵਧੀਆ ਹੋਈ ਨਾ ਇਮੋਸ਼ਨ ਵੀ ਹੋਵੇ ਡਰਾਮਾ ਵੀ ਹੋਵੇ ਐਕਸ਼ਨ ਵੀ ਹੋਵੇ ਐਕਸ਼ਨ ਨਹੀਂ ਆਈ ਪਤਾ ਲੱਗਿਆ ਮੈਂ ਨੱਕ ਤੁੜਵਾ ਕੇ ਚਲਾ ਗਿਆ ਕਹਿੰਦੇ ਨਹੀਂ ਕ੍ਰਿਸ਼ਨਾ ਫੋਰ ਦਾ ਸੇਕ ਆਫ ਦਿਸ ਸ਼ੋਅ ਆਈ ਹੈਡ ਟੂ ਡੂ ਇਟ ਅੱਛਾ ਇੱਦਾਂ ਸੀ ਚਲੋ ਠੀਕ ਹੈ ਇੱਦਾਂ ਨਹੀਂ ਕਰਨਾ ਐਕਸ਼ਨ ਤੋਂ ਬਗੈਰ ਠੰਡੀ ਠੰਡੀ ਜੀ ਫਿਲਮ ਬਣਾਉਣੀ ਹੈ ਪਰ ਠੰਡੀ ਠੰਡੀ ਜੀ ਹਨਾ
0: ਠੰਡੀ ਨਹੀਂ ਲਾਈਕ ਮਿੱਠੀ ਮਿੱਠੀ
1: ਹਾਂ ਮਿੱਠੀ ਮਿੱਠੀ ਪਿਆਰੀ
0: ਮਿੱਠੀ ਮਿੱਠੀ
1: ਕੀ ਬਾਤ ਹੈ ਕੀ
0: ਮਿੱਠਾ ਮਿੱਠਾ ਪਿਆਰਾ ਪਿਆਰਾ
1: ਅੱਛਾ ਮੈਨੂੰ ਇਹ ਦੱਸੋ ਤੁਹਾਡਾ ਫਿਰ ਹਫਤਾ ਕਿਸ ਤਰ੍ਹਾਂ ਦਾ ਗਿਆ ਐਂਡ ਵਾਟ ਵਾਸ ਦਾ ਬੈਸਟ ਥਿੰਗ ਦੈਟ ਹੈਪਨ ਟੂ ਯੂ ਦਿਸ ਵੀਕ
0: ਓਏ ਹੋਏ ਹੋਏ ਬੈਸਟ ਥਿੰਗ ਮੇਰੀ ਬੈਸਟ ਥਿੰਗ ਪਤਾ ਕੀ ਸੀਗੀ ਮੈਂ ਪਿਛਲੇ ਹਫਤੇ ਤੋਂ ਲਿਆ ਕੇ ਰੱਖਿਆ ਸੀਗਾ ਫਰਿੱਜ ਦੇ ਵਿੱਚ ਜੈਕ ਫਰੂਟ
1: ਓਕੇ ਕਟਹਲ
0: ਕਟਹਲ
1: ਓ ਕਟਹਲ ਕਟਹਲ ਯਾ
0: ਯਾ ਆਲਰਾਈਟ ਮੇਰੇ 'ਚ ਹਿੰਮਤ ਨਹੀਂ ਸੀ ਪੈ ਰਹੀ ਉਹਨੂੰ ਬਣਾਉਣ ਦੀ
1: ਅੱਛਾ ਸੁਣਿਆ ਕਿ ਬਟ ਇਟਸ ਵੈਰੀ ਹਾਰਡ ਟੂ ਮੇਕ
0: ਯੈਸ ਪਰ ਕੱਲ ਕੌਂਕਰ ਕਰ ਲਿਆ ਉਹ ਫੀਅਰ ਆਪਾਂ
1: ਜੀਓ
0: ਯੈਸ
1: ਜੀਓ ਮੇਰੇ ਲਾਲਾ ਕਿਆ ਬਾਤ
0: ਬਾਤ ਹੈ ਕਿਸਨਾ
1: ਵੈਰੀ ਗੁੱਡ ਕਹਿੰਦੇ ਕਿ ਕਟਹਲ ਬ੍ਰਾਹਮਣ ਲੋਕਾਂ ਕਾ ਮੀਟ ਹੁੰਦਾ ਹੈ
0: ਯੈਸ ਇਟਸ ਅ ਟੈਕਸਚਰ ਲਾਈਕ ਮੀਟ ਰੈਡ ਮੀਟ ਐਂਡ ਦੈਨ ਜਦੋਂ ਯੂ ਨੋ ਉਧਰ ਸਾਊਥ ਵਾਲੀ ਨਾ ਹੈਦਰਾਬਾਦੀ ਵਾਲੀ ਸਾਈਡ ਜਦੋਂ ਜੇ ਕਿਸੇ ਨੇ ਵੈਜੀਟੇਰੀਅਨ ਵੈਸੇ ਤਾਂ ਘੱਟ ਕੋਨਸੈਪਟ ਆ ਉਧਰ ਕਹਿੰਦੇ ਜੇ ਵੈਜੀਟੇਰੀਅਨ ਕੋਈ ਬਣਾਉਣੀ ਹੈ ਨਾ ਤਾਂ ਦੇ ਵਿਲ ਮੇਕ ਜੈਕਫਰੂਟ ਬਿਰਿਆਨੀ ਇਟ ਇਜ਼ ਲਾਈਕ ਬਿਲਕੁਲ ਮੀਟ ਪਰ ਟੈਕਸਚਰ ਲਾਈਕ ਅ ਮੀਟ ਆਫਕੋਰਸ ਟੇਸਟ ਐਜ਼ ਵੈਲ ਪਰ ਇਟਸ ਅ ਵੈਜੀਟੇਰੀਅਨ ਅੱਛਾ ਓਕੇ ਵਾ ਵਾ ਵਾ ਆਈ ਮੈਂ ਤਾਂ ਡਰ ਦੇ ਮਾਰੇ ਲੈ ਕੇ ਨਹੀਂ ਆਂਦੀ ਆਈ ਸ਼ੁਡ ਹੈਵ ਬ੍ਰੌਟ ਇਟ ਫॉर यू ਆਥਰ ਕਿਸ ਨੇ ਸੇਡ ਮੈਨੂੰ ਨਹੀਂ ਚੰਗੀ ਲੱਗਦੀ ਹੈ
1: ਨਹੀਂ ਨਹੀਂ ਨਹੀਂ ਮੈਂ ਕਦੋਂ ਕਿ ਮੈਂ ਖਾ ਲੈਂਦਾ ਖਾ

0: ਤਾਂ ਹੀ ਤਾਂ ਮੈਨੂੰ ਪਤਾ ਸੀਗਾ,
1: ਤਾਂ ਹੀ ਤਾਂ ਕਦੇ ਮਤਲਬ ਨਹੀਂ, ਉਹ ਤਾਂ ਅੱਜ ਦੁਬਾਰਾ ਮਾਤਾ ਜੀ ਨਾਲ ਫੋਨ ਕਰ ਦੇਣ ਕਿਤੇ ਆਪਣੇ ਦੁੱਖੜੇ ਰੋਣ ਲਏ ਪਰ ਨਹੀਂ। ਹਾਂ ਇਹ ਸਬਜ਼ੀਆਂ ਦਾ ਬੜਾ ਇਸ਼ੂ ਰਿਹਾ, ਪਰ ਮੈਂ ਇੱਕ ਦੋ ਵਾਰੀ ਖਾਧੀ ਆ, ਮੈਨੂੰ ਐਸੋਸੀਏਸ਼ਨ ਉਹਦੀ ਹੋਈ ਆਹ ਕੱਦੂ ਨਾਲ, ਕੱਦੂ ਵੀ ਆਲਮੋਸਟ ਉਦਾਂ ਦਾ,
0: ਨੋ ਨੋ ਨੋ ਦੈਟ ਇਜ਼ ਵੈਰੀ ਮਸ਼ੀ।
1: ਹਾਂ ਤੇ ਇਹ ਥੋੜੀ,
0: ਨੋ ਨੋ ਨੋ ਦਿਸ ਇਜ਼ ਅ ਟੈਕਸਚਰ,
1: ਟੈਕਸਚਰ ਕ੍ਰਿਸਪ ਹੈ ਪਰ ਹਾਂ, ਪਰ ਮਤਲਬ ਟੇਸਟ ਮੈਨੂੰ ਉਹਦੇ ਲੱਗੇ ਛੱਗੇ ਉਹਦੀ ਫੈਮਿਲੀ ਦਾ ਲੱਗਾ ਹੈ।
0: ਦੈਨ ਯੂ ਸ਼ੁਡ ਈਟ ਮਾਈਨ।
1: ਅੱਛਾ
0: ਇਟ ਵਿਲ ਟੇਸਟ ਲਾਈਕ ਮੀਟ।
1: ਅੱਛਾ ਚਲੋ ਠੀਕ, ਮੈਂ ਮੀਟ ਹੀ ਨਹੀਂ ਕਦੀ ਖਾਧਾ, ਮੈਂ ਕਿੱਦਾਂ ਕਹਿ ਰਹਾ ਯਾਰ। ਇਹ ਤਾਂ ਲੈਂਬ ਹੀ ਹੈ, ਨਿਰੀ ਲੈਂਬ ਬਣਾਈਆਂ ਹੋਣੀਆਂ ਜੀ, ਵਾਓ ਬਿਊਟੀਫੁਲ। ਮੈਂ ਵੀ ਸ਼ਿਕਾਰ ਕਰਦਾ ਰਿਹਾ ਮੇਰੀ ਲਾਈਫ ਚ ਬਿਨਾਂ ਗੱਲੋਂ।
0: ਸੋ ਅੱਜ ਸਾਰੇ ਜਾਣੇ ਪਲੀਜ਼ ਸਾਡੇ ਨਾਲ ਆ ਕੇ ਸ਼ੇਅਰ ਕਰੋ।
1: ਯੈਸ 04-747-1674 ਤੇ ਕਾਲ ਕਰੋ।
0: ਕੀ ਹੋ ਗਿਆ ਨਾ ਯਾਰ, ਕੀ ਬਾਤ
1: ਡੋਂਟ ਵਰੀ,
0: ਆਈ ਕੈਨ ਅੰਡਰਸਟੈਂਡ ਯੂਰ ਪੇਨ। ਮੈਨੂੰ ਵੀ ਦੇਰ ਲੱਗੀ ਸੀ,
1: ਦੂਸਰੇ ਵਾਲਾ ਮੈਨੂੰ ਯਾਦ ਨਹੀਂ, ਤਾਂ ਤੁਸੀਂ ਉਹਨੂੰ ਵੀ, ਤੁਸੀਂ ਸਾਰੇ ਵੀ ਭੁੱਲ ਜਾਓ, ਠੀਕ ਹੈ। ਇਹ ਤੇ ਕਾਲ ਕਰੋ, ਫਰੈਸ਼ ਫਰੈਸ਼ ਕਾਲ ਕਰੋ, ਫਰੈਸ਼ ਫਰੈਸ਼ ਕਾਲ ਚੱਕੇਗਾ ਤੁਹਾਡਾ ਭਰਾ, ਕੋਈ ਰੋਲੇ ਵਾਲੀ ਗੱਲ ਹੀ ਨਹੀਂ ਹੈ।
0: ਯੈਪ
1: ਸਹੀ ਕਿ ਨਹੀਂ?
0: ਸੋ ਯੈਸ, ਸੋ ਜ਼ਿੰਦਗੀ ਜਿਹੜੀ ਹੈ ਨਾ, ਜ਼ਿੰਦਗੀ ਨੂੰ ਇੰਜੋਏ ਕਰੋ, ਮਸਤੀ ਕਰੋ, ਯੂ ਨੋ। ਇੱਕ ਇੱਕ ਨਾ ਇੱਕ ਹੋਰ ਮੈਂ, ਦੈਟਸ ਅਗੇਨ ਅਨਦਰ ਥਿੰਗ ਆਈ ਆਫਨ ਯੂ ਨੋ ਮੰਬਰਿੰਗ ਕਰਦੇ ਹਾਂ ਨਾ ਆਪਾਂ, ਮਿਰਰ ਮਿਰਰ ਔਨ ਦਾ ਵਾਲ।
1: ਅੱਛਾ,
0: ਉਹਦੀ ਰੀਅਲ ਵਾਲੀ ਵੀ ਕਵਿਤਾ ਪਤਾ ਕਿਹੜੀ ਹੈ?
1: ਨਹੀਂ ਮੈਨੂੰ ਤਾਂ ਉਹਦੀ ਵਾਲੀ ਪਤਾ, ਸਟੈਪ ਮਦਰ ਵਾਲੀ ਪਤਾ, ਉਹਦੀ ਉਹ ਸਨੋ ਵਾਈਟ ਭੈਣ ਦੀ।
0: ਹਾਂ ਉਹੀ ਉਹੀ, ਵੱਡਾ ਸ਼ੀ ਸੇ ਮੇਰੇ ਮੇਰੇ ਹੂਸ ਦਾ
1: ਪ੍ਰੀਟੀਐਸਟ ਆਫ ਆਲ ਮੇਰੇ ਖਿਆਲ।
0: ਯੈਸ ਯੈਸ ਯੈਸ, ਹੂਸ ਦਾ ਪ੍ਰੀਟੀਐਸਟ ਇਨ ਆਲ। ਹੁਣ ਮੇਰੀ ਵਾਲੀ ਜਿਹੜੀ ਆ,
1: ਹਾਂ
0: ਉਹ ਹੈਗੀ ਮਿਰਰ ਮਿਰਰ ਔਨ ਦਾ ਵਾਲ।
1: ਜੀ ਜੀ,
0: ਤਰਜਮਾ ਕਰ ਦੋ।
1: ਸ਼ੀਸ਼ੇ ਸ਼ੀਸ਼ੇ
0: ਕੰਧ ਵਾਲੇ ਸ਼ੀਸ਼ੇ,
1: ਕੰਧ ਤੇ ਟੰਗੇ ਆ ਸ਼ੀਸ਼ੇ।
0: ਆਈ ਵਿਲ ਗੈਟ ਅਪ ਆਫਟਨ, ਆਈ ਵਿਲ ਫਾਲ।
1: ਮੈਂ ਉੱਠਾਂਗੀ ਵੀ, ਮੈਂ ਡਿੱਗਾਂਗੀ ਵੀ।
0: ਯੈਸ ਓਕੇ, ਥੋੜ੍ਹਾ ਚੇਂਜ ਕਰ ਦਿੰਦੇ ਹਾਂ। ਆਈ ਵਿਲ ਆਲਵੇਜ਼ ਗੈਟ ਅਪ ਆਫਟਰ ਆਲ ਫਾਲ।
1: ਆਈ ਵਿਲ ਆਲਵੇਜ਼ ਗੈਟ ਅਪ ਆਫਟਰ ਫਾਲ,
0: ਵੈਦਰ ਆਈ ਰਨ ਵਾਕ ਔਰ ਕਰੋਲ।
1: ਵੈਦਰ ਆਈ ਰਨ
0: ਵਾਕ,
1: ਹਾਂ ਭਾਵੇਂ ਮੈਂ ਭੱਜਾਂ
0: ਤੁਰਾਂ ਜਾਂ ਰਿੰਗਾਂ
1: ਜਾਂ ਰਿੰਗਾਂ। ਓਕੇ ਓਕੇ,
0: ਆਈ ਵਿਲ ਸੈਟ ਮਾਈ ਗੋਲਸ ਐਂਡ ਅਚੀਵ ਦੇਮ ਆਲ।
1: ਮੈਂ ਆਪਣੇ ਦ੍ਰਿੜ ਨਿਸ਼ਚੇ ਕਰਕੇ ਗੋਲਸ ਬਣਾਉਂਗਾ। ਬੜੀ ਭਾਗ ਮਿਲਕਾ ਭਾਗ ਸਟਾਈਲ ਚੱਲੀ ਗਈ ਹੈ, ਬਣਾਵਾਂਗੀ ਤੇ ਉਹਨਾਂ ਨੂੰ ਪੂਰਾ ਕਰਾਂਗੀ।
0: ਯੈਸ, ਸੋ ਜ਼ਿੰਦਗੀ ਦੇ ਵਿੱਚ ਹਮੇਸ਼ਾ ਅਸੀਂ ਡਿੱਗਦੇ ਹਾਂ, ਔਰ ਉੱਠਣ ਲਈ ਨਾ ਸਾਨੂੰ ਹਾਸਾ ਚਾਹੀਦਾ ਹੁੰਦਾ, ਸਾਨੂੰ ਥੋੜ੍ਹੀਆਂ ਜਿਹੀਆਂ ਲਾਈਟ ਮੈਮਰੀਜ਼ ਚਾਹੀਦੀਆਂ ਹੁੰਦੀਆਂ ਨੇ, ਗੁੱਡ ਮੈਮਰੀਜ਼ ਚਾਹੀਦੀਆਂ ਹੁੰਦੀਆਂ ਨੇ। ਔਰ ਜਿਹੜੀਆਂ ਗੁੱਡ ਮੈਮਰੀਜ਼ ਬਣਦੀਆਂ ਹੁੰਦੀਆਂ ਨੇ, ਉਹ ਬਣਦੀਆਂ ਹੁੰਦੀਆਂ ਨੇ ਜਦੋਂ ਤੁਸੀਂ ਲਾਈਟ ਮਾਇੰਡ ਚੁਣਦੇ ਹੋ, ਹਾਸੇ ਵਾਲੇ ਮਾਇੰਡ ਚੁਣਦੇ ਹੋ, ਖੁਸ਼ੀ ਵਾਲੇ ਮਾਇੰਡ ਚੁਣਦੇ ਹੋ। ਸੋ ਕਿਉਂ ਨਹੀਂ ਅਸੀਂ ਆਫਟਨ ਆਪਣੇ ਆਪ ਨੂੰ ਉਸ ਮਾਇੰਡ ਸੈੱਟ 'ਚ ਲੈ ਕੇ ਆਉਂਦੇ।
1: ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਨਾ ਮੈਂ ਜ਼ੋਨ ਆਊਟ ਹੋ ਗਿਆ ਇੱਕ ਚੀਜ਼ 'ਚ ਕਿ ਉਹ ਜਿਹੜੀ ਉਹ ਗੱਲ ਹੈ, ਉਹ ਤਾਂ ਬੱਬੂ ਮਾਨ ਸਾਹਿਬ ਨੇ ਪਹਿਲੀ ਕਰਤੀ ਹੋਈ ਹੈ ਟਰਾਂਸਲੇਟ।
0: ਕਿਹੜੀ?
1: ਮਿਰਰ ਮਿਰਰ ਔਨ ਦਾ ਵਾਲ, ਹੂ ਇਜ਼ ਦਾ ਪ੍ਰੀਟੀਐਸਟ ਆਫ ਆਲ, ਹੈ ਨਾ। ਉੱਚੋ ਕਹਿੰਦੇ ਨਾ ਕਿ ਸ਼ੀਸ਼ਾ ਮੈਨੂੰ ਮਾਰੇ ਸੈਣ ਤਾਂ ਜਦ ਜ਼ੁਲਫਾਂ ਨੂੰ ਛੇੜਾਂ ਦੁੱਧ ਪਿਲਾਵਾਂ ਵਾਚੀਆਂ ਵਾਲਾ। ਚਲੋ ਉਹ ਨਹੀਂ ਆਏਗਾ, ਪਰ ਸ਼ੀਸ਼ਾ ਮੈਨੂੰ ਮਾਰੇ ਸੈਣ,
0: ਦੈਟਸ ਟੂ ਬੈਡ, ਦੈਟਸ ਟੂ ਬੈਡ,
1: ਦੈਟਸ
0: ਟੂ ਬੈਡ ਕੰਪੈਰੀਸਨ।
1: ਜਾਓ ਯਾਰ,
0: ਜਾਓ ਜਾਓ ਕਿਸ਼ੋਰ ਜੀ।
1: ਇਹ ਨਾ ਤੁਹਾਨੂੰ 20 ਸਾਲ ਬਾਅਦ ਪਤਾ ਲੱਗਣੀ ਹੈ, ਅੱਜ ਨਹੀਂ ਪਤਾ ਲੱਗੇ।
0: ਓਕੇ
1: ਠੀਕ ਹੈ, ਪੂਰੇ 20 ਸਾਲ ਦਾ ਸਮਾਂ
0: ਦੋ, ਕ੍ਰਿਸ਼ਨ ਜੀ
1: ਤੁਹਾਨੂੰ ਪੱਕਾ ਪਤਾ ਲੱਗੇਗੀ।
0: ਡੈਫੀਨਿਟਲੀ
1: ਡਨ ਹੋ ਗਿਆ।
0: ਲੁੱਕ, ਜ਼ਰੂਰੀ ਨਹੀਂ ਤੁਹਾਨੂੰ ਹਰ ਚੀਜ਼ ਅੱਜ ਸਮਝ ਆ ਜਾਵੇ।
1: ਹਾਂ, ਨਹੀਂ ਨਹੀਂ,
0: ਦਿਸ ਇਜ਼ ਨਾਟ ਮਸਟ ਥਿੰਗ।
1: ਹਾਂ,
0: ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਜੋ ਸਾਨੂੰ ਬਹੁਤ ਛੋਟੇ ਹੁੰਦੇ ਸਮਝ ਆ ਜਾਂਦੀ। ਹੁਣ ਤੁਸੀਂ ਛੋਟੇ ਹੁੰਦੇ, ਤੁਹਾਨੂੰ ਇੱਕ ਐਗਜ਼ਾਮਪਲ ਦਵਾਂ। ਛੋਟੇ ਹੁੰਦੇ ਇੱਕ ਗੱਲ ਕਹਿੰਦੇ ਹੁੰਦੇ ਸੀ ਨਾ, ਸਾਰੇ ਜਾਣੇ ਕਹਿੰਦੇ ਹੁੰਦੇ ਸੀ, ਬੜੇ ਆਫਟਨ ਕਹਿੰਦੇ ਹੁੰਦੇ ਸੀਗੇ ਕਿ ਜੋ ਜਿਹੋ ਜਿਹਾ ਹੁੰਦਾ ਉਹੋ ਜਿਹਾ ਹੀ ਹੁੰਦਾ ਹੈ।
1: ਹਾਂ ਹਾਂ, ਉਹ ਮਤਲਬ ਯੂਜੂਲੀ ਤਦ ਹੁੰਦਾ ਕਿ ਅੱਗੋਂ ਬੇਇੱਜ਼ਤੀ ਨਹੀਂ ਸਮਝ ਆ ਰਹੀ ਤਾਂ ਬੰਦਾ ਕਹਿੰਦਾ ਚੱਲ ਤੂੰ ਵੀ ਸੇਮ।
0: ਨਹੀਂ, ਉਹਦੇ ਉਹਨੂੰ ਕਿਹਾ ਕਿਹਾ ਕਿ ਜਾਂਦਾ ਹੁੰਦਾ ਸੀ, ਜਿਹੜਾ ਜਿਹੋ ਜਿਹਾ ਹੁੰਦਾ ਉਹੋ ਜਿਹਾ ਹੀ ਸੋਚਦਾ,
1: ਉਹੋ ਜਿਹਾ ਹੀ ਸੋਚਦਾ। ਠੀਕ, ਬਿਲਕੁਲ ਠੀਕ।
0: ਹੁਣ ਕਿੰਨੀ ਰਿਐਲਿਟੀ ਹੈ ਇਹ?
1: ਇਹ ਫੈਕਟ ਆ,
0: ਦੈਟ ਇਜ਼ ਰਾਈਟ। ਤੁਸੀਂ ਅੱਜ ਕੀ ਹੋ?
1: ਹਾਂ,
0: ਵਾਟ ਆ ਤੁਹਾਡੀ ਵਿਚਾਰਧਾਰਾ ਜੋ ਵੀ ਹੈਗੀ ਹੈ, ਤੁਸੀਂ ਉਹ
1: ਬਿਲਕੁਲ ਠੀਕ।
0: ਇਫ ਯੂ ਆਰ ਪੋਜ਼ਿਟਿਵ ਥਿੰਕਰ, ਯੂ ਆਰ ਪੋਜ਼ਿਟਿਵ ਪਰਸਨੈਲਿਟੀ। If you're a negative thinker, you're a negative personality.
1: And ਬੜਾ hyperly ਹੈ।
0: Yeah।
1: ਬਹੁਤ hyper level ਤੇ ਹੁਣ ਇਹ ਚੀਜ਼ ਦਿਸਦੀ ਹਰ ਕਿਸੇ ਦੇ ਅੰਦਰ ਹੈ ਨਾ। ਸ਼ਾਇਦ social media ਸਾਡੇ postcard ਬਣ ਗਏ ਹੈ ਨਾ, ਪੱਕੇ ਅਸੀਂ ਛਾਪ ਕੇ ਰੱਖੇ ਹੋਏ ਆ ਸਾਡੀ personality ਦੇ। So ਉਹ ਸਾਨੂੰ reflect ਕਰਦਾ, ਅਸੀਂ ਉਹਨੂੰ ਵੇਖ ਕੇ ਹੋਰ reflect ਹੁੰਦੇ ਹਾਂ।
0: Yes।
1: So ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ the more positive you think, ਉਨਾ ਹੀ ਤੁਸੀਂ positive ਹੋ ਜਾਣਾ। ਜਿੰਨਾ ਛੇਤੀ ਬੰਦਾ ਆਪਣੇ ਆਪ ਨੂੰ negative ਕਰੇ ਨਾ, ਇੱਕ ਤਾਂ negativity ਦੀ ਵੀ ਕਿਆ ਖੂਬਸੂਰਤੀ ਹੈ ਨਾ, ਕਿਆ magnetism ਹੈ।
0: Yeah, ਹੈ ਨਾ? It's attract।
1: ਤੇ ਉਹੀ ਵਾਲੀ ਜਿਸ ਤਰ੍ਹਾਂ ਕੱਲ ਮੇਰੇ ਖਿਆਲ ਨਾਲ ਜਿਹੜਾ ਨੈਗੇਟਿਵ ਥਾਟ ਹੈ ਨਾ, ਉਹਦਾ ਲੈਵਲ ਮੇਰੇ ਹਿਸਾਬ ਨਾਲ ਜੋ ਕੱਲ ਮਨ ਸਾਹਿਬ ਨੇ ਸਾਨੂੰ ਕਾਲ ਕੀਤੀ ਸੀ ਕਿ ਉਹਨਾਂ ਦੀ 9ਵੀਂ ਕਲਾਸ ਦੀ ਕ੍ਰਸ਼ ਸੀਗੀ। ਉਹ ਕਹਿੰਦੇ ਸਾਰੀ ਕਲਾਸ ਦੀ ਕ੍ਰਸ਼ ਸੀਗੀ ਹੈ ਨਾ, ਐਂਡ ਅਸੀਂ ਸਾਰਿਆਂ ਨੇ ਰਲ ਕੇ ਐ ਕੀਤਾ ਸੀ। ਸੋ ਮੇਰੇ ਖਿਆਲ ਇਹ ਮੈਗਨੇਟਿਜ਼ਮ ਨਾ, ਨੈਗੇਟਿਵਿਟੀ ਦਾ ਵੀ ਇਹੀ ਹੈ
0: ਕਿ
1: ਜਿੰਨਾ ਤੁਸੀਂ ਨੈਗੇਟਿਵ ਸੋਚੋ ਉਨਾ ਹੀ ਛੇਤੀ ਤੁਸੀਂ ਉਨਾ ਹੀ ਜ਼ਿਆਦਾ ਨੈਗੇਟਿਵ ਹੋ ਜਾਂਦੇ।
0: ਐਗਜ਼ੈਕਟਲੀ। ਸੋ ਗੁੱਡ ਗੁੱਡ ਥਿੰਗ ਇਜ਼ ਲਾਫ
1: ਲਾਫ ਹੱਸੋ
0: ਹਸਾਓ ਵੀ ਨਾਲ
1: ਹਸਾਓ
0: ਦੂਸਰਿਆਂ ਨੂੰ ਜਦੋਂ ਹਸਾਉਂਦੇ ਹੋ ਨਾ, ਉਹਦਾ ਵੀ ਇੱਕ ਗੁੱਡ ਅਕਾਊਂਟ ਤੁਹਾਡਾ ਸ਼ੁਰੂ ਹੁੰਦਾ ਆ।
1: ਇਹ ਗੱਲ ਤੇ ਹੈ, ਪਰ ਇੱਕ ਨਾ ਮੈਂ ਤੁਹਾਨੂੰ ਚਲੋ ਥੋੜਾ ਜਿਹਾ ਨਾ ਆਪਣਾ ਬਜ਼ੁਰਗੋਂ ਸਾਈਡ ਤੇ ਲੈ ਕੇ ਆਵਾਂਗਾ ਇਹਦੇ ਤੇ, ਕਿ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਮੇਰੀ ਨਾ ਗੱਲ ਸੁਣੋ, ਤੇ ਮੈਂ ਲੈਣੇ 2 ਕੁ ਕਾਲਰ।
0: ਓਕੇ।
1: ਤੇ ਜੇ ਮੈਂ ਕਾਲਰ ਲੈਣੇ ਆ ਨਾ, ਤੇ ਤੁਹਾਨੂੰ ਕਰਨੀ ਪੈਣੀ ਮੇਰੀ ਹੈਲਪ।
0: ਓਕੇ।
1: ਕਿਉਂਕਿ ਆਪਾਂ ਨਾ ਅੱਜ ਕੋਈ ਗੇਮ ਰੱਖੀਏ ਕਾਲਰ ਵਾਸਤੇ, ਕੁਛ ਟੰਗ ਟਵਿਸਟਰ ਟਵਿਸਟਰ ਕੁਛ ਤੇ ਲੈ ਕੇ ਆਓ।
0: ਓਕੇ।
1: ਇੱਦਾਂ ਦੀ ਕੋਈ ਗੱਲਬਾਤ ਬਣੇ ਜਿਹਦੇ ਨਾਲ ਨਾ ਕਾਲਰ ਵੀ ਕਵੇ ਯਾਰ ਤੁਸੀਂ ਰਹਿ ਨਹੀਂ ਦਿੰਦੇ, ਇਫ ਯੂ ਡੋਂਟ ਮਾਈਂਡ ਵੀਰ ਜੀ ਆਪਾਂ ਕੱਲ ਦਾ ਰੱਖ ਲਈਏ।
0: ਵੀਰ ਜੀ ਆਈ ਲਾਈਕ ਦ ਵੇ ਯੂ ਸੇ ਵੀਰ
1: ਜੀ ਹੈ ਨਾ। ਸੋ ਫਿਰ ਕੁਝ ਲੱਭੋ, ਕੁਝ ਏਦਾਂ ਦਾ ਘੈਂਟ ਜਾਂ ਮੇਰੇ ਵਾਸਤੇ ਲੱਭ ਕੇ ਲਿਆਓ ਜੋ ਆਪਾਂ ਕਾਲਰਾਂ ਦੇ ਨਾ ਪੱਲੇ ਪਈਏ।
0: ਮੈਂ
1: ਜ਼ਲੀਲ ਹੋਇਆ ਭਾਵੇਂ ਆਫ ਏਅਰ ਹੋਇਆ, ਪਰ ਮੈਂ ਹੋਇਆ ਤੇ ਹੈ ਨਾ, ਐਂਡ ਵੈਰੀ ਵਿੰਡਿਕਟਿਵ ਲਾਈਕ
0: ਦੈਟ। ਗੁੱਡ ਥਿੰਗ ਇਜ਼ ਜਦੋਂ ਵੀ ਜ਼ਲੀਲ ਹੋਣਾ ਨਾ, ਮੰਨਣੀ ਨਹੀਂ ਹੈ ਜਲਾਲਤ। ਹਮੇਸ਼ਾ ਦੂਸਰੇ ਵਾਲੇ ਪਾਸੇ ਹੀ ਰੱਖੋ, ਆਪਣੇ ਵਾਲੇ ਪਾਸੇ ਰੱਖਣ ਦੀ ਲੋੜ ਨਹੀਂ ਹੈ। ਅੱਛਾ, ਇੱਕ ਬਜਾਰਤ ਪੁੱਜੋਗੇ ਮੇਰੀ?
1: ਯਾਰ ਕਿਉਂ, ਚਲੋ।
0: ਮੂਲੀ ਦੀ ਮੰਮੀ ਦਾ ਨਾਮ ਕੀ ਹੈ?
1: ਮੂਲੀ ਦੀ ਮੰਮੀ ਦਾ ਨਾਮ ਕੀ ਹੈ? ਜੂਲੀ।
0: ਮਾਮੂਲੀ।
1: ਅਬੇ ਯਾਰ, ਛੀ ਛੀ ਛੀ ਛੀ, ਸਾਰਾ ਵਾਤਾਵਰਣ ਖਰਾਬ ਕਰਤਾ। ਮੈਂ ਵੀ ਏਅਰ, ਮੈਂ ਸਵੇਰੇ ਆ ਕੇ ਏਅਰ ਪਿਊਰੀਫਾਇਰ ਔਨ ਕੀਤਾ, ਧੂਹ ਬੱਤੀ ਕੀਤੀ ਹੈ, ਏਅਰ ਫਰੈਸ਼ਨਰ ਮਹਿਕਾਇਆ। ਤੁਸੀਂ ਮੂਲੀ ਤਾਂ ਛੱਡੀ, ਉਹਦੀ ਮੰਮੀ ਵੀ ਲਾਏ, ਐਂਡ ਉਹ ਮਾਮੂਲੀ ਨਿਕਲੇ, ਮੈਨੂੰ ਤਾਂ ਪਤਾ ਨਹੀਂ ਸੀਗਾ। ਹੱਦ ਹੈ ਯਾਰ, ਬੰਦਾ ਕਰੇ ਤੇ ਕਰੇ ਕੀ। ਪਰ ਚਲੋ, ਮੈਂ ਯੂ ਨੋ ਵਟ, ਮੈਂ ਇਸ ਤੋਂ ਰਿਕਵਰ ਨਹੀਂ ਹੋ ਪਾ ਰਿਹਾ ਗਾਇਸ, ਤੁਸੀਂ ਪਲੀਜ਼ ਮੇਰੇ ਨਾਲ ਮੇਰਾ ਸਾਥ ਬਣਾ ਕੇ ਰੱਖੋ, ਤੇ ਆਪਾਂ ਪਹਿਲਾਂ ਕਾਲਰ ਲੈਂਦੇ ਹਾਂ।
0: ਯੈਸ ਪਲੀਜ਼।
1: ਡਨ ਹੋ ਗਿਆ? ਸਾਡੇ ਪਹਿਲੇ ਕਾਲਰ ਨੇ ਜੀ ਰਣਬੀਰ ਸਿੰਘ ਜੀ।
0: ਰਣਬੀਰ ਸਿੰਘ ਜੀ, ਵਾਓ।
2: ਸਤਿ
0: ਸ਼੍ਰੀ ਅਕਾਲ ਰਣਬੀਰ ਸਿੰਘ ਜੀ।
2: ਤੁਸੀਂ
1: ਸਾਨੂੰ ਅੱਜ ਕੀ ਵਧੀਆ ਵਧੀਆ ਸੁਣਾਓਗੇ, ਤੇ ਤੁਹਾਡੇ ਤੋਂ ਅਸੀਂ ਬੁਨੀ ਕਰੀਏ ਕਿ ਫਿਰ ਮਿਆਰ ਸੈੱਟ ਹੋ ਜਾਏਗਾ। ਕਿਉਂਕਿ ਅੰਕਲ ਜੀ ਜਦੋਂ ਵੀ ਕੁਝ ਸੁਣਾਉਂਦੇ ਨਾ, ਬੜਾ ਵਧੀਆ ਸੁਣਾਉਂਦੇ ਆ।
2: ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ
1: ਜੀ।
2: ਮਤਲਬ ਲਿਖਿਆ ਤੇ ਮਤਲਬ ਇਹ ਆ ਕਿ ਕਿਸੇ ਨੂੰ ਬੁਰਾ ਨਾ ਲੱਗੇ ਮਾੜਾ ਮੋਟਾ ਵਿੱਚ।
1: ਮਤਲਬ
2: ਓਹਦਾ ਆਪਣਾ ਮੁਖੜਾ ਜੀ ਮੰਨਿਆ ਕਿ ਮੈਂ ਜੱਟ ਨਹੀਂ ਹਾਂ
1: ਜੀ,
2: ਮੰਨਿਆ ਕਿ ਮੈਂ ਜੱਟ ਨਹੀਂ ਹਾਂ, ਜੱਟ ਨਾਲੋਂ ਮੈਂ ਘੱਟ ਨਹੀਂ ਹਾਂ। ਲਾ ਕੇ ਵੇਖ ਲੈ ਜਿੱਥੇ ਮਰਜ਼ੀ, ਕੋਈ ਆ ਮੈਂ ਅੱਠ ਨਹੀਂ ਆ, ਮੰਨਿਆ ਕਿ ਮੈਂ ਜੱਟ ਨਹੀਂ।
1: ਵਾਹ ਵਾਹ ਵਾਹ, ਬਹੁਤ ਸੋਹਣਾ।
2: ਮੰਨਿਆ ਚੱਲ ਜੱਟ ਖੇਤੀ ਕਰਦਾ ਮੰਨਿਆ ਚੱਲ ਜੱਟ ਖੇਤੀ ਕਰਦਾ ਦੁਨੀਆਂ ਦਾ ਢਿੱਡ ਉਹ ਭਰਦਾ ਜੇ ਮੈਂ ਨਾ ਬਣਾਵਾਂ ਸਨ ਦੋਸਤ ਬਿਨਾਂ ਮੇਰੇ ਵੀ ਕਿੱਥੇ ਸਰਦਾ ਤਾਂ ਹੀ ਕਹਿੰਦਾ ਘੱਟ ਨਹੀਂ ਆ ਮੰਨਿਆ ਕਿ ਮੈਂ ਜੱਟ ਨਹੀਂ ਫਸਲ ਕੱਟ ਲਈ ਢੇਰ ਲਾ ਲਏ ਫਸਲ ਕੱਟ ਲਈ ਢੇਰ ਲਾ ਲਏ ਦਾਰੂ ਪੀ ਲਈ ਭੰਗੜੇ ਪਾ ਲਏ ਵੇਖੀ ਜਾਣਾ ਟਰੱਕ ਹੈ ਕਿੱਥੇ ਬੱਦਲ ਬਣਿਆ ਮੀਂਹ ਨਾ ਆ ਜਾਏ ਹੁਣ ਬਿਨਾਂ ਡਰਾਈਵਰ ਕਿੱਥੋਂ ਸਰਦਾ ਤਾਂ ਹੀ ਕਹਿੰਦਾ ਘੱਟ ਨਹੀਂ ਆ ਮੰਨਿਆ ਕਿ ਮੈਂ ਜੱਟ ਨਹੀਂ ਹਾਂ ਤੂੰ ਖੇਤਾਂ ਵਿੱਚ ਪੱਠੇ ਲਾਉਣਾ ਤੂੰ ਖੇਤਾਂ ਵਿੱਚ ਪੱਠੇ ਲਾਉਣਾ ਮੰਨਿਆ ਸਾਡੇ ਕੰਮ ਤੂੰ ਉਹਨੇ ਡੇਢ ਸੌ ਡੰਗਰ ਅਸੀਂ ਨੇ ਪਾਲੇ ਤਾਂ ਹੀ ਤੇ ਰੁਜ਼ਗਾਰ ਚਲਾਉਣਾ ਟਰਾਲੀ ਸੁੱਟੇ ਨੋਟ ਗਿਣ ਲਏ ਬਿਨਾਂ ਨੋਟਾਂ ਤੋਂ ਕਿੱਥੇ ਸਰਦਾ ਤਾਂ ਹੀ ਕਹਿੰਦਾ ਘੱਟ ਨਹੀਂ ਆ ਮੰਨਿਆ ਕਿ ਮੈਂ ਜੱਟ ਨਹੀਂ
1: ਬਹੁਤ ਸੋਹਣਾ
2: ਜੀਰੀ ਜੀਰੀ ਕਰਦਾ ਰਹਿਣਾ ਜੀਰੀ ਜੀਰੀ ਕਰਦਾ ਰਹਿਣਾ ਖੇਤਾਂ ਪਾਣੀ ਖੇਤ ਪਾਣੀ ਨਾਲ ਭਰਦਾ ਰਹਿਣਾ ਨਾਲ ਟਰੈਕਟਰ ਲੜਦਾ ਰਹਿਣਾ ਜਾ ਬਹਿਣਾ ਹੈ ਸਟੇਸ਼ਨ ਉੱਤੇ ਭਈਆਂ ਪਿੱਛੇ ਲੜਦਾ ਰਹਿਣਾ ਹੁਣ ਬਿਨਾਂ ਭਈਆਂ ਤੋਂ ਕਿੱਥੇ ਸਰਦਾ ਤਾਂ ਹੀ ਕਿੰਨਾ ਘੱਟ ਨਹੀਂ ਆ ਮੰਨਿਆ ਕਿ ਮੈਂ ਜੱਟ ਨਹੀਂ ਹੁਣ ਇਹਨੂੰ ਬੁਰਾ ਨਾ ਲੱਗੇ ਮੈਂ ਮਤਲਬ ਮਾਫ਼ੀ ਮੰਗ ਲੈਂਦਾ
1: ਨਹੀਂ ਨਹੀਂ ਬਹੁਤ ਸੋਹਣਾ ਲਿਖਿਆ ਰਣਵੀਰ ਜੀ ਐਨੀਥਿੰਗ ਦੈਟ ਇਜ਼ ਹੈ ਨਾ ਇਹ ਤਾਂ ਜੋੜਨ ਵਾਲੀ ਚੀਜ਼ ਹੀ ਹੈ ਸਾਰਿਆਂ ਨੂੰ ਐਂਡ ਹਰ ਕਿਸੇ ਦੀ ਮਹੱਤਤਾ ਦੱਸਣ ਵਾਲੀ ਹੈ ਬਹੁਤ ਪਿਆਰਾ ਬਹੁਤ ਵਧੀਆ ਬਹੁਤ ਸੰਜੀਦਾ ਸੰਜੀਦਗੀ ਨਾਲ ਲਿਖੀ ਹੋਈ ਚੀਜ਼ ਥੈਂਕ ਯੂ ਸੋ ਮਚ ਜੀ ਥੈਂਕ ਯੂ ਸਾਡੇ ਨਾਲ ਸਾਂਝੇ ਕਰਨ ਲਈ ਸਰ
0: ਥੈਂਕ ਯੂ ਵੈਰੀ ਮਚ ਰਣਵੀਰ ਜੀ
2: ਹੈਵ ਅ ਨਾਈਸ ਡੇ ਮੈਨੂੰ ਇੱਕ ਗੱਲ ਦੱਸੋ
1: ਜੀ
2: ਮੈਨੂੰ ਗੱਲ ਦੱਸੋ ਮਤਲਬ ਨਹੀਂ ਇਹ ਆਪਾਂ ਜੇ ਰਿਪੀਟ ਸੁਣਨਾ ਹੋਏ ਤੇ ਕਿੱਥੇ ਆਉਂਦਾ ਤੇ ਜਾਂ ਇਹਨੂੰ ਰਿਪੀਟ ਵੇਖਣਾ ਹੋਏ ਤੇ ਕਿੱਥੇ ਆਉਂਦਾ
1: ਇਹ ਜੀ ਤੁਸੀਂ ਆਪਣਾ ਹਰ ਸ਼ਾਮ 8:30-9 ਵਜੇ ਮੇਰੇ ਖਿਆਲ ਨਾਲ ਆਈ ਐਮ ਨੋਟ ਟੂ ਸ਼ੋਰ ਮੈਂ ਤੁਹਾਨੂੰ ਨਾ ਮੈਸੇਜ ਪਾ ਦਿਆਂਗਾ ਐਗਜੈਕਟਲੀ ਅਤੇ ਤੁਹਾਨੂੰ ਲਿੰਕ ਸੈਂਡ ਕਰ ਦਿਆਂਗਾ ਤੁਸੀਂ ਸ਼ਾਮ ਨੂੰ ਜੋ ਵੀ ਸਵੇਰੇ ਪ੍ਰੋਗਰਾਮ ਹੁੰਦੇ ਤੁਸੀਂ ਸ਼ਾਮ ਨੂੰ ਉਹ ਸੁਣ ਸਕਦੇ ਹੋ ਰਿਪੀਟ ਹੁੰਦੇ ਨੇ ਅਤੇ ਮੈਂ ਤੁਹਾਨੂੰ ਐਗਜੈਕਟ ਟਾਈਮਿੰਗ ਨਾ ਸ਼ੋਅ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕਰ ਦਾਂਗਾ ਤੁਹਾਡੇ ਮੈਸੇਜ 'ਤੇ ਥੈਂਕ ਯੂ ਜੀ
0: ਥੈਂਕ ਯੂ ਸੋ ਮਚ
2: ਬਹੁਤ ਬਹੁਤ ਧੰਨਵਾਦ ਜੀ
1: ਥੈਂਕ ਯੂ ਅੰਕਲ ਜੀ ਦੀ ਆਵਾਜ਼ ਦੇ ਅੰਦਰ ਨਾ ਬੇਸ ਬਹੁਤ ਅੱਛਾ ਹਨਾ ਮਤਲਬ ਜਿਸ ਤਰ੍ਹਾਂ ਮਤਲਬ ਇਸ ਤਰ੍ਹਾਂ ਦਾ ਬੰਦੇ ਨੇ ਸਿਆਣੀ ਗੱਲ ਹੀ ਕਰਨੀ ਹੈ ਕੋਈ ਇੱਦਾਂ ਦੀ ਗੱਲ ਨਹੀਂ ਕਈਆਂ ਦੀ ਆਵਾਜ਼ ਮਤਲਬ ਆਵਾਜ਼ ਦਾ ਬੜਾ ਜਾਦੂ ਹੁੰਦਾ
0: ਯੈਸ ਤੁਹਾਡੀ ਵੀ ਆਵਾਜ਼ ਬੇਸ ਹੈਗਾ ਆ
1: ਅੱਛਾ
0: ਹਾਂ ਨਹੀਂ ਮੈਂ ਸਿਆਣੀ ਗੱਲ ਤੇ ਤੂੰ ਮੈਨੂੰ ਤੋ ਸੀਗਾ ਇਤਰਾਜ
1: ਹਾਂ ਕੀ ਕਹਿ ਰਹੀ ਹੋ ਤੂੰ ਸੱਕੂ ਮੇਰੀ ਬੱਚੀ
0: ਮੈਂ ਤੇਰੀ ਦੁਸ਼ਮਨ ਮੈਂ ਸ਼੍ਰੀਦੇਵੀ ਲਈ ਨਾਗਿਨ ਬਣ ਜਾਣਾ ਅਮਰੀਸ਼ ਪੁਰੀ ਜੀ
1: ਮੈਨੇ ਨਾਗਿਨ ਏਕ ਹੀ ਬਾਰ ਦੇਖੀ ਹੈ ਓਏ ਮੁਝੇ ਨਹੀਂ ਪਤਾ ਉਸਮੇ ਹੁਆ ਕਿਆ ਥਾ ਉਹ ਠੀਕ ਨਿਕਲੀ ਆ ਠੀਕ ਸੀ ਆ ਠੀਕ ਸੀ ਜਾ ਸਿਮਰਨ ਜਾ ਚੀਲੇ ਆਪਣੀ ਜ਼ਿੰਦਗੀ ਵੈਰੀ ਉਹ ਠੀਕ ਸੀ ਉਹ ਠੀਕ ਸੀ ਹਨਾ ਸਹੀ ਹੈ ਸਹੀ ਹੈ
0: ਜਿੱਥੇ ਬੇਸ ਜ਼ਿਆਦਾ ਹੋਣਾ
1: ਕਣਕ ਨਹੀਂ ਆ ਪਾਈ ਕੋਈ ਨਹੀਂ ਇਤਨੇ ਮੇਂ ਇਤਨਾ ਹੀ ਮਿਲਿਆ ਗਾਇਸ ਠੀਕ ਹੈ ਠੀਕ ਹੈ ਨਹੀਂ
0: ਯੈਸ
1: ਸਹੀ ਹੈ ਤੇ ਹੁਣ ਆਪਾਂ ਇੱਦਾਂ ਕਰਦੇ ਹਾਂ ਆਪਾਂ ਨਾ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਫਿਰ ਆਪਾਂ ਬਾਕੀ ਕਾਲਰਸ ਨੂੰ ਵੀ ਲਵਾਂਗੇ ਤੇ ਉਸ ਤੋਂ ਪਹਿਲਾਂ ਥੋੜ੍ਹੇ ਮੈਸੇਜਸ ਵੀ ਪੜ੍ਹ ਲੈਂਦੇ ਹਾਂ ਹੈ ਨਾ
0: ਸ਼ੋਰ
1: ਅਤੇ ਸਭ ਤੋਂ ਪਹਿਲਾਂ ਮੈਸੇਜ ਤੁਹਾਡੇ ਵਾਸਤੇ ਆਇਆ ਜੀ ਜਸਵੰਤ ਸਿੰਘ ਜੀ ਕਹਿੰਦੇ ਨੇ 750 ਨੰਬਰ ਵਾਲੇ ਕਿ ਉਹ ਨੋਨੀਆ ਜੀ ਗੁੱਡ ਟੂ ਹੇਅਰ ਯੋਰ ਵੋਇਸ ਆਫਟਰ ਲੌਂਗ ਟਾਈਮ
0: ਥੈਂਕ ਯੂ ਵੈਰੀ ਮਚ ਜਸਵੰਤ ਜੀ
1: ਕਿਆ ਬਾਤ ਹੈ ਅਤੇ ਇੱਧਰ ਕੁਲਬੀਰ ਜੈਰਿਕਾ ਜੀ ਵੱਲੋਂ ਕਹਿੰਦੇ ਨੇ ਜੀ ਕਿ ਆਪਣਾ ਤੁਸੀਂ ਤਾਂ ਮੰਗ ਲਿਆ ਆਪਣੇ ਬਰਥਡੇ ਲਈ ਅੱਛਾ ਠੀਕ ਹੈ ਨੋਨੀਆ ਜੀ ਦੇ ਕੰਗਨ ਹਜੇ ਤੱਕ ਨਹੀਂ ਆਏ ਮੇਰੇ ਮਾਂ ਕੇ ਕੰਗਨ
0: ਮੇਰੀ ਮਾਂ ਕੇ ਕੰਗਨ ਵੀ ਲਾਲਾ ਕਭੀ ਪਕੜਨਾ ਪੜੇਗਾ ਗਲੇ ਸੇ ਕਿਸੇ ਦਿਨ
1: ਮੁਝੇ ਲਗਤਾ ਹੈ ਕਿ ਆਪਕੋ ਜੈ ਔਰ ਵੀਰੂ ਚਾਹੀਏ
0: ਮੋਲ ਪਾਲੇਗਾ
1: ਆਪ ਉਹਨੇ ਰਹੀਆਂ ਮੈਂ ਕੁਛ ਨਹੀਂ ਕਰ ਸਕਦਾ ਠੀਕ ਹੈ ਤੇ ਇਹ ਮਨ ਸਾਹਿਬ ਨੇ ਇੱਕ ਤਸਵੀਰ ਭੇਜੀ ਉਹ ਮੈਨੂੰ ਪਤਾ ਫਿਰ ਕਾਲ ਵੀ ਕਰਨਗੇ ਦਾਦੀ ਦੁਬਾਰਾ ਮੈਂ ਵੀ ਸਮਝਾਉਂਦਾ ਰਹਾਂ ਇਸਮੇ ਐਸਾ ਹੈ ਵੈਸਾ ਇੱਕ ਤਾਂ ਕੰਮ ਬਹੁਤ ਪਾਉਂਦੇ ਮਨ ਸਾਹਿਬ ਤੁਸੀਂ ਮਾੜੀ ਗੱਲ ਹੈ ਯਾਰ ਬਹੁਤ ਕੰਮ ਪਾਉਂਦੇ ਹੋ
0: ਐਕਸਪਲੇਨ ਕਰੋ ਨਾ ਉਹਨੂੰ ਫਨੀ ਤਰੀਕੇ ਨਾਲ ਐਕਸਪਲੇਨ ਕਰੋ
1: ਹੈ ਨਹੀਂ ਦੇਖੋ ਫਿਰ ਡਬਲ ਹੋ ਜਾਏਗਾ ਕੰਮ ਮੈਂ ਕਰੂੰਗਾ ਹਜੇ ਨਹੀਂ ਕਰੂੰਗਾ
0: ਉਹਨਾਂ ਨੂੰ ਮੁਸੀਬਤ ਚ ਪਾਓ ਨਾ ਉਹਨਾਂ ਦੀ ਜੋ
1: ਓ ਗੁੱਡ ਆਈਡੀਆ ਯੈਸ
0: ਸੀ ਮੇਰੇ ਨਾਲ ਰਹਿੰਦੇ ਰਹਿੰਦੇ ਸਿੱਖਦੇ ਜਾਂਦੇ ਹੋ ਤੁਸੀਂ ਸ਼ਰਾਰਤਾਂ ਕਰਨੀਆਂ
3: ਆ ਠੀਕ ਹੈ ਯਾਰ ਇਹ ਤਾਂ ਮੇਰੇ ਮਾਈਂਡ 'ਚ ਨਹੀਂ ਆਇਆ ਜੀ ਆਹ ਮਨ ਸਾਹਿਬ ਨੇ ਜਿਹੜੀ ਤਸਵੀਰ ਭੇਜੀ ਹੈ ਨਾ ਉਹ ਯਾਰ ਇਹ ਹੁਣ ਇਹਨਾਂ ਨੇ ਵੀ ਸੈਂਸਿਟਿਵ ਜਿਹੀ ਤਸਵੀਰ ਭੇਜਦੀ ਬਾਅਦ ਚੋਂ ਮੈਂ ਕਹੂੰਗਾ ਲੋਕੀ ਕਹਿੰਦੇ ਕ੍ਰਿਸ਼ਨਾ ਛੀ ਗਿੱਦਾ ਆਦਮੀ ਹੈ ਤੂੰ ਮੈਂ ਕਹਾਂ ਆਈ ਵਾਜ਼ ਟ੍ਰਾਇੰਗ ਟੂ ਬੀ ਫਨੀ ਤੇ ਸੁਖਵਿੰਦਰ ਜੀ ਭੇਜਦੇ ਨੇ ਕਿ ਕਰਮਾਂ ਬਾਰੇ ਕਿ ਕਰਮਾ ਕਹਿੰਦਾ ਜੀ ਕਿ ਜੇ ਤੂੰ ਆਪਣੇ ਦੁੱਖ ਤੇ ਹੀ ਧਿਆਨ ਦਿੰਦਾ ਰਹੇਗਾ ਤਾਂ ਤੂੰ ਦੁਖੀ ਹੀ ਰਹੇਗਾ ਪਰ ਜੇ ਤੂੰ ਉਸ ਦੁੱਖ ਤੋਂ ਮਿਲੀ ਸਿੱਖ ਤੇ ਧਿਆਨ ਦਿੰਦਾ ਤਾਂ ਤੂੰ ਹਰ ਦਿਨ ਹੋਰ ਮਜ਼ਬੂਤ ਅਤੇ ਬਿਹਤਰ ਇਨਸਾਨ ਬਣ ਸਕਦਾ ਇਸ ਕਰਕੇ ਦੁੱਖ ਨੂੰ ਨਹੀਂ ਉਸ ਤੋਂ ਮਿਲੀ ਸਿੱਖ ਨੂੰ ਯਾਦ ਰੱਖੋ ਇਹੀ ਤੁਹਾਨੂੰ ਅੱਗੇ ਵਧਾਉਂਦੀ ਹੈ ਐਬਸੋਲੂਟਲੀ ਰਾਈਟ ਸੁਖਵਿੰਦਰ ਭੈਣ ਜੀ ਬਿਲਕੁਲ ਠੀਕ
0: ਵੈਰੀ ਮਚ
3: ਤੇ ਉਹਨਾਂ ਨੇ ਇਸ ਤੋਂ ਅੱਗੇ ਇੱਕ ਹੋਰ ਬਹੁਤ ਸਿਆਣਪ ਵਾਲੀ ਗੱਲ ਕੀਤੀ ਹੈ ਕਹਿੰਦੇ ਦੇਖੋ ਜੀ ਮੂਲੀ ਦੀ ਜਿਹੜੀ ਮੰਮੀ ਹੈ ਨਾ ਉਹ ਪਰਾਂਠੀ ਹੈ ਦੇਖੋ ਗੱਲ ਤਾਂ ਸਹੀ ਹੈ ਕਹਿੰਦੇ ਕਿ ਜ਼ਿਆਦਾਤਰ ਘਰਾਂ ਵਿੱਚ ਜਦੋਂ ਮੂਲੀ ਆਉਂਦੀ ਹੈ ਤਾਂ ਉਸ ਤੋਂ ਮੂਲੀ ਵਾਲਾ ਪਰਾਂਠਾ ਹੀ ਬਣਾਇਆ ਜਾਂਦਾ ਗੱਲ ਤਾਂ ਠੀਕ ਹੈ ਨਹੀਂ ਫਿਰ ਇਸ ਤਰ੍ਹਾਂ ਮਤਲਬ ਫਿਰ ਤਾਂ ਪਰਾਂਠਾ ਤਾਂ ਹਸਬੈਂਡ ਵੀ ਹੋ ਸਕਦਾ ਕਿਉਂਕਿ ਆਈ ਨਾ ਹੈ ਨਾ ਤੋਰਿਆ ਗਿਆ ਮਾਮੂਲੀ ਨੂੰ ਤੋਰਿਆ ਹੈ ਨਾ ਕੀ ਬਾਏ ਬਾਏ ਫਿਰ ਉਹ ਮੂਲੀ ਘਰ ਆਈ ਆ ਉਹ ਹੈ ਪਾਣੀ ਵਾਰ ਬੰਨੇ ਦੀਏ ਮਾਏ ਅੱਜ ਸਾਰੇ ਪਰਾਂਠੇ ਖਾਵਣਗੇ ਪ੍ਰਦੂਸ਼ਣ ਫੈਲਾਵਣਗੇ ਹੈ ਨਾ
0: ਕਿਉਂ ਕਿਉਂ ਸਿਰਫ ਮੂਲੀ ਨੂੰ ਪ੍ਰਦੂਸ਼ਣ ਨਾਲ ਜੁੜਿਆ ਜਾਂਦਾ
3: ਕਿਉਂਕਿ ਇਹ ਸੱਚਾਈ ਹੈ
0: ਉਹ ਕਿੰਨੀ ਗੁਣਕਾਰੀ ਹੈ ਇਹਦੇ ਬਾਰੇ ਕੋਈ ਨਹੀਂ ਜਾਣਦਾ
3: ਹੋਣਗੇ ਕੋਈ ਨਹੀਂ ਯਾਰ ਹੋਣਗੇ ਐਸਥੈਟਿਕ ਇਜ਼ ਇੰਪੋਰਟੈਂਟ ਦੇਖੋ ਜ਼ਮਾਨਾ ਕਿਹੜਾ ਚੱਲ ਰਿਹਾ 2026 ਚੱਲ ਰਿਹਾ ਐਸਥੈਟਿਕ ਇੰਪੋਰਟੈਂਟ ਹੈ ਗੁਰਜੀਤ ਜੀ ਕਹਿੰਦੇ ਨੇ ਕਿ ਜੀ ਮਜ਼ਾ ਆ ਗਿਆ ਡੀਜੇ ਦਾ ਫੁੱਲ ਔਨ ਫਰਾਈਡੇ ਮਸਤੀ ਵਿਦ ਕ੍ਰਿਸ਼ਨਾ ਜੀ ਐਂਡ ਨੂਨੀਆ ਜੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਤੇ ਇਧਰੋਂ ਸੈਂਡੀ ਸੰਦੀਪ ਜੀ ਵੀ ਗੁੱਡ ਮਾਰਨਿੰਗ ਭੇਜਦੇ ਨੇ ਤੇ ਕਹਿੰਦੇ ਨੇ ਕਿ ਅੱਜ ਪਹਿਲਾ ਬਰਥਡੇ ਹੈ ਜੀ ਜਪ ਜੀ ਵਿਰਕ ਦਾ ਉਹਨਾਂ ਨੂੰ ਬਰਥਡੇ ਵਿਸ਼ ਕਰ ਦਿਓ ਲਓ ਜੀ ਆਪਾਂ ਕਰ ਦਿੰਦੇ
0: Happy birthday to you,
3: happy birthday to you, happy birthday dear Jap ji, happy birthday to you, hip hip,
0: hooray,
3: hip hip,
0: hooray,
3: hip hip, hanji, bahut bahut mubarakaan hun Jap ji virk thonu pehle birthday diyan yaar,
0: yes, bahut saariyan mubarakaan Jap ji nu, unna de parents nu, unna diya mom, dad, nana nani, dada dadi, saari extended ਫੈਮਿਲੀ ਨੂੰ ਪਰਮਾਤਮਾ ਕਰੇ ਜਪ ਜੀ ਨੂੰ ਬਹੁਤ ਸਾਰੀਆਂ ਖੁਸ਼ੀਆਂ ਮਿਲਣ ਤੰਦਰੁਸਤੀਆਂ ਮਿਲਣ ਜ਼ਿੰਦਗੀ ਦਾ ਹਰ ਖੁਸ਼ੀ ਖੇੜਾ ਉਹ ਮਾਣੇ ਔਰ ਮਾਂ ਬਾਪ ਦਾ ਨਾਮ ਰੌਸ਼ਨ ਕਰੇ ਇਹ ਸਾਡੀ ਤਹਿ ਦਿਲ ਤੋਂ ਅਰਦਾਸ ਫਰੋਮ ਰੇਡੀਓ ਹਾਂਜੀ 1674 AM ਥੈਂਕ ਯੂ
3: ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਜੀ ਜਾਂਦੇ ਜਾਂਦੇ ਆਹ ਬ੍ਰੇਕ ਤੋਂ ਬ੍ਰੇਕ ਲਈ ਜਾਂਦੇ ਜਾਂਦੇ ਜਿੰਮੀ ਸਿੰਘ ਜੀ ਦੀ ਸਤਿ ਸ਼੍ਰੀ ਅਕਾਲ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ
0: ਯੈਸ
3: ਤੇ ਇੱਕ ਵਧੀਆ ਜਿਹਾ ਘੈਂਟ ਜਿਹਾ ਗਾਣਾ ਤੁਹਾਨੂੰ ਸੁਣਾਨੇ ਆ ਬਹੁਤ ਹੀ ਘੈਂਟ ਗਾਣਾ ਮਤਲਬ ਤੁਸੀਂ ਕਹੋਗੇ ਕਿ ਯਾਰ ਆ ਕਿਉਂ ਸੁਣਾਤਾ ਕੀ ਹੋ ਗਿਆ ਤੇ ਇਹ ਗਾਣਾ ਮੈਂ ਜਿਸ ਤਰ੍ਹਾਂ ਲਗਾਊਂਗਾ ਨਾ ਇਹ ਜਿੰਨੀਆਂ ਵੀ ਬੀਬੀਆਂ ਸੁਣ ਰਹੀਆਂ ਆਪਣੇ ਹਸਬੈਂਡ ਨੂੰ ਫੋਨ ਲਾ ਦੇਣ ਤੇ ਕਹਿਣ ਕਿ ਯਾਰ 1674 AM ਤੇ ਗਾਣਾ ਨਾ ਛੇਤੀ ਸੁਣੋ ਕਿ ਅਮਰਿੰਦਰ ਗਿੱਲ ਦੇਖੋ ਸੱਚ ਗ੍ਰੀਨ ਫਲੈਗ ਕਿੰਨਾ ਗ੍ਰੀਨ ਫਲੈਗ ਹੈ ਅਮਰਿੰਦਰ ਤੁਸੀਂ ਵੀ ਗ੍ਰੀਨ ਫਲੈਗ ਬਣੋ ਤੇ ਗ੍ਰੀਨ ਗ੍ਰੀਨ ਮਨੀ ਉਡਾਓ ਕਿਉਂਕਿ ਅਮਰਿੰਦਰ ਗਿੱਲ ਕੀ ਕਹਿ ਰਿਹਾ ਸੁਣੋ

0: रेडियो। हाँ जी 1674 अंग। वाह
1: वाह
0: क्या बात है कृष्णा,
1: पहले मैं सोच दी थी
0: दोबारा ना का
1: अगले हफ्ते ना मैं ऑर्केस्ट्रा बुक कर ही लवा, पर नहीं करना है।
0: अच्छा नहीं करो यार,
1: नहीं करना है। नो वे
0: मैंने तो सिखा कि
1: मेरे सारे रिश्तेदार भजा देने, मैं पर प्लेट का खर्चा वादू तो पा देना है।
0: चडा चडा चडा नहीं।
1: सो वेलकम बैक ऑन रेडियो, हाँ जी 1674 AM, सारे जने दा फिर तो एक बार स्वागत मस्तियां दे खड़मस्तियां दे प्रोग्राम दे विच, यानी के फन फ्राइडे, फैंटास्टिक फन फ्राइडे।
0: वाह भाई वाह, फर्स्ट है फन, फर्स्ट है फैंटास्टिक,
1: फर्स्ट है फना। फना मूवी कितनी बढ़िया सी,
0: फना। हाँ, हमसे दूर जाओगे कैसे, दिल से हमें भुला पाओगे कैसे, हम तो वो खुशबू हैं जो सांसों में बसते हैं,
1: आए, आए, आए।
0: खुद की सांसों को रोक पाओगे कैसे,
1: आए, आए, आए, अपनी, मेरे को पता है अपनी सांसों को रोकना तरीका, नाक कोट लो।
0: ए राम बाबा रामदेव सारे ना जोक, ओहो जोक नहीं शायरी दा, वन टू का फोर करता सी। मैं आमिर खान साहब ने जरूर मिले ना, तो मैं क्या आपके ना मुंह से मैंने ना वो सुनना, ये शायरी सुननी है प्लीज, आप हमारे है ना देखने सुनने वालों को सुनाएंगे। हाँ हाँ बताओ बताओ कौन सी कौन सी। हमसे दूर जाओ कैसे, दिल से भुला पाओगे। अच्छा यार ये तो तू बहुत अच्छी बोल रहा है, तू ही बोल ले, तू ही बोल ले।
1: मैं पल गया होना डायलॉग।
0: मैं क्या यार,
1: He must have forgotten.
0: मैं क्या, अच्छा तरीका है भाई, है सुमड़ी में घुमड़ी कहते, मैं निकलता भाई, मैं नहीं पंगा ले रहा है वाला, I am all right, मैंने कोई पंगा नहीं पाना, ठीक है भाई, all good। बड़े लोग वड्डियां गल्ला अपने डायलॉग आप नहीं बोलते, चलो कोई गल्ल नहीं। चलो
1: हुन इतनी पुरानी फिल्म भी तो इतनी पुरानी होगी ना।
0: हां है ना, हां वैसे
1: कितनी पुरानी होगी फिल्म, इट मस्ट बी आई थिंक 17-18 ईयर।
0: हां आराम नाल,
1: आराम नाल, इतनी इतनी तो होगी ना। यस
0: म्यूजिक कितना कैंट से फिल्म है, शान गॉट द, मैंने याद है फिल्म फेयर वगैरह सारे अवार्ड मिले से है ना, एंड आई यूज्ड टू बी अ ह्यूज शान फैन, तब तक ना 19 उम्र च
1: मैं आई एम टिल टुडे आई एम शान्स फैन। शान का पहला गाना आया सीगा बहुत पहला, मुझे पसंद बटर चिकन तुझे पसंद दाल मखनी।
0: अच्छा नहीं
1: वो दोनों भैन भरावां दा गाना सीगा।
0: अच्छा नहीं,
1: शांते शांते शान दी सिस्टर दा ना।
0: अच्छा
1: समथिंग, इट वाज कैची या सॉन्ग सी उस टाइम, पर इतना ज्यादा फेमस नहीं थी,
0: पुराना होना ना ये। मैं आई नो हिम फ्रॉम ओ मुसुमुस हासी देव मलाईला मुसुम, थानू पता भी होगा पुराना गाना, तुसी तानसेन दे नाल दा रियाज कर दे रहे हो, थानू सारे सिंगरां दा पता।
1: यस तानसेन नु सुर लोनी मैं ही सिखाई सी, ओ तो दसिया सीगा वी जेड़ा जेड़ा मल्हार राग सीगा ਉਹ ਮੈਂ ਹੀ ਉਹਨੂੰ ਇੰਨਾ ਟੋਰਚਰ ਕੀਤਾ, ਮੈਂ ਕਹਿੰਦੀ ਗਾ।
0: ਅੱਛਾ ਸੋ ਯੂ ਮੀਨ ਟੂ ਸੇ ਬਾਰਿਸ਼ ਹੋਵੇ, ਫਿਰ ਇਸ ਹਿਸਾਬ ਨਾਲ ਮੇਰਾ ਅੱਜ ਪਰਸਪੈਕਟਿਵ ਚੇਂਜ ਹੋ ਗਿਆ, ਮਤਲਬ ਕਿ ਰੱਬ ਖੁਸ਼ੀ ਨਾਲ ਨਹੀਂ, ਰੱਬ ਰੋਂਦਾ ਸੀਗਾ। ਲੋਕ ਕਹਿੰਦੇ ਕਿ ਰਾਗ ਮਲਹਾਰ
1: ਇਹ ਤਾਂ ਬਾਅਦ ਚੋਂ ਲੋਕਾਂ ਜਿੰਨਾ ਮਰਜ਼ੀ ਗੱਲਾਂ ਬਦਲ ਲਓ ਨਾ।
0: ਹਾਂ ਮਤਲਬ ਅੱਜ ਵੀ ਜਿਹੜੇ ਕੋਈ ਬਹੁਤ ਤਕੜੇ ਉਸਤਾਦ ਹੈ ਨਾ, ਉਹ ਕਹਿੰਦੇ ਕਿ ਉਹ ਵੀ ਅੱਜ ਵੀ ਕੋਈ ਲੋਕ ਹੈ ਨਾ ਮਲਹਾਰ ਗਾ ਪਾਉਣ, ਤਾਂ ਕਹਿੰਦੇ ਉਸਤਾਦੀ ਦਾ ਲੈਵਲ ਉਹੀ ਹੈ ਕਿ ਉਹ ਜੇ ਵਰਖਾ ਕਰਾ ਦੇਣ। ਸੋ ਯੂ ਮੀਨ ਟੂ ਸੇ ਕਿ ਉਹ ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਦੇ ਚੁੱਕੇ ਰੱਬ ਨੂੰ, ਕਿ ਜਦੋਂ ਵੀ ਰੱਬ ਸੁਣਦਾ ਹੈ ਮਲਹਾਰ ਕਹਿੰਦਾ ਉਹ ਯਾਰ ਫਿਰ ਤੋਂ ਇਹ ਦੁਬਾਰਾ ਆ ਗਿਆ, ਫਿਰ ਉਹਨਾਂ ਨਿਕਲ ਆਉਂਦਾ
1: ਪੀਟੀਐਸਡੀ ਹੁੰਦਾ ਉਹਨਾਂ ਨੂੰ
0: ਹੈ ਨਾ।
1: ਯੈਸ
0: ਇਹ ਵੀ ਹੋ ਸਕਦਾ,
1: ਹੋ ਸਕਦਾ ਜ਼ਿੰਦਗੀ 'ਚ ਕੁਛ ਵੀ ਹੋ ਸਕਦਾ, ਐਨੀਥਿੰਗ ਪੋਸੀਬਲ।
0: ਹਾਂ ਇਹ ਗੱਲ ਠੀਕ ਹੈ ਤੁਹਾਡੀ,
1: ਕਦੇ ਵੀ ਕੁਛ ਵੀ ਹੋ ਸਕਦਾ ਹੈ। ਹਮੇਸ਼ਾ ਕਹਿੰਦੇ ਹੁੰਦੇ ਨੇ ਕਿ ਜ਼ਿੰਦਗੀ 'ਚ ਚਮਤਕਾਰ ਉਹਨਾਂ ਦੇ ਹੁੰਦੇ ਹੁੰਦੇ ਨੇ ਜਿਹੜੇ ਚਮਤਕਾਰਾਂ 'ਚ ਯਕੀਨ ਰੱਖਦੇ ਹੁੰਦੇ ਆ, ਜਿਹੜੇ ਕਹਿੰਦੇ ਨੇ ਆਹ ਨਹੀਂ ਹੋ ਸਕਦਾ, ਫਿਰ ਉਹਨਾਂ ਦੀ ਜ਼ਿੰਦਗੀ 'ਚ ਮਿਰੇਕਲ ਵੀ ਨਹੀਂ ਹੁੰਦੇ ਹੈਗੇ, ਚਮਤਕਾਰ ਵੀ ਨਹੀਂ ਹੁੰਦੇ ਹੈਗੇ, ਉਹਨਾਂ ਨੂੰ ਲਾਟਰੀਆਂ ਵੀ ਨਹੀਂ ਲੱਗਦੀਆਂ ਹੈਗੀਆਂ, ਉਹਨਾਂ ਨੂੰ ਚੰਗੇ ਚੰਗੇ ਜੋੜੀ ਵੀ ਨਹੀਂ ਮਿਲਦੀ ਹੈਗੀ, ਉਹਨਾਂ ਨੂੰ ਹਰ ਚੀਜ਼ ਈਜ਼ੀਲੀ ਵੀ ਨਹੀਂ ਮਿਲਦੀ ਹੈਗੀ।
0: ਯੂ ਮੀਨ ਟੂ ਸੇ ਮੈਂ ਲਾਟਰੀ ਪਾ ਲਵਾਂ ਇਸ ਵਾਰੀ?
1: ਆਪਣੇ ਆਪਣੇ ਰਿਸਕ ਤੇ ਪਾਇਓ।
0: ਅੱਛਾ ਫਿਰ ਠੀਕ ਹੈ,
1: ਆਪਣੇ ਰਿਸਕ ਤੇ ਪਾਇਓ।
0: ਜਦੋਂ ਨਿਕਲ ਆਈ ਨਾ ਫੇਰ ਨਹੀਂ ਕਹਿੰਦਾ ਕ੍ਰਿਸ਼ਨਾ ਮੈਂ ਇਸ਼ਾਰਾ ਕੀਤਾ ਹੈ, ਠੀਕ ਹੈ ਨਾ?
1: ਨਾ ਨਾ ਨਾ
0: ਨਾ ਨਾ ਨਾ
1: ਨਾ ਨਾ ਨਾ ਨਾ ਨਾ,
0: ਮੇਰੇ ਨਿਕਲ ਆਇਆ ਨਾ ਕਿਤੇ ਜੇ $250-$300 ਤੇ ਮੈਂ ਤੇ ਮੰਨਣਾ ਹੀ ਨਹੀਂ ਕਿਸੇ ਨੂੰ,
1: ਮੈਂ ਕਿਸੇ ਨਾਲ ਅੱਖ ਹੀ ਨਹੀਂ ਮਿਲਾਉਣੀ,
0: ਅੱਖ ਹੀ ਨਹੀਂ ਮਿਲਾਉਣੀ ਜਿੱਥੇ ਵੀ ਤਾਂ ਆਹੀ ਮਾਊਂਟ ਜਲਾ ਨਾ ਸਰ।
1: ਤੂੰ ਕੌਣ ਤੇ ਮੈਂ ਕੌਣ?
0: ਪਰ ਨਾ ਜੋ ਤੁਸੀਂ ਗੱਲ ਕੀਤੀ ਨਾ, ਮੇਰੇ ਮਾਇੰਡ 'ਚ ਨਾ ਬਹੁਤ ਦੇਰ ਦੀ ਚੱਲਦੀ ਪਈ, ਐਂਡ ਕੁਛ ਵੀ ਹੋ ਸਕਦਾ ਵਾਲੀ ਗੱਲ ਹੀ ਆ। ਇੱਕ ਨਾ ਮੇਰੇ ਸਾਹਮਣੇ ਰੀਲ ਆਈ ਕੱਲ ਪਰਸੋਂ, ਤੇ ਹੁਣ ਉਹ ਬਹੁਤ ਵਾਇਰਲ ਹੋ ਗਿਆ ਮੁੰਡਾ, ਬਿੱਟੂ ਬਿਹਾਰੀ ਨਾਮ ਹੈ ਮੁੰਡੇ ਦਾ। ਤੁਸੀਂ ਇੱਕ ਨਦੀ ਨੂੰ ਜਿੰਨਾ ਕੁ ਵੀ ਗੰਦਾ ਸੋਚ ਸਕਦੇ ਹੋ ਸਕਦੀ ਆ, ਉਨੀ ਗੰਦੀ ਸੀ ਉਹ ਨਦੀ ਨਾ, ਬਹੁਤ ਬਹੁਤ ਲੰਬੀ ਚੌੜੀ, ਐਂਡ ਇੰਨਾ ਲਿਫਾਫਾ, ਇੰਨਾ ਗੰਦ, ਇੰਨਾ ਕੈਮੀਕਲ, ਇੰਨਾ ਗਾਰ ਇਕੱਠਾ ਹੋਇਆ ਪਿਆ ਕਿ ਤੁਸੀਂ ਤੁਰ ਸਕਦੇ ਹੋ ਉਹਦੇ ਉੱਪਰੋਂ ਦੀ ਉਸ ਪੂਰੇ ਸਟ੍ਰੈਚ ਤੇ. ਤੇ ਉਹਨੇ ਇਸ ਤਰ੍ਹਾਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਕਿ ਸਭ ਹਮਕੋ ਪਾਗਲ ਕਹਤੇ ਹੈ, ਹਮ ਪਾਗਲ ਨਹੀਂ ਹੈ, ਹਮੇ ਯੇ ਅੱਛਾ ਨਹੀਂ ਲਗਤਾ ਹੈ. ਉਹਨੇ ਕੱਲ੍ਹ ਮੁੰਡੇ ਨੇ ਵੀਡੀਓ ਪੋਸਟ ਕੀਤੀ, ਉਹਨੇ ਇਕੱਲੇ ਨੇ ਸਾਲ ਲਾ ਕੇ ਉਹ ਪੂਰੀ ਨਦੀ ਸਾਫ ਕਰਤੀ.
1: ਵਾਹ,
0: ਅਮੇਜ਼ਿੰਗ. ਮਤਲਬ ਦੇਖੋ ਫਤੂਰੀ ਹੈ ਇੱਕ.
1: ਯੈਸ, ਦੈਟਸ ਕਾਲਡ ਡਿਟਰਮੀਨੇਸ਼ਨ.
0: ਹਾਂ, ਉਹ ਜਿਸ ਮੈਨੂੰ ਉਹ ਮਾਂਝੀ ਵਾਲੀ ਗੱਲ ਯਾਦ ਆਈ ਕਿ ਨਾ, ਉਹਦੀ ਵਾਈਫ ਮਰ ਗਈ ਸੀਗੀ, ਜਿਹੜਾ ਮਾਂਝੀ ਨਾਮ ਦਾ ਆਦਮੀ ਸੀ. ਤੁਹਾਨੂੰ ਪਤਾ ਹੈ ਸਟੋਰੀ? ਨਵਾਜ਼ੁਦੀਨ ਦੀ ਮੂਵੀ ਵੀ ਹੈ ਇਹਦੇ ਤੇ, ਰਾਧਿਕਾ ਆਪਟੇ ਨਵਾਜ਼ੁਦੀਨ ਸਦੀਕੀ. ਦੇਰ ਵਾਜ਼ ਦਿਸ ਗਾਏ ਅਗੇਨ ਇਨ ਝਾਰਖੰਡ, ਝਾਰਖੰਡ ਜਾਂ ਬਿਹਾਰ, ਮਤਲਬ ਉਦੋਂ ਮੇਰੇ ਖਿਆਲ ਨਾਲ ਬਿਹਾਰ ਤੇ ਝਾਰਖੰਡ ਸੇਮ ਹੀ ਸੀਗੇ, ਝਾਰਖੰਡ ਬਾਅਦ ਚੋਂ ਨਿਕਲਿਆ ਹਨਾ. ਸੋ ਉਹ ਨਾ ਪਹਾੜ ਜਿਹਾ ਟੱਪ ਕੇ ਜਾਣਾ ਪੈਂਦਾ ਸੀਗਾ ਔਰਤਾਂ ਨੂੰ ਪਾਣੀ ਲੈਣ ਲਈ, ਤੇ ਉਹ ਚੋਟੀ ਬੜੀ ਨਾ ਆੜੀ ਤਿਰਛੀ ਜੀ ਸੀਗੀ ਬਹੁਤ, ਮਤਲਬ ਇਟ ਵਾਜ਼ ਨੋਟ ਰੀਲੀ ਸੇਫ. ਪਰ ਤੁਹਾਡਾ ਇੱਕ ਰੋਜ਼ ਦਾ ਪੱਕਾ ਹਨਾ ਸਫ਼ਰ ਬਣ ਗਿਆ ਹੋਇਆ, ਤੁਸੀਂ ਜਾਂਦੇ ਹੋ ਆਉਂਦੇ ਹੋ. ਉਹ ਇਸ ਤਰ੍ਹਾਂ ਹੀ ਸੀ. ਅਤੇ ਹੋਇਆ ਇੱਕ ਵਾਰੀ ਕਿਸ ਤਰ੍ਹਾਂ ਕਿ ਉਹਦੀ ਵਾਈਫ ਡਿੱਗ ਗਈ ਉੱਥੋਂ, ਪੂਰੀ ਹੋ ਗਈ
1: ਜੀ.
0: ਉਹ ਆਦਮੀ ਨੇ ਬਹੁਤ ਸਾਰੀਆਂ ਪਹਿਲੇ ਜਿੱਥੇ ਵੀ ਤੁਸੀਂ ਬਿਊਰੋਕਰੈਟਿਕ ਲੈਵਲ 'ਤੇ ਜਾ ਸਕਦੇ ਹੋ, ਪੋਲੀਟੀਕਲ ਲੈਵਲ 'ਤੇ ਜਾ ਸਕਦੇ ਹੋ, ਅਰਜ਼ੀ ਲੈ ਕੇ ਕਿ ਇਹ ਨਾ ਪਹਾੜ ਸੈਂਟਰ ਤੋਂ ਤੋੜ ਕੇ ਨਾ ਇੱਥੋਂ ਰਾਹ ਬਣਾਓ
1: ਜੀ,
0: ਕਿ ਸਾਡੇ ਪਿੰਡ ਦੇ ਲੋਕਾਂ ਨੇ ਗੁਜ਼ਰਨਾ, ਹੋਰ ਆਮ ਲੋਕਾਂ ਨੇ ਵੀ ਹੈ ਨਾ ਗੁਜ਼ਰਨਾ ਹੁੰਦਾ. ਕਿਸੇ ਨੇ ਓਬਵੀਅਸਲੀ, ਕਿਉਂਕਿ ਹੋਰ ਵੀ ਕੋਈ ਨਾਲ ਰਲਿਆ ਨਹੀਂ, ਤਾਂ ਇੱਕ ਬੰਦੇ ਦੀ ਕੌਣ ਸੁਣਦਾ, ਇੱਥੇ ਤਾਂ ਕਰੋੜਾਂ ਦੀ ਨਹੀਂ ਸੁਣੀ ਜਾਂਦੀ. ਉਹਨੇ ਛੋਟਾ ਜਿਹਾ ਬਸ ਇੱਕ ਆਪਣਾ ਔਜ਼ਾਰ ਜਿਹੇ ਲਿੱਤੇ ਅਤੇ ਛੈਨੀ ਅਤੇ ਆਹ ਹਥੌੜਾ ਲੈ ਕੇ ਉਹ ਪਹਾੜ ਤੋੜਾ ਨਿਕਲ ਪਿਆ. ਪੂਰੇ 25 ਸਾਲ ਲੱਗੇ ਉਹਨੂੰ, ਪਰ ਉਹਨੇ ਉੱਥੋਂ ਸੜਕ ਕੱਢਤੀ ਹਨਾ. ਉਹ ਰਾਮਧਾਰੀ ਸਿੰਘ ਦਿਨਕਰ ਦੀ ਕਹਾਣੀ ਹੈ, ਮਾਨਵ ਜਬ ਜ਼ੋਰ ਲਗਾਤਾ ਹੈ ਪੱਥਰ ਪਾਣੀ ਬਣ ਜਾਤਾ ਹੈ. ਉਹ ਵਾਲੀ ਗੱਲ ਹੈ ਕਿ ਅਮੇਜ਼ਿੰਗ
1: ਵਾਕਈ. ਸੋਰੀ, ਸਟੋਰੀ ਐਜ਼ ਵੈਲ ਨਾ, ਕਿ ਇੱਕ ਚਾਈਨੀਜ਼ ਗਾਈ ਸੀਗਾ, ਉਹਦੀ ਵਾਈਫ, ਉਹਨੇ ਘਰ ਬਣਾਉਣਾ ਸੀ ਉਹਨੇ ਉੱਪਰ ਜਾ ਕੇ, ਤੇ ਉਹਨੂੰ ਉਹਦੀ ਵਾਈਫ ਨੂੰ ਚੜ੍ਹਨ ਨੂੰ ਜਦੋਂ ਪ੍ਰੋਬਲਮ ਆਉਣੀ ਸ਼ੁਰੂ ਹੋਈ ਨਾ, ਤਾਂ ਉਹਨੇ ਪੌੜੀਆਂ ਬਣਾਤੀਆਂ ਸਾਰੀਆਂ, 100-150 ਪੌੜੀਆਂ.
0: ਅੱਛਾ,
1: ਸਿਰਫ ਆਪਣੀ ਵਾਈਫ ਲਈ, ਕਿ ਉਹ ਆਰਾਮ ਨਾਲ ਉੱਪਰ ਜਾ ਸਕੇ ਤੇ ਆ ਸਕੇ.
0: ਆਦਮੀ ਔਰਤ ਕੇ ਲਈ ਆਪਣੀ ਔਰਤ
1: ਕੇ ਲਈ. ਸ਼੍ਰੀ ਫਰਹਾਦ ਦਾ ਵੀ ਤਾਂ ਸੇਮ ਹੀ ਸੀਗਾ ਨਾ.
0: ਮੈਨੂੰ ਉਹਨਾਂ ਦੀ ਕਹਾਣੀ ਨਹੀਂ ਯਾਦ.
1: ਉਹਨਾਂ ਨੇ ਵੀ ਪਹਾੜ ਤੋੜ ਕੇ ਪਾਣੀ ਕੱਢਿਆ ਸੀਗਾ.
0: ਮੈਂ ਨਾ ਵੈਸੇ ਆਪਾਂ ਕਿਸੇ ਹੋਰ ਦਿਨ ਨਾਲ ਗੱਲ ਕਰਾਂਗੇ ਇਹਨਾਂ ਉੱਪਰ ਵੀ. ਇਹ ਜਿੰਨੇ ਵੀ ਇਹ ਮਸ਼ਹੂਰ ਮਕਬੂਲ ਲਵ ਸਟੋਰੀਜ਼ ਨੇ, ਇਹਨਾਂ ਦਾ ਐਂਗਲ ਗਾਇਸ ਇੰਨਾ ਅੱਛਾ ਹੈ ਨਹੀਂ ਹੈ ਵੈਸੇ, ਜੇ ਧਿਆਨ ਨਾਲ ਦੇਖਿਆ ਜਾਏ. ਮਤਲਬ ਆਈ ਐਮ ਸੌਰੀ, ਠੀਕ ਹੈ, ਹਾਂ, ਕੱਚੇ ਘੜੇ ਤਾਂ ਕਦੇ ਨਹੀਂ ਪਾਰ ਲਾਉਂਦੇ, ਤੇਰੀ ਕਿਵੇਂ ਅੱਖ ਲੱਗ ਗਈ, ਆਈ ਗੈਟ ਇਟ, ਬਟ ਗਰਲ ਸੋਨੀ, ਯੂ ਆਰ ਚੀਟਿੰਗ ਔਨ ਯਰ ਹਸਬੈਂਡ, ਕੀ ਕਰ ਰਹੀ ਹੈ ਤੂੰ? ਮਤਲਬ ਠੀਕ ਹੈ, ਟੂ ਈਚ ਇਟ ਸੋਨ, ਮੈਂ ਇਹ ਨਹੀਂ ਕਹਿ ਰਿਹਾ, ਮਾਜ਼ਰਤ, ਮਾਫੀ ਪਹਿਲੇ, ਪਰ ਗਰਲ
1: ਨੋ, ਹੀ ਵਾਸ ਵੈਰੀ ਵੈਰੀ ਸਟਰੋਂਗ ਪਰਸਨੈਲਿਟੀ, ਸ਼ੀ ਵਾਸ ਵੈਰੀ ਵੈਰੀ
0: ਸੋਨੀ.
1: ਬਹੁਤ ਬਹਾਦਰ ਸੀਗੀ, ਉਹਦੇ ਕਿੱਸੇ ਪੀਲੂ ਦੇ ਸ਼ਾਇਦ ਲਿਖੇ ਹੋਏ ਕਿੱਸੇ ਜਿਹੜੇ ਸੀ, ਬਹੁਤ ਸਾਰੇ ਜਾਣਿਆਂ ਨੇ ਲਿਖੀ ਆ. ਪੀਲੂ ਨੇ ਲਿਖੀ
0: ਆ,
1: ਵਰਸ਼ਾ ਨੇ ਮੂਵੀ ਬਣ ਗਈ ਨਾ, ਬਾਕੀ ਸਾਰੇ ਸੁੱਤੇ ਰਹਿ ਗਏ, ਜਿਹਦੇ ਚ ਹਰ ਕਿਸੇ ਨੇ ਹੀਰ ਨੂੰ ਇੱਕ ਡਿਫਰੈਂਟ ਤਰ੍ਹਾਂ ਦਾ ਦਿਖਾਇਆ ਆ. ਉਹਦੇ ਚ ਦਿਖਾਇਆ ਕਿ ਹੀਰ ਕਿੰਨੀ ਬਹਾਦਰ ਸੀਗੀ, ਉਹਨੂੰ ਕੋਈ ਜਾਣਾ ਨਾ ਆ ਕੇ ਲਲਕਾਰਦਾ ਆ, ਤੇ ਉਹ ਤਲਵਾਰ ਚੋਂ ਕਹਿੰਦੇ ਹੀਰ ਘੁਮਾ ਕਰ ਕੱਢੀ ਮਿਸਰੀ, ਮੈਨੂੰ ਭੁੱਲ ਗਿਆ, ਸੋਰੀ, ਆਮ ਸੋਰੀ, ਆਮ ਸੋਰੀ, ਸਾਰੇ ਜਣ ਨੂੰ ਮਾਫੀ.
0: ਬੜੀ ਅਜੀਬ ਜੀ ਚੀਜ਼ ਲਿਖੀ ਹੈ ਪੀਲੂ ਨੇ, ਹੈ
1: ਇਹ
0: ਕੀ ਅੱਗੇ, ਮੈਨੂੰ ਭੁੱਲ ਗਿਆ, ਸੋਰੀ.
1: ਨੂਰਾ ਨਾਮ ਦਾ ਚੰਗੜ ਪੁੱਛੇ ਤੇ ਪਵਾਵੇ, ਕਿਹੜੀ ਹੀਰ ਤੁਹਾਡੇ ਵਿੱਚੋਂ ਮੈਂ ਨਾਲ ਮੱਥਾ ਲਾਵੇ, ਹੀਰ ਪਵਾ ਕਰ ਕੱਢੀ ਮਿਸਰੀ, ਵਾਰ ਇਉਂ, ਸੋਰੀ, ਮਤਲਬ ਉਹਦਾ ਸੀਗਾ ਬਾਅਦ ਚੋਂ, ਇਉਂ ਜਿਉਂ ਸੁੱਥਣ ਧੋਬੀ ਸੁੱਥਣ ਕੱਤੀ, ਮਤਲਬ ਉਹਦੇ ਦੋ ਹਿੱਸੇ ਕਰਤੇ ਸੀ ਵਿੱਚੋਂ ਖੜੀ ਖੜੀ ਨੇ, ਵਿੱਚੋਂ ਬਹੁਤ ਸਾਰੀ ਕਵਿਤਾਵਾਂ ਦੇ ਲਾਈਨ ਮਿਸਿੰਗ ਨੇ, ਆਈ ਐਮ ਸੋ ਸੋਰੀ, ਸਾਰੇ ਜਣਿਆਂ ਤੋਂ ਮਾਫੀ ਮੰਗਦੀ
0: ਹਾਂ. ਲੋਕਾਂ ਨੂੰ,
1: ਜੇ ਕਿਸੇ ਨੂੰ ਯਾਦ ਆ ਤਾਂ ਪਲੀਜ਼ ਪਲੀਜ਼ ਮੇਰੀ ਮੈਮਰੀ ਰੀਸ਼ੌਕ ਕਰਾ ਦਿਓ.
0: ਨਹੀਂ ਨਹੀਂ ਠੀਕ ਹੈ ਯਾਰ, ਬਜ਼ੁਰਗਾਂ ਦਾ ਇੰਨਾ ਤਾਂ ਕੰਮ ਕਰੋ ਗਾਇਸ. ਚਲੋ ਤੁਸੀਂ ਵੀ ਲੱਭੋ ਤੇ ਸਾਨੂੰ ਭੇਜੋ.
1: ਯੂ ਆਰ ਡੂਇੰਗ ਲੋਟ ਆਫ ਏਜ ਸ਼ੇਮਿੰਗ.
0: ਓ ਹਾਂ, ਸ਼ਿਟ, ਦੇਖੋ,
1: ਏਜ ਸ਼ੇਮਿੰਗ,
0: ਜਿਸ ਚੀਜ਼ ਸੇ ਮੈਂ ਹਮੇਸ਼ਾ, ਮਤਲਬ ਕੀ ਕਹਿੰਦਾ, ਯੂ ਬਿਕਮ ਵਾਟ ਯੂ ਹੇਟ. ਮਾਜ਼ਰਤ ਮਾਜ਼ਰਤ ਮਾਜ਼ਰਤ. ਤੇ
1: ਆਪਾਂ ਖਿਮਾ ਖਿਮਾ
0: ਇਹਦੇ ਅੱਗੇ ਖਿਮਾ ਹੁੰਦਾ, ਦੇਖਿਆ
1: ਹਿੰਦੀ ਚ ਖਿਮਾ ਹੁੰਦਾ, ਖਿਮਾ ਜਾਚਣਾ,
0: ਸ਼ਮਾ ਹੁੰਦਾ, ਸ਼ਮਾ
1: ਭੰਗੂ ਹੁੰਦਾ.
0: ਵਾਓ, ਮੈਨੂੰ ਹੁਣ ਕੁਛ ਨੀ ਸਮਝ ਆ ਰਿਹਾ ਕੀ ਹੋ ਰਿਹਾ।
1: ਸ਼ਮਾ ਪਰਵਾਨਾ ਹੁੰਦਾ ਆ।
0: ਹਾਂ, ਸ਼ਮਾ ਕਹੇ ਪਰਵਾਨੇ ਸੇ
1: ਪਰੇ ਚਲਾ ਜਾ ਮੇਰੀ ਤਰ੍ਹਾਂ ਜਲ ਜਾਏ
0: ਯਹਾਂ ਨਹੀਂ ਆ,
1: ਯਹਾਂ ਨਹੀਂ ਆ।
0: ਕਿਆ ਕਿਆ ਟੌਪ ਕੰਬੀਨੇਸ਼ਨ ਆ ਨਾ।
1: ਯੈਸ,
0: ਰਾਜੇਸ਼ ਖੰਨਾ ਨਕਲੀ ਪਿਆਨੋ ਵਜਾਣਾ ਐਂਡ ਦੈਨ ਕਿਸ਼ੋਰ ਕੁਮਾਰ। ਕਿਸ਼ੋਰ ਕੁਮਾਰ ਤੋਂ ਖੂਬ
1: ਪਿਆਨੋ ਅਸਲੀ ਹੁੰਦੀ ਸੀਗੀ। ਪ੍ਰਟੈਂਡ ਪਲੇ,
0: ਪ੍ਰਟੈਂਡ ਪਲੇ, ਪ੍ਰਟੈਂਡ ਪਲੇ। ਸੌਰੀ ਸੌਰੀ ਸੌਰੀ ਅਗੇਨ, ਮਾਜ਼ਰਤ ਮਾਜ਼ਰਤ ਮਾਜ਼ਰਤ। ਖੀਮਾ ਖੀਮਾ ਖੀਮਾ, ਸ਼ਮਾ ਸ਼ਮਾ ਸ਼ਮਾ, ਪੰਗੂ ਪੰਗੂ ਪੰਗੂ। ਠੀਕ ਹੈ ਬਾਈ, ਸਾਰਾ ਕੁਛ ਹੋ ਗਿਆ, ਮੈਨੂੰ ਸਮਝ ਨਹੀਂ ਆਉਂਦਾ। ਆਪ ਕਹੀਂ ਵੀ ਲੇਕਰ ਜਾ ਰਹੇ ਮੇਰੇ ਕੋਲ, ਮੈਂ ਕਾਲਰ ਕੇ ਪਾਸ ਜਾ ਰਹਾ ਹੂੰ, ਮੁਝੇ ਵੈਸੇ ਡਰ ਲੱਗ ਰਿਹਾ ਹੈ।
1: ਨਹੀਂ ਡਰ ਨਹੀਂ, ਡਰ ਨਹੀਂ, ਤੁਮ ਮੇਰੇ ਸਾਥ ਹੋ, ਮੈਂ ਤੁਮੇ ਐਸੇ ਐਸੇ ਜਗ੍ਹਾਓਂ ਸੇ ਧੱਕਾ ਦੂੰਗੀ ਕਿ ਬਚੋਗੇ ਨਹੀਂ।
0: ਠੀਕ ਹੋ ਗਿਆ ਜੀ, ਡਨ ਹੈ। ਚਲੀਏ ਫਿਰ ਪਹਿਲਾਂ ਆਪਣਾ ਅਗਲਾ ਕਾਲਰ ਜੀ।
1: ਜੀ ਪਲੀਜ਼।
0: ਆਪਣੇ ਅਗਲੇ ਕਾਲਰ ਨੇ ਕਰਮ ਸੋਢੀ ਜੀ।
1: ਓ ਵਾਹ, ਸਤਿ ਸ੍ਰੀ ਅਕਾਲ ਕਰਮ ਜੀ।
2: ਬੈਠੀ ਹੋ ਹੋਠੋਂ ਕੋ ਸੀਏ ਹੂਏ ਪੰਜਾਬ, ਅਕਸਰ ਇਸ਼ਕ ਜਾਗ ਉੱਠਤਾ ਹੈ ਐਸੀ ਖਮ।
0: ਓਹੋ ਕਰਮ ਜੀ, ਦੁਬਾਰਾ ਦੁਬਾਰਾ ਦੁਬਾਰਾ ਦੁਬਾਰਾ ਕਰਮ ਜੀ,
1: ਵਿੱਚੋਂ ਕੱਟ ਗਈ ਵਾ।
0: ਤੁਹਾਡਾ ਨਾ ਨੈਟਵਰਕ ਹਮੇਸ਼ਾ ਜਵਾਬ ਦੇ ਜਾਂਦਾ
2: ਮੇਰਾ। ਇਹ ਫਨਾ ਮੂਵੀ ਦੀ ਗੱਲ ਕਰਦੇ ਸੀ।
1: ਅੱਛਾ ਅੱਛਾ ਅੱਛਾ ਅੱਛਾ ਅੱਛਾ, ਫਨਾ, ਓਕੇ,
0: ਫਨਾ
2: ਦਾ ਸੀਗਾ। ਇਹ ਵੀ ਉਹਦੇ ਵਿੱਚ ਸੀਗਾ।
0: ਹਾਂ, ਉਹਦੇ ਨਾਲ ਸ਼ੇਅਰ ਬਹੁਤ ਸੀਗੇ, ਹਨਾ।
2: ਬੈਠੀ ਹੋ ਹੋਠੋਂ ਕੋ ਸੀਏ ਹੂਏ ਪਛਤਾਏਂਗੀ ਆਪ, ਅਕਸਰ ਇਸ਼ਕ ਜਾਗ ਉੱਠਤਾ ਹੈ ਖਾਮੋਸ਼ੀ ਮੇਂ।
0: ਓਏ ਹੋਏ ਹੋਏ ਹੋਏ ਹੋਏ, ਬਹੁਤ ਸੋਹਣਾ, ਵਾਹ ਵਾਹ ਵਾਹ ਯਾਰ, ਕਿੰਨੇ ਲਿਖੇ ਹੋਏ ਆ, ਇਹ ਦੇਖਣਾ ਪਏਗਾ ਅੱਜ ਇਸ ਤੋਂ ਬਾਅਦ ਨਾ ਕਿ
2: ਇਹ ਜੀ ਮੈਂ ਤਾਂ ਨਹੀਂ ਲਿਖੇ, ਪਰ ਨਹੀਂ ਲਿਖੇ ਵਰਡਿੰਗ
1: ਨਹੀਂ ਨਹੀਂ ਇਹਦੇ ਇਹਦੇ ਇਹਦੇ ਤੇ ਨਾ ਮਿਲਦਾ ਜੁਲਦਾ ਇੱਕ ਹੋਰ ਮੈਨੂੰ ਸ਼ੇਰ ਯਾਦ ਆ ਗਿਆ। ਕਹਿੰਦੇ ਇਹ ਜੋ ਧੜਕਤਾ ਹੈ ਪੱਥਰ ਦਿਲ ਮੇਂ ਸੀਨੇ ਮੇਂ, ਇਹ ਜੋ ਧੜਕਤਾ ਹੈ ਪੱਥਰ ਸੀਨੇ ਮੇਂ, ਕੁਛ ਹਾਦਸੋਂ ਸੇ ਪਹਿਲੇ ਇਹ ਦਿਲ ਹੁਆ ਕਰਤਾ ਥਾ।
0: ਓ ਬਹੁਤ ਸੋਹਣਾ,
1: ਯੈਸ,
0: ਬਹੁਤ ਪਿਆਰਾ,
2: ਵਾਹ ਨੋਨੀਆ ਜੀ।
1: ਯੈਸ
2: ਨੋਨੀਆ ਜੀ,
1: ਜੀ ਜੀ ਜੀ,
2: ਜਦੋਂ ਦੇ ਤੁਸੀਂ ਵਾਪਸ ਆਏ ਆ ਨਾ
1: ਜੀ,
2: ਜਦੋਂ ਦੇ
1: ਜੀ ਜੀ
2: ਦੁਬਾਰਾ
1: ਜੀ,
2: ਤੁਹਾਡੀ ਸ਼ਾਇਰੀ ਐਕਚੁਅਲੀ ਮੇਕ ਸੈਂਸ।
0: ਨਹੀਂ ਅੱਜ ਤਾਂ ਮੈਂ ਵੀ ਸਟੰਪ ਹੋ ਗਿਆ।
1: ਨਹੀਂ ਨਹੀਂ, ਐਕਚੁਅਲੀ ਸ਼ਾਇਰੀ ਮੇਰੀ ਸ਼ੁਰੂ ਤੋਂ ਹੀ ਇਹ ਜੀ ਆ, ਤੁਹਾਨੂੰ ਹੁਣ ਸਮਝ ਆਉਣ ਲੱਗ ਗਈ ਆ।
0: ਅੱਛਾ, ਇਹ ਵੀ ਹੋ ਸਕਦਾ।
2: ਤੇ ਜੋ ਕਹਿੰਦਾ ਜੀ, ਤੁਸੀਂ ਮਿਰਜ਼ਾ ਤੇ ਸੋਹਣੀ ਮਹਿਵਾਲ ਨੂੰ ਇਕੱਠੇ ਕੀਤਾ, ਯਾਨੀ ਕਾਬਲੇ ਤਾਰੀਫ ਸੀ। ਕ੍ਰਿਸ਼ਨਾ ਜੀ ਕਹਿੰਦੇ ਕੱਚੇ ਘੜੇ ਤਾਂ ਕਦੇ ਨੀ ਪਾਰ ਲਾਉਂਦੇ, ਤੇਰੀ ਕਿਵੇਂ ਅੱਖ ਲੱਗ ਗਈ। ਉਹ ਗਾਣਾ ਇਹ ਹੈ ਜੀ, ਲੱਕੀ ਵਾਲੇ ਤਾਂ ਕਦੇ ਨੀ ਅੱਖ ਲਾਉਂਦੇ,
1: ਤੇਰੀ ਕਿੱਦਾਂ ਅੱਖ ਲੱਗ ਗਈ, ਲੱਗੀ ਵਾਲੇ ਤਾਂ ਕਦੇ ਨੀ ਸੋਚਦੇ। ਮੈਂ ਵੀ ਕਿਹਾ, ਮੈਂ ਕਿਹਾ ਚਲੋ ਜਾਣ ਦੋ ਸਲਾਈਡ ਹੋਣ ਦੋ,
0: ਮੈਂ ਕਿਹਾ ਯਾਰ ਇਹ ਤਰਜੀ ਸੈੱਟ ਨਹੀਂ, ਕ੍ਰਿਸ਼ਨਾ ਕੁਛ ਤਾਂ ਹੋਇਆ, ਮੈਂ ਕਿਹਾ ਚਲੋ ਚੱਲਦੇ ਰਹੀਏ। ਮੈਨੂੰ ਨਾ ਤਿੰਨ ਹਫ਼ਤੇ ਪਹਿਲੇ ਲੋਕਾਂ ਨੇ ਕਿਹਾ ਸੀਗਾ ਕ੍ਰਿਸ਼ਨਾ ਬਹੁਤ ਨਹੀਂ ਗਿਆ,
1: ਕਰਨ ਜੀ ਮੇਰਾ ਜਿਗਰਾ ਦੇਖੋ, ਮੈਂ ਬਰਦਾਸ਼ਤ ਕਿੱਦਾਂ ਕੀਤਾ ਸੀ ਸਾਹਮਣੇ ਬਹਿ ਕੇ।
0: ਨਹੀਂ, ਇਟ ਇਜ਼ ਬਿਕੋਜ਼ ਆਫ ਹਰ। ਮੈਨੂੰ ਤਿੰਨ ਹਫ਼ਤੇ ਪਹਿਲੇ ਲੋਕਾਂ ਨੇ ਕਿਹਾ ਸੀ ਕ੍ਰਿਸ਼ਨਾ ਤੂੰ ਦੇਖੀ ਬੇਟਾ ਤੇਰਾ ਹਾਲ ਕੀ ਹੋਏਗਾ, ਮੈਨੂੰ ਅੱਜ ਪਤਾ ਲੱਗ ਰਿਹਾ।
1: ਮੈਨੂੰ ਵੀ ਅਣਖ ਜਾਗ ਗਈ ਨਾ।
0: ਨਹੀਂ ਨਹੀਂ, ਮੈਂ ਕਪਲ ਦੀ ਗੱਲ ਕਰ
1: ਰਿਹਾ। ਤੁਸੀਂ ਕਿਹਾ ਸੀ ਗਰਲ,
0: ਨਹੀਂ ਨਹੀਂ ਕਪਲ। ਅੱਛਾ ਨਹੀਂ, ਅੱਛਾ ਜੇ ਇਸ ਤਰ੍ਹਾਂ ਲੱਗਾ ਹੋਵੇ, ਮੈਂ ਕਪਲ ਦੀ ਗੱਲ ਕਰ ਰਿਹਾ।
1: ਸੋ ਮੈਂ ਫਿਰ ਦੱਸਦਾ ਵੀ, ਦੇਖੋ ਜਿਹੜੀ ਜਿਹੜੀ ਸਾਰੀ ਮੋਟੀਵੇਸ਼ਨ ਐਂ ਨਹੀਂ ਹੈ ਕਿ ਕੰਧਾਂ ਚੀਰਦੀਆਂ ਤੇ ਜੇ ਘੜੇ ਤਰਦੇ। ਇਹ ਹੀਰ ਜਿਹੜੀ ਸੀ ਉਹ ਬਹੁਤ ਬਹੁਤ ਹੀ ਬ੍ਰੇਵ ਗਰਲ ਸੀਗੀ।
0: ਯਾ ਅਮੇਜ਼ਿੰਗ, ਸੋ ਸੋ ਪ੍ਰਾਊਡ ਆਫ ਯੂ ਹੀਰ।
1: ਪਰ ਅੱਜ ਦਿਨ ਤੱਕ ਕਿਸੇ ਨੇ ਆਪਣੇ ਕਿਸੇ ਨਾਮ ਆਪਣੀ ਕੁੜੀ ਦਾ ਨਾਮ ਹੀਰ ਨਹੀਂ ਰੱਖਿਆ। ਸਾਹਿਬਾ ਜ਼ਰੂਰ ਰੱਖਿਆ ਆ, ਸ਼ਸ਼ੀ ਵੀ ਬਹੁਤ ਸਾਰਿਆਂ ਦਾ ਨਾਮ ਹੈਗਾ ਆ, ਸਾਹਿਬਾ ਵੀ ਮੈਂ ਸੁਣਿਆ ਆ, ਹੀਰ ਬਹੁਤ ਘੱਟ
2: ਸੁਣਿਆ ਤਾਂ। ਅਸੀਂ ਨੋਨੀਆ ਵੀ ਕਦੇ ਨਹੀਂ ਸੀ, ਅਸੀਂ ਸੁਣ ਲਿਆ
1: ਨਾ। ਕਿਆ ਬਾਤ, ਨਹੀਂ ਮਜ਼ਾਕ ਦੀ ਗੱਲ ਨੀ, ਸੁਣਿਆ ਮੈਂ ਵੀ ਨੀ ਅੱਜ ਦਿਨ ਤੱਕ ਨੋਨੀਆ। ਇਹ ਕ੍ਰੈਡਿਟ ਗੋਸ ਟੂ ਮਾਈ ਡੈਡ। रेडियो का नाम है थोड़ा पक्का नाम की है फिर ओनू कई जने तो लाइसेंस कट के होना पैदा भी आदि लाइसेंस से भी नोनी आई
2: काश किते तू मेरी दी उमर होर मेरी हुंदी इश्क समंदर तर जाने सी जे तू निगाह ना फेरी हुंदी काश किते तू मेरी हुंदी इकला पे विंज ना सड़ दे वो विंज ना मर दे इकला पे विच इंज ना सड़ दे वख वख होके इंज ना मर दे इश्क दे निगनू से की जांदे हर चीज बथेरी हुंदी काश किते तू मेरी हुंदी तू मेरी हुंदी तेरे वाजो जीना सिखिया ओ कीता जो नहीं सी मिथ्या तेरे वाजो जीना सिखिया ओ कीता जो नहीं सी मिथ्या मर चले सी मर ही जांदे नी मर चले सी मर ही जांदे जे मौत बलों ना देरी हुंदी काश किते तू मेरी हुंदी काश किते तू मेरी हुंदी तातो छड़िया समझ नी आई दिल नू ना गई गल समझाई तेरे बाजो कर्म सी एदा जिमें राख दी टेरी हुंदी काश किते तू मेरी हुंदी काश किते तू मेरी हुंदी
0: बहुत सोना ब्यूटीफुल
1: थोड़ी आवाज बड़ी प्यारी
0: बहुत मतलब स्पीचलेस बहुत सोना सी भाई जी थैंक यू सो मच सर समझा करने लिए बहुत बहुत प्यारा बहुत आला
2: थैंक यू
1: अच्छा एक जांदे जांदे बुझारती पुजो
0: हां जी प्लीज
2: हां जी मामूली वाली ना पुछे सवेरे मॉर्निंग बदबूदार की तू देख
1: नहीं ओके ब्रूस ली दी एक भैन आ जड़ी लखनऊ च रहंदी है ओदा नाम की है
2: लूसली
1: हां जी
2: लखनऊ च रहंदी है
1: हां जी
2: ब्रूसली दी भैन ते लखनऊ च रहंदी है
1: ओदा नाम की
2: लूसली
1: नहीं
0: की है जी दसो तुसी
1: बरेली
0: अबे यार
1: ब्रूसली बरेली
2: यार कृष्णा जी
0: करम भाई रियली सॉरी मैं माफी मांगना ਤੁਸੀਂ ਤੁਹਾਡੀ ਪਰਫਾਰਮੈਂਸ ਅੱਛੀ ਸੀ ਤੁਸੀਂ ਇਸ ਤਰ੍ਹਾਂ ਸੋਚਿਆ ਸੀ ਕੋਈ ਗੁੱਸਾ ਕਰ ਰਹੇ ਮੈਨੂੰ ਬਹੁਤ ਵਧੀਆ ਲੱਗੀ
2: ਤੁਸੀਂ ਜਿਹੜਾ ਮੈਨੂੰ ਕ੍ਰੈਡਿਟ ਬੈਕ ਪੇ ਕੀਤਾ ਨਾ ਬਹੁਤ ਬਹੁਤ ਧੰਨਵਾਦ ਤੁਹਾਡਾ
1: ਥੈਂਕ ਯੂ ਵੈਰੀ ਮਚ ਕਰਨ
2: ਸ਼ਾਇਰ ਚੱਲਦਾ ਹੀ ਭਲੇ
1: ਰਿਡਲਸ ਮੂੰਹੋਂ ਨਿਕਲਦੇ ਭਲੇ
0: ਹੈਨਾ ਆ ਵੀ ਠੀਕ ਹੈ
1: अगली बार फिर वधिया सुनानी है बंदा अपना स्टैंडर्ड तो सही रखदा थैंक यू वेरी मच
0: थैंक यू करम जी थैंक यू फॉर
2: कॉलिंग
1: पिछले 10-11 साल तक तो कोई बुझ नहीं सका
0: अच्छा, मैं एक मिनट रुको ਬਰੂਸ ਲੀ ਦੀ ਇੱਕ ਹੋਰ ਭੈਣ ਹੈ, ਤੁਹਾਨੂੰ ਪਤਾ ਉਹ ਮਹਾਰਾਸ਼ਟਰ ਰਹਿੰਦੀ ਹੈ, ਕੀ ਨਾਮ ਹੈ ਉਹਦਾ?
1: ਮੈਨੂੰ ਤਾਂ ਪਤਾ ਹੀ ਨਹੀਂ,
0: ਸਾਂਗਲੀ ਇਹਦਾ ਤਾਂ ਬੜੀਆਂ ਭੈਣਾਂ ਨਿਕਲ ਆਈਆਂ ਵਿਚਾਰੇ ਦੀਆਂ।
1: ਨਹੀਂ ਮਸ਼ਹੂਰ ਮਸ਼ਹੂਰ ਨੇ ਨਾ, ਦੇਖੋ ਮਸ਼ਹੂਰ ਆ ਬਰੂਸ ਲੀ, ਬਰੇਲੀ ਵੀ ਮਸ਼ਹੂਰ ਆ ਨਾ।
0: ਹਾਂ ਨਹੀਂ ਇਹ ਵੀ ਠੀਕ ਹੈ, ਤੁਸੀਂ ਚਲੋ ਬਰੂਸ ਲੀ ਤਾਂ ਮਸ਼ਹੂਰ ਆ, ਉਹਨਾਂ ਦੇ ਫਾਦਰ ਸਾਹਿਬ ਨੂੰ ਤੁਸੀਂ ਵਾਸਕੋ ਡਾ ਗਾਮਾ ਕਿਉਂ ਬਣਾਤਾ? ਉਹ ਕਿਹੜੀ ਤਰ੍ਹਾਂ ਡਾਇਲੋਗ, ਉਹ ਕਹਿੰਦਾ ਮੁਝੇ ਕਿਉਂ ਤੋੜਾ, ਇਹ ਵਾਲੀ ਗੱਲ ਹੋ ਗਈ ਹੈ।
1: ਜਿਹਦੇ ਰੀਸੈਂਟ ਇੱਕ ਅਨਦਰ ਪੀਜੇ ਵਾਲਾ ਜੋਕ ਨਾ, ਮਾਂ ਕਹਿੰਦੀ ਹੈ ਸੌਂ ਜਾ ਮੇਰਾ ਸ਼ੇਰ ਪੁੱਤ, ਫਿਰ ਦੂਜੀ ਮਾਂ ਕਹਿੰਦੀ ਹੈ ਸੌਂ ਜਾ ਮੇਰਾ ਸ਼ੇਰ ਪੁੱਤ, ਉਧਰ ਸ਼ੇਰ ਨੀ ਡੰਡਾ ਲੈ ਕੇ ਸ਼ੇਰ ਦੇ ਪਿੱਛੇ ਤਿਆਰ ਹੋ ਜਾਂਦੀ ਹੈ।
0: ਕੀ ਕਰਦਾ ਰਹਿੰਦਾ ਹੈ ਤੂੰ? ਅੱਛਾ ਵੈਸੇ ਨਾਈਸ। ਅੱਛਾ ਜੋਕ ਦੀ ਵੀ ਨਾ ਇੱਕ ਆਰਟ ਹੈ ਨਾ ਇਸ ਗੱਲੋਂ, ਕੀ ਦੇਖੋ ਕਿੰਨਾ ਸਾਦਾ ਜਿਹਾ ਸ਼ੇਰ ਹੈ, ਸੋਰੀ ਜੋਕ ਹੈ, ਪਰ ਹਾਂ ਪਰ ਸ਼ੇਰ ਵੀ ਤਾਂ ਸਾਦਾ ਹੀ ਹੈ।
1: ਸ਼ੇਰ ਸਾਦਾ ਨਹੀਂ ਹੈ, ਜੇ ਸਾਹਮਣੇ ਆ ਜਾਵੇ ਨਾ ਸਭ ਕੁਛ ਹੋ ਜਾਂਦਾ ਹੈ।
0: ਯੂ ਨੋ ਇੱਥੇ ਮੈਂ ਉਸ ਦਿਨ ਦੇਖਿਆ ਕਿ ਕੈਨਬਰਾ ਚ ਇੱਕ ਜਗ੍ਹਾ ਹੈ ਪ੍ਰੋਪਰ, ਤੁਸੀਂ ਉੱਥੇ ਜਾ ਕੇ ਸਟੇ ਕਰ ਸਕਦੇ ਹੋ, ਮਤਲਬ ਇਟਸ ਅ ਹੋਟਲ ਟਾਈਪ ਥਿੰਗ, ਪਰ ਖਾਸੀਅਤ ਇਹ ਹੈ ਕਿ ਜਿੱਥੇ ਤੁਸੀਂ ਸੁੱਤੇ ਹੋਵੋਗੇ ਉਹ ਆਲ ਗਲਾਸ ਰੂਮ ਹੈ, ਠੀਕ ਹੈ, ਤੇ ਬਾਹਰ ਜਿਹੜਾ ਤੁਹਾਡਾ ਵਿਹੜਾ ਹੈ ਉੱਥੇ ਸ਼ੇਰ ਸੋ ਰਿਹਾ, ਸੋ ਲਾਈਵ ਸ਼ੇਰ ਰਹਿੰਦੇ ਆ। ਮੈਂ ਕਿਹਾ ਯਾਰ ਇਹ ਵੀ ਜਿਗਰਾ ਹੀ ਚਾਹੀਦਾ, ਹੈ ਤੇ ਸ਼ੇਰ ਹੀ ਆ, ਗੁੱਸਾ ਆ ਗਿਆ ਠਾ ਕਰਕੇ ਨਿਕਲੇ ਸ਼ੀਸ਼ਾ ਪਾਰ ਕਰਕੇ। ਉਹਨਾਂ ਜਿਰਾਫ ਵਾਲਾ ਵੀ ਰੱਖਿਆ, ਜਿਰਾਫ ਵਾਲਾ ਚਲੋ ਆਈਡੀਆ ਠੀਕ ਹੈ।
1: ਫਿਰ ਆਈ ਹੈਵ ਹਰਡ ਮੇਰੀ ਵਨ ਆਫ ਮਾਈ ਸੁਪਰਵਾਈਜ਼ਰ ਲੌਂਗ ਟਾਈਮ ਬੈਕ, ਸ਼ੀ ਸਪੈਂਡ ਵੀਕਐਂਡ ਦੇਰ, ਸ਼ੀ ਸੇਡ ਇਟ ਵਾਸ ਰੀਲੀ ਗੁੱਡ ਫਨ। ਜਿਰਾਫ ਤਾਂ ਪਤਾ ਨਹੀਂ, ਸ਼ੀ ਵਾਸ ਸੇਇੰਗ ਕਿ ਵੀ ਕੁਡ ਫੀਡ ਜਿਰਾਫ ਐਸ ਵੈਲ।
0: ਹਾਂ ਹਾਂ ਹਾਂ ਹਾਂ ਹਾਂ ਇਸ ਤਰ੍ਹਾਂ ਹੀ ਹੈ,
1: ਲਾਈਨ ਵਾਸ ਇਨ ਦ ਕੋਰਟਯਾਰਡ।
0: ਹਾਂ
1: ਮੈਂ ਕਹਿੰਦਾ ਸੋ ਵੀ
0: ਖਤਰਨਾਕ ਹੀ ਹੈ ਕੰਮ,
1: ਅਸੀਂ ਤਾਂ ਛੱਤ ਬੀਟ ਚ ਜਾ ਕੇ ਸੋਚਦੇ ਸੀ ਬੜੀ ਧੋਪ ਮਾਰ ਲਈ, ਸ਼ੇਰ ਖੁੱਲਾ ਫਿਰਦਾ ਸੀ ਪਿੰਜਰੇ ਚ।
0: ਦੇਖਿਆ ਵਾਹ ਨਾਨੀਆ ਜੀ, ਅੱਜ ਬੜੀ ਮਤਲਬ ਮੈਨੂੰ ਸਮਝ ਨਹੀਂ ਆ ਰਿਹਾ, ਮੈਂ ਇੱਕ ਪਾਸੇ ਵਾਲ ਨੋਚ ਵੀ ਨਾ, ਇੱਕ ਪਾਸੇ ਕਹਿ ਰਹੇ ਵਾਹ ਕਿਆ ਬਾਤ ਹੈ, ਕੋਈ ਮਿਡਲ ਗਰਾਊਂਡ ਹੀ ਨਹੀਂ ਮਿਲ ਰਿਹਾ ਮੈਨੂੰ ਅੱਜ ਤੁਹਾਡੇ ਨਾਲ, ਕੋਈ ਤਾਂ ਸਾਦੀ ਗੱਲ ਕਰੋ ਯਾਰ। ਬੰਦਾ ਕਹਿੰਦਾ ਵਾਹ ਕਿਆ ਬਾਤ ਹੈ ਮੇਰੇ ਰੂਜ਼ਵੈਲਟ,
1: ਮੇਰੇ ਪਲਾਟੋ, ਸਮਝਣਾ ਹੀ ਨਹੀਂ ਨੋਨੀਆ, ਕੋਈ ਸਮਝਣਾ ਹੀ ਨਹੀਂ,
0: ਮੁਸ਼ਕਿਲ ਹੀ ਨਹੀਂ,
1: ਮੁਸ਼ਕਿਲ ਹੀ ਨਹੀਂ,
0: ਨਾਮੁਮਕਿਨ ਹੈ,
1: ਨਾਮੁਮਕਿਨ ਹੈ,
0: ਵਾਹ ਕਿਆ ਬਾਤ ਹੈ। ਦੇਖਿਆ ਹਾਂ ਹੁਣ ਕੀਤੀ ਥੋੜੀ ਮਿਡਲ ਵਾਲੀ ਗੱਲ, ਮੈਂ ਵੀ ਥੋੜਾ ਠੀਕ ਜਿਹਾ ਹਾਂ, ਮੈਂ ਵੀ ਗੁੱਡ ਫੀਲ ਕਰ ਰਹੀ ਹਾਂ, ਚਲੋ
1: ਫੀਲ ਗੁੱਡ ਫੈਕਟਰ ਕ੍ਰੀਏਟ ਹੋ ਗਿਆ,
0: ਇਟਸ ਸਟਿਲ ਆਲਰਾਈਟ।
1: ਯਾ ਕਿ ਕੁਝ ਹੋਰ ਸੁਣਾਵਾਂ?
0: ਹਾਏ ਹਾਏ ਨਹੀਂ ਸੁਣਾਂਗੇ ਸੁਣਾਂਗੇ, ਕਿਉਂ ਨਹੀਂ ਸੁਣਾਂਗੇ, ਪਰ ਤੁਹਾਨੂੰ ਪਤਾ ਤੁਹਾਡਾ ਵੀਕਐਂਡ ਦਾ ਇਸ ਵਾਰ ਦਾ ਪਲਾਨ ਕੀ, ਡੂ ਯੂ ਹੈਵ ਅ ਪਲਾਨ ਫਾਰ ਦ ਵੀਕਐਂਡ?
1: ਥਿਸ ਵੀਕਐਂਡ ਦਾ ਪਲਾਨ ਹੈ ਮੈਂ ਲੰਬੀ ਤਾਣ ਕੇ ਆਏ ਹਾਏ ਧੁੱਪ ਦੇ ਵਿੱਚ ਮੰਜਾ ਡਾ ਕੇ ਕੰਬਲ ਲੈ ਕੇ ਹਵਾ ਨਹੀਂ ਲੱਗ ਰਹੀ, ਗੜੇ ਆਉਣ ਨਾ ਆਉਣ,
0: ਪਰ ਮੇਰਾ ਮੇਰਾ ਵੀਕਐਂਡ ਦਾ ਪਲਾਨ ਬੜਾ ਸੋਰਟਡ ਹੈ ਇਸ ਵਾਰੀ, ਕਿਉਂਕਿ ਆਪਾਂ ਵੇਖਣ ਜਾ ਰਹੇ ਹਾਂ ਬੋਲ ਭਾਵੇਂ ਨਾ ਬੋਲ, ਅੱਜ ਹੋ ਗਈ ਰਿਲੀਜ਼,
1: ਉਹ ਤਾਂ ਮੈਂ ਤੁਹਾਨੂੰ ਮਿਲ ਜੂੰਗੀ ਉੱਥੇ।
0: ਅੱਛਾ ਤੁਸੀਂ ਵੀ ਦੇਖਣ ਜਾਓਗੇ?
1: ਮੈਂ ਤੁਹਾਨੂੰ ਮਿਲ ਜਾਣਾ
0: ਬਿਲਕੁਲ ਜੀ। ਬੋਲ ਭਾਵੇਂ ਨਾ ਬੋਲ ਅੱਜ ਰਿਲੀਜ਼ ਹੋ ਚੁੱਕੀ ਹੈ, ਰਿਦਮ ਬੋਇਜ਼ ਦੀ ਪ੍ਰੋਡਕਸ਼ਨ ਰਾਕੇਸ਼ ਧਵਨ ਵੱਲੋਂ ਲਿਖੀ ਗਈ ਤੇ ਡਾਇਰੈਕਟਡ ਸਿੱਧਕ ਗਿੱਲ ਤੇ ਜਾਨਿਆ ਜੋਸ਼ੀ ਆਰ ਦ ਨਿਊ ਡੈਬਿਊਟਾਂਟ ਸਟਾਰਸ ਜਿਹੜੇ ਇਸ ਫਿਲਮ 'ਚ ਨੇ। ਹਾਂ ਐਂਡ ਟ੍ਰੇਲਰ ਦੇ ਹਿਸਾਬ ਨਾਲ ਮੈਨੂੰ ਬਹੁਤ ਉਮੀਦ ਹੈ ਵਿਦ ਹਰ ਐਕਟਿੰਗ, ਤੁਸੀਂ ਇੰਟਰਵਿਊ ਦੇਖ ਸਕਦੇ ਹੋ, ਅਸੀਂ ਇੰਟਰਵਿਊ ਕੀਤਾ ਉਹਨਾਂ ਨਾਲ।
1: ਨਹੀਂ
0: ਨਹੀਂ ਐਕਟਿੰਗ ਨਾਲ, ਦੇਖਿਓ ਮੈਂ ਕਿਹਾ ਨਾ ਮੈਨੂੰ ਪਤਾ ਆਮ ਵੈਰੀ ਸਮਾਰਟ, ਮੈਂ ਐਕਟਿੰਗ ਕਿਆ ਉਮੀਦ ਦੇ ਨਾਲ ਹੀ ਐਕਟਿੰਗ ਲਾਇਆ, 0.03 ਮਿਲੀ ਸੈਕਿੰਡ ਦਾ ਬਸ ਗੈਪ ਦਿੱਤਾ,
1: ਬਸ ਉਹ ਗੈਪ 'ਚ ਮਸਲੇ ਹੋ ਜਾਂਦੇ ਹੁੰਦੇ ਨੇ।
0: ਨਹੀਂ ਬਟ ਆਈ ਡਿਡ ਅ ਇੰਟਰਵਿਊ ਵਿਦ ਦ ਕਾਸਟ ਐਂਡ ਉਹ ਦੋਨੋਂ ਇੰਨੇ ਫਰੈਸ਼ ਨੇ ਔਰ ਇੰਨਾ ਮਜ਼ੇਦਾਰ ਇੰਟਰਵਿਊ ਸੀਗਾ, ਕਿਉਂਕਿ ਐਟ ਸਮ ਪੁਆਇੰਟ ਨਾ ਉਹਨਾਂ ਦੀ ਆਡੀਓ 'ਚ ਡਿਸਟੋਰਸ਼ਨ ਆ ਗਈ ਤੇ ਉਹ ਹੁਣ ਐਕਟਰੈਸ ਬੋਲ ਰਹੀ ਆ ਪਰ ਮੈਨੂੰ ਸੁਣ ਨਹੀਂ ਰਿਹਾ। ਮੈਂ ਕਿਹਾ ਯਾਰ ਤੁਸੀਂ ਮੈਥਡ ਐਕਟਿੰਗ ਕਰਦੇ ਪਏ ਹੋ ਕਰੈਕਟਰ ਤੋਂ ਬਾਹਰ ਆਓ, ਕਿਉਂਕਿ ਉਸ ਫਿਲਮ ਦੇ ਅੰਦਰ ਵੀ ਜੇ ਤੁਸੀਂ ਟ੍ਰੇਲਰ ਵੇਖਿਆ ਹੋਵੇ ਤਾਂ ਬੇਸਿਕਲੀ ਕਹਾਣੀ ਹੈ ਕਿ ਉਹ ਨੋਨ ਸਪੀਕਿੰਗ ਇੰਡੀਵਿਜੁਅਲ ਆ, ਉਹ ਮਿਊਟ ਹੈ ਤੇ ਮੁੰਡੇ ਨੂੰ ਪਿਆਰ ਹੋ ਗਿਆ ਤੇ ਫਿਰ ਉਹ ਹੋਣਗੇ ਇਕੱਠੇ, ਨਹੀਂ ਹੋਣਗੇ ਤਾਂ ਬਈ ਫਿਲਮ ਵੇਖ ਕੇ ਪਤਾ ਲੱਗੇਗਾ, ਤਾਂ ਫਿਰ ਬਾਈ ਦੇਖਿਓ ਸਾਨੂੰ ਵੀ ਦੱਸਿਓ ਕਿ ਤੁਹਾਨੂੰ ਫਿਲਮ ਵਧੀਆ ਲੱਗੀ।
1: ਉਹ ਯਾਰ ਮਿਊਟ ਤੋਂ ਇੱਕ ਹੋਰ ਫਿਲਮ ਆਈ ਸੀ ਨਾ ਜੀ, ਉਹ ਸੀਗੀ ਕਿਹੜੀ ਯਾਰ ਉਹਦੀ, ਅਰਚਨਾ
0: ਪੂਰਨ ਸਿੰਘ ਦੀ, ਉਹ ਤਾਂ ਨਹੀਂ ਮਿਊਟ ਹੋ ਸਕਦੀ,
1: ਅਰਚਨਾ ਪੂਰਨ ਸਿੰਘ ਨਹੀਂ, ਅੱਬਾ ਡੱਬਾ ਚੱਬਾ,
0: ਹਾਂ ਹਾਂ ਇਹੀ ਵਾਲੀ ਫਿਲਮ ਚੋ ਅਨਿਲ ਕਪੂਰ ਵਿਕੇ ਜਾਂਦਾ ਜਿਹੜੇ ਅੰਦਰ, ਹਾਂ ਯਾਰ ਉਹ ਫਿਲਮ ਬਹੁਤ ਟ੍ਰਿਪੀ ਹੈ. ਮਤਲਬ ਦੇਖੋ ਲੋਕੀ, ਮੈਨੂੰ ਨਾ ਕਈ ਵਾਰੀ ਲੱਗਦਾ ਕਿ ਬਾਲੀਵੁੱਡ ਦੇ ਰਾਈਟਰ ਨਾ ਮੇਰੀ ਉਮਰ ਦੇ ਹੀ ਸੀਗੇ ਸ਼ਾਇਦ, ਨਾ ਕਿ ਜਿਸਾ ਮੈਂ ਵੱਡਾ ਹੋ ਰਿਹਾ ਸੀਗਾ ਉਹ ਵੀ ਵੱਡੇ ਹੋ ਰਹੇ ਸੀਗੇ, ਉਹਨਾਂ ਨੂੰ ਕਿ ਲੌਜਿਕ ਹੌਲੀ ਹੌਲੀ ਆਇਆ ਹੈਨਾ. ਪਰ ਜੀ ਸਿਨੇਮਾ ਤੇ ਨਾ
1: ਸਦਕੇ ਜਾਵਾਂ ਆਈਨਸਟਾਈਨ ਦੇ.
0: ਨਹੀਂ ਨਹੀਂ ਮਤਲਬ ਆਈਨਸਟਾਈਨ ਨਹੀਂ ਨਾ, ਤੁਸੀਂ ਦੇਖੋ ਕਿੰਨੀ ਲੌਜੀਕਲ ਚੀਜ਼ ਹੈ.
1: ਜਿਹੜਾ ਕ੍ਰੀਏਟਿਵ ਬੰਦਾ ਹੁੰਦਾ ਨਾ ਉਹ ਬੱਚੇ ਦੀ ਦਿਲ ਦੀ ਵੀ ਗੱਲ ਲਿਖ ਸਕਦਾ ਹੁੰਦਾ, ਉਹ ਇੱਕ 90 ਸਾਲਾਂ ਦਾ ਵੀ ਦੇਖ ਸਕਦਾ ਹੁੰਦਾ.
0: ਨਹੀਂ ਇਹ ਤਾਂ ਨਾ ਇਹ ਬੰਦੇ ਨੇ ਜਿੰਨੇ ਵੀ ਲਿਖਿਆ ਇਹਨੇ ਇੱਕ ਬਹੁਤ ਹੀ ਜ਼ਿਆਦਾ ਨਾ ਆਪਣੇ ਅੰਦਰ ਦੇ ਮਰੇ ਹੋਏ ਮਰਦ ਨੂੰ ਖੁਸ਼ ਕਰਨ ਲਈ ਲਿਖੀ ਸੀ ਕਹਾਣੀ, ਕਿ ਮੈਂ ਨਿਕਲਾਂਗਾ, ਮੇਰੇ ਕੋਲ ਪੈਸੇ ਪੂਸੇ ਹੈ ਨਹੀਂ ਗਏ, ਠੀਕ ਹੈ, ਸ਼੍ਰੀ ਦੇਵੀ ਨਾਲ ਵਿਆਹ ਹੋ ਜਾਏਗਾ, ਐਂਡ ਦੈਨ ਇਫ ਸ਼ੀ ਇਜ਼ ਨਾਟ ਹੈਪੀ ਤਾਂ ਕੀ ਹੋਇਆ, ਉਰਮਿਲਾ ਮਨ ਤੋਂ ਉਡਕਰ ਮੈਨੂੰ ਖਰੀਦ ਲੇਗੀ. ਕੋਈ ਨਹੀਂ ਵਾਲੀ ਗੱਲ ਹੈ. ਅਨਿਲ ਕਪੂਰ ਵਾਹ, ਕੀ ਬਾਤ ਹੈ, ਹਾਈ ਹੋਪਸ ਹੈ ਬਾਈ, ਹਾਈ ਹੋਪਸ ਹੈ. ਇੱਕ ਇਹ ਵਾਲੀ ਫਿਲਮ ਬਹੁਤ ਇੰਜੋਏ ਕੀਤੀ, ਫਿਰ ਬਾਅਦ ਚੋਂ
1: ਰੀਅਲਿਟੀ ਚ ਬਹੁਤ ਸਾਰੀਆਂ ਬੀਬੀਆਂ ਨੇ ਤਲਬ ਕੀਤੀ ਵੀ ਕਿਸੇ ਦਾ 3 ਕਰੋੜ ਚ ਵਿਕ ਜਾਵੇ, ਪਰ ਨਹੀਂ ਵਿਕਿਆ.
0: ਮੈਨੂੰ ਲੱਗਦਾ ਕਈਆਂ ਨੂੰ ਪੱਲਿਓਂ ਦੇ ਕੇ ਕੰਮ ਮਿਲ ਹੋਇਆ ਨਾ, ਤੁਸੀਂ ਇਹ ਗੱਲ ਕਰ ਰਹੇ ਹੋ ਹਨਾ.
1: ਯੂ ਨੋ ਦ ਮੂਵੀ ਆਈ ਨਾ ਉਸ ਟਾਈਮ ਆਈ ਵਾਸ ਫਰੈਂਡਸ ਵਿਦ ਮੇਰੇ ਨੈਕਸਟ ਡੋਰ ਨੇਬਰ ਸੀ ਨਾ, ਇਟਾਲੀਅਨ ਕਪਲ ਸੀਗੇ.
0: ਅੱਛਾ.
1: ਤੇ ਥੋੜੇ ਮੇਰੀ ਮਮ ਡੈਡ ਦੀ ਏਜ ਦੇ ਸੀਗੇ, ਤਾਂ ਮੈਂ ਆਈ ਵਾਸ ਟੈਲਿੰਗ ਹਰ ਸਟੋਰੀ ਨਾ, ਸਰ ਦਿਸ ਇਜ਼ ਦ ਸਟੋਰੀ, ਸ਼ੀ ਸੈਡ ਪੁੱਟ ਮਾਈ ਹਸਬੈਂਡ ਔਨ ਈਬੇ. ਮੈਂ ਮਜ਼ਾਕ ਚ, ਮੈਂ ਤਾਂ ਸੋਚਿਆ ਆਪਣੇ ਵੱਲੋਂ ਮਜ਼ਾਕ ਕੀਤਾ, ਵੀ ਤੂੰ ਦੋਨਾਂ ਦੀ ਲਾ, ਅੱਛਾ 99 ਸੈਂਟ ਦਾ ਪਾ ਦਾ. ਕਹਿੰਦੀ ਇਫ ਸੰਬਡੀ ਵਾਂਟਸ ਆਈ ਵਿਲ ਹੈਪੀ ਟੂ ਗਿਵ ਇਟ ਫਾਰ ਫ੍ਰੀ.
0: ਇਹ ਤਾਂ ਫੇਸਬੁੱਕ ਮਾਰਕੀਟ ਪਲੇਸ ਵਾਲਾ ਕੰਮ ਹੋ ਗਿਆ ਕਿ ਬਈ ਗੱਡੀ ਆਪਣੀ ਲਿਆ ਕੇ ਲੈ ਜਾਓ, ਇਹ ਸਾਡਾ ਚੈਸਚਰ ਸਾਡੇ ਕੰਮ ਦਾ ਨਹੀਂ ਹੈ, ਬਾਹਰ ਰੱਖਤਾ, ਪਲੀਜ਼ ਲੈ ਜਾਓ.
1: ਉਦੋਂ ਨਹੀਂ ਸੀਗਾ, ਉਦੋਂ ਈਬੇ ਸੀਗਾ.
0: ਹਾਂ ਉਦੋਂ ਈਬੇ ਸੀ,
1: ਉਦੋਂ ਈਬੇ ਸੀ. ਇਟਸ ਵੈਰੀ ਕੁਆਇਟ ਓਲਡ ਥਿੰਗ, ਮਤਲਬ 20 ਸਾਲ ਪੁਰਾਣੀ ਗੱਲ.
0: ਅੱਛਾ. ਪਰ ਇਹ ਨਾ ਇੱਕ ਆਹ ਵਾਲੀ ਫਿਲਮ, ਤੇ ਇੱਕ ਹੋਰ ਫਿਲਮ ਹੈ ਜਿਹੜੀ ਮੈਨੂੰ ਬਚਪਨ ਤੋਂ ਬਹੁਤ ਵਧੀਆ ਲੱਗੀ, ਤੇ ਬਾਅਦ ਚੋਂ ਫਿਰ ਮੈਨੂੰ ਦੱਸਿਆ ਕਿ ਯਾਰ ਨਹੀਂ ਯਾਰ ਇਹ ਤਾਂ ਮੇਨ ਕਰੈਕਟਰ ਆਪਣਾ ਜਿਹੜਾ ਇਹ ਬੜਾ ਰੈੱਡ ਫਲੈਗ ਹੈ, ਕਿ ਇਹ ਬੜੀ ਇਲੋਜੀਕਲ ਆ. ਉਹ ਆ ਉਹਦੀ ਮੈਡੀ ਦੀ ਫਿਲਮ ਜਿਹੜੀ ਸੀ, ਮੈਡੀ ਮੈਡੀ ਰਹਿਣਾ ਹੈ ਤੇਰੇ ਦਿਲ ਮੇ,
1: ਓ ਯੈਸ,
0: ਦਿਲ ਕੋ ਤੁਮ ਸੇ ਪਿਆਰ ਹੁਆ. ਦੇਖੀ ਤੁਸੀਂ ਦੀਆ ਮਿਰਜ਼ਾ, ਸੈਫ ਅਲੀ ਖਾਨ, ਕਰੀਨਾ ਕੈਸੀ ਹੋ ਤੁਮ, ਤੇ ਆਪਣਾ ਉਹਦੀ ਕਹਾਣੀ ਵੀ ਕਿਆ, ਮਤਲਬ ਖਤਰਨਾਕ ਜੀ ਕਹਾਣੀ ਹੈ ਕਿ ਉਹਨੂੰ ਕੁੜੀ ਪਸੰਦ ਆ ਗਈ, ਸੋ ਉਹਨੂੰ ਇਹ ਚੀਜ਼ ਔਖੀ ਲੱਗੀ ਕਿ ਜਾਇਆ ਕਹਿਣਾ ਹਾਏ ਮੇਰਾ ਨਾਮ ਮੈਡੀ ਹੈ, ਆਈ ਲਾਈਕ ਯੂ, ਡੂ ਯੂ ਵਾਂਟ ਟੂ ਕੰਸਿਡਰ ਅਰੇਂਜ ਮੈਰਿਜ, ਤਾਂ ਚਲੋ ਹੈ ਨਾ, ਮਤਲਬ ਅਰੇਂਜ ਮੈਰਿਜ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਦਾ. ਨਹੀਂ, ਉਹਨੇ ਉਹਦੇ ਘਰ ਦੀ ਫੋਨ ਲਾਈਨ ਕੱਟੀ, ਫਿਰ ਖੁਦ ਉਹ ਉਹਦਾ ਹੋਣ ਵਾਲਾ ਫਿਆਂਸੇ ਬਣ ਕੇ ਗਿਆ, ਤੇ ਫਿਰ 6 ਦਿਨਾਂ ਚ ਉਹਨਾਂ ਨੂੰ ਪਿਆਰ ਵੀ ਹੋ ਗਿਆ. ਐਂਡ ਦੈਨ ਉਪਰੋਂ ਔਡੈਸਿਟੀ ਉਹਦੀ ਕਿ 2.5 ਘੰਟੇ ਦੀ ਫਿਲਮ ਹੈ ਨਾ, 1.25 ਘੰਟੇ ਤੱਕ ਤਾਂ ਇਹ ਸਭ ਹੋ ਗਿਆ, ਬਾਕੀ ਦੀ 50% ਫਿਲਮ ਉਹ ਕੁੜੀ ਨੂੰ ਗਿਲਟ ਟ੍ਰਿਪ ਦੇ ਰਿਹਾ ਕਿ ਦੇਖ ਯੂ ਹੈਡ ਸੱਚ ਅ ਗ੍ਰੇਟ ਟਾਈਮ ਵਿਦ ਮੀ ਫੋਰ 6 ਡੇਜ਼, ਤਾਂ ਕਿ ਮੈਂ ਝੂਠ ਬੋਲਿਆ. ਮਤਲਬ ਵਾਓ. ਐਂਡ ਸੈਫ ਅਲੀ ਖਾਨ,
1: ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ.
0: ਐਂਡ ਸੈਫ ਅਲੀ ਖਾਨ ਗਿਟਾਰ ਤੇ ਕਹਿੰਦਾ ਕਿ ਦਿਲ ਕਾ ਤੁਮ ਸੇ ਪਿਆਰ ਹੁਆ, ਵਾਪਸ ਆਇਆ ਅਮੈਰੀਕਾ ਤੋਂ, ਟਿਕਟ ਕਿੰਨੀ ਮਹਿੰਗੀ ਹੈ ਯਾਰ, ਹੈ ਅਮੈਰੀਕਾ ਤੋਂ ਆਇਆ ਕਹਿਣ ਲਈ, ਯੇ ਮਤ ਭੁੱਲਨਾ ਕਿ ਹਮਾਰੀ ਦੁਸ਼ਮਣੀ ਖਤਮ ਹੋ ਗਈ ਹੈ, ਪਰ ਯੇ ਦੀਆ ਮਿਰਜ਼ਾ ਅਬ ਤੁਮਹਾਰੀ ਹੈ. ਫਿਟੇ ਮੂੰਹ ਤੇਰੇ, ਦੁਸ਼ਮਣੀ ਖਤਮ ਹੋ ਗਈ, ਖਤਮ ਹੀ ਹੋ ਗਈ ਹੈ ਭਰਾ, ਤੂੰ ਆਪਣੇ ਫਿਆਂਸੇ ਦਾ ਹੱਥ ਅੱਗੇ ਲਿਆ, ਹੱਥ 'ਚ ਦੇ ਦਿੱਤਾ, ਮਤਲਬ ਠੀਕ ਹੈ. ਆਈ ਯੂਸ ਟੂ ਲਵ ਦੈਟ ਮੂਵੀ, ਪਰ ਜਦੋਂ ਮੈਂ ਵੱਡਾ ਹਾਂ ਮੈਂ ਕਿਹਾ ਯਾਰ ਇਹ ਟੂ ਮੱਚ ਆਫ ਅ ਟੌਕਸਿਕ ਫਿਲਮ ਹੈ, ਇਹ ਹੁਣ ਨਹੀਂ, ਹੁਣ ਹੋ ਸ਼ਾਇਦ ਤਾਂ ਨਹੀਂ ਪਸੰਦ ਆਉਣੀ.
1: ਆਲ ਦ ਨੌਟੀ ਥਿੰਗਸ ਪੀਪਲ ਲਾਈਕ ਇਟ.
0: ਬਾਜ਼ੀਗਰ ਤੋਂ ਬਾਅਦ ਅਚਾਨਕ ਹੀ ਯਸ਼ ਚੋਪੜਾ ਨੇ ਹੀ ਕਾਸਟਡ ਸ਼ਾਹਰੁਖ ਇਨ ਡਰ ਦਾ, ਕਿ ਉਹਦੇ ਕਰਕੇ, ਤੇ ਉਹਦਾ ਕਿੱਸਾ ਸਨੀ ਦਿਓਲ ਬਹੁਤ ਵਾਰੀ ਦੱਸ ਚੁੱਕਿਆ ਹੋਇਆ ਨਾ, ਕਿ ਹੀ ਬਸ ਉਹ ਉਹਨੂੰ ਬਹੁਤ ਬੁਰਾ ਲੱਗਾ ਸਨੀ ਦਿਓਲ ਨੂੰ, ਕਿ ਕਿਸ ਤਰ੍ਹਾਂ ਉਹਨੂੰ ਟ੍ਰੀਟ ਕੀਤਾ ਗਿਆ ਪੂਰੀ ਫਿਲਮ ਦੇ ਅੰਦਰ.

0: ਚਾਹੇ ਮੈਨੂੰ ਰਾਧਾ ਉਹਦੀ ਗਰਲਫ੍ਰੈਂਡ ਸੀ।
1: ਹਾਂ ਰਾਧਾ ਜੀ, ਅੱਛਾ ਅਬੇ ਯਾਰ ਬੜੇ ਰੰਗੀਨ ਵੈਸੇ ਹਨਾ ਲਾਈਫ ਸੀ, ਪਰ ਚਲੋ ਆਪਾਂ ਅਸੀਂ ਨਾ ਭੁੱਲ ਜਾਈਏ ਬ੍ਰੇਕ ਲੈਣੀ ਹੈ, ਮੈਂ ਇੱਦਾਂ ਕਰਦਾ ਛੇਤੀ ਛੇਤੀ ਨਾ ਮੈਸੇਜ ਪੜ੍ਹਦੇ ਹਾਂ ਫਿਰ ਬ੍ਰੇਕ ਲੈਂਦੇ ਹਾਂ, ਫਿਰ ਤੁਹਾਨੂੰ ਦੁਬਾਰਾ ਆ ਕੇ ਮਿਲਾਂਗੇ ਅਤੇ ਆਪਣੇ ਜਿਹੜੇ ਕਾਲਰਸ ਨੇ ਉਹਨਾਂ ਨੂੰ ਵੀ ਵਿਹਲਾ ਕਰਾਂਗੇ, ਠੀਕ ਹੈ ਨਹੀਂ, ਅਤੇ ਇੱਦਾਂ ਹੀ ਕਰਾਂਗੇ ਬਈ। ਅਤੇ ਫਿਲਹਾਲ ਪੜ੍ਹਦੇ ਹਾਂ ਜੀ ਮੈਸੇਜਸ, ਅਤੇ ਮੈਸੇਜਸ ਦੇ ਅੰਦਰ ਸਭ ਤੋਂ ਪਹਿਲਾਂ ਮੈਸੇਜ ਆਇਆ ਜੀ 915 ਜੀ, ਅਤੇ 915 ਜੀ ਦਾ ਨਾਮ ਕੀ ਮਨਜਿੰਦਰ ਜੀ, ਮਨਜਿੰਦਰ ਸਿੰਘ ਬਰਾੜ ਜੀ ਕਹਿੰਦੇ ਨੇ ਕਿ ਕ੍ਰਿਸ਼ਨਾ ਵੀਰ ਅੰਕਲ ਨੇ ਗਾਣਾ ਸੁਣਾਏ, ਅੰਕਲ ਨੇ ਸ਼ੇਰ ਸੁਣਾਏ ਅਤੇ ਮੇਰੇ ਅੱਗੋਂ ਵਾਲ ਵੋ ਟਰੱਕ ਉੱਪਰ ਆਇਆ ਜੱਟ ਲਿਖਿਆ ਆਇਆ। ਦੇਖੋ
0: ਇਹ ਕੋਇੰਸੀਡੈਂਸ
1: ਹੈ, ਦੇਖੋ ਇਹ ਕੋਇੰਸੀਡੈਂਸਿਸ ਜੇ ਤੁਸੀਂ ਹਮੇਸ਼ਾ ਫੀਲ ਕਰਨਾ ਚਾਹੁੰਦੇ ਹੋ ਤਾਂ ਸੁਣਦੇ ਰਿਹਾ ਕਰੋ ਰੇਡੀਓ, ਹਾਂਜੀ 1674 AM। ਅਜੀਤ ਬੁੱਟਰ ਜੀ ਭੇਜਦੇ ਨੇ ਅੰਜਾਮ ਫਿਲਮ ਚਨੇ ਕੇ ਖੇਤ ਮੇਂ, ਹਾਂਜੀ ਜੀ
0: ਫਸੀ ਗੋਰੀ ਚਨੇ ਕੇ ਖੇਤ।
1: ਯੈਸ ਯੈਸ ਯੈਸ, ਵਿਨੋਦ ਕੁਮਾਰ ਜੀ ਦੱਸਦੇ ਨੇ ਕਿ ਅੱਬਾ ਡੱਬਾ ਜੱਬਾ ਵਾਲੀ ਫਿਲਮ ਹੈ ਜੀ ਜੁਦਾਈ, ਤੇ ਪੂਜਾ ਭੱਟ ਐਂਡ ਸੰਜੇ ਦੱਤ ਵਾਲੀ ਫਿਲਮ ਹੈ ਸੜਕ। ਹਾਂ ਇਹਦਾ ਸੈਕਿੰਡ ਪਾਰਟ ਵੀ ਆਇਆ ਸੀ ਮੇਰੇ ਖਿਆਲ ਨਾਲ, ਹਨਾ ਮੈਂ ਨਹੀਂ ਦੇਖਿਆ ਪਰ। ਤੇ ਸਿਮਰਨ ਭਾਜੀ ਕਹਿੰਦੇ ਨੇ ਗੁੱਡ ਮਾਰਨਿੰਗ ਕਿਸ਼ਨ ਜੀ, ਤੇ ਚੀਮਾ ਮਸਤਕਲੀ ਹੁਲ ਹੁਲ ਟੂ ਨਿੱਕਾ ਜ਼ੈਲਦਾਰੀ ਭਾਈ, ਇਹ ਤੁਹਾਡੀਆਂ ਆਪਸ ਦੀਆਂ ਮੈਨੂੰ ਸਮਝ ਨਹੀਂ ਆ, ਮੈਂ ਐਜ਼ ਇਟ ਇਜ਼ ਕਰਤਾ
0: ਇੱਕ ਕੋਡ ਵਰਡ ਚ ਭਾਸ਼ਾ ਭੇਜਦੇ ਹੁੰਦੇ ਨੇ,
1: ਪਿਛਲੀ ਵਾਰ ਤਾਂ ਬਹੁਤ ਹੀ ਖਤਰਨਾਕ ਸੀ ਕਿ ਨਿੱਕਾ ਜੀ ਨੂੰ ਤੇ ਥੱਥਾ ਜੀ ਨੂੰ ਸਤਿ ਸ਼੍ਰੀ ਅਕਾਲ, ਮੈਂ ਯਾਰ ਇਹ ਕੀ ਹੋ ਗਿਆ ਹੱਦ। ਤੇ ਆਪਣਾ ਨੀਤੂ ਜੀ ਸਰ ਨੂੰ ਹੈਪੀ ਫਨ ਫਰਾਈਡੇ ਭੇਜਦੇ ਆ ਜੀ, ਕਹਿੰਦੇ ਹੈਪੀ ਕ੍ਰਿਸ਼ਨ ਜਨਮ ਅਸ਼ਟਮੀ ਫਰੋਮ
0: ਹੈਪੀ ਜਨਮ ਅਸ਼ਟਮੀ ਜੀ
1: ਇੰਡੀਆ, ਕਿਆ ਬਾਤ ਹੈ ਜੀ, ਵੈਰੀ ਗੁੱਡ ਵੈਰੀ ਗੁੱਡ, ਕਹਿੰਦੇ ਆਪਣੀ ਮਦਰ ਨੂੰ ਮਿਲਣ ਆਏ ਹੋਏ ਨੇ ਜੀ, ਚਲੋ ਵੈਰੀ ਗੁੱਡ ਕਰੋ ਜੀ ਇੰਜੋਏ ਵੈਰੀ ਨਾਈਸ। ਅਤੇ ਅੰਮ੍ਰਿਤ ਭੈਣ ਜੀ ਭੇਜਦੇ ਨੇ ਜ਼ਿੰਦਗੀ ਪੁੱਛਦੀ ਹੈ ਔਰ ਕੁਛ ਚਾਹੀਏ, ਮੈਂ ਕਹਿਤਾ ਹੂੰ ਜੋ ਥਾ ਵਹੀ ਲੌਟਾ ਦੇ, ਵਾਹ ਵਾਹ ਵਾਹ ਕਿਆ ਬਾਤ ਹੈ, ਵੈਰੀ ਗੁੱਡ, ਚਿੱਬ ਕੱਢਤੇ ਤੁਸੀਂ ਤਾਂ ਸ਼ਾਇਰੀ ਵਾਲੇ ਜੀ। ਅਤੇ ਜਸਪ੍ਰੀਤ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਨੋਨੀਆ ਜੀ ਐਂਡ ਕ੍ਰਿਸ਼ਨਾ ਵੀਰੇ, ਤੁਸੀਂ ਬਹੁਤ ਟੈਲੈਂਟ ਹੋ, ਥੈਂਕ ਯੂ। ਅੱਜ ਦਾ ਸ਼ੋਅ ਗਾਇਸ ਖਤਮ, ਮੈਂ ਚੱਲਦਾ,
0: ਮੈਂ ਰੌਕ ਸਟਾਰ ਬਣ ਗਿਆ,
1: ਯੇ
0: ਖੜਾ ਲਾਉਣਾ ਆਪਣਾ।
1: ਤੇ ਸੁਖਿੰਦਰ ਭੈਣ ਜੀ ਭੇਜਦੇ ਨੇ ਕਿ ਕ੍ਰਿਸ਼ਨਾ ਵੀਰੇ ਸੋਰੀ ਫੀਲ ਨਹੀਂ ਕਰਨਾ ਗਲਤੀ ਤੇ, ਕਿਉਂਕਿ ਤੁਹਾਡੇ ਨਾਲ ਨੋਨੀਆ ਜੀ ਨੇ ਐਸਾ ਹੋ ਸਕਦਾ ਹੈ, ਨੋਨੀਆ ਜੀ ਦੀ ਸ਼ਾਇਰੀ ਸੁਧਰ ਗਈ ਤੁਹਾਡੀ ਵਿਗੜ ਗਈ, ਨਹੀਂ ਨਹੀਂ ਮੈਂ ਅੱਜ ਬਹੁਤ ਸੋਹਣੀ ਸ਼ਾਇਰੀ ਤਿਆਰ ਕਰਕੇ ਆਇਆ ਤੁਹਾਨੂੰ ਸੁਣਾਊਂਗਾ। ਅੱਗੇ ਕਹਿੰਦੇ ਨੇ ਕਿ ਫਰਾਈਡੇ ਨੂੰ ਨਾ ਬਦਾਮ ਦਾ ਪੂਰਾ ਇੱਕ ਡੱਬਾ ਖਾ ਕੇ ਆਇਆ ਕਰੋ, ਨੋਨੀਆ ਜੀ ਦਾ ਜੋਕ ਤਾਂ ਬੁਜ਼ਾਰਤਾ ਹੈਂਡਲ ਨਹੀਂ ਕਰਨੀ, ਤੁਸੀਂ ਮੇਰਾ ਕੋਲੈਸਟਰੋਲ ਤੇ ਬਜਟ ਦੋਨੋਂ ਵਧਾਓ, ਥੈਂਕ ਯੂ ਭੈਣੇ, ਥੈਂਕ ਯੂ ਸੋ ਮਚ, ਇਹ ਤਾਂ ਨਹੀਂ ਮੈਨੂੰ ਉਮੀਦ ਸੀ ਤੁਹਾਡੇ ਤੋਂ, ਨੋ ਨੋ ਨੋ ਨੋ ਨੋ
0: ਡੋਨਟ ਵਰੀ ਡੋਨਟ ਵਰੀ, ਖਾਣ ਵਾਲੇ ਬਣੋ ਮੈਂ ਲਿਆ ਕੇ ਦਊਂਗੀ,
1: ਤੇ ਜਸਟ ਅਮਰ
0: ਮੈਂ ਬਸ ਮੈਨੂੰ ਇੰਨਾ ਇੰਨੀ ਕੁ ਲੈਵੀ ਦਿਓ ਮੈਂ ਤੁਹਾਡਾ ਦਿਮਾਗ ਖਾ ਸਕਾਂ।
1: ਤੇ ਆਪਣਾ ਜਸ ਅਮਰਜੀਤ ਸਿੰਘ ਜੀ ਕਹਿੰਦੇ ਨੇ ਗੁੱਡ ਮਾਰਨਿੰਗ, ਮੈਨੂੰ ਬੜਾ ਡਰ ਲੱਗਦਾ ਕਿਉਂਕਿ ਨਾ ਇਹ ਹਮੇਸ਼ਾ ਨਾ ਗਾਣਾ ਬੜਾ ਖਤਰਨਾਕ ਕਹਿੰਦੇ, ਤੇ ਅੱਜ ਕਹਿੰਦੇ ਗੁੱਡ ਸ਼ੋ ਲਾ ਦਿਓ ਕੋਈ ਸੌਂਗ ਅੱਜ ਦਾਦਾ ਸਿੰਘ ਜੀ ਦੀ ਆਵਾਜ਼ 'ਚ, ਉਹ ਯਾਰ ਇਹ ਕਿੱਦਾਂ ਹੋਏਗਾ, ਰੀਅਲੀ ਸੌਰੀ।
0: ਮੈਨੇ ਕਹਾ ਨਾ ਤੂੰ ਨਹੀਂ ਉਠਾ ਸਕਤਾ, ਤੂੰ ਨਹੀਂ ਉਠਾ ਸਕਦਾ।
1: ਦਾਰਾ ਸਿੰਘ ਜੀ ਦਾ ਸਭ ਤੋਂ ਬੈਸਟ ਸੀਗਾ ਜੋ ਉਹਨਾਂ ਨੇ ਹਨੂੰਮਾਨ ਪਲੇ ਕੀਤਾ ਨਾ, ਹਨਾ ਸੀਤਾ ਮਾਤਾ ਸਤਿ ਸ਼੍ਰੀ ਅਕਾਲ, ਵੈਰੀ ਨਾਈਸ।
0: ਹੀ ਨੈਵਰ ਉਹ 'ਚ ਕਿੰਨੀਆਂ ਸਾਰੀਆਂ ਉਹਨਾਂ ਨੇ ਫਿਲਮਾਂ 'ਚ ਕੰਮ ਕੀਤਾ, ਮਤਲਬ ਮੇਨ ਲੀਡ ਵਾਲੀਆਂ 'ਚ ਵੀ ਜਿਹੜੀਆਂ ਇੰਨੀਆਂ ਲਾਈਮ ਲਾਈਟ 'ਚ ਨਹੀਂ ਆਈਆਂ, ਪਰ ਉਹਨਾਂ ਨੇ ਹਮੇਸ਼ਾ ਪੰਜਾਬੀ ਵਾਲੇ ਐਕਸੈਂਟ 'ਚ ਹਿੰਦੀ ਬੋਲੀ ਹੈ।
1: ਹਾਂ ਹਾਂ, ਮਤਲਬ ਕਹਿੰਦੇ ਆਪਾਂ ਤਾਂ ਇੱਦਾਂ ਹੀ ਕਰਾਂਗੇ ਬਈ, ਤੁਸੀਂ ਜੋ ਕਰਨਾ ਕਰੋ
0: ਕਰੋ,
1: ਸਹੀ ਕਿ ਨਹੀਂ, ਤੇ ਆਪਾਂ ਵੀ ਜੋ ਕਰਨਾ ਜੀ ਕਰਾਂਗੇ, ਪਰ ਆਗੇ ਕਰਾਂਗੇ, ਲੈਣੇ ਇੱਕ ਛੋਟੀ ਜੀ ਬ੍ਰੇਕ, ਤੇ ਕਿਸ਼ੋਰ ਕੁਮਾਰ ਜੀ ਸੁਨੀਲ ਦੱਤ ਨੂੰ ਕੀ ਸਮਝਾ ਰਹੇ ਮਾੜਾ ਸਮਝੋ ਯਾਰ।

0: ਲੱਕੀ ਯੂ ਸਤਿੰਦਰ ਭਰਾ, ਕਿਉਂਕਿ ਸਾਨੂੰ ਤਾਂ ਬਈ ਵੀਜ਼ਾ ਲੈ ਕੇ ਨਾਨਕੇ ਜਾਣਾ ਪੈਂਦਾ
1: ਹੈ। ਐਗਜ਼ੈਕਟਲੀ,
0: ਹਨਾ, ਐਗਜ਼ੈਕਟਲੀ। ਸੱਚ ਅ ਬਿਊਟੀਫੁਲ ਸੌਂਗ, ਮੁਬਾਰਕ ਇਸ ਤਰ੍ਹਾਂ ਦੇ ਵਧੀਆ ਸਿੰਗਰ ਨੂੰ, ਜਿੰਨੇ ਵੀ ਗਾਣਾ ਲਿਖਿਆ ਉਹ ਬਾਅਦ ਚੋਂ ਆਪਾਂ ਦੇਖਾਂਗੇ, ਐਂਡ ਉਹਨਾਂ ਨੂੰ ਮੁਬਾਰਕ। ਅਤੇ ਅਸੀਂ ਆ ਗਏ ਜੀ ਦੁਬਾਰਾ ਵਾਪਸ ਖੁੱਲ੍ਹੇ ਅਖਾੜੇ 'ਤੇ ਫੁੱਲ ਮਸਤੀ ਜ਼ੋਨ 'ਚ। ਅਤੇ ਸ਼ੁੱਕਰਵਾਰ ਹੈ, ਤੇ ਸ਼ੁੱਕਰ ਹੈ, ਸ਼ੁੱਕਰਵਾਰ ਹੈ, ਤੇ ਮੇਰੇ ਨਾਲ ਨੂਨੀਆ ਜੀ ਨੇ, ਜੇ ਤੁਹਾਨੂੰ ਹਜੇ ਤੱਕ ਪਤਾ ਨਹੀਂ ਲੱਗਾ, ਜੇ ਤੁਸੀਂ ਕ੍ਰਿਸ਼ਨਾ ਦਾ ਉਹ ਵਾਲਾ ਵਰਜਨ ਹੋ ਜਿਹੜਾ ਮੰਡੇ ਤੋਂ ਲੈ ਕੇ ਵੈਨਸਡੇ ਆਪਣੀ ਜ਼ਿੰਦਗੀ ਨੂੰ ਜੀਂਦਾ, ਜਾਂ ਸੈਟਰਡੇ ਸੰਡੇ ਨੂੰ, ਤਾਂ ਫਿਰ ਤੁਸੀਂ ਹੁਣੇ ਹੀ ਉੱਠੇ ਹੋਵੋਗੇ ਤੇ ਕਹੋਗੇ ਰੇਡੀਓ 'ਤੇ ਕੀ ਉਹ ਟੌਪਿਕ ਚੱਲਦਾ ਪਿਆ, ਕੌਣ ਹੈ ਅੱਜ। ਨਹੀਂ ਨਹੀਂ, ਮੈਂ ਉਦਾਸ ਕਰ ਰਿਹਾ, ਮੈਂ ਇਸ ਤੋਂ 16-17 ਮਿੰਟ ਪਹਿਲਾਂ ਉੱਠ ਜਾਂਦਾ ਐਸੀ ਗੱਲ।
1: ਕਹਿੰਦੇ ਮੈਂ ਆਪਣੇ ਆਪਣੇ ਡਿਫੈਂਸ 'ਚ ਇਹ ਕਹੂੰਗੀ, ਮੁਝੇ ਰੱਬ ਨੇ ਬਣਾਇਆ ਤੇਰੇ ਲਈ, ਤਾਂ ਕਿ ਤੂੰ ਜ਼ਿੰਦਗੀ ਮੈਂ ਥੋੜਾ ਸਾ ਫਨ ਸ਼ਨ ਕਰ ਸਕੇ ਫਰਾਈਡੇ ਕੇ ਲਈ।
0: ਓਕੇ, ਆ ਗੱਲ ਸਹੀ ਹੈ।
1: ਯੈਸ,
0: ਆ ਗੱਲ ਸਹੀ ਹੈ ਬਈ, ਬਿਲਕੁਲ, ਐਬਸੋਲੂਟਲੀ ਰਾਈਟ,
1: ਐਬਸੋਲੂਟਲੀ ਰਾਈਟ ਹੈ ਜੀ।
0: ਆ ਗਏ ਅਸੀਂ ਵਾਪਸ
1: ਜੈਡਲੀ,
0: ਤੇ ਹੁਣ ਆਪਾਂ ਗੱਲਾਂ ਬਾਤਾਂ ਵੀ ਅੱਗੇ ਤੋਰਾਂਗੇ। ਤੇ ਕੀ ਜਾਣੋ ਆਪ, ਆਪ ਬਤਾਏ ਕਿ ਕੀ ਚਾਹਤੇ ਹੋ, ਆਪ ਬਾਤੇ ਕਰਨਾ ਚਾਹਤੇ ਹੋ ਕਿ ਆਪ ਕਾਲਰ ਸੇ ਬਾਤੇ ਕਰਨਾ ਚਾਹਤੇ ਹੋ?
1: ਹਮ ਚਾਹਤੇ ਹੈ ਤਖਲੀਆ।
0: ਦੇਖਿਆ ਬਣ ਗਿਆ, ਮੈਂ ਦੇਖਿਆ ਇਹੀ ਗਾਇਜ਼, ਆਹੀ ਦੱਸਣਾ ਸੀ, ਇਨਸਾਨ ਦੇ ਅੰਦਰ ਪਾਵਰ ਫੜਾਓ ਤੇ ਸਹੀ, ਤੁਸੀਂ ਕਿਸ ਤਰ੍ਹਾਂ ਬਦਲਦਾ। ਹਾਂਜੀ, ਮੇਰੇ ਪ੍ਰਿਥਵੀ ਰਾਜ ਕਪੂਰ,
1: ਦੇਖੋ ਉਹ ਪਾਵਰ ਹੀ ਕੀ ਜਿਹਨੂੰ ਤੁਸੀਂ ਇਸਤੇਮਾਲ ਨਾ ਕਰਨਾ ਜਾਣਦੇ ਹੋ।
0: ਤੁਸੀਂ ਇਸ ਤੋਂ ਪਹਿਲਾਂ ਮੈਨੂੰ ਅਨਾਰਕਲੀ ਸਮਝ ਕੇ ਚਨਵਾ ਦਿਓ, ਮੈਂ ਇੱਦਾਂ ਕਰਦਾ।
1: ਕਨੀਜ਼,
0: ਕਨੀਜ਼ ਮੈਂ ਪਾਈ ਅੱਜ ਪਰਪਲ ਕਲਰ ਦੀ ਕਮੀਜ਼, ਤੇ ਗੱਲ ਕਰਨੇ ਸਾਡੇ ਨਾਲ ਜਿਹਨਾਂ ਨੂੰ ਗੱਲ ਕਰਨ ਦੀ ਬਹੁਤ ਜ਼ਰਾ ਤਮੀਜ਼, ਰਿਚਰਡ ਜੀ ਤੁਸੀਂ ਔਨ ਏਅਰ ਹੋ।
1: ਸਤਿ ਸ਼੍ਰੀ ਅਕਾਲ ਰਿਚਰਡ ਜੀ।
2: ਸਤਿ ਸ਼੍ਰੀ ਅਕਾਲ, ਦੋਨਾਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਵੀ ਹੱਥ ਜੋੜ ਕੇ।
0: ਰਿਚਰਡ ਜੀ ਕੈਸੇ ਹੈਂ? ਠੀਕ ਠਾਕ, ਬੜੀਆ
2: ਵਧੀਆ ਜੀ, ਵਧੀਆ। ਆਪਕੇ ਲਈ ਸ੍ਰਿਸ਼ਟਾ ਜੀ ਮੈਨੇ ਬਣਾਇਆ ਹੈ ਇੰਟਰੋਡਕਸ਼ਨ।
0: ਓ ਵਾਹ,
2: ਰੇਡੀਓ,
0: ਵਾਹ ਵਾਹ ਵਾਹ।
2: ਪਰ ਇਹ ਕਿਆ, ਇੱਕ ਘੰਟਾ 15 ਮਿੰਟ ਕਾ ਕੇ ਤੋ ਅਗਰ ਮੈਂ ਕੁਝ ਭੁੱਲ ਗਿਆ ਤੋ ਮੁਝੇ ਲੇ ਮਤ ਕਰੋ।
0: ਤੋ ਉਸ ਮੇਂ ਕਹਿਰ ਚੈਟ ਜੀਪੀਟੀ ਦੁਬਾਰਾ ਖੋਲੋ ਜਿਸ ਮੇਂ ਪ੍ਰੌਂਪਟ ਡਾਲਾ ਥਾ।
2: ਰਾਧਾ ਕਾ ਏਕ ਹੀ ਕਨ੍ਹੈਯਾ, ਬਾਕੀ ਸਭ ਲੇਡੀਜ਼ ਕੋ ਬੋਲ ਸਕਤੇ ਹੈ ਲੰਬੂ ਭਈਆ। ਹਮਾਰਾ ਆਪਣਾ ਆਰਜੇ ਕ੍ਰਿਸ਼ਨਾ ਭਾਰਦਵਾਜ, ਜੋ ਬਹੁਤ ਸਾਰੇ ਐਕਟਰੋ ਕੇ ਨਿਕਾਲਤੇ ਹੈ ਆਵਾਜ਼।
0: ਵਾਹ, ਕਿਆ ਬਾਤ ਹੈ ਯਾਰ, ਵੈਰੀ ਨਾਈਸ,
1: ਵੈਰੀ ਨਾਈਸ,
0: ਬਿਊਟੀਫੁਲ, ਨਾਈਸ ਰਿਚਰਡ ਜੀ। ਮੁਝੇ ਪਤਾ ਲੱਗਾ
1: ਕਿ ਆਪਨੇ ਇਹਨਾਂ ਨੂੰ ਕਿੰਨਾ ਬੜਾ ਟਾਈਟਲ ਦਿੱਤਾ ਹੈ, ਲੰਬੂ।
0: ਲੰਬੂ,
1: ਅਮਿਤਾਭ ਬੱਚਨ ਦਾ ਦੂਜਾ ਨਾਮ ਹੈ ਲੰਬੂ।
0: ਕੀ ਬਾਤ ਕਰ ਰਹੇ ਹਾਂ, ਹਾਏ ਵਾਹ, ਖੂਬਸੂਰਤ ਹੈ, ਖੂਬਸੂਰਤ ਹੈ। ਰਿਚਰਡ ਜੀ, ਮੇਰੇ ਕੋ ਆਪ ਇਹ ਬਤਾਏ ਕਿ ਆਪਕਾ ਹਫਤਾ ਮੈਂ ਸਬਸੇ ਪਰ ਸਬਸੇ ਅੱਛੀ ਚੀਜ਼ ਬਤਾਨੀ ਹੈ। ਅਗਰ ਆਪਨੇ ਇਹ ਕਹਾ ਕਿ ਹਮੇਸ਼ਾ ਹੀ ਲਾਈਫ ਇਜ਼ ਗ੍ਰੇਟ ਐਂਡ ਆਲ, ਤਾਂ ਫਿਰ ਮੈਂ ਨਾਰਾਜ਼ ਹੋ ਜਾਣੀ ਸਿੱਧੇ ਹੀ। ਨੈਕਸਟ ਆਵਾਜ਼ ਆਪਕੀ ਜੋ ਹੋਗੀ ਉਸ ਮੈਂ ਆਪਣੇ ਸਿੱਧੇ ਇਹ ਬਤਾਨਾ ਕਿ ਟੌਪ ਮੂਮੈਂਟ ਆਫ ਦ ਵੀਕ, ਫਨੈਸਟ ਮੂਮੈਂਟ ਆਫ ਦ ਵੀਕ,
2: two best moments.
0: ਨਾ ਨਾ, ਦੇਖਿਆ,
2: choose one ਤੋ ਕਿਆ ਕਹਿੰਦੇ ਹੈਂ, ਮੈਨੇ ਟਰੱਕ ਚਲਾਇਆ ਪਹਿਲੀ ਦਫਾ।
0: ਓਏ, that's fun,
1: very nice.
2: The gears were like a radio knob, like drive, reverse and slow. ਮੈਨੇ ਪਹਿਲੀ ਵਾਰ ਤੋ ਕਭੀ ਟਰੱਕ ਚਲਾਇਆ ਨਹੀਂ। It was a dumper and it was going from Melbourne to Adelaide. ਇੱਕ ਪਾਰਟੀ ਮੈਂ ਗਿਆ ਸਾ ਤੋ ਵਹਾਂ ਵੋ ਵੀਰ ਨੇ ਜਸਪਾਲ ਨੇ ਓਬਲਾਈਜ ਮੀ ਟੂ ਹੈਵ ਅ
0: ਰਾਈਡ,
2: ਲੁੱਕ ਇਨ ਹਿਜ਼ ਟਰੱਕ, ਔਰ ਉਸਨੇ ਕਿਹਾ ਅੱਛਾ ਚਲਾ ਕੇ ਦੇਖ ਲਓ। ਮੈਨੇ ਕਿਹਾ ਮੈਂ ਲਾਇਸੈਂਸ ਦੇ ਕੇ ਤੇ ਮੈਂ ਹੂੰ ਨਾ, ਚਲਾ ਕੇ ਵੀ ਦੇਖ ਲਿਆ।
1: ਵਾਹ, ਜਿਗਰਾ ਦੇਖੋ ਆਪਕੇ ਭਾਈ ਕਾ।
0: ਅੱਛਾ, ਵੈਸੇ ਨਾ ਸਾਡੇ ਚ ਹੀ ਹੈਗਾ ਹੈ ਨਾ ਕਿ ਯਾਰ ਜਦੋਂ ਤੂੰ ਤਾਂ ਘਰ, ਕੋਈ ਚੱਕਰ ਵਾਲੀ ਗੱਲ ਨਹੀਂ,
1: ਕੋਈ ਟੈਨਸ਼ਨ ਨਹੀਂ ਹੈ।
0: My God, beautiful.
2: So, ab mera next goal hai ek tractor chalane ka.
0: Achha. Punjab ja ke. Oh, good, yeah. Good. Par Punjab ja ke, yahan par agar aapko mauka dilwa dein kisi countryside to nahi.
1: Yes.
0: Punjab hi jana aapne.
2: Aha, why not?
0: Achha, achha. Nahi, theek hai. Maine ki shayad aapko point ye hai ki Punjab mein hi chalana hai. Nahi, itthe bhi matlab chala lunga, koi aise role wali gal nahi hai.
2: Aha.
0: Karte hain prabandh aapke liye. Aapne hamare sath cricket ka nahi prabandh karna, par hum aapke liye prabandh kara dete hain, koi itne chakkar wali baat.
2: Cricket to maine kab se bola hai Ranjot ko, wo keh rahe hai mere paon mein dard hai.
0: ਸਾਡੇ
2: तो तुम बस बोलो कितने बंदे लेके आने, हम आ जाएंगे।
0: कब्जा थोड़ी ना लेना
1: इन्होंने, ना उन्हें इसका तीन गुना लगान भरना पड़ेगा।
0: सही गल है। हाँ मैं खेड़ना, मैं हाँ टीम इधर ही लेके आनी है क्योंकि मैं फीलिंग लेना चाहना इस तरह की। बंदा आके बोले भावे बहुत स्वीट गोरा आदमी होवे पर उन्होंने कह रहे कि देख यार एदी इच्छा कि इस तू बस इस तरह बोल दो, तीन गुना लगान देना पड़ेगा बस। मतलब मेरी आत्मा तृप्त हो जानी है, मैं खुश हाँ डायलॉग्स दैट यू आर यूजिंग है ना वो बिल्कुल ऐसे हैं कि बस तू मिलते सही मैं तेनू दसदा हां प्रॉपर, मतलब स्ट्रेट आउट ऑफ
1: गोडियां थल्ले लेना,
0: मतलब स्ट्रेट आउट ऑफ अ इंट्रो फॉर अ सिद्धू मूसे वाला वीडियो या फिर है ना बब्बू मान वीडियो। बट इट जस्ट कि आपकी बात करने का तरीका इतना स्वीट है और आप इतने स्वीट हो तो मैं समझ पा रहा हूँ कि मैच के लिए कह रहे हो। नहीं तो द वर्ड्स यू आर चूजिंग माय फ्रेंड दे आर वेरी मच प्रोवोकेटिव।
2: बाय द वे दीदा योर ओन वर्ड्स लास्ट थर्सडे लास्ट फ्राइडे और थर्सडे यू
1: अच्छा छोड़ो ये सब बातें। अब पिछले वीक आई थिंक यू गॉन फॉर अ डेट ना, हाउ वाज द डेट?
0: अच्छा बल्ले भाई थोड़ा सही है,
2: डेट इज ऑलवेज ग्रेट।
0: ओ तो बेचारी डेट नु पूछो कि ओ ठीक रही कि नहीं है ना।
2: नहीं नहीं वो डेट चाहती है कि मैं शादी करूं पर नहीं, मैंने कहा भी नहीं,
0: नॉट नाउ,
1: दैट्स टू सून
0: है तो बहुत टाइम पे।
2: मैंने कहा आई शल नो आई नो फॉर 17 इयर्स।
0: अच्छा अरे ये तो मतलब वो फिर मतलब दोस्ती को प्यार में बदलने वाली बात होगी है ना, प्यार दोस्ती है। ओके ओके गुड यार, मतलब आई एम रूटिंग फॉर यू विदाउट एनी रीजन रिचर्ड जी, यू शुड गो फॉर इट।
2: नहीं नहीं मैंने उसको बोला कि अंटिल यू कांट कम टू रेडियो हां जी एंड से हेलो नमस्ते सत श्री अकाल आदाब,
0: अच्छा
2: आई विल थिंक अबाउट इट।
0: यार ये तो बहुत इजी सी है,
2: दिस इज माय फैमिली एंड यू हैव टू बी कंफर्टेबल विद माय फैमिली फर्स्ट।
0: अच्छा वाह क्या बात है, ये तो मतलब ना कहान वाली गल ही की, अगली भावे गोरी हुए सानू की पता
2: चली गई है।
0: अब बस वही गल हो गई ना,
1: दैट्स व्हाई कॉमन स्टाइल।
0: नहीं नहीं नहीं ये तो फिर ये तो तुसी गलत की, प्रेगो प्रेगो कहंदे ना, प्रेगो इटालियन लोग ओदली एज वेलकम है ना कि नहीं। मैं तो हर इटालियन रेस्टोरेंट से गया, प्रेगो
2: ग्रासियस
0: आदमी। अच्छा पर जस्ट आउट ऑफ कॉन्टेक्स्ट नहीं, हाँ इन द कॉन्टेक्स्ट ऑफ इट ओनली मेरे अचानक माइंड च आया कि जे तुसी इंडियन कुजीन नहीं खा रहे हो है ना, एंड क्योंकि वेजिटेरियन है तो फिर बहुत घट कुजीन रह जाते हैं, इटालियन इज द सेकेंड बेस्ट चॉइस या मैक्सीकन कह लो है ना। मैं देखिया जेडे इतने के इटालियन रेस्टोरेंट्स ने पहले भी आप शायद गल की हुई है, मैं खैर रंजोल भाई सके तद आप की कि वो लोग किन्ने ज्यादा पैशनेट ने विद देयर फूड
1: फूड यस
0: है ना,
1: दे आर
0: मतलब उन्होंने पूछ लो आ चीज केड़ी है तो इन्ना पैशनेटली समझाएंगे कि इस तरह इस तरह इस तरह, फिर बाद पता लगता अच्छा फुलका ये तो फुलका आ गया है ना। बट मेरी वाइफ इस गलो डेरिंग है, मैं अपना स्वाद नहीं खराब करना, वह मंगवा लेंदी है टोमैटो केचप वगैरह हो टबैस्को एंड ऑल दैट, मैं नहीं कह पाता बिकॉज द लुक दे गिव यू जो डिसअपॉइंटिंग नजर ना ले लोग देखते हैं, तीन गुना लगान देना पड़ेगा। उदा ही मैं फील आती है कैप्टन रसल इतने आ गए तुसी है ਲੈਗਨ ਸਟਰੀਟ ਤੇ ਵੈਲ ਡਨ
1: ਯੈਸ
0: ਹੈ ਨਾ ਸੋ ਇਹ ਇਹ ਹੈ ਇਹ ਮਸਲਾ ਤੇ ਹੈ
1: ਯੈਸ
0: ਪਰ ਚਲੋ ਜੋ ਹੈ ਸੋ ਹੈ ਤੇ ਆਪਾਂ ਹੁਣ ਨਾਲ ਹੀ
1: ਟਬੈਸਕੋ ਫਿਰ ਵੀ ਬਰਦਾਸ਼ਤ ਕਰ ਲੈਂਦੇ ਨੇ
0: ਅੱਛਾ
1: ਫੋਰ ਚਿਲੀ ਸੇਕ ਪਰ ਇਹ ਟਮਾਟੋ ਸੌਸ ਹੈ ਨਾ
0: ਹਾਂ
1: ਉਹਨੂੰ ਤਾਂ
0: ਕੈਚਪ ਨੂੰ ਬਹੁਤ ਹੈ ਨਾ
1: ਦੇ ਹੇਟ ਇਟ ਵਿਦ ਪੈਸ਼ਨ
0: ਹਾਂ ਪਤਾ ਨਹੀਂ ਕੀ ਚੱਕਰ ਹੋ ਸਕਦਾ ਆਪਾਂ ਐਸੇ ਕਰਦੇ ਹਾਂ ਆਪਾਂ ਆਪਣੇ ਅਗਲੇ ਕਾਲਰ ਨਾਲ ਗੱਲ ਕਰਦੇ ਉਹਨਾਂ ਨੂੰ ਪੁੱਛਦੇ ਕਿ ਮਸਲਾ ਕੀ ਹੈ ਸਾਡੇ ਅਗਲੇ ਕਾਲਰ ਨੇ ਜੀ ਐਡੀਲੇਡ ਵਾਲੇ ਮਨ ਸਾਹਿਬ
1: ਵਾਹ ਜੀ ਵਾਹ ਮਨ ਸਾਹਿਬ ਕੀ ਹਾਲ ਚਾਲ
0: ਬਹੁਤ
1: ਹੀ ਮਜ਼ਾਇਆ ਅੰਦਾਜ਼ ਚ
2: ਮੈਂ ਕੁਛ ਲਿਖਣ ਲੱਗਾ ਸੀਗਾ ਤੇ ਮੇਰੇ ਤੋਂ ਨਾ ਉੱਥੇ ਲਿਖਿਆ ਨੀ ਗਿਆ ਮੈਂ ਪਹਿਲਾਂ ਇੱਕ ਲਾਈਨ ਲਿਖੀ ਸੀਗੀ ਉਹ ਲਾਈਨ ਤੋਂ ਅੱਗੇ ਜੁੜਿਆ ਨੀ ਇਹ ਕੁਛ ਵੀ ਬੜਾ ਮੈਂ ਦਿਮਾਗ ਲਾਇਆ ਲਿਖਿਆ ਸੀ ਨਾ ਰੰਗ ਨਾ ਜਾਤ ਨਾ ਮਨੁੱਖ ਤੇ ਨਾ ਪਸ਼ੂ ਦਾ ਫਰਕ
0: ਤਸਵੀਰ ਜਮਾਨ ਸਾਹਿਬ ਨੇ ਭੇਜੀ ਕਿ ਮਿਊਰਲ ਬਣਿਆ ਪਿਆ ਬਹੁਤ ਪਿਆਰਾ ਕਿ ਸੀ ਐਫ ਐਸ ਦੇ ਜਿਹੜੇ ਕਹਿ ਲੋ ਮੇਰੇ ਖਿਆਲ ਨਾਲ ਫਾਇਰ ਫਾਈਟਰ ਹੁੰਦੇ ਨੇ ਰਾਈਟ ਸੋ ਕੁਛ ਫਾਇਰ ਫਾਈਟਰ ਨੇ ਬੁਸ਼ ਫਾਇਰ ਹੋਈ ਪਈ ਆ ਬਹੁਤ ਜ਼ਿਆਦਾ ਅੱਗ ਲੱਗੀ ਪਈ ਹੈ ਤੇ ਉਹ ਕੋਸ਼ਿਸ਼ ਕਰ ਰਹੇ ਨੇ ਅੱਗ ਬੁਝਾਉਣ ਦੀ ਤੇ ਉੱਪਰੋਂ ਪਲੇਨ ਤੋਂ ਵੀ ਇੱਕ ਪਲੇਨ ਵੀ ਉੱਡਦਾ ਜਾ ਰਿਹਾ ਉੱਪਰੋਂ ਦੀ ਤੇ ਉਹ ਵੀ ਉੱਪਰੋਂ ਪਾਣੀ ਸੁੱਟਦਾ ਜਾ ਰਿਹਾ ਬੁਸ਼ ਫਾਇਰ ਦੇ ਉੱਪਰ ਤੇ ਇੱਕ ਸੀ ਐਫ ਐਸ ਦਾ ਜਿਹੜਾ ਕਰਮਚਾਰੀ ਹੈ ਉਹਨੇ ਆਪਣੀ ਗੋਦੀ 'ਚ ਕੁਆਲਾ ਬਿਠਾਇਆ ਹੋਇਆ ਹਾਂ ਇਹ ਹੈ ਜੀ ਤੇ ਹਾਂਜੀ ਅਬ ਇਰਸ਼ਾਦ ਕਰੇ ਮਨ ਸਾਹਿਬ
2: ਹਾਂਜੀ ਮੈਂ ਨਾ ਆਪਣਾ ਫਾਇਰ ਫਾਈਟਰਾਂ ਲਈ ਕੁਛ ਲਿਖਣਾ ਚਾਹ ਰਿਹਾ ਸੀ ਦਿਮਾਗ 'ਚ ਆ ਨਹੀਂ ਰਿਹਾ ਸੀ ਦਿਮਾਗ 'ਚ ਚੱਲ ਰਿਹਾ ਸੀ ਬਸ ਕੁਦਰਤ ਬਾਰੇ ਤੇ ਉਹਨਾਂ ਬਾਰੇ ਇੱਕ ਲਾਈਨ ਲਿਖੀ ਇੱਕ ਲਾਈਨ ਲਿਖਣ ਤੋਂ ਬਾਅਦ ਮੇਰੀ ਸਮਝ 'ਚ ਨਹੀਂ ਆ ਰਿਹਾ ਸੀ ਲਾਈਨ ਜੁੜ ਨਹੀਂ ਰਹੀ ਸੀ ਕਿਸੇ ਪਾਸੇ ਨੂੰ ਬਣ ਨਹੀਂ ਰਹੀ ਸੀਗੀ ਮੈਂ ਬੜਾ ਜ਼ੋਰ ਲਾਇਆ ਅੱਜ ਤਾਂ ਮੈਂ ਕਿੰਨੀ ਦੇਰ ਟਰੱਕ ਖੜਾ ਕੇ ਖੜਾ ਰਿਹਾ ਜ਼ੋਰ ਲਾਉਂਦਾ ਰਿਹਾ ਦਿਮਾਗ 'ਚ ਗੱਲ ਬਣੀ ਨਹੀਂ ਕਿਉਂਕਿ ਦਿਮਾਗ 'ਚ ਕੁਦਰਤ ਹੀ ਚੱਲੀ ਜਾ ਰਹੀ ਸੀ ਕੁਦਰਤ ਹੀ ਚੱਲੀ ਜਾ ਰਹੀ
0: ਤੁਸੀਂ ਟ੍ਰੈਫਿਕ ਲਾਤਾ ਬਈ ਹੈ
2: ਕੁਦਰਤ ਦੇ ਰੰਗਾਂ ਨੂੰ ਕੁਦਰਤ ਨੇ ਸਮਝਾਇਆ ਕੁਦਰਤ ਦੇ ਰੰਗਾਂ ਨੂੰ ਕੁਦਰਤ ਨੇ ਸਮਝਾਇਆ ਲਾ ਕੇ ਅੱਗ ਇੱਕ ਪਾਸੇ ਦੂਜੇ ਪਾਸੇ ਪਾਣੀ ਪਾਇਆ
0: ਬਹੁਤ ਸੋਹਣਾ
2: ਦੁੱਖ ਵੀ ਤੇਰਾ ਦਿੱਤਾ ਤੇ ਗਲੇ ਵੀ ਤੂੰ ਹੀ ਲਗਾਇਆ ਜ਼ਖਮ ਦਿੱਤੇ ਤੂੰ ਆਪੇ ਫਿਰ ਆਪੇ ਹੀ ਮਰਮ ਲਾਇਆ ਹਰ ਖੇਡ ਤੇਰੀ ਅਨੋਖੀ ਹਰ ਖੇਡ ਤੇਰੀ ਅਨੋਖੀ ਤੂੰ ਹੀ ਬਣਾਇਆ ਤੂੰ ਹੀ ਮਟਾਇਆ ਤੇਰੇ ਦਰ ਤੇ ਝੁਕਦੀ ਇਹ ਦੁਨੀਆਂ ਸਾਰੀ ਤੇਰੇ ਦਰ ਤੇ ਝੁਕਦੀ ਇਹ ਦੁਨੀਆਂ ਸਾਰੀ ਹਰ ਸਾਹ ਵਿੱਚ ਤੇਰਾ ਨਾਂ ਹਰ ਪਲ ਤੇਰੀ ਛਾਇਆ ਕੁਦਰਤ ਦੇ ਰੰਗਾਂ ਨੂੰ ਕੁਦਰਤ ਨੇ ਸਮਝਾਇਆ
0: ਬਹੁਤ ਸੋਹਣਾ ਬਹੁਤ ਵੈਰੀ ਨਾਈਸ
2: ਧੰਨਵਾਦ ਜੀ
1: ਧੰਨਵਾਦ
0: ਸ਼ੇਅਰ ਕਰਨ ਲਈ ਬਹੁਤ ਵਧੀਆ ਲਿਖਿਆ ਐਂਡ ਇਟਸ ਵੈਰੀ ਹਾਰਡ ਹੈ ਨਾ ਇਹ ਅਗੇਨ ਹੈ ਨਾ ਕਿ ਜੋ ਖੁਦ ਆ ਜਾਏ ਆਮਦ ਆ ਜਾਏ ਪਰ ਇੱਦਾਂ ਤਸਵੀਰ ਵੇਖਣੀ ਫਿਰ ਆਪਣੇ ਆਪ ਨੂੰ ਸਮਝਾਉਣਾ ਕਿ ਕੁਛ ਕਰਨਾ ਤੇ ਇਟਸ ਵੈਰੀ ਨਾਈਸ ਥੈਂਕ ਯੂ ਮਨ ਸਾਹਿਬ ਥੈਂਕ ਯੂ ਫਾਰ ਕਾਲਿੰਗ
1: ਵੈਰੀ ਮਚ ਮਨ ਸਾਹਿਬ ਹੈਵ ਅ ਨਾਈਸ ਡੇ
0: ਸੀਟੀ ਵੱਜ ਗਈ ਮੈਂ ਥੈਂਕ ਯੂ ਜੀ ਥੈਂਕ ਯੂ ਫਾਰ ਕਾਲਿੰਗ ਬਹੁਤ ਵਧੀਆ ਵਧੀਆ ਲਿਖਦੇ ਹੋ ਬਈ ਥੈਂਕ ਯੂ ਸੋ ਮਚ
1: ਪਰ ਆਈ ਲਾਈਕ ਯੋਰ ਵਰਜ਼ਨ
0: ਕਿਹੜਾ ਵਾਲਾ
1: ਜਿਹੜਾ ਤੁਸੀਂ ਇਹਦਾ ਐਕਸਪਲੇਨ
0: ਕੀਤਾ ਮੈਂ ਕੀਤਾ ਹੀ ਨਹੀਂ ਯਾਰ ਮਾੜੀ ਗੱਲ
1: ਨਾ ਨਾ ਆਈ ਲਾਈਕ ਇਟ
0: ਅੱਛਾ ਲੋ ਰੁਕੋ ਆਪਣਾ ਰਿਚਰਡ ਜੀ ਨੇ ਤੁਹਾਡੇ ਵਾਸਤੇ ਭੇਜਿਆ ਇੱਕ ਕਿ ਬੁੱਝੋ ਓਲੀ ਫੋਰ ਨੂਨੀਆ ਜੀ ਕਿ ਇੱਕ ਮਦਰ ਕੌਰਨ ਨੇ ਬੇਬੀ ਕੌਰਨ ਨੂੰ ਕੀ ਪੁੱਛਿਆ
1: ਮਦਰ ਕੌਨ ਨੇ ਬੇਬੀ ਕੌਨ ਨੂੰ ਕੀ ਪੁੱਛਿਆ?
0: ਕੀ ਪੁੱਛਿਆ?
1: ਬੇਬੀ ਕੌਨ
0: ਨੋ ਵੇਅਰ ਇਜ਼ ਪੌਪਕੌਰਨ?
1: ਪੌਪਕੌਰਨ
0: ਅੱਛਾ ਜੀ ਰਿਚਰਡ, ਇਟ ਵਾਸ ਨਾਈਸ ਟਾਈਮ ਮੈਂ ਸ਼ੇਅਰ ਕੀਤਾ, ਨਹੀਂ ਤਾਂ ਮੈਂ ਤੁਹਾਨੂੰ ਬਸ ਆ ਅੰਗੂਠਾ ਜਿਹਾ ਭੇਜ ਦੇਣਾ ਸੀ। ਵੈਰੀ ਗੁੱਡ, ਅੱਛਾ ਜੀ ਥੈਂਕ ਯੂ। ਹੁਣ ਤਿੰਨ ਗੁਣਾ ਲਗਾਨ, ਚਲੋ ਡੇਢ ਤੱਕ ਆਪਾਂ ਗੱਲ ਲੈ ਕੇ ਆ ਸਕਦੇ, ਕੋਈ ਐਸੀ ਚੱਕਰ ਵਾਲੀ ਗੱਲ ਨਹੀਂ ਹੈ, ਹਨਾ? ਡਨ ਹੋ ਗਿਆ ਤੇ ਆਪਾਂ ਇੱਕ ਹੋਰ ਕਾਲਰ ਲਈਏ ਫਿਰ
1: ਜੀ।
0: ਲਓ ਜੀ ਲਓ, ਆਪਣੇ ਨੈਕਸਟ ਕਾਲਰ ਨੇ ਜੀ ਜੱਸੋਵਾਲ ਸਾਹਿਬ।
1: ਸਤਿ ਸ੍ਰੀ ਅਕਾਲ ਜੱਸੋਵਾਲ ਸਾਹਿਬ ਜੀ।
3: ਸਤਿ ਸ੍ਰੀ ਅਕਾਲ ਨੋਨੀਆ ਜੀ ਤੇ ਸਤਿ ਸ੍ਰੀ ਅਕਾਲ ਕ੍ਰਿਸ਼ਨਾ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਕਿਵੇਂ ਹੋ? ਠੀਕ ਠਾਕ?
3: ਮੈਂ ਬਹੁਤ ਵਧੀਆ, ਸਾਰੇ ਲਿਸਨਰਸ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸਾਰਿਆਂ ਵੱਲੋਂ ਤੁਹਾਨੂੰ ਵੀ ਜੀ।
0: ਬੜੇ ਸੁਰੀਲੇ ਅੰਦਾਜ਼ ਚ ਗੱਲ ਕਰ ਰਹੇ ਹੋ ਜਸਵਾਲ।
1: ਮੈਂ ਨਾ ਰਿਲੇਟ ਨਹੀਂ ਕਰ ਪਾ ਰਹੀ ਆਵਾਜ਼ ਤੇ ਤੁਹਾਡੀ ਜਿਹੜੀ ਪਿਕਚਰ ਮੇਰੇ ਦਿਮਾਗ ਚ ਆ ਰਹੀ ਆ, ਇਹ ਦੋਨੋਂ ਮਿਲ ਨਹੀਂ ਰਹੀਆਂ।
0: ਇਹ ਵਾਈ ਪਤਾ ਕਿਸ ਤਰ੍ਹਾਂ ਆ ਰਹੀ ਕਿ ਨਾ ਉਹ ਦੋ ਰੁੱਖਾਂ ਦੇ ਵਿੱਚ ਉਹ ਟੰਗ ਦਿੰਦੇ ਨਾ ਉਹ ਝੂਲਾ ਜਿਹਾ
1: ਹੈਮਕ,
0: ਹਾਂ ਉਹਦੇ ਤੇ ਆਰਾਮ ਨਾਲ ਬੈਠੇ ਪਏ ਆ, ਸਨਬਾਤ ਲੈ ਰਹੇ ਆ ਤੇ ਆਪਣਾ ਨਾ ਛਾਤੀ ਤੇ ਰੱਖਿਆ ਪਿਆ ਉਹਨਾਂ ਨੇ ਕੋਕੋਨਟ ਪ੍ਰੋਪਰ ਤੇ ਸਿਪ ਲਗਾ ਰਹੇ ਉਹਦਾ ਹਲਕਾ ਹਲਕਾ ਤੇ ਐਨ ਐਨਕਾਂ ਕਾਲੀਆਂ ਲਾਈਆਂ ਕਿ ਆਹ ਚਲੋ ਕਰ ਲੈਂਦੇ ਹਾਂ ਗੱਲ ਇਹਨਾਂ ਨਾਲ ਵੀ। ਹੈ ਜਾਗੇ ਸਰ, ਜਾਗੇ, 11:30 ਹੋ ਗਏ ਆ।
1: ਜਾਗੋ ਜਾਗੋ ਜਾਗੋ, ਸਵੇਰ ਹੋ ਗਈ।
3: ਮੇਰਾ ਮੈਸੇਜ ਦੇਖੋ ਕਿੰਨੇ ਵਜੇ ਦਾ ਆਇਆ ਹੈ, 4 ਵਜੇ ਤੋਂ ਪਹਿਲਾਂ ਆ
0: ਜਾ। ਓ ਹਾਂ ਹਾਂ, ਵਾਕੀ ਵਾਕੀ ਵਾਕੀ, ਯੈਸ, ਲਾਈਫ ਇਜ਼ ਲਾਈਕ ਐਨ ਆਈਸਕ੍ਰੀਮ, ਈਟ ਇਟ ਬਿਫੋਰ ਇਟ ਮੈਲਟਸ। ਮੈਂ ਅੱਜ ਉਹਦਾ ਸੇਮ, ਮੈਂ ਕਿਹਾ ਜਿਹੜੇ ਇੰਗਲਿਸ਼ ਵੀ ਨਹੀਂ ਲੋਕ ਉਹਦੇ ਉਹਨਾਂ ਨੇ ਮੈਨੂੰ
1: ਠੰਡ ਦਾ ਆਈਸਕ੍ਰੀਮ ਕੌਣ ਖਾਂਦਾ ਹੈ?
0: ਲਾਈਫ ਤੇ ਹੈ ਨਾ,
1: ਹੋਵੇ ਭਲਾ ਅਸੀਂ ਨਾਲ ਅਸੀਂ ਦੰਦ ਖਰਾਬ ਕਰਦੇ ਹਾਂ।
0: ਹਾਂ ਵੈਸੇ ਗੱਲ ਠੀਕ ਹੈ, ਇਦਾਂ ਦਾ ਵੀ ਕੁਝ ਹੋਣਾ ਚਾਹੀਦਾ ਸੀ
3: ਵੈਸੇ ਨਾ। ਇਟਸ ਅ ਫੈਕਟ, ਪਤਾ ਨਹੀਂ ਮਤਲਬ ਜਿਹੜਾ ਆਈਸਕ੍ਰੀਮ ਖਾਣ ਦਾ ਸਵਾਦ ਸਰਦੀਆਂ ਦੇ ਵਿੱਚ ਆ ਨਾ, ਉਹ ਗਰਮੀਆਂ 'ਚ ਸਵਾਦ ਨਹੀਂ ਹੈਗਾ।
1: ਨੋ ਨੋ ਨੋ ਨੋ, ਗਰਮੀਆਂ 'ਚ ਤਾਂ ਇਹਨਾਂ ਦਾ ਕਿ ਸੁਦਾ ਹੀ ਮਿੱਠਾ ਹੀ ਆ। ਵਿੰਟਰ, ਵਿੰਟਰ 'ਚ ਵਧੀਆ ਲੱਗਦਾ।
3: ਗਰਮੀਆਂ 'ਚ, ਹਾਂ ਵਿੰਟਰ ਦੇ ਵਿੱਚ ਹੀ ਸਵਾਦ ਆ ਆਈਸਕ੍ਰੀਮ ਖਾਣ ਦਾ, ਸਰਦੀ ਦੇ ਵਿੱਚ ਤਾਂ ਮਤਲਬ ਮੂੰਹ 'ਚ ਜਾਣ ਤੋਂ ਪਹਿਲਾਂ ਪਿਘਲ ਜਾਂਦੀ ਆ ਉਹ।
0: ਸ਼ਾਇਦ ਇੱਕ ਪਰਸਪੈਕਟਿਵ ਦੀ ਵੀ ਗੱਲ ਹੋ ਜਾਂਦੀ ਨਾ ਕਿ ਗਰਮੀਆਂ 'ਚ ਵੀ ਥਿੰਕ ਕਿ ਹਾਂ ਇਟਸ ਮੋਰ ਆਫ ਅ ਹੀਲਿੰਗ ਥਿੰਗ ਕਿ ਹਾਂ ਗਰਮੀ ਬਹੁਤ ਲੱਗ ਰਹੀ, ਚਲੋ ਠੰਡਕ ਆ ਜਾਏਗੀ। ਸਰਦੀ ਦਾ ਬੰਦਾ ਕਹਿੰਦਾ ਕਿ ਇਹ ਕਾਰਸਤਾਨੀ ਮੈਂ ਕਰਨ ਲੱਗਾ, ਮੈਨੂੰ ਪਤਾ ਮੇਰੇ ਨਾਲ ਹੋਣਾ ਕੀ ਆ, ਪਰ ਮੈਂ ਫੇਰ ਵੀ ਕਰਾਂਗਾ।
3: ਸਰਦੀ ਦੇ ਵਿੱਚ ਇੰਜੋਏ, ਹਾਂ ਸਰਦੀ ਦੇ ਵਿੱਚ ਤੁਸੀਂ ਇੰਜੋਏ ਕਰਦੇ। ਮੈਂ ਲਾਸਟ ਵੀਕ ਜਿਵੇਂ ਥੋੜਾ ਜਿਹਾ ਢਿੱਲਾ ਸੀਗਾ ਤੇ ਕਾਂਸੀ ਦੀ ਗਲਾ ਜਿਵੇਂ ਮੌਸਮ ਹੈਗਾ, ਬਟ ਵੀ ਵੈਂਟ ਸਟਿਲ ਔਨ ਸੰਡੇ ਫੋਰ ਹੈਵਿੰਗ ਆਈਸਕ੍ਰੀਮ, ਤੇ ਮੈਂ ਤੇ ਮੇਰਾ ਵੱਡਾ ਮੁੰਡਾ ਅਸੀਂ ਦੋਨੋਂ ਆਈਸਕ੍ਰੀਮ ਬਹੁਤ ਪਸੰਦ ਕਰਦੇ ਹਾਂ, ਜਾ ਕੇ ਖਾ ਕੇ ਆਉਂਦੇ ਹੁੰਦੇ ਹਾਂ ਕੋਲ ਦੇ ਵਿੱਚ ਨਾ, ਕੀ ਕਹਿੰਦੇ ਜਲੀਟੋ ਕੇ ਗਲੀਟੋ
0: ਜਿਹੜਾ
1: ਜਲਾਟੋ, ਜਲਾਟੋ ਇਜ਼ ਅ ਡਿਫਰੈਂਟ, ਦੈਟਸ ਨਾਟ ਆਈਸਕ੍ਰੀਮ। ਕਿਸੇ ਇਟਾਲੀਅਨ ਦੇ ਅੱਗੇ ਕਹਿ ਦੋ ਨਾ, ਦੇਖਣਗੇ ਇਨਾ ਬਲੱਡੀ ਆਈਸਕ੍ਰੀਮ ਜਲਾਟੋ।
0: ਉਹ ਯੋਗਰਟ ਬੇਸ ਹੁੰਦੀ ਹੈ?
1: ਨੋ,
3: ਇਸ ਦਾ ਯੋਗਰਟ ਬੇਸ ਨਹੀਂ,
1: ਯੋਗਰਟ ਬੇਸ ਨਹੀਂ ਹੁੰਦੀ ਉਹ।
0: ਅੱਛਾ, ਪਰ ਕੁਝ ਫਰਕ ਤੇ ਹੁੰਦਾ, ਇਹ ਇਹ ਮੈਂ ਸਮਝਦਾ। ਹਾਂ ਹਾਂ ਹਾਂ,
3: ਤੇ ਲਈ ਤਾਂ ਆਈਸਕ੍ਰੀਮ ਹੀ ਆ ਨਾ।
0: ਤੇ ਜਸਵਾਲ ਸਾਹਿਬ, ਫਿਰ ਤੁਹਾਡੇ ਫਿਰ ਹਾਈਲਾਈਟ ਮੂਮੈਂਟ ਆਫ ਦਾ ਵੀਕ ਕੀ ਸੀਗੀ? ਇੱਕੋ ਦੱਸਣੀ ਹੈ ਅਗੇਨ, ਉਹ ਨਹੀਂ ਕਰਨਾ, ਦੁਨੀਆ ਬਹੁਤ ਅੱਛੀ ਹੈ, ਮਜ਼ਾ ਆ ਗਿਆ। ਨੋ ਨੋ ਨੋ,
1: ਜ਼ਿੰਦਗੀ ਆਈਸਕ੍ਰੀਮ
3: ਹੈ, ਅੱਛੀ ਹੈ ਨਹੀਂ,
1: ਦੁਨੀਆ ਅੱਛੀ ਹੈ ਨਹੀਂ।
3: ਤੇ ਐਕਚੁਅਲੀ ਮੂਮੈਂਟ ਇਹ ਸੀਗਾ ਵੀ ਮੈਂ ਨਾ ਕੋਈ ਆਡੀਓ ਛੋਟੀ ਜਿਹੀ ਸੁਣੀ ਕਲਿੱਪ, ਤੇ ਮੈਂ ਉਹਦੀ ਵੈਸੇ ਨੋਨੀਆ ਜੀ ਸ਼ਾਇਦ ਤੁਸੀਂ ਸਟੇਟਸ ਮੇਰਾ ਪਰਸੋਂ ਦੇਖਿਆ ਹੋਵੇ, ਤੇ ਮੈਂ ਆਪਣੇ ਫਰੈਂਡ ਨੂੰ ਟੈਗ ਕਰਕੇ ਉਹ ਸਟੇਟਸ ਬਣਾਇਆ ਸੀਗਾ, ਤੇ ਐਸ ਸੂਨ ਐਸ ਆਈ ਸੈਂਡ ਹਿਮ ਦਾ ਵੀਡੀਓ ਵਿਦ ਦੈਟ ਸਟੇਟਸ, ਜੋ ਸੀਗਾ ਵੀ ਮੇਰਾ ਦੋਸਤ ਆ, ਕਹਿੰਦਾ ਤੂੰ ਮਤਲਬ ਮੈਸੇਜ ਹੈਗਾ ਵੀ ਤੁਸੀਂ, ਤੇਰੇ ਦੋਸਤ ਬਹੁਤ ਘੱਟ ਆ ਵੈਸੇ ਤਾਂ ਮੇਰੇ ਬਹੁਤ ਜ਼ਿਆਦਾ, ਪਰ ਦੀ ਕਲੋਜ਼ੈਸਟ ਵਨ ਹੀ ਵਾਸ, ਹੀ ਇਜ਼ ਦਾ ਕਲੋਜ਼ੈਸਟ ਵਨ। ਮੈਂ ਉਹਨੂੰ ਭੇਜਿਆ ਨਹੀਂ, ਗੇਵ ਮੀ ਅ ਕਾਲ ਸਟ੍ਰੇਟ ਫਾਰਵਰਡ, ਤੇ ਸਾਡਾ ਮਤਲਬ ਬਹੁਤ ਪਿਆਰਾ, ਐਂਡ ਆਈ ਫੈਲਟ ਮਤਲਬ ਹੋ ਜਾਂਦੀ ਹੈ ਸਾਡੀ ਗੱਲ, ਏਦਾਂ ਨਹੀਂ ਹੈ ਵੀ 3-4 ਮਹੀਨੇ 5 ਮਹੀਨੇ ਚ ਹੋ ਜਾਂਦੀ ਹੈ, ਬਟ ਸਟਿਲ ਜਦੋਂ ਵੀ ਉਹਦੀ ਕਾਲ ਉਹਦੇ ਨਾਲ ਹੁੰਦੀ ਆ ਤਾਂ ਸਟਿਲ ਵੀ ਗੋ ਟੂ ਦਾ ਮਤਲਬ ਕਾਲਜ ਟਾਈਮ,
1: ਨੋਸਟੈਲਜਿਕ ਹੋ ਜਾਂਦੀ ਹੈ
3: ਉਹ ਟਾਈਮ ਤੇ ਜਾ ਕੇ ਯਾਦਾਂ, ਬਸ ਉਹ 3-4 ਚੀਜ਼ਾਂ ਸਾਡੀਆਂ ਉਹੀ ਉਹੀ ਟਾਈਪ ਜਿਹੜੀਆਂ, ਹੁਣ ਤੁਸੀਂ ਉਹੀ ਉਹੀ ਨਹੀਂ
1: ਸਮਝੋਗੇ। ਮਜ਼ੇ ਦੀ ਗੱਲ ਇਹ ਹੈ ਕਿ ਉਹੀ ਗੱਲਾਂ ਹੁੰਦੀਆਂ ਨੇ ਰਿਪੀਟਲੀ, ਪਰ ਉਹਨਾਂ ਚੀਜ਼ ਤੁਸੀਂ ਹਰ ਵਾਰ ਕੋਈ ਨਾ ਕੋਈ ਨਵਾਂ ਵਰਜਨ ਲੱਭ ਲੈਂਦੇ ਹੋ,
0: ਸਹੀ ਗੱਲ।
3: ਉਹ ਬੜਾ ਵਧੀਆ, ਦੈਟ ਵਾਸ ਦਾ ਮੂਮੈਂਟ, ਮਤਲਬ ਵਧੀਆ ਸੀਗਾ।
0: ਕੈਚਿੰਗ ਅਪ ਵਿਦ ਫਰੈਂਡਸ ਇਜ਼ ਆਲਵੇਜ਼
1: ਗੁੱਡ, ਆਲਵੇਜ਼, ਇਟ ਇਲਸ ਆਲਵੇਜ਼ ਰਿਵਾਈਵ ਯੂ।
3: ਤੇ ਸੈਕਿੰਡ ਗੱਲ ਇਹ ਸੀ, ਮੈਂ ਕਾਲ ਵੈਸੇ ਹੀ ਕੀਤੀ ਤੇ ਇੱਕ ਤੁਸੀਂ ਫਿਲਮਾਂ ਦੀ ਗੱਲ ਕਰ ਰਹੇ ਸੀ ਨਾ, ਇੱਕ ਫਿਲਮ ਦੇ ਨਾਲ ਸੀ ਟੌਪਿਕ ਤੇ ਸਵੇਰੇ ਇੱਕ ਫਨੀ ਮੈਂ ਗਾਣਾ ਸੁਣ ਰਿਹਾ ਸੀ, ਨਾਟ ਫਨੀ ਬਟ ਗਾਣਾ, ਗਾਣੇ ਤੋਂ ਮੈਨੂੰ ਹਾਸੇ ਵਾਲੀ ਚੀਜ਼ ਯਾਦ ਆਈ, ਪਹਿਲਾਂ ਮੈਂ ਫਿਲਮ ਦੀ ਗੱਲ ਕਰਦਾ। ਫਿਲਮ ਮੈਂ ਬਹੁਤ ਸ਼ੌਕੀਨ ਹਾਂ ਫਿਲਮਾਂ ਦੇਖਣ ਦਾ, ਪਰ ਬਹੁਤ ਜ਼ਿਆਦਾ ਨਹੀਂ, ਪਰ ਹਾਂ ਮੈਂ ਫਿਰ ਵੀ ਕੰਕਲੂਜਨ ਆਪਣੇ ਹਿਸਾਬ ਨਾਲ ਦੱਸ ਦਿੰਦਾ ਹੁੰਦਾ ਵੀ ਮੈਨੂੰ ਫਿਲਮ ਠੀਕ ਲੱਗੀ ਜਾਂ ਮਾੜੀ ਲੱਗੀ ਜਾਂ ਐਵਰੇਜ ਸੀ ਵੀ ਵਨ ਟਾਈਮ ਵਾਚ ਆ। ਮੈਂ ਲਾਸਟ ਵੀਕ ਦੇਖੀ ਆ ਮੂਵੀ ਟੌਕਸਿਕ, ਕਨਕਲੂਜਨ ਨਹੀਂ ਕਰ ਪਾ ਰਿਹਾ ਵੀ ਉਹਨੂੰ ਮੈਂ ਫਿਲਮ ਨੂੰ ਵਧੀਆ ਕਵਾਂ, ਘਟੀਆ ਕਵਾਂ, ਫਾਲਤੂ ਕਵਾਂ। ਮਤਲਬ ਮੈਂ ਉਹ ਐਕਚੁਅਲੀ ਮੈਨੂੰ ਜੋ ਲੱਗਦਾ ਵੀ ਫਿਲਮ ਜਿਸ ਲੈਵਲ ਦੀ ਬਣਾਈ ਗਈ ਆ ਨਾ, ਸਮਝ ਨਹੀਂ ਆ ਰਹੀ ਲੋਕਾਂ ਨੂੰ, ਸਮਝ ਤੋਂ ਬਾਹਰ।
4: ਅੱਛਾ ਵੈਸੇ ਬਾਕੀ ਮੈਂ ਨਾ ਬੜੇ ਮਿਕਸਡ ਰਿਵਿਊ ਹੀ ਸੁਣੇ ਉਹਦੇ, ਟ੍ਰੇਲਰ ਹੀ ਦੇਖੋਗੇ, ਇਟਸ ਲਾਈਕ ਕਿ ਐਡਰੇਨਾਲਿਨ ਦਾ ਇੰਜੈਕਸ਼ਨ ਦੇਤਾ ਹੋਵੇ ਐਨੀਮਲ ਵਾਲੇ ਰਣਬੀਰ ਕਪੂਰ ਨੂੰ ਕਿ ਬੇਟਾ ਤੇਰਾ ਹਜੇ ਬੀਪੀ ਹਾਈ ਨਹੀਂ ਹੋਇਆ, ਤੂੰ ਕੰਧਾਂ 'ਚ ਸਿਰ ਮਾਰ ਹਜੇ, ਏਦਾਂ ਦਾ ਹੀ ਸੀਗਾ। ਇਟਸ ਲਾਈਕ
3: ਫਨੀ ਮੂਵਮੈਂਟ ਇਹ ਸੀਗਾ ਜਿਹੜਾ ਅੱਜ ਇੱਕ ਹੋਰ ਸਵੇਰੇ ਹੋਈ। ਮੈਂ ਨਾ ਗੁਲਾਬ ਸਿੱਧੂ ਦਾ ਕੋਈ ਗਾਣਾ ਸੁਣ ਰਿਹਾ ਸੀ, ਉਹਦੇ ਵਿੱਚ ਉਹਨੇ ਗਾਣੇ ਦੇ ਵਿੱਚ ਕੁੜੀ ਦੀ ਤਾਰੀਫ ਕਰਦਾ ਕਰਦਾ ਕਹਿੰਦਾ, ਐਕਚੁਅਲੀ ਉਹਦਾ ਨਾਮ ਤਾਂ ਹੈਗਾ ਸ਼ਰਧਾ ਕਪੂਰ, ਉਹ ਕਹਿੰਦਾ ਸ਼ਰਧਾ ਕਪੂਰ ਉਸੇ ਟਾਈਮ ਮੈਨੂੰ ਲੱਗ ਗਿਆ ਯਾਰ ਪੰਜਾਬੀ ਅਸੀਂ ਓਨੇ ਹੀ ਇਹੋ ਜਿਹੇ ਹਾਂ, ਨਾਮ ਸਾਡੇ ਲਈ ਤਾਂ ਸ਼ਰਧਾ ਹੀ ਆ, ਮੇਰੇ ਲਈ ਵੀ ਸ਼ਰਧਾ ਕਪੂਰ ਹੀ ਆ, ਨਾਟ ਸ਼ਰਧਾ ਕਪੂਰ
1: ਨਹੀਂ। ਕਿੰਨੇ ਕਿੰਨੇ ਜਾਣੇ ਕਿੰਨੇ ਜਾਣੇ ਅੱਜ ਦਿਨ ਤੱਕ ਅਮਿਤਾਬ ਬੱਚਨ ਨੂੰ ਅਮਿਤਾਬ ਬੱਚਨ ਥੋੜੀ ਅਮਿਤਾਬ ਬੱਚਨ
4: ਅਮਿਤਾਬ ਬੱਚਨ ਹਾਂ ਹੁੰਦਾ, ਯੂ ਆਰ ਰਾਈਟ
1: ਹੇਮਾ ਮਲਾਨੀ।
4: ਥੈਂਕ ਯੂ ਜਸਵਾਲ ਜੀ, ਥੈਂਕ ਯੂ।
3: ਸ਼ਤਰੂ ਤੁੰਜ ਸੇਨਾ ਸ਼ਤਰੂ ਚਾਰ ਗੰਦ।
4: Thank you for calling.
1: Thank you very much. Jaswal Sahib, have a nice day.
4: Have a nice day. Vai vakke. ਮੇਰੇ ਨਾ ਕਜ਼ਨ ਪਤੀ ਜਪਤੀ ਜੀ ਆ, ਤੇ ਉਹਨਾਂ ਦੇ ਨਾਮ ਬੜੇ ਸੋਚ ਸਮਝ ਕੇ ਰੱਖੇ ਗਏ, ਤੇ ਜਦੋਂ ਨਾਮ ਰੱਖੇ ਗਏ ਨਾ ਉਦੋਂ ਹੀ ਮੈਨੂੰ ਇਸ ਤਰ੍ਹਾਂ ਦਿਸ ਰਿਹਾ ਸੀ ਕਿ ਯਾਰ ਦਿਸ ਇਜ਼ ਨੋਟ ਗੋਇੰਗ ਵੈਲ
1: ਰਾਈਟ ਵੇ,
4: ਇਹ ਸਹੀ ਨਹੀਂ ਕਰ ਰਹੇ ਕਿਉਂਕਿ ਨਾਮ ਪਿਆਰਾ ਅਧੀਰਾ, ਪਰ ਸਾਰੇ ਅਧੀਰਾ ਕਹਿੰਦੇ ਅਧੀਰਾ
1: ਪੰਜਾਬੀਆਂ ਚ ਆ ਕੇ ਅਧੀਰਾ ਹੀ ਹੋ ਜਾਣਾ
4: ਹਨਾ। ਤੇ ਫਿਰ ਮੁੰਡਾ ਹੋਇਆ ਤੇ ਸਾਡੇ ਬਾਈ ਜੀ ਨੇ ਨਾਂ ਰੱਖਤਾ ਵਿਧਾਨ, ਹਨਾ, ਕਿ ਉਹ ਪੂਰੀ ਮਤਲਬ ਫੀਲਿੰਗ ਏਦਾਂ ਚੱਕੀ ਕਿ ਰਜਵਾੜੇ ਆ ਜੀ ਵਿਧਾਨ ਬਣਿਆ, ਵਿਧਾਨ ਵਿਧਾਨ ਕਿਹੜੀ ਕਲਾਸ ਚ ਹੋ ਗਿਆ, ਕਹਿੰਦਾ ਕਲਾਸ ਹੀ ਖਰਾਬ ਕਰਤੀ, ਨਾਮ ਦੀ ਕਲਾਸ ਚ ਕਿਹੜੀ ਚ ਹੋ ਗਿਆ। ਵਿਧਾਨ ਵਿਚਾਰਾ ਰਿਜ਼ਰਵਡ ਜਿਹਾ ਬੜਾ ਹੋ ਗਿਆ, ਵੱਡਾ ਹੋ ਗਿਆ, ਮੈਂ ਕਿਹਾ ਜਿਸਦਾ ਨਾਮ ਨੀ ਪਰਿਵਾਰ ਸਹੀ ਲੈ ਰਿਹਾ ਉਹਨੇ ਕਿਉਂ ਬੁਲਾਉਣਾ ਤੁਹਾਨੂੰ। ਤੇ ਥੋੜਾ ਜਿਹਾ ਮੈਸੇਜਾਂ ਵੱਲ ਵੀ ਆਪਾਂ ਧਿਆਨ ਪਾਈਏ, ਤੇ ਫਿਰ ਸਾਡੇ ਨਾਲ ਸਾਡੇ ਲਾਸਟ ਕਾਲਰ ਜੁੜਨਗੇ, ਤੇ ਆਪਣਾ ਇਹ ਤਾਂ ਕਰਦੇ ਪਹਿਲੇ ਲਾਸਟ ਕਾਲਰ ਨੂੰ ਆਪਾਂ ਫ੍ਰੀ ਕਰ ਦਿੰਦੇ ਹਾਂ
1: ਜੀ ਪਲੀਜ਼,
4: ਹਨਾ, ਉਹਨਾਂ ਨੂੰ ਵੀ ਦੇਖੋ, ਉਹਨਾਂ ਨੂੰ ਵੀ ਕੰਮਕਾਰ ਹੋਣੇ ਆ ਜ਼ਰੂਰੀ, ਹਨਾ। ਤੇ ਸਿਮਰਨ ਬਾਈ ਜੀ, ਹੈਲੋ, ਹਾਏ, ਸਤਿ
1: ਸ਼੍ਰੀ ਅਕਾਲ ਸਿਮਰਨ ਜੀ,
5: ਮੈਨੂੰ ਛੋਟੇ ਦੇ ਉਹ ਫਿਰ ਦੂਰ ਹੋ ਜਾਂਦਾ, ਜਿਵੇਂ ਵਿਸ਼ਾਲ ਵਿਸ਼ਾਲ ਹੈ ਮੇਰੇ ਲਈ, ਹਨਾ, ਤੇ ਬਲਕੀਰਤ ਬਲਕੀਰਤ ਏਦਾਂ, ਫਿਰ ਕ੍ਰਿਸ਼ਨਾ ਕ੍ਰਿਸ਼ਨਾ ਹੀ ਆ, ਹਨਾ।
4: ਮੈਂ ਵੀ ਸੋਚ ਰਿਹਾ ਕ੍ਰਿਸ਼ਨਾ ਜੀ, ਮੈਂ ਕਿਹਾ ਵੀ ਥੋੜੇ ਅੱਜ ਜਨਮਸ਼ਟਮੀ ਦੇ ਰੰਗ ਚ ਨੇ, ਚਲੋ ਕੋਈ ਗੱਲ ਨੀ, ਇਟ ਇਜ਼ ਵਾਟ ਇਟ ਇਜ਼।
5: ਕੱਲ ਤੱਕ ਨਾ ਮੈਂ ਤਾਂ ਤੇਰੀ ਇਮੈਜੀਨੇਸ਼ਨ ਦਾ ਬਹੁਤ ਕਾਇਲ ਸੀਗਾ, ਮੈਨੂੰ ਸੀਗਾ ਕਿ ਤੂੰ ਮਾਰਕੀਟਿੰਗ ਦਾ ਬੰਦਾ ਬੜਾ ਵਧੀਆ, ਮੈਂ ਹੁਣੇ ਤੇਰੀ ਇਮੈਜੀਨੇਸ਼ਨ ਨੂੰ 0 point ਦੇਣਾ। ਤੂੰ ਕਿਹਾ ਕਿ ਜੱਸੋਵਾਲ ਭਾਜੀ ਵਿੱਚ ਮਤਲਬ ਉਹ ਪਾ ਕੇ ਝੂਲਾ ਕਹਿਣਾ ਚਾਹੀਦਾ ਸੀਗਾ ਜੱਸੋਵਾਲ ਭਾਜੀ ਰਾਮ ਸੇਤੂ ਦੇ ਵਿੱਚ ਖੜੇ ਤੇ ਝੂਲਣੇ ਇਮੈਜੀਨੇਸ਼ਨ ਲਕਸ਼ਮਣ ਝੂਲੇ ਦੇ ਵਿੱਚ ਖੜੇ ਆ ਤੇ ਝੂਲ ਰਹੇ ਆ।
1: ਮੈਨੂੰ ਵੀ ਨੀ ਇਮੈਜਿਨ ਹੋਇਆ ਸੀ ਵੈਨ ਹੀ ਸੇਡ ਨਾ ਕਿ ਹੈਮਕ ਪਾਇਆ ਹੋਇਆ ਆ, ਅੱਛਾ ਹੈਮਕ ਦੇ ਵਿੱਚ ਜਸਵਾਲ ਸਾਹਿਬ ਨਹੀਂ
4: ਨਹੀਂ ਬਟ ਇਮੇਜਿਨ ਕਰੋ ਇਟਸ ਸੱਚ ਅ ਨਾਈਸ ਵਿਊ ਕਿੰਨਾ ਵਧੀਆ ਲੱਗ ਰਿਹਾ ਪਾਮ ਟ੍ਰੀਜ਼ ਹੈ ਆਰਾਮ ਨਾਲ
5: ਬੈਠੇ ਇਮੇਜਿਨੇਸ਼ਨ ਬਹੁਤ ਵਧੀਆ ਹੈ ਬਟ ਉਹ ਪੋਸਿਬਿਲਿਟੀ ਬੜੀ ਘੱਟ ਹੈ ਮਤਲਬ ਰਾਮ ਸੇਤੂ ਕਹੇ ਲਕਸ਼ਮਣ ਜੀ ਲਾ ਕੇ
0: ਸੌਰੀ ਜਸਵਾਲ ਪਰ ਮੈਂ ਹੈਮਕ ਦੇ ਨਾਲ ਹੀ ਹਾਂ
1: ਹਾਵੜਾ ਹਾਵੜਾ ਬ੍ਰਿਜ ਕੇ
5: ਮਤਲਬ ਅਸੀਂ ਇੱਕ ਦੂਜੇ ਤੇ ਕਈ ਵਾਰੀ ਏਦਾਂ ਕਟਾਕਸ਼ ਕਰਦੇ ਤੇ ਸਾਡਾ ਚੱਲਦਾ ਹੈ ਨਾ ਕਿ ਕੋਈ ਕਰਦੇ ਤੇ ਮਜ਼ਾਕ ਚੱਲਦਾ ਕਿ ਕੋਈ ਸੋਚਦੇ ਹੈ ਨਾ ਸਮਝਣ ਕੇ ਹਨਾ ਬੋਡੀ ਸ਼ੇਮਿੰਗ ਹੁੰਦੀ ਆ
0: ਹਾਂ ਹਾਂ ਪਲੀਜ਼
5: ਇਦਾਂ ਕੁਛ ਨਹੀਂ ਹੈ ਮਜ਼ਾਕ ਹੈ ਸਾਡਾ ਚੱਲਦਾ ਤੇ ਇੱਕ ਗੱਲ ਦੁਨੀਆ ਜੀ ਤੁਹਾਡੀ ਕਿ ਤੁਸੀਂ ਰਿਚਰਡ ਭਾਜੀ ਨੂੰ ਕਿਹਾ ਕਿ ਲਾਸਟ ਵੀਕ ਤੁਹਾਡੀ ਡੇਟ ਸੀਗੀ ਕਹਿਣਾ ਸੀ ਲਾਸਟ ਵੀਕ ਵੀ ਤੁਹਾਡੀ ਡੇਟ ਸੀ ਤੇ ਕੀ ਬਣਿਆ ਵੀ ਰੈਕਟੀਫਾਈ ਕਰਨਾ ਤੁਹਾਨੂੰ ਆ ਚੀਜ਼ ਕਿ ਵੀ ਲਾਣਾ ਸੀ ਤੁਸੀਂ
1: ਨਹੀਂ ਅਕਾਊਂਟ ਵਾਲੇ ਨਾ ਅਸੀਂ ਪਿੱਛੇ ਦਾ ਸਭ ਸਭ ਜਦੀ ਤੇ ਜਦੀ ਨੇਲ ਐਂਡ ਵੋਇਡ ਕਰ ਦਈਦਾ ਨਾ
0: ਅਕਰੂਡ ਐਕਸਪੈਂਸਸ
1: ਉਹ ਜੀ ਉਹ ਜੀ ਨੂੰ ਅਸੀਂ ਅਕਵਾਇਰ ਵਾਲੀ ਉਹ ਚ ਰੱਖੀਦਾ ਹੀ ਨੀ ਨਾ ਐਸੈਟਸ
5: ਅੱਧਾ ਮੈਲਬਨ ਇਸ ਗੱਲ ਤੇ ਹੈਰਾਨ ਹੈ ਕਿ ਬੀਬੀਆਂ ਆ ਕਿੱਥੋਂ ਦੀ ਆਈਆਂ ਮੈਨੂੰ ਲੋਕੀ ਡੈਨ ਮਰਸੀ ਕਹਿੰਦੇ ਆ ਡੈਨ ਮਰਸੀ ਮਤਲਬ ਬਾਹਰ ਖੜੇ ਹੁੰਦੇ ਤਾਂ ਉੱਥੋਂ ਹੀ ਇਹਨਾਂ ਨੂੰ
1: ਮਿਲਦਾ ਪੰਜਾਬੀ ਪੰਜਾਬੀ ਸੁਣੋ ਡੈਨ ਮਰਸੀ
0: ਪੁੱਠੇ ਕੰਮ ਕਰਦੀ
1: ਡੌਨ ਮਰਸੀ ਨੀ ਡੈਨ ਮਰਸੀ
0: ਇਹਦੇ ਲਾਗੇ ਨੀ ਜਾਣਾ
5: ਮੰਡ ਸਾਹਿਬ ਨਾ ਜਿਵੇਂ ਪਿਛਲੇ ਹਫਤੇ ਵੀ ਬਿਟੀਆ ਦੀ ਤਾਰੀਫ ਕਰਕੇ ਵਾਕਈ ਉਹ ਸ਼ਾਈਨਿੰਗ ਸਟਾਰ ਆ ਦੋਨੋਂ ਕੁੜੀਆਂ ਉਹਨਾਂ ਦੀਆਂ ਨਾ ਜਿਸ ਲੈਵਲ ਤੇ ਤੇ ਮੈਂ ਮੰਡ ਸਾਹਿਬ ਨੂੰ ਪੁੱਛਿਆ ਫੋਨ ਤੇ ਨਾ ਮੈਂ ਕਿਹਾ ਮੰਡ ਸਾਹਿਬ ਬੜੀ ਬਹੁਤ ਵਧਾਈਆਂ ਤੁਹਾਨੂੰ ਕਹਿੰਦੇ ਹਾਂ ਥੈਂਕ ਯੂ ਮੈਂ ਕਿਹਾ ਕਿਹਦੇ ਤੇ ਗਈਆਂ ਕਹਿੰਦੇ ਨੀਤੂ ਤੇ ਗਈਆਂ ਭਾਬੀ ਦਾ ਨਾਂ ਨੀਤੂ ਨੀਤੂ ਤੇ ਗਈਆਂ ਮੈਂ ਕਿਹਾ ਅੱਛਾ ਫਿਰ ਮੁੰਡੇ ਦੀ ਤੁਸੀਂ ਕਦੀ ਗੱਲ ਨੀ ਕੀਤੀ ਕਹਿੰਦਾ ਉਹ ਮੇਰੇ ਤੇ ਗਿਆ ਮੈਨੂੰ ਤੁਹਾਡੇ ਤੇ ਕਿੱਦਾਂ ਗਿਆ ਕਹਿੰਦਾ ਉਹ ਵੀ ਇਹਨੇ ਕਾਪੀਆਂ ਚ ਅੰਡੇ ਹੀ ਡਿਲੀਵਰ ਕਰਦਾ
0: ਟੀਚਰ
5: ਨੂੰ ਬੁਲਾਉਣਾ ਚਾਹੀਦਾ ਸੀਗਾ ਵਿਚ ਯੂ ਮਿਸਡ ਆਊਟ
0: ਅੱਛਾ ਕੌਣ
5: ਮਿਸਟਰ ਰਣਜੋਤ ਭਾਜੀ ਦੇ ਟੀਚਰ ਜਿਹੜੇ ਸੀਗੇ ਉਹ ਕੱਲ ਰੇਡੀਓ ਤੇ ਆਣੇ ਚਾਹੀਦੇ
0: ਓਕੇ ਅਮੇਜ਼ਿੰਗ ਕਾਲ ਟੁਡੇ ਰੀਲੀ ਲਾਈਕ ਦੇ ਚਲੋ ਠੀਕ ਹੈ ਉਹ ਸਿਰਫ ਐਕਸਕਲੂਸਿਵ ਕੰਟੈਂਟ ਹੁੰਦਾ ਦੇਖੋ ਰੇਡੀਓ
5: ਕੰਟੈਂਟ
0: ਦੋ ਤਿੰਨ ਮਹੀਨੇ ਬਾਅਦ ਜਦੋਂ ਅਸੀਂ ਦੁਬਾਰਾ ਪ੍ਰਵਾਨੇ ਕਰਾਵਾਂਗੇ ਟਿਕਟਸ ਖਰੀਦਣੀਆਂ ਪੈਣਗੀਆਂ ਹਾਂ ਸਹੀ ਗੱਲ ਨਹੀਂ ਨਹੀਂ ਮੈਂ ਮੈਂ ਆਡੀਟੋਰੀਅਮ ਲੱਭ ਰਿਹਾ ਇਸ ਵਾਰੀ ਤਕੜਾ
5: ਤੇਰਾ ਕੱਲ ਜਦੋਂ ਆਖਰੀ ਹੈ ਕਿ ਜੋ ਟੀਚਰਸ ਡੇ ਵਾਲਾ ਇੱਕ ਕਿੱਸਾ ਰਹਿ ਗਿਆ ਸੀਗਾ ਮੈਂ ਸ਼ਾਇਦ ਸੁਣਾਇਆ ਮੈਨੂੰ ਪਤਾ ਨੀ ਮੈਂ ਨਾ ਛੋਟਾ ਕਲਾਸ ਚ ਮਤਲਬ ਮੇਰੇ ਛੋਟੇ ਹੁੰਦੇ ਤੇ ਟੀਚਰਸ ਨਾਲ ਕੋਈ ਪਿਆਰ ਨੀ ਸੀਗਾ ਹੁਣ ਪੰਜਾਬੀ ਕਲਾਸ ਸੀਗੀ ਵਿਆਕਰਨ ਸਮਝਾਉਂਦੇ ਸੀਗੇ ਮੈਡਮ ਨਾ ਉਹ ਬੜੀ ਬਹੁਤ ਨਾ ਮੈਡਮ ਥੋੜੀ ਜੇ ਮੂੰਹ ਫਟ ਸੀਗੇ ਹਨਾ ਤੇ ਐਵੇਂ ਬੇਇੱਜ਼ਤੀ ਕਰ ਦਿੰਦੇ ਸੀਗੇ ਤੇ ਮੈਂ ਹੁਣ ਬੱਚੇ ਛੋਟੇ ਕੀ ਕਰਦੇ ਹੁੰਦੇ ਨੇ ਜਦੋਂ ਧਿਆਨ ਨੀ ਹੁੰਦਾ ਕਦੀ ਸਿਰ ਚੋਂ ਖੁਜਲੀ ਕਰ ਰਹੇ ਕੁਛ ਕਰ ਰਹੇ ਮੈਂ ਨੱਕ ਚੁੰਗਲ ਮਾਰਦਾ ਪਿਆ ਬੜੀ ਰੀਝ ਨਾਲ ਹਨਾ ਮਤਲਬ ਕਿ ਮਤਲਬ ਕੋਈ ਮੈਨੂੰ ਸੁੱਧ ਬੁੱਧ ਨੀ ਸੀਗਾ ਮੇਰਾ ਦੋਸਤ ਸਿਡਨੀ ਰਹਿੰਦਾ ਵਿਕਰਮ ਉਹ ਬੜਾ ਸ਼ਰਾਰਤੀ ਸੀ ਤੇ ਉਹ ਨਾਲ ਬੈਠਾ ਆ ਤੇ ਮੈਂ ਮੈਡਮ ਮੈਨੂੰ ਧਿਆਨ ਹੀ ਨੀ ਕਿ ਮੈਡਮ ਮੇਰੇ ਵੱਲ ਦੇਖੀ ਜਾਂਦੀ ਆ ਹੋ ਗਏ ਹੋਣੇ ਦੋ ਤਿੰਨ ਚਾਰ ਮਿੰਟ ਮੈਡਮ ਅੱਕ ਗਈ ਮੈਡਮ ਮੈਨੂੰ ਦੂਰੋਂ ਖੜ ਕੇ ਕਹਿੰਦੀ ਓਏ ਮੋਟੂਆ ਮੈਂ ਕਿਹਾ ਹਾਂਜੀ ਕੁਛ ਮਿਲਿਆ
1: ਸੇ ਆਮ ਸਟਿਲ ਡਿਗਿੰਗ ਦ ਗੋਲਡ ਮਾਈਨ
5: ਹਾਂਜੀ ਮੋਟੂਆ ਕੁਛ ਮਿਲਿਆ ਤੇ ਮੇਰਾ ਸ਼ਰਾਰਤੀ ਦੋਸਤ ਕਹਿੰਦਾ ਮੈਡਮ ਫਿਰ ਕੀ ਕਰੀਏ ਜਦੋਂ ਮਿਲੇ ਤਾਂ ਤੁਹਾਡੇ ਕੋਲ ਭੇਜਦਾ ਸਭ ਤੋਂ ਭੈਣ ਚੀਜ਼ ਮੇਰੇ ਨਾਲ ਹੋਈ ਹੈ ਕਿ ਮੇਰੀ ਵੋਟੀ ਵਾਪਸ ਆ ਗਈ ਆ ਥੋੜੀ ਢਿੱਲੀ ਆ ਬਟ ਸ਼ੀ ਇਜ਼ ਬੈਕ ਹੈ ਕਿ ਉਹ ਮੇਰੇ ਵਾਸਤੇ ਸਭ ਤੋਂ ਘੈਂਟ ਗੱਲ ਹੋਈ ਹੈ ਇਸ ਹਫ਼ਤੇ ਕ੍ਰਿਸ਼ਨਾ ਯੂ ਆਰ ਡੂਇੰਗ ਗ੍ਰੇਟ ਜੋਬ ਹਨਾ ਆਹ ਕੰਪਲੀਮੈਂਟ ਹੈ ਆਹ ਮੈਂ ਪਿਛਲੇ ਹਫ਼ਤੇ ਵੀ ਦੇਣਾ ਚਾਹੁੰਦਾ ਸੀਗਾ ਕਿਉਂਕਿ ਫਰਾਈਡੇ ਦਾ ਜਿਸ ਲੈਵਲ ਤੇ ਅਸੀਂ ਸੋਚਦੇ ਆ ਨਾ ਸਾਰੇ ਪ੍ਰੋਗਰਾਮ, ਇਟਸ ਨਾਟ ਫਰੋਮ ਮਾਈ ਸਾਈਡ, ਇਟਸ ਫਰੋਮ ਐਵਰੀਬਡੀ ਜਿਹੜੇ ਸੁਣਦੇ ਆ, ਜਿਹੜੇ ਕਾਲ ਨਹੀਂ ਕਰਦੇ ਜਾਂ ਮੈਸੇਜ ਨਹੀਂ ਕਰਦੇ, ਜਿਹੜੇ ਮੇਰੇ ਸਰਕਲ ਚ ਹੈ, ਦੇ ਸੈਡ ਇਟ ਕਿ ਯੂ ਆਰ ਡੂਇੰਗ ਰੀਲੀ ਵੈਲ।
0: ਥੈਂਕ ਯੂ ਭਾਈ, ਥੈਂਕ ਯੂ ਸੋ ਮਚ, ਥੈਂਕਸ ਫਾਰ ਦ ਐਪਰੀਸ਼ੀਏਸ਼ਨ।
5: ਅਰੇ ਮੈਨੂੰ ਲੱਗਦਾ ਕਿ ਦੱਸਣਾ ਚਾਹੀਦਾ, ਭਾਈ ਵੀ ਕਹਿੰਦੇ ਫੀਡਬੈਕ ਦਿਓ ਤੇ ਮੈਂ ਔਨ 에ਅਰ ਦਿੰਦਾ ਜੀ।
0: ਥੈਂਕ ਯੂ, ਥੈਂਕ ਯੂ ਭਾਈ।
4: ਤੁਸੀਂ ਹੁਣ 1.5 ਮਿੰਟ ਹੋਰ ਬੋਲੋ, ਕੋਈ ਨਹੀਂ ਮੈਂ ਖਬਰਾਂ ਲੇਟ ਕਰ ਦਾਂਗਾ।
5: ਬਸ ਬੌਸ ਨੇ ਨੀ, ਬੌਸ ਤੇ ਨੀ ਚੱਲਦੀ ਆ ਚੀਜ਼ ਨਾ,
0: ਆਏ ਬੜੀ ਪ੍ਰੋਬਲਮ।
5: ਚਲੋ ਓਕੇ ਨੋਨੀਆ ਜੀ, ਥੈਂਕ ਯੂ ਕ੍ਰਿਸ਼ਨਾ ਜੀ, ਓਕੇ,
1: ਥੈਂਕ ਯੂ ਵੈਰੀ ਮੱਚ, ਹੈਵ ਅ ਨਾਈਸ ਡੇ,
0: ਹੈਵ ਅ ਨਾਈਸ ਨਾਈਸ ਨਾਈਸ ਡੇ।
1: ਯੈਸ, ਸੇ ਯੂ ਅ ਨਾਈਸ ਨਾਈਸ ਨਾਈਸ ਡੇ।
0: ਓਹ, ਅੱਜ ਦਾ ਫ੍ਰਾਈਡੇ ਵੀ ਕਾਫੀ ਆਪਣਾ ਸਫਲ ਰਿਹਾ ਹਨਾ।
1: ਹਾਊ ਯੂ ਫੀਲਿੰਗ?
0: ਹਾਂ, ਅੱਛਾ ਲੱਗ ਰਿਹਾ, ਇਟਸ ਵੈਰੀ ਨਾਈਸ,
1: ਆਫਟਰ ਸੱਚ ਅ ਨਾਈਸ ਫੀਡਬੈਕ।
0: ਹਾਂ, ਬਹੁਤ ਅੱਛਾ ਲੱਗ ਰਿਹਾ ਨਾ, ਐਪਰੀਸੀਏਸ਼ਨ, ਐਵਰੀਬਾਡੀ ਲਾਈਕਸ ਐਪਰੀਸੀਏਸ਼ਨ, ਖਾਸ ਕਰ ਨਾ
1: ਜਦੋਂ ਬੰਦਾ ਜ਼ਮੀਨ ਤੇ ਬੈਠੋ ਫਿਰ।
0: ਇਹ ਬੌਸ ਦੀ ਕੁਰਸੀ ਤੇ ਬੈਠੇ ਤਾਂ ਉੜ ਵੀ ਨਹੀਂ ਸਕਦੇ, ਬੜੀ ਨਾਯਾਬ ਕਿਸਮ ਦੀ ਕੁਰਸੀ ਹੈ ਹਨਾ। ਬਟ ਇਟਸ ਅ ਵੈਰੀ ਗੁੱਡ ਥਿੰਗ ਹਨਾ ਕਿ ਹੀ ਹੈਜ਼ ਗਾਟ ਇਟ, ਕਿ ਸਪਾਈਨ ਸਿੱਧੀ ਰਹਿੰਦੀ ਵਾਕਈ। ਲੋਕਾਂ ਨਾਲ ਬਾਏ ਬਾਏ ਟਾਟਾ, ਟੇਕ ਕੇਅਰ ਵੀ ਤਾਂ ਕਰਨਾ ਪੈਂਦਾ ਕਿ ਨਹੀਂ ਕਰਨਾ ਪੈਂਦਾ। ਮੈਂ ਨਾ ਕੱਲ ਇੱਕ ਬਹੁਤ ਖੂਬਸੂਰਤ ਨਜ਼ਮ ਪੜ੍ਹੀ, ਮੈਂ ਕਿਹਾ ਮੈਂ ਸ਼ੇਅਰ ਕਰੂੰਗਾ ਅੱਜ ਸਾਰਿਆਂ ਨਾਲ, ਤੇ ਇਟ ਇਜ਼ ਅ ਬਿਟ ਕਹਿ ਲਓ ਕਿ ਜਿਸ ਸਮਾਜ 'ਚ ਆਪਾਂ ਰਹਿੰਦੇ ਹਾਂ ਹਨਾ, ਉਹਦੇ 'ਤੇ ਕਮੈਂਟਰੀ ਹੀ ਹੈ। ਇਹ ਲਿਖੀ ਹੈ ਜੀ ਚਾਂਦ ਕਕਰਾਲਵੀ, ਚਾਂਦ ਕਕਰਾਲਵੀ ਨੇ, ਹੋ ਸਕਦਾ ਮੈਂ ਥੋੜ੍ਹਾ ਜਿਹਾ ਨਾਮ ਗਲਤ ਬੋਲਤਾ ਹੋਵੇ। ਉਹਨਾਂ ਨੇ ਕਿਹਾ, ਖੁਦਦਾਰ ਮੇਰੇ ਸ਼ਹਿਰ ਕਾ ਫਾਕੋਂ ਸੇ ਮਰ ਗਿਆ, ਰਾਸ਼ਨ ਜੋ ਆ ਰਹਾ ਥਾ ਵੋ ਅਫਸਰ ਕੇ ਘਰ ਗਿਆ, ਚੜ੍ਹਤੀ ਰਹੀ ਮਜ਼ਾਰ ਪਰ ਚਾਦਰ ਤੋ ਬੇਸ਼ੁਮਾਰ, ਬਾਹਰ ਜੋ ਇੱਕ ਫਕੀਰ ਥਾ ਸਰਦੀ ਸੇ ਮਰ ਗਿਆ, ਰੋਟੀ ਅਮੀਰੇ ਸ਼ਹਿਰ ਕੇ ਕੁੱਤੋਂ ਨੇ ਛੀਨ ਲੀ, ਫਾਕਾ ਗਰੀਬੇ ਸ਼ਹਿਰ ਕੇ ਬੱਚੋਂ ਮੇਂ ਬਟ ਗਿਆ, ਚਿਹਰਾ ਬਤਾ ਰਹਾ ਥਾ ਕਿ ਮਾਰਾ ਹੈ ਭੂਖ ਨੇ, ਚਿਹਰਾ ਬਤਾ ਰਹਾ ਥਾ ਕਿ ਮਾਰਾ ਹੈ ਭੂਖ ਨੇ, ਹਾਕਿਮ ਨੇ ਕਹਿ ਦਿਆ ਕਿ ਕੁਛ ਖਾ ਕੇ ਮਰ ਗਿਆ। ਵਾਹ, ਬਹੁਤ ਸੁੰਦਰ ਲਿਖਿਆ ਹੋਇਆ। ਐਂਡ ਬਾਕੀ ਹਨਾ, ਚਲੋ ਜਿਸ ਤਰ੍ਹਾਂ ਦਾ ਹੈ, ਜਿਸ ਸਿਸਟਮ ਚ ਰਹਿੰਦੇ ਹਾਂ,
1: ਬਹੁਤ ਸੋਹਣੇ ਤਰੀਕੇ ਨਾਲ। ਥੈਂਕ ਯੂ ਕ੍ਰਿਸ਼ਨਾ ਜੀ।
0: ਹਾਂ, ਥੈਂਕ ਯੂ ਸੋ ਮਚ। ਤੇ ਹੁਣ ਆਪਾਂ ਰੁਖ ਕਰਦੇ ਹਾਂ ਜੀ ਮੈਸੇਜਸ ਵੱਲ। ਥੈਂਕ ਯੂ ਸੋ ਮਚ ਤੇ ਰਾਕੇਸ਼ ਕਾਜਲ ਜੀ, ਆ ਆਈ ਲਾਈਕ ਇਟ, ਵੈਰੀ ਗੁੱਡ। ਉਹ ਸਾਨੂੰ ਹੁਣ ਗੁੱਡ ਮਾਰਨਿੰਗ ਭੇਜ ਰਹੇ ਨੇ, ਥੈਂਕ ਯੂ ਸੋ ਮਚ ਜੀ, ਯੂ ਆਰ ਮਾਈ ਕਾਈਂਡ ਆਫ ਪੀਪਲ, ਗੁੱਡ। ਤੇ ਆਪਣਾ ਬਲਜੀਤ ਕੌਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਕਹਿੰਦੇ ਨੇ ਕਿ ਪ੍ਰੋਗਰਾਮ ਉਹਨਾਂ ਨੂੰ ਬਹੁਤ ਬਹੁਤ ਵਧੀਆ ਲੱਗਾ ਅੱਜ ਦਾ, ਤੇ ਸਾਰਿਆਂ ਨੂੰ ਵੀਕਐਂਡ ਦੀ ਸਾਰਿਆਂ ਦਾ ਵੀਕਐਂਡ ਵਧੀਆ ਹੋਵੇ ਉਸਦੀ ਕਾਮਨਾ ਕਰਦੇ ਨੇ। ਥੈਂਕ ਯੂ ਜੀ, ਥੈਂਕ ਯੂ, ਇਹ ਬਹੁਤ ਜ਼ਰੂਰੀ ਹੈ ਜੀ, ਦੈਟ ਇਜ਼ ਵੈਰੀ ਮੱਚ ਨੈਸੈਸਰੀ। ਤੇ ਇੱਧਰੋਂ ਜੀ ਸੁਖਵਿੰਦਰ ਜੀ ਭੇਜਦੇ ਨੇ ਕਿ ਨਾ ਐਤਵਾਰ ਲੰਘਣ ਦੀ ਚਿੰਤਾ, ਨਾ ਸੋਮਵਾਰ ਆਉਣ ਦਾ ਡਰ, ਨਾ ਪੈਸੇ ਕਮਾਉਣ ਦਾ ਲਾਲਚ, ਨਾ ਖਰਚ ਕਰਨ ਦੀ ਬੇਚੈਨੀ, ਨਾ ਹੋਟਲ ਵਿੱਚ ਖਾਣ ਦੀ ਇੱਛਾ, ਨਾ ਘੁੰਮਣ ਜਾਣ ਦੀ ਖੁਸ਼ੀ, ਨਾ ਸੋਨਾ ਚਾਂਦੀ ਦਾ ਮੋਹ, ਨਾ ਪੈਸੇ ਦਾ ਮੋਹ, ਨਾ ਹੀ ਨਵੇਂ ਕੱਪੜੇ ਖਰੀਦਣ ਦੀ ਲਾਲਸਾ, ਨਾ ਹੀ ਤਿਆਰ ਹੋਣ ਦੀ ਚਿੰਤਾ। ਹੈ, ਕਦੇ ਸੋਚਿਆ ਨਹੀਂ ਸੀ ਕਿ ਜ਼ਿੰਦਗੀ ਨੂੰ ਕਦੇ ਇਸ ਤਰ੍ਹਾਂ ਵੀ ਜੀਵਾਂਗੇ। ਵਾਹ ਵਾਹ ਵਾਹ, ਓਸ਼ੋ ਭੈਣ ਜੀ, ਕਿਆ ਬਾਤ ਹੈ। ਇਹ ਮੈਨੂੰ ਜੇ ਬੌਸ ਤੋਂ ਮੈਂ ਬੌਸ ਨੂੰ ਪੁੱਛਾਂ ਕਿ ਬਾਕੀ ਤੁਸੀਂ ਇਸ ਤਰ੍ਹਾਂ ਜੀਨੇ ਹੋ ਕਿ ਨਹੀਂ ਜੀਨੇ ਹੋ, ਇਹ ਪਤਾ ਕਰਾਉਣਾ ਪਏਗਾ ਕਿਸ ਤਰੀਕੇ, ਹੈ ਨਾ। ਇਹਨਾਂ ਦੀ ਭੈਣ ਜੀ ਨੂੰ ਪੁੱਛਾਂਗੇ ਆਪਾਂ ਬਾਅਦ ਚੋਂ, ਹੈ ਨਾ। ਦੇਸ਼ ਬੰਧੂ ਬਾਜਵਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਕਹਿੰਦੇ ਨੇ ਹੈਪੀ ਕ੍ਰਿਸ਼ਨ ਜਸ਼ਨ ਜਨਮ ਅਸ਼ਟਮੀ ਜੀ। ਹਾਂਜੀ, ਹੈਪੀ ਜਨਮ ਅਸ਼ਟਮੀ ਤੁਹਾਨੂੰ ਵੀ ਜੀ। ਇੱਧਰ ਵਰੁਣ ਅਰੋੜਾ ਜੀ ਵੀ ਸਾਰਿਆਂ ਨੂੰ ਹੈਪੀ ਜਨਮ ਅਸ਼ਟਮੀ ਕਹਿੰਦੇ ਨੇ, ਰਾਧੇ ਰਾਧੇ ਭੇਜਦੇ ਨੇ, ਥੈਂਕ ਯੂ ਸੋ ਮੱਚ ਸੋ ਮੱਚ। ਰਾਜ ਜਲੰਧਰੀ ਜੀ ਵੀ ਸਾਰਿਆਂ ਨੂੰ ਹੈਪੀ ਜਨਮ ਅਸ਼ਟਮੀ ਕਹਿੰਦੇ ਨੇ, ਤੇ ਸੁਖਦੀਪ ਸਿੰਘ ਘੁੰਮਣ ਸਾਹਿਬ ਸਾਡੇ ਇਨ ਹਾਊਸ, ਆਪਣਾ ਕੀ ਕਹਿੰਦੇ ਨੇ, ਇਨ ਹਾਊਸ ਗਾਲਿਬ, ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਨਾ ਮਿਸ ਕਰ ਸਕਦੇ ਹਾਂ। ਤੇ ਕਹਿੰਦੇ ਨਵੇਂ ਨਵੇਂ ਟੌਪਿਕ ਤੇ ਕਵਿਤਾਵਾਂ ਕਹਾਣੀਆਂ ਦੇ ਜਿਹੜੇ ਕਰਦੇ ਨੇ ਨਿਤ ਨਿਤ ਖੋਜ, ਉਹਨਾਂ ਨੂੰ ਕਹਿੰਦੇ ਨੇ ਸਰਦਾਰ ਰਣਜੋਤ। ਵਾਹ ਵਾਹ ਵਾਹ, ਕਿਆ ਬਾਤ। ਜਿਸਦੇ ਹੱਸਣ ਤੇ ਬੋਲਣ ਦਾ ਹੈ ਵੱਖਰਾ ਹੀ ਅੰਦਾਜ਼, ਉਹਨਾਂ ਨੂੰ ਕਹਿੰਦੇ ਨੇ ਕ੍ਰਿਸ਼ਨਾ ਭਾਰਦਵਾਜ। ਵਾਹ ਵਾਹ,
1: ਤੁਹਾਨੂੰ ਟੈਗਲਾਈਨ ਮਿਲ ਗਈ,
0: ਥੈਂਕ ਯੂ, ਯੂ ਆਰ ਦਾ ਵਿਨਰ ਸਰ, ਯੂ ਆਰ ਦਾ ਵਿਨਰ। ਸਿਹਤ ਦੇ ਨਾਲ ਨਾਲ ਜਿਹੜੇ ਹਾਸਿਆਂ ਦਾ ਰੱਖਦੇ ਨੇ ਸਭ ਦਾ ਖਿਆਲ, ਉਹਨਾਂ ਨੂੰ ਕਹਿੰਦੇ ਨੇ ਨੋਨੀਆ ਪੀ ਦਿਆਲ। ਗੱਲ ਗੱਲ ਉੱਤੇ ਵਾਓ ਵਾਓ ਕਹਿ, ਜਿਹੜੀ ਕ੍ਰੀਏਟ ਕਰ ਦਿੰਦੀ ਹੈ ਪੰਜਾਬੀ ਅੰਗਰੇਜ਼ੀ ਦਾ ਅਨੋਖਾ ਸੀਨ, ਉਹਨਾਂ ਨੂੰ ਕਹਿੰਦੇ ਨੇ ਜੈਸਮੀਨ। ਵਾਹ, ਕਿਆ ਬਾਤ ਹੈ ਭਾਈ ਜੀ, ਸੱਤ ਸ਼ਬਦਾਂ ਦੇ ਨਾਲ ਜਿਹੜੇ ਜਾਣੂ ਕਰਵਾਉਂਦੇ ਨੇ ਪੰਜਾਬੀ ਬੋਲੀ ਤੇ ਸੱਭਿਆਚਾਰ, ਉਹਨਾਂ ਨੂੰ ਕਹਿੰਦੇ ਨੇ ਸੁੱਖ ਪਰਮਾਰ।
1: ਵਾਹ,
0: ਰਹਿੰਦੀ ਭਾਵੇਂ ਉਹ ਮੈਲਬਨ ਆ,
4: ਪਰ ਡਾਰਵਿਨ ਸਿਟੀ ਦੇ ਨਾਲ ਮੁੜ ਤੋਂ ਰੱਖੀ ਸੀ ਪ੍ਰੀਤ, ਉਹਨਾਂ ਨੂੰ ਕਹਿੰਦੇ ਨੇ ਯਸ਼ਪ੍ਰੀਤ।
1: ਵੈਰੀ ਨਾਈਸ, ਵੈਰੀ ਨਾਈਸ।
4: ਸਮਾਜਿਕ ਗਤੀਵਿਧੀਆਂ ਦੇ ਨਾਲ ਨਾਲ ਜਿਹੜੇ ਕਾਵਿ ਅਨੁਵਾਦ ਨਾਲ ਪਾਉਂਦੇ ਨੇ ਬੁੱਧਵਾਰ ਨੂੰ ਧਮਾਲ, ਉਹਨਾਂ ਨੂੰ ਕਹਿੰਦੇ ਨੇ ਡਾਕਟਰ ਪ੍ਰੀਤਇੰਦਰ ਗਰੇਵਾਲ।
1: ਵਾਹ,
4: ਉਹ ਨੌਜਵਾਨ ਗੱਭਰੂ ਜਿਸਦੀ ਸੋਹਣੀ ਹੈ ਸੂਰਤ ਤੇ ਸੀਰਤ, ਉਹਨਾਂ ਨੂੰ ਕਹਿੰਦੇ ਨੇ ਸਰਦਾਰ ਬਲਕੀਰਤ।
1: ਵਾਹ ਜੀ ਵਾਹ।
4: ਕਿਸੇ ਦੇ ਵੀ ਮੂੰਹ ਚੋਂ ਨਿਕਲੇ ਬੋਲ ਤੇ ਮਨ ਚ ਜਿਸਦੇ ਲੱਗ ਪੈਂਦੇ ਨੇ ਝੁੰਮਣ, ਫਿਰ ਕਮਲੀਆਂ ਤੇ ਕਵਿਤਾਵਾਂ ਬਣ ਕੇ ਭੇਜਣ ਵਾਲੇ ਨੂੰ ਕਹਿੰਦੇ ਨੇ ਸੁਖਦੀਪ ਸਿੰਘ ਘੁੰਮਣ। ਬਿਊਟੀਫੁਲ ਜੀ, ਥੈਂਕ ਯੂ ਜੀ, ਇੰਨਾ ਪਿਆਰਾ ਮੈਸੇਜ ਸਾਡੇ ਨਾਲ ਸਾਂਝਾ ਕਰਨ ਲਈ ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮੱਚ। ਅਤੇ ਹੁਣ ਟਾਈਮ ਹੋ ਗਿਆ ਜੀ ਜਾਣ ਦਾ, ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਬਈ ਜੇ ਵੀਕਐਂਡ ਦਾ ਕੋਈ ਪਲਾਨ ਹੈ ਤਾਂ ਪਲਾਨ ਬਣਾਓ, ਜਾ ਕੇ ਫਿਲਮ ਦੇਖੋ ਬੋਲ ਭਾਵੇਂ ਨਾ ਬੋਲ, ਰਿਦਮ ਬੋਇਜ਼ ਦੀ ਫਿਲਮ ਹੈ ਅਤੇ ਸਿੱਧਕ ਗਿੱਲ ਅਤੇ ਜਾਨਿਆ ਜੋਸ਼ੀ ਆਰ ਡੈਬਿਊਟਿੰਗ ਇਹਦੇ ਅੰਦਰ। ਫਿਲਮ ਵੇਖਿਓ ਅਤੇ ਫਿਲਮ ਵੇਖ ਕੇ ਜਦੋਂ ਬੋਸ ਆਣਗੇ ਮੰਡੇ, ਉਹਨਾਂ ਨੂੰ ਰਿਵਿਊ ਸ਼ਿਵਿਊ ਦਿਓ ਬਈ, ਓਨੈਸਟ ਜੇ ਕਿ ਫਿਲਮ ਵਧੀਆ ਲੱਗੀ ਕਿ ਨਹੀਂ ਲੱਗੀ। ਅਸੀਂ ਤਾਂ ਬਹੁਤ ਐਕਸਾਈਟਡ ਹਾਂ ਫਿਲਮ ਵੇਖਣ ਲਈ। ਅੱਜ ਇੱਕ ਹੋਰ ਫਿਲਮ ਰਿਲੀਜ਼ ਹੋ ਰਹੀ ਹੈ
1: ਦੂਸਰਾ,
4: ਉਹਦਾ ਨਾਮ ਹੈ ਜੀ ਮਿਰਜ਼ਾਪੁਰ।
1: ਸੋ
4: ਮਿਰਜ਼ਾਪੁਰ ਜਿਹੜਾ ਸ਼ੋਅ ਹੈ ਉਸ ਤੋਂ ਰਿਲੇਟਡ ਹੈ। ਜੇ ਤੁਸੀਂ ਸੀਜ਼ਨ 1 ਵੀ ਦੇਖਿਆ ਹੋਇਆ ਤਾਂ ਵੀ ਦੇਖ ਸਕਦੇ ਹੋ ਕਿ ਉਹ ਸੀਜ਼ਨ 1 ਦੀ ਕਹਾਣੀ ਦੇ ਹੀ ਆਸੇ ਪਾਸੇ ਘੁੰਮਦਾ। ਫਿਲਮਾਂ ਵੇਖੋ, ਸਾਨੂੰ ਦੱਸੋ, ਮੌਜ ਮਸਤੀ ਕਰੋ ਅਤੇ ਸਾਨੂੰ ਦੱਸਦੇ ਰਿਹਾ ਕਰੋ ਬਾਈ ਕਿ ਮੌਜ ਮਸਤੀ ਕਿਸ ਤਰ੍ਹਾਂ ਦੀ ਹੋ ਰਹੀ ਹੈ, ਕਿਸ ਤਰ੍ਹਾਂ ਦੀ ਨਹੀਂ ਹੋ ਰਹੀ ਹੈ।
1: ਯੇ ਐਗਜ਼ੈਕਟਲੀ ਕਿ ਤੁਹਾਡੀ ਮੌਜ ਮਸਤੀ ਡਿਫਰੈਂਟ ਹੋਵੇ, ਅਸੀਂ ਉਹ ਤੋਂ ਵਾਂਝੇ ਰਹੀਏ ਹੋਈਏ। ਜੇ ਸਾਡੇ ਨਾਲ ਸ਼ੇਅਰ ਕਰੋਗੇ ਅਸੀਂ ਵੀ ਉਦਾਂ ਦੀ ਕਰ ਲਾਂਗੇ।
4: ਯਾਰ ਅਸੀਂ ਭੁੱਖੇ ਹਾਂ ਮੌਜ ਮਸਤੀ,
1: ਮੌਜ ਮਸਤੀ ਅਸੀਂ ਭੁੱਖੇ ਹਾਂ,
4: ਹਮੇ ਭੂਖ ਲੱਗੀ ਹੈ।
1: ਗਿਵ ਅਸ ਆਈਡੀਆ।
4: ਥੈਂਕ ਯੂ, ਥੈਂਕ ਯੂ। ਤੇ ਹੁਣ ਆਪਾਂ ਚੱਲਦੇ ਹਾਂ।
1: ਯੈਸ,
4: ਬਾਏ ਬਾਏ, ਟੇਕ ਕੇਅਰ ਸਾਰਿਆਂ ਨੂੰ, ਮਿਲਾਂਗੇ ਜ਼ਰੂਰ ਸਾਥੀ। ਤਦ ਤੱਕ ਚਿਲ ਕਰੋ, ਫਨ ਕਰੋ, ਮਸਤ ਰਹੋ, ਸਵਸਥ ਰਹੋ, ਆਨੰਦਿਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਯੈਸ, ਔਰ ਮੇਰੇ ਵੱਲੋਂ ਵੀ ਸਾਰਿਆਂ ਨੂੰ ਬਹੁਤ ਸਾਰਾ ਪਿਆਰ, ਔਰ ਕਹੀ ਸੁਣੀ ਕਿਸੇ ਵੀ ਗੱਲ ਦਾ ਅਗਰ ਦਿਲ 'ਤੇ ਠੇਸ ਲੱਗੀ ਹੋਵੇ ਜਾਂ ਗਲਤ ਮੂੰਹੋਂ ਉਚਾਰਨ ਹੋ ਗਿਆ ਹੋਵੇ ਤਾਂ ਦੋਨੋਂ ਹੱਥ ਜੋੜ ਕੇ ਮਾਫ਼ੀ, ਔਰ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਬਿਹਤਰ ਕਹਿਣ ਦਾ ਔਰ ਬਿਹਤਰ ਸੁਣਾਉਣ ਦਾ। ਇਸੇ ਨਾਲ ਮੰਗਦੇ ਹਾਂ ਜੀ ਇਜਾਜ਼ਤ, ਵਾਅਦਾ ਕਰਦੇ ਹਾਂ ਅਗਲੇ ਹਫ਼ਤੇ ਫਰਾਈਡੇ ਫਿਰ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ। ਨੋਣੀਆਂ ਪੀ ਦਿਆਲ ਜੋ ਰੱਖ ਦੀਏ ਸਭ ਦੇ ਹਾਸਿਆਂ ਦਾ ਖਿਆਲ। ਸਤਿ ਸ਼੍ਰੀ ਅਕਾਲ, ਬਾਏ ਬਾਏ।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਹੁਣ ਸਮਾਂ ਹੋ ਚੁੱਕਾ ਜੀ ਭਾਰਤ ਵੱਲ ਦੀਆਂ ਖਬਰਾਂ ਵੱਲ ਝਾਤ ਮਾਰਨ ਦਾ। ਤਰੀਕ ਹੈ ਜੀ ਅੱਜ ਦੀ 4 ਸਤੰਬਰ 2026, ਵਾਰ ਹੈ ਜੀ ਸ਼ੁੱਕਰਵਾਰ। ਅਤੇ ਇੰਡੀਆ ਦੇ ਸਾਈਡ ਦੀਆਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਪ੍ਰੀਤਮ ਰੁਪਾਲ ਜੀ। ਪ੍ਰੀਤਮ ਜੀ ਤੁਸੀਂ ਆਉਂਦੇ ਰਹੋ।
1: ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ 'ਚ ਸਭ ਤੋਂ ਪਹਿਲਾਂ SIR ਵਿੱਚ ਰਾਘਵ ਚੱਡਾ ਦੀ ਵੋਟ ਵੀ ਕੱਟੀ ਗਈ ਹੈ। ਦਿੱਲੀ ਤੇ ਪੰਜਾਬ ਦੀਆਂ ਵੋਟਰ ਸੂਚੀਆਂ 'ਚੋਂ ਨਾਂ ਗਾਇਬ ਹੈ। ਚੱਡਾ ਨੇ ਆਮ ਆਦਮੀ ਪਾਰਟੀ ਉੱਪਰ ਬਦਲਾਖੋਰੀ ਦਾ ਇਲਜ਼ਾਮ ਲਾਇਆ। ਦੂਜੀ ਖਬਰ, ਸੁਪਰੀਮ ਕੋਰਟ ਨੇ ਕਿਹਾ ਕਿ ਬਾਰ ਕੌਂਸਲ ਕੋਲ ਕਾਨੂੰਨ ਦੇ ਵਿਦਿਆਰਥੀਆਂ ਉੱਪਰ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕੱਲ੍ਹ ਇਹ ਫੈਸਲਾ ਸੁਣਾਇਆ। ਉਧਰ ਅਕਾਲੀ ਦਲ ਬਾਦਲ ਪੁਨਰ ਸੁਰਜੀਤ ਅਕਾਲੀ ਦਲ ਤੇ BJP ਚੋਣ ਸਮਝੌਤੇ ਲਈ ਜਿਹੜੇ ਹੈਗੇ ਆ ਉਹ

0: ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ਤੇ ਤਨਖਾਹ ਅਤੇ ਡੀਏ ਦੇਣ ਲਈ ਤਿਆਰ ਹੈ। ਮੁਲਾਜ਼ਮਾਂ ਨੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਹ ਖਾਸ ਖਬਰਾਂ ਨੇ। ਹਾਂਜੀ
1: ਜੀ, ਆਪਾਂ ਜੇ ਸਟਾਰਟ ਕਰੀਏ ਪਹਿਲੀ ਹੀ ਖਬਰ ਤੋਂ, ਤਾਂ ਰਾਘਵ ਚੱਡਾ ਦਾ ਹੀ ਨਾਮ SIR ਦੀ ਲਿਸਟ 'ਚੋਂ ਕੱਟੇ ਜਾਣਾ, ਅਤੇ ਅੱਗੋਂ ਉਹਨਾਂ ਦਾ ਇਹ ਕਹਿਣਾ ਕਿ ਇਹ ਜੇ ਜੋ ਵੀ ਹੈ ਉਹ ਆਮ ਆਦਮੀ ਪਾਰਟੀ ਦੀ ਕੋਈ ਸਾਜ਼ਿਸ਼ ਕਾਰਨ ਹੈ। ਅਤੇ ਤੁਸੀਂ ਮੈਨੂੰ ਇਸ ਬਾਰੇ ਦੱਸੋ ਕਿ ਕਿਆ ਇੱਦਾਂ ਦਾ ਜੇ ਹੋ ਵੀ ਸਕਦਾ ਕਿ ਸਟੇਟ ਗੌਰਮੈਂਟ ਇਸ ਤਰ੍ਹਾਂ ਦੀ ਕੋਈ ਚੀਜ਼ ਕਰ ਸਕਦੀ ਜਿਹਦੇ ਅੰਦਰ SIR ਦੀ ਲਿਸਟ ਦੇ ਅੰਦਰ ਕੋਈ ਫਰਕ ਆਵੇ, ਜਾਂ ਫਿਰ ਇਹ ਬਸ ਬਿਆਨਬਾਜ਼ੀ ਹੀ ਹੈ।
0: ਨਹੀਂ ਦੇਖੋ, ਰਾਘਵ ਚੱਡਾ ਦਾ ਵੈਸੇ ਤਾਂ ਉਂਝ ਕੋਈ ਇਹ ਵੈਸੇ ਇੱਕ ਸਿਆਸੀ ਤੌਰ ਤੇ ਜਿਹੜੀ ਗੱਲ ਉਛਾਲਣ ਵਾਲੀ ਗੱਲ ਹੈ, ਤੇ ਇਹਦਾ ਮਤਲਬ ਇਹ ਨਹੀਂ ਕਿ ਰਾਘਵ ਚੱਡਾ ਦੀ ਵੋਟ ਜਿਹੜੀ ਪਰਮਾਨੈਂਟ ਕੱਟੀ ਗਈ ਹੈ। ਉਹ ਆਪਣਾ ਕੱਲ ਨੂੰ ਕਲੇਮ ਕਰਨਗੇ ਜਿੱਥੇ ਵੀ, ਭਾਵੇਂ ਦਿੱਲੀ ਦੇ ਰਜਿੰਦਰ ਨਗਰ ਦੇ ਵਿੱਚ ਜਿੱਥੇ ਉਹਨਾਂ ਦੇ ਰੈਜੀਡੈਂਸ ਉੱਥੇ ਦਾ ਕਰਨ, ਜਾਂ ਜਿੱਥੇ ਉਹਨਾਂ ਨੇ ਇੱਥੇ ਖਰੜ ਦੇ ਵਿੱਚ ਬਾਅਦ ਵਿੱਚ ਜਿੱਥੇ ਵੋਟ ਉਹਨਾਂ ਨੇ ਟ੍ਰਾਂਸਫਰ ਕੀਤੀ ਸੀ ਇੱਥੋਂ ਦਾ ਕਰਨ, ਤੇ ਉਹ ਤਾਂ ਉਹਨਾਂ ਦੀ ਬਣ ਜਾਏਗੀ, ਕੋਈ ਗੱਲ ਨਹੀਂ। ਪਰ ਇਹਦੇ ਤੇ ਜਿਹੜੀ ਹੁਣ ਇੱਕ ਸਿਆਸੀ ਜੋ ਸ਼ੁਰੂ ਹੋ ਗਈ ਹੈ ਬਿਆਨਬਾਜ਼ੀ, ਤੇ ਉਹ ਜ਼ਰੂਰ ਧਿਆਨ ਦੀ ਮੰਗ ਕਰਦੀ ਹੈ ਕਿ ਜਿਸ ਤਰੀਕੇ ਨਾਲ ਰਾਘਵ ਚੱਡਾ ਨੇ ਜਿਹੜਾ ਕਿਹਾ ਕਿ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਵੋਟ ਜਿਹੜੀ ਆ ਉਹ ਕੱਟੀ ਗਈ ਹੈ, ਤੇ ਉਹ ਇੱਕ ਸਾਜ਼ਿਸ਼ ਹੈ, ਤੇ ਉਹ ਆਮ ਆਦਮੀ ਪਾਰਟੀ ਨੇ ਉਹਦੀ ਵੋਟ ਕਟਵਾਈ ਹੈ। ਪਰ ਇਸ ਤਰ੍ਹਾਂ ਹੁੰਦਾ ਨਹੀਂ, ਕਿਉਂਕਿ ਜਿਹੜੀ SIR ਹੈ ਉਹ ਕੁਦਰਤੀ ਹੈ ਕਿ SIR ਤਾਂ ਸੁਪਰੀਮ ਕੋਰਟ ਤੱਕ ਗਿਆ ਇਸ ਮੁੱਦੇ ਤੇ, ਤਾਂ ਤੇ SIR ਵਾਲਾ ਜਿਹੜਾ ਸਾਰਾ ਇਸ਼ੂ ਹੈ ਉਹ ਚੀਫ ਇਲੈਕਸ਼ਨ ਕਮਿਸ਼ਨ ਦਾ, ਚੀਫ ਇਲੈਕਸ਼ਨ ਕਮਿਸ਼ਨ ਨੇ SIR ਸ਼ੁਰੂ ਕੀਤੀ ਹੈ, ਤੇ ਜਿਹੜੇ ਸਟੇਟਾਂ ਦੇ CO ਨੇ, ਚੀਫ ਇਲੈਕਟਰਲ ਆਫਿਸਰ, ਜਿਹੜਾ ਇੱਕ ਸਟੇਟ ਦਾ ਸੀਨੀਅਰ IAS ਅਧਿਕਾਰੀ ਹੁੰਦਾ, ਤੇ ਉਹ ਸਿੱਧਾ ਜਿਹੜਾ ਹੈਗਾ ਚੀਫ ਜਸਟਿਸ ਜਿਹੜਾ ਹੈਗਾ ਚੀਫ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਹੈ ਉਹ ਜਵਾਬਦੇਹ ਹੁੰਦਾ, ਨਾ ਕਿ ਉਹ ਮੁੱਖ ਮੰਤਰੀ ਨੂੰ ਜਾਂ ਸੂਬੇ ਦੇ ਕਿਸੇ ਹੋਰ ਕਿਸੇ ਨੂੰ ਜਵਾਬਦੇਹ ਹੋਵੇ। ਤੇ ਸੋ ਜਿਹੜੀ ਉਹ ਸਾਰੀ ਕਾਰਵਾਈ ਹੈ ਅਮਲਾ ਵੀ ਉਹਦੇ ਤਹਿਤ ਹੀ ਕੰਮ ਕਰਦਾ। ਹੁਣ ਰਾਘਵ ਚੱਡਾ ਦੀ ਵੋਟ ਜਿਹੜੀ ਹੈ ਇੱਥੇ ਜੋ ਜਿਹੜੀ ਇੱਥੇ ਸੂਚੀ ਜਾਰੀ ਹੋਈ ਪੰਜਾਬ ਦੇ ਵਿੱਚ, ਤੇ ਉਹਦੇ ਵਿੱਚ ਜਿਹੜੀ ਉਹ ਰਾਘਵ ਚੱਡਾ ਦੀ ਵੋਟ ਨਹੀਂ ਸੀ, ਜਾਂ ਕਹਿ ਲਓ ਕਿ ਉਹਦੇ ਚੋਂ ਹਟਾ ਦਿੱਤੀ ਗਈ, ਕਿਉਂਕਿ ਉਹ ਪੂਰੀਆਂ ਨਹੀਂ ਸੀ ਕਰਦੇ ਸ਼ਰਤਾਂ, ਜਿਹੜੀਆਂ ਸ਼ਰਤਾਂ ਦੇ ਤਹਿਤ ਤੁਹਾਡੀ ਜਿਹੜੀ ਵੋਟ ਹੈ ਰਹਿਣੀ ਚਾਹੀਦੀ ਹੈ, ਭਾਵੇਂ ਰਾਜ ਸਭਾ ਦਾ ਮੈਂਬਰ ਹੈ ਉਹ ਅਲੱਗ ਗੱਲ ਹੈ। ਤੇ ਹੁਣ ਕਿਉਂਕਿ ਉਸ ਤੋਂ ਬਾਅਦ ਜਿਹੜੀ ਹੈਗੀ ਦਿੱਲੀ ਦੇ ਵਿੱਚ ਜਿਹੜੀ ਉਹਨਾਂ ਦੀ ਅਸਲ ਪੁਸ਼ਟੀ ਰਿਹਾ ਸ਼ਾਇਦ ਇੱਥੇ ਆਪਣਾ ਘਰ ਹੈ ਉਹਨਾਂ ਦਾ, ਤੇ ਜਿਹੜਾ ਨਿਊ ਰਾਜਿੰਦਰ ਨਗਰ ਹੈ, ਤੇ ਉੱਥੇ ਵੀ ਜਿਹੜੀ ਸੀ ਉਹਨਾਂ ਦੀ ਵੋਟ ਨਹੀਂ, ਕਿਉਂਕਿ ਉਹਨਾਂ ਨੇ ਖੁਦ ਹੀ ਉੱਥੋਂ ਵੋਟ ਕਟਵਾ ਕੇ ਇੱਥੇ ਲੈ ਕੇ ਸੀ, ਤੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਵਿੱਚ ਭੇਜਿਆ ਸੀ, ਤੇ ਇੱਥੇ ਜਿਹੜੀ ਉਹ ਵੀ ਇੱਥੋਂ ਵੀ ਕੱਟੀ ਗਈ, ਤੇ ਉਹ ਕੁਦਰਤੀ ਹੈ ਕਿ ਉੱਥੋਂ ਤਾਂ ਵੋਟ ਸ਼ਿਫਟ ਹੋ ਗਈ ਦਿੱਲੀ ਤੋਂ, ਤਾਂ ਤੇ ਉੱਥੇ ਵੀ ਜਿਹੜੀ ਨਹੀਂ ਰਹੀ। ਜਦੋਂ ਦਿੱਲੀ ਦੇ ਵਿੱਚ ਜਿਹੜੀ SIR ਦੀ ਰਿਪੋਰਟ ਹੁਣ ਉਹਦੇ ਵਿੱਚ ਵੀ ਜਿਹੜੀ ਆ ਉਹ ਨਹੀਂ ਹੈ, ਤੇ ਦੂਜੇ ਪਾਸੇ ਜਿਹੜੀ ਹੈ ਪੰਜਾਬ ਵਿੱਚ ਵੀ ਨਹੀਂ ਹੈ, ਫਿਰ ਉਹ ਦੋਨੋਂ ਪਾਸੇ ਹੋ ਜਾਂਦੀ ਰਹੀ, ਇਸ ਕਰਕੇ ਹੁਣ ਇਹ ਗੱਲ ਜਿਹੜੀ ਆ ਉਹ ਚਰਚਾ 'ਚ ਆ ਗਈ। ਪਰ ਇਹਨੂੰ ਜਿਸ ਤਰੀਕੇ ਦੇ ਨਾਲ ਇੱਕ ਇਹਦਾ ਇੱਕ ਸਿਆਸੀ ਇਹਦੇ ਨਾਲ ਇੱਕ ਤਰੀਕੇ ਦੀ ਬਿਆਨਬਾਜ਼ੀ ਜਾਂ ਇੱਕ ਸਿਆਸੀ ਮੁੱਦਾ ਬਣਾਇਆ ਜਾ ਰਿਹਾ, ਮੈਨੂੰ ਲੱਗਦਾ ਕਿ ਏਡਾ ਵੱਡਾ ਕੋਈ ਮੁੱਦਾ ਇਹ ਹੈ ਨਹੀਂ, ਤੇ ਇਹਦੇ 'ਚ ਜਿਹੜਾ ਹੈ ਉਹ ਦੁਬਾਰਾ ਸਾਰੇ ਕਾਗਜ਼ ਪੱਤਰ ਆਪਣੇ ਪੂਰੇ ਕਰਕੇ ਜਿਹੜੀ ਆ ਵੋਟ ਦੁਬਾਰਾ ਬਣਾਈ ਜਾ ਸਕਦੀ ਹੈ। ਤੇ ਹੁਣ ਮਸਲਾ ਅਗਲਾ ਇਹ ਹੈ ਕਿ ਕਿਉਂਕਿ ਉਹ ਉਹਨਾਂ ਦੇ ਜੇ ਉਹਨਾਂ ਦੀ ਆਪਣੀ 2003 ਦੇ ਵਿੱਚ ਰਾਘਵ ਚੱਡਾ ਦੀ ਆਪਣੀ ਵੋਟ ਨਹੀਂ ਸੀ, ਜਦੋਂ 2003 ਦੀ ਜਿਹੜੀ ਉਦੋਂ SIR ਹੋਈ ਸੀ ਜਾਂ ਉਦੋਂ ਸੁਧਾਈ ਹੋਈ ਸੀ ਵੋਟਰ ਸੂਚੀਆਂ ਦੀ, ਤਾਂ ਉਹਨੂੰ ਆਪਣੇ ਪੇਰੈਂਟਸ ਦੀ ਜਿਹੜੀ ਹੈਗੀ ਆ ਵੋਟ ਦੇ ਹਿਸਾਬ ਦੇ ਨਾਲ ਜਾਣਾ ਪੈਣਾ, ਤੇ ਜਾਂ ਫਿਰ ਜਿਹੜੇ ਕੁਛ ਡਾਕੂਮੈਂਟ ਨੇ ਉਹ ਫਿਰ ਡਾਕੂਮੈਂਟ ਜਿਹੜੇ ਦੇਣੇ ਪੈਣੇ, ਇਹ ਤਾਂ ਕਰਨਾ ਪੈਣਾ। ਸਿਰਫ ਰਾਜ ਸਭਾ ਦਾ ਮੈਂਬਰ ਹੋਣਾ ਜਾਂ ਕਿਸੇ ਪੋਲੀਟੀਕਲ ਪਾਰਟੀ ਦਾ ਲੀਡਰ ਹੋਣਾ, ਆਗੂ ਹੋਣਾ, ਤੇ ਇਹ ਜਿਹੜੀ ਗੱਲ ਨੀ, ਕਿਉਂਕਿ ਉਹ ਤਾਂ ਫਿਰ ਪੂਰੀ ਕਰਨੀ ਪੈਣੀ ਜਿਹੜੀ ਆਮ ਲੋਕਾਂ ਤੇ ਲਾਗੂ ਹੁੰਦਾ। ਹੁਣ ਜਿਹੜੀ ਹੈ ਪੱਛਮੀ ਬੰਗਾਲ ਦੇ ਵਿੱਚੋਂ 75 ਲੱਖ ਵੋਟਾਂ ਕੱਟੀਆਂ ਗਈਆਂ, ਦਿੱਲੀ ਦੇ ਵਿੱਚੋਂ 1/3 ਜਿਹੜੀਆਂ ਵੋਟਾਂ ਉਹ ਕੱਟੀਆਂ ਗਈਆਂ, ਤੇ ਜਿਹੜੀਆਂ ਜਿਸ ਤਰੀਕੇ ਦੇ ਨਾਲ ਜਿਹੜੀਆਂ ਉਹ ਵੀ ਜਿਹੜੀਆਂ 25-30 ਲੱਖ ਤੋਂ ਘੱਟ ਨਹੀਂ ਬਣਦੀਆਂ। ਤੇ ਸੋ ਇਹ ਜਿਹੜਾ ਹੈਗਾ ਇਸ ਤਰੀਕੇ ਦਾ, ਜੇ ਹੁਣ ਇੱਕ ਵੋਟ ਰਾਘਵ ਚੱਡਾ ਦੀ ਵੀ ਕੱਟੀ ਗਈ ਤਾਂ ਉਹਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਹੁਣ ਇਹ ਨਹੀਂ, ਜੇ ਸਿਆਣਪ ਤਾਂ ਉਹ ਸੀ ਜੇ ਉਹ ਬਿਆਨ ਇਹ ਦਿੰਦੇ ਕਿ ਕੋਈ ਗੱਲ ਨਹੀਂ, ਕੋਈ ਟੈਕਨੀਕਲ ਇਹ 'ਚ ਹੋ ਸਕਦੀ ਹੈ ਪ੍ਰੋਬਲਮ, ਮੈਂ ਠੀਕ

0: ਕਰਵਾ ਲੂੰਗਾ, ਮੈਂ ਇੱਥੋਂ ਦੇ ਨਾਗਰਿਕਾਂ ਜਾਂ ਏਦਾਂ ਦੀ ਗੱਲ ਕਹਿਣੀ ਬਣਦੀ ਸੀ। ਹੁਣ ਜਿਹੜੀ ਉਹਨਾਂ ਦੀ ਹੁਣ ਨਵੀਂ ਪਾਰਟੀ ਜਿੱਥੇ ਉਹ ਜੁਆਇਨ ਕੀਤਾ, ਜਿਹੜੇ ਉਹਦੇ ਆਕਾ ਨੇ ਜਿਨ੍ਹਾਂ ਨੇ SIR ਸ਼ੁਰੂ ਕਰਾਈ ਤੇ SIR ਤੇ ਹੁਣ ਤੱਕ ਜ਼ੋਰ ਦੇ ਰਹੇ ਨੇ ਥਾਂ ਥਾਂ ਤੇ, BJP ਦੇ ਪੋਲਿੰਗ ਏਜੰਟ ਜਿਹੜੇ ਨੇ, ਬੂਥ ਲੈਵਲ ਏਜੰਟ ਨੇ, ਉਹ ਐਫੀਡੈਵਿਟ ਦੇ ਕੇ ਵੋਟਾਂ ਲੋਕਾਂ ਦੀਆਂ ਕਟਵਾ ਰਹੇ ਨੇ, ਤੇ ਹੁਣ ਪਰ ਉਹ ਉਹਦੇ ਗੱਲ ਕਰਨ ਦੀ ਬਜਾਏ, ਕਿਉਂਕਿ ਉਹ ਪਹਿਲਾਂ ਆਮ ਆਦਮੀ ਪਾਰਟੀ ਸੀ ਤੇ ਹੁਣ ਉਹ BJP ਚ ਹੈ, BJP ਵੱਲ ਜਿਹੜਾ ਹੈ ਆਪਣੀ ਤੋਪ ਦਾ ਮੂੰਹ ਕਰਨ ਦੀ ਬਜਾਏ ਉਹ ਇੱਧਰ ਕਹਿ ਰਿਹਾ ਆਪਣੀ ਪੁਰਾਣੀ ਜਿਹੜੀ ਪੇਰੈਂਟ ਪਾਰਟੀ ਸੀ, ਜਿਹੜੀ ਉਹਨੂੰ ਮਦਰ ਪਾਰਟੀ ਸੀ ਜਿਹੜੀ, ਤੇ ਕਿ ਉਹਨਾਂ ਨੇ ਜਿਹੜਾ ਹੈ ਸਾਜ ਤਹਿਤ ਵੋਟ ਕਟਵਾਈ ਹੈ, ਪਾਰਟੀ ਉਹ ਕਿਵੇਂ ਵੋਟ ਕਟਵਾ ਸਕਦੇ ਆ, ਇਹ ਗੱਲ ਸਮਝਣ ਵਾਲੀ ਹੈ। ਤੇ ਇਹ ਗੱਲ ਤੇ ਕਿਉਂਕਿ ਹੁਣ ਇਹ ਤਾਂ ਬਿਆਨ ਚਲੋ ਰਾਘਵ ਚੱਡਾ ਦਾ ਆ ਗਿਆ ਜਾਂ ਇੱਕ ਮੀਡੀਆ ਦੇ ਵਿੱਚ ਗੱਲ ਆ ਗਈ, ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਇਹ ਹੋਰਾਂ ਲਈ ਵੀ ਰਾਹ ਖੁੱਲੂਗਾ ਜਿਹੜੇ ਹੋਰ ਕੋਈ ਆਗੂ ਨੇ, ਤੇ ਨਾਲੇ ਇਹ ਤਾਂ ਜਿਹੜੀ ਹੈ ਇੱਕ ਤਰੀਕੇ ਦਾ ਇਹ ਤਾਂ ਬੈਕਫਾਇਰ ਹੋ ਗਿਆ, ਇਹ ਤਾਂ BJP ਦੇ ਖਿਲਾਫ ਜਾਂਦੀ ਹੈ ਗੱਲ ਤਾਂ, ਜਿਹੜੀ ਇਹ ਕਹਿਣੀ ਕਿ ਮੇਰੀ ਵੋਟ ਉਹਨਾਂ ਨੇ ਕਟਵਾਤੀ। ਤੇ ਸੋ ਇਸ ਤਰੀਕੇ ਦੀ ਜਿਹੜੀ ਇੱਕ ਇਹ ਮੈਚਿਓਰਿਟੀ, ਪੋਲੀਟੀਕਲ ਮੈਚਿਓਰਿਟੀ ਨਾ ਹੋਣ ਦਾ ਜਿਹੜਾ ਹੈਗਾ ਇਹ ਸਬੂਤ ਹੈ
1: ਜੀ। ਜੀ, ਤੇ ਜੇ ਆਪਾਂ ਦੂਸਰੇ ਪਾਸੇ ਰੁੱਖ ਕਰੀਏ, ਬਾਰ ਕਾਊਂਸਲ ਦਾ ਕੋਈ ਬਿਜ਼ਨਸ ਨਹੀਂ ਹੈ, ਕੋਈ ਲੈਣਾ ਦੇਣਾ ਨਹੀਂ ਹੈ ਬੱਚਿਆਂ ਨੂੰ, ਸਟੂਡੈਂਟਸ ਨੂੰ ਡਿਸਿਪਲਿਨ ਕਰਨ ਦਾ। ਇਹ ਜੋ ਸਟੇਟਮੈਂਟ ਆਇਆ ਸੁਪਰੀਮ ਕੋਰਟ ਵੱਲੋਂ, ਇਹ ਇਹਦੇ ਉੱਪਰ ਥੋੜ੍ਹਾ ਹੋਰ ਜੇ ਤੁਸੀਂ ਵਿਸਥਾਰ ਨਾਲ ਦੱਸ ਸਕੋ ਕਿ ਕੀ ਕਾਰਨ ਸੀਗਾ ਤੇ ਕਿਸ ਕਾਰਨ ਹੋਇਆ ਇਹ।
0: ਨਹੀਂ ਦੇਖੋ, ਇਹ ਤਾਂ ਗੱਲ ਬੜੀ ਕਲੀਅਰ ਸੀ, ਇਹ ਤਾਂ ਜਦੋਂ ਹੈਦਰਾਬਾਦ ਦੀ ਜਿਹੜੀ ਬਾਰ ਕੌਂਸਲ ਆ ਉਹਨੇ ਫੈਸਲਾ ਲਿਆ ਕਿ ਜਿਹੜੇ ਅਸੀਂ ਇਹਨਾਂ ਵਿਦਿਆਰਥੀਆਂ ਤੇ ਅਸੀਂ ਕਾਰਵਾਈ ਕਰਦੇ ਹਾਂ, ਤੇ ਅਸਲ ਵਿੱਚ ਜਿਹੜਾ ਇਹਦਾ ਪਿਛੋਕੜ ਆ ਥੋੜਾ ਜਿਹਾ ਮੈਂ ਦੱਸ ਦਿਆਂ ਕਿ ਜਿਹੜੀ ਇੱਕ ਕਨਵੋਕੇਸ਼ਨ ਉੱਥੇ ਰੱਖੀ ਸੀ ਜਿਹੜੀ ਨਾਲਸਰ ਯੂਨੀਵਰਸਿਟੀ ਆਫ ਲਾ ਹੈ, ਤੇ ਉਹ ਕਨਵੋਕੇਸ਼ਨ ਦੇ ਵਿੱਚ ਜਿਹੜਾ ਚੀਫ ਜਸਟਿਸ ਆਫ ਇੰਡੀਆ ਨੇ ਮੁੱਖ ਮਹਿਮਾਨ ਦੇ ਵਜੋਂ ਜਿਹੜਾ ਸੀ ਜਾਣਾ ਸੀਗਾ, ਤੇ ਉਸ ਮੁੱਖ ਮਹਿਮਾਨ ਦਾ ਜਿਹੜਾ ਸੀ, ਕਿਉਂਕਿ ਜੋ ਅੱਜ ਕੱਲ ਜਿਹੜੇ ਸਾਡੇ ਜਿਹੜੇ ਇੱਥੋਂ ਦੇ ਚੀਫ ਜਸਟਿਸ ਆਫ ਇੰਡੀਆ ਨੇ, ਤੇ ਉਹੀ ਉੱਥੇ ਜਿਹੜੇ ਸੀਗੇ ਚੀਫ ਗੈਸਟ ਦੇ ਤੌਰ ਤੇ ਜਾਣਾ ਸੀਗਾ ਜਸਟਿਸ ਸੂਰਿਆਕਾਂਤ ਨੇ, ਤੇ ਪਰ ਉਸ ਤੋਂ ਪਹਿਲਾਂ ਕਿਉਂਕਿ ਵਿਦਿਆਰਥੀਆਂ ਨੇ ਉਹਦਾ ਵਿਰੋਧ ਕੀਤਾ, ਸੂਰਿਆਕਾਂਤ ਦੇ ਜਿਹੜੇ ਪਿਛਲੇ ਬਿਆਨ ਸੀ ਵਿਦਿਆਰਥੀਆਂ ਦੇ ਜਾਂ ਨੌਜਵਾਨਾਂ ਨੂੰ ਕਾਕਰੋਚ, ਹੋਰ ਬਹੁਤ ਸਾਰੀਆਂ ਗੱਲਾਂ ਸੀ ਇਸ ਕਰਕੇ, ਤੇ ਉਹ ਵਿਰੋਧ ਕਰਕੇ ਚਲੋ ਉਹ ਤਾਂ ਉੱਥੇ ਗਏ ਨੀ, ਤੇ ਪਰ ਇਹਦੇ ਤੇ ਜਿਹੜਾ ਹੈਗਾ ਜਿਹੜੀ ਸੀ ਲੋਕਲ ਵਾਰ ਕੌਂਸਲ, ਤੇ ਉਹਨਾਂ ਨੇ ਐਕਸ਼ਨ ਲੈ ਲਿਆ ਕਿ ਇਹਨਾਂ ਵਿਦਿਆਰਥੀਆਂ ਦੀ ਅਸੀਂ ਰਜਿਸਟ੍ਰੇਸ਼ਨ ਨਹੀਂ ਕਰਾਂਗੇ ਜਦੋਂ ਇਹਨਾਂ ਨੇ ਲਾ ਕਰ ਲਿਆ, ਤੇ ਉਹ ਇੱਕ ਤਰੀਕੇ ਦਾ ਜਿਹੜਾ ਬਾਰ ਕੌਂਸਲ ਦਾ ਆਪ ਹੁਦਰਾ ਜਿਹੜਾ ਆਪਾਂ ਆਪਣਾ ਕਹਿ ਸਕਦੇ ਹਾਂ ਕਿ ਫੈਸਲਾ ਸੀ। ਇਹ ਕਈ ਵਾਰੀ ਹੁੰਦਾ ਕਿਉਂਕਿ ਬਿਜ਼ਨਸ ਭਾਈਚਾਰਾ ਹੈ ਉਹ ਇੱਦਾਂ ਦਾ, ਟ੍ਰੇਡ ਹੈ ਜਿਹੜਾ ਹੈਗਾ ਵਕੀਲਾਂ ਦਾ, ਉਹਨਾਂ ਦੀ ਉਹ ਸੰਸਥਾ ਹੈ, ਤੇ ਹੁਣ ਦੋ ਤਰ੍ਹਾਂ ਦਾ ਉਹਨਾਂ ਦੇ ਵਿੱਚ ਹੈ ਮਸਲਾ, ਇੱਕ ਬਾਰ ਐਸੋਸੀਏਸ਼ਨ ਜੋ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਬਾਰ ਕੌਂਸਲ, ਕਿਉਂਕਿ ਬਾਰ ਕੌਂਸਲ ਤਾਂ ਇੱਕ ਕਾਨੂੰਨੀ ਸੰਸਥਾ ਹੈ, ਤੇ ਪਰ ਜਿਹੜੇ ਉਹਦੇ ਬਾਰ ਕੌਂਸਲ ਦੇ ਮੈਂਬਰ ਨੇ ਜਿਹੜੇ ਰਜਿਸਟਰਡ ਵਕੀਲ ਨੇ ਉਹ ਸਾਰੇ ਮੈਂਬਰ ਹੁੰਦੇ ਨੇ, ਤੇ ਇਸੇ ਕਰਕੇ ਜਿਹੜਾ ਸੀ ਇਹ ਫਿਰ ਸੁਪਰੀਮ ਕੋਰਟ ਨੂੰ ਫੈਸਲਾ ਦੇਣਾ ਪਿਆ। 3 ਜੱਜਾਂ ਦੇ ਬੈਂਚ ਨੇ ਜਿਹੜਾ ਹੁਣ ਇਹ ਫੈਸਲਾ ਜਿਹੜਾ ਉਹ ਦਿੱਤਾ ਹੈ ਕਿ ਬਾਰ ਕੌਂਸਲ ਕੋਲੇ ਇੱਦਾਂ ਦਾ ਕੋਈ ਵੀ ਅਧਿਕਾਰ ਨਹੀਂ। ਬਾਰ ਕੌਂਸਲ ਕੋਲੇ ਜਦੋਂ ਕੋਈ ਬੰਦਾ ਲਾਅ ਦੀ ਡਿਗਰੀ ਕਰਨ ਤੋਂ ਬਾਅਦ ਵਕੀਲ ਦੇ ਤੌਰ ਤੇ, ਐਡਵੋਕੇਟ ਦੇ ਤੌਰ ਤੇ ਰਜਿਸਟਰਡ ਹੋ ਜਾਂਦਾ ਆ ਕੇ, ਤੇ ਉਹਨਾਂ ਤੋਂ ਰਜਿਸਟ੍ਰੇਸ਼ਨ ਸਰਟੀਫਿਕੇਟ ਲੈ ਲੈਂਦਾ, ਉਦੋਂ ਬਾਅਦ ਜੋ ਕੋਈ ਏਦਾਂ ਦੀ ਕਾਰਵਾਈ ਕਰਦਾ ਹੈ ਜਿਹੜੀ ਗੈਰ ਅਨੁਸ਼ਾਸਨੀ ਕਾਰਵਾਈ ਹੈ ਤਾਂ ਉਹਦੇ ਤੇ ਬਾਰ ਕੌਂਸਲ ਐਕਸ਼ਨ ਜਿਹੜਾ ਹੋਇਆ ਉਹ ਲੈ ਸਕਦੀ ਹੈ। ਤੇ ਪਰ ਇਹ ਸੀ ਕਿਉਂਕਿ ਇੱਕ ਤਰੀਕੇ ਦਾ ਬਾਰ ਕੌਂਸਲ ਨੇ ਇਹ ਕਰਕੇ ਇਹ ਆਪਣੇ ਆਪ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਵੱਡੇ ਦੇਸ਼ ਭਗਤ ਆਂਗੇ, ਤੇ ਪਰ ਉਹ ਜਿਹੜੀ ਸੀ ਹੁਣ ਚੀਫ ਜਸਟਿਸ ਆਫ ਇੰਡੀਆ ਦੀ ਅਗਵਾਈ ਵਾਲੇ ਜਿਹੜੇ ਹੈਗੇ ਬੈਂਚ ਨੇ, ਤੇ ਉਹ ਉਹਨਾਂ ਦੀ ਰੱਦ ਕਰਤੀ ਜਿਹੜੀ ਇਹ ਸਾਰੀ ਗੱਲ ਸੀ, ਤੇ ਉਹਨਾਂ ਨੇ ਇਹ ਵੀ ਸਪਸ਼ਟ ਕਰਤਾ ਕਿ ਇਹਨਾਂ ਕੋਲੇ ਕੋਈ ਇਸ ਤਰ੍ਹਾਂ ਦਾ ਜਿਹੜਾ ਅਧਿਕਾਰ ਜਾਂ ਕੋਈ ਤਾਕਤ ਕੋਈ ਪਾਵਰ ਹੈ ਹੀ ਨਹੀਂ ਕਿ ਵਿਦਿਆਰਥੀਆਂ ਦੇ ਖਿਲਾਫ਼ ਕੋਈ ਕਾਰਵਾਈ ਕਰ ਸਕੇ। ਉਹ ਤਾਂ ਸਿਰਫ ਤੇ ਸਿਰਫ ਜਿਹੜੇ ਆਪਣੇ ਕੋਲੇ ਰਜਿਸਟਰਡ ਜਿਹੜੇ ਹੈਗੇ ਆ ਉਹਨਾਂ ਤੇ ਜਿਹੜੀ ਹੈ BCI ਉਹ ਕਾਰਵਾਈ ਜਿਹੜੀ ਆ ਉਹ ਕਰ ਸਕਦੀ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਹੈ ਇਹਦੇ ਤੇ ਇਹ ਮਾਮਲਾ ਹੁਣ ਇੱਕ ਤਰੀਕੇ ਦਾ, ਕਿਉਂਕਿ ਹੁਣ ਇਸ ਤੋਂ ਬਾਅਦ ਤਾਂ ਅੱਗੇ ਜਾਣ ਦਾ ਕੋਈ ਤੁੱਕ ਨਹੀਂ ਬਣਦੀ, ਨਾ ਹੀ ਜਿਹੜੀ ਬਾਰ ਕੌਂਸਲ ਆਫ ਇੰਡੀਆ ਉਹ ਕਿਤੇ ਅੱਗੋਂ ਇਹਦੀ ਕੋਈ ਕਾਨੂੰਨੀ ਚਾਰਾਜੋਈ ਜਿਹੜੀ ਆ ਉਹ ਕਰ ਸਕਦੀ ਹੈ। ਤੇ ਇਸ ਤਰ੍ਹਾਂ ਦਾ ਜਿਹੜਾ ਸੀਗਾ ਇਹ ਮਾਮਲਾ ਸਾਰਾ ਸੀਗਾ
1: ਜੀ। ਜੀ, ਤੇ ਜੇ ਆਪਾਂ ਅਗਲੇ ਮੁੱਦੇ 'ਤੇ ਜਾਈਏ ਜਿਹਦੇ ਉੱਪਰ ਹੁਣ ਕਾਫੀ ਜ਼ਿਆਦਾ ਚਰਚਾ ਹੁਣ ਪੁਰਜ਼ੋਰ ਹੋਣੀ ਸ਼ੁਰੂ ਹੋ ਗਈ ਹੈ ਕਿ ਪੰਜਾਬ ਦੀ ਸਿਆਸਤ 'ਚ ਅਕਾਲੀ ਦਲ ਅਤੇ ਭਾਜਪਾ ਹੁਣ ਦੁਬਾਰਾ ਪੋਲੀਟੀਕਲ ਅਲਾਇੰਸ 'ਚ ਆਉਣਗੇ, ਗੱਠਜੋੜ 'ਚ ਆਉਣਗੇ, ਅਤੇ ਉਸ ਤੋਂ ਰਿਲੇਟਡ ਹੁਣ ਕੀ ਨਵੀਂ ਅਪਡੇਟ ਹੈ ਜੀ?
0: ਉਹਦੇ ਦੇਖੋ ਜਿਹੜੀਆਂ, ਕਿਉਂਕਿ ਬੀਜੇਪੀ ਨੂੰ ਇਹ ਤਾਂ ਪਤਾ ਹੈ ਕਿ ਵੀ ਆਪਣੇ ਤੌਰ 'ਤੇ ਭਾਵੇਂ ਕਹਿੰਦੇ ਉਹ ਇਹੀ ਨੇ ਕਿ 117 ਸੀਟਾਂ 'ਤੇ ਅਸੀਂ ਚੋਣ ਲੜਾਂਗੇ, ਪਰ ਇੰਨਾ ਕੁ ਉਹਨਾਂ ਨੂੰ ਪਤਾ ਹੈ ਕਿ ਉਹ ਇਕੱਲਿਆਂ ਜਿਹੜੇ ਹੈਗੇ ਕਿਸੇ ਵੀ ਤਰੀਕੇ ਨਾਲ ਸੱਤਾ ਜਿਹੜੇ ਉਹ ਨਹੀਂ ਆ ਸਕਦੇ, ਤੇ ਜਿਹੜੀਆਂ ਸੀਟਾਂ ਤੇ ਉਹਨਾਂ ਦਾ ਕੋਈ ਆਧਾਰ ਹੈਗਾ ਤੇ ਉੱਥੋਂ ਵੀ ਜਿਹੜਾ ਸੀ ਫਿਰ ਉਹ ਜਾਂਦਾ ਰਹੇਗਾ, ਤੇ ਕਿਉਂਕਿ ਉਹ ਸਾਰੇ ਵੰਡਿਆ ਜਾਏਗਾ ਉਹਨਾਂ ਦਾ ਕੇਡਰ 117 ਹਲਕਿਆਂ ਦੇ ਵਿੱਚ, ਬਹੁਤ ਸਾਰੇ ਪੇਂਡੂ ਹਲਕੇ ਜਿੱਥੇ ਕੋਈ ਚੱਜ ਨਾਲ ਉਹਨਾਂ ਦਾ ਕੇਡਰ ਹੈ ਵੀ ਨਹੀਂ ਹੈ, ਤੇ ਇੱਕ ਪਾਸੇ ਜਿਹੜਾ ਹੈ ਅੰਦਰ ਖਾਤੇ ਉਹ ਵੀ ਚਾਹੁੰਦੇ ਆ ਕਿ ਕੋਈ ਨਾ ਕੋਈ ਏਦਾਂ ਦਾ ਗੱਠਜੋੜ ਹੋ ਜਾਏ, ਕਿਉਂਕਿ ਪਹਿਲਾਂ ਇੱਕ ਉਹਨਾਂ ਦਾ ਪੱਕਾ ਹੀ ਗੱਠਜੋੜ 1996 ਤੋਂ ਤਾਂ ਅਕਾਲੀ ਦਲ ਨਾਲ ਚੱਲਿਆ ਹੀ ਆ ਰਿਹਾ ਸੀ, 1997 ਦੀਆਂ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਬਣਿਆ ਉਦੋਂ ਬੀਜੇਪੀ ਨੂੰ ਵੀ ਜਿਹੜੀਆਂ ਇੱਥੇ ਕਾਫੀ 20-22 ਸੀਟਾਂ ਬੀਜੇਪੀ ਨੂੰ ਆ ਗਈਆਂ ਸੀਗੀਆਂ, ਤੇ ਸੋ ਇਹ ਜਿਹੜਾ ਹੈ ਹੁਣ ਫੇਰ ਜਿਹੜਾ ਹੈ ਇਹਦੀ ਜਿਹੜੀ ਘੋਖ ਪੜਤਾਲ ਇਹਦੀ ਕੀਤੀ ਜਾ ਰਹੀ ਹੈ ਕਿ ਕਿਵੇਂ ਉਹ ਜਿਹੜਾ ਸਮਝੌਤਾ ਹੋ ਸਕਦਾ। ਤੇ ਇੱਕ ਜਿਹੜਾ ਦੂਜਾ ਮਸਲਾ ਨਾਲ ਇਹ ਹੈ ਕਿ ਅਕਾਲੀ ਦਲ ਦੇ ਵਿੱਚੋਂ ਟੁੱਟ ਕੇ ਦੂਜਾ ਧੜਾ ਜਿਹੜਾ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ, ਜਿਹਨੂੰ ਪੁਨਰ ਸੁਰਜੀਤ ਅਕਾਲੀ ਦਲ ਕਹਿੰਦੇ ਆ, ਤੇ ਹੁਣ ਉਹ ਵੀ ਬੀਜੇਪੀ ਦੇ ਨੇੜੇ ਹੈ, ਤੇ ਉਹ ਵੀ ਚਾਹੁੰਦਾ ਕਿ ਬੀਜੇਪੀ ਦੇ ਨਾਲ ਗੱਠਜੋੜ ਹੋਵੇ। ਹੁਣ ਬੀਜੇਪੀ ਦੀ ਲੀਡਰਸ਼ਿਪ ਦੇਖਦੀ ਹੈ ਕਿ ਜੇ ਸਾਨੂੰ ਕੋਈ ਮਦਦ ਹੋ ਸਕਦੀ ਹੈ ਤਾਂ ਕਿਹੜੇ ਗਰੁੱਪ ਵੱਲੋਂ ਸਾਨੂੰ ਫਾਇਦਾ ਹੋ ਸਕਦਾ, ਤੇ ਜਾਂ ਕਿਹੜੇ ਗਰੁੱਪ ਦੇ ਨਾਲ, ਤੇ ਜਾਂ ਫਿਰ ਕੱਲ ਨੂੰ ਇਹ ਵੀ ਹੋ ਸਕਦਾ ਕਿ ਦੋਨਾਂ ਧੜਿਆਂ ਦੇ ਨਾਲ ਹੀ ਜਿਹੜਾ ਹੈਗਾ ਉਹ ਗੱਠਜੋੜ ਇਹਨਾਂ ਦਾ ਹੋ ਸਕਦਾ। ਤੇ ਫਿਰ ਮਸਲਾ ਇਹ ਰਹੇਗਾ ਕਿ ਕੀ ਜਿਹੜਾ ਪੁਨਰ ਸੁਰਜੀਤ ਵਾਲਾ ਧੜਾ ਹੈ ਉਹ ਸੁਖਬੀਰ ਬਾਦਲ ਨੂੰ ਪ੍ਰਧਾਨ ਮੰਨੇਗਾ, ਤੇ ਜਾਂ ਫਿਰ ਤਿੰਨੇ ਇੰਡੀਪੈਂਡੈਂਟ ਅੱਡੋ ਅੱਡੀ ਰਹਿ ਕੇ ਸੀਟਾਂ ਦੀ ਵੰਡ ਕਰ ਲੈਣਗੇ ਕਿ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਇੱਕ ਚੋਣ ਗੱਠਜੋੜ ਕਰ ਲਈ ਜਿੱਥੇ ਸੀਟਾਂ ਦੀ ਲੈ ਦੇ ਹੋਗੇ ਕਿ ਇੰਨੀਆਂ ਸੀਟਾਂ ਤੇ ਇਹ ਚੋਣ ਲੜਨਗੇ, ਇੰਨੀਆਂ ਤੇ ਉਹ ਲੜਨਗੇ। ਤੇ ਨਾਲ ਇੱਕ ਮਸਲਾ ਜਿਹੜਾ ਕ੍ਰਿਸ਼ਨਾ ਜੀ ਇਹ ਵੀ ਹੈ ਕਿ ਹੁਣ ਬੀਜੇਪੀ ਇਹ ਚਾਹੁੰਦੀ ਹੈ ਕਿ ਅਸੀਂ ਪਹਿਲਾਂ ਵਾਂਗ ਜਾਂ 20-22-23 ਸੀਟਾਂ ਤੇ ਅਸੀਂ ਸਬਰ ਨਹੀਂ ਕਰਾਂਗੇ, ਸਾਨੂੰ ਘੱਟੋ ਘੱਟ ਅੱਧੀਆਂ ਸੀਟਾਂ ਜਿਹੜੀਆਂ ਨੇ ਉਹ ਚਾਹੀਦੀਆਂ, ਕਿਉਂਕਿ ਬੀਜੇਪੀ ਅੰਦਰ ਖਾਤੇ ਦਾ ਸਰਵੇਖਣ ਵਗੈਰਾ ਵੀ ਕਰਾ ਰਹੀ ਹੈ ਕਿ ਪਿਛਲੀਆਂ ਲੋਕ ਸਭਾ ਚ ਸਾਡੀ ਲੀਡ ਕਿੱਥੇ ਸੀ, ਅਸੀਂ ਦੂਜੇ ਨੰਬਰ ਤੇ ਕਿੱਥੇ ਰਹੇ ਸੀ, ਤੇ ਉਦੋਂ ਪਹਿਲਾਂ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਸੀ, ਤੇ ਹਾਲਾਂਕਿ ਉਹ ਚਲੋ ਵੱਖਰੀ ਗੱਲ ਹੈ ਕਿ ਸਿਰਫ 2 ਹੀ ਸੀਟਾਂ ਬੀਜੇਪੀ ਨੂੰ ਮਿਲੀਆਂ, ਤੇ ਪਰ ਉਹ ਵੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਸਾਡੀ ਉਦੋਂ ਕੀ ਪੋਜੀਸ਼ਨ ਰਹੀ, ਕਿਸ ਕਿਸਮ ਦੀ, ਕਿੱਥੇ ਕਿੱਥੇ ਅਸੀਂ ਕਿੱਦਾਂ ਰਹੇ, ਖਾਸ ਕਰਕੇ ਸ਼ਹਿਰੀ ਹਲਕਿਆਂ ਦੇ ਵਿੱਚ। ਤੇ ਸੋ ਉਹ ਪੰਜਾਬ ਦਾ ਜਿਹੜਾ ਹੈਗਾ ਉਹ ਮੰਨ ਕੇ ਚੱਲ ਰਹੀ ਹੈ ਕਿ ਸਾਨੂੰ ਜੇ ਘੱਟੋ ਘੱਟ 50 ਸੀਟਾਂ ਦੇਣਗੇ ਤਾਂ ਜਿਹੜਾ ਹੈ ਚੋਣ ਗੱਠਜੋੜ ਹੋ ਸਕਦਾ। ਤੇ ਨਾਲੇ ਹੁਣ ਕਈ ਵਾਰੀ ਇਹ ਵੀ ਆ ਚੁੱਕਿਆ ਅੰਦਰ ਖਾਤੇ ਇੱਕ ਤਰ੍ਹਾਂ ਦਾ ਫੀਲਰ ਆ ਚੁੱਕਿਆ ਕਿ ਜਿਹੜਾ ਹੈਗਾ ਹੁਣ ਬੀਜੇਪੀ ਜਿਹੜੀ ਆ ਉਹ ਛੋਟੇ ਭਾਈ ਵਾਲੀ ਭੂਮਿਕਾ ਚ ਨਹੀਂ ਰਹੇਗੀ। ਕਹਿਣ ਦਾ ਮਤਲਬ ਕਿ ਬੀਜੇਪੀ ਚਾਹੁੰਦੇ ਆ ਕਿ ਜਿਹੜਾ ਚੀਫ ਮਿਨਿਸਟਰ ਦਾ ਕੈਂਡੀਡੇਟ ਹੋਏਗਾ ਉਹ ਬੀਜੇਪੀ ਦਾ ਹੋਏਗਾ। ਸੋ ਇਹ ਅਜੇ ਗੱਲਾਂ ਕੋਈ ਸਹਿਮਤ ਨਹੀਂ ਆ, ਇਹ ਭਾਵੇਂ ਪੋਸੀਬਲ ਵੀ ਨਹੀਂ ਲੱਗਦੀਆਂ ਕਿ ਏਦਾਂ ਗੱਠਜੋੜ ਹੋਵੇ ਕਿ ਬੀਜੇਪੀ ਦਾ ਉਮੀਦਵਾਰ ਜਿਹੜਾ ਹੈਗਾ ਉਹ ਸੀਐਮ ਦਾ ਕੈਂਡੀਡੇਟ ਬਣੇ। ਤੇ ਇਹ ਵੱਖਰੀ ਗੱਲ ਹੈ ਕਿ ਅੱਗੋਂ ਸੀਐਮ ਦੇ ਕੈਂਡੀਡੇਟ ਲਈ ਉਹ ਸੁਖਬੀਰ ਬਾਦਲ ਨੂੰ ਮੰਨਦੇ ਆ, ਜਾਂ ਜਿਹੜਾ ਪੁਨਰ ਸੁਰਜੀਤ ਧੜਾ ਉਹ ਕਿਸ ਨੂੰ ਮੰਨਦਾ, ਤੇ ਜਾਂ ਇਸ ਗੱਲ ਤੇ ਆਉਂਦੇ ਆ ਕਿ ਪਹਿਲਾਂ ਚੋਣਾਂ ਲੜ ਲਈਏ ਉਦੋਂ ਦੇਖਦੇ ਹਾਂ ਕਿ ਕਿਹੜਾ ਲੀਡਰ ਮਰਜ ਹੁੰਦਾ ਇਹਨਾਂ ਚੋਣਾਂ ਦੇ ਦੌਰਾਨ ਉਹਨੂੰ ਫਿਰ ਚੁਣ ਲਿਆ ਜਾਵੇ ਜਾਂ ਕਿਹੜਾ ਧੜਾ ਮਜ਼ਬੂਤ ਹੁੰਦਾ ਉਹਨੂੰ ਚੁਣ ਲਿਆ ਜਾਵੇ। ਤੇ ਦੂਜੇ ਪਾਸੇ ਜਿੱਦਾਂ ਪੰਜਾਬ ਦੀ ਪੋਲੀਟੀਕਲ ਸਿਚੁਏਸ਼ਨ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਇੱਕ ਹੋਰ ਗਰੁੱਪ ਆ ਜਿਹੜਾ ਪੰਥਕ ਧੜਾ ਵੱਡਾ ਹੈ ਜਿੱਥੇ ਹੁਣ ਜ਼ਿਆਦਾ ਕੰਸੋਲੀਡੇਸ਼ਨ ਹੋ ਰਹੀ ਹੈ, ਜਾਂ ਇਹ ਹੈ ਕਿ ਅੰਡਰਕਰੰਟ ਜਿਹੜੇ ਹੈਗੇ ਆ ਲੋਕ ਨੌਜਵਾਨ ਖਾਸ ਕਰਕੇ ਉਸ ਵੱਲ ਜਾ ਰਹੇ ਆ, ਉਹ ਹੈਗਾ ਅੰਮ੍ਰਿਤਪਾਲ ਦੀ ਅਗਵਾਈ ਵਾਲਾ ਧੜਾ। ਤੇ ਅੰਮ੍ਰਿਤਪਾਲ ਭਾਵੇਂ ਆਪ ਜੇਲ੍ਹ ਦੇ ਵਿੱਚ ਹੈ ਤੇ ਪਰ ਇਹ ਵੀ ਉਹ ਜਿਹੜਾ ਗਰੁੱਪ ਹੈ ਕੰਮ ਕਰ ਰਿਹਾ, ਕਿਉਂਕਿ ਕੁਛ ਜਿਹੜੇ ਦੂਜੇ ਪਰੰਪਰਾਗਤ ਜਿਹੜੇ ਰਵਾਇਤੀ ਸਿਆਸੀ ਲੀਡਰ ਸੀ ਉਹ ਵੀ ਉਸ ਗਰੁੱਪ ਦੇ ਵਿੱਚ ਚਲੇ ਗਏ ਨੇ, ਤੇ ਭਾਵੇਂ ਉਹ ਅਯਾਲੀ ਹੋਵੇ ਭਾਵੇਂ ਹੋਰ ਮਿਸਟਰ ਜਿਹੜੇ ਹੈਗੇ ਆ ਝੂੰਦਾ, ਤੇ ਉਹ ਹੁਣ ਜਿਹੜੇ ਕਿਸੇ ਵੇਲੇ ਅਕਾਲੀ ਦਲ ਦੇ ਪੋਲਿਸੀ ਮੇਕਰਾਂ ਚ ਮੰਨੇ ਜਾਂਦੇ ਸੀ ਇਕਬਾਲ ਸਿੰਘ ਝੂੰਦਾ, ਤੇ ਜਾਂ ਹੋਰ ਛੋਟੇ ਹੇਠਲੇ ਲੈਵਲ ਦੇ ਸੈਕਿੰਡ ਫਰੰਟ ਲਾਈਨ ਦੇ ਲੀਡਰ ਹੋਣ, ਤੇ ਉਹਦੇ ਨਾਲ ਇਹ ਕਿ ਉਹਨਾਂ ਨੇ ਆਪਣੀ ਸਰਗਰਮੀ ਵੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ, ਤੇ ਉਹ ਵੀ ਹਰ ਥਾਂ ਤੇ ਜਿੱਥੇ ਵੀ ਕਿਤੇ ਇਕੱਠ ਮੇਲੇ ਮਸਾਵਿਆਂ ਤੇ ਜਿੱਥੇ ਪਹਿਲਾਂ ਰਵਾਇਤੀ ਤੌਰ ਤੇ ਪੋਲੀਟੀਕਲ ਪਾਰਟੀਆਂ ਕਾਨਫਰੰਸਾਂ ਕਰਦੀਆਂ ਸੀ ਬਰਾਬਰ ਉਹਨਾਂ ਨੇ ਵੀ ਕਰਨੀਆਂ ਸ਼ੁਰੂ ਕੀਤੀਆਂ ਨੇ। ਤੇ ਉਧਰ ਜਿਹੜੀ ਸੱਤਾਧਾਰੀ ਪਾਰਟੀ ਹੈ ਉਹ ਵੀ ਅਜੇ ਇਸ ਸਥਿਤੀ ਦੇ ਵਿੱਚ ਹੈ ਕਿ ਮਜ਼ਬੂਤੀ ਨਾਲ ਉੱਭਰ ਆਪਣਾ ਆ ਸਕਦੀ ਹੈ। ਤੇ ਤੀਜੀ ਧਿਰ ਹੈਗੀ ਕਾਂਗਰਸ। ਦੇਖੋ ਕਾਂਗਰਸ ਦੀ ਇੱਥੇ ਪੱਕੀ ਵੋਟ ਹੈ ਤੇ ਉਹ ਕਾਂਗਰਸ ਨੂੰ ਪੈਣੀ ਹੁੰਦੀ ਹੈ, ਤੇ ਕਾਂਗਰਸ ਥੋੜੀ ਜਿਹੀ ਧੜੇਬੰਦੀ ਦਾ ਅਜੇ ਸ਼ਿਕਾਰ ਹੈ, ਤੇ ਉਦੋਂ ਤੱਕ ਕਿਸ ਤਰੀਕੇ ਦਾ ਇਹ ਇਕੱਠੇ ਹੋ ਸਕਦੇ ਆ ਜਾਂ ਕਿਹਨੂੰ ਆਗੂ ਮੰਨ ਸਕਦੇ ਆ ਇਹਦੇ ਤੇ ਨਿਰਭਰ ਕਰੇਗਾ, ਕਿਉਂਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ, ਉਹ ਪੰਜਾਬ ਦਾ ਦੌਰਾ ਕਰ ਰਹੇ ਨੇ, ਜਿੱਥੇ ਉਹਨਾਂ ਨੇ ਇੱਕ ਬੱਸ ਦੇ ਵਿੱਚ ਕਹਿ ਰਿਹਾ ਕਿ ਸਾਰੇ ਲੀਡਰਾਂ ਨੂੰ ਜਿਹੜੇ ਆਪਸ ਦੇ ਵਿੱਚ ਇੱਕ ਦੂਜੇ ਦੇ ਖਿਲਾਫ਼ ਬਿਆਨਬਾਜ਼ੀ ਵੀ ਕਰ ਰਹੇ ਨੇ, ਉਹਨਾਂ ਨੂੰ ਇਕੱਠੇ ਕਰਕੇ ਉਹ ਜਾਣਗੇ ਅੱਡ ਅੱਡ ਹਲਕਿਆਂ ਦੇ ਵਿੱਚ ਜਾ ਕੇ ਉੱਥੇ ਰੈਲੀਆਂ ਕਾਨਫਰੰਸਾਂ ਵਗੈਰਾ ਕਰਨਗੇ, ਵੀ ਸ਼ਾਇਦ ਜਿਹੜਾ ਸੀ ਫੇਰ ਇੱਕ ਕੋਈ ਇਹਨਾਂ ਦੇ ਵਿੱਚ ਏਕਾ ਹੋ ਸਕੇ। ਸੋ ਇਸ ਤਰ੍ਹਾਂ ਦੀ ਜਿਹੜੀ ਹੈ ਕ੍ਰਿਸ਼ਨਾ ਜੀ ਪੰਜਾਬ ਦੀ ਸਿਚੁਏਸ਼ਨ ਹੈ ਰਾਜਨੀਤੀ ਦੀ, ਤੇ ਬੀਜੇਪੀ ਇਸ ਕਰਕੇ ਵੱਧ ਜ਼ੋਰ ਲਾ ਰਹੀ ਹੈ। ਇੱਕ ਤਾਂ ਇਹ ਕਿ ਬੀਜੇਪੀ ਕੋਲ ਕੇਂਦਰ ਦੇ ਵਿੱਚ ਸੱਤਾ ਹੈ, ਤੇ ਗੁਆਂਢੀ ਸੂਬੇ ਰਾਜਸਥਾਨ ਦੇ ਵਿੱਚ ਹਰਿਆਣਾ ਦੇ ਵਿੱਚ ਸੱਤਾ ਹੈ, ਵਾਰ ਵਾਰ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਉਹ ਪੰਜਾਬ ਦੇ ਵਿੱਚ ਆਉਂਦੇ ਨੇ, ਹਰ ਤਰ੍ਹਾਂ ਦੇ ਸਮਾਜਿਕ ਪ੍ਰੋਗਰਾਮਾਂ ਚ ਧਾਰਮਿਕ ਪ੍ਰੋਗਰਾਮਾਂ ਚ ਉਹ ਸ਼ਮੂਲੀਅਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਨੇ। ਤੇ ਸੋ ਇੱਕ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਸਮਝੌਤਾ ਹੈ ਕਿਸ ਕਿੰਨਾ ਸ਼ਰਤਾਂ ਤੇ ਪੂਰਾ ਉਤਰਦਾ ਜਾਂ ਕਿਵੇਂ ਸੀਟਾਂ ਦੀ ਲੈ ਦੇ ਹੁੰਦੀ ਹੈ, ਤੇ ਇਹਦੇ ਤੇ ਫਿਰ ਕਾਫੀ ਜਿਹੜਾ ਹੈਗਾ ਉਹ ਨਿਰਭਰ ਕਰੇਗਾ। ਪਰ ਫਿਲਹਾਲ ਅੱਜ ਦੀ ਤਰੀਕ ਦੇ ਵਿੱਚ ਸਿਚੁਏਸ਼ਨ ਇਹ ਹੈ ਕਿ ਨਾ ਅਕਾਲੀ ਦਲ ਬੀਜੇਪੀ ਗਠਜੋੜ ਕਰਨ ਦੀ ਸੂਰਤ ਦੇ ਵਿੱਚ ਸੱਤਾ ਦੇ ਵਿੱਚ ਆ ਰਹੇ ਨੇ, ਤੇ ਨਾ ਹੀ ਅੱਡ ਅੱਡ ਚੋਣਾਂ ਲੜ ਕੇ ਉਸ ਕਿਤੇ ਸੱਤਾ ਦੇ ਵਿੱਚ ਜਾਂ ਵੋਟਾਂ ਚ ਵੱਡਾ ਬਹੁਮਤ ਲੈਣ ਦੀ ਸਥਿਤੀ ਦੇ ਵਿੱਚ ਨੇ। ਤੇ ਸੋ ਕੱਲ ਨੂੰ ਹਾਲਾਤ ਬਦਲ ਜਾਂਦੇ ਆ ਜਿਹੜੇ ਹੈ ਉਹ ਵੱਖਰੀ ਗੱਲ ਹੈ।
1: ਜੀ ਜੀ, ਤੇ ਜੇ ਆਪਾਂ ਅਗਲੀ ਖਬਰ ਵੱਲ ਰੁੱਖ ਕਰੀਏ ਕਿ ਡੀ ਏ ਏਰੀਅਰਸ ਬਾਰੇ ਜਿਹੜੀ ਖਬਰ ਕਿ ਪੰਜਾਬ ਸਰਕਾਰ ਹੁਣ ਕੇਂਦਰੀ ਮੁਲਾਜ਼ਮਾਂ ਦੇ ਬਰਾਬਰ ਦੀ ਤਨਖਾਹ ਅਤੇ ਡੀ ਏ ਦੇਣ ਲਈ ਤਿਆਰ ਹੋ ਚੁੱਕੀ ਹੈ ਸਟੇਟ ਇੰਪਲੋਈਜ਼ ਲਈ, ਉਹਨੂੰ ਵੀ ਤੁਸੀਂ ਕਿਸ ਲੈਂਸ ਨਾਲ ਵੇਖਦੇ ਹੋ ਗਿਵਨ ਕਿ ਅਗੇਨ ਪੰਜਾਬ 'ਚ ਵਿਧਾਨ ਸਭਾ ਚੁਣਾਵ ਆਏ ਖੜੇ ਆ, ਕਿ ਇੱਕ ਲੋਬਿੰਗ ਹੋ ਗਈ, ਬਲੈਕਮੇਲਿੰਗ ਹੋ ਗਈ, ਅਤੇ ਜੇ ਇਹਦਾ ਕੋਈ ਵਧੀਆ ਰਿਜ਼ਲਟ ਨਿਕਲਦਾ ਦੱਸਦਾ ਆਮ ਆਦਮੀ ਪਾਰਟੀ ਲਈ ਕਿ ਨਹੀਂ?
0: ਨਹੀਂ, ਇਹਦੇ ਚ ਕੋਈ ਗੱਲ ਦੇਖੋ ਨਾ ਹੀ ਇਹਨੂੰ ਆਮ ਆਦਮੀ ਪਾਰਟੀ ਦਾ ਕੋਈ ਬੜਾ ਨੁਕਸਾਨ ਹੋ ਸਕਦਾ, ਕਿਉਂਕਿ ਮੁਲਾਜ਼ਮ ਕਿੰਨਾ ਕੁ ਵੋਟ ਨੂੰ ਪ੍ਰਭਾਵਿਤ ਕਰ ਸਕਦੇ। ਇੱਕ ਤਾਂ ਇਹ ਹੈ ਕਿਉਂਕਿ ਪੈਰਲਲ ਜਿਹੜੀਆਂ ਹੋਰ ਸਕੀਮਾਂ ਸ਼ੁਰੂ ਕੀਤੀਆਂ ਲੋਕਾਂ ਨੂੰ, ਚਾਹੇ ਉਹ ਭਰਮਾਉਣ ਵਾਲੀਆਂ ਲਭਾਉਣ ਵਾਲੀਆਂ ਸਕੀਮਾਂ ਸਮਝ ਲਓ, ਜਿਹਦੇ ਚ ਮਾਵਾਂ ਧੀਆਂ ਸਤਿਕਾਰ ਯੋਜਨਾ ਜਿਹੜਾ ਔਰਤਾਂ ਦੇ ਖਾਤਿਆਂ ਚ 1000-1000 1500-1500 ਰੁਪਇਆ ਜਾ ਰਿਹਾ ਮਹੀਨੇ ਦਾ, ਤੇ ਜਾਂ ਤੀਰਥ ਯਾਤਰਾ ਜਾਂ ਹੋਰ ਨੇ, ਤੇ ਇਸ ਤੋਂ ਬਿਨਾਂ ਕੁਛ ਡਿਵੈਲਪਮੈਂਟ ਦੇ ਕੰਮ ਵੀ ਨੇ ਜਿਹੜੇ ਬੋਲਦੇ ਆਪਣੇ ਆਪ, ਜਿਵੇਂ ਨਹਿਰੀ ਪਾਣੀ ਵਾਲਾ ਮਸਲਾ ਹੈ, ਤੇ ਇਹਨਾਂ ਨੇ ਨਹਿਰੀ ਪਾਣੀ ਬਹੁਤ ਵਧਾ ਲਿਆ, 80-82% ਤੱਕ ਲੈ ਕੇ ਜਿਹੜਾ ਇਹਨਾਂ ਨੇ ਸਰਕਾਰ ਸੰਭਾਲੀ 26%, ਜਿਹੜਾ ਸਾਡਾ ਪਾਣੀ ਜਿਹਦਾ ਹੱਕ ਹੈ ਪੰਜਾਬ ਦਾ, ਜਿੰਨਾ ਪੰਜਾਬ ਦਾ ਹਿੱਸਾ ਹੈ ਓਨਾ ਪਾਣੀ ਵੀ ਪੰਜਾਬ ਦੇ ਵਿੱਚ ਨਹੀਂ ਸੀ ਵਰਤਿਆ ਜਾ ਰਿਹਾ, ਤੇ ਕਿਉਂਕਿ ਨਹਿਰਾਂ ਕੁਛ ਬੰਦ ਪਈਆਂ ਸੀ, ਕੱਸੀਆਂ ਸੂਏ ਰਜਵਾਹੇ ਬੰਦ ਪਏ ਸੀ, ਤੇ ਲੋਕਾਂ ਨੇ ਕੁਛ ਨਹਿਰੀ ਖਾਲ ਜਿਹੜੇ ਬਾਹਰ ਰੱਖੇ ਸੀ, ਇਹਨਾਂ ਨੇ ਸਾਰੇ ਉਹ ਕਢਾ ਕੇ ਦੁਬਾਰਾ ਨਹਿਰਾਂ ਉਹ ਪੱਕੀਆਂ ਕੀਤੀਆਂ, ਉਹਦੀ ਰੀਲਾਈਨਿੰਗ ਕੀਤੀ ਹੈ, ਉਹਦੇ ਨਾਲ ਪਾਣੀ ਕਾਫੀ ਨਹਿਰੀ ਪਾਣੀ ਵਧਣ ਕਰਕੇ ਧਰਤੀ ਹੇਠਲੇ ਪਾਣੀ ਦੀ ਵੀ ਹੁਣ ਵਰਤੋਂ ਘੱਟ ਗਈ ਹੈ, ਟਿਊਬਵੈੱਲਾਂ ਤੇ ਨਿਰਭਰਤਾ ਘੱਟ ਗਈ ਹੈ, ਉਹਦਾ ਵੀ ਇੱਕ ਪੋਜ਼ਿਟਿਵ ਅਸਰ ਤਾਂ ਜਿਹੜਾ ਹੈ ਕਿਸਾਨੀ ਦੇ ਵਿੱਚ ਜਾ ਰਿਹਾ। ਤੇ ਪਰ ਜਿਸ ਤੱਕ ਇਹ ਡੀਏ ਵਾਲਾ ਇਸ਼ੂ ਹੈ, ਇਹ ਵੀ ਐਵੇਂ ਪੰਜਾਬ ਸਰਕਾਰ ਦਾ ਇੱਕ ਬਹਾਨਾ ਜਿਹਾ ਕਿ ਉਹ ਲੈ ਲਓ, ਤੇ ਕਿਉਂਕਿ ਜਦੋਂ ਤੋਂ ਇਹ ਸਕੇਲ ਹੀ ਜਦੋਂ ਪਹਿਲਾਂ ਤੋਂ ਲਾਗੂ ਨੇ, ਤੇ ਜਾਂ ਤਾਂ ਦੇਖੋ ਇਹਨੂੰ ਕਿਤੇ ਕੋਈ ਰਿਵਿਊ ਤੁਸੀਂ ਵੈਸੇ ਜਨਰਲ ਕਿਤੇ ਕੀਤਾ ਹੋਵੇ ਕਿ ਇਹ ਸਕੇਲ ਬਰਾਬਰ ਹੋਣੇ ਚਾਹੀਦੇ ਨੇ, ਤੇ ਇਹ ਹੁਣ ਹੋ ਵੀ ਨੀ ਸਕਦੇ ਇਸ ਸਟੇਜ ਤੇ, ਕਿਉਂਕਿ ਜਦੋਂ ਕੋਈ ਵੀ ਸਕੇਲ ਜਦੋਂ ਬਣੇ ਹੈ ਤੇ ਉਦੋਂ ਬਕਾਇਦਾ ਜਦੋਂ ਉਹਦੇ ਉੱਤੇ ਜਦੋਂ ਤੁਸੀਂ ਅਪੁਆਇੰਟ ਕਰਦੇ ਹੋ ਕਿਸੇ ਵੀ ਮੁਲਾਜ਼ਮ ਨੂੰ, ਤੇ ਉਹ ਤੁਸੀਂ ਜਿਹੜਾ ਇੱਕ ਆਫਰ ਲੈਟਰ ਦਿੰਦੇ ਹੋ ਉਹ ਚ ਦੱਸਦੇ ਹੋ ਤੁਸੀਂ ਵੀ ਤੁਹਾਨੂੰ ਆਹ ਅਪੁਆਇੰਟਮੈਂਟ ਦਿੱਤੀ ਜਾਂਦੀ ਹੈ, ਤੇ ਇਹਦੇ ਚ ਆਹ ਜਿਹੜਾ ਹੈਗਾ ਆਹ ਤੁਹਾਡਾ ਹੈਗਾ ਪੇ ਸਕੇਲ ਇਸ ਤਰ੍ਹਾਂ ਹੋਏਗਾ, ਇਹ ਗੱਲ ਹੋਏਗੀ। ਉਹਦੇ ਚ ਇਹ ਲਾਈਨ ਤਾਂ ਕਿਤੇ ਨੀ ਪਾਈ ਜਾਂਦੀ ਕਿ ਸਰਕਾਰ ਜੇ ਚਾਹੇ ਪੇ ਸਕੇਲ ਘਟਾ ਸਕਦੀ ਹੈ, ਤੇ ਸੋ ਇਸ ਕਰਕੇ ਕੋਈ ਕਾਨੂੰਨੀ ਇੱਦਾਂ ਦਾ ਕੋਈ ਹਰਬਾ ਤਾਂ ਹੈ ਨੀ ਇਹਦੇ ਕੋਲੇ ਸਰਕਾਰ ਕੋਲੇ ਜਿਹਦੇ ਆਧਾਰ ਤੇ ਇਹ ਕਹੇ ਕਿ ਅਸੀਂ ਨਹੀਂ ਇੰਨਾ ਨਹੀਂ ਇੰਨਾ ਦੇਣਾ। ਹਾਂ, ਇਹਨਾਂ ਨੇ ਜਿਹੜਾ ਡੀਏ ਰੋਕਿਆ ਹੋਇਆ ਉਹ ਪਹਿਲੀਆਂ ਸਰਕਾਰਾਂ ਵੀ ਰੋਕਦੀਆਂ ਰਹੀਆਂ ਪਰ ਦਿੰਦੀਆਂ ਰਹੀਆਂ, ਪਰ ਹੁਣ ਇਹਨਾਂ ਨੇ ਇਕੱਠਾ ਕਰ ਲਿਆ 3-4 ਸਾਲ ਦਾ, ਤੇ ਉਹ ਹੁਣ ਇਕੱਠਾ ਹੋ ਕੇ ਜਿਹੜਾ ਸੀ ਉਹ 18% ਤੱਕ ਹੋ ਗਿਆ, ਤੇ ਹੁਣ ਇਹ ਲੱਗਦਾ ਕਿਉਂਕਿ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਇੰਨਾ ਪੈਸਾ ਤੁਸੀਂ ਦਿਓ ਇੰਨੀ ਤਰੀਕ ਤੱਕ, ਤੇ ਉਹ ਪੈਸਾ ਕਿੱਥੋਂ ਆਊਗਾ ਇਹ ਇਸ ਤਰ੍ਹਾਂ ਲੱਗਦਾ। ਜਾਂ ਤਾਂ ਉਹਦੇ ਚ ਵਿੱਚ ਵਿਚਾਲੇ ਦੀ ਗੱਲ ਤਾਂ ਇਹ ਹੋ ਸਕਦੀ ਸੀ ਕਿ ਕੁਛ ਕਿਸ਼ਤਾਂ ਕਰ ਲੈਂਦੇ ਜਾਂ ਕੁਛ ਕਹਿੰਦੇ ਕਿ ਜਿਹੜਾ ਅਸੀਂ ਲਾਸਟ ਵਾਲਾ ਉਹ ਦੇ ਦਿੰਦੇ ਹਾਂ ਪਿਛਲਾ ਅਸੀਂ ਏਰੀਅਰ ਦੇ ਦਿਆਂਗੇ, ਉਦਾਂ ਤਾਂ ਹੋ ਸਕਦਾ, ਪਰ ਜਦੋਂ ਤੁਸੀਂ ਪੁੱਠੇ ਰਾਹ ਤੁਰੇ ਹੋ ਕਿ ਅਸੀਂ ਤਾਂ ਜਿਵੇਂ ਕੇਂਦਰ ਦਾ ਵਾਲਾ ਪੈਟਰਨ ਹੈ, ਕੇਂਦਰ ਵਾਲਾ ਪੈਟਰਨ ਨਾ ਤਾਂ ਤੁਹਾਡਾ ਹਾਈ ਕੋਰਟ ਨੇ ਮੰਨਿਆ ਤੇ ਹੁਣ ਸੁਪਰੀਮ ਕੋਰਟ ਵੀ ਜ਼ਰੂਰ ਨਹੀਂ ਕਿ ਤੁਹਾਡੇ ਉਸ ਪੈਟਰਨ ਨੂੰ ਮੰਨ ਲਏ। ਠੀਕ ਹੈ, ਤੁਸੀਂ ਕੇਸ ਨੂੰ ਉਹਨੂੰ ਲਟਕਾ ਜ਼ਰੂਰ ਸਕਦੇ ਹੋ ਇਲੈਕਸ਼ਨ ਤੱਕ, ਤੇ ਪਰ ਇਹ ਵੀ ਕਿਤੇ ਨਾ ਕਿਤੇ ਜਦੋਂ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਮੁਲਾਜ਼ਮ ਇਕੱਠੇ ਹੁੰਦੇ ਆ, ਪਿੱਛੇ ਇੱਕ ਦਿਨ ਮਹਾਂ ਹੜਤਾਲ ਕੀਤੀ, ਹੁਣ ਫੇਰ ਉਹਨਾਂ ਨੇ ਸੱਦਾ ਦਿੱਤਾ, ਤੇ ਉਹਦਾ ਅਸਰ ਤਾਂ ਜਿਹੜਾ ਨੈਗੇਟਿਵ ਹੁੰਦਾ ਹੀ ਹੈ, ਕੋਈ ਪੋਜ਼ਿਟਿਵ ਅਸਰ ਸਰਕਾਰ ਦੇ ਹੱਕ ਚ ਨਹੀਂ ਹੁੰਦਾ। ਜਦੋਂ ਉਧਰੋਂ ਇਲੈਕਸ਼ਨਾਂ ਹੋ ਰਹੀਆਂ ਹੁਣ ਉਧਰੋਂ ਪਾਰਟੀ ਦੇ ਖਿਲਾਫ ਜਿਹੜੇ ਹੈਗੇ ਮੁਲਾਜ਼ਮਾਂ ਦੇ ਜਾਂ ਕਿਸੇ ਵੀ ਜਥੇਬੰਦੀਆਂ ਦੇ ਮੁਜ਼ਾਹਰੇ ਰੈਲੀਆਂ ਹੋ ਰਹੀਆਂ ਹੁਣ, ਸੋ ਇਹ ਤਾਂ ਉਦੋਂ ਤੱਕ ਸਰਕਾਰ ਨੂੰ ਇਹਦਾ ਕੋਈ ਨਾ ਕੋਈ ਇਹਦਾ ਬੰਨ ਸੁਬ ਕਰਨਾ ਪੈਣਾ।
1: ਜੀ ਜੀ, ਬਹੁਤ ਬਹੁਤ ਥੈਂਕ ਯੂ ਜੀ ਪ੍ਰੀਤਮ ਜੀ ਸਾਡੇ ਨਾਲ ਆ ਸਾਰੀਆਂ ਖਬਰਾਂ ਦੀ ਸਾਂਝ ਪਾਉਣ ਲਈ।
0: ਹਾਂਜੀ, ਧੰਨਵਾਦ।
1: ਸੋ ਦੋਸਤੋ, ਇਹ ਸੀਗੀਆਂ ਅੱਜ ਦੀਆਂ ਕੁਛ ਮੁੱਖ ਖਬਰਾਂ, ਪੰਜਾਬ ਦੀਆਂ, ਇੰਡੀਆ ਦੀਆਂ, ਭਾਰਤ ਦੀਆਂ। ਅਤੇ ਹੁਣ ਸਮਾਂ ਆ ਚੁੱਕਿਆ ਤੁਹਾਡੇ ਤੋਂ ਵਿਦਾ ਲੈਣ ਦਾ। ਜਾਂਦੇ ਜਾਂਦੇ ਤੁਹਾਨੂੰ ਦੱਸਦੇ ਜਾਈਏ ਕਿ ਅੱਜ ਹੈ ਜੀ ਵੀਕਐਂਡ ਦੀ ਸ਼ੁਰੂਆਤ ਹੋ ਜਾਂਦੀ ਹੈ। ਉਮੀਦ ਕਰਦੇ ਹਾਂ ਤੁਹਾਡਾ ਵੀਕਐਂਡ ਬਹੁਤ ਬਹੁਤ ਵਧੀਆ ਰਹੇ, ਤੁਸੀਂ ਬਹੁਤ ਫਨ ਕਰੋ। ਜਿਹੜੇ ਤੁਸੀਂ ਕੰਮ ਰੋਕ ਕੇ ਪਏ ਆ ਵੀਕਡੇ ਤੋਂ ਲੈ ਕੇ, ਯਾਰ ਵੀਕਐਂਡ 'ਚ ਕਰਾਂਗਾ, ਉਹ ਵੀਕਐਂਡ 'ਚ ਕਰੋ ਜੀ। ਅਤੇ ਮੈਂ ਹਾਂ ਕ੍ਰਿਸ਼ਨਾ, ਤੁਹਾਡੇ ਤੋਂ ਲੈਂਦੇ ਇਜਾਜ਼ਤ, ਅਤੇ ਤੁਸੀਂ ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ 1674 AM 'ਤੇ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com.au।

0: ਅਤੇ ਜੈਮ ਸਟੋਨਸ। ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਏ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਨੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ફ્રન્ટિયરના સહી ટ્રિબ્યુન પડો, કલકત્તાની ટાકે ની ગલ કરો, ઓર્ગનાઇઝર તે પંજાબ કેસરી દે કાતર લ્યાવો, તે મેનું દસો કે ઇલ્લા કિધર જા રહ્યા ને, કોણ મર્યા હૈ, સમા કોઈ કુત્તા નહીં કે સંગલી ફડ કે જિધર મરજી ધૂલો. તુસી કહેંદે હો માઓ એ કહેંદા, માઓ ઓ કહેંદા, મેં પૂછદા માઓ કહેણ વાલા કોણ હૈ. શબ્દ ગિરવી નહીં, સમા ગલ આપ કરદા, પળ ગુંગે નહીં. તુસી રેમ્બળ ચ બેઠો જાં પ્યાલા ચાહ દી રેડી તો પીઓ, સચ બોલો જાં ઝૂઠ કોઈ ફર્ક નહીં પેંદા, ભાવેં ચુપ દી લાશ દી છલ કે વી લંઘ જાવો. તે એ હકૂમત, એ હકૂમત આપણી પોલીસનું પૂછ કે એ દસ કે સિખા અંદર મેં કેદ હાં જાં સિખા તો બહાર એ સિપાહી. સચ એ આઈ આર દી રખેલ નહીં, સમા કોઈ કુત્તા નહીં. એ લિખત અવતાર સિંઘ પાશ ਹੋਰਾਂ ਦੀ ਲਿਖੀ ਹੋਈ ਹੈ. ਵੈਸੇ ਉਹ ਅਵਤਾਰ ਸਿੰਘ ਪਾਸ਼ ਜਿਨ੍ਹਾਂ ਨੂੰ ਤੁਸੀਂ ਬੜੇ ਮਸ਼ਹੂਰ ਕਾਵ ਟੋਟੇ ਅਸੀਂ ਲੜਾਂਗੇ ਸਾਥੀ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਆਦਿ ਆਦਿ ਹੋਰ ਬਹੁਤ ਸਾਰੀਆਂ ਕਵਿਤਾਵਾਂ ਦੇ ਲਈ ਸੁਣਿਆ ਜਾਣਿਆ ਹੋਏਗਾ. ਅੱਜ ਗੱਲ ਕਿਉਂ ਕਰਨ ਲੱਗੇ ਹਾਂ, ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਸਾਂਝ ਪਾਉਂਦੇ ਹਾਂ, ਤਾਂ ਉਹੀ ਦੱਸਣਗੇ ਇਸ ਦਾ ਬਿਰਤਾਂਤ. ਭਾਈ ਸਤਿ ਸ਼੍ਰੀ ਅਕਾਲ ਜੀ. ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ.
0: ਹਾਂਜੀ ਜੀ, ਅਵਤਾਰ ਸਿੰਘ ਪਾਸ਼ ਭਾਅ ਜੀ, ਹੁਣ ਇੱਕ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਇੱਕ ਬਾਗੀ ਕਵੀ ਕਹਿ ਲਓ, ਕਹਿੰਦੇ ਹੁੰਦੇ ਨੇ ਕਿ ਬਗਾਵਤ ਦੀ ਕਵਿਤਾ ਅਮਰ ਹੋ ਜਾਂਦੀ ਹੈ ਪਰ ਬਗਾਵਤ ਕਰਨ ਵਾਲਾ ਕਵੀ ਅਮਰ ਨਹੀਂ ਰਹਿ ਸਕਦਾ. ਖੈਰ ਉਹਦੇ ਵੀ ਇੱਕ ਵੱਖਰੇ ਕਾਰਨ ਸੀਗੇ, ਔਰ ਜਿਸ ਕਿਸਮ ਦੇ ਨਾਲ ਅਵਤਾਰ ਸਿੰਘ ਪਾਸ਼ ਦੀ ਕਲਮ ਲਿਖ ਰਹੀ ਸੀ, ਲੱਗ ਇੱਦਾਂ ਹੀ ਰਿਹਾ ਸੀਗਾ ਕਿ ਬਹੁਤਾ ਚਿਰ ਕੱਢਣ ਨਹੀਂ ਲੱਗੇ. ਪਰ ਕੀ ਬਣੀ ਸੀ ਉਹ ਕਹਾਣੀ ਉਹਨਾਂ ਦੀ ਜ਼ਿੰਦਗੀ ਅਤੇ ਉਹਨਾਂ ਦੇ ਕਤਲ ਤੱਕ ਦੀ ਪੂਰੀ, ਜੇ ਗੱਲ ਤੁਸੀਂ ਸਾਡੇ ਨਾਲ ਕਰੋ. ਅਤੇ ਨਾਲ ਹੀ ਅਵਤਾਰ ਸਿੰਘ ਪਾਸ਼ ਦਾ ਜਨਮ 9 ਸਤੰਬਰ ਨੂੰ ਹੈ, ਸੋ ਉਸੇ ਸੰਦਰਭ ਦੇ ਵਿੱਚ ਅਸੀਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਅੱਜ ਗੱਲ ਕਰਨ ਲੱਗੇ ਹਾਂ. ਅਤੇ ਜਿਹੜੀ ਕਵਿਤਾ ਦੇ ਨਾਲ ਮੈਂ ਸ਼ੁਰੂਆਤ ਕੀਤੀ ਸੀ, ਮੈਂ ਇਸ ਕਰਕੇ ਕੀਤੀ ਕਿਉਂਕਿ ਆਪਾਂ ਜਿਸ ਬੈਕਗਰਾਊਂਡ ਦੇ ਵਿੱਚੋਂ ਹੈਗੇ ਆ ਜਰਨਲਿਜ਼ਮ ਦੇ ਵਿੱਚੋਂ, ਅਤੇ ਉਹਦੇ 'ਚੋਂ ਇਹ ਨਿਕਲ ਕੇ ਜਦੋਂ ਸਾਹਮਣੇ ਆਉਂਦੀ ਹੈ ਤਾਂ ਉਹ ਇਹੀ ਕਹਿੰਦੀ ਹੈ ਕਿ ਅੱਜ ਵੀ ਇੰਨੇ ਚਿਰ ਬਾਅਦ ਵੀ, ਉਹ ਲਗਭਗ ਅੱਧੀ ਸਦੀ ਦੇ ਬਾਅਦ ਵੀ, ਇਹ ਜਿਹੜੀ ਕਵਿਤਾ ਹੈਗੀ ਹੈ ਉਹ ਉਸੇ ਹੀ ਕੰਟੈਕਸਟ ਦੇ ਵਿੱਚ ਗੱਲ ਕਰਦੀ ਹੈ ਕਿ ਮੀਡੀਆ ਹਾਊਸਿਸ ਜਾਂ ਉਹਨਾਂ ਦੇ ਵਿੱਚ ਕੀਤੀ ਜਾਂਦੀ ਗੱਲ ਉਹ ਕਿੰਨੀ ਕੁ ਜਾਇਜ਼ ਔਰ ਕਿੰਨੀ ਕੁ ਜਿਹੜੀ ਹੈਗੀ ਹੈ ਸਰਕਾਰ ਦੇ, ਸਰਕਾਰ ਦਾ ਡੈਮੇਜ ਨਾ ਹੋਵੇ ਉਸ ਨੂੰ ਕੰਟਰੋਲ ਕਰਕੇ ਉਹ ਖਬਰਾਂ ਕਿਵੇਂ ਲਿਖੀਆਂ ਜਾਂਦੀਆਂ ਨੇ, ਕਿਸ ਤਰੀਕੇ ਦੇ ਨਾਲ ਘੜੀਆਂ ਜਾਂਦੀਆਂ ਨੇ. ਔਰ ਇਹ ਸਿਰਫ ਭਾਰਤ ਦੀ ਗੱਲ ਨਹੀਂ, ਹਿੰਦੁਸਤਾਨ ਦੀ ਗੱਲ ਨਹੀਂ, ਤਾਂ ਪੂਰੀ ਦੁਨੀਆ ਭਰ ਦੇ ਵਿੱਚ ਇੱਦਾਂ ਹੀ ਹੁੰਦਾ. ਹਾਂ, ਜੇ ਐਕਸਟ੍ਰੀਮਿਸਟ ਕੰਟਰੀਆਂ ਨੇ ਜਿੱਥੇ ਡੈਮੋਕ੍ਰੇਸੀ ਨਹੀਂ ਹੈਗੀ ਉੱਥੇ ਤਾਂ ਵੱਖਰੀ ਉਹ ਕਹਾਣੀ ਹੈ. ਪਰ ਅਵਤਾਰ ਸਿੰਘ ਪਾਸ਼ ਕਿੰਨਾ ਕੁ ਢੁੱਕਦਾ ਹੈਗਾ ਅੱਜ ਦੇ ਸੰਦਰਭ ਦੇ ਵਿੱਚ, ਅੱਜ ਜਦੋਂ ਮੀਡੀਆ ਦੀ ਗੱਲ ਆਉਂਦੀ ਹੈ, ਲਿਟਰੇਚਰ ਦੀ ਗੱਲ ਆਉਂਦੀ ਹੈ, ਖੁੱਲ੍ਹ ਕੇ ਗੱਲ ਕਹਿਣ ਦੀ ਗੱਲ ਆਉਂਦੀ ਹੈ, ਔਰ ਕਿਉਂ ਉਹਨੂੰ ਬਾਗੀ ਕਵੀ ਕਹਿ ਕੇ ਸੱਦਿਆ ਜਾਂਦਾ?
1: ਬਿਲਕੁਲ, ਜਿਹੜੀ ਤੁਹਾਡੀ ਇਹ ਗੱਲ ਹੈ, ਇਹ ਅਸਲ ਵਿੱਚ ਗੱਲ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਜਿੱਥੇ ਤੁਸੀਂ ਛੱਡੀ ਹੈ ਗੱਲ, ਕਿ ਅਵਤਾਰ ਸਿੰਘ ਸੰਧੂ ਤੇ ਪਾਸ਼ ਕਿਵੇਂ ਬਣਦਾ, ਤੇ ਫਿਰ ਪਾਸ਼ ਜਿਹੜਾ ਹੈਗਾ ਇੱਕ ਭਾਸ਼ਾ ਦਾ, ਇੱਕ ਖੇਮੇ ਦਾ, ਇੱਕ ਜਿਹੜਾ ਹੈਗਾ ਇਹ ਕਹਿ ਸਕਦੇ ਖਿੱਤੇ ਦਾ ਕਵੀ ਨਾ ਹੋ ਕੇ ਪੂਰੀ ਦੁਨੀਆ ਦਾ ਕਵੀ ਕਿਵੇਂ ਬਣਦਾ, ਕਿਉਂਕਿ ਜਿੱਥੇ ਹੋਰ ਜਿਹੜੇ ਸਥਾਪਤੀ ਦੇ ਨਾਲ ਜੁੜ ਕੇ ਚੱਲਦੇ ਆ, ਭਾਵੇਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਵਰਕਸ ਨੇ, ਉਹਨਾਂ ਦੀਆਂ ਕਿਰਤਾਂ ਨੇ, ਉਹ ਵੀ ਟਰਾਂਸਲੇਟ ਹੁੰਦੀਆਂ, ਪਰ ਪਾਸ਼ ਨੂੰ ਲੋਕਾਂ ਨੇ ਆਪ ਮੁਹਾਰੇ ਟਰਾਂਸਲੇਟ ਕੀਤਾ, ਕਿੰਨੀਆਂ ਦੁਨੀਆਂ ਦੀਆਂ ਭਾਸ਼ਾਵਾਂ ਦੇ ਵਿੱਚ ਜਿਹੜਾ ਹੁਣ ਟਰਾਂਸਲੇਟ ਹੋ ਕੇ ਪਾਸ਼ ਜਿਹੜਾ ਹੈਗਾ ਉਹ ਪੜ੍ਹ ਰਿਹਾ, ਪੜ੍ਹਿਆ ਜਾ ਰਿਹਾ. ਤੇ ਅਸਲ ਦੇ ਵਿੱਚ ਗੱਲ ਇਹ ਹੈ ਕਿ ਚਲੋ ਇਹ ਵੀ ਇੱਕ ਕੁਦਰਤੀ ਵਰਤਾਰਾ ਹੁੰਦਾ ਹੈ ਕਿ ਇੱਦਾਂ ਦੀਆਂ ਹਸਤੀਆਂ ਜਿਹੜੀਆਂ ਪੈਦਾ ਹੁੰਦੀਆਂ ਤੇ ਇੱਕ ਲੀਹਾ ਪੜ ਕੇ ਸੋਚਣ ਦੀ ਜਿਹੜੀ ਉਹ ਗੱਲ ਕਰਦੀਆਂ ਨੇ, ਤੇ ਕਿਉਂਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਦਾ ਜਨਮ ਹੁੰਦਾ 1950 ਦੇ ਵਿੱਚ, ਤੇ 1950 ਦੇ ਵਿੱਚ ਤੁਸੀਂ ਤਰੀਕ ਦੱਸੀ ਹੈ 9 ਸਤੰਬਰ ਨੂੰ, ਤਲਵੰਡੀ ਸਲੇਮ ਜਲੰਧਰ ਜ਼ਿਲ੍ਹੇ ਦਾ ਪਿੰਡ ਹੈਗਾ, ਤੇ ਇਹ ਵੀ ਪਾਸ਼ ਕਰਕੇ ਜਿਹੜਾ ਹੈ ਉਹ ਨਾ ਜ਼ਿਆਦਾ ਹੁਣ ਜਿਹੜਾ ਹੈਗਾ ਲੋਕਾਂ ਦੇ ਜਾਣੂ ਹੋ ਗਿਆ, ਪਹਿਲਾਂ ਤਲਵੰਡੀ ਸਲੇਮ ਨੂੰ ਕੋਈ ਨਹੀਂ ਸੀ ਜਾਣਦਾ. ਤੇ ਹੁਣ ਜਿਹੜਾ ਹੈਗਾ ਅਗਲੀ ਗੱਲ ਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਨੇ ਲਿਖਣਾ ਸ਼ੁਰੂ ਕੀਤਾ, 1950 ਦਾ ਜਨਮ ਲੈ ਕੇ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀਆਂ ਲਿਖਤਾਂ ਆਉਣ ਲੱਗ ਗਈਆਂ, ਤੇ ਉਸ ਵੇਲੇ ਜਿਹੜੀ ਪੂਰੀ ਧਾਰਾ ਚੱਲ ਰਹੀ ਸੀ ਪੂਰੀ ਦੁਨੀਆਂ ਦੇ ਵਿੱਚ ਤੇ ਦੇਸ਼ ਦੇ ਵਿੱਚ ਖਾਸ ਕਰਕੇ, ਬਾਕੀ ਜਿਹੜੀਆਂ ਬਾਹਰੀ ਮੂਵਮੈਂਟਾਂ ਜਿਹੜੀਆਂ ਛੱਡ ਕੇ ਦਈਏ, ਲਿਟਰੇਚਰ ਦੇ ਵਿੱਚ ਕਿਹੜੀ ਧਾਰਾ ਚੱਲ ਰਹੀ ਸੀ ਤੇ ਉਸ ਧਾਰਾ ਦੇ ਵਿੱਚ ਪਾਸ਼ ਕਿਵੇਂ ਅਲੱਗ ਚੱਲਦਾ, ਆਪਣੀ ਲੀਹ ਬਣਾ ਕੇ ਚੱਲਦਾ, ਆਪਣਾ ਲੀਹਾ ਬਣਾ ਕੇ ਚੱਲਦਾ ਤੇ ਜਾਂ ਲੀਹਾ ਪਾੜ ਕੇ ਚੱਲਦਾ, ਇੱਕ ਉਹ ਵੱਡੀ ਗੱਲ ਸੀ ਕਿ ਇਹ ਇਹ ਮੈਂ ਇਹ ਵੀ ਮੈਂ ਕਹਿੰਦਾ ਕਿ ਬੰਦਾ ਕੋਈ ਮਿੱਥ ਕੇ ਜਾਂ ਕੋਈ ਕਿਸੇ ਠੀਕ ਆ, ਕਮਿਟਮੈਂਟ ਹੋਣੀ ਕਿਸੇ ਮੂਵਮੈਂਟ ਪ੍ਰਤੀ ਲਹਿਰ ਪ੍ਰਤੀ ਹੋ ਗੱਲ ਹੁੰਦੀ ਹੈ, ਪਰ ਉਹਦੇ ਅੰਦਰ ਕਿਤੇ ਨਾ ਕਿਤੇ ਉਹਦੇ ਖੂਨ ਦੇ ਵਿੱਚ ਜਾਂ ਆਪਾਂ ਕਹਿ ਦਈਏ ਉਹਦੇ ਲਹੂ ਦੀ ਤਾਸੀਰ ਦੇ ਵਿੱਚ ਕੋਈ ਏਦਾਂ ਦੀ ਗੱਲ ਜ਼ਰੂਰ ਹੁੰਦੀ ਹੈ ਜਿੱਥੇ ਜਿਹੜੀ ਉਹ ਬਗਾਵਤ ਦੇ ਜਿਹੜੇ ਉਹ ਆਪਾਂ ਕਹਿ ਲਈਏ ਕਿ ਉਹ ਸ਼ਰਰੇ ਜਾਂ ਉਹ ਕਿਤੇ ਨਾ ਕਿਤੇ ਉਹ ਤੱਤ ਨੇ ਜਿਹੜੇ ਉਹ ਪਏ ਹੁੰਦੇ ਆ। ਪਾਸ਼ ਦੀ ਸਾਰੀ ਕਵਿਤਾ ਪਹਿਲੀ ਗੱਲ ਤਾਂ ਉਹ ਇੱਕ ਥਾਂ ਤੇ ਖੜੀ ਨੀ ਰਹੀ, ਇਹ ਨਹੀਂ ਰਹੀ ਕਿ ਵਿਚਾਰਧਾਰਕ ਤੌਰ ਤੇ ਵੀ, ਤੇ ਜਿਹੜਾ ਆਪਾਂ ਪੂਰਾ ਇੱਕ ਸਿੰਟੈਂਕਸ ਜਿਹੜਾ ਆਪਾਂ ਲੈਂਦੇ ਜਦੋਂ ਆਪਾਂ ਪੋਇਟਰੀ ਨੂੰ ਲੈਂਦੇ ਹਾਂ ਤੇ ਉਸ ਦੇ ਪੱਧਰ ਤੇ ਵੀ, ਤੇ ਫਿਰ ਜਿਹੜਾ ਹੈਗਾ ਵਿਸ਼ਿਆਂ ਦੇ ਪੱਧਰ ਤੇ ਵੀ। ਦੇਖੋ ਜਦੋਂ ਪਾਸ਼ ਦੀ ਜਿਹੜੀ ਪਹਿਲੀ ਕਵਿਤਾ ਆਉਂਦੀ ਹੈ ਕਿਤਾਬ ਆਉਂਦੀ ਹੈ ਲੋਕ ਕਥਾ, ਤੇ ਲੋਕ ਕਥਾ ਵੇਲੇ ਜਿਹੜਾ ਪਾਸ਼ ਉਸ ਵੇਲੇ ਦਾ ਪੂਰਾ ਜਿਹੜਾ ਜੁਝਾਰਵਾਦੀ ਕਵੀ ਜਿਵੇਂ ਉਦੋਂ ਚੱਲ ਰਹੀ ਸੀ ਮੂਵਮੈਂਟ ਚੱਲ ਰਹੀ ਸੀ, ਖਾਸ ਕਰਕੇ ਉਹ ਨਕਸਲਵਾੜੀ ਲਹਿਰ ਤੋਂ ਪ੍ਰਭਾਵਿਤ ਸੀ, ਤੇ ਬਾਅਦ ਦੇ ਵਿੱਚ ਫਿਰ ਉਹ CPIML ਦੇ ਨਾਲ ਜੁੜਿਆ ਵੀ ਰਿਹਾ, ਤੇ ਇਹ ਵੀ ਹੁੰਦਾ ਸੀ ਕਿਤੇ ਕੋਈ ਮੂਵਮੈਂਟ ਚੱਲਦੀ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਦੁਆਬਾ ਸੀ ਉਹ ਇੱਕ ਤਰੀਕੇ ਦਾ ਆਪਾਂ ਕਹਿੰਦੇ ਹਾਂ ਕਿ ਗੜ ਸੀਗਾ ਏਦਾਂ ਦੀਆਂ ਲਹਿਰਾਂ ਦਾ, ਤੇ ਜਿੱਥੇ ਭਾਵੇਂ ਗਦਰ ਲਹਿਰ ਦਾ ਅਸਰ ਸੀ ਤੇ ਭਾਵੇਂ ਹੋਰ ਮੂਵਮੈਂਟ ਦਾ ਅਸਰ ਸੀ, ਤੇ ਬਾਅਦ ਦੇ ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪ੍ਰੈਸ ਦਾ ਜਿਹੜਾ ਸੀਗਾ ਉਹ ਵੀ ਕੇਂਦਰ ਉਹ ਹੀ ਬਣਿਆ, ਪ੍ਰਿੰਟਿੰਗ ਦਾ ਕੰਮ ਉੱਥੇ ਸ਼ੁਰੂ ਹੋਇਆ, ਅਖਬਾਰ ਉੱਥੋਂ ਛਪਣੇ ਸ਼ੁਰੂ ਹੋਏ,

ਪਾਤਸ਼ਾਹ ਜਦੋਂ ਇਹ ਲਿਖਦੇ ਆ ਲੋਕ ਕਥਾ ਲਿਖਦੇ ਆ, ਉਦੋਂ ਉਹਨਾਂ ਦੀ ਜਿਹੜੀ ਪੋਇਟਰੀ ਸੀਗੀ ਉਹ ਬਿਲਕੁਲ ਸਿੱਧੀ ਡਾਇਰੈਕਟ ਪੋਇਟਰੀ ਸੀ, ਜਿੱਥੇ ਸਟੇਟ ਨੂੰ ਡਾਇਰੈਕਟ ਹਿੱਟ ਕਰਦੀ ਸੀ ਤੇ ਜਾਂ ਹਕੂਮਤ ਨੂੰ ਚੈਲੰਜ ਕਰਦੀ ਸੀ। ਤੇ ਫਿਰ ਜਿਹੜਾ ਹੈਗਾ ਪਾਤਸ਼ਾਹ ਦਾ ਵੀ ਨਾਲ ਨਾਲ ਜਿਵੇਂ ਜਿਉਂ ਕਵਿਤਾ ਦਾ ਵਿਕਾਸ ਹੁੰਦਾ, ਜਿਉਂ ਜਿਉਂ ਸੋਸਾਇਟੀ ਦਾ ਵਿਕਾਸ ਹੁੰਦਾ, ਤੇ ਉੱਥੋਂ ਲੈ ਕੇ ਅਖੀਰ ਤੱਕ ਜਿਹੜੀ ਤੁਸੀਂ ਕਵਿਤਾ ਦਾ ਜ਼ਿਕਰ ਕੀਤਾ, ਜਿਹੜੀ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ, ਤੇ ਕਿਰਤ ਦੀ ਲੁੱਟ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਵੀ ਖਤਰਨਾਕ ਨਹੀਂ ਹੁੰਦੀ, ਤੇ ਸਭ ਤੋਂ ਖਤਰਨਾਕ ਹੁੰਦਾ ਜਿਹੜਾ ਹੈਗਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਤੇ ਘਰੋਂ ਦਫ਼ਤਰ ਜਾਣਾ ਤੇ ਦਫ਼ਤਰ ਤੋਂ ਘਰ ਆਉਣਾ, ਤੇ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨੇ ਦਾ ਮਰ ਜਾਣਾ। ਤੇ ਹੁਣ ਉੱਥੋਂ ਜਾ ਕੇ ਜਿਹੜਾ ਹੈਗਾ ਪੋਇਟਰੀ ਉੱਥੋਂ ਤੱਕ ਜਿਹੜੀ ਪਹੁੰਚਦੀ ਹੈ, ਉਹਦੇ ਦੌਰਾਨ ਇੱਕ ਪਾਤਸ਼ਾਹ ਦੇ ਰਾਹੀਂ ਆਪਾਂ ਇਹ ਸਕਦੇ ਹਾਂ ਕਿ ਪੰਜਾਬੀ ਦੀ ਕਵਿਤਾ ਕਿਸ ਤਰ੍ਹਾਂ ਜਿਹੜੀ ਹੈਗੀ ਅੱਗੇ ਅੱਗੇ ਅੱਗੇ ਅੱਗੇ ਵਿਕਸਿਤ ਹੁੰਦੀ ਹੈ। ਇਹ ਤਾਂ ਹੈਗਾ ਇੱਕ ਲਿਟਰੇਰੀ ਸਫ਼ਰ ਇੱਕ ਸ਼ਾਇਰ ਦਾ ਇੱਕ ਕਵੀ ਦਾ। ਦੂਜੀ ਹੈਗੀ ਹੈ ਇੱਕ ਜ਼ਾਤੀ ਜ਼ਿੰਦਗੀ, ਤੇ ਉਹ ਹੁਣ ਕਿਉਂਕਿ ਇੱਕ ਲੈਫਟ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਤੇ ਉਦੋਂ ਇੱਥੇ ਜਿਹੜਾ ਹੈਗਾ ਖੱਬੇ ਪੱਖੀ ਬੋਲਬਾਲਾ ਸੀ, ਉਦੋਂ ਪਾਤਸ਼ਾਹ ਵੀ ਆਪ ਉਹਨਾਂ ਲੋਕਾਂ ਦੀ ਬਾਂਹ ਮਰੋੜ ਲੈਂਦੇ ਸੀ ਜਿਹੜੇ ਸਟੇਟ ਦੇ ਹੱਕ ਚ ਲਿਖਦੇ ਸੀ ਜਾਂ ਜਿਹੜੇ ਸਟੇਟ ਦੇ ਹੱਕ ਚ ਵੀ ਨਹੀਂ ਜਿਹੜੇ ਗੁੱਡੀ ਗੁੱਡੀ ਲਿਖਦੇ ਸੀ, ਤੇ ਉਹਨਾਂ ਦੀ ਲਿਖਤਾਂ ਦੇ ਖਿਲਾਫ਼ ਉਹ ਕਵਿਤਾ ਵੀ ਲਿਖਦੇ ਸੀ। ਇਸ ਤੱਕ ਕਿ ਸ਼ਿਵ ਕੁਮਾਰ ਬਟਾਲਵੀ ਵੀ ਉਹਨਾਂ ਦਿਨਾਂ ਚ ਸੀਗੇ, ਲਿਖ ਰਹੇ ਸੀ, ਕਿਉਂਕਿ ਸ਼ਿਵ ਕੁਮਾਰ ਬਟਾਲਵੀ ਦਾ ਜਿਹੜਾ ਦੇਹਾਂਤ 1973 ਚ ਜਾ ਕੇ ਹੁੰਦਾ, ਤੇ ਉਹ ਤੱਕ ਉਹ ਸਮਕਾਲੀ ਵੀ ਰਹੇ ਤੇ ਉਹਨਾਂ ਨੂੰ ਵੀ ਉਹ ਚੈਲੰਜ ਕਰਦੇ ਸੀ। ਹੋਰ ਬਹੁਤ ਸਾਰੀਆਂ ਜਿਹੜੀਆਂ ਏਦਾਂ ਦੀਆਂ ਲਿਖਤਾਂ ਕੋਈ ਉਸ ਵੇਲੇ ਆ ਰਹੀਆਂ ਸੀ, ਭਾਵੇਂ ਇਸ਼ਕ ਮਜਾਜ਼ੀ ਵਾਲੀਆਂ ਸੀ, ਉਹਨਾਂ ਤੇ ਕਰਦੇ ਸੀ। ਤੇ ਪਰ ਇਹ ਹੈ ਕਿ ਨਾਲ ਨਾਲ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਣਾ ਤੇ ਉਸ ਵਿਚਾਰਧਾਰਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਖੜੇ ਰਹਿਣਾ, ਤੇ ਠੀਕ ਹੈ ਉਹਦੇ ਚ ਜਿਹੜੇ ਉਤਰਾਅ ਚੜਾਅ ਉਹ ਸਾਰਾ ਕੁਛ ਆਉਂਦਾ। ਤੇ ਪਰ ਜਦੋਂ ਇੱਥੇ ਇੱਕ ਮੂਵਮੈਂਟ ਚੱਲਦੀ ਹੈ ਖੜਕੂਵਾਦ ਦੀ ਲਹਿਰ ਕਹਿ ਲਓ, ਉਹਨੂੰ ਕਈ ਦਹਿਸ਼ਤਗਰਦੀ ਕਹਿੰਦੇ ਆ, ਕੋਈ ਉਹਨੂੰ ਮਿਲੀਟੈਂਸੀ ਕਹਿੰਦਾ, ਚਲੋ ਉਹ ਅਲੱਗ ਅਲੱਗ ਸ਼ਬਦ ਹੈ, ਸਟੇਟ ਦੀ ਆਪਣੀ ਭਾਸ਼ਾ ਹੁੰਦੀ ਹੈ, ਤੇ ਫਿਰ ਜਿਹੜੀਆਂ ਦੂਜੀਆਂ ਵਿਰੋਧੀ ਧਿਰਾਂ ਉਹਨਾਂ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ। ਉਸ ਵੇਲੇ ਜਿਹੜੇ ਇਹ ਸੀਪੀਆਈ ਐਮਐਲ ਦੇ ਨਾਲ ਜਿਹੜੇ ਜੁੜੇ ਉਹਨਾਂ ਦੇ ਵੀ ਹੁਣ ਕਿੰਨੇ ਧੜੇ ਸੀ ਉਸ ਵੇਲੇ ਜਿਹੜੇ ਇਹ ਵਿਰੋਧ ਕਰਦੇ ਸੀ, ਜਿਹੜਾ ਏਦਾਂ ਦਾ ਜਿਹੜਾ ਹੈਗਾ ਫਿਰਕੂ ਕੱਟੜਪੰਥੀ ਦਾ, ਭਾਵੇਂ ਉਹ ਕਿਸੇ ਹਿੰਦੂ ਫਿਰਕੂ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਸਿੱਖ ਫਿਰਕੂ ਦੇ ਰੂਪ ਦੇ ਵਿੱਚ ਹੋਵੇ, ਤੇ ਉਹ ਫਿਰ ਵਿਰੋਧ ਜਿਹੜਾ ਸੀ ਉਹ ਤਿੱਖਾ ਹੋਇਆ, ਲਿਖਤਾਂ ਦੇ ਪੱਧਰ ਤੇ ਤਿੱਖਾ ਹੋਇਆ। ਉਂਝ ਤਾਂ ਖੈਰ ਕਦੇ ਕੋਈ ਉਹਨਾਂ ਦੀ ਆਪਸ ਦੇ ਵਿੱਚ ਏਦਾਂ ਦੀ ਕਿਤੇ ਗੱਲ ਹੋਈ ਨਹੀਂ ਸੀ, ਤੇ ਉਹ ਫਿਰ ਚੱਲਦਾ ਚੱਲਦਾ ਚੱਲਦਾ ਚੱਲਦਾ ਇਸ ਤੱਕ ਪਹੁੰਚ ਗਿਆ। ਹਾਲਾਂਕਿ ਉਦੋਂ ਬਾਅਦ ਤਾਂ ਪਾਤਸ਼ਾਹ ਬਾਹਰ ਚਲੇ ਗਏ ਸੀ ਵਿਦੇਸ਼, ਉੱਥੇ ਜਾ ਕੇ ਲਿਖੀਆਂ ਬਹੁਤੀਆਂ ਜਿਹੜੀਆਂ ਨਵੀਆਂ ਉਹਨਾਂ ਦੀਆਂ ਕਵਿਤਾਵਾਂ ਨੇ, ਲੜਾਂਗੇ ਸਾਥੀ ਇਹੋ ਜਿਹੀਆਂ, ਤੇ ਆ ਵੀ ਜਿਹੜੀ ਹੈ ਸਭ ਤੋਂ ਖਤਰਨਾਕ ਏਦਾਂ ਦੀਆਂ ਕਵਿਤਾਵਾਂ। ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਸੀ ਉਹ ਕਿਤੇ ਨਾ ਕਿਤੇ ਉਹ ਰਾਈਵਲਰੀ ਕਿਤੇ ਇਹ ਚੱਲਦੀ ਰਹੀ। ਹੁਣ ਉਹ ਕਿਸ ਲੈਵਲ ਤੇ ਚੱਲਦੀ ਰਹੀ ਤਾਂ ਖੈਰ ਬਾਅਦ ਚ ਵੀ ਗੱਲਾਂ ਨੇ ਸਾਹਮਣੇ ਆ, ਕਿਉਂਕਿ ਪੁਲਿਸ ਦੀ ਆਪਣੀ ਥਿਉਰੀ ਹੁੰਦੀ ਹੈ। ਤੇ ਦੂਜਾ ਇਹ ਵੀ ਪਾਤਸ਼ਾਹ ਦੇ ਵਿੱਚ ਜਿਹੜੀ ਇੱਕ ਜਿਹੜੀ ਵੱਡੀ ਗੱਲ ਪਛਾਣਨ ਵਾਲੀ ਹੈ, ਠੀਕ ਹੈ ਉਹ ਇੱਕ ਖਾਸ ਕਿਸਮ ਦੀ ਵਿਚਾਰਧਾਰਾ ਦੇ ਵਿਚਾਰਧਾਰਕ ਤੌਰ ਤੇ ਖਿਲਾਫ ਸੀ, ਕੋਈ ਉਹਨਾਂ ਦੇ ਖਿਲਾਫ ਹਥਿਆਰ ਤਾਂ ਚੱਕੀ ਨਹੀਂ ਸੀ ਫਿਰਦਾ, ਤੇ ਪਰ ਉਹ ਕਦੇ ਸਟੇਟ ਦੇ ਹੱਕ ਚ ਵੀ ਨਹੀਂ ਸੀ ਹੋਇਆ। ਜਿਹੜੀ ਸਭ ਤੋਂ ਵੱਡੀ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਇੱਕ ਮਾੜੀ ਗੱਲ ਹੋਈ ਕਿ ਬਹੁਤੇ ਲੋਕ ਉਹ ਸਟੇਟ ਦੇ ਹੱਕ ਚ ਸਿੱਧੇ ਭੁਗਤਣ ਲੱਗ ਗਏ, ਬਹੁਤ ਸਾਰੇ ਪੱਤਰਕਾਰ ਵੀ ਉਹਨਾਂ ਦਿਨਾਂ ਚ ਉਹਨਾਂ ਦੇ ਸਮਕਾਲੀ ਪੱਤਰਕਾਰ, ਤੇ ਉਹ ਸਿੱਧਾ ਹੀ ਜਿਹੜੀ ਜੇ ਸਟੇਟ ਦਹਿਸ਼ਤਗਰਦੀ ਦੀ ਕਾਰਵਾਈ ਕਰਦੀ ਸੀ ਤੇ ਉਹ ਸਟੇਟ ਦੀ ਦਹਿਸ਼ਤ ਨੂੰ ਦਹਿਸ਼ਤ ਨਹੀਂ ਸੀ ਮੰਨਦੇ, ਏਦਾਂ ਦੀ ਗੱਲ ਵੀ ਸੀ। ਪਰ ਪਾਤਸ਼ਾਹ ਜਿਹੜਾ ਹੈ ਏਦਾਂ ਦਾ ਨਹੀਂ ਸੀ, ਕਿਉਂਕਿ ਪਾਤਸ਼ਾਹ ਦੀ ਜਿਹੜੀ ਜਦੋਂ ਇੰਦਰਾ ਦੀ ਅਸੈਸੀਨੇਸ਼ਨ ਹੁੰਦੀ ਹੈ ਤੇ ਇੰਦਰਾ ਗਾਂਧੀ ਮਾਰੀ ਜਾਂਦੀ ਹੈ, ਤੇ ਉਸ ਤੋਂ ਬਾਅਦ ਜਿਹੜੀ ਉਹਦੀ ਕਵਿਤਾ ਆਉਂਦੀ ਹੈ ਉਹ ਬੜੀ ਪੜ੍ਹਨ ਵਾਲੀ ਕਵਿਤਾ ਹੈ, ਉਹ ਜਿਹਦੇ ਚ ਉਹ ਕਹਿੰਦੇ ਆ ਕਿ ਵੀ ਜੇ ਸਾਰਾ ਦੇਸ਼ ਉਹਦੀ ਮੌਤ ਦੇ ਜਿਹੜਾ ਹੈਗਾ ਅਫਸੋਸ ਚ ਸ਼ਾਮਿਲ ਹੈ ਤਾਂ ਉਸ ਦੇਸ਼ ਚੋਂ ਮੇਰਾ ਨਾਂ ਕੱਟ ਦਿਓ। ਬਲਕਿ ਇੰਨੀ ਜਿਹੜੀ ਸਿੱਧੀ ਜਿਹੜੀ ਆਪਾਂ ਸਟੇਟਮੈਂਟ ਕਹਿੰਦੇ ਹਾਂ ਇੱਕ ਪੋਇਟਰੀ ਦੇ ਵਿੱਚ, ਤੇ ਜਿਹੜਾ ਦੇਖੋ ਉਹ ਬੰਦੇ ਦਾ ਮਾਰਿਆ ਜਾਣਾ, ਬੰਦੇ ਦਾ ਉਦੋਂ ਮਾਰਿਆ ਜਾਣਾ ਜਦੋਂ ਉਹਨੂੰ ਇਹ ਲੱਗਿਆ ਕਿ ਹੁਣ ਕੋਈ ਵਿਰੋਧ ਇਸ ਕਿਸਮ ਦਾ ਕੋਈ ਹੈ ਹੀ ਨਹੀਂ, ਕਿਉਂਕਿ ਤੇ ਫਿਰ ਇਸ ਉਮਰ ਦੇ ਜਿਹੜਾ ਹੈਗਾ ਇਸ ਪੜਾਅ ਤੇ ਆ ਕੇ ਮਾਰਿਆ ਜਾਣਾ ਜਿੱਥੋਂ ਬਹੁਤ ਹੋਰ ਉਮੀਦ ਜਿਹੜੀ ਸੀਗੀ ਤੇ ਉਹ ਅੱਗੋਂ ਵੱਜਦੀ ਸੀ ਕਿ ਅਜੇ ਹੋਰ ਪਾਤਸ਼ਾਹ ਇਸ ਤੋਂ ਵੀ ਜਿਹੜੀ ਵਧੀਆ ਪੋਇਟਰੀ ਲਿਟਰੇਚਰ ਦੇ ਵਿੱਚ ਖਾਸ ਕਰਕੇ ਪੰਜਾਬੀ ਲਿਟਰੇਚਰ ਦੇ ਵਿੱਚ ਆ ਸਕਦੇ ਆ।
ਤੇ ਉਹ

0: ਰਹੇਗਾ ਸਾਰਾ ਕੁਛ, ਕਿਉਂਕਿ ਜਦੋਂ ਆਪਣੇ ਪਿੰਡ ਹੀ ਉਹ ਆਪਣਾ ਟਿਊਬਵੈਲ ਤੇ ਆ ਕੇ ਉੱਥੇ ਨਹਾ ਰਹੇ ਸੀ ਆਪਣੇ ਦੋਸਤ ਹੰਸ ਰਾਜ ਦੇ ਨਾਲ, ਤੇ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਤਿੰਨ ਜਿਹੜੇ ਸੀਗੇ ਮਿਲੀਟੈਂਟ ਕਹਿ ਲਓ ਦਹਿਸ਼ਤਗਰਦ ਕਹਿ ਲਓ ਕੋਈ ਵੀ ਸੀ, ਉਹਨਾਂ ਨੇ ਆ ਕੇ ਅੰਨੇਵਾਹ ਗੋਲੀ ਚਲਾ ਕੇ ਜਿਹੜਾ ਸੀ ਉਹ ਕਤਲ ਕਰਤਾ। ਤੇ ਹੁਣ ਕਿਉਂਕਿ ਆਪਾਂ 9 ਸਤੰਬਰ ਨੂੰ ਉਹਨਾਂ ਦਾ ਜਨਮ ਦਿਨ ਹੈ ਤੇ ਸਾਰੇ ਲਿਟਰੇਰੀ ਸਰਕਲ ਦੇ ਵਿੱਚ ਜਿਹੜਾ ਮਨਾਇਆ ਜਾਂਦਾ, ਤੇ ਪਰ ਇਹ ਜਿਹੜੀ ਬਹੁਤ ਘੱਟ ਬੰਦਿਆਂ ਨੂੰ ਇਹ ਇਸ ਚੀਜ਼ ਦਾ ਜਿਹੜਾ ਹੈਗਾ ਏਦਾਂ ਦਾ ਸ਼ਰਫ ਹਾਸਲ ਹੁੰਦਾ ਜਿਹਦੇ ਚ ਇੱਕ ਵਿਅਕਤੀ ਸਾਰੀ ਜ਼ਿੰਦਗੀ ਇਨਕਲਾਬੀ ਰਿਹਾ ਹੋਵੇ, ਕੋਈ ਉਹਨੇ ਸਟੇਟ ਤੋਂ ਕੋਈ ਫਾਇਦਾ ਨਾ ਲਿਆ ਹੋਵੇ ਤੇ ਸਟੇਟ ਦੇ ਖਿਲਾਫ ਲੜਦਾ ਰਿਹਾ ਹੋਵੇ, ਤੇ ਪਰ ਉਹਦੀ ਜਿਹੜੀ ਪੋਇਟਰੀ ਹੈ ਇਸ ਲੈਵਲ ਤੱਕ ਜਿਹੜਾ ਮੁਕਾਮ ਹਾਸਲ ਕਰ ਲਏ ਕਿ ਉਹ ਪੋਇਟਰੀ ਫਿਰ ਬਾਅਦ ਦੇ ਵਿੱਚ ਯੂਨੀਵਰਸਿਟੀਆਂ ਦੇ ਸਿਲੇਬਸ ਦੇ ਵਿੱਚ ਵੀ ਸ਼ਾਮਿਲ ਹੋਵੇ, ਉਹਦੇ ਤੇ ਸਰਚ ਜਿਹੜੀ ਹੈ ਉਹ ਹੋਵੇ, ਰਿਸਰਚ ਹੋਵੇ, ਤੇ ਹੁਣ ਐਨਸੀਆਰਟੀ ਦੀਆਂ 11ਵੀਂ 12ਵੀਂ ਦੀਆਂ ਕਿਤਾਬਾਂ ਚ ਵੀ ਪਾਸ ਦੀਆਂ ਕਵਿਤਾਵਾਂ ਲੱਗੀਆਂ ਰਹੀਆਂ, ਤੇ ਸਾਹਿਤ ਅਕਾਦਮੀ ਨੂੰ ਵੀ ਜਿਹੜਾ ਹੈ ਉਹ ਰੈਕਗਨਾਈਜ਼ ਕਰਨਾ ਪਿਆ, ਤੇ ਫਿਰ ਕਿੰਨੇ ਹੋਰ ਅਦਾਰਿਆਂ ਨੇ ਪਾਸ਼ ਨੂੰ ਹਿੰਦੀ ਦੇ ਵਿੱਚ ਤਾਂ ਖੈਰ ਬਹੁਤ ਨੇ ਟ੍ਰਾਂਸਲੇਟ ਕੀਤਾ, ਉਸ ਤੋਂ ਬਿਨਾਂ ਪਾਕਿਸਤਾਨ ਦੇ ਵਿੱਚ ਉਰਦੂ ਦੇ ਵਿੱਚ ਟ੍ਰਾਂਸਲੇਟ ਹੋਏ, ਤੇ ਇਕੱਲੇ ਉਰਦੂ ਦੇ ਵਿੱਚ ਹੀ ਨਹੀਂ ਪੰਜਾਬੀ ਦੇ ਵਿੱਚ ਹੀ ਸਿਰਫ ਲਿਪੀਅੰਤਰ ਕੀਤਾ ਗਿਆ, ਪਰਸ਼ੀਅਨ ਸਕ੍ਰਿਪਟ ਜਿਹਨੂੰ ਸ਼ਾਹਮੁਖੀ ਮੁਖੀ ਕਹਿੰਦੇ ਆ, ਤੇ ਉਹਦੇ ਵਿੱਚ ਕੀਤਾ ਗਿਆ। ਇਹ ਜਿਹੜਾ ਹੈਗਾ ਪਾਸ਼ ਨੂੰ ਇੱਕ ਇਸ ਦਾ ਵੱਡਾ ਜਿਹੜਾ ਹੈਗਾ ਇਹ ਸਮਝਣਾ ਕਿ ਇੱਕ ਕਵੀ ਵਾਸਤੇ ਇਹ ਰਿਵਾਰਡ ਜਿਹੜਾ ਵੱਡਾ ਹੁੰਦਾ ਹੋਰ ਪੁਰਸਕਾਰਾਂ ਨਾਲੋਂ ਜਾਂ ਬਾਕੀ, ਤੇ ਕਿਉਂਕਿ ਪੁਰਸਕਾਰਾਂ ਦੇ ਤਾਂ ਉਹਨੇ ਖਿਲਾਫ਼ ਲਿਖਿਆ ਆਪਣੀਆਂ ਕਵਿਤਾਵਾਂ ਚ ਵੀ ਲਿਖਿਆ। ਤੇ ਇੱਕ ਗੱਲ ਜਿਹੜੀ ਹੈ ਉਹ ਪੱਖ ਹੈਗਾ ਪਾਸ਼ ਦਾ ਪੱਤਰਕਾਰੀ ਵਾਲਾ, ਤੇ ਇਹ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨੀ ਕਿ ਪਾਸ਼ ਨੇ ਇੱਕ ਮੈਗਜ਼ੀਨ ਸ਼ੁਰੂ ਕੀਤਾ ਸੀ ਉੱਥੋਂ ਹੀ, ਤੇ ਪਹਿਲਾਂ ਉਹਨਾਂ ਨੇ ਮੈਗਜ਼ੀਨ ਸ਼ੁਰੂ ਕੀਤਾ ਸਿਆੜ, ਜਿਹੜਾ ਆਪਾਂ ਜ਼ਮੀਨ ਵਾਹੁਣ ਵੇਲੇ ਸਿਆੜ ਕੱਢਦੇ ਹਾਂ, ਉਹ ਉਹਦਾ ਮਤਲਬ ਉੱਥੋਂ ਹੀ ਸੀਗਾ, ਜ਼ਮੀਨ ਨੂੰ ਜਿਹੜਾ ਸੀਗਾ ਤਿਆਰ ਕਰਨ ਦੀ ਗੱਲ ਵਾਹੀ ਵਾਸਤੇ ਜਾਂ ਖੇਤੀ ਵਾਸਤੇ ਜਾਂ ਕਾਸ਼ਤ ਵਾਸਤੇ। ਤੇ ਫਿਰ ਇੱਕ ਹੋਰ ਮੈਗਜ਼ੀਨ ਦੇ ਨਾਲ ਉਹ ਰਹੇ ਕੋ ਐਡੀਟਰ ਰੋਲੇ ਬਾਣ ਦਾ ਵੀ ਜਿਹੜਾ ਸੀ ਉਹ ਬੜਾ ਨਾਂ ਰਿਹਾ, ਕਿਉਂਕਿ ਮੇਰਾ ਪੰਜਾਬੀ ਲਿਟਰੇਰੀ ਜਰਨਲਿਜ਼ਮ ਦੇ ਉੱਪਰ ਹੈ ਮੇਰਾ ਕੰਮ, ਤੇ ਉਦੋਂ ਫਿਰ ਮੈਨੂੰ ਉਹ ਕਾਪੀਆਂ ਉਦੋਂ ਉਹਦੀਆਂ ਦੇਖਣ ਨੂੰ ਮਿਲੀਆਂ ਕਿ ਉਹ ਕਿੰਨੀ ਮਿਹਨਤ ਦੇ ਨਾਲ ਉਹ ਮੈਗਜ਼ੀਨ ਸੀ ਜਿਹੜੇ ਉਹ ਛਾਪਦੇ ਸੀ ਮੈਗਜ਼ੀਨ ਤਿਆਰ ਕਰਦੇ ਸੀਗੇ। ਤੇ ਇਹ ਜਿਹੜਾ ਇਸ ਤਰੀਕੇ ਦਾ ਜਿਹੜਾ ਸੀਗਾ ਉਹਨਾਂ ਦਾ ਸੀ। ਦੂਜਾ ਜਿਹੜਾ ਉਹਨਾਂ ਦੀ ਪੋਇਟਰੀ ਦੇ ਵਿੱਚ ਕਈ ਵਾਰੀ ਕਈ ਲੋਕਾਂ ਨੂੰ ਲੱਗਦਾ ਨਾਂ ਤੋਂ ਇਹ ਲੱਗਦਾ ਜਿਵੇਂ ਹੁਣ ਉਹਨਾਂ ਨੇ ਜਿਹੜੀਆਂ ਪਹਿਲੀਆਂ ਕਿਤਾਬਾਂ ਛਪੀਆਂ, ਪਹਿਲਾਂ ਲੋਕ ਕਥਾ ਛਪੀ, ਫਿਰ ਉੜਦੇ ਬਾਜ਼ਾਂ ਮਗਰ ਜਿਹੜੀ ਸੀ ਉਹ ਛਪੀ, ਤੇ ਫਿਰ ਸਾਡੇ ਸਮਿਆਂ ਵਿੱਚ ਛਪੀ। ਇਹ ਕਿਤਾਬਾਂ ਆਮ ਲੋਕ ਆਮ ਲੈ ਕੇ ਪੜ੍ਹਦੇ ਸੀ, ਘਰਾਂ ਦੇ ਵਿੱਚ ਪਈਆਂ ਹੁੰਦੀਆਂ ਸੀ। ਤੇ 1988 ਦੇ ਵਿੱਚ ਪਾਸ਼ ਦਾ ਕਤਲ ਹੁੰਦਾ, ਤੇ ਫਿਰ ਜਿਹੜੀਆਂ ਉਹਨਾਂ ਦੀਆਂ ਕਵਿਤਾਵਾਂ ਅਣਛਪੀਆਂ ਪਈਆਂ ਸੀ, ਫਿਰ ਉਹਨਾਂ ਦੇ ਦੋਸਤਾਂ ਨੇ ਕੁਝ ਸੰਸਥਾਵਾਂ ਨੇ ਮਿਲ ਕੇ ਫਿਰ ਇੱਕ ਕਿਤਾਬ ਹੋਰ ਉਹਨਾਂ ਦੀਆਂ ਕਵਿਤਾਵਾਂ ਦੀ ਛਾਪੀ, ਖਿਲਰੇ ਵਰਕੇ, ਉਹਨਾਂ ਦੀ ਡੈਥ ਤੋਂ ਜਾਂ ਆਪਾਂ ਕਹਿ ਲਓ ਕਤਲ ਤੋਂ ਜਿਹੜੀ ਉਹ ਬਾਅਦ ਜਿਹੜੀ ਉਹ ਛਪੀ। ਹੁਣ ਜਦੋਂ ਆਪਾਂ ਇਹ ਦੇਖਦੇ ਹਾਂ ਉਹਦੇ ਚ ਠੀਕ ਹੈ ਜਿਹੜੀ ਇਨਕਲਾਬੀ ਟੋਨ ਜਾਂ ਬਗਾਵਤ ਦੀ ਜਿਹੜੀ ਉਹ ਸਾਰਾ ਉਦਾਂ ਦੀ ਗੱਲ ਹੈ, ਪਰ ਇਹ ਨੀ ਕਿ ਉਹਦੇ ਚ ਜਿਹੜੇ ਮਨੁੱਖੀ ਰਿਸ਼ਤਿਆਂ ਦੀ ਬਾਕੀ ਕਿਤੇ ਗੱਲ ਹੈ ਉਹ ਮਾਈਨਸ ਹੈ, ਮਨੁੱਖੀ ਹੈ। ਉਹਦੀ ਕਈ ਤਾਂ ਕਵਿਤਾਵਾਂ ਬਹੁਤ ਕਮਾਲ ਦੀਆਂ ਨੇਗੀਆਂ, ਜਿਹਨਾਂ ਦਾ ਬਾਅਦ ਦੇ ਵਿੱਚ ਕੋਈ ਬਹੁਤਾ ਉਵੇਂ ਜਿਹੜਾ ਹੈਗਾ ਉਹ ਜ਼ਿਕਰ ਜਿਹੜਾ ਹੈ ਉਹ ਨਹੀਂ ਵੀ ਹੁੰਦਾ ਰਿਹਾ। ਜਿਵੇਂ ਉਹਦੀ ਇੱਕ ਕਵਿਤਾ ਹੈਗੀ ਹੈ ਕਲਾਮ ਮਿਰਜ਼ਾ, ਹੁਣ ਕਲਾਮ ਮਿਰਜ਼ਾ ਦੇ ਵਿੱਚ ਉਹ ਸਾਰੀ ਗੱਲ ਜਿਹੜੀ ਪੀਲੂ ਨੇ ਕੀਤੀ ਹੈ ਉਹਦਾ ਇੱਕ ਕਟੀਕ ਹੈ ਇੱਕ ਤਰੀਕੇ ਦਾ, ਕਿ ਹੁਣ ਜੇ ਅੱਜ ਹੋਵੇ ਤਾਂ ਫਿਰ ਕਿੱਦਾਂ ਦੀ ਗੱਲ ਹੋਵੇ। ਇਹਦੇ ਚ ਉਹ ਕਹਿੰਦਾ ਹੈ ਕਿ ਸੁਣਿਆ ਹੈ ਤੇਰੀ ਵੀ ਅੱਖ ਸੁਰਮਾਨੀ ਝੱਲਦੀ ਤੇ ਤੇਰੇ ਵੀ ਵਾਲਾਂ ਤੋਂ ਕੰਘੀਤ ਰਹਿੰਦੀ ਹੈ, ਤੇ ਮੇਰਾ ਕਤਲ ਵੀ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ। ਤੇ ਉਹਦੇ ਚ ਇੱਕ ਥਾਂ ਤੇ ਫਿਰ ਉਹ ਕਹਿੰਦਾ ਮੇਰੇ ਕੋਲੇ ਤੀਰ ਹੁਣ ਕਾਗਜ਼ ਦੇ ਨੇ ਤੇ ਜੋ 5 ਸਾਲਾਂ ਬਾਅਦ ਚੱਲਦੇ ਨੇ, ਤੇ ਜਿਹਦੇ ਵੀ ਲੱਗਦੇ ਨੇ ਉਹ ਪਾਣੀ ਨੀ ਮੇਰਾ ਲਹੂ ਮੰਗਦਾ। ਤੇ ਇਹ ਜਿਹੜਾ ਹੈਗਾ ਉਹ ਵੀ ਇਸੇ ਚ ਉਹ ਕਹਿੰਦਾ ਕਿ ਜ਼ਰੂਰੀ ਨੀ ਮੈਂ ਕਿਸੇ ਜਾਂਦੇ ਹੇਠ ਫੜਿਆ ਜਾਵਾਂ, ਮੇਰਾ ਕਤਲ ਜਿਹੜਾ ਹੈਗਾ ਉਹ ਕਿਸੇ ਕੁਰਸੀ ਦੇ ਹੇਠਾਂ ਵੀ ਹੋ ਸਕਦਾ, ਏਦਾਂ ਦੀ ਗੱਲ। ਤੇ ਇੱਕ ਹੋਰ ਬੜੀ ਰੋਮਾਂਟਿਕ ਤੇ ਏਦਾਂ ਦੀ ਜਿਹੜੀ ਉਹ ਕਵਿਤਾ ਹੋਰ ਹੈ ਉਹਦੀ, ਤੇ ਇਉਂ ਵੀ ਹੁੰਦਾ ਏਦਾਂ ਦਾ ਉਹਦਾ ਨਾਂ ਹੈ ਮੇਰੇ ਹੁਣ, ਤੇ ਜੇ ਤੂੰ ਨਾ ਮੁਕਲਾਵੇ ਜਾਂਦੀ ਤੈਨੂੰ ਭਰਮ ਰਹਿਣਾ ਸੀ ਕਿ ਰੰਗਾਂ ਦਾ ਮਤਲਬ ਫੁੱਲ ਹੀ ਹੁੰਦਾ, ਉਜੀ ਹੋਈ ਸਵਾਦ ਦੀ ਹਮਕ ਨਹੀਂ ਹੁੰਦੀ। ਸੋ ਇਹ ਜਿਹੜੇ ਇਹ ਸ਼ਬਦ ਨੇ ਜਿਹੜੇ ਇਹ ਜਿਹੜੀ ਸ਼ਬਦਾਵਲੀ ਹੈ ਤੇ ਕਿਉਂਕਿ ਆਈ ਤਾਂ ਸਾਡੀ ਉੱਥੋਂ ਫੋਕਲੋਰ ਚੋਂ ਸਾਡੇ ਇੱਕ ਇੱਕ ਰੋਮਾਂਟਿਕ ਜਿਹੜਾ ਸਾਡਾ ਵੇਗ ਹੈ ਤੇ ਉਸ ਦੇ ਵਿੱਚੋਂ ਆਈ ਹੈ ਤੇ ਪਰ ਉਹਨੂੰ ਪਾਸ਼ ਕਿਸ ਤਰ੍ਹਾਂ ਵਰਤਦਾ ਕਿਹੜੇ ਈਡੀਅਮ ਚ ਵਰਤਦਾ ਕਿਹੜੇ ਮੁਹਾਵਰੇ ਚ ਵਰਤਦਾ ਮੈਨੂੰ ਲੱਗਦਾ ਕਿ ਇਹ ਗੱਲ ਸਿਰਫ ਪਾਸ਼ ਕੋਲੇ ਸੀ ਤੇ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਇਨਕਲਾਬੀ ਸ਼ਾਇਰ ਜਾਂ ਜੁਝਾਰਵਾਦੀ ਕਵਿਤਾ ਦੇ ਜਿਹੜੇ ਬੰਦੇ ਵੱਡੇ ਨਾਂ ਨੇ ਹੋਏ ਨੇ ਜਿਹਦੇ ਚ ਓਮ ਪ੍ਰਕਾਸ਼ ਸ਼ਰਮਾ ਵੀ ਸੀ ਤੇ ਸੰਤ ਰਾਮ ਅਦਾਸੀ ਦਾ ਨਾਮ ਵੱਡਾ ਇਸ ਕਰਕੇ ਵੀ ਹੈ ਕਿਉਂਕਿ ਉਹ ਖੁਦ ਇੱਕ ਲਿਰਿਕਲ ਐਲੀਮੈਂਟ ਉਹਦੇ ਚ ਬਹੁਤ ਜ਼ਿਆਦਾ ਸੀ ਤੇ ਆਪ ਉਹਦੀ ਆਵਾਜ਼ ਬਹੁਤ ਵਧੀਆ ਸੀ ਗਾਉਂਦਾ ਬਹੁਤ ਵਧੀਆ ਸੀ ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਇੰਟਲੈਕਚੁਅਲ ਜਿਹੜਾ ਲੈਵਲ ਹੈ ਜਿਹੜਾ ਇੰਟਲੈਕਟ ਜਿਹੜਾ ਪੱਧਰ ਹੈ ਬੁੱਧੀ ਦਾ ਜਿਹੜਾ ਹੈ ਉਹ ਪਾਸ਼ ਦੀ ਕਵਿਤਾ ਦੇ ਵਿੱਚ ਬਹੁਤ ਹੈ ਉਹ ਤੁਹਾਨੂੰ ਜਿਹੜਾ ਹੈ ਦੇਖਣ ਨੂੰ ਮਿਲਦਾ ਤੇ ਆਪ ਉਹ ਸਟੇਜੀ ਕਵੀ ਸੀ ਕਵਿਤਾ ਸੋਹਣੀ ਕਹਿ ਲੈਂਦੇ ਸੀ ਤੇ ਇਹ ਹੁੰਦਾ ਸੀ ਕਿ ਜਿਹੜੇ ਉਹਨਾਂ ਵੇਲਿਆਂ ਦੇ ਵਿੱਚ ਕਿਉਂਕਿ ਉਦੋਂ ਜਿਹੜੇ ਮੁਸ਼ਾਇਰੇ ਹੁੰਦੇ ਸੀ ਉਹਦੇ ਚ ਸਟੇਜੀ ਕਵੀ ਜ਼ਿਆਦਾ ਹੁੰਦੇ ਸੀ ਤੇ ਹਮੇਸ਼ਾ ਇਹ ਹੁੰਦਾ ਸੀ ਕਿ ਇਸ ਮੁਸ਼ਾਇਰੇ ਦੇ ਵਿੱਚ ਪਾਸ਼ ਆ ਰਿਹਾ ਕਿ ਨਹੀਂ ਆ ਰਿਹਾ ਇਹ ਵੱਡੀ ਗੱਲ ਹੁੰਦੀ ਸੀ ਤੇ ਫਿਰ ਇਹ ਸੀ ਕਿ ਭਾਵੇਂ ਲਿਖਤ ਤੋਂ ਇਹ ਲੱਗਦਾ ਸੀ ਕਿ ਬੰਦਾ ਕਿੰਨਾ ਜਿਹੜਾ ਹੈਗਾ ਤਿੱਖਾਪਣ ਹੈ ਜਾਂ ਬੰਦੇ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਗੁੱਸਾ ਜਾਂ ਕਿਉਂਕਿ ਕਵਿਤਾ ਦੇ ਵਿੱਚੋਂ ਬਹੁਤ ਉਹ ਬਗਾਵਤ ਝਲਕਦੀ ਸੀ ਤੇ ਪਰ ਉਂਝ ਜਿਹੜਾ ਸੀ ਉਹ ਅੰਦਰੋਂ ਬੰਦਾ ਬਿਲਕੁਲ ਮੋਮ ਦੀ ਤਰ੍ਹਾਂ ਸੀ ਜਿਹੜੇ ਹੈ ਰਿਸ਼ਤਿਆਂ ਦੇ ਵਿੱਚ ਆਪਣੇ ਭਰਾਵਾਂ ਦੇ ਵਿੱਚ ਤੇ ਉਹ ਬੜਾ ਹੀ ਉਹਦਾ ਕਮਾਲ ਦਾ ਜਿਹੜਾ ਸੀਗਾ ਤੇ ਜਿਹੜੇ ਉਹਨਾਂ ਦੇ ਨਾਲ ਰਹੇ ਨੇ ਸ਼ਮਸ਼ੇਰ ਸੰਧੂ ਹੋਰੀ ਜਾਂ ਸੁਰਜੀਤ ਪਾਤਰ ਪਰ ਪਾਤਰ ਸਾਹਿਬ ਸਾਡੇ ਚ ਹੁਣ ਨਹੀਂ ਰਹੇ ਤੇ ਜਾਂ ਲਖਵਿੰਦਰ ਜੌਹਲ ਹੋਰੀ ਤੇ ਉਹ ਦੱਸਦੇ ਨੇ ਕਿ ਉਹਨਾਂ ਦਾ ਜਿਹੜਾ ਹੈਗਾ ਸੀ ਕਿਸ ਲੈਵਲ ਤੇ ਸੀ ਜੇ ਉਹ ਕਿਸੇ ਨੂੰ ਇਸ਼ਕ ਵੀ ਕਰਦੇ ਸੀ ਤਾਂ ਕੋਈ ਇਹ ਨਹੀਂ ਸੀ ਕਿ ਲੁਕ ਛੁਪ ਕੇ ਜਾਂ ਗੱਲ ਉਹ ਦੱਸ ਨਹੀਂ ਜ਼ਾਹਰ ਕਰਦੇ ਸੀ ਆਪਣੇ ਮਿੱਤਰਾਂ ਦੇ ਵਿੱਚ ਕਿ ਆਹ ਇਸ ਤਰ੍ਹਾਂ ਦੀ ਆਹ ਗੱਲ ਹੈ ਸੋ ਇਹ ਜਿਹੜੀਆਂ ਨੇ ਕਿਸੇ ਵਿਅਕਤੀ ਦੇ ਨਾਲ ਜਿਹੜਾ ਹੈ ਵਿਅਕਤੀ ਵੱਡਾ ਉਹਦਾ ਹੀ ਹੁੰਦਾ ਹੈ ਤੇ ਜਦੋਂ ਉਹਦੇ ਜਿਹੜੇ ਸਾਰੇ ਪੱਖ ਉਹਨੂੰ ਉਸ ਵੱਡੇਪਣ ਵੱਲ ਜਦੋਂ ਲੈ ਕੇ ਜਾਂਦੇ ਤੇ ਨਹੀਂ ਅਦਰਵਾਈਜ਼ ਤਾਂ ਬਹੁਤ ਥੋੜੀ ਕਵਿਤਾ ਲਿਖੀ ਹੈ ਵੈਸੇ ਜੇ ਆਪਾਂ ਕੁਆਂਟਮ ਦੇ ਪੱਖੋਂ ਦੇਖੀਏ ਪਾਸ਼ ਨੇ ਤੇ ਪਰ ਕਿਉਂਕਿ ਉਹ ਕਵਿਤਾ ਸਾਰੀ ਹੀ ਸਿਰੇ ਦੀ ਹੈ ਇਹ ਉਹਦੇ ਚੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਆਹ ਕਵਿਤਾ ਦੀ ਤਾਂ ਜ਼ਰੂਰਤ ਨਹੀਂ ਸੀ ਜਾਂ ਇਹ ਰੈਲੀਵੈਂਟ ਨਹੀਂ ਜਿਵੇਂ ਤੁਸੀਂ ਕਿਹਾ ਕਿ ਜਿਹੜੀ ਉਦੋਂ ਗੱਲ ਹੋਈ ਉਹ ਅੱਜ ਵੀ ਰੈਲੀਵੈਂਟ ਹੈ ਉਹ ਰਹਿਣੀ ਹੈ ਰੈਲੀਵੈਂਟ ਜਿੰਨਾ ਤੱਕ ਜਿਹੜਾ ਹੈ ਮਨੁੱਖਤਾ ਦੇ ਉੱਤੇ ਏਦਾਂ ਦੀ ਜਿਹੜਾ ਗੱਲਬਾਤ ਰਹਿਣਾ ਭਾਵੇਂ ਪੂੰਜੀ ਦਾ ਭਾਵੇਂ ਜਗੀਰਦਾਰੀ ਦਾ ਭਾਵੇਂ ਵਿਚਾਰਾਂ ਦਾ ਗੱਲਬਾਤ ਤੇ ਇਹ ਉਹਨਾਂ ਚਿਰ ਜਿਹੜੀ ਇਹ ਸਾਰੀ ਇਹ ਰੈਲੀਵੈਂਟ ਉਹ ਰਹਿਣੀ ਹੈ ਸੋ ਆਪਾਂ ਅੱਜ ਯਾਦ ਕਰ ਰਹੇ ਹਾਂ ਗੌਤਮ ਜੀ ਉਹਨਾਂ ਦੇ ਜਿਹੜਾ ਹੈਗਾ ਜਨਮ ਦਿਨ ਦੇ ਉੱਤੇ ਤੇ ਵੈਸੇ ਤਾਂ 1950 ਦਾ ਜਿਹੜਾ ਹੈ ਉਹਨਾਂ ਦਾ ਜੋ ਬਰਥ ਜਿਹੜਾ ਉਹ ਬਣਦਾ ਤੇ ਉਮਰ ਦੇ ਲਿਹਾਜ਼ ਨਾਲ ਜੇ ਅੱਜ ਹੁੰਦੇ ਫਿਰ ਵੀ ਮਤਲਬ ਕਿ 70-75 ਤੋਂ ਉੱਪਰ ਹੋਣਾ ਸੀਗਾ ਤੇ ਪਰ ਫੇਰ ਵੀ ਮੈਨੂੰ ਇਹ ਲੱਗਦਾ ਕਿ ਬੜੀ ਛੇਤੀ ਜਿਹੜਾ ਸੀ ਉਹ ਸ਼ਾਇਰ ਸਾਡੇ ਕੋਲ ਚਲਾ ਗਿਆ ਜਿਹ ਤੋਂ ਹੋਰ ਕਾਫੀ ਉਮੀਦ ਸੀ ਇੱਕ ਗਲੋਬਲ ਸ਼ਾਇਰ ਆਪਾਂ ਕਹਿ ਸਕਦੇ ਹਾਂ ਕਿ ਸਾਰੀ ਦੁਨੀਆ ਨੂੰ ਕਲਾ ਵਿੱਚ ਲੈ ਕੇ ਚੱਲਣ ਵਾਲਾ ਸ਼ਾਇਰ ਸੀ
1: ਜੀ ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀਗਾ ਕਹਿੰਦੇ ਕਿ ਪਾਸ਼ ਨੇ ਜੇਲ੍ਹ ਦੇ ਅੰਦਰੋਂ ਤੁਸੀਂ ਦੱਸਿਆ ਵੀ ਇੱਕ ਜੇਲ੍ਹ ਦੇ ਨਾਲ ਨਾਤਾ ਵੀ ਹੁੰਦਾ ਸੀਗਾ ਕਿਉਂਕਿ ਰਚਨਾ ਹੀ ਇਸ ਕਿਸਮ ਦੀ ਕਰਨੀ ਸਾਹਿਤੀ ਇਸ ਕਿਸਮ ਦਾ ਲਿਖਣਾ ਕਲਮ ਹੀ ਇਸ ਕਿਸਮ ਦੇ ਨਾਲ ਅੱਗੋਂ ਗੱਲੀ ਕਿ ਜੇਲ੍ਹ ਲੈ ਜਾਂਦੇ ਸੀ ਕਹਿੰਦੇ ਪੰਜਾਬ 'ਚ ਉਹਨੀ ਦੇਣੀ ਜਿੱਧਰ ਕਿੱਧਰੇ ਹੜਤਾਲ ਹੋਣੀ ਨਕੋਦਰ ਪੁਲਿਸ ਨੇ ਆ ਕੇ ਘਰੋਂ ਪਾਸ਼ ਨੂੰ ਚੱਕ ਕੇ ਲੈ ਜਾਣਾ ਇੱਕ ਵਾਰ ਤਾਂ ਪੂਰੇ ਇੰਡੀਆ ਲੈਵਲ ਦੇ ਉੱਤੇ ਰੇਲਵੇ ਦੀ ਹੜਤਾਲ ਹੋਈ ਸੀਗੀ ਪਾਸ਼ ਦਾ ਕੋਈ ਲੈਣਾ ਦੇਣਾ ਨਹੀਂ ਸੀ ਉਹਨਾਂ ਜੇਲ੍ਹ ਫੜ ਕੇ ਲੈ ਗਏ ਮੈਂ ਇੱਕ BBC ਦੇ ਬਲੌਗ ਦੇ ਵਿੱਚ ਪੜ੍ਹ ਰਿਹਾ ਸੀ ਉੱਥੇ ਕਹਿੰਦੇ ਪਾਸ਼ ਨੇ ਲਿਖਿਆ ਕਿ ਇੱਕ ਵਾਰ ਥਾਣੇ ਦੇ ਵਿੱਚ ਸਾਹਿਤਕਾਰ ਜਿਹੜੀ ਮੱਸ ਵਾਲਾ ਇੱਕ ਥਾਣੇਦਾਰ ਲੱਭ ਗਿਆ ਉਹਨਾਂ ਨੂੰ ਅਤੇ ਥਾਣੇਦਾਰ ਨੇ ਬਜਾਏ ਕਿ ਇਹ 'ਚ ਸਲਾਖਾਂ ਦੇ ਪਿੱਛੇ ਡੱਕੀਏ ਉਹਨਾਂ ਨੂੰ ਬਿਠਾ ਕੇ ਕਹਿੰਦਾ ਅਤੇ ਅੱਜ ਪਾਸ਼ ਸਾਹਿਬ ਫਿਰ ਮੇਰੀ ਕਵਿਤਾ ਸੁਣੋ ਅਤੇ ਉਹਨੇ ਸੁਣਾਈ ਇੱਦਾਂ ਦੀ ਵੀ ਹਾਏ ਨਹੀਂ ਸੱਜਣੀ ਤੇਰੀ ਯਾਦ ਆਉਂਦੀ ਕਿਵੇਂ ਦੱਸਾਂ ਕਿੰਨੀ ਤੇਰੀ ਯਾਦ ਆਉਂਦੀ ਅਤੇ ਪਾਸ਼ ਅੱਗੋਂ ਵਾਹ ਵਾਹ ਕਰੀ ਜਾਣ ਦਾਦ ਦੇਈ ਜਾਣ ਉਹ ਕਹਿੰਦੇ ਦਾਦ ਨਾ ਦਿਉ ਤੁਸੀਂ ਵੀ ਇੱਦਾਂ ਦੀਆਂ ਲਿਖਿਆ ਕਰੋ ਐਵੇਂ ਸਾਡੀਆਂ ਕੁੱਟਾਂ ਖਾਈ ਜਾਂਦੇ ਹੋ ਤੁਸੀਂ ਅਤੇ ਇਹ ਮੈਂ ਇਹ ਗੱਲ ਇਸ ਕਰਕੇ ਕਰਨ ਲੱਗੀ ਹੈ ਕਿ ਚਾਹੇ ਜਿੱਦਾਂ ਤੁਸੀਂ ਦੱਸਿਆ ਕਿ ਇੰਦਰਾ ਗਾਂਧੀ ਦੇ ਖਿਲਾਫ ਲਿਖਣੀ ਚਾਹੇ ਐਮਰਜੈਂਸੀ ਦੇ ਖਿਲਾਫ ਇੱਕ ਬੜੀ ਵਧੀਆ ਹੁਣ ਮੇਰੇ ਸ਼ਾਇਦ ਗੱਲ ਨਹੀਂ ਇਹ ਸਾਡੇ ਸਮਿਆਂ 'ਚ ਹੀ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਕਿ ਹੰਭੀ ਹੋਈ ਯੋਗ ਵਾਂਗ ਹੈ ਨਾ ਸੋ ਜਾਂ ਫਿਰ ਕਹਿੰਦੇ ਨੇ ਕਿ ਉਸ ਵਕਤ ਜਿਹੜਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਖਿਲਾਫ ਵੀ ਉਹ ਵੋਕਲ ਹੋ ਗਏ ਸੀਗੇ, ਸਰਕਾਰ ਦੇ ਖਿਲਾਫ ਜਾਂ ਕਿਸੇ ਵੀ ਸ਼ਖਸੀਅਤ ਦੇ ਖਿਲਾਫ ਵੋਕਲ ਹੋਣ ਦਾ ਇਹ ਸਿਰਫ ਪਾਸ਼ ਦੇ ਸਮੇਂ ਹੀ ਨਹੀਂ, ਅੱਗੇ ਪਿੱਛੇ ਵੀ ਇਹ ਰਿਹਾ ਹੈ ਕਿ ਇਹਦਾ ਇੱਕ ਸਿਲਾ ਇਹੀ ਹੁੰਦਾ ਹੈ ਕਿ ਆਲੋਚਨਾ ਤੁਸੀਂ ਕਰ ਨਹੀਂ ਸਕਦੇ ਹੈਗੇ, ਨਹੀਂ ਤਾਂ ਫਿਰ ਜਾਨ ਤੋਂ ਹੱਥ ਧੋਵੋਗੇ। ਭਾਰਤ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਇਹੀ ਸਿਲਾ ਮਿਲਦਾ ਰਿਹਾ ਹੈਗਾ, ਪਰ ਸਾਹਿਤਕਾਰ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਇੱਕ ਸੌਫਟ ਟਾਰਗੇਟ ਹੁੰਦੇ ਨੇ, ਪਰ ਉਹਨਾਂ ਦਾ ਅਸਰ ਜਿਹੜਾ ਉਹ ਇੱਕ ਵਾਈਡਰ ਆਡੀਅੰਸ ਦੇ ਉੱਤੇ ਹੁੰਦਾ। ਪਾਸ਼ ਵਾਜ਼ ਆਲਵੇਜ਼ ਅ ਟਾਰਗੇਟ।
0: ਨਹੀਂ ਉਹ ਤਾਂ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਅਸਲ ਵਿੱਚ ਕਿਉਂਕਿ ਉਹ ਆਪ ਵੀ ਕਹਿੰਦੇ ਸੀ ਕਿਉਂਕਿ ਮੈਂ ਤਾਂ ਵੀ ਹੁਣ ਘਰੋਂ ਤੁਰ ਪਿਆ ਤੇ ਲਾਈਫ ਤਾਂ ਜਿਹੜੀ ਉਹ ਤਾਂ ਬੋਨਸ ਹੈ ਵੀ ਕਿੰਨੇ ਦਿਨ ਜਿਉਣਾ ਜਾਂ ਕਿਸ ਤਰੀਕੇ ਦਾ ਇਹ ਵੀ ਗੱਲ ਕਿਉਂਕਿ ਬੰਦਾ ਇੱਕ ਜਦੋਂ ਇਹ ਗੱਲ ਸਮਝ ਲੈਂਦਾ ਜਾਂ ਮਿਥ ਲੈਂਦਾ ਤੇ ਉਹ ਕਿਤੇ ਨਾ ਕਿਤੇ ਉਹ ਗੱਲ ਤਾਂ ਪਤਾ ਹੁੰਦਾ ਕਿ ਮੈਨੂੰ ਇੱਦਾਂ ਦੀ ਜਿਹੜੀ ਉਹ ਐਲੀਮੀਨੇਟ ਕੀਤਾ ਜਾ ਸਕਦਾ ਕਿਸੇ ਵੀ ਫੋਰਸ ਵੱਲੋਂ, ਚਾਹੇ ਸਟੇਟ ਹੋਵੇ ਚਾਹੇ ਕੋਈ ਹੋਰ ਹੋਵੇ ਵਿਰੋਧੀ ਹੋਣ। ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੇ ਪਾਸ਼ ਦੀ ਉਹ ਛੋਟੀ ਜਿਹੀ ਉਮਰ ਦੇ ਵਿੱਚ ਹੀ ਉਹਨੂੰ ਕਿੰਨੇ ਵਾਰੀ ਜਿਹੜਾ ਜੇਲ੍ਹ ਜਾਣਾ ਪਿਆ। ਜਿਹੜੀ ਉਹਦੀ ਜੇਲ੍ਹ ਵਾਲੀ ਜਿਹੜੀ ਕਵਿਤਾ ਜੀ ਚੋ ਕਹਿੰਦਾ ਮੈਂ ਘਾਹ ਹਾਂ, ਤੇ ਉਹ ਉੱਥੋਂ ਉਹ ਪਤਾ ਲੱਗਦਾ ਵੀ ਬੰਦਾ ਜਿਹੜਾ ਮਨੁੱਖ ਦੇ ਅੰਦਰ ਦੀ ਜਿਹੜੀ ਗੱਲ ਹੈ ਉਹ ਜਾਂ ਉਹਦੇ ਅੰਦਰ ਦੀ ਜਿਹੜੀ ਇੱਕ ਵਿਚਾਰਧਾਰਾ ਹੈ ਤੇ ਜਿੱਦਾਂ ਮਾਰਕਸਿਸਟ ਕ੍ਰਿਟਿਕ ਹੈ ਥਿੰਕਰ ਹੈ ਗ੍ਰਾਮਸ਼ੀ ਉਹ ਕਹਿੰਦਾ ਨਾ ਕਿ ਭਾਵੇਂ ਤੁਸੀਂ ਲੱਖ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਵੋ ਪਰ ਤੁਹਾਡੇ ਇੱਕ ਆਪਣੀ ਵਿਚਾਰਧਾਰਾ ਵੀ ਹੁੰਦੀ ਹੈ, ਮਨੁੱਖ ਦੇ ਅੰਦਰ ਵੀ ਇੱਕ ਵਿਚਾਰਧਾਰਾ ਹੁੰਦੀ ਹੈ। ਮੇਰਾ ਖਿਆਲ ਹੈ ਕਿ ਉਹਦੀ ਪੋਇਟਰੀ ਦੇ ਵਿੱਚੋਂ ਜਿਹੜੀ ਉਹ ਸਾਰੀ ਗੱਲ ਕਿਉਂਕਿ ਉਹ ਕੋਈ ਭਾਸ਼ਣ ਤਾਂ ਲਿਖਦਾ ਨਹੀਂ ਸੀ, ਹਾਂ ਠੀਕ ਹੈ ਉਹਨੇ ਕਿਤਾਬਾਂ ਵੀ ਕੁਛ ਏਦਾਂ ਦੀਆਂ ਲਿਖੀਆਂ, ਸ਼ੁਰੂ ਚ ਰਾਸ਼ੀ ਫਲ ਦੇ ਉੱਪਰ ਇੱਕ ਕਿਤਾਬ ਲਿਖੀ ਮੈਨੂੰ ਯਾਦ ਰਾਸ਼ੀਆਂ ਦੇ ਉੱਪਰ ਕਿਤਾਬ ਲਿਖੀ ਕਿ ਰਾਸ਼ੀਆਂ ਕਿੱਦਾਂ ਉਹਨੇ ਬਕਾਇਦਾ ਇੱਕ ਸਾਇੰਸ ਦੇ ਐਂਗਲ ਤੋਂ ਕਿਤਾਬ ਲਿਖੀ, ਇੱਕ ਵਿਗਿਆਨਕ ਐਂਗਲ ਤੋਂ ਕਿਵੇਂ ਸੂਰਜ ਦੀ ਡਾਇਰੈਕਸ਼ਨ ਹੁੰਦੀ ਹੈ ਕਿੱਦਾਂ ਤੇ ਇਹ ਸਾਰਾ ਕੁਛ। ਤੇ ਪਰ ਇਹ ਕਿ ਉਹ ਲਿਖਤ ਦੇ ਵਿੱਚ ਕਿਉਂਕਿ ਲਿਖਤ ਆਮ ਵਰਗੀ ਸੀਗੀ ਤੇ ਪਰ ਜਿਹੜੀ ਜਾਨ ਪੋਇਟਰੀ ਦੇ ਵਿੱਚ ਸੀ ਤੇ ਉਹਦੇ ਬਰਾਬਰ ਦੀ ਪੰਜਾਬੀ ਦੇ ਵਿੱਚ ਉਹਨਾਂ ਦੇ ਕੰਟੈਂਪਰੇਰੀ ਕਿੰਨੇ ਹੋਰ ਰਾਈਟਰ ਸੀ, ਠੀਕ ਹੈ ਹੋਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਸੁਰਜੀਤ ਪਾਤਰ ਵੀ ਉਹਨਾਂ ਦੇ ਕੰਟੈਂਪਰੇਰੀ ਰਹੇ ਇੱਕ ਤਰੀਕੇ ਦੇ ਨਾਲ ਤੇ ਪਰ ਕਿਉਂਕਿ ਉਹਨਾਂ ਦਾ ਹੋਰ ਸੀ ਸਟਾਈਲ ਤੇ ਉਹ ਵੱਖਰੇ ਥੋੜਾ ਹੋਰ ਸੰਵੇਦਨਸ਼ੀਲ ਢੰਗ ਨਾਲ ਹਰੇਕ ਗੱਲ ਨੂੰ ਲੈਂਦੇ ਸੀ, ਪਰ ਇਹਨਾਂ ਦੇ ਵਿੱਚ ਜਿਹੜੀ ਇੱਕ ਸ਼ਬਦਾਂ ਦੇ ਵਿੱਚ ਖਟਕ ਮਟਕ ਟਣਕਾਰ ਉਹੀ ਇੱਕ ਜਿਵੇਂ ਖੜਕ ਦੇ ਖੰਡੇ ਵਾਲੀ ਜਿਹੜੀ ਗੱਲ ਸੀ ਉਹ ਮੈਨੂੰ ਲੱਗਦੀ ਹੈ ਕਿ ਉਹ ਜ਼ਿਆਦਾ ਸੀਗੀ ਪਾਸ਼ ਦੇ ਵਿੱਚ। ਤੇ ਪਰ ਇਹ ਵੀ ਉਹਦਾ ਮਤਲਬ ਇਹ ਨਹੀਂ ਕਿ ਉਹਦੇ ਚ ਲਿਟਰੇਰੀ ਕਿਤੇ ਐਲੀਮੈਂਟ ਘੱਟ ਸੀ ਜਾਂ ਇਸ ਤਰ੍ਹਾਂ ਸੀ, ਤੇ ਉਹ ਵੀ ਜਿਹੜਾ ਸੀ ਉਸ ਤਰੀਕੇ ਨਾਲ ਸੀ, ਪਰ ਗੱਲ ਸੀ ਕਿ ਘਟਨਾ ਨੂੰ ਜਾਂ ਹੋਰ ਕਿੱਦਾਂ ਟ੍ਰੀਟ ਕਰਨਾ ਜਿਵੇਂ ਐਮਰਜੈਂਸੀ ਦੇ ਉੱਤੇ ਕਵਿਤਾ ਲਿਖੀ ਜਾਂ ਕੋਈ ਹੋਰ ਘਟਨਾਵਾਂ ਵਾਪਰੀਆਂ ਜਾਂ ਬਦਲ ਰਹੇ ਸੱਭਿਆਚਾਰ ਦੇ ਉੱਪਰ ਕੋਈ ਕਵਿਤਾ, ਉਹ ਮੇਰਾ ਖਿਆਲ ਉਹ ਵੀ ਸਾਡੇ ਸਮੇਂ ਵਿੱਚ ਕਿਤਾਬ ਦੇ ਵਿੱਚ ਹੀ ਹੈ ਤੇ ਜਿਹਦੇ ਚ ਉਹ ਕਹਿੰਦਾ ਕਿ ਸਾਡੇ ਸਮੇਂ ਚ ਹੀ ਹੋਣਾ ਸੀ ਜਿਹੜਾ ਕਾਰਲ ਮਾਰਕਸ ਦਾ ਜਿਹੜਾ ਬੱਬਰ ਸ਼ੇਰ ਵਰਗ ਜਿਹੜਾ ਸਿਰ ਹੈ ਮੇਮਣੇ ਵਾਂਗੂ ਬੀਹਾਂ ਚ ਮਿਆਕਦਾ ਫਿਰਨਾ ਸੀ, ਇਸ ਕਿਸਮ ਦੀ ਕਿਉਂਕਿ ਉਦੋਂ ਜਿਹੜੀਆਂ ਇਹ ਧਿਰਾਂ ਸੀਗੀਆਂ ਖੱਬੇ ਪੱਖੀ ਧਿਰਾਂ ਉਹ ਵੀ ਵੰਡੀਆਂ ਗਈਆਂ ਸੀ ਕਈ ਹਿੱਸਿਆਂ ਦੇ ਵਿੱਚ ਤੇ CPI ਨੇ ਤਾਂ ਐਮਰਜੈਂਸੀ ਦੀ ਸਪੋਰਟ ਕਰਤੀ ਸੀ ਤੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਇਹ ਪਾਸ਼ ਦੇ ਹਿੱਸੇ ਹੀ ਆਈ ਹੈ ਗੱਲ।
1: ਜੀ ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ, ਧੰਨਵਾਦ ਤੁਹਾਡਾ।
0: ਹਾਂਜੀ ਸ਼ੁਕਰੀਆ ਜੀ।
1: ਸੋ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਨੇ ਅੱਜ ਅਵਤਾਰ ਸਿੰਘ ਸੰਧੂ ਉਰਫ ਪਾਸ਼ ਦੀ ਗੱਲ ਕੀਤੀ ਤੇ ਦੱਸਿਆ ਕਿ ਇੱਕ ਚੀਜ਼ ਹੁੰਦੀ ਹੈ ਕਿ ਜਿੱਦਾਂ ਕਹਿੰਦੇ ਨੇ ਕਿ ਉਹਨਾਂ ਦੀ ਆਪਣੀ ਕਵਿਤਾ ਵੀ ਸੀਗੀ ਕਿ ਸਭ ਤੋਂ ਖਤਰਨਾਕ ਕਿਰਤ ਦੀ ਲੁੱਟਣੀ ਹੁੰਦੀ, ਉਹਦੇ 'ਚ ਜਿਹੜੀ ਉਹ ਗੱਲ ਕਰ ਰਹੇ ਨੇ ਉਹ ਮੌਤ ਦੇ ਬਾਰੇ ਜਿੱਦਾਂ ਪ੍ਰੀਤਮ ਸਿੰਘ ਭਾਅ ਜੀ ਦੱਸ ਰਹੇ ਸੀਗੇ ਕਿ ਪਹਿਲਾਂ ਹੀ ਮੰਨ ਚੁੱਕੇ ਸੀਗੇ ਕਿ ਇਹ ਤਾਂ ਵਜੂਦੀ ਰੂਪ ਦੇ ਵਿੱਚ ਜਿਉਂਦਾ, ਅਦਰਵਾਈਜ਼ ਤਾਂ ਮੌਤ ਤਾਂ ਪਹਿਲਾਂ ਦੀ ਹੋ ਗਈ, ਕਾਫੀ ਚਿਰ ਦੀ ਹੋ ਗਈ। ਸੋ ਉਹ ਜਿਹੜੀ ਗੱਲ ਹੈਗੀ ਹੈ ਕਿ ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ, ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ ਤੇ ਜ਼ਿੰਦਗੀ ਦੀ 420 ਨੂੰ ਸ਼ਰੇਆਮ ਬੇਪਰਦ ਕਰ ਦੇਣਾ। ਸੋ ਜ਼ਮੀਰ ਦੀ ਮੌਤ ਨਹੀਂ ਹੋਣ ਦਿੱਤੀ ਹੈਗੀ ਵਜੂਦੀ ਰੂਪ ਦੇ ਵਿੱਚ, ਬੇਸ਼ੱਕ ਇੱਕ ਮੌਤ ਜਿਹੜੀ ਹੈ ਸਰੀਰ ਦੀ ਹੋ ਗਈ ਹੋਵੇ, ਪਾਸ਼ ਨੂੰ ਉਸ ਤੋਂ ਬਾਅਦ ਕਹਿਣ ਦਾ ਲਿਖਣ ਦਾ ਜ਼ੁਰਤ ਜਿਹੜੀ ਹੈਗੀ ਹੈ ਉਹ ਬਹੁਤ ਥੋੜ੍ਹੇ ਲੋਕ ਕਰ ਸਕੇ ਹੈਗੇ ਨੇ। ਅਵਤਾਰ ਸਿੰਘ ਪਾਸ਼ ਨੂੰ ਸ਼ਰਧਾਂਜਲੀ ਦਿੰਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਹੈ, ਸਿੱਧੂ ਮੂਸੇਵਾਲੇ ਨੇ ਵੀ ਆਪਣੇ ਇੱਕ ਗੀਤ ਦੇ ਵਿੱਚ ਪਾਸ਼ ਦੀ ਗੱਲ ਕੀਤੀ ਹੈਗੀ ਹੈ। ਪ੍ਰੋਗਰਾਮ ਮੁੱਕਿਆ ਨਹੀਂ ਹਲੇ, ਜਿੱਦਾਂ ਮੁੱਕਿਆ ਨਹੀਂ ਹਲੇ।

ਬਾਕੀ ਚੱਲੇ ਪਾਸ਼ ਦੇ ਵਿਚਾਰਾਂ ਵਾਂਗੂ ਨਹੀਂ। ਹੁਣ ਇਹ ਪਾਸ਼ ਦੇ ਵਿਚਾਰ ਕੀ ਨੇ ਜਿਹਦੇ ਬਾਰੇ ਸਿੱਧੂ ਨੇ ਵੀ ਜ਼ਿਕਰ ਕੀਤਾ ਔਰ ਜਿਹਦੇ ਬਾਰੇ ਪਹਿਲਾਂ ਰੁਪਾਲ ਭਾਜੀ ਵੀ ਦੱਸ ਗਏ ਹੈ, ਸਪੈਸ਼ਲੀ ਉਸ ਵੇਲੇ ਜਦੋਂ ਤੁਸੀਂ ਸਰਕਾਰ ਨੂੰ ਹੀ ਸਰਕਾਰ ਦੇ ਸਾਹਮਣੇ ਚੈਲੇਂਜ ਕਰ ਦਿੰਦੇ ਹੋ ਔਰ ਕਿਸ ਤਰੀਕੇ ਦੇ ਨਾਲ ਕਰਦੇ ਹੋ। ਸਾਡੇ ਸਮਿਆਂ ਦੇ ਵਿੱਚ ਇੱਕ ਕਵਿਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ, ਤੇ ਕੱਚੀਆਂ ਕੰਧਾਂ ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਸਮਝਣ ਦੀ ਕਹਾਣੀ ਹੈ ਕਿ ਜਦੋਂ ਐਮਰਜੈਂਸੀ ਲੱਗੀ ਹੋਈ ਸੀ ਤੇ ਸਭ ਕੁਝ ਰੁਕ ਜਾਂਦਾ, ਖੜ ਜਾਂਦਾ ਤੇ ਹਰ ਪਾਸੇ ਸਿਰਫ ਇੰਦਰਾ ਇੰਦਰਾ ਹੁੰਦੀ ਹੈ। ਸੋ ਇਹ ਇੱਕ ਵਾਰ ਫਿਰ ਤੋਂ ਸਮਝੋ ਇਸ ਸਿਰਲੇਖ ਨੂੰ, ਤੇ ਕਵਿਤਾ ਥੋੜੀ ਜਿਹੀ ਲੰਬੀ, ਕਿ ਸਭ ਕੁਝ ਸਾਡੇ ਸਮਿਆਂ 'ਚ ਹੀ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਂਗ ਵਾਂਗ, ਤੇ ਕੱਚੀਆਂ ਕੰਧਾਂ ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲੇਆਂ ਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਹੀ ਵੇਲਿਆਂ ਦਾ ਗੀਤ ਬੰਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ, ਸਾਡੇ ਰੋਜ਼ ਘਟਦੇ ਕੱਦਾਂ ਦੀਆਂ ਮੋਹਰਾਂ 'ਤੇ ਹੀ ਉੱਗਣਾ ਸੀ ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ, ਸਾਡੀ ਰੂਹ 'ਚ ਪਸਰੇ ਰੇਗਿਸਤਾਨ 'ਚੋਂ ਹੀ ਉੱਡਣੀ ਸੀ। ਉਹਨਾਂ ਦਿਨਾਂ ਦੇ ਵਿੱਚ ਪੋਖਰਨ 'ਚ ਇੰਦਰਾ ਗਾਂਧੀ ਹੋਰਾਂ ਨੇ ਮਿਡ 70s ਦੇ ਵਿੱਚ ਇੱਕ ਐਟਮੀ ਟੈਸਟ ਵੀ ਕੀਤਾ ਸੀ, ਉਹਦੀ ਵੀ ਗੱਲ ਵਿੱਚ ਹੀ ਆ ਜਾਂਦੀ ਹੈ। ਅਤੇ ਅੱਗੇ ਪਾਸ਼ ਲਿਖਦਾ ਕਿ ਮੇਰੇ ਤੁਹਾਡੇ ਦਿਲਾਂ ਦੀ ਸੜਕ ਦੇ ਮੱਥੇ 'ਤੇ ਜੰਮਣਾ ਸੀ ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ, ਦੁਸਹਿਰੇ ਦੇ ਮੈਦਾਨ ਅੰਦਰ ਖੁਸੀ ਹੋਈ ਸੀਤਾ ਨਹੀਂ ਬਸ ਤੇਲ ਦੇ ਕੈਨੀ ਮੰਗਦੇ ਹੋਏ ਰਾਵਣ, ਸਾਡੇ ਹੀ ਬੁੜਿਆਂ ਨੇ ਬੰਨਾ ਸੀ। ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਦੇ ਵਿੱਚ ਹੋਣੀ ਸੀ, ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ 'ਚ ਗੱਡਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਣ ਦੇ ਪੌਡੇ, ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਈਆਂ ਵਿੱਚ ਮਿਆਂਕਦਾ ਫਿਰਦਾ, ਅਸੀਂ ਹੀ ਤੱਕਣਾ ਸੀ ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ। ਬੜੀ ਵਾਰੀ ਹੀ ਪੱਕੇ ਪੁਲਾਂ 'ਤੇ ਲੜਾਈਆਂ ਹੋਈਆਂ, ਜ਼ਬਰ ਦੀ ਛਵੀਆਂ ਦੇ ਐ ਪਰ ਘੁੰਡ ਨਾ ਮੁੜ ਸਕੇ ਮੇਰੇ ਯਾਰੋ, ਆਪਣੀ ਇਕੱਲੇ ਜੀਣ ਦੀ ਖੁਆਇਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਘਸੀ ਜਾ ਰਹੀ ਹੈ। ਨਾ ਇਸ ਨੇ ਯਾਰ ਦੀ ਨਿਸ਼ਾਨੀ ਬੰਨਣਾ ਹੈ, ਨਾ ਔਖੇ ਵੇਲਿਆਂ ਦੇ ਵਿੱਚ ਰਕਮ ਬੰਨਣਾ ਹੈ ਮੇਰੇ ਯਾਰੋ। ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਸਾਂ, ਕਿ ਸਾਡੇ ਘੜੀਆਂ ਦੇ ਨਾਲ ਨਹੀਂ ਸਾਡੇ ਸਮੇਂ ਹੱਡਾਂ ਦੇ ਖੁਰਨ ਦੇ ਨਾਲ ਮਿਣੇ ਗਏ। ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਧਲੇ ਸਮੁੰਦਰਾਂ 'ਚੋਂ, ਕਿ ਉਹਨਾਂ ਵਿੰਨ ਸੁੱਟਿਆ ਪਿੱਪਲੀ ਮੁਹੱਬਤ ਦਾ ਤੰਦੂਆ ਉਹ ਤਰ ਕੇ ਜਾ ਖੜੇ ਹੋਏ ਹੁਸਨ ਦੀਆਂ ਸਰਦਲਾਂ 'ਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਏਗਾ, ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ, ਇਹ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ। ਇਹ ਕਵਿਤਾ ਵੀ ਅਵਤਾਰ ਸਿੰਘ ਪਾਸ਼ ਦੀ ਹੈ ਔਰ ਉਸ ਦੇ ਬਾਰੇ ਜਿੰਨਾ ਹੋਰ ਕਹਿ ਲਈਏ, ਜਿੰਨੀ ਹੋਰ ਗੱਲ ਕਰ ਲਈਏ ਘੱਟ ਹੈ। ਪਰ ਮੁੱਕਦੀ ਗੱਲ ਇਹ ਕਿ ਸਿਰਫ ਭਾਰਤ ਦੇ ਵਿੱਚ ਬੈਠ ਕੇ ਭਾਰਤ ਦੀ ਸਰਕਾਰ ਨੂੰ ਨਹੀਂ, ਬਲਕਿ ਅਮਰੀਕਾ 'ਚ ਜਾ ਕੇ ਅਮਰੀਕਾ ਦੀ ਸਰਕਾਰ ਨੂੰ ਵੀ ਉਹਨਾਂ ਨੇ ਵੰਗਾਰਿਆ ਸੀ। ਇੱਕ ਸੰਦੇਸ਼ ਨਾਮ ਦੀ ਕਵਿਤਾ ਹੈਗੀ ਹੈ, ਉਹ ਤੁਹਾਡੇ ਤੱਕ ਛੱਡ ਜਾਂਦੇ ਹਾਂ। ਵਾਸ਼ਿੰਗਟਨ, ਵਾਸ਼ਿੰਗਟਨ ਇਹ ਜਲਾਵਤਨ ਅਪਰਾਧੀਆਂ ਦੀ ਰਵਾ, ਅੱਜ ਤੈਨੂੰ ਕਲੰਕਤ ਕਰ ਤੁਰਿਆ ਹੈ, ਇਹ ਉਹਨਾਂ ਡਾਕੂਆਂ ਤੋਂ ਵੀ ਬਦਨਾਮ ਅਤੇ ਭਗੌੜੀ ਜੁੰਡੀ ਹੈ ਜਿਨ੍ਹਾਂ 3 ਸਦੀਆਂ ਸਾਡੇ ਖੇਤਾਂ ਦਾ ਗਰਭਪਾਤ ਕੀਤਾ, ਅਤੇ ਇਹ ਉਹਨਾਂ ਦੀ ਲੁੱਟ ਦਾ ਪ੍ਰਮਾਣ ਹੈ ਕਿ ਮੇਰੀਆਂ ਭੈਣਾਂ ਅੱਜ ਤਕਰੀਬਨ ਨੰਗੀਆਂ ਕਾਲਜ ਦੇ ਵਿੱਚ ਪੜ੍ਹਨ ਜਾਂਦੀਆਂ ਨੇ। ਉਹ ਸਾਡੇ ਤੰਬੇ ਤੱਕ ਵੀ ਖੋਲ੍ਹ ਕੇ ਲੈ ਗਏ ਵਾਸ਼ਿੰਗਟਨ, ਇਹਨਾਂ ਨੇ ਤੈਨੂੰ ਪਲੀਤ ਕਰਨ ਦੀ ਸਹੁੰ ਖਾਧੀ ਹੈ। ਕੋਰੀਆ, ਵੀਅਤਨਾਮ ਜਾਂ ਇਜ਼ਰਾਈਲ ਤਾਂ ਸਿਰਫ ਸਮਾਚਾਰ ਪੱਤਰਾਂ ਦੇ ਕਾਲਮ ਨੇ, ਵਾਸ਼ਿੰਗਟਨ ਤੂੰ ਤਾਂ ਜਾਣਦਾ ਹੈ ਅਸੀਂ ਕਿਸ ਤਰ੍ਹਾਂ ਮਕਦੂਨੀਆ ਤੋਂ ਤੁਰਿਆ ਵਹਿਸ਼ਤ ਦਾ ਸਮੁੰਦਰ ਰੋਕਿਆ ਸੀ। ਸਾਡੇ ਤਾਂ ਫਕੀਰ ਵੀ ਸੰਸਾਰ ਜਿੱਤਣ ਤੁਰਿਆਂ ਨੂੰ ਧੁੱਪ ਛੱਡ ਕੇ ਖਲੋਣ ਦਾ ਆਦੇਸ਼ ਕਰ ਦਿੰਦੇ ਨੇ।
ਰੋਡੇਸ਼ੀਆ ਵੀਅਤਨਾਮ ਤੇ ਹਰ ਹੱਕ ਦੇ ਸੰਗਰਾਮ ਦੇ ਵਿੱਚ ਮੇਰਾ ਲਹੂ ਆਬਾਦ ਹੈ ਤੇ ਇਹ ਲਿੰਕਨ ਦੇ ਕਾਤਲ ਮੁੜ ਹਬਸ਼ੀਆਂ ਦਾ ਵਪਾਰ ਕਰਨ ਤੁਰੇ ਨੇ। ਇਹਨਾਂ ਦੀ ਮੌਤ ਇਹਨਾਂ ਨੂੰ ਸਾਡੇ ਘਰ ਦੀਆਂ ਬਰੂਹਾਂ ਲੰਘਾ ਲਿਆਈ ਹੈ ਵਾਸ਼ਿੰਗਟਨ। ਇਹਨਾਂ ਨੂੰ ਗਊਆਂ ਮਣਸਾ ਕੇ ਭੇਜ ਵਾਸ਼ਿੰਗਟਨ। ਦਿਓ ਇਜਾਜ਼ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਜਿਹਦਾ ਨਾਂ ਇੱਕ ਦੇਸ਼ ਪੰਜਾਬੀ ਗੱਲ ਕਿਸੇ ਅਵਤਾਰ ਸਿੰਘ ਪਾਸ਼ ਨੂੰ ਇਹ ਇੱਕ ਸ਼ਰਧਾਂਜਲੀ ਜਾਂ ਇੱਕ ਕਿਸਮ ਦਾ ਸਾਡੀ ਤਰਫ ਤੋਂ ਇੱਕ ਛੋਟਾ ਜਿਹਾ ਇੱਕ ਕਿਸਮ ਦਾ ਸ਼ਰਧਾਂਜਲੀ ਪ੍ਰੋਗਰਾਮ ਤੁਸੀਂ ਕਹਿ ਸਕਦੇ ਹੈਗੇ। ਦਿਓ ਇਜਾਜ਼ਤਾਂ।

0: इंडस्ट्री ते बिजनेस खरीदन संबंधी प्रोफेशनल गाइडेंस। अपने बिजनेस को दो मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ। ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ।
5: 4947637007 WhatsApp 2Fold Lending।

0: ਰੇਡੀਓ ਹਾਂਜੀ 1674 ਦੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਹੁਣ ਸਮਾਂ ਹੋ ਗਿਆ ਜੀ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਦੀ ਤਰੀਕ ਹੈ ਜੀ 4 ਸਤੰਬਰ, ਦਿਨ ਹੈ ਸ਼ੁੱਕਰਵਾਰ, ਸਮਾਂ ਹੋ ਚੁੱਕਾ ਹੈ 9 AM ਤੇ ਸਾਡੇ ਨਾਲ ਅੱਜ ਦੀਆਂ ਖਬਰਾਂ ਦੀ ਸਾਂਝ ਪਾਉਣ ਲਈ ਹਮੇਸ਼ਾ ਇਹ ਤਰ੍ਹਾਂ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ ਗੌਤਮ ਕਪਿਲ ਜੀ, ਤੇ ਆਓ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ। ਗੌਤਮ ਜੀ ਤੁਸੀਂ ਆਉਣੇ ਰਹੋ।
1: ਬਹੁਤ ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਅੱਜ ਦੇ ਦਿਨ ਦੀਆਂ ਆਸਟ੍ਰੇਲੀਆ ਤੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਉੱਤੇ ਇੱਕ ਝਾਤ ਮਾਰ ਲੈਂਦੇ। ਸ਼ੁਰੂਆਤੀ ਖਬਰਾਂ ਦੇ ਵਿੱਚ ਪਹਿਲੀ ਖਬਰ ਕੈਨੇਡਾ ਦੇ ਨਾਲ ਜੁੜੀ ਹੋਈ, ਜਿੱਥੇ ਸਰੀ ਦੇ ਵਿੱਚ ਇੱਕ ਮਸਜਿਦ ਦੇ ਅੰਦਰ ਕੰਧਾਂ ਦੇ ਉੱਤੇ ਨਫ਼ਰਤੀ ਭਰੇ ਨਾਰੇ ਲਿਖੇ ਗਏ ਨੇ। ਹੇਟ ਕ੍ਰਾਈਮ ਦੀ ਇੱਕ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਵਿਚਲੇ ਫਲੀਟਵੁੱਡ ਇਸਲਾਮਿਕ ਸੈਂਟਰ ਦੀਆਂ ਕੰਧਾਂ ਦੇ ਉੱਤੇ ਮੁਸਲਿਮ ਭਾਈਚਾਰੇ ਦੇ ਖਿਲਾਫ਼ ਇਤਰਾਜ਼ਯੋਗ ਸ਼ਬਦ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਲਿਖੀਆਂ ਗਈਆਂ ਨੇ। ਇਸ ਤੋਂ ਇਲਾਵਾ ਮਸਜਿਦ ਦੇ ਦਰਵਾਜ਼ਿਆਂ ਦੇ ਹੈਂਡਲਸ ਦੇ ਉੱਤੇ ਤੇ ਖਿੜਕੀਆਂ ਦੇ ਨੇੜੇ ਸੂਰ ਦਾ ਮਾਸ ਵੀ ਰੱਖਿਆ ਗਿਆ। ਅਧਿਕਾਰੀਆਂ ਦੇ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ 11 ਵਜੇ ਤੋਂ ਸ਼ਨੀਚਰਵਾਰ ਤੜਕੇ 5 ਵਜੇ ਦੇ ਦਰਮਿਆਨ ਵਾਪਰੀ ਹੋਣ ਦਾ ਸ਼ੱਕ ਹੈ। ਰਾਇਲ ਕੈਨੇਡੀਅਨ ਪੁਲਿਸ ਦੇ ਮੁਤਾਬਕ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਇਸ ਦੀ ਜਾਂਚ ਹੇਟ ਕ੍ਰਾਈਮ ਦੇ ਤੌਰ ਦੇ ਉੱਤੇ ਸ਼ੁਰੂ ਕਰ ਦਿੱਤੀ ਗਈ ਹੈ। ਮਸਜਿਦ ਪ੍ਰਬੰਧਕਾਂ ਨੇ ਸਪਸ਼ਟ ਕੀਤਾ ਕਿ ਉਹ ਦੋਸ਼ੀਆਂ ਨੂੰ ਫੜਾਉਣ ਦੇ ਲਈ ਪੁਲਿਸ ਦਾ ਸਹਿਯੋਗ ਦੇ ਰਹੇ ਨੇ ਤੇ ਬ੍ਰਿਟਿਸ਼ ਕੋਲੰਬੀਆ ਦੀ ਅਟਾਰਨੀ ਜਨਰਲ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਹੋਇਆ ਕਿਹਾ ਹੈ ਕਿ ਭਾਈਚਾਰੇ ਨੂੰ ਇਕਜੁੱਟ ਰਹਿਣਾ ਚਾਹੀਦਾ ਹੈ। ਉੱਥੇ ਇਟਲੀ ਦੀ ਸਭ ਤੋਂ ਲੰਮੇ ਸਮੇਂ ਤੱਕ ਚੱਲਣ ਵਾਲੀ ਸਰਕਾਰ ਬਣਾਉਣ ਦਾ ਰਿਕਾਰਡ ਕਾਇਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਜਾਰਜੀਆ ਮੈਲੂਨੀ ਦੀ ਸਰਕਾਰ ਦੇ ਨਤੀਜਿਆਂ ਦਾ ਮੁਲਾਂਕਣ ਕੀਤਾ ਜਾ ਰਿਹਾ। ਇਟਲੀ ਦੇ ਵਿੱਚ ਆਮ ਤੌਰ ਦੇ ਉੱਤੇ ਸਰਕਾਰਾਂ ਬਹੁਤ ਹੀ ਘੱਟ ਸਮਾਂ ਟਿਕਦੀਆਂ ਨੇ ਤੇ ਮੈਲੋਨੀ ਦੀ ਇਸ ਕਾਮਯਾਬੀ ਦੇ ਕਾਰਨ ਉਹਨਾਂ ਦੇ ਕੰਮਾਂ ਦੀ ਥਾਂ ਉਹਨਾਂ ਦੀ ਸਿਆਸੀ ਬਚਾਅ ਦੀ ਕਲਾ ਨੂੰ, ਯਾਨੀ ਕਿ ਕਿਸ ਤਰੀਕੇ ਦੇ ਨਾਲ ਉਹ ਆਪਣਾ ਪੋਲੀਟੀਕਲ ਸਰਵਾਈਵਲ ਕਰ ਰਹੇ ਨੇ, ਉਸ ਨੂੰ ਖਾਸ ਤਰਜੀਹ ਦਿੱਤੀ ਜਾ ਰਹੀ ਹੈ। ਉਹਨਾਂ ਦੇ ਕਾਰਜਕਾਲ ਦੇ 1400 ਤੋਂ ਵਧੇਰੇ ਦਿਨ ਪੂਰੇ ਹੋਣ ਤੋਂ ਬਾਅਦ ਮੈਲੋਨੀ ਦੀ ਕੰਜ਼ਰਵੇਟਿਵ ਸਰਕਾਰ ਦੂਸਰੀ ਆਲਮੀ ਜੰਗ ਤੋਂ ਬਾਅਦ ਇਟਲੀ ਦੇ ਵਿੱਚ ਸਭ ਤੋਂ ਲੰਮਾ ਚੱਲਣ ਵਾਲੀ ਸਰਕਾਰ ਬਣ ਗਈ ਹੈ, ਜਿਸਨੇ ਸਿਲਵੀਓ ਬਰੁਸਕਲੋਨੀ ਦੀ ਸਾਲ 2001 ਤੋਂ 2005 ਦੇ ਦਰਮਿਆਨ ਚੱਲੀ ਸਰਕਾਰ ਦੇ ਰਿਕਾਰਡ ਨੂੰ ਵੀ ਹੁਣ ਪਿੱਛੇ ਛੱਡ ਦਿੱਤਾ ਹੈ। ਉੱਥੇ ਹੀ ਅਮਰੀਕਾ ਦੀ ਤਰਫ ਤੋਂ ਬਾਰ ਬਾਰ ਈਰਾਨ ਦੇ ਉੱਤੇ ਕੀਤੇ ਜਾ ਰਹੇ ਹਮਲਿਆਂ ਦੇ ਚੱਲਦਿਆਂ ਹੁਣ ਈਰਾਨ ਦੀ ਤਰਫ ਤੋਂ ਵੀ ਬਦਲਾ ਵਾਲੀ ਜਿਹੜੀ ਕਾਰਵਾਈ ਉਹ ਕੀਤੀ ਜਾ ਰਹੀ ਹੈ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਕਮਾਂਡਰ ਅਹਿਮਦ ਵਾਹੀਦੀ ਨੇ ਵੀਰਵਾਰ ਦੇ ਦਿਨ ਦੇਸ਼ ਦੇ ਦੱਖਣੀ ਇਲਾਕੇ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦਰਮਿਆਨ ਮਾਰੇ ਗਏ ਲੋਕਾਂ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ। ਬੀਬੀਸੀ ਅਰਬੀ ਦੀ ਖ਼ਬਰ ਦੇ ਮੁਤਾਬਕ ਵਾਹੀਦੀ ਨੇ ਇੱਕ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਪ੍ਰਸਾਰਿਤ ਆਪਣੇ ਬਿਆਨ ਦੇ ਵਿੱਚ ਦੱਸਿਆ ਹੈ ਕਿ ਨਾ ਸ਼ਹੀਦਾਂ ਦੇ ਪਵਿੱਤਰ ਲਹੂ ਨੂੰ ਵਿਅਰਥ ਜਾਣ ਦਿੱਤਾ ਜਾਏਗਾ ਤੇ ਨਾ ਹੀ ਅਸੀਂ ਨਿਸ਼ਚਿਤ ਤੌਰ ਦੇ ਉੱਤੇ ਇਸ ਗੱਲ ਨੂੰ ਭੁੱਲਾਂਗੇ। ਉਹਨਾਂ ਕਿਹਾ ਕਿ ਮੰਗਲਵਾਰ ਰਾਤ ਦੱਖਣੀ ਈਰਾਨ ਦੇ ਤਟੀ ਸ਼ਹਿਰ ਦੇ ਵਿੱਚ ਜਿਹੜਾ ਹੌਰਮੁਜ਼ ਸਟ੍ਰੇਟ ਦੇ ਕਿਨਾਰੇ ਹੈ ਉੱਥੇ ਹੋਏ ਹਮਲੇ ਨੇ ਅਮਰੀਕਾ ਦਾ ਘਿਨੌਣਾ ਚਿਹਰਾ ਸਾਹਮਣੇ ਲਿਆਂਦਾ। ਇਹ ਹਮਲਾ ਸਿਵਿਲੀਅਨ ਇਲਾਕੇ ਦੇ ਉੱਤੇ ਕੀਤਾ ਗਿਆ। ਇਹ ਹਮਲਾ ਉਦੋਂ ਹੋਇਆ ਜਦੋਂ ਅਮਰੀਕਾ ਨੇ ਐਲਾਨ ਕੀਤਾ ਸੀ ਕਿ ਉਹਨਾਂ ਨੇ IRGC ਦੇ ਨਾਲ ਸੰਬੰਧਿਤ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਸ਼ੁਰੂ ਕਰ ਦਿੱਤੇ ਨੇ। ਈਰਾਨੀ ਅਧਿਕਾਰੀਆਂ ਦੇ ਮੁਤਾਬਕ ਇਸ ਹਮਲੇ ਦੇ ਵਿੱਚ ਇੱਕ ਬੱਚੇ ਸਣੇ ਘੱਟੋ ਘੱਟ 7 ਲੋਕਾਂ ਦੀ ਹੁਣ ਤੱਕ ਮੌਤ ਦੀ ਖ਼ਬਰ ਸਾਹਮਣੇ ਆ ਚੁੱਕੀ ਹੈ। ਵਿਆਹ ਸਮਾਗਮ 'ਚ 68 ਹੋਰ ਲੋਕ ਜ਼ਖਮੀ ਹੋਏ ਸੀ। ਇਸ ਨੂੰ ਇੱਕ ਜੰਗੀ ਅਪਰਾਧ ਕਰਾਰ ਦਿੱਤਾ ਗਿਆ ਸੀ। ਅਮਰੀਕੀ ਬੰਬਾਰੀ ਤੋਂ ਬਾਅਦ ਹੁਣ ਈਰਾਨ ਨੇ ਵੀ ਬਦਲੇ ਦੀ ਭਾਵਨਾ ਦੇ ਤਹਿਤ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਮੱਧ ਪੂਰਬ ਦੇ ਵਿੱਚ ਜਿੰਨੇ ਵੀ ਵੱਡੇ ਦੇਸ਼ ਨੇ ਉਹਨਾਂ ਦੇ ਵਿੱਚ ਇਸ ਵਕਤ ਤੋਂ ਹਾਈ ਅਲਰਟ ਤੇ ਨੇ, ਚਾਹੇ ਉਹ ਰਿਆਦ ਹੋਵੇ, ਚਾਹੇ ਉਹ ਦੋਹਾ ਹੋਵੇ, ਚਾਹੇ ਦੁਬਈ ਹੋਵੇ। ਈਰਾਨ ਨੇ ਇਸੇ ਹਫਤੇ ਦੇ ਦਰਮਿਆਨ ਅਮਰੀਕੀ ਬੰਬਾਰੀ ਦਾ ਜਵਾਬ ਦੇਣ ਦੇ ਤਹਿਤ ਕੁਵੈਤ ਦੇ ਉੱਤੇ ਹਮਲਾ ਸ਼ੁਰੂ ਕਰ ਦਿੱਤਾ। ਇਸ ਦਰਮਿਆਨ ਇਜ਼ਰਾਈਲੀ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ ਇੱਕ ਸ਼ਖਸ ਨੂੰ ਵੀ ਗ੍ਰਿਫ਼ਤਾਰ ਕੀਤਾ ਜੋ ਕਿ ਪਿਛਲੇ ਹਫ਼ਤੇ ਫਲਸਤੀਨੀਆਂ ਦੇ ਉੱਤੇ ਹੋਏ ਹਮਲੇ ਦੇ ਵਿੱਚ ਕਥਿਤ ਤੌਰ ਤੇ ਸ਼ਾਮਲ ਸੀ। ਕੁਵੈਤ ਦੇ ਰੱਖਿਆ ਮੰਤਰਾਲੇ ਨੇ ਐਕਸ ਦੇ ਉੱਤੇ ਦੱਸਿਆ ਹੈ ਕਿ ਕੁਵੈਤ ਦੇ ਵਿੱਚ ਸਾਇਰਨ ਵੱਜੇ ਨੇ ਜਿੱਥੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਈਰਾਨੀ ਹਮਲੇ ਦਾ, ਜਿਹਦੇ ਵਿੱਚ ਈਰਾਨ ਦੀ ਤਰਫ ਤੋਂ ਮਿਜ਼ਾਈਲਾਂ ਤੇ ਡਰੋਨ ਭੇਜੇ ਗਏ ਸੀ ਕੁਵੈਤ ਦੇ ਵੱਲ ਹਮਲਾ ਕਰਨ ਦੇ ਲਈ, ਉਹਨਾਂ ਨੂੰ ਰੋਕ ਲਿਆ ਗਿਆ। ਇਹ ਘਟਨਾ ਅਮਰੀਕੀ ਸਹਿਯੋਗੀਆਂ ਬਹਿਰੀਨ ਤੇ ਜਾਰਡਨ ਵੱਲੋਂ ਇਹ ਕਹਿਣ ਤੋਂ ਬਾਅਦ ਵਾਪਰੀ ਹੈ ਕਿ ਉਹਨਾਂ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਵੀ ਬੀਤੇ ਦਿਨੀ ਕਈ ਈਰਾਨੀ ਹਵਾਈ ਹਮਲਿਆਂ ਨੂੰ ਰੋਕਿਆ ਸੀ। ਇਜ਼ਰਾਈਲੀ ਪੁਲਿਸ ਨੇ ਦੂਸਰੇ ਪਾਸੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੇ ਵਿੱਚ ਅਧਿਕਾਰੀਆਂ ਦੇ ਕਬਜ਼ੇ ਦੇ ਹੇਠਲੇ ਪੱਛਮੀ ਕਿਨਾਰੇ ਦੇ ਵਿੱਚ ਫਲਸਤੀਨੀ ਘਰ ਦੇ ਉੱਤੇ ਜਿਹੜੀ ਹਮਲੇ ਦੀ ਘਟਨਾ ਵਾਪਰੀ ਸੀ ਉਸ ਦੇ ਵਿੱਚ ਇਜ਼ਰਾਈਲੀ ਬਸਤੀਵਾਦ ਨੂੰ ਦੀ ਜਿਹੜੀ ਇੱਕ ਸ਼ੱਕੀ ਭੂਮਿਕਾ ਕਹੀ ਜਾ ਰਹੀ ਸੀ ਉਸ ਨੂੰ ਨਾਕਾਬ ਕੀਤਾ ਗਿਆ। ਬਿਆਨ ਦੇ ਵਿੱਚ ਜਿਹੜਾ ਵਿਅਕਤੀ ਫੜਿਆ ਗਿਆ ਉਸ ਦੀ ਪਛਾਣ ਨਹੀਂ ਦੱਸੀ ਗਈ। ਪਰ ਦੱਸ ਦਈਏ ਕਿ ਯੂਰਪੀ ਦੇਸ਼ਾਂ ਦੀ ਤਰਫ ਤੋਂ ਇਜ਼ਰਾਈਲ ਦੇ ਇਸ ਹਮਲੇ ਦੀ ਨਿੰਦਾ ਕੀਤੀ ਗਈ ਸੀ। ਕਿਹਾ ਗਿਆ ਸੀ ਕਿ ਇਜ਼ਰਾਈਲ ਇਸ ਤਰੀਕੇ ਦੇ ਨਾਲ ਕਬਜ਼ੇ ਵਾਲੇ ਖੇਤਰਾਂ ਦੇ ਵਿੱਚ ਸਿਵਿਲੀਅਨ ਇਲਾਕਿਆਂ ਦੇ ਉੱਤੇ ਹਮਲੇ ਕਿਉਂ ਕਰ ਰਿਹਾ। ਹਾਲਾਂਕਿ ਸ਼ੁਰੂਆਤ ਦੇ ਵਿੱਚ ਇਜ਼ਰਾਈਲ ਨੇ ਬਿਆਨ ਦਿੱਤਾ ਸੀ ਕਿ ਉਹਨਾਂ ਨੂੰ ਹਮਾਸ ਦੇ ਕਿਸੇ ਹਥਿਆਰਬੰਦ ਗੁੱਟ ਦਾ ਉੱਥੇ ਪਤਾ ਚੱਲਿਆ ਸੀ, ਪਰ ਬਾਅਦ ਦੇ ਵਿੱਚ ਹੁਣ ਇਜ਼ਰਾਈਲ ਨੇ ਇਹ ਬਿਆਨ ਦਿੱਤਾ ਕਿ ਹਮਲਾ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਕੀਤਾ ਗਿਆ। ਅਸਲ ਦੇ ਵਿੱਚ ਇਜ਼ਰਾਈਲ ਦੀ ਡਿਫੈਂਸ ਫੋਰਸ ਯਾਨੀ IDF ਦੀ ਤਰਫ ਤੋਂ ਇਹ ਹਮਲਾ ਨਹੀਂ ਕੀਤਾ ਗਿਆ। ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਆਪਣੀ ਸਿਆਸੀ ਵਿਰਾਸਤ ਨੂੰ ਦਾਅ ਦੇ ਉੱਤੇ ਲੱਗਿਆ ਦੇਖ ਕੇ ਪੁਰਾਣੇ ਸਹਿਯੋਗੀਆਂ ਨੂੰ ਵੱਡੀਆਂ ਪਾਰਟੀਆਂ ਦੇ ਵਿੱਚ ਇਕਜੁੱਟ ਹੋਣ ਦੀ ਅਪੀਲ ਕਰ ਰਹੇ ਨੇ, ਜਿਨ੍ਹਾਂ ਦੇ ਕੋਲ ਸੰਸਦ 'ਚ ਦਾਖਲ ਹੋਣ ਦਾ ਬਿਹਤਰ ਵਿਕਲਪ ਹੈ। 27 ਅਕਤੂਬਰ ਨੂੰ ਵੋਟਾਂ ਤੋਂ ਪਹਿਲਾਂ ਕਈ ਛੋਟੀਆਂ ਤੇ ਨੇਤਨਯਾਹੂ ਦੇ ਪੱਖੀ ਪਾਰਟੀਆਂ ਜਿਹੜੀਆਂ ਨੇ ਉਹ ਨੇਤਨਯਾਹੂ ਦੇ ਨਾਲ ਚੋਣਾਂ ਲੜ ਰਹੀਆਂ ਨੇ, ਪਰ ਇਹ ਹਮਾਇਤ ਕਾਫੀ ਨਹੀਂ ਹੋਏਗੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਇਸ ਵਕਤ ਵੱਡੀ ਜਨ ਹਮਾਇਤ ਦੀ ਲੋੜ ਹੈ। ਆਮ ਤੌਰ ਦੇ ਉੱਤੇ ਇਜ਼ਰਾਈਲ ਦੇ ਲੋਕ ਇਸ ਵਕਤ ਨੇਤਨਯਾਹੂ ਦੇ ਹੱਕ ਦੇ ਵਿੱਚ ਭੁਗਤਦੇ ਨਜ਼ਰ ਨਹੀਂ ਆ ਰਹੇ, ਪਰ ਇਜ਼ਰਾਈਲੀ ਆਗੂਆਂ ਨੂੰ ਮਜ਼ਬੂਤ ਕਰਨ ਦੀ ਥਾਂ ਇਹ ਪਾਰਟੀਆਂ ਨੇਤਨਯਾਹੂ ਦੇ ਹਮਾਇਤੀਆਂ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰ ਰਹੀਆਂ ਨੇ। ਯਾਨੀ ਕਿ ਨੇਤਨਯਾਹੂ ਦੀ ਪਾਰਟੀ ਨੂੰ ਤਾਂ ਵੋਟਾਂ ਨਹੀਂ ਪੈ ਰਹੀਆਂ, ਪਰ ਉਹਨਾਂ ਦੇ ਹਮਾਇਤੀ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਉਹਨਾਂ ਨੂੰ ਵੋਟਾਂ ਪੈਂਦੀਆਂ ਜ਼ਰੂਰ ਦਿਖਾਈ ਦੇ ਰਹੀਆਂ ਨੇ। ਜਿਸਦਾ ਮਤਲਬ ਇਹ ਹੈ ਕਿ ਇਹ ਛੋਟੀਆਂ ਪਾਰਟੀਆਂ ਨੇਤਨਯਾਹੂ ਦੀ ਪਾਰਟੀ ਜੇਕਰ ਜਿੱਤ ਕੇ ਸੱਤਾ ਚ ਆ ਵੀ ਜਾਂਦੀ ਹੈ ਤਾਂ ਵੀ ਉਹਨਾਂ ਦੇ ਉੱਤੇ ਇੱਕ ਦਬਾਅ ਬਣਾ ਕੇ ਰੱਖਣਗੇ। ਉੱਥੇ ਇਰਾਨ ਦੀ ਅਰਧ ਸਰਕਾਰੀ ਖਬਰ ਏਜੰਸੀ ਤਸਨੀਮ ਨਿਊਜ਼ ਦੇ ਮੁਤਾਬਕ 2 ਰਾਤ ਪਹਿਲਾਂ ਹੋਏ ਇਰਾਨ ਦੇ ਉੱਤੇ ਹਮਲਿਆਂ ਦੇ ਵਿੱਚ 3 ਇਰਾਨੀ ਫੌਜੀ ਪਾਇਲਟ ਵੀ ਮਾਰੇ ਗਏ ਨੇ। ਖਬਰ ਦੇ ਮੁਤਾਬਕ ਤਸਨੀਮ ਨਿਊਜ਼ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹਨਾਂ ਪਾਇਲਟਸ ਦੀ ਮੌਤ ਕਿੱਥੇ ਤੇ ਕਿਵੇਂ ਹੋਈ ਹੈ, ਪਰ ਇਸ ਖਬਰ ਏਜੰਸੀ ਦੇ ਮੁਤਾਬਕ ਪਾਇਲਟਾਂ ਦੇ ਨਾਮ ਨੇਵੀ ਜਿਹੜੀ ਹੈ ਉੱਥੇ ਦੀ ਇਰਾਨ ਦੀ, ਉਸ ਦੇ ਵਿੱਚ ਮੋਸਤਬਾ ਬਗਰੀ, ਹਾਮਿਦ ਓਕਾਤੀ ਤੇ ਹਵਾਈ ਫੌਜ ਦੇ ਹੁਸੈਨ ਮਹਦੋਵੀਅਨ ਦੇ ਤੌਰ ਦੇ ਉੱਤੇ ਸਾਹਮਣੇ ਆਏ ਨੇ। ਤਸਨੀਮ ਨਿਊਜ਼ ਨੇ ਇੱਕ ਅਲੱਗ ਖਬਰ ਦੇ ਵਿੱਚ ਇਹ ਵੀ ਦੱਸਿਆ ਹੈ ਕਿ ਅਲੱਗ ਅਲੱਗ ਫੌਜੀ ਬਲਾਂ ਦੇ 6 ਮੈਂਬਰਾਂ ਦੇ ਨਾਮ ਵੀ ਪ੍ਰਕਾਸ਼ਿਤ ਕੀਤੇ ਗਏ ਨੇ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਦੇਸ਼ ਦੇ ਦੱਖਣੀ ਹਿੱਸੇ ਦੇ ਵਿੱਚ ਹੋਏ ਹਮਲੇ ਦੇ ਵਿੱਚ ਇੱਕ ਹੋਰ ਹਮਲੇ ਦੇ ਵਿੱਚ ਮਾਰੇ ਗਏ ਸੀ। ਕੌਮਾਂਤਰੀ ਖਬਰਾਂ ਤੋਂ ਨਾਲ ਨਾਲ ਹੁਣ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ, ਪਰ ਪਹਿਲਾਂ ਗੁਆਂਢ ਦੇ ਵਿੱਚੋਂ ਨੇਪਾਲ ਤੋਂ ਖਬਰ, ਜਿੱਥੇ ਨੇਪਾਲ ਦੇ ਵਿੱਚ ਹੜ੍ਹਾਂ ਦੇ ਚੱਲਦਿਆਂ ਹੁਣ ਮ੍ਰਿਤਕਾਂ ਦੀ ਗਿਣਤੀ 1200 ਤੋਂ ਪਾਰ ਹੋ ਚੁੱਕੀ ਹੈ। ਨੇਪਾਲ ਦੀ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ ਯਾਨੀ NDRRMA ਨੇ ਦੱਸਿਆ ਹੈ ਕਿ ਬੋਟੋਕੋਸ਼ੀ ਤੇ ਤ੍ਰਿਸ਼ੂਲੀ ਨਦੀਆਂ ਦੇ ਵਿੱਚ ਆਈਆਂ ਇਹਨਾਂ ਹੜ੍ਹਾਂ ਦੇ ਚੱਲਦਿਆਂ 1252 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। NDRRMA ਦੇ ਮੁਤਾਬਕ ਪਿਛਲੇ ਹਫ਼ਤੇ ਬੁੱਧਵਾਰ ਦੇ ਦਿਨ ਆਈ ਭਿਆਨਕ ਹੜ੍ਹ ਤੋਂ ਬਾਅਦ ਹੁਣ ਤੱਕ 4216 ਲੋਕ ਲਾਪਤਾ ਵੀ ਦੱਸੇ ਗਏ ਨੇ।

ਜਾ ਰਹੀਆਂ ਨੇ। ਇੱਕ ਸੁਰੰਗ ਦੇ 150 ਮੀਟਰ ਅੰਦਰੋਂ ਦੋ ਲੋਕਾਂ ਦੀ ਮ੍ਰਿਤਕ ਦੇਹ ਕੱਲ ਦੇ ਦਿਨ ਬਰਾਮਦ ਕੀਤੀ ਗਈ ਹੈ। ਪਿਛਲੇ ਬੁੱਧਵਾਰ ਤੋਂ ਇਹ ਮ੍ਰਿਤਕ ਦੇਹ ਉੱਥੇ ਮੌਜੂਦ ਸੀ। ਦੱਸ ਦਈਏ ਕਿ ਇਹ ਇੱਕ ਬਿਜਲੀ ਪ੍ਰੋਜੈਕਟ ਹੈ ਲਾਂਗ ਟਾਂਗ, ਜਿੱਥੋਂ ਇਹ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ। ਕਿਹਾ ਗਿਆ ਹੈ ਕਿ ਹਾਲੇ ਵੀ 42 ਲੋਕ ਇਸ ਪ੍ਰੋਜੈਕਟ ਦੇ ਵਿੱਚ ਕੰਮ ਕਰ ਰਹੇ ਹੋ ਲਾਪਤਾ ਹੀ ਨੇ। ਉਹਨਾਂ ਦੀ ਨਾ ਤਾਂ ਕੋਈ ਮ੍ਰਿਤਕ ਦੇਹ ਹਾਸਲ ਹੋਈ ਹੈ ਤੇ ਨਾ ਹੀ ਕੋਈ ਵਧੇਰੇ ਜਾਣਕਾਰੀ ਮਿਲ ਸਕੀ ਹੈ। ਉੱਥੇ ਨੇਪਾਲ ਦੇ ਨਾਲ ਹੀ ਜੁੜੀ ਅਗਲੀ ਖਬਰ ਵੀ ਸਾਹਮਣੇ ਆਉਂਦੀ ਹੈ ਭਾਰਤ ਤੋਂ, ਜਿੱਥੇ ਚੀਨ ਨੇ ਹੁਣ ਨੇਪਾਲ ਦੇ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਨੇਪਾਲ ਦੇ ਵਿੱਚ ਇੱਕ ਗਲੇਸ਼ੀਅਰ ਟੁੱਟਣ ਦੀ ਵਜ੍ਹਾ ਦੇ ਚੱਲਦਿਆਂ ਹੜ੍ਹ ਆਏ ਸੀ। ਭਾਰਤ ਦੇ ਵਿੱਚ ਚੀਨ ਦੇ ਸਫਾਰਤਖਾਨੇ ਦੇ ਬੁਲਾਰੇ ਯੂ ਜਿੰਗ ਨੇ ਐਕਸ ਦੇ ਉੱਤੇ ਲਿਖਿਆ ਕਿ ਚੀਨ ਤੇ ਨੇਪਾਲ ਦੇ ਮਾਹਰਾਂ ਦੇ ਅੰਦਾਜ਼ੇ ਮੁਤਾਬਕ ਗਲੋਬਲ ਵਾਰਮਿੰਗ ਦੇ ਲੰਮੇ ਸਮੇਂ ਤੋਂ ਪੈ ਰਹੇ ਅਸਰ ਦੇ ਚੱਲਦਿਆਂ ਗਲੇਸ਼ੀਅਰਸ ਨੂੰ ਅਸਥਿਰ ਕਰ ਦਿੱਤਾ ਗਿਆ ਸੀ ਜਾਂ ਅਸਥਿਰ ਹੋ ਗਏ ਸੀ। ਪਰ ਹਾਲੀਆ ਆਪਦਾ ਨੇ ਨੇਪਾਲ ਦੇ ਵਿੱਚ ਇੱਕ ਗਲੇਸ਼ੀਅਰ ਦੇ ਢਹਿਣ ਦੇ ਚੱਲਦਿਆਂ ਇਹ ਸ਼ੁਰੂਆਤ ਹੋਈ, ਜਿਸ ਤੋਂ ਬਾਅਦ ਬਰਫ਼ ਤੇ ਚਟਾਨਾਂ ਦਾ ਤੇਜ਼ ਬਹਾ ਆਇਆ ਤੇ ਪਹਾੜ ਦਾ ਇੱਕ ਵੱਡਾ ਹਿੱਸਾ ਬਹਿ ਗਿਆ। ਹਾਲਾਂਕਿ ਕਈ ਕੌਮਾਂਤਰੀ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਸੈਟੇਲਾਈਟ ਤਸਵੀਰਾਂ ਤੋਂ ਸੰਕੇਤ ਮਿਲਦੇ ਨੇ ਕਿ ਤਿੱਬਤ ਦੇ ਕਰੀਬ ਲੋਂਗਟੋਂਗ ਲੀਰੋਂਗ ਪਰਬਤ ਦੇ ਉੱਤਰ ਦੇ ਵਿੱਚ ਚਟਾਨ ਦੇ ਇੱਕ ਵੱਡੇ ਹਿੱਸੇ ਦੇ ਟੁੱਟਣ ਦੇ ਚੱਲਦਿਆਂ ਇਹ ਆਪਦਾ ਵਾਪਰੀ ਸੀ। ਯੂਜਿੰਗ ਨੇ ਲਿਖਿਆ ਕਿ ਆਪਦਾ ਤੋਂ ਬਾਅਦ ਚੀਨ ਨੇ ਨੇਪਾਲ ਦੇ ਨਾਲ ਪ੍ਰਭਾਵਿਤ ਇਲਾਕਿਆਂ ਦੀਆਂ ਤਸਵੀਰਾਂ ਸੈਟੇਲਾਈਟ ਤੇ ਜਲ ਵਿਗਿਆਨ ਸੰਬੰਧੀ ਅੰਕੜਿਆਂ ਦੇ ਨਾਲ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਇਸ ਦੇ ਵਿੱਚ ਉੱਪਰ ਬਣੀ ਇੱਕ ਝੀਲ ਦੇ ਟੁੱਟਣ ਦੇ ਖਤਰੇ ਨੂੰ ਲੈ ਕੇ ਚੇਤਾਵਨੀ ਵੀ ਦਿੱਤੀ ਗਈ ਸੀ। ਉਹਨਾਂ ਦੱਸਿਆ ਹੈ ਕਿ ਉਂਝ ਵੀ ਚੀਨ ਦੀ ਤਰਫ ਤੋਂ ਨੇਪਾਲ ਦੀ ਵੀ ਮਦਦ ਕੀਤੀ ਜਾ ਰਹੀ ਹੈ। ਇੱਕ ਤੀਜੀ ਖੇਪ ਵੀਰਵਾਰ ਦੇ ਦਿਨ ਨੇਪਾਲ ਨੂੰ ਭੇਜੀ ਗਈ। ਉਹਨਾਂ ਦੱਸਿਆ ਕਿ 10 ਫੋਰੈਂਸਿਕ ਮਾਹਰਾਂ ਦੀ ਇੱਕ ਟੀਮ ਕਠਮਾਂਡੂ ਪਹੁੰਚੀ ਹੋਈ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋੜੀਏ ਤੇ ਭਾਰਤ ਦੇ ਵਿੱਚ ਜਿਹੜਾ ਅਮਰੀਕਾ ਦੇ ਨਾਲ ਵਪਾਰ ਸਮਝੌਤਾ ਉਸ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਉਂਦੀ ਹੈ। ਵਣਜ ਤੇ ਸਨਅਤਾਂ ਬਾਰੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਦੁਵੱਲੇ ਵਪਾਰ ਸਮਝੌਤੇ ਨੂੰ ਅਮਰੀਕਾ ਵੱਲੋਂ ਤਰਜੀਹੀ ਸ਼ਰਤਾਂ ਦੀ ਪੇਸ਼ਕਸ਼ ਕਰਨ ਮਗਰੋਂ ਹੀ ਅੰਤਮ ਰੂਪ ਦਿੱਤਾ ਜਾਏਗਾ। ਉਹਨਾਂ ਕਿਹਾ ਹੈ ਕਿ ਭਾਰਤ ਦੇ 9 ਦੇ ਕਰੀਬ ਫ੍ਰੀ ਟ੍ਰੇਡ ਡੀਲਸ ਅਜਿਹੇ ਮੁਲਕਾਂ ਦੇ ਨਾਲ ਹੋਏ ਨੇ ਜਿਨ੍ਹਾਂ ਦੀ GDP ਕਰੀਬ 60 ਲੱਖ ਕਰੋੜ ਡਾਲਰ ਜਾਂ ਇਸ ਤੋਂ ਵੱਧ ਹੈ। ਇਹ ਸਮਝੌਤੇ ਆਲਮੀ ਵਪਾਰ ਦੇ ਕਰੀਬ 2/3 ਹਿੱਸੇ ਤੱਕ ਤਰਜੀਹੀ ਪਹੁੰਚ ਉਪਲਬਧ ਕਰਵਾਉਣਗੇ। ਵਣਜ ਮੰਤਰਾਲੇ ਵੱਲੋਂ ਕਰਵਾਈ ਗਈ ਮੁਕਤ ਵਪਾਰ ਸਮਝੌਤਿਆਂ ਦੇ ਬਾਰੇ ਇੱਕ ਵਰਕਸ਼ਾਪ ਦੇ ਵਿੱਚ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਗਲੇ ਕੁਝ ਕੁ ਮਹੀਨਿਆਂ ਦੇ ਵਿੱਚ ਜਾਂ ਇੰਝ ਕਹਿ ਲਈਏ ਕਿ ਅਗਲੇ 2-3 ਸਾਲਾਂ ਤੱਕ ਕੈਨੇਡਾ, ਮੈਕਸੀਕੋ, ਚਿਲੀ, ਸਾਊਥ ਅਫਰੀਕਾ ਦੇ ਨਾਲ ਵੀ ਜਿਹੜਾ ਵਪਾਰਕ ਗੁੱਟ ਹੈ ਤੇ ਇੱਕ ਸਾਊਥ ਅਫਰੀਕਨ ਕਸਟਮਸ ਯੂਨੀਅਨ ਤੇ ਫਿਰ ਉਸ ਤੋਂ ਇਲਾਵਾ ਗਲਫ ਕਾਰਪੋਰੇਸ਼ਨ ਕੌਂਸਲ ਤੇ ਇਜ਼ਰਾਈਲ ਦੇ ਨਾਲ ਵੀ ਫ੍ਰੀ ਟ੍ਰੇਡ ਡੀਲਸ ਕਰ ਲਏਗਾ। ਉੱਥੇ ਕਾਂਗਰਸ ਪਾਰਟੀ ਦੀ ਤਰਫ ਤੋਂ ਇਲਜ਼ਾਮ ਲਗਾਏ ਗਏ ਨੇ ਕਿ ਭਾਰਤ ਦੀ ਮੌਜੂਦਾ ਸਰਕਾਰ GDP ਦੇ ਨਾਲ ਜੁੜੇ ਜਿਹੜੇ ਅੰਕੜੇ ਦੇ ਰਹੀ ਹੈ ਉਹ ਝੂਠੇ ਨੇ, ਭਰਮਾਊ ਨੇ। ਭਾਰਤ ਦੀ ਅਰਥ ਵਿਵਸਥਾ ਦੀ ਅਪ੍ਰੈਲ ਤੋਂ ਜੂਨ ਮਹੀਨੇ ਦੀ ਤਿਮਾਹੀ ਦੇ ਦਰਮਿਆਨ 7.8% ਦੇ ਦਰ ਦੇ ਨਾਲ ਵਧਣ ਦੇ ਸਰਕਾਰੀ ਦਾਅਵੇ ਦੇ ਉੱਤੇ ਕਾਂਗਰਸ ਨੇ ਹੁਣ ਇਤਰਾਜ਼ ਜਤਾਇਆ। ਪਾਰਟੀ ਨੇ ਬਿਆਨ ਦੇ ਵਿੱਚ GDP ਦੇ ਅੰਕੜਿਆਂ ਨੂੰ ਵਧਾ ਚੜਾ ਕੇ ਪੇਸ਼ ਕੀਤੇ ਜਾਣ ਦਾ ਸੱਤਾਧਾਰੀ ਧਿਰ ਦੇ ਉੱਤੇ ਇਲਜ਼ਾਮ ਲਗਾਇਆ। ਬਿਆਨ ਚ ਕਿਹਾ ਗਿਆ ਕਿ ਇਹਨਾਂ ਅੰਕੜਿਆਂ ਦੇ ਵਿੱਚ ਬੇਸ ਈਅਰ ਦੀ ਸਮੱਸਿਆ। ਪਾਰਟੀ ਨੇ ਦੋਸ਼ ਮੜਿਆ ਕਿ 2025 ਦੀ ਪਹਿਲੀ ਤਿਮਾਹੀ ਦੇ ਪਿਛਲੇ ਅੰਕੜਿਆਂ ਨੂੰ 4 ਵਾਰ ਸੋਧਿਆ ਗਿਆ ਸੀ, ਜਿਸ ਦੇ ਵਿੱਚ ਕਰੀਬ 86 ਲੱਖ ਕਰੋੜ ਰੁਪਏ ਤੋਂ ਘਟਾ ਕੇ ਕਰੀਬ 80 ਲੱਖ ਕਰੋੜ ਰੁਪਏ ਇਸ ਨੂੰ ਕਰ ਦਿੱਤਾ ਗਿਆ। ਬਿਆਨ ਦੇ ਮੁਤਾਬਕ ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਦੀ ਗਿਣਤੀ ਦੇ ਮੁਤਾਬਕ ਜੇਕਰ ਬੇਸ ਈਅਰ ਦੇ ਅੰਕੜਿਆਂ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਸੋਧਿਆ ਨਹੀਂ ਗਿਆ ਹੁੰਦਾ ਤਾਂ ਇਸ ਤਿਮਾਹੀ ਦੀ ਨੋਮੀਨਲ ਗਰੋਥ 10.3% ਨਹੀਂ ਬਲਕਿ 2.6% ਹੁੰਦੀ, ਜਿਵੇਂ ਕਿ ਸਰਕਾਰ ਇਸ ਤੋਂ ਉਲਟ ਦਾਅਵਾ ਕਰ ਰਹੀ ਹੈ। ਮਹਿੰਗਾਈ ਨੂੰ ਵੀ ਘਟਾ ਦਈਏ ਤਾਂ ਅਸਲ ਅੰਕੜੇ ਜਿਹੜੇ ਨੇ ਉਹ ਉਸ ਦੇ ਮੁਤਾਬਕ ਤਾਂ ਵਿਕਾਸ ਦਰ 0 ਹੋ ਜਾਏਗੀ। ਬਿਆਨ ਦੇ ਵਿੱਚ ਕਿਹਾ ਗਿਆ ਕਿ ਸਰਕਾਰ ਨੇ ਸਿਰਫ ਅਪ੍ਰੈਲ ਜੂਨ 2025 ਦੇ ਅੰਕੜਿਆਂ ਨੂੰ ਹੀ ਨਹੀਂ ਸੋਧਿਆ ਬਲਕਿ ਵਿੱਤ ਵਰੇ 2022-23 ਦੇ ਪਿਛਲੇ 4 ਸਾਲਾਂ ਦੇ ਅੰਕੜਿਆਂ ਚ ਵੀ ਬਦਲਾਅ ਕੀਤਾ, ਜਿਸਦਾ ਮਤਲਬ ਇਹ ਹੈ ਕਿ ਪਿਛਲੇ 4 ਸਾਲਾਂ ਦੇ ਵਿੱਚ GDP ਦੇ ਅੰਕੜੇ ਵਧਾ ਚੜਾ ਕੇ ਦੱਸੇ ਜਾ ਰਹੇ ਨੇ। 4 ਸਾਲਾਂ ਦੇ ਵਿੱਚ GDP ਨੂੰ 43 ਲੱਖ ਕਰੋੜ ਰੁਪਏ ਘੱਟ ਕਰਕੇ ਦੱਸਿਆ ਗਿਆ, ਯਾਨੀ ਕਿ 43 ਲੱਖ ਕਰੋੜ ਰੁਪਏ ਦੀ ਕੀਮਤ ਵਾਲੀ ਵਾਧੂ ਵਸਤਾਂ ਸੇਵਾਵਾਂ ਨੂੰ ਪਹਿਲਾਂ ਤੋਂ ਹੀ GDP ਦੇ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਹੁਣ ਹਟਾ ਲਿਆ ਗਿਆ। ਕਾਂਗਰਸ ਨੇ ਸਰਕਾਰ ਤੋਂ ਇਸ ਦਾ ਸਪਸ਼ਟੀਕਰਨ ਮੰਗਿਆ। ਕਾਂਗਰਸ ਨੇ ਬਿਆਨ ਦੇ ਵਿੱਚ ਕਿਹਾ ਕਿ ਮਹਿੰਗਾਈ ਨੂੰ ਲੈ ਕੇ ਸਰਕਾਰ ਦਾ ਅੰਦਾਜ਼ਾ ਸਿਰਫ 2.5% ਹੈ, ਜਦਕਿ ਇਸੇ ਸਮੇਂ ਦੇ ਦਰਮਿਆਨ ਜਿਹੜੀ ਥੋਕ ਮਹਿੰਗਾਈ ਉਹ 3.9% ਸੀ ਤੇ
ਖੁਦਰਾ ਮਹਿੰਗਾਈ

ਜਿਹੜੀ ਉਹ 9.4%। ਕਾਂਗਰਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਸਲ ਦੇ ਵਿੱਚ ਮਹਿੰਗਾਈ ਦਰ ਨੂੰ ਸ਼ਾਮਿਲ ਕੀਤਾ ਜਾਵੇ, ਜਿਸ ਦੇ ਚੱਲਦਿਆਂ ਜਿਹੜੀ ਅਸਲ ਮਹਿੰਗਾਈ ਦਰ ਹੈ ਜੇਕਰ ਉਹ ਸ਼ਾਮਿਲ ਹੋਏਗੀ ਤਾਂ GDP ਦਾ ਅੰਕੜਾ ਕਾਫੀ ਜ਼ਿਆਦਾ ਘੱਟ ਹੋਏਗਾ। ਬਿਆਨ ਦੇ ਮੁਤਾਬਕ ਸੁਭਾਸ਼ ਚੰਦਰ ਗਰਗ ਦੇ ਦੱਸਿਆ ਸੀ ਕਿ ਮੈਨੂਫੈਕਚਰਿੰਗ ਪਿਛਲੇ ਸਾਲ ਦੀ ਤੁਲਨਾ ਚ 5.2% ਘਾਟੇ ਦਾ ਖੇਤਰ ਰਿਹਾ, ਜਦਕਿ ਨਿੱਜੀ ਖਪਤ ਦੇ ਵਿੱਚ 5.4% ਗਿਰਾਵਟ ਆਈ ਹੈ। ਬਿਆਨ ਚ ਇਹ ਵੀ ਕਿਹਾ ਗਿਆ ਕਿ ਭਾਰਤ ਦੇ GDP ਅੰਕੜਿਆਂ ਦੀ ਪਹਿਲੀ ਵਾਰ ਸਵਾਲ ਨਹੀਂ ਉੱਠ ਰਹੇ। ਸਾਬਕਾ ਜਿਹੜੇ ਮੁੱਖ ਆਰਥਿਕ ਸਲਾਹਕਾਰ ਸੀ ਅਰਵਿੰਦ ਸੁਬਰਮਨੀਅਮ, ਉਹਨਾਂ ਨੇ ਵੀ ਦੱਸਿਆ ਸੀ ਕਿ 2005 ਤੋਂ 2011 ਦੇ ਦਰਮਿਆਨ ਆਰਥਿਕ ਉਛਾਲ ਵਾਲੇ ਸਾਲਾਂ ਦੇ ਵਿੱਚ ਵਿਕਾਸ ਦਰ ਨੂੰ ਅਸਲ ਦੇ ਵਿੱਚ ਘੱਟ ਕਰਕੇ ਦੱਸਿਆ ਗਿਆ ਸੀ, ਪਰ 2011 ਤੋਂ 2012 ਦੇ ਵਿੱਚ ਬੇਸ ਈਅਰ ਨੂੰ ਹੀ ਬਦਲ ਦਿੱਤਾ ਗਿਆ, ਜਿਸ ਦੇ ਚੱਲਦਿਆਂ GDP ਦੇ ਅੰਕੜੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਬਦਲਾਅ ਹੋਇਆ ਸਾਹਮਣੇ ਆਉਂਦਾ, ਔਰ ਸਰਕਾਰ ਇਹਨਾਂ ਨੂੰ ਵਧਾ ਚੜਾ ਕੇ ਪੇਸ਼ ਕਰ ਰਹੀ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਦਿੱਲੀ ਦੇ ਸਾਬਕਾ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਸਤਿੰਦਰ ਜੈਨ ਨੂੰ ਇੱਕ ਸਥਾਨਕ ਅਦਾਲਤ ਨੇ ਵੀਰਵਾਰ ਦੇ ਦਿਨ ਜ਼ਮਾਨਤ ਦੇ ਦਿੱਤੀ। ਖਬਰ ਏਜੰਸੀ ਏਐਨਆਈ ਦੇ ਮੁਤਾਬਕ ਸੀਵੇਜ ਟਰੀਟਮੈਂਟ ਪਲਾਂਟ ਦੀਆਂ ਯੋਜਨਾਵਾਂ ਦੇ ਵਿੱਚ ਟੈਂਡਰ ਪ੍ਰਕਿਰਿਆ ਦੇ ਅੰਦਰ ਕਥਿਤ ਗੜਬੜੀਆਂ ਦੇ ਮਾਮਲੇ 'ਚ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ACB ਨੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਕੋਰਟ ਨੇ 2 ਲੱਖ ਰੁਪਏ ਦੇ ਬੌਂਡ ਤੇ ਇੰਨੀ ਹੀ ਰਕਮ ਦੇ 2 ਹੋਰ ਬੌਂਡ ਦੇ ਉੱਤੇ ਉਹਨਾਂ ਨੂੰ ਜ਼ਮਾਨਤ ਦਿੱਤੀ। ਸਤਿੰਦਰ ਜੈਨ ਨੂੰ ਨਿਆਇਕ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਰਵਾਰ ਦੇ ਦਿਨ ਰਾਊਜ਼ ਐਵਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਬਾਰ ਐਂਡ ਬੈਂਚ ਨਾਮ ਦੇ ਵੈਬਸਾਈਟ ਦੇ ਮੁਤਾਬਕ ਰਾਊਜ਼ ਐਵਨਿਊ ਕੋਰਟ ਦੇ ਵਿਸ਼ੇਸ਼ ਜੱਜ ਨੇ ਇਹ ਹੁਕਮ ਦਿੱਤਾ ਹੈ ਕਿ ਉਹਨਾਂ ਨੂੰ ਇਹ ਇਸ ਵਕਤ ਜ਼ਮਾਨਤ ਦਿੱਤੀ ਜਾਂਦੀ ਹੈ। ਵੈਸੇ ਉਹਨਾਂ ਨੂੰ 18 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਮਾਮਲਾ ਮਈ 2024 ਦਾ ਹੈ। ਉੱਥੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਆਪਣੀ ਡਿਗਰੀ ਦਿਖਾਉਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਦੇ ਖਿਲਾਫ਼ ਭਾਰਤ ਦੇ ਮੀਡੀਆ ਦੇ ਇੱਕ ਹਿੱਸੇ ਦੀ ਤਰਫ ਤੋਂ ਰਾਤ ਵੇਲੇ ਇਸ ਕਿਸਮ ਦੇ ਪ੍ਰੋਗਰਾਮ ਚਲਾਏ ਜਾ ਰਹੇ ਨੇ ਤੇ ਸੋਸ਼ਲ ਮੀਡੀਆ ਤੇ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਅਭਿਜੀਤ ਦੀਪਕੇ ਕੋਈ ਅਮਰੀਕਾ ਦੇ ਵਿੱਚ ਪੜ੍ਹਾਈ ਪੂਰੀ ਨਹੀਂ ਕਰਕੇ ਆਏ ਨੇ, ਜੇਕਰ ਕਰਕੇ ਆਏ ਨੇ ਤਾਂ ਇਸ ਕਿਸਮ ਦੀ ਉਹ ਡਿਗਰੀ ਦਿਖਾਣ। ਹੁਣ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੀ ਵਰਤੋਂ ਕਰਦੇ ਹੋਏ ਦੀਪਕੇ ਨੇ ਲਿਖਿਆ ਕਿ ਲੋਕ ਮੇਰੀ ਹੁਣ ਡਿਗਰੀ ਦੇਖਣ ਦਾ ਇੰਤਜ਼ਾਰ ਕਰਦੇ ਕਰਦੇ ਸੱਚ ਜਾਣਨ ਦੇ ਲਈ ਆਪਣਾ ਧੀਰਜ ਹੀ ਖੋ ਬੈਠੇ ਨੇ। ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਉਹਨਾਂ ਨੇ 12 ਸਾਲ ਤੱਕ ਪ੍ਰਧਾਨ ਮੰਤਰੀ ਦੀ ਡਿਗਰੀ ਦੇਖੇ ਬਿਨਾਂ ਕਿਵੇਂ ਕੰਮ ਚਲਾ ਲਿਆ। ਸਰ ਨਰਿੰਦਰ ਮੋਦੀ, ਕਿਉਂ ਨਾ ਅਸੀਂ ਦੋਵੇਂ ਆਪੋ ਆਪਣੀਆਂ ਡਿਗਰੀਆਂ ਦਿਖਾ ਦਈਏ ਤਾਂ ਕਿ ਇਸ ਮੁੱਦੇ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਖਤਮ ਕਰ ਦਿੱਤਾ ਜਾਵੇ। ਕਾਂਗਰਸ ਜਨਤਾ ਪਾਰਟੀ ਨੇ 5 ਸਤੰਬਰ ਨੂੰ ਹੋਣ ਵਾਲੇ ਆਪਣੇ ਮਾਰਚ ਨੂੰ ਵਾਪਸ ਵੀ ਲੈ ਲਿਆ। CJP ਦਾ ਇਹ ਕਦਮ ਕੇਂਦਰ ਸਰਕਾਰ ਦੇ ਵਿਦਿਆਰਥੀ ਅੰਦੋਲਨ ਦੇ ਖਿਲਾਫ ਦਰਜ ਕੀਤੇ ਗਏ ਜਿਹੜੇ ਮਾਮਲੇ ਸੀ ਉਸ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਸਾਹਮਣੇ ਆਉਣ ਤੋਂ ਬਾਅਦ ਇਹ ਗੱਲ ਕਹੀ ਗਈ ਹੈ। ਅਦਾਲਤ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ FIRs ਵਾਪਸ ਲੈਣ ਦਾ ਹੁਕਮ ਦਿੱਤਾ ਸੀ, ਜਿਸ ਤੋਂ ਬਾਅਦ CJP ਨੇ ਵੀ ਆਪਣਾ ਪ੍ਰਦਰਸ਼ਨ ਜਿਹੜਾ ਭਲਕੇ ਹੋਣਾ ਸੀ 5 ਤਰੀਕ ਨੂੰ ਉਸ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਪੰਜਾਬ ਤੋਂ ਖਬਰ ਇਹ ਪੰਜਾਬ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਚੋਣ ਕਮਿਸ਼ਨ ਦੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਤੋਂ ਬਾਅਦ ਰਾਜ ਸਭਾ ਮੈਂਬਰ ਰਾਘਵ ਚੱਡਾ ਪਹਿਲਾਂ ਪੰਜਾਬ ਤੇ ਹੁਣ ਦਿੱਲੀ ਦੀ ਰਾਜਿੰਦਰ ਨਗਰ ਹਲਕੇ ਦੀ ਵੋਟਰ ਸੂਚੀ ਦੇ ਵਿੱਚੋਂ ਗਾਇਬ ਹੋ ਗਏ ਨੇ। ਚੋਣ ਕਮਿਸ਼ਨ ਨੇ 13 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਖਰੜਾ ਵੋਟਰ ਸੂਚੀ ਦੇ ਵਿੱਚੋਂ ਰਾਘਵ ਚੱਡਾ ਨੂੰ ਪੱਕੇ ਤੌਰ ਤੇ ਸ਼ਿਫਟ ਹੋਣ ਦਾ ਹਵਾਲਾ ਦੇ ਕੇ ਆਊਟ ਕਰ ਦਿੱਤਾ। ਉਧਰ ਵਿਸ਼ੇਸ਼ ਸੁਧਾਈ ਪ੍ਰਕਿਰਿਆ ਤੋਂ ਬਾਅਦ ਦਿੱਲੀ ਦੇ ਹਲਕਾ ਰਾਜਿੰਦਰ ਨਗਰ ਦੀ 31 ਅਗਸਤ ਨੂੰ ਪ੍ਰਕਾਸ਼ਿਤ ਹੋਈ ਵੋਟਰ ਸੂਚੀ 'ਚ ਵੀ ਰਾਘਵ ਚੱਡਾ ਦਾ ਨਾਮ ਨਹੀਂ ਹੈ। ਦੱਸ ਦਈਏ ਕਿ ਪੰਜਾਬ ਦੇ ਵਿੱਚ ਵੋਟ ਕੱਟੇ ਜਾਣ ਤੋਂ ਬਾਅਦ ਹੁਣ ਰਾਜ ਸਭਾ ਮੈਂਬਰ ਰਾਘਵ ਚੱਡਾ ਅਤੇ ਆਮ ਆਦਮੀ ਪਾਰਟੀ ਆਹਮੋ ਸਾਹਮਣੇ ਹੋ ਗਏ ਸੀ। ਚੱਡਾ ਨੇ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਸੀ ਤੇ ਆਮ ਆਦਮੀ ਪਾਰਟੀ ਸਰਕਾਰ ਤੇ ਗੁੱਸਾ ਕੱਢਿਆ ਸੀ। ਹੁਣ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਵੋਟ SIR ਪ੍ਰਕਿਰਿਆ ਦੇ ਦਰਮਿਆਨ ਕੱਟੇਗੀ, ਜਿਸ ਦੇ ਨਾਲ ਸੂਬਾਈ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ, ਕਿਉਂਕਿ SIR ਪ੍ਰਕਿਰਿਆ ਕੇਂਦਰ ਸਰਕਾਰ ਦੀ ਤਰਫ ਤੋਂ ਕਰਵਾਈ ਜਾ ਰਹੀ ਹੈ। ਚੱਡਾ ਨੇ ਇਹ ਵੀ ਕਿਹਾ ਕਿ ਸ਼ੁਕਰ ਹੈ ਕਿ ਸਿਰਫ ਖਰੜਾ ਵੋਟਰ ਸੂਚੀਆਂ ਨੇ, ਅੰਤਮ ਵੋਟਰ ਸੂਚੀਆਂ ਨਹੀਂ। ਦਾਅਵਿਆਂ ਤੇ ਇਤਰਾਜ਼ਾਂ ਦੀ ਪ੍ਰਕਿਰਿਆ ਹਾਲੇ ਬਾਕੀ ਹੈ। ਉਹਨਾਂ ਨੂੰ ਇਸ ਇਹ ਕਲੈਰੀਕਲ ਗਲਤੀ ਨਹੀਂ ਲੱਗਦੀ, ਸਗੋਂ ਇਹ ਸਿਆਸੀ ਬਦਲਾਖੋਰੀ ਦਾ ਇੱਕ ਮਾਮਲਾ ਹੈ। ਉੱਧਰ ਪੰਜਾਬ ਦੇ ਵਿੱਚ DA ਦੇ ਬਕਾਏ ਦੇ ਮੁੱਦੇ ਦੇ ਉੱਤੇ ਸੂਬਾ ਸਰਕਾਰ ਤੇ ਮੁਲਾਜ਼ਮਾਂ ਦੇ ਵਿੱਚ ਚੱਲ ਰਿਹਾ ਟਕਰਾਅ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸ ਦਰਮਿਆਨ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਤੇ ਡਾਕਟਰ ਬਲਜੀਤ ਕੌਰ ਨੇ ਚੰਡੀਗੜ੍ਹ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ
ਜੇ ਮੁਲਾਜ਼ਮ ਚਾਹੁੰਦੇ ਨੇ ਤਾਂ ਪੰਜਾਬ ਸਰਕਾਰ ਉਹਨਾਂ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਤਨਖਾਹਾਂ ਤੇ ਡੀਏ ਦੇਣ ਦੇ ਲਈ ਤਿਆਰ ਹੈ। ਮੈਂ ਕਿਹਾ ਕਿ ਪੰਜਾਬ ਦੇ ਪ੍ਰਮੁੱਖ ਕੈਟਾਗਰੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਨਾਲੋਂ ਪਹਿਲਾਂ ਹੀ ਵੱਧ ਨੇ। ਇਸੇ ਕਰਕੇ ਪੰਜਾਬ ਦੇ ਮੌਜੂਦਾ ਮਾਲੀਏ ਦਾ 51% ਤਨਖਾਹਾਂ ਤੇ ਪੈਨਸ਼ਨਾਂ ਦੇ ਉੱਤੇ ਖਰਚ ਕੀਤਾ ਜਾਂਦਾ ਹੈ। ਭਾਰਤ ਦੇ ਵਿੱਚ ਇਹ ਔਸਤ 38% ਹੈ। ਮੈਂ ਕਿਹਾ ਕਿ ਪੰਜਾਬ ਸਰਕਾਰ ਵੱਲ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਦਾ 14,000 ਕਰੋੜ ਰੁਪਏ ਦਾ ਬਕਾਇਆ ਪਿਆ, ਉਹ ਸਰਕਾਰ ਦੇਣ ਨੂੰ ਤਿਆਰ ਹੈ। ਇਸ ਦੇ ਲਈ ਮੁਲਾਜ਼ਮ ਜਥੇਬੰਦੀਆਂ ਆ ਕੇ ਸਰਕਾਰ ਦੇ ਨਾਲ ਗੱਲ ਕਰਨ। ਉਧਰ ਸਾਂਝਾ ਮੁਲਾਜ਼ਮ ਮੰਚ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਹ ਸੰਘਰਸ਼ ਜਾਰੀ ਰੱਖਿਆ ਜਾਏਗਾ ਤੇ ਸੂਬਾ ਸਰਕਾਰ ਦੇ ਮੰਤਰੀਆਂ ਵੱਲੋਂ ਪੰਜਾਬ ਦੇ ਲੋਕਾਂ ਤੇ ਮੁਲਾਜ਼ਮਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮੁਲਾਜ਼ਮ ਸਰਕਾਰ ਦੀਆਂ ਗੱਲਾਂ ਦੇ ਵਿੱਚ ਨਹੀਂ ਆਣਗੇ। ਜਲਦੀ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਦੇ ਮੂਹਰੇ ਤੱਥ ਪੇਸ਼ ਕੀਤੇ ਜਾਣਗੇ। ਵੈਸੇ ਦੱਸ ਦਈਏ ਕਿ ਕੱਲ ਨੂੰ ਪੰਜਾਬ ਦੇ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਵੀ ਸੱਦੀ ਗਈ ਹੈ। ਸ਼ਨੀਚਰਵਾਰ ਦੁਪਹਿਰ 1 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਤੇ ਇਹ ਮੀਟਿੰਗ ਹੋਣੀ ਹੈ। ਖ਼ਬਰਾਂ ਇਹ ਵੀ ਨੇ ਕਿ ਸਰਕਾਰ ਵੱਲੋਂ ਆਉਂਦੀ ਝੋਨੇ ਦੀ ਖਰੀਦ ਦੇ ਸੀਜ਼ਨ ਤੋਂ ਪਹਿਲਾਂ ਇਹ ਮਿਲਿੰਗ ਨੀਤੀ ਨੂੰ ਵੀ ਮਨਜ਼ੂਰੀ ਦਿੱਤੀ ਜਾਏਗੀ। ਹਾਲਾਂਕਿ ਡੀਏ ਦੇ ਮਸਲੇ ਦੇ ਉੱਤੇ ਕੋਈ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ, ਕਿਉਂਕਿ ਹੁਣ ਪੰਜਾਬ ਸਰਕਾਰ ਖੁਦ ਇਸ ਮਾਮਲੇ ਨੂੰ ਸੁਪਰੀਮ ਕੋਰਟ ਲਿਜਾ ਚੁੱਕੀ ਹੈ ਅਦਾਲਤੀ ਕਾਰਵਾਈ ਦੇ ਅਧੀਨ ਹੋਣ ਕਰਕੇ। ਪੰਜਾਬ ਸਰਕਾਰ ਵੀ ਇਸ ਮਸਲੇ ਦੇ ਉੱਤੇ ਹੁਣ ਕੁਝ ਵੱਧ ਕਰ ਨਹੀਂ ਸਕੇਗੀ। ਉਧਰ 11 ਸਾਲ ਪੁਰਾਣੇ ਕੋਟਕਪੂਰਾ ਗੋਲੀਕਾਂਡ ਦੇ ਮਾਮਲਿਆਂ ਦੇ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਸਥਿਤ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਏ। ਅਦਾਲਤ ਦੇ ਵਿੱਚ ਸੁਖਬੀਰ ਬਾਦਲ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਰੱਖੀਆਂ ਤੇ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 17 ਅਕਤੂਬਰ 2026 ਤੇ ਪਾ ਦਿੱਤੀ ਹੈ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਮੁਲਾਜ਼ਮ ਤੈਨਾਤ ਰੱਖੇ ਗਏ ਸੀ ਅਦਾਲਤੀ ਕੰਪਲੈਕਸ ਦਾ ਘੇਰਾ ਵੱਧ ਸਕੇ। ਜ਼ਿਕਰਯੋਗ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਉੱਤੇ ਅਪ੍ਰੈਲ 2026 ਚ ਕੋਟਕਪੂਰਾ ਗੋਲੀਕਾਂਡ ਤੇ ਬੇਅਦਬੀ ਕੇਸਾਂ ਦੀ ਸੁਣਵਾਈ ਦੇ ਦਰਮਿਆਨ ਚੰਡੀਗੜ੍ਹ ਸੈਸ਼ਨ ਕੋਰਟ ਦੇ ਵਿੱਚ ਇਸ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਇਸੇ ਮਾਮਲੇ 'ਚ 10 ਅਗਸਤ ਨੂੰ ਪੰਜਾਬ ਪੁਲਿਸ ਵੱਲੋਂ ਪਬਲਿਕ ਪ੍ਰੋਸੀਕਿਊਟਰ ਰਾਹੀਂ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਬਕਾਇਆ ਦੀ ਜਿਹੜੀ ਬਕਾਇਆ ਜਾਂਚ ਆ ਉਸ ਦੇ ਬਾਰੇ ਸੀਲਬੰਦ ਲਿਫਾਫੇ ਦੇ ਵਿੱਚ ਸਟੇਟਸ ਰਿਪੋਰਟ ਚੰਡੀਗੜ੍ਹ ਦੀ ਇਸ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ। ਦੱਸਣਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ 14 ਅਕਤੂਬਰ 2015 ਨੂੰ ਤੇ ਜੂਨ ਸਪਤੰਬਰ ਦੇ ਵਿੱਚ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਪਿੰਡਾਂ ਦੇ ਵਿੱਚ ਵੀ ਗੁਰਦੁਆਰਿਆਂ ਦੇ ਅੰਦਰ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸੀ 2015 ਦੇ ਵਿੱਚ। ਔਰ ਇਹ ਬੇਅਦਬੀ ਦੀਆਂ ਘਟਨਾਵਾਂ ਦੇ ਖਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਮੁਜ਼ਾਹਰਾਕਾਰੀਆਂ ਦੇ ਉੱਤੇ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਉਦੋਂ ਸੂਬੇ ਦੇ ਜਿਹੜੇ ਗ੍ਰਹਿ ਮੰਤਰੀ ਸੀ ਉਹ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੀ ਸੀ। ਇਸ ਕਰਕੇ ਪੁਲਿਸ ਦੀ ਤਰਫ ਤੋਂ ਕਾਰਵਾਈ ਕਿਉਂ ਕੀਤੀ ਗਈ ਇਸ ਦੇ ਉੱਤੇ ਸਵਾਲ ਉੱਠੇ ਸੀ। ਉਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ। ਆਸਟ੍ਰੇਲੀਆ ਦੀ ਖਬਰ ਤੋਂ ਪਹਿਲਾਂ ਪੈਸੀਫਿਕ ਮੁਲਕਾਂ ਦੇ ਨੇਤਾਵਾਂ ਦੇ ਨਾਲ ਜੁੜੀ ਹੋਈ ਖਬਰ ਦੱਸਦੀ ਹੈ, ਜਿੱਥੇ ਪੈਸੀਫਿਕ ਆਈਲੈਂਡ ਫੋਰਮ ਯਾਨੀ PIF ਦੀ ਤਰਫ ਤੋਂ ਹੁਣ ਆਪਣਾ ਜਿਹੜੀ ਬੈਠਕ ਹੈ ਉਹ ਮੁਕੰਮਲ ਕਰ ਲਈ ਗਈ ਹੈ। ਪਰ ਇਸ ਦਰਮਿਆਨ ਚੀਨ ਦੀ ਤਰਫ ਤੋਂ ਤਾਜ਼ਾ ਹਮਲਿਆਂ ਦੇ ਦਰਮਿਆਨ, ਜਿਹੜੇ ਹਮਲੇ ਤਾਂ ਨਹੀਂ ਕਹਿ ਸਕਦੇ ਪਰ ਤਾਜ਼ਾ ਮਾਮਲਿਆਂ ਦੇ ਦਰਮਿਆਨ, ਜਦੋਂ ਪੈਸੀਫਿਕ ਸਮੁੰਦਰਾਂ ਦੇ ਵਿੱਚ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਗਿਆ ਸੀ ਉਸ ਦੀ ਨਿੰਦਾ ਕੀਤੀ ਗਈ ਹੈ। ICBM ਯਾਨੀ ਕਿ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਦੇ ਟੈਸਟ ਨੂੰ ਲੈ ਕੇ ਪੈਸੀਫਿਕ ਦੇ ਸਾਰੇ ਹੀ ਮੁਲਕਾਂ ਦੀ ਤਰਫ ਤੋਂ ਇਕਮਤ ਹੋ ਕੇ ਇੱਕ ਫੈਸਲਾ ਦਿੱਤਾ ਗਿਆ। ਪਰ ਇਹ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਪੈਸੀਫਿਕ ਮੁਲਕਾਂ 'ਚ ਇਕੱਠਿਆਂ ਸਹਿਮਤੀ ਨਹੀਂ ਦਿਖੀ। ਵੈਸੇ ਤਾਂ 18 ਦੇ ਕਰੀਬ PIF ਮੈਂਬਰ ਨੇ ਪੈਸੀਫਿਕ ਜਿਹੜਾ ਆਈਲੈਂਡ ਫੋਰਮ ਹੈ, ਪਰ ਉਸ ਦੇ ਵਿੱਚ ਨਾਉਰੂ ਮੁਲਕ ਦੀ ਤਰਫ ਤੋਂ ਇਤਰਾਜ਼ ਜਤਾਇਆ ਗਿਆ। ਕਿਰੀਬੀਤੀ ਤੇ ਨਾਉਰੂ ਵੈਸੇ ਵੀ ਦੋ ਐਸੇ ਮੁਲਕ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਵੀ PIF ਦੇ ਇਸ ਪ੍ਰਸਤਾਵ ਦਾ ਇਹਨੂੰ ਰੋਕਿਆ ਸੀ ਤੇ ਕਿਹਾ ਸੀ ਕਿ ਇਹ ਪ੍ਰਸਤਾਵ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਤਰਫ ਤੋਂ ਲਿਆਂਦਾ ਗਿਆ, ਇਸ ਕਰਕੇ ਇਹ ਦੇਸ਼ ਇਸ ਨੂੰ ਪ੍ਰਵਾਨ ਨਹੀਂ ਕਰਨਗੇ। ਵੈਸੇ ਇਹ ਮੰਨਿਆ ਜਾ ਰਿਹਾ ਕਿ ਨਾਉਰੂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਚੀਨ ਦੀ ਇਨਵੈਸਟਮੈਂਟ ਹੋਈ ਹੋਈ ਹੈ, ਇਸ ਕਰਕੇ ਨਾਉਰੂ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਚੀਨ ਦੇ ਖਿਲਾਫ ਭੁਗਤਣਾ ਬਰਦਾਸ਼ਤ ਨਹੀਂ ਕਰ ਸਕਦਾ ਤੇ ਨਾ ਹੀ ਚੀਨ ਨੂੰ ਇਸ ਕਿਸਮ ਦੇ ਨਾਲ ਬਰਦਾਸ਼ਤ ਹੋਏਗਾ। ਉੱਥੇ ਵਿਕਟੋਰੀਆ ਤੋਂ ਅਗਲੀ ਖਬਰ, ਜਿੱਥੇ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਹੁਣ $35 billion ਦੀ ਲਾਗਤ ਵਾਲੇ ਸਬਰਬਨ ਰੇਲ ਲੂਪ ਪ੍ਰੋਜੈਕਟ ਦੇ ਵਿੱਚੋਂ $1 billion ਬਚਾ ਲਏ ਗਏ ਨੇ। ਪਰ ਹੁਣ ਤੁਸੀਂ ਇਹ ਜਾਣਨਾ ਚਾਹੋਗੇ ਕਿ ਆਖਿਰਕਾਰ ਉਸ $1 billion ਦਾ ਇਸਤੇਮਾਲ ਕਿੱਥੇ ਕੀਤਾ ਜਾਏਗਾ, ਕਿ ਵਿਕਟੋਰੀਆ ਦੇ ਲੋਕਾਂ ਦੇ ਵਿੱਚ ਉਹ ਵੰਡ ਦਿੱਤੇ ਜਾਣਗੇ ਕਿਉਂਕਿ ਫਜ਼ੂਲ ਖਰਚੀ ਸੀ, ਜਾਂ ਫਿਰ ਇਸ ਦਾ ਕਿਸੇ ਹੋਰ ਭਲਾਈ ਕੰਮਾਂ ਦੇ ਉੱਤੇ ਇਸਤੇਮਾਲ ਹੋਣਾ। ਬੈਨ ਕੈਰਲ ਅੱਜ ਦੇ ਦਿਨ
ਯਾਨੀ ਸ਼ੁੱਕਰਵਾਰ ਦੇ ਦਿਨ ਥੋੜੇ ਸਮੇਂ ਬਾਅਦ ਪੱਤਰਕਾਰਾਂ ਦੇ ਸਨਮੁਖ ਹੋਣਗੇ ਤੇ ਅਖਬਾਰੀ ਖਬਰਾਂ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਇਸ $1 ਬਿਲੀਅਨ ਦੀ ਰਕਮ ਜਿਹੜੀ ਬਚਾਈ ਗਈ ਹੈ ਫਜ਼ੂਲ ਖਰਚਿਆਂ ਚੋਂ, ਉਸ ਚੋਂ $494 ਮਿਲੀਅਨ ਤਾਂ ਸਮੋਰਟਨ ਰੋਡ ਦੇ ਪ੍ਰੋਜੈਕਟ ਦੇ ਉੱਤੇ, ਜਿਹੜਾ ਅਪਗ੍ਰੇਡਿੰਗ ਦਾ ਇੱਕ ਪ੍ਰੋਜੈਕਟ ਹੈ ਉਸ ਦੇ ਉੱਤੇ ਖਰਚੇ ਜਾਣਗੇ। ਵੈਸੇ $1.25 ਬਿਲੀਅਨ ਦੇ ਆਸ ਪਾਸ ਜਿਹੜਾ ਬੈਨ ਕੈਰਲ ਖਰਚ ਕਰਨਾ ਚਾਹੁੰਦੇ ਨੇ ਖੇਤਰੀ ਇਲਾਕਿਆਂ ਦੀਆਂ ਸੜਕਾਂ ਦੇ ਵਿਸਤਾਰ, ਉਹਨਾਂ ਦੀ ਅਪਗ੍ਰੇਡੇਸ਼ਨ ਦੇ ਉੱਤੇ। ਇਸ ਦੇ ਵਿੱਚ ਗ੍ਰੀਨਵੇਲ ਦੀ ਮੇਜਰ ਸੜਕਾਂ ਦੀ ਅਪਗ੍ਰੇਡੇਸ਼ਨ ਹੈ, ਮਿਡੋ ਹਾਈਟਸ, ਰੌਕਸਬੋ ਪਾਰਕ, ਐਪਿੰਗ ਉੱਤਰੀ ਇਲਾਕਿਆਂ ਦੇ ਵਿੱਚ ਪੈ ਜਾਣ ਇਹ ਸਾਰੇ ਨੇ, ਤੇ ਇਸ ਤੋਂ ਇਲਾਵਾ ਮੈਲਬਨ ਦੇ ਵੈਸਟ ਦੇ ਵਿੱਚ ਪੈਂਦੇ ਸੀ ਬਰੁਕ ਤੇ ਵਿੰਡਮ ਵੇਲ ਦੇ ਵਿੱਚ ਵੀ ਇਲਾਕਿਆਂ ਦੀਆਂ ਸੜਕਾਂ ਜਿਹੜੀਆਂ ਨੇ ਉਹਨਾਂ ਦੀ ਦੁਰਦਸ਼ਾ ਜਿਹੜੀ ਉਸਨੂੰ ਸੁਧਾਰਨ ਦੇ ਲਈ ਇਹ ਲੇਬਰ ਪਾਰਟੀ ਪੈਸੇ ਖਰਚ ਕਰਨਾ ਚਾਹੇਗੀ ਨਵੰਬਰ ਮਹੀਨੇ ਤੋਂ ਪਹਿਲਾਂ। ਬੈਨ ਕੈਰਲ ਆਪਣੀ ਇਮੇਜ ਕਲੀਨਿੰਗ ਦੇ ਵਿੱਚ ਲੱਗੇ ਹੋਏ ਨੇ, ਪਿਛਲੀਆਂ ਲੇਬਰ ਪਾਰਟੀ ਦੇ ਪ੍ਰੀਮੀਅਰ ਸਰਕਾਰਾਂ ਦੀ ਤਰਫ ਤੋਂ ਜਿਹੜੇ ਫਜ਼ੂਲ ਖਰਚੇ ਕੀਤੇ ਗਏ ਨੇ ਉਹਨਾਂ ਨੂੰ ਘੱਟ ਤੋਂ ਘੱਟ ਕੀਤਾ ਜਾ ਰਿਹਾ। ਲੇਬਰ ਪਾਰਟੀ ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਹੈ ਕਿ ਅੱਜ ਦੇ ਦਿਨ ਪ੍ਰੀਮੀਅਰ ਬੈਨ ਕੈਰਲ ਕੁੱਝ ਹੋਰਨਾਂ ਯੋਜਨਾਵਾਂ ਦਾ ਵੀ ਤੇ ਚੋਣਾਂ ਤੋਂ ਪਹਿਲਾਂ ਜਿਹੜੇ ਏਜੰਡੇ ਨੇ ਉਹਨਾਂ ਦਾ ਐਲਾਨ ਕਰ ਸਕਦੇ ਨੇ। ਉੱਥੇ ਅਗਲੀ ਖਬਰ ਰੀਅਲ ਐਸਟੇਟ ਦੇ ਨਾਲ ਜੁੜੀ ਹੋਈ, ਜਿੱਥੇ NSW ਦੇ ਖੇਤਰੀ ਇਲਾਕੇ ਗਨੇਡਾ ਦੇ ਵਿੱਚੋਂ ਯੂਇੰਗ ਰੀਅਲ ਐਸਟੇਟ ਨਾਮ ਦੀ ਕੰਪਨੀ ਦੀ ਜਿਹੜੀ ਪ੍ਰੋਪਰਟੀ ਮੈਨੇਜਰ ਹੈ ਸਾਰਾ ਜੇਨ ਵਾਟਸ, ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਅਸਲ ਚ ਇਹ ਮਾਮਲਾ ਸਿਰਫ ਇਸ ਇੱਕ ਰੀਅਲ ਐਸਟੇਟ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਬਲਕਿ ਇਸ ਕਿਸਮ ਦੀਆਂ ਹੋਰ ਵੀ ਬਹੁਤ ਸਾਰੀਆਂ ਰੀਅਲ ਐਸਟੇਟ ਕੰਪਨੀਆਂ ਜਿਹੜੀਆਂ ਇਸ ਕਿਸਮ ਦੀ ਪ੍ਰੈਕਟਿਸ ਅਪਣਾ ਰਹੀਆਂ ਨੇ ਉਹਨਾਂ ਨੂੰ ਇੱਕ ਚੇਤਾਵਨੀ ਦੇ ਤੌਰ ਦੇ ਉੱਤੇ ਸਾਹਮਣੇ ਲਿਆਂਦਾ ਗਿਆ। NSW ਫੇਅਰ ਟ੍ਰੇਡਿੰਗ ਨੇ ਦੱਸਿਆ ਹੈ ਕਿ ਗਨੇਡਾ ਦੀ ਇਸ ਪ੍ਰੋਪਰਟੀ ਕੰਪਨੀ ਯੂਇੰਗ ਰੀਅਲ ਸਟੇਟ ਦੀ ਸਾਰਾ ਜੇਨ ਵਾਟਸ ਦੇ ਉੱਤੇ ਦੋ ਅਲੱਗ ਅਲੱਗ ਧੋਖਾਧੜੀ ਤੇ ਡਿਸਓਨੈਸਟੀ ਦੇ ਜਿਹੜੇ ਇਲਜ਼ਾਮ ਆਇਦ ਕੀਤੇ ਗਏ ਨੇ। NSW ਫੇਅਰ ਟ੍ਰੇਡਿੰਗ ਨੇ ਪਾਇਆ ਹੈ ਕਿ ਮਿਸ ਵਾਟਸ ਜਿਹੜੀ ਸੀ ਉਹ ਕਿਰਾਏਦਾਰਾਂ ਦੇ ਕਿਰਾਇਆਂ ਦੇ ਨਾਲ ਗੜਬੜਾਂ ਕਰ ਰਹੇ ਸੀ, ਇਸ ਤੋਂ ਇਲਾਵਾ ਉਹਨਾਂ ਦੀ ਬੌਂਡ ਰਕਮ ਦੇ ਨਾਲ ਵੀ ਗੜਬੜ ਕੀਤੀ ਜਾ ਰਹੀ ਸੀ। ਇਹਨਾਂ ਨੂੰ ਆਪਣੇ ਅਲੱਗ ਅਲੱਗ 6 ਖਾਤਿਆਂ ਦੇ ਵਿੱਚ ਇਸ ਰਕਮ ਨੂੰ ਟ੍ਰਾਂਸਫਰ ਕੀਤਾ ਜਾ ਰਿਹਾ ਸੀ। ਫੇਅਰ ਟ੍ਰੇਡਿੰਗ ਨੇ ਪਾਇਆ ਹੈ ਕਿ ਮਿਸ ਵਾਟਸ ਨੇ ਲਗਭਗ $1,51,800 ਜਿਹੜਾ ਉਹ ਰੈਂਟਲ ਬੌਂਡ ਜਾਂ ਰੈਂਟਲ ਕਿਰਾਇਆਂ ਦੇ ਨਾਲ ਜੁੜਿਆ ਹੋਇਆ ਆਪਣੇ ਅਲੱਗ ਅਲੱਗ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਹੈ। ਇਸੇ ਦੇ ਚੱਲਦਿਆਂ ਉਸ ਨੂੰ ਹੁਣ 12 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ, ਜਿਹੜੀ ਇੰਟੈਂਸਿਵ ਕਰੈਕਸ਼ਨ ਆਰਡਰ ਹੈ, ਉਹ ਸੁਣਾਇਆ ਗਿਆ। ਵੈਸੇ ਰੀਅਲ ਅਸਟੇਟ ਦੇ ਨਾਲ ਜੁੜੀਆਂ ਹੀ ਅਗਲੀਆਂ ਕੁਝ ਖ਼ਬਰਾਂ ਨੇ। ਅਗਲੀ ਖ਼ਬਰ ਵੀ ਜਿਹੜੀ ਉਹ NSW ਤੋਂ ਹੀ ਸਾਹਮਣੇ ਆਉਂਦੀ ਹੈ, ਜਿੱਥੇ NSW ਦੇ ਵਿੱਚ ਠੱਗ ਰੀਅਲ ਅਸਟੇਟ ਏਜੰਟਾਂ ਦੇ ਖਿਲਾਫ ਹੁਣ ਇੱਕ ਮੋਰਚਾ ਖੋਲਿਆ ਗਿਆ। NSW ਫੇਅਰ ਟ੍ਰੇਡਿੰਗ ਤੇ ਸਟਾਰਟਸ ਪ੍ਰੋਪਰਟੀ ਟਾਸਕ ਫੋਰਸ ਦੀ ਤਰਫ ਤੋਂ ਰਲ ਕੇ ਇੱਕ ਅੰਡਰ ਕਵਰ ਜਿਹੜੇ ਬਾਇਰਸ ਨੇ ਉਹਨਾਂ ਦਾ ਇੱਕ ਗਰੁੱਪ ਤਿਆਰ ਕੀਤਾ ਗਿਆ। ਇਹ ਗਰੁੱਪ ਜਿਹੜਾ ਹੈ ਜਾਂ ਇਹ ਸਰਕਾਰੀ ਅੰਡਰ ਕਵਰ ਏਜੰਟਸ ਦਾ ਗਰੁੱਪ ਜਾਂ ਇੰਸਪੈਕਟਰਸ ਦਾ ਗਰੁੱਪ 80 ਅਲੱਗ ਅਲੱਗ ਓਪਨ ਹੋਮਸ ਸਾਈਟ ਦੇ ਉੱਤੇ ਪਹੁੰਚਿਆ ਸੀ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਜਾਂ ਮਹੀਨਿਆਂ ਦੇ ਦਰਮਿਆਨ, ਜਿੱਥੇ ਓਪਨ ਹਾਊਸ ਦੀਆਂ ਜਿਹੜੀਆਂ ਖਬਰਾਂ ਹਾਸਲ ਹੋਈਆਂ ਸੀ ਤੇ ਉਹਨਾਂ ਤੱਕ ਸ਼ਿਕਾਇਤਾਂ ਵੀ ਹਾਸਲ ਹੋਈਆਂ ਸੀ ਕਿ ਕੁਝ ਇੱਕ ਰੀਅਲ ਐਸਟੇਟ ਏਜੰਟਸ ਜਿਹੜੇ ਨੇ ਉਹ ਐਡਵਰਟਾਈਜ਼ਮੈਂਟਸ ਨੂੰ ਅੰਡਰਕੋਟ ਕਰਕੇ ਬਾਜ਼ਾਰ ਦੇ ਵਿੱਚ ਆ ਰਹੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਇੱਕ ਸਭ ਤੋਂ ਵੱਡਾ ਜੁਰਮਾਨਾ ਜਿਹੜਾ ਉਹ ਲੱਗਿਆ ਸਿਡਨੀ ਦੇ ਇਨਰ ਵੈਸਟ ਦੇ ਵਿੱਚ ਇੱਕ ਰੀਅਲ ਐਸਟੇਟ ਏਜੰਟ ਦੇ ਉੱਤੇ ਕਾਨੂੰਨੀ ਗਾਣਾ ਕਰਕੇ। ਉਹਨਾਂ ਦਾ ਨਾਮ ਤਾਂ ਤੁਹਾਡੇ ਤੱਕ ਨਹੀਂ ਦੱਸ ਸਕਦੇ, ਪਰ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਉਸਨੇ ਲਗਭਗ $4,00,000 ਦੇ ਆਸ ਪਾਸ ਰਕਮ ਅੰਡਰਕੋਟ ਕਰਕੇ ਦੱਸੀ ਸੀ। ਯਾਨੀ ਕਿ ਏਜੰਟ ਨੇ ਜਦੋਂ ਇਸ ਪ੍ਰੋਪਰਟੀ ਨੂੰ ਬਿਡਿੰਗ ਦੇ ਲਈ ਬਾਜ਼ਾਰ ਦੇ ਵਿੱਚ ਲਿਆਂਦਾ ਤਾਂ $3.6 ਮਿਲੀਅਨ ਦੱਸਿਆ, ਜਦਕਿ ਏਜੰਸੀ ਦੇ ਨਾਲ ਇਸ ਪ੍ਰੋਪਰਟੀ ਦੇ ਮਾਲਕਾਂ ਦੇ ਦਰਮਿਆਨ ਹੋਇਆ ਸਮਝੌਤਾ ਜਿਹੜਾ ਸੀ ਉਹ $4 ਮਿਲੀਅਨ ਤੋਂ ਲੈ ਕੇ $4.4 ਮਿਲੀਅਨ ਦੇ ਦਰਮਿਆਨ ਦਾ ਸੀ। ਇੱਕ ਹੋਰ ਪ੍ਰੋਪਰਟੀ ਏਜੰਟ ਹੈ ਜਿਹੜਾ ਕਿ ਸਿਡਨੀ ਦੇ ਪੱਛਮੀ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਸਰਗਰਮ ਹੈ, ਉਸ ਦੇ ਖਿਲਾਫ ਵੀ ਸ਼ਿਕਾਇਤਾਂ ਤੇ ਸਬੂਤ ਜਿਹੜੇ ਦਰਜ ਕੀਤੇ ਗਏ ਨੇ ਕਿ ਉਸਨੇ ਪਰਚੇਜ਼ਰਸ ਤੋਂ ਜਿਹੜੇ ਫੀਡਬੈਕ ਫਾਰਮ ਹਾਸਲ ਹੋਏ ਨੇ ਉਸ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਮਿਸਲੀਡ ਕੀਤਾ ਸੀ। ਯਾਨੀ ਕਿ ਪ੍ਰੋਪਰਟੀ ਦੇ ਮਾਲਕ ਦੇ ਨਾਲ ਤੇ ਪ੍ਰੋਪਰਟੀ ਦੇ ਪੋਟੈਂਸ਼ੀਅਲ ਖਰੀਦਦਾਰ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ ਹੈ ਉਹਨਾਂ ਦੋਹਾਂ ਦੇ ਵਿੱਚ ਫਰਕ ਰੱਖ ਕੇ ਦੱਸਿਆ ਗਿਆ। ਫੇਅਰ ਟ੍ਰੇਡਿੰਗ ਮਿਨਿਸਟਰ ਐਨਾਲੂਕ ਚਿਰਾਵਾਂਗ ਨੇ ਇਹ ਗੱਲ ਦੱਸੀ ਹੈ ਕਿ ਰੀਅਲ ਐਸਟੇਟ ਦੇ ਵਿੱਚ ਇੱਕ ਵੱਡੇ ਸੁਧਾਰ ਦੀ ਲੋੜ ਸੀ ਤੇ ਸਰਕਾਰ ਹੁਣ ਇਸੇ ਪਾਸੇ ਧਿਆਨ ਦੇ ਰਹੀ ਹੈ। NSW ਦੇ ਵਿੱਚ ਚੀਟਿੰਗ ਸਭ ਤੋਂ ਪਹਿਲਾਂ ਰੋਕੀਆਂ ਜਾਣਗੀਆਂ।
ਉੱਥੇ ਨੇਪਾਲ ਤਿੱਬਤ ਹੜ੍ਹਾਂ ਦੇ ਨਾਲ ਜੁੜੀ ਇੱਕ ਖਬਰ ਰਹਿ ਗਈ ਸੀ, ਜਿਸ ਦੇ ਵਿੱਚ ਇਹ ਵੀ ਤੁਹਾਨੂੰ ਦੱਸ ਦਈਏ ਕਿ ਦੋ ਹੋਰ ਆਸਟ੍ਰੇਲੀਅਨ ਲੋਕ ਜਿਹੜੇ ਨੇ ਉਹਨਾਂ ਨੂੰ ਕਨਫਰਮ ਦੱਸ ਦਿੱਤਾ ਗਿਆ, ਯਾਨੀ ਕਿ ਉਹ ਇਹਨਾਂ ਭਿਆਨਕ ਹੜ੍ਹਾਂ ਦੇ ਵਿੱਚ ਸੁਰੱਖਿਅਤ ਨੇ, ਯਾਨੀ ਕਿ ਹੁਣ ਹਾਲੇ ਵੀ ਗਾਇਬ ਜਾਂ ਲਾਪਤਾ ਜਿਹੜੇ ਆਸਟ੍ਰੇਲੀਅਨਸ ਨੇ ਉਹਨਾਂ ਦੀ ਗਿਣਤੀ 36 ਦੱਸੀ ਗਈ ਹੈ। ਸ਼ੁਰੂਆਤ ਦੇ ਵਿੱਚ ਇਹ ਗਿਣਤੀ 43 ਸੀ, ਪਹਿਲਾਂ 5 ਆਸਟ੍ਰੇਲੀਅਨ ਲੋਕਾਂ ਦੀ ਕਨਫਰਮੇਸ਼ਨ ਹਾਸਲ ਹੁੰਦੀ ਹੈ ਡੀਫੈਕਟ ਨੂੰ, ਹੁਣ ਜਿਹੜੇ ਹੋਰ ਦੋ ਲੋਕਾਂ ਦੀ ਕਨਫਰਮੇਸ਼ਨ ਹਾਸਲ ਹੁੰਦੀ ਹੈ, ਯਾਨੀ ਕਿ 7 ਲੋਕ ਜਿਹੜੇ ਆਸਟ੍ਰੇਲੀਅਨ ਮੂਲ ਦੇ ਨਾਗਰਿਕ ਨੇ ਉਹ ਆਸਟ੍ਰੇਲੀਆ ਦੇ ਵਿੱਚ ਸੁਰੱਖਿਅਤ ਵਾਪਸ ਪਰਤਣਗੇ। ਬਸ ਸਮਾਂ ਥੋੜਾ ਜਿਹਾ ਇਸ ਮਾਮਲੇ 'ਚ ਲੱਗ ਰਿਹਾ ਹੈ ਕਿ ਉੱਥੇ ਰਾਹਤ ਤੇ ਬਚਾਅ ਦੇ ਕਾਰਜ ਪੂਰੇ ਹੋਣ ਤਾਂ ਆਸਟ੍ਰੇਲੀਆ ਦੀ ਤਰਫ ਤੋਂ ਇੱਕ ਰਿਪੈਟਰੀਏਸ਼ਨ ਫਲਾਈਟ ਜਿਹੜੀ ਉੱਥੇ ਭੇਜੀ ਜਾਵੇ। ਉੱਥੇ ਗ੍ਰੈਜੂਏਟ ਡਿਪਲੋਮਾ ਦਾ ਯੂਜ ਕਰਕੇ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੇ ਵਿੱਚ ਰਹਿਣ ਦਾ ਇੱਕ ਗਲਤ ਤਰੀਕਾ ਇਸਤੇਮਾਲ ਕਰਦੇ ਸੀ, ਯਾਨੀ ਕਿ ਆਸਟ੍ਰੇਲੀਆ ਦੇ ਵਿੱਚ ਅਲੱਗ ਅਲੱਗ ਕੋਰਸਿਸ ਦੇ ਉੱਤੇ ਆ ਕੇ ਗ੍ਰੈਜੂਏਟ ਡਿਪਲੋਮਾ ਮੈਨੇਜਮੈਂਟ ਦਾ ਜਿਹੜਾ ਸੀ ਉਸ ਦੇ ਵਿੱਚ ਅਕਸਰ ਤਬਦੀਲੀਆਂ ਹਾਸਲ ਕਰ ਲਈਆਂ ਜਾਂਦੀਆਂ ਸੀ, ਪਰ ਹੁਣ ਸਰਕਾਰ ਦਾ ਕਹਿਣਾ ਹੈ ਕਿ ਵੈਟ ਕੋਰਸਿਸ ਦੇ ਵਿੱਚ ਬ੍ਰੇਕਡਾਊਨ ਦੇ ਚੱਲਦਿਆਂ ਹੁਣ ਇਹ ਜਿਹੜੀਆਂ ਗ੍ਰੈਜੂਏਟ ਡਿਪਲੋਮਾਸ ਦੇ ਵਿੱਚ ਜਾਣ ਦੀ ਇੱਕ ਕਵਾਇਦ ਆ ਉਹ ਬੰਦ ਕਰ ਦਿੱਤੀ ਜਾਏਗੀ। ਅਸਿਸਟੈਂਟ ਮਿਨਿਸਟਰ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਜੁਲੀਅਨ ਹਿਲ ਨੇ ਦੱਸਿਆ ਕਿ ਲੇਬਰ ਪਾਰਟੀ ਇਸ ਗੱਲ ਨੂੰ ਯਕੀਨੀ ਬਣਾ ਰਹੀ ਹੈ ਕਿ ਆਸਟ੍ਰੇਲੀਆ ਦਾ ਜਿਹੜਾ ਸਿੱਖਿਆ ਸਿਸਟਮ ਹੈ ਉਹ ਮਿਆਰੀ ਹੋਵੇ, ਉਹ ਦੁਨੀਆ ਭਰ ਦੇ ਵਿੱਚ ਸਭ ਤੋਂ ਬਿਹਤਰੀਨ ਹੋਵੇ। ਇਸ ਤਰੀਕੇ ਦੇ ਨਾਲ ਬੇਫਜ਼ੂਲ ਪੜ੍ਹਾਈਆਂ ਕਰਕੇ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਔਰ ਵੀਜ਼ੇ ਵਧਾ ਵਧਾ ਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਪਣਾ ਕਰੀਅਰ ਖਰਾਬ ਕਰਦੇ ਨੇ ਉਹਨਾਂ ਨੂੰ ਵੀ ਉਹਨਾਂ ਦੀ ਖੱਜਲ ਖੁਆਰੀ ਹੋਣ ਤੋਂ ਵੀ ਰੋਕਿਆ ਜਾਏਗਾ ਤੇ ਆਸਟ੍ਰੇਲੀਆ ਦੇ ਵੀਜ਼ਾ ਸਿਸਟਮ ਦੇ ਨਾਲ ਜਿਹੜੀ ਇੱਕ ਵਧੀਕੀ ਕੀਤੀ ਜਾਂਦੀ ਹੈ ਉਸ ਨੂੰ ਵੀ ਇਹ ਰੋਕਣ ਦੇ ਵਿੱਚ ਮਦਦ ਮਿਲ ਸਕੇਗੀ। ਉੱਥੇ ਖੇਡ ਜਗਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਤੇ ਹਾਂਗਕਾਂਗ ਦੀ ਮਹਿਲਾਵਾਂ ਦੇ ਦਰਮਿਆਨ ਖੇਡੇ ਗਏ ਮੈਚ ਦੇ ਵਿੱਚ ਇੱਕ ਰਿਕਾਰਡ ਬਣਿਆ। ਹਾਲਾਂਕਿ ਭਾਰਤ ਨੇ ਮੈਚ 137 ਦੌੜਾਂ ਦੇ ਫਰਕ ਦੇ ਨਾਲ ਜਿੱਤ ਲਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 193 ਦੌੜਾਂ ਬਣਾਈਆਂ। ਰਿਕਾਰਡ ਇਹ ਸੀ ਕਿ ਸਮ੍ਰਿਤੀ ਮੰਦਾਨਾ ਨੇ ਮਹਿਜ਼ 64 ਗੇਂਦਾਂ ਦੇ ਵਿੱਚ 124 ਦੌੜਾਂ ਬਣਾ ਕੇ ਸੈਂਕੜਾ ਬਣਾ ਕੇ, ਹਾਲਾਂਕਿ ਬਾਕੀ ਦੀ ਪੂਰੀ ਟੀਮ ਦੀ ਤਰਫ ਤੋਂ ਸ਼ੇਫਾਲੀ ਵਰਮਾ ਦੀ 28 ਦੌੜਾਂ ਛੱਡ ਦੀਏ ਤਾਂ ਕੋਈ ਵੀ ਖਾਸ ਕਮਾਲ ਨਹੀਂ ਹੋ ਸਕਿਆ ਤੇ ਇੱਕ ਵੱਡਾ ਸਕੋਰ ਜਿਹੜਾ ਸੀ ਉਹ ਹਾਂਗਕਾਂਗ ਨੂੰ ਦਿੱਤਾ। ਉਧਰ ਹਾਂਗਕਾਂਗ ਦੀ ਸ਼ੁਰੂਆਤ ਵੀ ਵਧੀਆ ਨਹੀਂ ਰਹੀ ਬਲਕਿ ਅੰਤ ਤਾਂ ਬੇਹੱਦ ਹੀ ਮਾੜਾ ਰਿਹਾ। 16.2 ਓਵਰ ਚ ਪੂਰੀ ਦੀ ਪੂਰੀ ਟੀਮ 56 ਓਵਰ ਦੇ ਉੱਤੇ ਸਿਮਟ ਗਈ। ਇਸ ਦੇ ਵਿੱਚ ਦੀਪਤੀ ਸ਼ਰਮਾ ਦੀਆਂ 3, ਸ਼੍ਰੀ ਚਰਾਨੀ ਪ੍ਰੇਮਾ ਰਾਵਤ ਤੇ ਨੰਦਨੀ ਸ਼ਰਮਾ ਦੀਆਂ 2-2 ਵਿਕਟਾਂ ਸ਼ਾਮਲ ਸੀ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ, ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383585748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
7: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494763700 ਔਰ ਵਟਸਐਪ ਟੂ ਫੋਲਡ ਲੈਂਡਿੰਗ।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
8: ਹਾਂਜੀ ਹਾਂਜੀ।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਹੁਣ ਸਮਾਂ ਹੋ ਗਿਆ ਜੀ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਦੀ ਤਰੀਕ ਹੈ ਜੀ 4 ਸਤੰਬਰ, ਦਿਨ ਹੈ ਸ਼ੁੱਕਰਵਾਰ, ਸਮਾਂ ਹੋ ਚੁੱਕਾ ਹੈ 9 AM ਤੇ ਸਾਡੇ ਨਾਲ ਅੱਜ ਨੇ ਖਬਰਾਂ ਦੀ ਸਾਂਝ ਪਾਉਣ ਲਈ ਹਮੇਸ਼ਾ ਇਹ ਤਰ੍ਹਾਂ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ ਗੌਤਮ ਕਪਿਲ ਜੀ, ਤੇ ਆਓ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ। ਗੌਤਮ ਜੀ ਤੁਸੀਂ ਆਉਂਦੇ ਰਹੋ।
1: ਬਹੁਤ ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਅੱਜ ਦੇ ਦਿਨ ਦੀਆਂ ਆਸਟ੍ਰੇਲੀਆ ਤੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਉੱਤੇ ਇੱਕ ਝਾਤ ਮਾਰ ਲੈਂਦੇ। ਸ਼ੁਰੂਆਤੀ ਖਬਰਾਂ ਦੇ ਵਿੱਚ ਪਹਿਲੀ ਖਬਰ ਕੈਨੇਡਾ ਦੇ ਨਾਲ ਜੁੜੀ ਹੋਈ, ਜਿੱਥੇ ਸਰੀ ਦੇ ਵਿੱਚ ਇੱਕ ਮਸਜਿਦ ਦੇ ਅੰਦਰ ਕੰਧਾਂ ਦੇ ਉੱਤੇ ਨਫ਼ਰਤੀ ਭਰੇ ਨਾਰੇ ਲਿਖੇ ਗਏ ਨੇ। ਹੇਟ ਕ੍ਰਾਈਮ ਦੀ ਇੱਕ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਵਿਚਲੇ ਫਲੀਟਵੁੱਡ ਇਸਲਾਮਿਕ ਸੈਂਟਰ ਦੀਆਂ ਕੰਧਾਂ ਦੇ ਉੱਤੇ ਮੁਸਲਿਮ ਭਾਈਚਾਰੇ ਦੇ ਖਿਲਾਫ਼ ਇਤਰਾਜ਼ਯੋਗ ਸ਼ਬਦ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਲਿਖੀਆਂ ਗਈਆਂ ਨੇ। ਇਸ ਤੋਂ ਇਲਾਵਾ ਮਸਜਿਦ ਦੇ ਦਰਵਾਜ਼ਿਆਂ ਦੇ ਹੈਂਡਲਸ ਦੇ ਉੱਤੇ ਤੇ ਖਿੜਕੀਆਂ ਦੇ ਨੇੜੇ ਸੂਰ ਦਾ ਮਾਸ ਵੀ ਰੱਖਿਆ ਗਿਆ। ਅਧਿਕਾਰੀਆਂ ਦੇ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ 11 ਵਜੇ ਤੋਂ ਸ਼ਨੀਚਰਵਾਰ ਤੜਕੇ 5 ਵਜੇ ਦੇ ਦਰਮਿਆਨ ਵਾਪਰੀ ਹੋਣ ਦਾ ਸ਼ੱਕ ਹੈ। ਰਾਇਲ ਕੈਨੇਡੀਅਨ ਪੁਲਿਸ ਦੇ ਮੁਤਾਬਕ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਇਸ ਦੀ ਜਾਂਚ ਹੇਟ ਕ੍ਰਾਈਮ ਦੇ ਤੌਰ ਦੇ ਉੱਤੇ ਸ਼ੁਰੂ ਕਰ ਦਿੱਤੀ ਗਈ ਹੈ। ਮਸਜਿਦ ਪ੍ਰਬੰਧਕਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਦੋਸ਼ੀਆਂ ਨੂੰ ਫੜਾਉਣ ਦੇ ਲਈ ਪੁਲਿਸ ਦਾ ਸਹਿਯੋਗ ਦੇ ਰਹੇ ਨੇ ਤੇ ਬ੍ਰਿਟਿਸ਼ ਕੋਲੰਬੀਆ ਦੀ ਅਟਾਰਨੀ ਜਨਰਲ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਹੋਇਆ ਕਿਹਾ ਹੈ ਕਿ ਭਾਈਚਾਰੇ ਨੂੰ ਇਕਜੁੱਟ ਰਹਿਣਾ ਚਾਹੀਦਾ ਹੈ। ਉੱਥੇ ਇਟਲੀ ਦੀ ਸਭ ਤੋਂ ਲੰਮੇ ਸਮੇਂ ਤੱਕ ਚੱਲਣ ਵਾਲੀ ਸਰਕਾਰ ਬਣਾਉਣ ਦਾ ਰਿਕਾਰਡ ਕਾਇਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਜਾਰਜੀਆ ਮੈਲੂਨੀ ਦੀ ਸਰਕਾਰ ਦੇ ਨਤੀਜਿਆਂ ਦਾ ਮੁਲਾਂਕਣ ਕੀਤਾ ਜਾ ਰਿਹਾ। ਇਟਲੀ ਦੇ ਵਿੱਚ ਆਮ ਤੌਰ ਦੇ ਉੱਤੇ ਸਰਕਾਰਾਂ ਬਹੁਤ ਹੀ ਘੱਟ ਸਮਾਂ ਟਿਕਦੀਆਂ ਨੇ ਤੇ ਮੈਲੋਨੀ ਦੀ ਇਸ ਕਾਮਯਾਬੀ ਦੇ ਕਾਰਨ ਉਹਨਾਂ ਦੇ ਕੰਮਾਂ ਦੀ ਥਾਂ ਉਹਨਾਂ ਦੀ ਸਿਆਸੀ ਬਚਾਅ ਦੀ ਕਲਾ ਨੂੰ, ਯਾਨੀ ਕਿ ਕਿਸ ਤਰੀਕੇ ਦੇ ਨਾਲ ਉਹ ਆਪਣਾ ਪੋਲੀਟੀਕਲ ਸਰਵਾਈਵਲ ਕਰ ਰਹੇ ਨੇ, ਉਸ ਨੂੰ ਖਾਸ ਤਰਜੀਹ ਦਿੱਤੀ ਜਾ ਰਹੀ ਹੈ। ਉਹਨਾਂ ਦੇ ਕਾਰਜਕਾਲ ਦੇ 1400 ਤੋਂ ਵਧੇਰੇ ਦਿਨ ਪੂਰੇ ਹੋਣ ਤੋਂ ਬਾਅਦ ਮੈਲੋਨੀ ਦੀ ਕੰਜ਼ਰਵੇਟਿਵ ਸਰਕਾਰ ਦੂਸਰੀ ਆਲਮੀ ਜੰਗ ਤੋਂ ਬਾਅਦ ਇਟਲੀ ਦੇ ਵਿੱਚ ਸਭ ਤੋਂ ਲੰਮਾ ਚੱਲਣ ਵਾਲੀ ਸਰਕਾਰ ਬਣ ਗਈ ਹੈ, ਜਿਸਨੇ ਸਿਲਵੀਓ ਬਰੁਸਕਲੋਨੀ ਦੀ ਸਾਲ 2001 ਤੋਂ 2005 ਦੇ ਦਰਮਿਆਨ ਚੱਲੀ ਸਰਕਾਰ ਦੇ ਰਿਕਾਰਡ ਨੂੰ ਵੀ ਹੁਣ ਪਿੱਛੇ ਛੱਡ ਦਿੱਤਾ ਹੈ। ਉੱਥੇ ਹੀ ਅਮਰੀਕਾ ਦੀ ਤਰਫ ਤੋਂ ਬਾਰ ਬਾਰ ਈਰਾਨ ਦੇ ਉੱਤੇ ਕੀਤੇ ਜਾ ਰਹੇ ਹਮਲਿਆਂ ਦੇ ਚੱਲਦਿਆਂ ਹੁਣ ਈਰਾਨ ਦੀ ਤਰਫ ਤੋਂ ਵੀ ਬਦਲਾ ਵਾਲੀ ਜਿਹੜੀ ਕਾਰਵਾਈ ਉਹ ਕੀਤੀ ਜਾ ਰਹੀ ਹੈ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਕਮਾਂਡਰ ਅਹਿਮਦ ਵਾਹੀਦੀ ਨੇ ਵੀਰਵਾਰ ਦੇ ਦਿਨ ਦੇਸ਼ ਦੇ ਦੱਖਣੀ ਇਲਾਕੇ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦਰਮਿਆਨ ਮਾਰੇ ਗਏ ਲੋਕਾਂ ਦੀ ਮੌਤਲਾ ਬਦਲਾ ਲੈਣ ਦੀ ਸਹੁੰ ਖਾਧੀ। ਬੀਬੀਸੀ ਅਰਬੀ ਦੀ ਖਬਰ ਦੇ ਮੁਤਾਬਕ ਵਾਹੀਦੀ ਨੇ ਇੱਕ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਪ੍ਰਸਾਰਿਤ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਨਾ ਸ਼ਹੀਦਾਂ ਦੇ ਪਵਿੱਤਰ ਲਹੂ ਨੂੰ ਵਿਅਰਥ ਜਾਣ ਦਿੱਤਾ ਜਾਏਗਾ ਤੇ ਨਾ ਹੀ ਅਸੀਂ ਨਿਸ਼ਚਿਤ ਤੌਰ ਦੇ ਉੱਤੇ ਇਸ ਗੱਲ ਨੂੰ ਭੁੱਲਾਂਗੇ। ਉਹਨਾਂ ਕਿਹਾ ਕਿ ਮੰਗਲਵਾਰ ਰਾਤ ਦੱਖਣੀ ਈਰਾਨ ਦੇ ਤਟੀ ਸ਼ਹਿਰ ਦੇ ਵਿੱਚ ਜਿਹੜਾ ਹੌਰਮੁਜ਼ ਸਟ੍ਰੇਟ ਦੇ ਕਿਨਾਰੇ ਹੈ ਉੱਥੇ ਹੋਏ ਹਮਲੇ ਨੇ ਅਮਰੀਕਾ ਦਾ ਘਿਨੌਣਾ ਚਿਹਰਾ ਸਾਹਮਣੇ ਲਿਆਂਦਾ। ਇਹ ਹਮਲਾ ਸਿਵਿਲੀਅਨ ਇਲਾਕੇ ਦੇ ਉੱਤੇ ਕੀਤਾ ਗਿਆ। ਇਹ ਹਮਲਾ ਉਦੋਂ ਹੋਇਆ ਜਦੋਂ ਅਮਰੀਕਾ ਨੇ ਐਲਾਨ ਕੀਤਾ ਸੀ ਕਿ ਉਹਨਾਂ ਨੇ IRGC ਦੇ ਨਾਲ ਸੰਬੰਧਿਤ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਸ਼ੁਰੂ ਕਰ ਦਿੱਤੇ ਨੇ। ਈਰਾਨੀ ਅਧਿਕਾਰੀਆਂ ਦੇ ਮੁਤਾਬਕ ਇਸ ਹਮਲੇ ਦੇ ਵਿੱਚ ਇੱਕ ਬੱਚੇ ਸਣੇ ਘੱਟੋ ਘੱਟ 7 ਲੋਕਾਂ ਦੀ ਹੁਣ ਤੱਕ ਮੌਤ ਦੀ ਖਬਰ ਸਾਹਮਣੇ ਆ ਚੁੱਕੀ ਹੈ। ਵਿਆਹ ਸਮਾਗਮ 'ਚ 68 ਹੋਰ ਲੋਕ ਜ਼ਖਮੀ ਹੋਏ ਸੀ। ਇਸ ਨੂੰ ਇੱਕ ਜੰਗੀ ਅਪਰਾਧ ਕਰਾਰ ਦਿੱਤਾ ਗਿਆ ਸੀ। ਅਮਰੀਕੀ ਬੰਬਾਰੀ ਤੋਂ ਬਾਅਦ ਹੁਣ ਈਰਾਨ ਨੇ ਵੀ ਬਦਲੇ ਦੀ ਭਾਵਨਾ ਦੇ ਤਹਿਤ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਮੱਧ ਪੂਰਬ ਦੇ ਵਿੱਚ ਜਿੰਨੇ ਵੀ ਵੱਡੇ ਦੇਸ਼ ਨੇ ਉਹਨਾਂ ਦੇ ਵਿੱਚ ਇਸ ਵਕਤ ਤੋਂ ਹਾਈ ਅਲਰਟ ਤੇ ਨੇ, ਚਾਹੇ ਉਹ ਰਿਆਦ ਹੋਵੇ, ਚਾਹੇ ਉਹ ਦੋਹਾ ਹੋਵੇ, ਚਾਹੇ ਦੁਬਈ ਹੋਵੇ। ਈਰਾਨ ਨੇ ਇਸੇ ਹਫਤੇ ਦੇ ਦਰਮਿਆਨ ਅਮਰੀਕੀ ਬੰਬਾਰੀ ਦਾ ਜਵਾਬ ਦੇਣ ਦੇ ਤਹਿਤ ਕੁਵੈਤ ਦੇ ਉੱਤੇ ਹਮਲਾ ਸ਼ੁਰੂ ਕਰ ਦਿੱਤਾ। ਇਸ ਦਰਮਿਆਨ ਇਜ਼ਰਾਈਲੀ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ ਇੱਕ ਸ਼ਖਸ ਨੂੰ ਵੀ ਗ੍ਰਿਫ਼ਤਾਰ ਕੀਤਾ ਜੋ ਕਿ ਪਿਛਲੇ ਹਫ਼ਤੇ ਫਲਸਤੀਨੀਆਂ ਦੇ ਉੱਤੇ ਹੋਏ ਹਮਲੇ ਦੇ ਵਿੱਚ ਕਥਿਤ ਤੌਰ ਤੇ ਸ਼ਾਮਲ ਸੀ। ਕੁਵੈਤ ਦੇ ਰੱਖਿਆ ਮੰਤਰਾਲੇ ਨੇ ਐਕਸ ਦੇ ਉੱਤੇ ਦੱਸਿਆ ਹੈ ਕਿ ਕੁਵੈਤ ਦੇ ਵਿੱਚ ਸਾਇਰਨ ਵੱਜੇ ਨੇ ਜਿੱਥੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਈਰਾਨੀ ਹਮਲੇ ਦਾ, ਜਿਹਦੇ ਵਿੱਚ ਈਰਾਨ ਦੀ ਤਰਫ ਤੋਂ ਮਿਜ਼ਾਈਲਾਂ ਤੇ ਡਰੋਨ ਭੇਜੇ ਗਏ ਸੀ ਕੁਵੈਤ ਦੇ ਵੱਲ ਹਮਲਾ ਕਰਨ ਦੇ ਲਈ, ਉਹਨਾਂ ਨੂੰ ਰੋਕ ਲਿਆ ਗਿਆ। ਇਹ ਘਟਨਾ ਅਮਰੀਕੀ ਸਹਿਯੋਗੀਆਂ ਬਹਿਰੀਨ ਤੇ ਜਾਰਡਨ ਵੱਲੋਂ ਇਹ ਕਹਿਣ ਤੋਂ ਬਾਅਦ ਵਾਪਰੀ ਹੈ ਕਿ ਉਹਨਾਂ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਵੀ ਬੀਤੇ ਦਿਨੀ ਕਈ ਈਰਾਨੀ ਹਵਾਈ ਹਮਲਿਆਂ ਨੂੰ ਰੋਕਿਆ ਸੀ। ਇਜ਼ਰਾਈਲੀ ਪੁਲਿਸ ਨੇ ਦੂਸਰੇ ਪਾਸੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੇ ਵਿੱਚ ਅਧਿਕਾਰੀਆਂ ਦੇ ਕਬਜ਼ੇ ਦੇ ਹੇਠਲੇ ਪੱਛਮੀ ਕਿਨਾਰੇ ਦੇ ਵਿੱਚ ਫਲਸਤੀਨੀ ਘਰ ਦੇ ਉੱਤੇ ਜਿਹੜੀ ਹਮਲੇ ਦੀ ਘਟਨਾ ਵਾਪਰੀ ਸੀ ਉਸ ਦੇ ਵਿੱਚ ਇਜ਼ਰਾਈਲੀ ਬਸਤੀਵਾਦ ਨੂੰ ਦੀ ਜਿਹੜੀ ਇੱਕ ਸ਼ੱਕੀ ਭੂਮਿਕਾ ਕਹੀ ਜਾ ਰਹੀ ਸੀ ਉਸ ਨੂੰ ਨਾਕਾਬ ਕੀਤਾ ਗਿਆ। ਬਿਆਨ ਦੇ ਵਿੱਚ ਜਿਹੜਾ ਵਿਅਕਤੀ ਫੜਿਆ ਗਿਆ ਉਸ ਦੀ ਪਛਾਣ ਨਹੀਂ ਦੱਸੀ ਗਈ। ਪਰ ਦੱਸ ਦਈਏ ਕਿ ਯੂਰਪੀ ਦੇਸ਼ਾਂ ਦੀ ਤਰਫ ਤੋਂ ਇਸਰਾਇਲ ਦੇ ਇਸ ਹਮਲੇ ਦੀ ਨਿੰਦਾ ਕੀਤੀ ਗਈ ਸੀ। ਕਿਹਾ ਗਿਆ ਸੀ ਕਿ ਇਸਰਾਇਲ ਇਸ ਤਰੀਕੇ ਦੇ ਨਾਲ ਕਬਜ਼ੇ ਵਾਲੇ ਖੇਤਰਾਂ ਦੇ ਵਿੱਚ ਸਿਵਲੀਅਨ ਇਲਾਕਿਆਂ ਦੇ ਉੱਤੇ ਹਮਲੇ ਕਿਉਂ ਕਰ ਰਿਹਾ। ਹਾਲਾਂਕਿ ਸ਼ੁਰੂਆਤ ਦੇ ਵਿੱਚ ਇਸਰਾਇਲ ਨੇ ਬਿਆਨ ਦਿੱਤਾ ਸੀ ਕਿ ਉਹਨਾਂ ਨੂੰ ਹਮਾਸ ਦੇ ਕਿਸੇ ਹਥਿਆਰਬੰਦ ਗੁੱਟ ਦਾ ਉੱਥੇ ਪਤਾ ਚੱਲਿਆ ਸੀ, ਪਰ ਬਾਅਦ ਦੇ ਵਿੱਚ ਹੁਣ ਇਸਰਾਇਲ ਨੇ ਇਹ ਬਿਆਨ ਦਿੱਤਾ ਕਿ ਹਮਲਾ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਕੀਤਾ ਗਿਆ। ਅਸਲ ਦੇ ਵਿੱਚ ਇਸਰਾਇਲ ਦੀ ਡਿਫੈਂਸ ਫੋਰਸ ਯਾਨੀ IDF ਦੀ ਤਰਫ ਤੋਂ ਇਹ ਹਮਲਾ ਨਹੀਂ ਕੀਤਾ ਗਿਆ। ਉਧਰ ਇਸਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਆਪਣੀ ਸਿਆਸੀ ਵਿਰਾਸਤ ਨੂੰ ਦਾਅ ਦੇ ਉੱਤੇ ਲੱਗਿਆ ਦੇਖ ਕੇ ਪੁਰਾਣੇ ਸਹਿਯੋਗੀਆਂ ਨੂੰ ਵੱਡੀਆਂ ਪਾਰਟੀਆਂ ਦੇ ਵਿੱਚ ਇਕਜੁੱਟ ਹੋਣ ਦੀ ਅਪੀਲ ਕਰ ਰਹੇ ਨੇ, ਜਿਨ੍ਹਾਂ ਦੇ ਕੋਲ ਸੰਸਦ 'ਚ ਦਾਖਲ ਹੋਣ ਦਾ ਬਿਹਤਰ ਵਿਕਲਪ ਹੈ। 27 ਅਕਤੂਬਰ ਨੂੰ ਵੋਟਾਂ ਤੋਂ ਪਹਿਲਾਂ ਕਈ ਛੋਟੀਆਂ ਤੇ ਨੇਤਨਯਾਹੂ ਦੇ ਪੱਖੀ ਪਾਰਟੀਆਂ ਜਿਹੜੀਆਂ ਨੇ ਉਹ ਨੇਤਨਯਾਹੂ ਦੇ ਨਾਲ ਚੋਣਾਂ ਲੜ ਰਹੀਆਂ ਨੇ, ਪਰ ਇਹ ਹਮਾਇਤ ਕਾਫੀ ਨਹੀਂ ਹੋਏਗੀ। ਇਸਰਾਇਲ ਦੇ ਪ੍ਰਧਾਨ ਮੰਤਰੀ ਨੂੰ ਇਸ ਵਕਤ ਵੱਡੀ ਜਨ ਹਮਾਇਤ ਦੀ ਲੋੜ ਹੈ। ਆਮ ਤੌਰ ਦੇ ਉੱਤੇ ਇਸਰਾਇਲ ਦੇ ਲੋਕ ਇਸ ਵਕਤ ਨੇਤਨਯਾਹੂ ਦੇ ਹੱਕ ਦੇ ਵਿੱਚ ਭੁਗਤਦੇ ਨਜ਼ਰ ਨਹੀਂ ਆ ਰਹੇ, ਪਰ ਇਸਰਾਇਲੀ ਆਗੂਆਂ ਨੂੰ ਮਜ਼ਬੂਤ ਕਰਨ ਦੀ ਥਾਂ ਇਹ ਪਾਰਟੀਆਂ ਨੇਤਨਯਾਹੂ ਦੇ ਹਮਾਇਤੀਆਂ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰ ਰਹੀਆਂ ਨੇ। ਯਾਨੀ ਕਿ ਨੇਤਨਯਾਹੂ ਦੀ ਪਾਰਟੀ ਨੂੰ ਤਾਂ ਵੋਟਾਂ ਨਹੀਂ ਪੈ ਰਹੀਆਂ, ਪਰ ਉਹਨਾਂ ਦੇ ਹਮਾਇਤੀ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਉਹਨਾਂ ਨੂੰ ਵੋਟਾਂ ਪੈਂਦੀਆਂ ਜ਼ਰੂਰ ਦਿਖਾਈ ਦੇ ਰਹੀਆਂ ਨੇ। ਜਿਸਦਾ ਮਤਲਬ ਇਹ ਹੈ ਕਿ ਇਹ ਛੋਟੀਆਂ ਪਾਰਟੀਆਂ ਨੇਤਨਯਾਹੂ ਦੀ ਪਾਰਟੀ ਜੇਕਰ ਜਿੱਤ ਕੇ ਸੱਤਾ ਚ ਆ ਵੀ ਜਾਂਦੀ ਹੈ ਤਾਂ ਵੀ ਉਹਨਾਂ ਦੇ ਉੱਤੇ ਇੱਕ ਦਬਾਅ ਬਣਾ ਕੇ ਰੱਖਣਗੇ। ਉੱਥੇ ਇਰਾਨ ਦੀ ਅਰਧ ਸਰਕਾਰੀ ਖਬਰ ਏਜੰਸੀ ਤਸਨੀਮ ਨਿਊਜ਼ ਦੇ ਮੁਤਾਬਕ 2 ਰਾਤ ਪਹਿਲਾਂ ਹੋਏ ਇਰਾਨ ਦੇ ਉੱਤੇ ਹਮਲਿਆਂ ਦੇ ਵਿੱਚ 3 ਇਰਾਨੀ ਫੌਜੀ ਪਾਇਲਟ ਵੀ ਮਾਰੇ ਗਏ ਨੇ। ਖਬਰ ਦੇ ਮੁਤਾਬਕ ਤਸਨੀਮ ਨਿਊਜ਼ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹਨਾਂ ਪਾਇਲਟ ਦੀ ਮੌਤ ਕਿੱਥੇ ਤੇ ਕਿਵੇਂ ਹੋਈ ਹੈ, ਪਰ ਇਸ ਖਬਰ ਏਜੰਸੀ ਦੇ ਮੁਤਾਬਕ ਪਾਇਲਟਾਂ ਦੇ ਨਾਮ ਨੌਸੇ ਨੇਵੀ ਜਿਹੜੀ ਹੈ ਉੱਥੇ ਦੀ ਇਰਾਨ ਦੀ, ਉਸ ਦੇ ਵਿੱਚ ਮੋਸਤਫਾ ਬਗਰੀ, ਹਾਮਿਦ ਓਕਾਤੀ ਤੇ ਹਵਾਈ ਫੌਜ ਦੇ ਹੁਸੈਨ ਮਹਦੋਵੀਅਨ ਦੇ ਤੌਰ ਦੇ ਉੱਤੇ ਸਾਹਮਣੇ ਆਏ ਨੇ। ਤਸਨੀਮ ਨਿਊਜ਼ ਨੇ ਇੱਕ ਅਲੱਗ ਖਬਰ ਦੇ ਵਿੱਚ ਇਹ ਵੀ ਦੱਸਿਆ ਹੈ ਕਿ ਅਲੱਗ ਅਲੱਗ ਫੌਜੀ ਬਲਾਂ ਦੇ 6 ਮੈਂਬਰਾਂ ਦੇ ਨਾਮ ਵੀ ਪ੍ਰਕਾਸ਼ਿਤ ਕੀਤੇ ਗਏ ਨੇ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਦੇਸ਼ ਦੇ ਦੱਖਣੀ ਹਿੱਸੇ ਦੇ ਵਿੱਚ ਹੋਏ ਹਮਲੇ ਦੇ ਵਿੱਚ ਇੱਕ ਹੋਰ ਹਮਲੇ ਦੇ ਵਿੱਚ ਮਾਰੇ ਗਏ ਸੀ। ਕੌਮਾਂਤਰੀ ਖਬਰਾਂ ਤੋਂ ਨਾਲ ਨਾਲ ਹੁਣ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ, ਪਰ ਪਹਿਲਾਂ ਗੁਆਂਢ ਦੇ ਵਿੱਚੋਂ ਨੇਪਾਲ ਤੋਂ ਖਬਰ, ਜਿੱਥੇ ਨੇਪਾਲ ਦੇ ਵਿੱਚ ਹੜ੍ਹਾਂ ਦੇ ਚੱਲਦਿਆਂ ਹੁਣ ਮ੍ਰਿਤਕਾਂ ਦੀ ਗਿਣਤੀ 1200 ਤੋਂ ਪਾਰ ਹੋ ਚੁੱਕੀ ਹੈ। ਨੇਪਾਲ ਦੀ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ ਯਾਨੀ NDRRMA ਨੇ ਦੱਸਿਆ ਹੈ ਕਿ ਭੋਟੋਕੋਸ਼ੀ ਤੇ ਤ੍ਰਿਸ਼ੂਲੀ ਨਦੀਆਂ ਦੇ ਵਿੱਚ ਆਈਆਂ ਇਹਨਾਂ ਹੜ੍ਹਾਂ ਦੇ ਚੱਲਦਿਆਂ 1252 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। NDRRMA ਦੇ ਮੁਤਾਬਕ ਪਿਛਲੇ ਹਫ਼ਤੇ ਬੁੱਧਵਾਰ ਦੇ ਦਿਨ ਆਈ ਭਿਆਨਕ ਹੜ੍ਹ ਤੋਂ ਬਾਅਦ ਹੁਣ ਤੱਕ 4216 ਲੋਕ ਲਾਪਤਾ ਵੀ ਦੱਸੇ ਗਏ ਨੇ। ਇਸ ਦਰਮਿਆਨ ਪੇਨਸਟਾਈਕ ਪਾਈਪ ਦੇ ਤਹਿਤ ਜਿਹੜੀਆਂ ਅਲੱਗ ਅਲੱਗ ਹਾਈਡਰੋ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਫਸੇ ਹੋਏ ਕਰਮਚਾਰੀਆਂ ਨੂੰ ਬਾਹਰ ਕੱਢਣ ਦੀਆਂ ਪ੍ਰਕਿਰਿਆਵਾਂ ਕੀਤੀਆਂ ਜਾ ਰਹੀਆਂ ਨੇ। ਇੱਕ ਸੁਰੰਗ ਦੇ 150 ਮੀਟਰ ਅੰਦਰੋਂ 2 ਲੋਕਾਂ ਦੀ ਮ੍ਰਿਤਕ ਦੇਹ ਕੱਲ੍ਹ ਦੇ ਦਿਨ ਬਰਾਮਦ ਕੀਤੀ ਗਈ ਹੈ। ਪਿਛਲੇ ਬੁੱਧਵਾਰ ਤੋਂ ਇਹ ਮ੍ਰਿਤਕ ਦੇਹ ਉੱਥੇ ਮੌਜੂਦ ਸੀ। ਦੱਸ ਦਈਏ ਕਿ ਇਹ ਇੱਕ ਬਿਜਲੀ ਪ੍ਰੋਜੈਕਟ ਹੈ ਲਾਂਗਟਾਂਗ, ਜਿੱਥੋਂ ਇਹ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ। ਕਿਹਾ ਗਿਆ ਹੈ ਕਿ ਹਾਲੇ ਵੀ 42 ਲੋਕ ਇਸ ਪ੍ਰੋਜੈਕਟ ਦੇ ਵਿੱਚ ਕੰਮ ਕਰ ਰਹੇ ਹੋ ਲਾਪਤਾ ਹੀ ਨੇ, ਉਹਨਾਂ ਦੀ ਨਾ ਤਾਂ ਕੋਈ ਮ੍ਰਿਤਕ ਦੇਹ ਹਾਸਲ ਹੋਈ ਹੈ ਤੇ ਨਾ ਹੀ ਕੋਈ ਵਧੇਰੇ ਜਾਣਕਾਰੀ ਮਿਲ ਸਕੀ ਹੈ। ਉੱਥੇ ਨੇਪਾਲ ਦੇ ਨਾਲ ਹੀ ਜੁੜੀ ਅਗਲੀ ਖਬਰ ਵੀ ਸਾਹਮਣੇ ਆਉਂਦੀ ਹੈ ਭਾਰਤ ਤੋਂ, ਜਿੱਥੇ ਚੀਨ ਨੇ ਹੁਣ ਨੇਪਾਲ ਦੇ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਨੇਪਾਲ ਦੇ ਵਿੱਚ ਇੱਕ ਗਲੇਸ਼ੀਅਰ ਟੁੱਟਣ ਦੀ ਵਜ੍ਹਾ ਦੇ ਚੱਲਦਿਆਂ ਇਹ ਹੜ੍ਹ ਆਏ ਸੀ। ਭਾਰਤ ਦੇ ਵਿੱਚ ਚੀਨ ਦੇ ਸਫਾਰਤਖਾਨੇ ਦੇ ਬੁਲਾਰੇ ਯੂ ਜਿੰਗ ਨੇ ਐਕਸ ਦੇ ਉੱਤੇ ਲਿਖਿਆ ਕਿ ਚੀਨ ਤੇ ਨੇਪਾਲ ਦੇ ਮਾਰਾਂ ਦੇ ਅੰਦਾਜ਼ੇ ਮੁਤਾਬਕ ਗਲੋਬਲ ਵਾਰਮਿੰਗ ਦੇ ਲੰਮੇ ਸਮੇਂ ਤੋਂ ਪੈ ਰਹੇ ਅਸਰ ਦੇ ਚੱਲਦਿਆਂ ਗਲੇਸ਼ੀਅਰਸ ਨੂੰ ਅਸਥਿਰ ਕਰ ਦਿੱਤਾ ਗਿਆ ਸੀ ਜਾਂ ਅਸਥਿਰ ਹੋ ਗਏ ਸੀ, ਪਰ ਹਾਲੀਆ ਆਪਦਾ ਨੇ ਨੇਪਾਲ ਦੇ ਵਿੱਚ ਇੱਕ ਗਲੇਸ਼ੀਅਰ ਦੇ ਢਹਿਣ ਦੇ ਚੱਲਦਿਆਂ ਇਹ ਸ਼ੁਰੂਆਤ ਹੋਈ, ਜਿਸ ਤੋਂ ਬਾਅਦ ਬਰਫ਼ ਤੇ ਚਟਾਨਾਂ ਦਾ ਤੇਜ਼ ਬਹਾਅ ਆਇਆ ਤੇ ਪਹਾੜ ਦਾ ਇੱਕ ਵੱਡਾ ਹਿੱਸਾ ਬਹਿ ਗਿਆ। ਹਾਲਾਂਕਿ ਕਈ ਕੌਮਾਂਤਰੀ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਸੈਟੇਲਾਈਟ ਤਸਵੀਰਾਂ ਤੋਂ ਸੰਕੇਤ ਮਿਲਦੇ ਨੇ ਕਿ ਤਿੱਬਤ ਦੇ ਕਰੀਬ ਲੌਂਗਟੋਂਗ ਲੇਰੋਂਗ ਪਰਬਤ ਦੇ ਉੱਤਰ ਦੇ ਵਿੱਚ ਚਟਾਨ ਦੇ ਇੱਕ ਵੱਡੇ ਹਿੱਸੇ ਦੇ ਟੁੱਟਣ ਦੇ ਚੱਲਦਿਆਂ ਇਹ ਆਪਦਾ ਵਾਪਰੀ ਸੀ। ਯੂਜਿੰਗ ਨੇ ਲਿਖਿਆ ਕਿ ਆਪਦਾ ਤੋਂ ਬਾਅਦ ਚੀਨ ਨੇ ਨੇਪਾਲ ਦੇ ਨਾਲ ਪ੍ਰਭਾਵਿਤ ਇਲਾਕਿਆਂ ਦੀਆਂ ਤਸਵੀਰਾਂ ਸੈਟੇਲਾਈਟ ਤੇ ਜਲ ਵਿਗਿਆਨ ਸੰਬੰਧੀ ਅੰਕੜਿਆਂ ਦੇ ਨਾਲ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਇਸ ਦੇ ਵਿੱਚ ਉੱਪਰ ਬਣੀ ਇੱਕ ਝੀਲ ਦੇ ਟੁੱਟਣ ਦੇ ਖਤਰੇ ਨੂੰ ਲੈ ਕੇ ਚੇਤਾਵਨੀ ਵੀ ਦਿੱਤੀ ਗਈ ਸੀ। ਉਹਨਾਂ ਦੱਸਿਆ ਹੈ ਕਿ ਉਂਝ ਵੀ ਚੀਨ ਦੀ ਤਰਫ ਤੋਂ ਨੇਪਾਲ ਦੀ ਵੀ ਮਦਦ ਕੀਤੀ ਜਾ ਰਹੀ ਹੈ। ਇੱਕ ਤੀਜੀ ਖੇਪ ਵੀਰਵਾਰ ਦੇ ਦਿਨ ਨੇਪਾਲ ਨੂੰ ਭੇਜੀ ਗਈ। ਉਹਨਾਂ ਦੱਸਿਆ ਕਿ 10 ਫੋਰੈਂਸਿਕ ਮਾਹਰਾਂ ਦੀ ਇੱਕ ਟੀਮ ਕਠਮਾਂਡੂ ਪਹੁੰਚੀ ਹੋਈ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋੜੀਏ ਤੇ ਭਾਰਤ ਦੇ ਵਿੱਚ ਜਿਹੜਾ ਅਮਰੀਕਾ ਦੇ ਨਾਲ ਵਪਾਰ ਸਮਝੌਤਾ ਉਸ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਉਂਦੀ ਹੈ। ਵਣਜ ਤੇ ਸਨਅਤਾਂ ਬਾਰੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਦੁਵੱਲੇ ਵਪਾਰ ਸਮਝੌਤੇ ਨੂੰ ਅਮਰੀਕਾ ਵੱਲੋਂ ਤਰਜੀਹੀ ਸ਼ਰਤਾਂ ਦੀ ਪੇਸ਼ਕਸ਼ ਕਰਨ ਮਗਰੋਂ ਹੀ ਅੰਤਮ ਰੂਪ ਦਿੱਤਾ ਜਾਏਗਾ। ਉਹਨਾਂ ਕਿਹਾ ਹੈ ਕਿ ਭਾਰਤ ਦੇ 9 ਦੇ ਕਰੀਬ ਫ੍ਰੀ ਟ੍ਰੇਡ ਡੀਲਸ ਅਜਿਹੇ ਮੁਲਕਾਂ ਦੇ ਨਾਲ ਹੋਏ ਨੇ ਜਿਨ੍ਹਾਂ ਦੀ GDP ਕਰੀਬ 60 ਲੱਖ ਕਰੋੜ ਡਾਲਰ ਜਾਂ ਇਸ ਤੋਂ ਵੱਧ ਹੈ। ਇਹ ਸਮਝੌਤੇ ਆਲਮੀ ਵਪਾਰ ਦੇ ਕਰੀਬ 2/3 ਹਿੱਸੇ ਤੱਕ ਤਰਜੀਹੀ ਪਹੁੰਚ ਉਪਲਬਧ ਕਰਵਾਉਣਗੇ। ਵਣਜ ਮੰਤਰਾਲੇ ਵੱਲੋਂ ਕਰਵਾਈ ਗਈ ਮੁਕਤ ਵਪਾਰ ਸਮਝੌਤਿਆਂ ਦੇ ਬਾਰੇ ਇੱਕ ਵਰਕਸ਼ਾਪ ਦੇ ਵਿੱਚ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਗਲੇ ਕੁਝ ਕੁ ਮਹੀਨਿਆਂ ਦੇ ਵਿੱਚ ਜਾਂ ਇੰਝ ਕਹਿ ਲਈਏ ਕਿ ਅਗਲੇ 2 ਤੋਂ 3 ਸਾਲਾਂ ਤੱਕ ਕੈਨੇਡਾ, ਮੈਕਸੀਕੋ, ਚਿਲੀ, ਸਾਊਥ ਅਫਰੀਕਾ ਦੇ ਨਾਲ ਵੀ ਜਿਹੜਾ ਵਪਾਰਕ ਗੁੱਟ ਹੈ ਤੇ ਇੱਕ ਸਾਊਥ ਅਫਰੀਕਨ ਕਸਟਮਸ ਯੂਨੀਅਨ ਤੇ ਫਿਰ ਉਸ ਤੋਂ ਇਲਾਵਾ ਗਲਫ ਕਾਰਪੋਰੇਸ਼ਨ ਕੌਂਸਲ ਤੇ ਇਜ਼ਰਾਈਲ ਦੇ ਨਾਲ ਵੀ ਫ੍ਰੀ ਟ੍ਰੇਡ ਡੀਲਸ ਕਰ ਲਏਗਾ। ਉੱਥੇ ਕਾਂਗਰਸ ਪਾਰਟੀ ਦੀ ਤਰਫ ਤੋਂ ਇਲਜ਼ਾਮ ਲਗਾਏ ਗਏ ਨੇ ਕਿ ਭਾਰਤ ਦੀ ਮੌਜੂਦਾ ਸਰਕਾਰ GDP ਦੇ ਨਾਲ ਜੁੜੇ ਜਿਹੜੇ ਅੰਕੜੇ ਦੇ ਰਹੀ ਹੈ ਉਹ ਝੂਠੇ ਨੇ, ਭਰਮਾਊ ਨੇ। ਭਾਰਤ ਦੀ ਅਰਥ ਵਿਵਸਥਾ ਦੀ ਅਪ੍ਰੈਲ ਤੋਂ ਜੂਨ ਮਹੀਨੇ ਦੀ ਤਿਮਾਹੀ ਦੇ ਦਰਮਿਆਨ 7.8% ਦੇ ਦਰ ਦੇ ਨਾਲ ਵਧਣ ਦੇ ਸਰਕਾਰੀ ਦਾਅਵੇ ਦੇ ਉੱਤੇ ਕਾਂਗਰਸ ਨੇ ਹੁਣ ਇਤਰਾਜ਼ ਜਤਾਇਆ। ਪਾਰਟੀ ਨੇ ਬਿਆਨ ਦੇ ਵਿੱਚ GDP ਦੇ ਅੰਕੜਿਆਂ ਨੂੰ ਵਧਾ ਚੜਾ ਕੇ ਪੇਸ਼ ਕੀਤੇ ਜਾਣ ਦਾ ਸੱਤਾਧਾਰੀ ਧਿਰ ਦੇ ਉੱਤੇ ਇਲਜ਼ਾਮ ਲਗਾਇਆ। ਬਿਆਨ ਚ ਕਿਹਾ ਗਿਆ ਕਿ ਇਹਨਾਂ ਅੰਕੜਿਆਂ ਦੇ ਵਿੱਚ ਬੇਸ ਈਅਰ ਦੀ ਸਮੱਸਿਆ। ਪਾਰਟੀ ਨੇ ਦੋਸ਼ ਮੜਿਆ ਕਿ 2025 ਦੀ ਪਹਿਲੀ ਤਿਮਾਹੀ ਦੇ ਪਿਛਲੇ ਅੰਕੜਿਆਂ ਨੂੰ 4 ਵਾਰ ਸੋਧਿਆ ਗਿਆ ਸੀ, ਜਿਸ ਦੇ ਵਿੱਚ ਕਰੀਬ 86 ਲੱਖ ਕਰੋੜ ਰੁਪਏ ਤੋਂ ਘਟਾ ਕੇ ਕਰੀਬ 80 ਲੱਖ ਕਰੋੜ ਰੁਪਏ ਇਸ ਨੂੰ ਕਰ ਦਿੱਤਾ ਗਿਆ। ਬਿਆਨ ਦੇ ਮੁਤਾਬਕ ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਦੀ ਗਿਣਤੀ ਦੇ ਮੁਤਾਬਕ ਜੇਕਰ ਬੇਸ ਈਅਰ ਦੇ ਅੰਕੜਿਆਂ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਸੋਧਿਆ ਨਹੀਂ ਗਿਆ ਹੁੰਦਾ ਤਾਂ ਇਸ ਤਿਮਾਹੀ ਦੀ ਨੋਮੀਨਲ ਗਰੋਥ 10.3% ਨਹੀਂ ਬਲਕਿ 2.6% ਹੁੰਦੀ, ਜਿਵੇਂ ਕਿ ਸਰਕਾਰ ਇਸ ਤੋਂ ਉਲਟ ਦਾਅਵਾ ਕਰ ਰਹੀ ਹੈ। ਮਹਿੰਗਾਈ ਨੂੰ ਵੀ ਘਟਾ ਦਈਏ ਤਾਂ ਅਸਲ ਅੰਕੜੇ ਜਿਹੜੇ ਨੇ ਉਹ ਉਸ ਦੇ ਮੁਤਾਬਕ ਤਾਂ ਵਿਕਾਸ ਦਰ 0 ਹੋ ਜਾਏਗੀ। ਬਿਆਨ ਦੇ ਵਿੱਚ ਕਿਹਾ ਗਿਆ ਕਿ ਸਰਕਾਰ ਨੇ ਸਿਰਫ ਅਪ੍ਰੈਲ ਜੂਨ 2025 ਦੇ ਅੰਕੜਿਆਂ ਨੂੰ ਹੀ ਨਹੀਂ ਸੋਧਿਆ ਬਲਕਿ ਵਿੱਤ ਵਰੇ 2022-23 ਦੇ ਪਿਛਲੇ 4 ਸਾਲਾਂ ਦੇ ਅੰਕੜਿਆਂ ਚ ਵੀ ਬਦਲਾਅ ਕੀਤਾ ਹੈ। ਜਿਸਦਾ ਮਤਲਬ ਇਹ ਹੈ ਕਿ ਪਿਛਲੇ 4 ਸਾਲਾਂ ਦੇ ਵਿੱਚ GDP ਦੇ ਅੰਕੜੇ ਵਧਾ ਚੜਾ ਕੇ ਦੱਸੇ ਜਾ ਰਹੇ ਨੇ। 4 ਸਾਲਾਂ ਦੇ ਵਿੱਚ GDP ਨੂੰ 43 ਲੱਖ ਕਰੋੜ ਰੁਪਏ ਘੱਟ ਕਰਕੇ ਦੱਸਿਆ ਗਿਆ, ਯਾਨੀ ਕਿ 43 ਲੱਖ ਕਰੋੜ ਰੁਪਏ ਦੀ ਕੀਮਤ ਵਾਲੀ ਵਾਧੂ ਵਸਤਾਂ ਸੇਵਾਵਾਂ ਨੂੰ ਪਹਿਲਾਂ ਤੋਂ ਹੀ GDP ਦੇ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਹੁਣ ਹਟਾ ਲਿਆ ਗਿਆ। ਕਾਂਗਰਸ ਨੇ ਸਰਕਾਰ ਤੋਂ ਇਸਦਾ ਸਪਸ਼ਟੀਕਰਨ ਮੰਗਿਆ। ਕਾਂਗਰਸ ਨੇ ਬਿਆਨ ਦੇ ਵਿੱਚ ਕਿਹਾ ਕਿ ਮਹਿੰਗਾਈ ਨੂੰ ਲੈ ਕੇ ਸਰਕਾਰ ਦਾ ਅੰਦਾਜ਼ਾ ਸਿਰਫ 2.5% ਹੈ, ਜਦਕਿ ਇਸੇ ਸਮੇਂ ਦੇ ਦਰਮਿਆਨ ਜਿਹੜੀ ਥੋਕ ਮਹਿੰਗਾਈ ਉਹ 3.9% ਸੀ ਤੇ ਖੁਦਰਾ ਮਹਿੰਗਾਈ ਜਿਹੜੀ ਉਹ 9.4%। ਕਾਂਗਰਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਸਲ ਦੇ ਵਿੱਚ ਮਹਿੰਗਾਈ ਦਰ ਨੂੰ ਸ਼ਾਮਲ ਕੀਤਾ ਜਾਵੇ, ਜਿਸ ਦੇ ਚੱਲਦਿਆਂ ਜਿਹੜੀ ਅਸਲ ਮਹਿੰਗਾਈ ਦਰ ਹੈ ਜੇਕਰ ਉਹ ਸ਼ਾਮਲ ਹੋਏਗੀ ਤਾਂ GDP ਦਾ ਅੰਕੜਾ ਕਾਫੀ ਜ਼ਿਆਦਾ ਘੱਟ ਹੋਏਗਾ। ਬਿਆਨ ਦੇ ਮੁਤਾਬਕ ਸੁਭਾਸ਼ ਚੰਦਰ ਗਰਗ ਦੇ ਦੱਸਿਆ ਸੀ ਕਿ ਮੈਨੂਫੈਕਚਰਿੰਗ ਪਿਛਲੇ ਸਾਲ ਦੀ ਤੁਲਨਾ ਚ 5.2% ਘਾਟੇ ਦਾ ਖੇਤਰ ਰਿਹਾ, ਜਦਕਿ ਨਿੱਜੀ ਖਪਤ ਦੇ ਵਿੱਚ 5.4% ਗਿਰਾਵਟ ਆਈ ਹੈ। ਬਿਆਨ ਚ ਇਹ ਵੀ ਕਿਹਾ ਗਿਆ ਕਿ ਭਾਰਤ ਦੇ GDP ਅੰਕੜਿਆਂ ਦੀ ਪਹਿਲੀ ਵਾਰ ਸਵਾਲ ਨਹੀਂ ਉੱਠ ਰਹੇ। ਸਾਬਕਾ ਜਿਹੜੇ ਮੁੱਖ ਆਰਥਿਕ ਸਲਾਹਕਾਰ ਸੀ ਅਰਵਿੰਦ ਸੁਬਰਮਨੀਅਮ, ਉਹਨਾਂ ਨੇ ਵੀ ਦੱਸਿਆ ਸੀ ਕਿ 2005 ਤੋਂ 2011 ਦੇ ਦਰਮਿਆਨ ਆਰਥਿਕ ਉਛਾਲ ਵਾਲੇ ਸਾਲਾਂ ਦੇ ਵਿੱਚ ਵਿਕਾਸ ਦਰ ਨੂੰ ਅਸਲ ਦੇ ਵਿੱਚ ਘੱਟ ਕਰਕੇ ਦੱਸਿਆ ਗਿਆ ਸੀ, ਪਰ 2011 ਤੋਂ 2012 ਦੇ ਵਿੱਚ ਬੇਸ ਈਅਰ ਨੂੰ ਹੀ ਬਦਲ ਦਿੱਤਾ ਗਿਆ, ਜਿਸ ਦੇ ਚੱਲਦਿਆਂ GDP ਦੇ ਅੰਕੜੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਬਦਲਾਅ ਹੋਇਆ ਸਾਹਮਣੇ ਆਉਂਦਾ ਔਰ ਸਰਕਾਰ ਇਹਨਾਂ ਨੂੰ ਵਧਾ ਚੜਾ ਕੇ ਪੇਸ਼ ਕਰ ਰਹੀ ਹੈ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਦਿੱਲੀ ਦੇ ਸਾਬਕਾ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਸਤਿੰਦਰ ਜੈਨ ਨੂੰ ਇੱਕ ਸਥਾਨਕ ਅਦਾਲਤ ਨੇ ਵੀਰਵਾਰ ਦੇ ਦਿਨ ਜ਼ਮਾਨਤ ਦੇ ਦਿੱਤੀ। ਖਬਰ ਏਜੰਸੀ ਐਨਆਈ ਦੇ ਮੁਤਾਬਕ ਸੀਵੇਜ ਟਰੀਟਮੈਂਟ ਪਲਾਂਟ ਦੀਆਂ ਯੋਜਨਾਵਾਂ ਦੇ ਵਿੱਚ ਟੈਂਡਰ ਪ੍ਰਕਿਰਿਆ ਦੇ ਅੰਦਰ ਕਥਿਤ ਗੜਬੜੀਆਂ ਦੇ ਮਾਮਲੇ 'ਚ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ACB ਨੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਕੋਰਟ ਨੇ 2 ਲੱਖ ਰੁਪਏ ਦੇ ਬੌਂਡ ਤੇ ਇੰਨੀ ਹੀ ਰਕਮ ਦੇ 2 ਹੋਰ ਬੌਂਡ ਦੇ ਉੱਤੇ ਉਹਨਾਂ ਨੂੰ ਜ਼ਮਾਨਤ ਦਿੱਤੀ। ਸਤਿੰਦਰ ਜੈਨ ਨੂੰ ਨਿਆਇਕ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਰਵਾਰ ਦੇ ਦਿਨ ਰਾਊਜ਼ ਐਵਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਬਾਰ ਐਂਡ ਬੈਂਚ ਨਾਮ ਦੇ ਵੈਬਸਾਈਟ ਦੇ ਮੁਤਾਬਕ ਰਾਊਜ਼ ਐਵਨਿਊ ਕੋਰਟ ਦੇ ਵਿਸ਼ੇਸ਼ ਜੱਜ ਨੇ ਇਹ ਹੁਕਮ ਦਿੱਤਾ ਹੈ ਕਿ ਉਹਨਾਂ ਨੂੰ ਇਹ ਇਸ ਵਕਤ ਜ਼ਮਾਨਤ ਦਿੱਤੀ ਜਾਂਦੀ ਹੈ। ਵੈਸੇ ਉਹਨਾਂ ਨੂੰ 18 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਮਾਮਲਾ ਮਈ 2024 ਦਾ ਹੈ। ਉਥੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਆਪਣੀ ਡਿਗਰੀ ਦਿਖਾਉਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਦੇ ਖਿਲਾਫ਼ ਭਾਰਤ ਦੇ ਮੀਡੀਆ ਦੇ ਇੱਕ ਹਿੱਸੇ ਦੀ ਤਰਫ ਤੋਂ ਰਾਤ ਵੇਲੇ ਇਸ ਕਿਸਮ ਦੇ ਪ੍ਰੋਗਰਾਮ ਚਲਾਏ ਜਾ ਰਹੇ ਨੇ ਤੇ ਸੋਸ਼ਲ ਮੀਡੀਆ ਤੇ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਅਭਿਜੀਤ ਦੀਪਕੇ ਕੋਈ ਅਮਰੀਕਾ ਦੇ ਵਿੱਚ ਪੜ੍ਹਾਈ ਪੂਰੀ ਨਹੀਂ ਕਰਕੇ ਆਏ ਨੇ, ਜੇਕਰ ਕਰਕੇ ਆਏ ਨੇ ਤਾਂ ਇਸ ਕਿਸਮ ਦੀ ਉਹ ਡਿਗਰੀ ਦਿਖਾਣ। ਹੁਣ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੀ ਵਰਤੋਂ ਕਰਦੇ ਹੋਏ ਦੀਪਕੇ ਨੇ ਲਿਖਿਆ ਕਿ ਲੋਕ ਮੇਰੀ ਹੁਣ ਡਿਗਰੀ ਦੇਖਣ ਦਾ ਇੰਤਜ਼ਾਰ ਕਰਦੇ ਕਰਦੇ ਸੱਚ ਜਾਣਨ ਦੇ ਲਈ ਆਪਣਾ ਧੀਰਜ ਹੀ ਖੋ ਬੈਠੇ ਨੇ। ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਉਹਨਾਂ ਨੇ 12 ਸਾਲ ਤੱਕ ਪ੍ਰਧਾਨ ਮੰਤਰੀ ਦੀ ਡਿਗਰੀ ਦੇਖੇ ਬਿਨਾਂ ਕਿਵੇਂ ਕੰਮ ਚਲਾ ਲਿਆ। ਸਰ ਨਰਿੰਦਰ ਮੋਦੀ, ਕਿਉਂ ਨਾ ਅਸੀਂ ਦੋਵੇਂ ਆਪੋ ਆਪਣੀਆਂ ਡਿਗਰੀਆਂ ਦਿਖਾ ਦਈਏ ਤਾਂ ਕਿ ਇਸ ਮੁੱਦੇ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਖਤਮ ਕਰ ਦਿੱਤਾ ਜਾਵੇ। ਕਾਂਗਰਸ ਜਨਤਾ ਪਾਰਟੀ ਨੇ 5 ਸਤੰਬਰ ਨੂੰ ਹੋਣ ਵਾਲੇ ਆਪਣੇ ਮਾਰਚ ਨੂੰ ਵਾਪਸ ਵੀ ਲੈ ਲਿਆ। ਸੀਜੇਪੀ ਦਾ ਇਹ ਕਦਮ ਕੇਂਦਰ ਸਰਕਾਰ ਦੇ ਵਿਦਿਆਰਥੀ ਅੰਦੋਲਨ ਦੇ ਖਿਲਾਫ ਦਰਜ ਕੀਤੇ ਗਏ ਜਿਹੜੇ ਮਾਮਲੇ ਸੀ ਉਸ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਸਾਹਮਣੇ ਆਉਣ ਤੋਂ ਬਾਅਦ ਇਹ ਗੱਲ ਕਹੀ ਗਈ ਹੈ। ਅਦਾਲਤ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ FIRs ਵਾਪਸ ਲੈਣ ਦਾ ਹੁਕਮ ਦਿੱਤਾ ਸੀ, ਜਿਸ ਤੋਂ ਬਾਅਦ ਸੀਜੇਪੀ ਨੇ ਵੀ ਆਪਣਾ ਪ੍ਰਦਰਸ਼ਨ ਜਿਹੜਾ ਭਲਕੇ ਹੋਣਾ ਸੀ 5 ਤਰੀਕ ਨੂੰ ਉਸ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖ਼ਬਰ ਦੀ ਸਾਂਝ ਪਾਈਏ ਤੇ ਪੰਜਾਬ ਤੋਂ ਖ਼ਬਰ ਇਹ ਪੰਜਾਬ ਦੇ ਨਾਲ ਜੁੜੀ ਖ਼ਬਰ ਦੀ ਸਾਂਝ ਪਾਈਏ ਤੇ ਚੋਣ ਕਮਿਸ਼ਨ ਦੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਤੋਂ ਬਾਅਦ ਰਾਜ ਸਭਾ ਮੈਂਬਰ ਰਾਘਵ ਚੱਡਾ ਪਹਿਲਾਂ ਪੰਜਾਬ ਤੇ ਹੁਣ ਦਿੱਲੀ ਦੀ ਰਾਜਿੰਦਰ ਨਗਰ ਹਲਕੇ ਦੀ ਵੋਟਰ ਸੂਚੀ ਦੇ ਵਿੱਚੋਂ ਗਾਇਬ ਹੋ ਗਏ ਨੇ। ਚੋਣ ਕਮਿਸ਼ਨ ਨੇ 13 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਖਰੜਾ ਵੋਟਰ ਸੂਚੀ ਦੇ ਵਿੱਚੋਂ ਰਾਘਵ ਚੱਡਾ ਨੂੰ ਪੱਕੇ ਤੌਰ ਤੇ ਸ਼ਿਫਟ ਹੋਣ ਦਾ ਹਵਾਲਾ ਦੇ ਕੇ ਆਊਟ ਕਰ ਦਿੱਤਾ। ਉਧਰ ਵਿਸ਼ੇਸ਼ ਸੁਧਾਈ ਪ੍ਰਕਿਰਿਆ ਤੋਂ ਬਾਅਦ ਦਿੱਲੀ ਦੇ ਹਲਕਾ ਰਾਜਿੰਦਰ ਨਗਰ ਦੀ 31 ਅਗਸਤ ਨੂੰ ਪ੍ਰਕਾਸ਼ਿਤ ਹੋਈ ਵੋਟਰ ਸੂਚੀ ਚ ਵੀ ਰਾਘਵ ਚੱਡਾ ਦਾ ਨਾਮ ਨਹੀਂ ਹੈ। ਦੱਸ ਦਈਏ ਕਿ ਪੰਜਾਬ ਦੇ ਵਿੱਚ ਵੋਟ ਕੱਟੇ ਜਾਣ ਤੋਂ ਬਾਅਦ ਹੁਣ ਰਾਜ ਸਭਾ ਮੈਂਬਰ ਰਾਘਵ ਚੱਡਾ ਅਤੇ ਆਮ ਆਦਮੀ ਪਾਰਟੀ ਆਹਮੋ ਸਾਹਮਣੇ ਹੋ ਗਏ ਸੀ। ਚੱਡਾ ਨੇ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਸੀ ਤੇ ਆਮ ਆਦਮੀ ਪਾਰਟੀ ਸਰਕਾਰ ਤੇ ਗੁੱਸਾ ਕੱਢਿਆ ਸੀ। ਹੁਣ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਵੋਟ SIR ਪ੍ਰਕਿਰਿਆ ਦੇ ਦਰਮਿਆਨ ਕੱਟੇਗੀ, ਜਿਸ ਦੇ ਨਾਲ ਸੂਬਾਈ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ SIR ਪ੍ਰਕਿਰਿਆ ਕੇਂਦਰ ਸਰਕਾਰ ਦੀ ਤਰਫ ਤੋਂ ਕਰਵਾਈ ਜਾ ਰਹੀ ਹੈ। ਚੱਡਾ ਨੇ ਇਹ ਵੀ ਕਿਹਾ ਕਿ ਸ਼ੁਕਰ ਹੈ ਕਿ ਸਿਰਫ ਖਰੜਾ ਵੋਟਰ ਸੂਚੀਆਂ ਨੇ, ਅੰਤਮ ਵੋਟਰ ਸੂਚੀਆਂ ਨਹੀਂ। ਦਾਅਵਿਆਂ ਤੇ ਇਤਰਾਜ਼ਾਂ ਦੀ ਪ੍ਰਕਿਰਿਆ ਹਾਲੇ ਬਾਕੀ ਹੈ। ਉਹਨਾਂ ਨੂੰ ਇਸ ਇਹ ਕਲੈਰੀਕਲ ਗਲਤੀ ਨਹੀਂ ਲੱਗਦੀ, ਸਗੋਂ ਇਹ ਸਿਆਸੀ ਬਦਲਾਖੋਰੀ ਦਾ ਇੱਕ ਮਾਮਲਾ ਹੈ। ਉੱਧਰ ਪੰਜਾਬ ਦੇ ਵਿੱਚ DA ਦੇ ਬਕਾਏ ਦੇ ਮੁੱਦੇ ਦੇ ਉੱਤੇ ਸੂਬਾ ਸਰਕਾਰ ਤੇ ਮੁਲਾਜ਼ਮਾਂ ਦੇ ਵਿੱਚ ਚੱਲ ਰਿਹਾ ਟਕਰਾਅ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸ ਦਰਮਿਆਨ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਤੇ ਡਾਕਟਰ ਬਲਜੀਤ ਕੌਰ ਨੇ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਮੁਲਾਜ਼ਮ ਚਾਹੁੰਦੇ ਨੇ ਤਾਂ ਪੰਜਾਬ ਸਰਕਾਰ ਉਹਨਾਂ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਤਨਖਾਹਾਂ ਤੇ DA ਦੇਣ ਦੇ ਲਈ ਤਿਆਰ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪ੍ਰਮੁੱਖ ਕੈਟਾਗਰੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਨਾਲੋਂ ਪਹਿਲਾਂ ਹੀ ਵੱਧ ਨੇ। ਇਸੇ ਕਰਕੇ ਪੰਜਾਬ ਦੇ ਮੌਜੂਦਾ ਮਾਲੀਏ ਦਾ 51% ਤਨਖਾਹਾਂ ਤੇ ਪੈਨਸ਼ਨਾਂ ਦੇ ਉੱਤੇ ਖਰਚ ਕੀਤਾ।

ਉਧਰ ਸਾਂਝਾ ਮੁਲਾਜ਼ਮ ਮੰਚ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਹ ਸੰਘਰਸ਼ ਜਾਰੀ ਰੱਖਿਆ ਜਾਏਗਾ ਤੇ ਸੂਬਾ ਸਰਕਾਰ ਦੇ ਮੰਤਰੀਆਂ ਵੱਲੋਂ ਪੰਜਾਬ ਦੇ ਲੋਕਾਂ ਤੇ ਮੁਲਾਜ਼ਮਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮੁਲਾਜ਼ਮ ਸਰਕਾਰ ਦੀਆਂ ਗੱਲਾਂ ਦੇ ਵਿੱਚ ਨਹੀਂ ਆਣਗੇ। ਜਲਦੀ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਦੇ ਮੂਹਰੇ ਤੱਥ ਪੇਸ਼ ਕੀਤੇ ਜਾਣਗੇ। ਵੈਸੇ ਦੱਸ ਦਈਏ ਕਿ ਕੱਲ ਨੂੰ ਪੰਜਾਬ ਦੇ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਵੀ ਸੱਦੀ ਗਈ ਹੈ। ਸ਼ਨੀਚਰਵਾਰ ਦੁਪਹਿਰ 1 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਤੇ ਇਹ ਮੀਟਿੰਗ ਹੋਣੀ ਹੈ। ਖਬਰਾਂ ਇਹ ਵੀ ਨੇ ਕਿ ਸਰਕਾਰ ਵੱਲੋਂ ਆਉਂਦੀ ਝੋਨੇ ਦੀ ਖਰੀਦ ਦੇ ਸੀਜ਼ਨ ਤੋਂ ਪਹਿਲਾਂ ਇਹ ਮਿਲਿੰਗ ਨੀਤੀ ਨੂੰ ਵੀ ਮਨਜ਼ੂਰੀ ਦਿੱਤੀ ਜਾਏਗੀ। ਹਾਲਾਂਕਿ ਡੀਏ ਦੇ ਮਸਲੇ ਦੇ ਉੱਤੇ ਕੋਈ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ, ਕਿਉਂਕਿ ਹੁਣ ਪੰਜਾਬ ਸਰਕਾਰ ਖੁਦ ਇਸ ਮਾਮਲੇ ਨੂੰ ਸੁਪਰੀਮ ਕੋਰਟ ਲਿਜਾ ਚੁੱਕੀ ਹੈ ਅਦਾਲਤੀ ਕਾਰਵਾਈ ਦੇ ਅਧੀਨ ਹੋਣ ਕਰਕੇ। ਪੰਜਾਬ ਸਰਕਾਰ ਵੀ ਇਸ ਮਸਲੇ ਦੇ ਉੱਤੇ ਹੁਣ ਕੁਝ ਵੱਧ ਕਰ ਨਹੀਂ ਸਕੇਗੀ। ਉਧਰ 11 ਸਾਲ ਪੁਰਾਣੇ ਕੋਟਕਪੂਰਾ ਗੋਲੀਕਾਂਡ ਦੇ ਮਾਮਲਿਆਂ ਦੇ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਸਥਿਤ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਏ। ਅਦਾਲਤ ਦੇ ਵਿੱਚ ਸੁਖਬੀਰ ਬਾਦਲ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਰੱਖੀਆਂ ਤੇ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 17 ਅਕਤੂਬਰ 2026 ਤੇ ਪਾ ਦਿੱਤੀ ਹੈ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਮੁਲਾਜ਼ਮ ਤੈਨਾਤ ਰੱਖੇ ਗਏ ਸੀ ਅਦਾਲਤੀ ਕੰਪਲੈਕਸ ਦਾ ਘੇਰਾ ਵੱਧ ਸਕੇ। ਜ਼ਿਕਰਯੋਗ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਉੱਤੇ ਅਪ੍ਰੈਲ 2026 ਚ ਕੋਟਕਪੂਰਾ ਗੋਲੀਕਾਂਡ ਤੇ ਬੇਅਦਬੀ ਕੇਸਾਂ ਦੀ ਸੁਣਵਾਈ ਦੇ ਦਰਮਿਆਨ ਚੰਡੀਗੜ੍ਹ ਸੈਸ਼ਨ ਕੋਰਟ ਦੇ ਵਿੱਚ ਇਸ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਇਸੇ ਮਾਮਲੇ 'ਚ 10 ਅਗਸਤ ਨੂੰ ਪੰਜਾਬ ਪੁਲਿਸ ਵੱਲੋਂ ਪਬਲਿਕ ਪ੍ਰੋਸੀਕਿਊਟਰ ਰਾਹੀਂ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਬਕਾਇਆ ਦੀ ਜਿਹੜੀ ਬਕਾਇਆ ਜਾਂਚ ਆ ਉਸਦੇ ਬਾਰੇ ਸੀਲਬੰਦ ਲਿਫਾਫੇ ਦੇ ਵਿੱਚ ਸਟੇਟਸ ਰਿਪੋਰਟ ਚੰਡੀਗੜ੍ਹ ਦੀ ਇਸ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ। ਦੱਸਣਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ 14 ਅਕਤੂਬਰ 2015 ਨੂੰ ਤੇ ਜੂਨ ਸਪਤੰਬਰ ਦੇ ਵਿੱਚ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਪਿੰਡਾਂ ਦੇ ਵਿੱਚ ਵੀ ਗੁਰਦੁਆਰਿਆਂ ਦੇ ਅੰਦਰ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸੀ 2015 ਦੇ ਵਿੱਚ। ਔਰ ਇਹ ਬੇਅਦਬੀ ਦੀਆਂ ਘਟਨਾਵਾਂ ਦੇ ਖਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਮੁਜ਼ਾਹਰਾਕਾਰੀਆਂ ਦੇ ਉੱਤੇ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਉਦੋਂ ਸੂਬੇ ਦੇ ਜਿਹੜੇ ਗ੍ਰਹਿ ਮੰਤਰੀ ਸੀ ਉਹ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੀ ਸੀ। ਇਸ ਕਰਕੇ ਪੁਲਿਸ ਦੀ ਤਰਫ ਤੋਂ ਕਾਰਵਾਈ ਕਿਉਂ ਕੀਤੀ ਗਈ ਇਸ ਦੇ ਉੱਤੇ ਸਵਾਲ ਉੱਠੇ ਸੀ। ਉਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ। ਆਸਟ੍ਰੇਲੀਆ ਦੀ ਖਬਰ ਤੋਂ ਪਹਿਲਾਂ ਪੈਸੀਫਿਕ ਮੁਲਕਾਂ ਦੇ ਨੇਤਾਵਾਂ ਦੇ ਨਾਲ ਜੁੜੀ ਹੋਈ ਖਬਰ ਦੱਸਦੀ ਹੈ, ਜਿੱਥੇ ਪੈਸੀਫਿਕ ਆਈਲੈਂਡ ਫੋਰਮ ਯਾਨੀ PIF ਦੀ ਤਰਫ ਤੋਂ ਹੁਣ ਆਪਣਾ ਜਿਹੜੀ ਬੈਠਕ ਹੈ ਉਹ ਮੁਕੰਮਲ ਕਰ ਲਈ ਗਈ ਹੈ। ਪਰ ਇਸ ਦਰਮਿਆਨ ਚੀਨ ਦੀ ਤਰਫ ਤੋਂ ਤਾਜ਼ਾ ਹਮਲਿਆਂ ਦੇ ਦਰਮਿਆਨ ਜਿਹੜੇ ਹਮਲੇ ਤਾਂ ਨਹੀਂ ਕਹਿ ਸਕਦੇ ਪਰ ਤਾਜ਼ਾ ਮਾਮਲਿਆਂ ਦੇ ਦਰਮਿਆਨ ਜਦੋਂ ਪੈਸੀਫਿਕ ਸਮੁੰਦਰਾਂ ਦੇ ਵਿੱਚ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਗਿਆ ਸੀ ਉਸ ਦੀ ਨਿੰਦਾ ਕੀਤੀ ਗਈ ਹੈ। ICBM ਯਾਨੀ ਕਿ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਦੇ ਟੈਸਟ ਨੂੰ ਲੈ ਕੇ ਪੈਸੀਫਿਕ ਦੇ ਸਾਰੇ ਹੀ ਮੁਲਕਾਂ ਦੀ ਤਰਫ ਤੋਂ ਇਕਮੱਤ ਹੋ ਕੇ ਇੱਕ ਫੈਸਲਾ ਦਿੱਤਾ ਗਿਆ। ਪਰ ਇਹ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਪੈਸੀਫਿਕ ਮੁਲਕਾਂ ਚ ਇਕੱਠਿਆਂ ਸਹਿਮਤੀ ਨਹੀਂ ਦਿਖੀ। ਵੈਸੇ ਤਾਂ 18 ਦੇ ਕਰੀਬ PIF ਮੈਂਬਰ ਨੇ ਪੈਸੀਫਿਕ ਜਿਹੜਾ ਆਈਲੈਂਡ ਫੋਰਮ ਹੈ, ਪਰ ਉਸ ਦੇ ਵਿੱਚ ਨਾਉਰੂ ਮੁਲਕ ਦੀ ਤਰਫ ਤੋਂ ਇਤਰਾਜ਼ ਜਤਾਇਆ ਗਿਆ। ਕਿਰੀਬੇਤੀ ਤੇ ਨਾਉਰੂ ਵੈਸੇ ਵੀ ਦੋ ਐਸੇ ਮੁਲਕ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਵੀ PIF ਦੇ ਇਸ ਪ੍ਰਸਤਾਵ ਦਾ ਇਹਨੂੰ ਰੋਕਿਆ ਸੀ ਤੇ ਕਿਹਾ ਸੀ ਕਿ ਇਹ ਪ੍ਰਸਤਾਵ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਤਰਫ ਤੋਂ ਲਿਆਂਦਾ ਗਿਆ, ਇਸ ਕਰਕੇ ਇਹ ਦੇਸ਼ ਇਸ ਨੂੰ ਪ੍ਰਵਾਨ ਨਹੀਂ ਕਰਨਗੇ। ਵੈਸੇ ਇਹ ਮੰਨਿਆ ਜਾ ਰਿਹਾ ਕਿ ਨਾਉਰੂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਚੀਨ ਦੀ ਇਨਵੈਸਟਮੈਂਟ ਹੋਈ ਹੋਈ ਹੈ, ਇਸ ਕਰਕੇ ਨਾਉਰੂ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਚੀਨ ਦੇ ਖਿਲਾਫ ਭੁਗਤਣਾ ਬਰਦਾਸ਼ਤ ਨਹੀਂ ਕਰ ਸਕਦਾ ਤੇ ਨਾ ਹੀ ਚੀਨ ਨੂੰ ਇਸ ਕਿਸਮ ਦੇ ਨਾਲ ਬਰਦਾਸ਼ਤ ਹੋਏਗਾ। ਉੱਥੇ ਵਿਕਟੋਰੀਆ ਤੋਂ ਅਗਲੀ ਖਬਰ, ਜਿੱਥੇ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਹੁਣ $35 ਬਿਲੀਅਨ ਦੀ ਲਾਗਤ ਵਾਲੇ ਸਬਅਰਬਨ ਰੇਲ ਲੂਪ ਪ੍ਰੋਜੈਕਟ ਦੇ ਵਿੱਚੋਂ $1 ਬਿਲੀਅਨ ਬਚਾ ਲਏ ਗਏ ਨੇ। ਪਰ ਹੁਣ ਤੁਸੀਂ ਇਹ ਜਾਣਨਾ ਚਾਹੋਗੇ ਕਿ ਆਖਿਰਕਾਰ ਉਸ $1 ਬਿਲੀਅਨ ਦਾ ਇਸਤੇਮਾਲ ਕਿੱਥੇ ਕੀਤਾ ਜਾਏਗਾ, ਕਿ ਵਿਕਟੋਰੀਆ ਦੇ ਲੋਕਾਂ ਦੇ ਵਿੱਚ ਉਹ ਵੰਡ ਦਿੱਤੇ ਜਾਣਗੇ ਕਿਉਂਕਿ ਫਿਜ਼ੂਲ ਖਰਚੀ ਸੀ, ਜਾਂ ਫਿਰ ਇਸ ਦਾ ਕਿਸੇ ਹੋਰ ਭਲਾਈ ਕੰਮਾਂ ਦੇ ਉੱਤੇ ਇਸਤੇਮਾਲ ਹੋਣਾ। ਬੈਨ ਕੈਰਲ ਅੱਜ ਦੇ ਦਿਨ ਯਾਨੀ ਸ਼ੁੱਕਰਵਾਰ ਦੇ ਦਿਨ ਥੋੜੇ ਸਮੇਂ ਬਾਅਦ ਪੱਤਰਕਾਰਾਂ ਦੇ ਸਨਮੁੱਖ ਹੋਣਗੇ ਤੇ ਅਖਬਾਰੀ ਖਬਰਾਂ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਇਸ $1 ਬਿਲੀਅਨ ਦੀ ਰਕਮ ਜਿਹੜੀ ਬਚਾਈ ਗਈ ਹੈ ਫਜ਼ੂਲ ਖਰਚਿਆਂ ਚੋਂ, ਉਸ ਚੋਂ $494 ਮਿਲੀਅਨ ਤਾਂ ਸਮਾਰਟਨ ਰੋਡ ਦੇ ਪ੍ਰੋਜੈਕਟ ਦੇ ਉੱਤੇ, ਜਿਹੜਾ ਅਪਗ੍ਰੇਡਿੰਗ ਦਾ ਇੱਕ ਪ੍ਰੋਜੈਕਟ ਹੈ ਉਸ ਦੇ ਉੱਤੇ ਖਰਚੇ ਜਾਣਗੇ। ਵੈਸੇ $1.25 ਬਿਲੀਅਨ ਦੇ ਆਸ ਪਾਸ ਜਿਹੜਾ ਬੈਨ ਕੈਰਲ ਖਰਚ ਕਰਨਾ ਚਾਹੁੰਦੇ ਨੇ ਖੇਤਰੀ ਇਲਾਕਿਆਂ ਦੀਆਂ ਸੜਕਾਂ ਦੇ ਵਿਸਤਾਰ, ਉਹਨਾਂ ਦੀ ਅਪਗ੍ਰੇਡੇਸ਼ਨ ਦੇ ਉੱਤੇ। ਇਸ ਦੇ ਵਿੱਚ ਗ੍ਰੀਨਵੈਲ ਦੀ ਮੇਜਰ ਸੜਕਾਂ ਦੀ ਅਪਗ੍ਰੇਡੇਸ਼ਨ ਹੈ, ਮਿਡੋ ਹਾਈਟਸ, ਰੌਕਸਬੋ ਪਾਰਕ, ਐਪਿੰਗ ਉੱਤਰੀ ਇਲਾਕਿਆਂ ਦੇ ਵਿੱਚ ਪੈ ਇਹ ਸਾਰੇ ਨੇ, ਤੇ ਇਸ ਤੋਂ ਇਲਾਵਾ ਮੈਲਬਨ ਦੇ ਵੈਸਟ

ਦੇ ਵਿੱਚ ਪੈਂਦੇ ਸੀ ਬਰੁਕ ਤੇ ਵਿੰਡਮ ਵੇਲ ਦੇ ਵਿੱਚ ਵੀ ਇਲਾਕਿਆਂ ਦੀਆਂ ਸੜਕਾਂ ਜਿਹੜੀਆਂ ਨੇ ਉਹਨਾਂ ਦੀ ਦੁਰਦਸ਼ਾ ਜਿਹੜੀ ਉਸ ਨੂੰ ਸੁਧਾਰਨ ਦੇ ਲਈ ਇਹ ਲੇਬਰ ਪਾਰਟੀ ਪੈਸੇ ਖਰਚ ਕਰਨਾ ਚਾਹੇਗੀ ਨਵੰਬਰ ਮਹੀਨੇ ਤੋਂ ਪਹਿਲਾਂ। ਬੈਨ ਕੈਰਲ ਆਪਣੀ ਇਮੇਜ ਕਲੀਨਿੰਗ ਦੇ ਵਿੱਚ ਲੱਗੇ ਹੋਏ ਨੇ ਪਿਛਲੀਆਂ ਲੇਬਰ ਪਾਰਟੀ ਦੇ ਪ੍ਰੀਮੀਅਰ ਸਰਕਾਰਾਂ ਦੀ ਤਰਫ ਤੋਂ ਜਿਹੜੇ ਫਜ਼ੂਲ ਖਰਚੇ ਕੀਤੇ ਗਏ ਨੇ ਉਹਨਾਂ ਨੂੰ ਘੱਟ ਤੋਂ ਘੱਟ ਕੀਤਾ ਜਾ ਰਿਹਾ। ਲੇਬਰ ਪਾਰਟੀ ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਹੈ ਕਿ ਅੱਜ ਦੇ ਦਿਨ ਪ੍ਰੀਮੀਅਰ ਬੈਨ ਕੈਰਲ ਕੁਝ ਹੋਰਨਾਂ ਯੋਜਨਾਵਾਂ ਦਾ ਵੀ ਤੇ ਚੋਣਾਂ ਤੋਂ ਪਹਿਲਾਂ ਜਿਹੜੇ ਏਜੰਡੇ ਨੇ ਉਹਨਾਂ ਦਾ ਐਲਾਨ ਕਰ ਸਕਦੇ ਨੇ। ਉੱਥੇ ਅਗਲੀ ਖਬਰ ਰੀਅਲ ਐਸਟੇਟ ਦੇ ਨਾਲ ਜੁੜੀ ਹੋਈ ਜਿੱਥੇ NSW ਦੇ ਖੇਤਰੀ ਇਲਾਕੇ ਗਨੇਡਾ ਦੇ ਵਿੱਚੋਂ ਯੂਇੰਗ ਰੀਅਲ ਐਸਟੇਟ ਨਾਮ ਦੀ ਕੰਪਨੀ ਦੀ ਜਿਹੜੀ ਪ੍ਰਾਪਰਟੀ ਮੈਨੇਜਰ ਹੈ ਸਾਰਾ ਜੇਨ ਵਾਟਸ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਅਸਲ 'ਚ ਮਾਮਲਾ ਸਿਰਫ ਇਸ ਇੱਕ ਰੀਅਲ ਐਸਟੇਟ ਦੇ ਨਾਲ ਜੁੜਿਆ ਹੋਇਆ ਨਹੀਂ ਹੈ ਬਲਕਿ ਇਸ ਕਿਸਮ ਦੀਆਂ ਹੋਰ ਵੀ ਬਹੁਤ ਸਾਰੀਆਂ ਰੀਅਲ ਐਸਟੇਟ ਕੰਪਨੀਆਂ ਜਿਹੜੀਆਂ ਇਸ ਕਿਸਮ ਦੀ ਪ੍ਰੈਕਟਿਸ ਅਪਣਾ ਰਹੀਆਂ ਨੇ ਉਹਨਾਂ ਨੂੰ ਇੱਕ ਚੇਤਾਵਨੀ ਦੇ ਤੌਰ ਦੇ ਉੱਤੇ ਸਾਹਮਣੇ ਲਿਆਂਦਾ ਗਿਆ। NSW ਫੇਅਰ ਟ੍ਰੇਡਿੰਗ ਨੇ ਦੱਸਿਆ ਹੈ ਕਿ ਗਨੇਡਾ ਦੀ ਇਸ ਪ੍ਰਾਪਰਟੀ ਕੰਪਨੀ ਯੂਇੰਗ ਰੀਅਲ ਸਟੇਟ ਦੀ ਸਾਰਾ ਜੇਨ ਵਾਟਸ ਦੇ ਉੱਤੇ ਦੋ ਅਲੱਗ ਅਲੱਗ ਧੋਖਾਧੜੀ ਤੇ ਡਿਸਓਨੈਸਟੀ ਦੇ ਜਿਹੜੇ ਇਲਜ਼ਾਮ ਆਇਦ ਕੀਤੇ ਗਏ ਨੇ। NSW ਫੇਅਰ ਟ੍ਰੇਡਿੰਗ ਨੇ ਪਾਇਆ ਹੈ ਕਿ ਮਿਸ ਵਾਟਸ ਜਿਹੜੀ ਸੀ ਉਹ ਕਿਰਾਏਦਾਰਾਂ ਦੇ ਕਿਰਾਇਆਂ ਦੇ ਨਾਲ ਗੜਬੜਾਂ ਕਰ ਰਹੇ ਸੀ। ਇਸ ਤੋਂ ਇਲਾਵਾ ਉਹਨਾਂ ਦੀ ਬੌਂਡ ਰਕਮ ਦੇ ਨਾਲ ਵੀ ਗੜਬੜ ਕੀਤੀ ਜਾ ਰਹੀ ਸੀ। ਇਹਨਾਂ ਨੂੰ ਆਪਣੇ ਅਲੱਗ ਅਲੱਗ 6 ਖਾਤਿਆਂ ਦੇ ਵਿੱਚ ਇਸ ਰਕਮ ਨੂੰ ਟ੍ਰਾਂਸਫਰ ਕੀਤਾ ਜਾ ਰਿਹਾ ਸੀ। ਫੇਅਰ ਟ੍ਰੇਡਿੰਗ ਨੇ ਪਾਇਆ ਹੈ ਕਿ ਮਿਸ ਵਾਟਸ ਨੇ ਲਗਭਗ $1,51,800 ਜਿਹੜਾ ਉਹ ਰੈਂਟਲ ਬੌਂਡ ਜਾਂ ਰੈਂਟਲ ਕਿਰਾਇਆਂ ਦੇ ਨਾਲ ਜੁੜਿਆ ਹੋਇਆ ਆਪਣੇ ਅਲੱਗ ਅਲੱਗ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਹੈ। ਇਸੇ ਦੇ ਚੱਲਦਿਆਂ ਉਸ ਨੂੰ ਹੁਣ 12 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਜਿਹੜੀ ਇੰਟੈਂਸਿਵ ਕਰੈਕਸ਼ਨ ਆਰਡਰ ਹੈ ਉਹ ਸੁਣਾਇਆ ਗਿਆ ਹੈ। ਵੈਸੇ ਰੀਅਲ ਅਸਟੇਟ ਦੇ ਨਾਲ ਜੁੜੀਆਂ ਹੀ ਅਗਲੀਆਂ ਕੁਝ ਖਬਰਾਂ ਨੇ। ਅਗਲੀ ਖਬਰ ਵੀ ਜਿਹੜੀ ਉਹ NSW ਤੋਂ ਹੀ ਸਾਹਮਣੇ ਆਉਂਦੀ ਹੈ ਜਿੱਥੇ NSW ਦੇ ਵਿੱਚ ਠੱਗ ਰੀਅਲ ਅਸਟੇਟ ਏਜੰਟਾਂ ਦੇ ਖਿਲਾਫ ਹੁਣ ਇੱਕ ਮੋਰਚਾ ਖੋਲਿਆ ਗਿਆ। NSW ਫੇਅਰ ਟ੍ਰੇਡਿੰਗ ਤੇ ਸਟਾਰਟਸ ਪ੍ਰਾਪਰਟੀ ਟਾਸਕ ਫੋਰਸ ਦੀ ਤਰਫ ਤੋਂ ਰਲ ਕੇ ਇੱਕ ਅੰਡਰਕਵਰ ਜਿਹੜੇ ਬਾਇਰਸ ਨੇ ਉਹਨਾਂ ਦਾ ਇੱਕ ਗਰੁੱਪ ਤਿਆਰ ਕੀਤਾ ਗਿਆ। ਇਹ ਗਰੁੱਪ ਜਿਹੜਾ ਹੈ ਜਾਂ ਇਹ ਸਰਕਾਰੀ ਅੰਡਰਕਵਰ ਏਜੰਟਸ ਦਾ ਗਰੁੱਪ ਜਾਂ ਇੰਸਪੈਕਟਰਸ ਦਾ ਗਰੁੱਪ 80 ਅਲੱਗ ਅਲੱਗ ਓਪਨ ਹੋਮਸ ਸਾਈਟ ਦੇ ਉੱਤੇ ਪਹੁੰਚਿਆ ਸੀ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਜਾਂ ਮਹੀਨਿਆਂ ਦੇ ਦਰਮਿਆਨ ਜਿੱਥੇ ਓਪਨ ਹਾਊਸ ਦੀਆਂ ਜਿਹੜੀਆਂ ਖਬਰਾਂ ਹਾਸਲ ਹੋਈਆਂ ਸੀ ਤੇ ਉਹਨਾਂ ਤੱਕ ਸ਼ਿਕਾਇਤਾਂ ਵੀ ਹਾਸਲ ਹੋਈਆਂ ਸੀ ਕਿ ਕੁਝ ਇੱਕ ਰੀਅਲ ਐਸਟੇਟ ਏਜੰਟਸ ਜਿਹੜੇ ਨੇ ਉਹ ਐਡਵਰਟਾਈਜ਼ਮੈਂਟਸ ਨੂੰ ਅੰਡਰਕੋਟ ਕਰਕੇ ਬਾਜ਼ਾਰ ਦੇ ਵਿੱਚ ਆ ਰਹੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਇੱਕ ਸਭ ਤੋਂ ਵੱਡਾ ਜੁਰਮਾਨਾ ਜਿਹੜਾ ਉਹ ਲੱਗਿਆ ਸਿਡਨੀ ਦੇ ਇਨਰ ਵੈਸਟ ਦੇ ਵਿੱਚ ਇੱਕ ਰੀਅਲ ਐਸਟੇਟ ਏਜੰਟ ਦੇ ਉੱਤੇ ਕਾਨੂੰਨੀ ਕਾਰਨਾਂ ਕਰਕੇ। ਉਹਨਾਂ ਦਾ ਨਾਮ ਤਾਂ ਤੁਹਾਡੇ ਤੱਕ ਨਹੀਂ ਦੱਸ ਸਕਦੇ ਪਰ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਉਸਨੇ ਲਗਭਗ $4,00,000 ਦੇ ਆਸ ਪਾਸ ਰਕਮ ਅੰਡਰਕੋਟ ਕਰਕੇ ਦੱਸੀ ਸੀ। ਯਾਨੀ ਕਿ ਏਜੰਟ ਨੇ ਜਦੋਂ ਇਸ ਪ੍ਰੋਪਰਟੀ ਨੂੰ ਬਿਡਿੰਗ ਦੇ ਲਈ ਬਾਜ਼ਾਰ ਦੇ ਵਿੱਚ ਲਿਆਂਦਾ ਤਾਂ $3.6 million ਦੱਸਿਆ ਜਦਕਿ ਏਜੰਸੀ ਦੇ ਨਾਲ ਇਸ ਪ੍ਰੋਪਰਟੀ ਦੇ ਮਾਲਕਾਂ ਦੇ ਦਰਮਿਆਨ ਹੋਇਆ ਸਮਝੌਤਾ ਜਿਹੜਾ ਸੀ ਉਹ $4 million ਤੋਂ ਲੈ ਕੇ $4.4 million ਦੇ ਦਰਮਿਆਨ ਦਾ ਸੀ। ਇੱਕ ਹੋਰ ਪ੍ਰਾਪਰਟੀ ਏਜੰਟ ਹੈ ਜਿਹੜਾ ਕਿ ਸਿਡਨੀ ਦੇ ਪੱਛਮੀ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਸਰਗਰਮ ਹੈ ਉਸ ਦੇ ਖਿਲਾਫ ਵੀ ਸ਼ਿਕਾਇਤਾਂ ਤੇ ਸਬੂਤ ਜਿਹੜੇ ਦਰਜ ਕੀਤੇ ਗਏ ਨੇ ਕਿ ਉਸਨੇ ਪਰਚੇਜ਼ਰਸ ਤੋਂ ਜਿਹੜੇ ਫੀਡਬੈਕ ਫਾਰਮ ਹਾਸਲ ਹੋਏ ਨੇ ਉਸ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਮਿਸਲੀਡ ਕੀਤਾ ਸੀ। ਯਾਨੀ ਕਿ ਪ੍ਰਾਪਰਟੀ ਦੇ ਮਾਲਕ ਦੇ ਨਾਲ ਤੇ ਪ੍ਰਾਪਰਟੀ ਦੇ ਪੋਟੈਂਸ਼ੀਅਲ ਖਰੀਦਦਾਰ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ ਹੈ ਉਹਨਾਂ ਦੋਹਾਂ ਦੇ ਵਿੱਚ ਫਰਕ ਰੱਖ ਕੇ ਦੱਸਿਆ ਗਿਆ। ਫੇਅਰ ਟ੍ਰੇਡਿੰਗ ਮਿਨਿਸਟਰ ਐਨਾਲੋਕ ਚਿਰਾਵੋਂਗ ਨੇ ਇਹ ਗੱਲ ਦੱਸੀ ਹੈ ਕਿ ਰੀਅਲ ਐਸਟੇਟ ਦੇ ਵਿੱਚ ਇੱਕ ਵੱਡੇ ਸੁਧਾਰ ਦੀ ਲੋੜ ਸੀ ਤੇ ਸਰਕਾਰ ਹੁਣ ਇਸੇ ਪਾਸੇ ਧਿਆਨ ਦੇ ਰਹੀ ਹੈ। NSW ਦੇ ਵਿੱਚ ਚੀਟਿੰਗ ਸਭ ਤੋਂ ਪਹਿਲਾਂ ਰੋਕੀਆਂ ਜਾਣਗੀਆਂ। ਉੱਥੇ ਨੇਪਾਲ ਤਿੱਬਤ ਹੜ੍ਹਾਂ ਦੇ ਨਾਲ ਜੁੜੀ ਇੱਕ ਖਬਰ ਰਹਿ ਗਈ ਸੀ ਜਿਸ ਦੇ ਵਿੱਚ ਇਹ ਵੀ ਤੁਹਾਨੂੰ ਦੱਸ ਦਈਏ ਕਿ ਦੋ ਹੋਰ ਆਸਟ੍ਰੇਲੀਅਨ ਲੋਕ ਜਿਹੜੇ ਨੇ ਉਹਨਾਂ ਨੂੰ ਕਨਫਰਮ ਦੱਸ ਦਿੱਤਾ ਗਿਆ। ਯਾਨੀ ਕਿ ਉਹ ਇਹਨਾਂ ਭਿਆਨਕ ਹੜ੍ਹਾਂ ਦੇ ਵਿੱਚ ਸੁਰੱਖਿਅਤ ਨੇ। ਯਾਨੀ ਕਿ ਹੁਣ ਹਾਲੇ ਵੀ ਗਾਇਬ ਜਾਂ ਲਾਪਤਾ ਜਿਹੜੇ ਆਸਟ੍ਰੇਲੀਅਨਸ ਨੇ ਉਹਨਾਂ ਦੀ ਗਿਣਤੀ 36 ਦੱਸੀ ਗਈ ਹੈ। ਸ਼ੁਰੂਆਤ ਦੇ ਵਿੱਚ ਇਹ ਗਿਣਤੀ 43 ਸੀ। ਪਹਿਲਾਂ 5 ਆਸਟ੍ਰੇਲੀਅਨ ਲੋਕਾਂ ਦੀ ਕਨਫਰਮੇਸ਼ਨ ਹਾਸਲ ਹੁੰਦੀ ਹੈ ਡੀਫੈਟ ਨੂੰ, ਹੁਣ ਜਿਹੜੇ ਹੋਰ ਦੋ ਲੋਕਾਂ ਦੀ ਕਨਫਰਮੇਸ਼ਨ ਹਾਸਲ ਹੁੰਦੀ ਹੈ ਯਾਨੀ ਕਿ 7 ਲੋਕ
ਜਿਹੜੇ ਆਸਟ੍ਰੇਲੀਅਨ ਮੂਲ ਦੇ ਨਾਗਰਿਕ ਨੇ ਉਹ ਆਸਟ੍ਰੇਲੀਆ ਦੇ ਵਿੱਚੋਂ ਸੁਰੱਖਿਅਤ ਵਾਪਸ ਪਰਤਣਗੇ। ਬਸ ਸਮਾਂ ਥੋੜਾ ਜਿਹਾ ਇਸ ਮਾਮਲੇ 'ਚ ਲੱਗ ਰਿਹਾ ਹੈ ਕਿ ਉੱਥੇ ਰਾਹਤ ਤੇ ਬਚਾਅ ਦੇ ਕਾਰਜ ਪੂਰੇ ਹੋਣ ਤਾਂ ਆਸਟ੍ਰੇਲੀਆ ਦੀ ਤਰਫ ਤੋਂ ਇੱਕ ਰਿਪੈਟਰੀਏਸ਼ਨ ਫਲਾਈਟ ਜਿਹੜੀ ਉੱਥੇ ਭੇਜੀ ਜਾਵੇ। ਉੱਥੇ ਗ੍ਰੈਜੂਏਟ ਡਿਪਲੋਮਾ ਦਾ ਯੂਜ਼ ਕਰਕੇ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੇ ਵਿੱਚ ਰਹਿਣ ਦਾ ਇੱਕ ਗਲਤ ਤਰੀਕਾ ਇਸਤੇਮਾਲ ਕਰਦੇ ਸੀ, ਯਾਨੀ ਕਿ ਆਸਟ੍ਰੇਲੀਆ ਦੇ ਵਿੱਚ ਅਲੱਗ ਅਲੱਗ ਕੋਰਸਿਸ ਦੇ ਉੱਤੇ ਆ ਕੇ ਗ੍ਰੈਜੂਏਟ ਡਿਪਲੋਮਾ ਮੈਨੇਜਮੈਂਟ ਦਾ ਜਿਹੜਾ ਸੀ ਉਸ ਦੇ ਵਿੱਚ ਅਕਸਰ ਤਬਦੀਲੀਆਂ ਹਾਸਲ ਕਰ ਲਈਆਂ ਜਾਂਦੀਆਂ ਸੀ, ਪਰ ਹੁਣ ਸਰਕਾਰ ਦਾ ਕਹਿਣਾ ਹੈ ਕਿ ਵੈਟ ਕੋਰਸਿਸ ਦੇ ਵਿੱਚ ਬ੍ਰੇਕਡਾਊਨ ਦੇ ਚੱਲਦਿਆਂ ਹੁਣ ਇਹ ਜਿਹੜੀਆਂ ਗ੍ਰੈਜੂਏਟ ਡਿਪਲੋਮਾਸ ਦੇ ਵਿੱਚ ਜਾਣ ਦੀ ਇੱਕ ਕਵਾਇਦ ਆ ਉਹ ਬੰਦ ਕਰ ਦਿੱਤੀ ਜਾਏਗੀ। ਅਸਿਸਟੈਂਟ ਮਿਨਿਸਟਰ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਜੁਲੀਅਨ ਹਿਲ ਨੇ ਦੱਸਿਆ ਕਿ ਲੇਬਰ ਪਾਰਟੀ ਇਸ ਗੱਲ ਨੂੰ ਯਕੀਨੀ ਬਣਾ ਰਹੀ ਹੈ ਕਿ ਆਸਟ੍ਰੇਲੀਆ ਦਾ ਜਿਹੜਾ ਸਿੱਖਿਆ ਸਿਸਟਮ ਹੈ ਉਹ ਮਿਆਰੀ ਹੋਵੇ, ਉਹ ਦੁਨੀਆ ਭਰ ਦੇ ਵਿੱਚ ਸਭ ਤੋਂ ਬਿਹਤਰੀਨ ਹੋਵੇ। ਇਸ ਤਰੀਕੇ ਦੇ ਨਾਲ ਬੇਫਜ਼ੂਲ ਪੜ੍ਹਾਈਆਂ ਕਰਕੇ ਆਸਟ੍ਰੇਲੀਆ ਦੇ ਵਿੱਚ ਰਹਿ ਰਹਿ ਕੇ ਔਰ ਵੀਜ਼ੇ ਵਧਾ ਵਧਾ ਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਪਣਾ ਕਰੀਅਰ ਖਰਾਬ ਕਰਦੇ ਨੇ ਉਹਨਾਂ ਨੂੰ ਵੀ ਉਹਨਾਂ ਦੀ ਖੱਜਲ ਖੁਆਰੀ ਹੋਣ ਤੋਂ ਵੀ ਰੋਕਿਆ ਜਾਏਗਾ ਤੇ ਆਸਟ੍ਰੇਲੀਆ ਦੇ ਵੀਜ਼ਾ ਸਿਸਟਮ ਦੇ ਨਾਲ ਜਿਹੜੀ ਇੱਕ ਵਧੀਕੀ ਕੀਤੀ ਜਾਂਦੀ ਹੈ ਉਸ ਨੂੰ ਵੀ ਇਹ ਰੋਕਣ ਦੇ ਵਿੱਚ ਮਦਦ ਮਿਲ ਸਕੇਗੀ। ਉੱਥੇ ਖੇਡ ਜਗਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਤੇ ਹਾਂਗਕਾਂਗ ਦੀ ਮਹਿਲਾਵਾਂ ਦੇ ਦਰਮਿਆਨ ਖੇਡੇ ਗਏ ਮੈਚ ਦੇ ਵਿੱਚ ਇੱਕ ਰਿਕਾਰਡ ਬਣਿਆ। ਹਾਲਾਂਕਿ ਭਾਰਤ ਨੇ ਮੈਚ 137 ਦੌੜਾਂ ਦੇ ਫਰਕ ਦੇ ਨਾਲ ਜਿੱਤ ਲਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 193 ਦੌੜਾਂ ਬਣਾਈਆਂ। ਰਿਕਾਰਡ ਇਹ ਸੀ ਕਿ ਸਮ੍ਰਿਤੀ ਮੰਦਾਨਾ ਨੇ ਮਹਿਜ਼ 64 ਗੇਂਦਾਂ ਦੇ ਵਿੱਚ 124 ਦੌੜਾਂ ਬਣਾ ਕੇ ਸੈਂਕੜਾ ਬਣਾ ਕੇ, ਹਾਲਾਂਕਿ ਬਾਕੀ ਦੀ ਪੂਰੀ ਟੀਮ ਦੀ ਤਰਫ ਤੋਂ ਸ਼ੇਫਾਲੀ ਵਰਮਾ ਦੀ 28 ਦੌੜਾਂ ਛੱਡ ਦਈਏ ਤਾਂ ਕੋਈ ਵੀ ਖਾਸ ਕਮਾਲ ਨਹੀਂ ਹੋ ਸਕਿਆ ਤੇ ਇੱਕ ਵੱਡਾ ਸਕੋਰ ਜਿਹੜਾ ਸੀ ਉਹ ਹਾਂਗਕਾਂਗ ਨੂੰ ਦਿੱਤਾ। ਉਧਰ ਹਾਂਗਕਾਂਗ ਦੀ ਸ਼ੁਰੂਆਤ ਵੀ ਵਧੀਆ ਨਹੀਂ ਰਹੀ ਬਲਕਿ ਅੰਤ ਤਾਂ ਬੇਹੱਦ ਹੀ ਮਾੜਾ ਰਿਹਾ। 16.2 ਓਵਰ ਚ ਪੂਰੀ ਦੀ ਪੂਰੀ ਟੀਮ 56 ਓਵਰ ਦੇ ਉੱਤੇ ਸਿਮਟ ਗਈ। ਇਸ ਦੇ ਵਿੱਚ ਦੀਪਤੀ ਸ਼ਰਮਾ ਦੀਆਂ 3, ਸ਼੍ਰੀ ਚਰਾਨੀ ਪ੍ਰੇਮਾ ਰਾਵਤ ਤੇ ਨੰਦਨੀ ਸ਼ਰਮਾ ਦੀਆਂ 2-2 ਵਿਕਟਾਂ ਸ਼ਾਮਲ ਸੀ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਹੁਣ ਸਮਾਂ ਹੋ ਚੁੱਕਾ ਜੀ ਭਾਰਤ ਵੱਲ ਦੀਆਂ ਖਬਰਾਂ ਵੱਲ ਝਾਤ ਮਾਰਨ ਦਾ। ਤਰੀਕ ਹੈ ਜੀ ਅੱਜ ਦੀ 4 ਸਤੰਬਰ 2026, ਵਾਰ ਹੈ ਜੀ ਸ਼ੁੱਕਰਵਾਰ। ਅਤੇ ਇੰਡੀਆ ਦੇ ਸਾਈਡ ਦੀਆਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਪ੍ਰੀਤਮ ਰੁਪਾਲ ਜੀ। ਪ੍ਰੀਤਮ ਜੀ ਤੁਸੀਂ ਆਨੇ ਰਹੋ।
1: ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ ਚ ਸਭ ਤੋਂ ਪਹਿਲਾਂ SIR ਵਿੱਚ ਰਾਘਵ ਚੱਡਾ ਦੀ ਵੋਟ ਵੀ ਕੱਟੀ ਗਈ ਹੈ। ਦਿੱਲੀ ਤੇ ਪੰਜਾਬ ਦੀਆਂ ਵੋਟਰ ਸੂਚੀਆਂ ਚੋਂ ਨਾਂ ਗਾਇਬ ਹੈ। ਚੱਡਾ ਨੇ ਆਮ ਆਦਮੀ ਪਾਰਟੀ ਉੱਪਰ ਬਦਲਾਖੋਰੀ ਦਾ ਇਲਜ਼ਾਮ ਲਾਇਆ। ਦੂਜੀ ਖਬਰ, ਸੁਪਰੀਮ ਕੋਰਟ ਨੇ ਕਿਹਾ ਕਿ ਬਾਰ ਕੌਂਸਲ ਕੋਲ ਕਾਨੂੰਨ ਦੇ ਵਿਦਿਆਰਥੀਆਂ ਉੱਪਰ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕੱਲ੍ਹ ਇਹ ਫੈਸਲਾ ਸੁਣਾਇਆ। ਉੱਧਰ ਅਕਾਲੀ ਦਲ ਬਾਦਲ ਪੁਨਰ ਸੁਰਜੀਤ ਅਕਾਲੀ ਦਲ ਤੇ BJP ਚੋਣ ਸਮਝੌਤੇ ਲਈ ਜਿਹੜੇ ਹੈਗੇ ਆ ਉਹ ਤਿਆਰ ਨੇ, ਤੇ ਪਰ ਪੁਨਰ ਸੁਰਜੀਤ ਵਾਲੇ ਸੁਖਬੀਰ ਦੀ ਪ੍ਰਧਾਨਗੀ ਮੰਨਣ ਲਈ ਤਿਆਰ ਨਹੀਂ ਨੇ। ਤੇ ਸੁਖਬੀਰ ਬਾਦਲ ਨੇ ਕੱਲ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿੱਚ ਚੰਡੀਗੜ੍ਹ ਦੇ ਸੈਕਟਰ 43 ਦੀ ਅਦਾਲਤ ਦੇ ਵਿੱਚ ਪੇਸ਼ੀ ਭੁਗਤੀ। ਤੇ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ਤੇ ਤਨਖਾਹ ਤੇ DA ਦੇਣ ਲਈ ਤਿਆਰ ਹੈ। ਮੁਲਾਜ਼ਮਾਂ ਨੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਆਪਾਂ ਜੇ ਸਟਾਰਟ ਕਰੀਏ ਪਹਿਲੀ ਹੀ ਖਬਰ ਤੋਂ, ਤਾਂ ਰਾਘਵ ਚੱਡਾ ਦਾ ਹੀ ਨਾਮ SIR ਦੀ ਲਿਸਟ ਚੋਂ ਕੱਟੇ ਜਾਣਾ, ਤੇ ਅੱਗੋਂ ਉਹਨਾਂ ਦਾ ਇਹ ਕਹਿਣਾ ਕਿ ਇਹ ਜੇ ਜੋ ਵੀ ਹੈ ਉਹ ਆਮ ਆਦਮੀ ਪਾਰਟੀ ਦੀ ਕੋਈ ਸਾਜ਼ਿਸ਼ ਕਾਰਨ ਹੈ। ਤੇ ਤੁਸੀਂ ਮੈਨੂੰ ਇਸ ਬਾਰੇ ਦੱਸੋ ਕਿ ਕਿਆ ਇੱਦਾਂ ਦਾ ਜੇ ਹੋ ਵੀ ਸਕਦਾ ਕਿ ਸਟੇਟ ਗੌਰਮੈਂਟ ਇਸ ਤਰ੍ਹਾਂ ਦੀ ਕੋਈ ਚੀਜ਼ ਕਰ ਸਕਦੀ ਜਿਹਦੇ ਅੰਦਰ SIR ਦੀ ਲਿਸਟ ਦੇ ਅੰਦਰ ਕੋਈ ਫਰਕ ਆਵੇ, ਜਾਂ ਫਿਰ ਇਹ ਬਸ ਬਿਆਨਬਾਜ਼ੀ ਹੀ ਹੈ।
1: ਨਹੀਂ ਦੇਖੋ, ਰਾਘਵ ਚੱਡਾ ਦਾ ਵੈਸੇ ਤਾਂ ਉਂਝ ਕੋਈ ਇਹ ਵੈਸੇ ਇੱਕ ਸਿਆਸੀ ਤੌਰ ਤੇ ਜਿਹੜੀ ਗੱਲ ਉਛਾਲਣ ਵਾਲੀ ਗੱਲ ਹੈ, ਤੇ ਇਹਦਾ ਮਤਲਬ ਇਹ ਨਹੀਂ ਕਿ ਰਾਘਵ ਚੱਡਾ ਦੀ ਵੋਟ ਜਿਹੜੀ ਪਰਮਾਨੈਂਟ ਕੱਟੀ ਗਈ ਹੈ। ਉਹ ਆਪਣਾ ਕੱਲ ਨੂੰ ਕਲੇਮ ਕਰਨਗੇ ਜਿੱਥੇ ਵੀ, ਭਾਵੇਂ ਦਿੱਲੀ ਦੇ ਰਜਿੰਦਰ ਨਗਰ ਦੇ ਵਿੱਚ ਜਿੱਥੇ ਉਹਨਾਂ ਦੇ ਰੈਜੀਡੈਂਸ ਉੱਥੇ ਦਾ ਕਰਨ, ਜਾਂ ਜਿੱਥੇ ਉਹਨਾਂ ਨੇ ਇੱਥੇ ਖਰੜ ਦੇ ਵਿੱਚ ਬਾਅਦ ਵਿੱਚ ਜਿੱਥੇ ਵੋਟ ਉਹਨਾਂ ਨੇ ਟ੍ਰਾਂਸਫਰ ਕੀਤੀ ਸੀ ਇੱਥੋਂ ਦਾ ਕਰਨ, ਤੇ ਉਹ ਤਾਂ ਉਹਨਾਂ ਦੀ ਬਣ ਜਾਏਗੀ, ਕੋਈ ਗੱਲ ਨਹੀਂ। ਪਰ ਇਹਦੇ ਤੇ ਜਿਹੜੀ ਹੁਣ ਇੱਕ ਸਿਆਸੀ ਜੋ ਸ਼ੁਰੂ ਹੋ ਗਈ ਹੈ ਬਿਆਨਬਾਜ਼ੀ, ਤੇ ਉਹ ਜ਼ਰੂਰ ਧਿਆਨ ਦੀ ਮੰਗ ਕਰਦੀ ਹੈ ਕਿ ਜਿਸ ਤਰੀਕੇ ਨਾਲ ਰਾਘਵ ਚੱਡਾ ਨੇ ਜਿਹੜਾ ਕਿਹਾ ਕਿ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਵੋਟ ਜਿਹੜੀ ਆ ਉਹ ਕੱਟੀ ਗਈ ਹੈ, ਤੇ ਉਹ ਇੱਕ ਸਾਜ਼ਿਸ਼ ਹੈ, ਤੇ ਉਹ ਆਮ ਆਦਮੀ ਪਾਰਟੀ ਨੇ ਉਹਦੀ ਵੋਟ ਕਟਵਾਈ ਹੈ। ਪਰ ਇਸ ਤਰ੍ਹਾਂ ਹੁੰਦਾ ਨਹੀਂ, ਕਿਉਂਕਿ ਜਿਹੜੀ SIR ਹੈ ਉਹ ਕੁਦਰਤੀ ਹੈ ਕਿ SIR ਤਾਂ ਸੁਪਰੀਮ ਕੋਰਟ ਤੱਕ ਗਿਆ ਇਸ ਮੁੱਦੇ ਤੇ, ਤਾਂ ਤੇ SIR ਵਾਲਾ ਜਿਹੜਾ ਸਾਰਾ ਇਸ਼ੂ ਹੈ ਉਹ ਚੀਫ਼ ਇਲੈਕਸ਼ਨ ਕਮਿਸ਼ਨ ਦਾ, ਚੀਫ਼ ਇਲੈਕਸ਼ਨ ਕਮਿਸ਼ਨ ਨੇ SIR ਸ਼ੁਰੂ ਕੀਤੀ ਹੈ, ਤੇ ਜਿਹੜੇ ਸਟੇਟਾਂ ਦੇ CO ਨੇ, ਚੀਫ਼ ਇਲੈਕਟਰਲ ਆਫਿਸਰ, ਜਿਹੜਾ ਇੱਕ ਸਟੇਟ ਦਾ ਸੀਨੀਅਰ IAS ਅਧਿਕਾਰੀ ਹੁੰਦਾ, ਤੇ ਉਹ ਸਿੱਧਾ ਜਿਹੜਾ ਹੈਗਾ ਚੀਫ਼ ਜਸਟ ਜਿਹੜਾ ਹੈਗਾ ਚੀਫ਼ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਹੈ ਉਹ ਜਵਾਬਦੇਹ ਹੁੰਦਾ, ਨਾ ਕਿ ਉਹ ਮੁੱਖ ਮੰਤਰੀ ਨੂੰ ਜਾਂ ਸੂਬੇ ਦੇ ਕਿਸੇ ਹੋਰ ਕਿਸੇ ਨੂੰ ਜਵਾਬਦੇਹ ਹੋਵੇ। ਤੇ ਸੋ ਜਿਹੜੀ ਉਹ ਸਾਰੀ ਕਾਰਵਾਈ ਹੈ, ਅਮਲਾ ਵੀ ਉਹਦੇ ਤਹਿਤ ਹੀ ਕੰਮ ਕਰਦਾ। ਹੁਣ ਰਾਘਵ ਚੱਡਾ ਦੀ ਵੋਟ ਜਿਹੜੀ ਹੈ ਇੱਥੇ ਜੋ ਜਿਹੜੀ ਇੱਥੇ ਸੂਚੀ ਜਾਰੀ ਹੋਈ ਪੰਜਾਬ ਦੇ ਵਿੱਚ, ਤੇ ਉਹਦੇ ਵਿੱਚ ਜਿਹੜੀ ਆ ਉਹ ਰਾਘਵ ਚੱਡਾ ਦੀ ਵੋਟ ਨਹੀਂ ਸੀ, ਜਾਂ ਇਹ ਕਹਿ ਲਓ ਕਿ ਉਹਦੇ ਚੋਂ ਹਟਾ ਦਿੱਤੀ ਗਈ, ਕਿਉਂਕਿ ਉਹ ਪੂਰੀਆਂ ਨਹੀਂ ਸੀ ਕਰਦੇ ਸ਼ਰਤਾਂ, ਜਿਹੜੀਆਂ ਸ਼ਰਤਾਂ ਦੇ ਤਹਿਤ ਤੁਹਾਡੀ ਜਿਹੜੀ ਵੋਟ ਹੈ ਰਹਿਣੀ ਚਾਹੀਦੀ ਹੈ, ਭਾਵੇਂ ਰਾਜ ਸਭਾ ਦਾ ਮੈਂਬਰ ਹੈ ਉਹ ਅਲੱਗ ਗੱਲ ਹੈ। ਤੇ ਹੁਣ ਕਿਉਂਕਿ ਉਸ ਤੋਂ ਬਾਅਦ ਜਿਹੜੀ ਹੈਗੀ ਦਿੱਲੀ ਦੇ ਵਿੱਚ ਜਿਹੜੀ ਉਹਨਾਂ ਦੀ ਅਸਲ ਚੀਜ਼ ਪੁਸ਼ਟੀ ਰਿਹਾ ਸ਼ਾਇਦ ਇੱਥੇ ਆਪਣਾ ਘਰ ਉਹਨਾਂ ਦਾ, ਤੇ ਜਿਹੜਾ ਨਿਊ ਰਾਜਿੰਦਰ ਨਗਰ ਹੈ, ਤੇ ਉੱਥੇ ਵੀ ਜਿਹੜੀ ਸੀ ਉਹਨਾਂ ਦੀ ਵੋਟ ਨਹੀਂ, ਕਿਉਂਕਿ ਉਹਨਾਂ ਨੇ ਖੁਦ ਹੀ ਉੱਥੋਂ ਵੋਟ ਕਟਵਾ ਕੇ ਇੱਥੇ ਲੈ ਕੇ ਆਏ ਸੀ, ਜਦੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਵਿੱਚ ਭੇਜਿਆ ਸੀ। ਤੇ ਇੱਥੇ ਜੇ ਸੀ ਉਹ ਵੀ ਇੱਥੋਂ ਵੀ ਕੱਟੀ ਗਈ, ਤੇ ਉਹ ਕੁਦਰਤੀ ਕਿ ਉੱਥੋਂ ਤਾਂ ਵੋਟ ਸ਼ਿਫਟ ਹੋ ਗਈ ਦਿੱਲੀ ਤੋਂ, ਤਾਂ ਤੇ ਉੱਥੇ ਵੀ ਜਿਹੜੀ ਨਹੀਂ ਰਹੀ। ਜਦੋਂ ਦਿੱਲੀ ਦੇ ਵਿੱਚ ਜਿਹੜੀ SIR ਦੀ ਰਿਪੋਰਟ ਹੁਣ ਉਹਦੇ ਵਿੱਚ ਵੀ ਜਿਹੜੀ ਆ ਉਹ ਨਹੀਂ ਹੈ, ਤੇ ਦੂਜੇ ਪਾਸੇ ਜਿਹੜੀ ਆ ਪੰਜਾਬ ਵਿੱਚ ਵੀ ਨਹੀਂ ਹੈ, ਫਿਰ ਉਹ ਦੋਨੋਂ ਪਾਸੇ ਹੋ ਜਾਂਦੀ ਰਹੀ। ਇਸ ਕਰਕੇ ਹੁਣ ਇਹ ਗੱਲ ਜਿਹੜੀ ਆ ਉਹ ਚਰਚਾ ਚ ਆ ਗਈ। ਪਰ ਇਹਨੂੰ ਜਿਸ ਤਰੀਕੇ ਦੇ ਨਾਲ ਇੱਕ ਇਹਦਾ ਇੱਕ ਸਿਆਸੀ ਇਹਦੇ ਨਾਲ ਇੱਕ ਤਰੀਕੇ ਦੀ ਬਿਆਨਬਾਜ਼ੀ ਜਾਂ ਇੱਕ ਸਿਆਸੀ ਮੁੱਦਾ ਬਣਾਇਆ ਜਾ ਰਿਹਾ, ਮੈਨੂੰ ਲੱਗਦਾ ਕਿ ਇਹ ਐਡਾ ਵੱਡਾ ਕੋਈ ਮੁੱਦਾ ਇਹ ਹੈ ਨੀ ਤੇ ਇਹਦੇ ਚ ਜਿਹੜਾ ਹੈ ਉਹ ਦੁਬਾਰਾ ਸਾਰੇ ਕਾਗਜ਼ ਪੱਤਰ ਆਪਣੇ ਪੂਰੇ ਕਰਕੇ ਜਿਹੜੀ ਉਹ ਵੋਟ ਦੁਬਾਰਾ ਬਣਾਈ ਜਾ ਸਕਦੀ ਹੈ। ਤੇ ਹੁਣ ਮਸਲਾ ਅਗਲਾ ਇਹ ਹੈ ਕਿ ਕਿਉਂਕਿ ਉਹ ਉਹਨਾਂ ਦੇ ਜੇ ਉਹਨਾਂ ਦੀ ਆਪਣੀ 2003 ਦੇ ਵਿੱਚ ਰਾਘਵ ਚੱਡਾ ਦੀ ਆਪਣੀ ਵੋਟ ਨਹੀਂ ਸੀ ਜਦੋਂ 2003 ਦੀ ਜਿਹੜੀ ਉਦੋਂ SIR ਹੋਈ ਸੀ ਜਾਂ ਉਦੋਂ ਸੁਧਾਈ ਹੋਈ ਸੀ ਵੋਟਰ ਸੂਚੀਆਂ ਦੀ, ਤਾਂ ਉਹਨੂੰ ਆਪਣੇ ਪੇਰੈਂਟਸ ਦੀ ਜਿਹੜੀ ਹੈਗੀ ਆ ਵੋਟ ਦੇ ਹਿਸਾਬ ਦੇ ਨਾਲ ਜਾਣਾ ਪੈਣਾ ਤੇ ਜਾਂ ਫਿਰ ਜਿਹੜੇ ਕੁਛ ਡਾਕੂਮੈਂਟ ਨੇ ਉਹ ਫਿਰ ਡਾਕੂਮੈਂਟ ਜਿਹੜੇ ਦੇਣੇ ਪੈਣੇ, ਇਹ ਤਾਂ ਕਰਨਾ ਪੈਣਾ। ਸਿਰਫ ਰਾਜ ਸਭਾ ਦਾ ਮੈਂਬਰ ਹੋਣਾ ਜਾਂ ਕਿਸੇ ਪੋਲੀਟੀਕਲ ਪਾਰਟੀ ਦਾ ਲੀਡਰ ਹੋਣਾ, ਆਗੂ ਹੋਣਾ, ਤੇ ਇਹ ਜਿਹੜੀ ਗੱਲ ਨੀ, ਕਿਉਂਕਿ ਉਹ ਤਾਂ ਫਿਰ ਪੂਰੀ ਕਰਨੀ ਪੈਣੀ ਜਿਹੜੀ ਆਮ ਲੋਕਾਂ ਤੇ ਲਾਗੂ ਹੁੰਦਾ। ਹੁਣ ਜਿਹੜੀ ਹੈ ਪੱਛਮੀ ਬੰਗਾਲ ਦੇ ਵਿੱਚੋਂ 75 ਲੱਖ ਵੋਟਾਂ ਕੱਟੀਆਂ ਗਈਆਂ, ਦਿੱਲੀ ਦੇ ਵਿੱਚੋਂ 1/3 ਜਿਹੜੀਆਂ ਵੋਟਾਂ ਉਹ ਕੱਟੀਆਂ ਗਈਆਂ, ਤੇ ਜਿਹੜੀਆਂ ਜਿਸ ਤਰੀਕੇ ਦੇ ਨਾਲ ਜਿਹੜੀਆਂ ਉਹ ਵੀ ਜਿਹੜੀਆਂ 25-30 ਲੱਖ ਤੋਂ ਘੱਟ ਨਹੀਂ ਬਣਦੀਆਂ। ਤੇ ਸੋ ਇਹ ਜਿਹੜਾ ਹੈਗਾ ਇਸ ਤਰੀਕੇ ਦਾ, ਜੇ ਹੁਣ ਇੱਕ ਵੋਟ ਰਾਘਵ ਚੱਡਾ ਦੀ ਵੀ ਕੱਟੀ ਗਈ ਤਾਂ ਉਹਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ। ਹੁਣ ਇਹ ਨੀ ਜੇ ਸਿਆਣਪ ਤਾਂ ਉਹ ਸੀ ਜੇ ਉਹ ਬਿਆਨ ਇਹ ਦਿੰਦੇ ਕਿ ਕੋਈ ਗੱਲ ਨੀ, ਕੋਈ ਟੈਕਨੀਕਲ ਇਹ ਚ ਹੋ ਸਕਦੀ ਹੈ ਪ੍ਰੋਬਲਮ, ਮੈਂ ਠੀਕ ਕਰਵਾ ਲੂੰਗਾ, ਮੈਂ ਇੱਥੋਂ ਦਾ ਨਾਗਰਿਕਾਂ, ਜਾਂ ਇੱਦਾਂ ਦੀ ਗੱਲ ਕਹਿਣੀ ਬਣਦੀ ਸੀ। ਹੁਣ ਜਿਹੜੀ ਉਹਨਾਂ ਦੀ ਹੁਣ ਨਵੀਂ ਪਾਰਟੀ ਜਿੱਥੇ ਉਹ ਜੁਆਇਨ ਕੀਤਾ, ਜਿਹੜੇ ਉਹਦੇ ਆਕਾ ਨੇ ਜਿਨ੍ਹਾਂ ਨੇ SIR ਸ਼ੁਰੂ ਕਰਾਈ ਤੇ SIR ਤੇ ਹੁਣ ਤੱਕ ਜ਼ੋਰ ਦੇ ਰਹੇ ਨੇ, ਥਾਂ ਥਾਂ ਤੇ BJP ਦੇ ਪੋਲਿੰਗ ਏਜੰਟ ਜਿਹੜੇ ਨੇ, ਬੂਥ ਲੈਵਲ ਏਜੰਟ ਨੇ, ਉਹ ਐਫੀਡੈਵਿਟ ਦੇ ਕੇ ਵੋਟਾਂ ਲੋਕਾਂ ਦੀਆਂ ਕਟਵਾ ਰਹੇ ਨੇ, ਤੇ ਹੁਣ ਪਰ ਉਹ ਉਹਦੇ ਗੱਲ ਕਰਨ ਦੀ ਬਜਾਏ, ਕਿਉਂਕਿ ਉਹ ਪਹਿਲਾਂ ਆਮ ਆਦਮੀ ਪਾਰਟੀ ਸੀ ਤੇ ਹੁਣ ਉਹ BJP ਚ ਹੈ, BJP ਵੱਲ ਜਿਹੜਾ ਹੈ ਆਪਣੀ ਤੋਪ ਦਾ ਮੂੰਹ ਕਰਨ ਦੀ ਬਜਾਏ ਉਹ ਇੱਧਰ ਕਹਿ ਰਿਹਾ ਆਪਣੀ ਪੁਰਾਣੀ ਜਿਹੜੀ ਪੇਰੈਂਟ ਪਾਰਟੀ ਸੀ ਜਿਹੜੀ ਉਹਨੂੰ ਮਦਰ ਪਾਰਟੀ ਸੀ ਜਿਹੜੀ, ਤੇ ਕਿ ਉਹਨਾਂ ਨੇ ਜਿਹੜਾ ਹੈ ਸਾਜ ਤਹਿਤ ਵੋਟ ਕਟਵਾਈ ਹੈ, ਪਾਰਟੀ ਉਹ ਕਿਵੇਂ ਵੋਟ ਕਟਵਾ ਸਕਦੇ ਆ, ਇਹ ਗੱਲ ਸਮਝਣ ਵਾਲੀ ਹੈ। ਤੇ ਇਹ ਗੱਲ ਤੇ ਕਿਉਂਕਿ ਹੁਣ ਇਹ ਤਾਂ ਬਿਆਨ ਚਲੋ ਰਾਘਵ ਚੱਡਾ ਦਾ ਆ ਗਿਆ ਜਾਂ ਇੱਕ ਮੀਡੀਆ ਦੇ ਵਿੱਚ ਗੱਲ ਆ ਗਈ, ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਇਹ ਹੋਰਾਂ ਲਈ ਵੀ ਰਾਹ ਖੁੱਲੂਗਾ ਜਿਹੜੇ ਹੋਰ ਕੋਈ ਆਗੂ ਨੇ, ਤੇ ਨਾਲੇ ਇਹ ਤਾਂ ਜਿਹੜੀ ਹੈ ਇੱਕ ਤਰੀਕੇ ਦਾ ਇਹ ਤਾਂ ਬੈਕਫਾਇਰ ਹੋ ਗਿਆ, ਇਹ ਤਾਂ BJP ਦੇ ਖਿਲਾਫ ਜਾਂਦੀ ਹੈ ਗੱਲ ਤਾਂ ਜਿਹੜੀ ਇਹ ਕਹਿਣੀ ਕਿ ਮੇਰੀ ਵੋਟ ਉਹਨਾਂ ਨੇ ਕਟਵਾਤੀ। ਤੇ ਸੋ ਇਸ ਤਰੀਕੇ ਦੀ ਜਿਹੜੀ ਇੱਕ ਇਹ ਮੈਚਿਓਰਿਟੀ ਪੋਲੀਟੀਕਲ ਮੈਚਿਓਰਿਟੀ ਨਾ ਹੋਣ ਦਾ ਜਿਹੜਾ ਹੈਗਾ ਇਹ ਸਬੂਤ ਹੈ।
0: ਜੀ ਜੀ, ਤੇ ਜੇ ਆਪਾਂ ਦੂਸਰੇ ਪਾਸੇ ਰੁੱਖ ਕਰੀਏ, ਬਾਰ ਕਾਉਂਸਲ ਦਾ ਕੋਈ ਬਿਜ਼ਨਸ ਨਹੀਂ ਹੈ, ਕੋਈ ਲੈਣਾ ਦੇਣਾ ਨਹੀਂ ਹੈ ਬੱਚਿਆਂ ਨੂੰ, ਸਟੂਡੈਂਟਸ ਨੂੰ ਡਿਸਿਪਲਿਨ ਕਰਨ ਦਾ। ਇਹ ਜੋ ਸਟੇਟਮੈਂਟ ਆਇਆ ਸੁਪਰੀਮ ਕੋਰਟ ਵੱਲੋਂ, ਇਹ ਇਹਦੇ ਉੱਪਰ ਥੋੜ੍ਹਾ ਹੋਰ ਜੇ ਤੁਸੀਂ ਵਿਸਥਾਰ ਨਾਲ ਦੱਸ ਸਕੋ ਕਿ ਕੀ ਕਾਰਨ ਸੀਗਾ ਤੇ ਕਿਸ ਕਾਰਨ ਹੋਇਆ ਇਹ।
1: ਨਹੀਂ ਦੇਖੋ, ਇਹ ਤਾਂ ਗੱਲ ਬੜੀ ਕਲੀਅਰ ਸੀ, ਇਹ ਤਾਂ ਜਦੋਂ ਹੈਦਰਾਬਾਦ ਦੀ ਜਿਹੜੀ ਬਾਰ ਕੌਂਸਲ ਆ ਉਹਨੇ ਫੈਸਲਾ ਲਿਆ ਕਿ ਜਿਹੜੇ ਅਸੀਂ ਇਹਨਾਂ ਵਿਦਿਆਰਥੀਆਂ ਤੇ ਅਸੀਂ ਕਾਰਵਾਈ ਕਰਦੇ ਹਾਂ, ਤੇ ਅਸਲ ਵਿੱਚ ਜਿਹੜਾ ਤਾਂ ਪਿਛੋਕੜ ਆ ਥੋੜਾ ਜਿਹਾ ਮੈਂ ਦੱਸ ਦਿਆਂ ਕਿ ਜਿਹੜੀ ਇੱਕ ਕਨਵੋਕੇਸ਼ਨ ਉੱਥੇ ਰੱਖੀ ਸੀ ਜਿਹੜੀ ਨਾਲਸਰ ਯੂਨੀਵਰਸਿਟੀ ਆਫ ਲਾ ਹੈ, ਤੇ ਉਹ ਕਨਵੋਕੇਸ਼ਨ ਦੇ ਵਿੱਚ ਜਿਹੜਾ ਚੀਫ ਜਸਟਿਸ ਆਫ ਇੰਡੀਆ ਨੇ ਮੁੱਖ ਮਹਿਮਾਨ ਦੇ ਵਜੋਂ ਜਿਹੜਾ ਸੀ ਜਾਣਾ ਸੀਗਾ, ਤੇ ਉਸ ਮੁੱਖ ਮਹਿਮਾਨ ਦਾ ਜਿਹੜਾ ਸੀ, ਕਿਉਂਕਿ ਜੋ ਅੱਜ ਕੱਲ ਜਿਹੜੇ ਸਾਡੇ ਜਿਹੜੇ ਇੱਥੋਂ ਦੇ ਚੀਫ ਜਸਟਿਸ ਆਫ ਇੰਡੀਆ ਨੇ, ਤੇ ਉਹੀ ਉੱਥੇ ਜਿਹੜੇ ਸੀਗੇ ਚੀਫ ਗੈਸਟ ਦੇ ਤੌਰ ਤੇ ਜਾਣਾ ਸੀਗਾ ਜਸਟਿਸ ਸੂਰਿਆਕਾਂਤ ਨੇ, ਤੇ ਪਰ ਉਸ ਤੋਂ ਪਹਿਲਾਂ ਕਿਉਂਕਿ ਵਿਦਿਆਰਥੀਆਂ ਨੇ ਉਹਦਾ ਵਿਰੋਧ ਕੀਤਾ, ਸੂਰਿਆਕਾਂਤ ਦੇ ਜਿਹੜੇ ਪਿਛਲੇ ਬਿਆਨ ਸੀ ਵਿਦਿਆਰਥੀਆਂ ਦੇ ਜਾਂ ਨੌਜਵਾਨਾਂ ਨੂੰ ਕਾਕਰੋਚ, ਹੋਰ ਬਹੁਤ ਸਾਰੀਆਂ ਗੱਲਾਂ ਸੀ ਇਸ ਕਰਕੇ, ਤੇ ਉਹ ਵਿਰੋਧ ਕਰਕੇ ਚਲੋ ਉਹ ਤਾਂ ਉੱਥੇ ਗਏ ਨੀ, ਤੇ ਪਰ ਇਹਦੇ ਤੇ ਜਿਹੜਾ ਹੈਗਾ ਜਿਹੜੀ ਸੀ ਲੋਕਲ ਵਾਰ ਕੌਂਸਲ, ਤੇ ਉਹਨਾਂ ਨੇ ਐਕਸ਼ਨ ਲੈ ਲਿਆ ਕਿ ਇਹਨਾਂ ਵਿਦਿਆਰਥੀਆਂ ਦੀ ਅਸੀਂ ਰਜਿਸਟ੍ਰੇਸ਼ਨ ਨਹੀਂ ਕਰਾਂਗੇ ਜਦੋਂ ਇਹਨਾਂ ਨੇ ਲਾ ਕਰ ਲਿਆ, ਤੇ ਉਹ ਇੱਕ ਤਰੀਕੇ ਦਾ ਜਿਹੜਾ ਬਾਰ ਕੌਂਸਲ ਦਾ ਆਪ ਹੁਦਰਾ ਜਿਹੜਾ ਆਪਾਂ ਆਪਣਾ ਕਹਿ ਸਕਦੇ ਹਾਂ ਕਿ ਫੈਸਲਾ ਸੀ। ਇਹ ਕਈ ਵਾਰੀ ਹੁੰਦਾ ਕਿਉਂਕਿ ਬਿਜ਼ਨਸ ਭਾਈਚਾਰਾ ਹੈ ਉਹ ਇੱਦਾਂ ਦਾ, ਟ੍ਰੇਡ ਹੈ ਜਿਹੜਾ ਹੈਗਾ ਵਕੀਲਾਂ ਦਾ, ਉਹਨਾਂ ਦੀ ਉਹ ਸੰਸਥਾ ਹੈ, ਤੇ ਹੁਣ ਦੋ ਤਰ੍ਹਾਂ ਦਾ ਉਹਨਾਂ ਦੇ ਵਿੱਚ ਹੈ ਮਸਲਾ, ਇੱਕ ਬਾਰ ਐਸੋਸੀਏਸ਼ਨ ਜੋ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਬਾਰ ਕੌਂਸਲ, ਕਿਉਂਕਿ ਬਾਰ ਕੌਂਸਲ ਦਾ ਇੱਕ ਕਾਨੂੰਨੀ ਸੰਸਥਾ ਹੈ, ਤੇ ਪਰ ਜਿਹੜੇ ਉਹਦੇ ਬਾਰ ਕੌਂਸਲ ਦੇ ਮੈਂਬਰ ਨੇ ਜਿਹੜੇ ਰਜਿਸਟਰਡ ਵਕੀਲ ਨੇ ਉਹ ਸਾਰੇ ਮੈਂਬਰ ਹੁੰਦੇ ਨੇ, ਤੇ ਇਸੇ ਕਰਕੇ ਜਿਹੜਾ ਸੀ ਇਹ ਫਿਰ ਸੁਪਰੀਮ ਕੋਰਟ ਨੂੰ ਫੈਸਲਾ ਦੇਣਾ ਪਿਆ। 3 ਜੱਜਾਂ ਦੇ ਬੈਂਚ ਨੇ ਜਿਹੜਾ ਹੁਣ ਇਹ ਫੈਸਲਾ ਜਿਹੜਾ ਉਹ ਦਿੱਤਾ ਹੈ ਕਿ ਬਾਰ ਕੌਂਸਲ ਕੋਲੇ ਇੱਦਾਂ ਦਾ ਕੋਈ ਵੀ ਅਧਿਕਾਰ ਨਹੀਂ। ਬਾਰ ਕੌਂਸਲ ਕੋਲੇ ਜਦੋਂ ਕੋਈ ਬੰਦਾ ਲਾਅ ਦੀ ਡਿਗਰੀ ਕਰਨ ਤੋਂ ਬਾਅਦ ਵਕੀਲ ਦੇ ਤੌਰ ਤੇ ਐਡਵੋਕੇਟ ਦੇ ਤੌਰ ਤੇ ਰਜਿਸਟਰ ਹੋ ਜਾਂਦਾ ਆ ਕੇ ਤੇ ਉਹਨਾਂ ਤੋਂ ਰਜਿਸਟਰੇਸ਼ਨ ਸਰਟੀਫਿਕੇਟ ਲੈ ਲੈਂਦਾ। ਉਦੋਂ ਬਾਅਦ ਜੋ ਕੋਈ ਏਦਾਂ ਦੀ ਕਾਰਵਾਈ ਕਰਦਾ ਜਿਹੜੀ ਗੈਰ ਅਨੁਸ਼ਾਸਨੀ ਕਾਰਵਾਈ ਆ ਤਾਂ ਉਹਦੇ ਤੇ ਬਾਰ ਕੌਂਸਲ ਐਕਸ਼ਨ ਜਿਹੜਾ ਹੋਇਆ ਉਹ ਲੈ ਸਕਦੀ ਹੈ। ਤੇ ਪਰ ਇਹ ਸੀ ਕਿਉਂਕਿ ਇੱਕ ਤਰੀਕੇ ਦਾ ਬਾਰ ਕੌਂਸਲ ਨੇ ਇਹ ਕਰਕੇ ਇਹ ਆਪਣੇ ਆਪ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਵੱਡੇ ਦੇਸ਼ ਭਗਤਾਂਗੇ, ਤੇ ਪਰ ਉਹ ਜਿਹੜੀ ਸੀ ਹੁਣ ਚੀਫ ਜਸਟਿਸ ਆਫ ਇੰਡੀਆ ਦੀ ਅਗਵਾਈ ਵਾਲੇ ਜਿਹੜੇ ਹੈਗੇ ਬੈਂਚ ਨੇ ਤੇ ਉਹ ਉਹਨਾਂ ਦੀ ਰੱਦ ਕਰਤੀ ਜਿਹੜੀ ਸਾਰੀ ਗੱਲ ਸੀ। ਤੇ ਉਹਨਾਂ ਨੇ ਇਹ ਵੀ ਸਪਸ਼ਟ ਕਰਤਾ ਕਿ ਇਹਨਾਂ ਕੋਲੇ ਕੋਈ ਇਸ ਤਰ੍ਹਾਂ ਦਾ ਜਿਹੜਾ ਅਧਿਕਾਰ ਜਾਂ ਕੋਈ ਤਾਕਤ ਕੋਈ ਪਾਵਰ ਹੈ ਹੀ ਨਹੀਂ ਕਿ ਵਿਦਿਆਰਥੀਆਂ ਦੇ ਖਿਲਾਫ਼ ਕੋਈ ਕਾਰਵਾਈ ਕਰ ਸਕੇ। ਉਹ ਤਾਂ ਸਿਰਫ ਤੇ ਸਿਰਫ ਜਿਹੜੇ ਆਪਣੇ ਕੋਲੇ ਰਜਿਸਟਰਡ ਜਿਹੜੇ ਹੈਗੇ ਆ ਉਹਨਾਂ ਤੇ ਜਿਹੜੀ ਹੈ BCI ਉਹ ਕਾਰਵਾਈ ਜਿਹੜੀ ਆ ਉਹ ਕਰ ਸਕਦੀ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਹੈ ਇਹਦੇ ਤੇ ਇਹ ਮਾਮਲਾ ਹੁਣ ਇੱਕ ਤਰੀਕੇ ਦਾ, ਕਿਉਂਕਿ ਹੁਣ ਇਸ ਤੋਂ ਬਾਅਦ ਤਾਂ ਅੱਗੇ ਜਾਣ ਦਾ ਕੋਈ ਤੁੱਕ ਨਹੀਂ ਬਣਦੀ, ਨਾ ਹੀ ਜਿਹੜੀ ਬਾਰ ਕੌਂਸਲ ਆਫ ਇੰਡੀਆ ਉਹ ਕਿਤੇ ਅੱਗੋਂ ਇਹਦੀ ਕੋਈ ਕਾਨੂੰਨੀ ਚਾਰਾਜੋਈ ਜਿਹੜੀ ਆ ਉਹ ਕਰ ਸਕਦੀ ਹੈ। ਤੇ ਇਸ ਤਰ੍ਹਾਂ ਦਾ ਜਿਹੜਾ ਸੀਗਾ ਇਹ ਮਾਮਲਾ ਸਾਰਾ ਸੀਗਾ
0: ਜੀ। ਜੀ, ਤੇ ਜੇ ਆਪਾਂ ਅਗਲੇ ਮੁੱਦੇ ਤੇ ਜਾਈਏ ਜਿਹਦੇ ਉੱਪਰ ਹੁਣ ਕਾਫੀ ਜ਼ਿਆਦਾ ਚਰਚਾ ਹੁਣ ਪੁਰਜ਼ੋਰ ਹੋਣੀ ਸ਼ੁਰੂ ਹੋ ਗਈ ਹੈ ਕਿ ਪੰਜਾਬ ਦੀ ਸਿਆਸਤ 'ਚ ਅਕਾਲੀ ਦਲ ਅਤੇ ਭਾਜਪਾ ਹੁਣ ਦੁਬਾਰਾ ਪੋਲੀਟੀਕਲ ਅਲਾਇੰਸ 'ਚ ਆਉਣਗੇ, ਗੱਠਜੋੜ 'ਚ ਆਉਣਗੇ, ਅਤੇ ਉਸ ਤੋਂ ਰਿਲੇਟਡ ਹੁਣ ਕੀ ਨਵੀਂ ਅਪਡੇਟ ਹੈ ਜੀ?
1: ਉਹਦੇ ਦੇਖੋ ਜਿਹੜੀਆਂ ਕਿਉਂਕਿ BJP ਨੂੰ ਇਹ ਤਾਂ ਪਤਾ ਹੈ ਕਿ ਵੀ ਆਪਣੇ ਤੌਰ ਤੇ ਭਾਵੇਂ ਕਹਿੰਦੇ ਉਹ ਇਹੀ ਨੇ ਕਿ 117 ਸੀਟਾਂ ਤੇ ਅਸੀਂ ਚੋਣ ਲੜਾਂਗੇ, ਪਰ ਇੰਨਾ ਕੁ ਉਹਨਾਂ ਨੂੰ ਪਤਾ ਹੈ ਕਿ ਉਹ ਇਕੱਲਿਆਂ ਜਿਹੜੇ ਹੈਗੇ ਕਿਸੇ ਵੀ ਤਰੀਕੇ ਨਾਲ ਸੱਤਾ ਜਿਹੜੇ ਆ ਉਹ ਨਹੀਂ ਆ ਸਕਦੇ, ਤੇ ਜਿਹੜੀਆਂ ਸੀਟਾਂ ਤੇ ਉਹਨਾਂ ਦਾ ਕੋਈ ਆਧਾਰ ਹੈਗਾ ਤੇ ਉੱਥੋਂ ਵੀ ਜਿਹੜਾ ਸੀ ਫਿਰ ਉਹ ਜਾਂਦਾ ਰਹੇਗਾ, ਤੇ ਕਿਉਂਕਿ ਉਹ ਸਾਰੇ ਵੰਡਿਆ ਜਾਏਗਾ ਉਹਨਾਂ ਦਾ ਕੇਡਰ 117 ਹਲਕਿਆਂ ਦੇ ਵਿੱਚ, ਬਹੁਤ ਸਾਰੇ ਪੇਂਡੂ ਹਲਕੇ ਜਿੱਥੇ ਕੋਈ ਚੱਜ ਨਾਲ ਉਹਨਾਂ ਦਾ ਕੇਡਰ ਹੈ ਵੀ ਨਹੀਂ ਹੈ। ਤੇ ਇੱਕ ਪਾਸੇ ਜਿਹੜਾ ਹੈ ਅੰਦਰ ਖਾਤੇ ਉਹ ਵੀ ਚਾਹੁੰਦੇ ਆ ਕਿ ਕੋਈ ਨਾ ਕੋਈ ਏਦਾਂ ਦਾ ਗੱਠਜੋੜ ਹੋ ਜਾਏ, ਕਿਉਂਕਿ ਪਹਿਲਾਂ ਇੱਕ ਉਹਨਾਂ ਦਾ ਪੱਕਾ ਹੀ ਗੱਠਜੋੜ 1996 ਤੋਂ ਤਾਂ ਅਕਾਲੀ ਦਲ ਨਾਲ ਚੱਲਿਆ ਹੀ ਆ ਰਿਹਾ ਸੀ। 1997 ਦੀਆਂ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਬਣਿਆ ਉਦੋਂ BJP ਨੂੰ ਵੀ ਜਿਹੜੀਆਂ ਇੱਥੇ ਕਾਫੀ 20-22 ਸੀਟਾਂ BJP ਨੂੰ ਆ ਗਈਆਂ ਸੀਗੀਆਂ। ਤੇ ਸੋ ਇਹ ਜਿਹੜਾ ਹੈ ਹੁਣ ਫੇਰ ਜਿਹੜਾ ਹੈ ਇਹਦੀ ਜਿਹੜੀ ਘੋਖ ਪੜਤਾਲ ਵੀ ਕੀਤੀ ਜਾ ਰਹੀ ਹੈ ਕਿ ਕਿਵੇਂ ਉਹ ਜਿਹੜਾ ਸਮਝੌਤਾ ਹੋ ਸਕਦਾ। ਤੇ ਇੱਕ ਜਿਹੜਾ ਦੂਜਾ ਮਸਲਾ ਨਾਲ ਇਹ ਹੈ ਕਿ ਅਕਾਲੀ ਦਲ ਦੇ ਵਿੱਚੋਂ ਟੁੱਟ ਕੇ ਦੂਜਾ ਧੜਾ ਜਿਹੜਾ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਜਿਹਨੂੰ ਪੁਨਰ ਸੁਰਜੀਤ ਅਕਾਲੀ ਦਲ ਕਹਿੰਦੇ ਆ, ਤੇ ਹੁਣ ਉਹ ਵੀ BJP ਦੇ ਨੇੜੇ ਹੈ ਤੇ ਉਹ ਵੀ ਚਾਹੁੰਦਾ ਕਿ BJP ਦੇ ਨਾਲ ਗੱਠਜੋੜ ਹੋਵੇ। ਹੁਣ BJP ਦੀ ਲੀਡਰਸ਼ਿਪ ਦੇਖਦੀ ਹੈ ਕਿ ਜੇ ਸਾਨੂੰ ਕੋਈ ਮਦਦ ਹੋ ਸਕਦੀ ਹੈ ਤਾਂ ਕਿਹੜੇ ਗਰੁੱਪ ਵੱਲੋਂ ਸਾਨੂੰ ਫਾਇਦਾ ਹੋ ਸਕਦਾ ਤੇ ਜਾਂ ਕਿਹੜੇ ਗਰੁੱਪ ਦੇ ਨਾਲ, ਤੇ ਜਾਂ ਫਿਰ ਕੱਲ ਨੂੰ ਇਹ ਵੀ ਹੋ ਸਕਦਾ ਕਿ ਦੋਨਾਂ ਧੜਾਂ ਦੇ ਨਾਲ ਜਿਹੜਾ ਹੈਗਾ ਉਹ ਗੱਠਜੋੜ ਇਹਨਾਂ ਦਾ ਹੋ ਸਕਦਾ। ਤੇ ਫਿਰ ਮਸਲਾ ਇਹ ਰਹੇਗਾ ਕਿ ਕੀ ਜਿਹੜਾ ਪੁਨਰ ਸੁਰਜੀਤ ਵਾਲਾ ਧੜਾ ਹੈ ਉਹ ਸੁਖਬੀਰ ਬਾਦਲ ਨੂੰ ਪ੍ਰਧਾਨ ਮੰਨੇਗਾ, ਤੇ ਜਾਂ ਫਿਰ ਤਿੰਨੇ ਇੰਡੀਪੈਂਡੈਂਟ ਅੱਡੋ ਅੱਡੀ ਰਹਿ ਕੇ ਸੀਟਾਂ ਦੀ ਵੰਡ ਕਰ ਲੈਣਗੇ ਕਿ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਇੱਕ ਚੋਣ ਗੱਠਜੋੜ ਕਰ ਲਈ ਜਿੱਥੇ ਸੀਟਾਂ ਦੀ ਲੈ ਦੇ ਹੋਗੇ ਕਿ ਇੰਨੀਆਂ ਸੀਟਾਂ ਤੇ ਇਹ ਚੋਣ ਲੜਨਗੇ ਇੰਨੀਆਂ ਤੇ ਉਹ ਲੜਨਗੇ। ਤੇ ਨਾਲ ਇੱਕ ਮਸਲਾ ਜਿਹੜਾ ਕ੍ਰਿਸ਼ਨਾ ਜੀ ਇਹ ਵੀ ਹੈ ਕਿ ਹੁਣ BJP ਇਹ ਚਾਹੁੰਦੇ ਕਿ ਅਸੀਂ ਪਹਿਲਾਂ ਵਾਂਗ ਜਾਂ 20-22-23 ਸੀਟਾਂ ਤੇ ਅਸੀਂ ਸਬਰ ਨਹੀਂ ਕਰਾਂਗੇ, ਸਾਨੂੰ ਘੱਟੋ ਘੱਟ ਅੱਧੀਆਂ ਸੀਟਾਂ ਜਿਹੜੀਆਂ ਨੇ ਉਹ ਚਾਹੀਦੀਆਂ, ਕਿਉਂਕਿ BJP ਅੰਦਰ ਖਾਤੇ ਦਾ ਸਰਵੇਖਣ ਵਗੈਰਾ ਵੀ ਕਰਾ ਰਹੀ ਹੈ ਕਿ ਪਿਛਲੀਆਂ ਲੋਕ ਸਭਾ ਚ ਸਾਡੀ ਲੀਡ ਕਿੱਥੇ ਸੀ, ਅਸੀਂ ਦੂਜੇ ਨੰਬਰ ਤੇ ਕਿੱਥੇ ਰਹੇ ਸੀ, ਤੇ ਉਦੋਂ ਪਹਿਲਾਂ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਸੀ, ਤੇ ਹਾਲਾਂਕਿ ਉਹ ਚਲੋ ਵੱਖਰੀ ਗੱਲ ਹੈ ਕਿ ਸਿਰਫ 2 ਸੀਟਾਂ BJP ਨੂੰ ਮਿਲੀਆਂ, ਤੇ ਪਰ ਉਹ ਵੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਸਾਡੀ ਉਦੋਂ ਕੀ ਪੋਜੀਸ਼ਨ ਰਹੀ, ਕਿਸ ਕਿਸਮ ਦੀ, ਕਿੱਥੇ ਕਿੱਥੇ ਅਸੀਂ ਕਿੱਦਾਂ ਰਹੇ, ਖਾਸ ਕਰਕੇ ਸ਼ਹਿਰੀ ਹਲਕਿਆਂ ਦੇ ਵਿੱਚ। ਤੇ ਸੋ ਉਹ ਪੰਜਾਬ ਦਾ ਜਿਹੜਾ ਹੈਗਾ ਉਹ ਮੰਨ ਕੇ ਚੱਲ ਰਹੀ ਹੈ ਕਿ ਸਾਨੂੰ ਜੇ ਘੱਟੋ ਘੱਟ 50 ਸੀਟਾਂ ਦੇਣਗੇ ਤਾਂ ਜਿਹੜਾ ਹੈ ਚੋਣ ਗੱਠਜੋੜ ਹੋ ਸਕਦਾ। ਤੇ ਨਾਲੇ ਹੁਣ ਕਈ ਵਾਰੀ ਇਹ ਵੀ ਆ ਚੁੱਕਿਆ ਅੰਦਰ ਖਾਤੇ ਇੱਕ ਤਰ੍ਹਾਂ ਦਾ ਫੀਲਰ ਆ ਚੁੱਕਿਆ ਕਿ ਜਿਹੜਾ ਹੈਗਾ ਹੁਣ BJP ਜਿਹੜੀ ਆ ਉਹ ਛੋਟੇ ਭਾਈ ਵਾਲੀ ਭੂਮਿਕਾ ਚ ਨਹੀਂ ਰਹੇਗੀ। ਕਹਿਣ ਦਾ ਮਤਲਬ ਕਿ BJP ਚਾਹੁੰਦੇ ਆ ਕਿ ਜਿਹੜਾ ਚੀਫ ਮਿਨਿਸਟਰ ਦਾ ਕੈਂਡੀਡੇਟ ਹੋਏਗਾ ਉਹ BJP ਦਾ ਹੋਏਗਾ। ਸੋ ਇਹ ਅਜੇ ਗੱਲਾਂ ਕੋਈ ਸਹਿਮਤ ਨਹੀਂ ਆ, ਇਹ ਭਾਵੇਂ ਪੋਸੀਬਲ ਵੀ ਨਹੀਂ ਲੱਗਦੀਆਂ ਕਿ ਇੱਦਾਂ ਗੱਠਜੋੜ ਹੋਵੇ ਕਿ BJP ਦਾ ਉਮੀਦਵਾਰ ਜਿਹੜਾ ਹੈਗਾ ਉਹ CM ਦਾ ਕੈਂਡੀਡੇਟ ਬਣੇ। ਤੇ ਇਹ ਵੱਖਰੀ ਗੱਲ ਹੈ ਕਿ ਅੱਗੋਂ CM ਦੇ ਕੈਂਡੀਡੇਟ ਲਈ ਉਹ ਸੁਖਬੀਰ ਬਾਦਲ ਨੂੰ ਮੰਨਦੇ ਆ, ਜਾਂ ਜਿਹੜਾ ਪੁਨਰ ਸੁਰਜੀਤ ਧੜਾ ਉਹ ਕਿਸ ਨੂੰ ਮੰਨਦਾ, ਤੇ ਜਾਂ ਇਸ ਗੱਲ ਤੇ ਆਉਂਦੇ ਆ ਕਿ ਪਹਿਲਾਂ ਚੋਣਾਂ ਲੜੀਏ ਉਦੋਂ ਦੇਖਦੇ ਹਾਂ ਕਿ ਕਿਹੜਾ ਲੀਡਰ ਮਰਜ਼ ਹੁੰਦਾ ਇਹਨਾਂ ਚੋਣਾਂ ਦੇ ਦੌਰਾਨ, ਉਹਨੂੰ ਫਿਰ ਚੁਣ ਲਿਆ ਜਾਵੇ ਜਾਂ ਕਿਹੜਾ ਧੜਾ ਮਜ਼ਬੂਤ ਹੁੰਦਾ ਉਹਨੂੰ ਚੁਣ ਲਿਆ ਜਾਵੇ। ਤੇ ਦੂਜੇ ਪਾਸੇ ਜਿੱਦਾਂ ਪੰਜਾਬ ਦੀ ਪੋਲੀਟੀਕਲ ਸਿਚੁਏਸ਼ਨ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਇੱਕ ਹੋਰ ਗਰੁੱਪ ਆ ਜਿਹੜਾ ਪੰਥਕ ਧੜਾ ਵੱਡਾ, ਜਿੱਥੇ ਹੁਣ ਜ਼ਿਆਦਾ ਕੰਸੋਲੀਡੇਸ਼ਨ ਹੋ ਰਹੀ ਹੈ ਜਾਂ ਇਹ ਹੈ ਕਿ ਅੰਡਰਕਰੰਟ ਜਿਹੜੇ ਹੈਗੇ ਆ ਲੋਕ ਨੌਜਵਾਨ ਖਾਸ ਕਰਕੇ ਉਸ ਵੱਲ ਜਾ ਰਹੇ ਆ, ਉਹ ਹੈਗਾ ਅੰਮ੍ਰਿਤਪਾਲ ਦੀ ਅਗਵਾਈ ਵਾਲਾ ਧੜਾ। ਤੇ ਅੰਮ੍ਰਿਤਪਾਲ ਭਾਵੇਂ ਆਪ ਜੇਲ੍ਹ ਦੇ ਵਿੱਚ ਹੈ ਤੇ ਪਰ ਇਹ ਹੈ ਵੀ ਉਹ ਜਿਹੜਾ ਗਰੁੱਪ ਹੈ ਕੰਮ ਕਰ ਰਿਹਾ, ਕਿਉਂਕਿ ਕੁਛ ਜਿਹੜੇ ਦੂਜੇ ਪਰੰਪਰਾਗਤ ਜਿਹੜੇ ਰਵਾਇਤੀ ਸਿਆਸੀ ਲੀਡਰ ਸੀ ਉਹ ਵੀ ਉਸ ਗਰੁੱਪ ਦੇ ਵਿੱਚ ਚਲੇ ਗਏ ਨੇ, ਤੇ ਭਾਵੇਂ ਉਹ ਅਯਾਲੀ ਹੋਵੇ ਭਾਵੇਂ ਹੋਰ ਮਿਸਟਰ ਜਿਹੜੇ ਹੈਗੇ ਝੂੰਦਾ ਤੇ ਉਹ ਹੁਣ ਜਿਹੜੇ ਕਿਸੇ ਵੇਲੇ ਅਕਾਲੀ ਦਲ ਦੇ ਪੋਲਿਸੀ ਮੇਕਰਾਂ ਚ ਮੰਨੇ ਜਾਂਦੇ ਸੀ ਇਕਬਾਲ ਸਿੰਘ ਝੂੰਦਾ, ਤੇ ਜਾਂ ਹੋਰ ਛੋਟੇ ਹੇਠਲੇ ਲੈਵਲ ਦੇ ਸੈਕਿੰਡ ਫਰੰਟ ਲਾਈਨ ਦੇ ਲੀਡਰ ਹੋਣ, ਤੇ ਉਹਦੇ ਨਾਲ ਇਹ ਹੈ ਕਿ ਉਹਨਾਂ ਨੇ ਆਪਣੀ ਸਰਗਰਮੀ ਵੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ, ਤੇ ਉਹ ਵੀ ਹਰ ਥਾਂ ਤੇ ਜਿੱਥੇ ਵੀ ਕਿਤੇ ਇਕੱਠ ਮੇਲੇ ਮਸਾਵਿਆਂ ਤੇ ਜਿੱਥੇ ਪਹਿਲਾਂ ਰਵਾਇਤੀ ਤੌਰ ਤੇ ਪੋਲੀਟੀਕਲ ਪਾਰਟੀਆਂ ਕਾਨਫਰੰਸਾਂ ਕਰਦੀਆਂ ਸੀ ਬਰਾਬਰ ਉਹਨਾਂ ਨੇ ਵੀ ਕਰਨੀਆਂ ਸ਼ੁਰੂ ਕੀਤੀਆਂ ਨੇ। ਤੇ ਉਧਰ ਜਿਹੜੀ ਸੱਤਾਧਾਰੀ ਪਾਰਟੀ ਹੈ ਉਹ ਵੀ ਅਜੇ ਇਸ ਸਥਿਤੀ ਦੇ ਵਿੱਚ ਹੈ ਕਿ ਮਜ਼ਬੂਤੀ ਨਾਲ ਉੱਭਰ ਆਪਣਾ ਆ ਸਕਦੀ ਹੈ। ਤੇ ਤੀਜੀ ਧਿਰ ਹੈਗੀ ਕਾਂਗਰਸ, ਦੇਖੋ ਕਾਂਗਰਸ ਦੀ ਇੱਥੇ ਪੱਕੀ ਵੋਟ ਹੈ ਤੇ ਉਹ ਕਾਂਗਰਸ ਨੂੰ ਪੈਣੀ ਹੁੰਦੀ ਹੈ, ਤੇ ਕਾਂਗਰਸ ਥੋੜੀ ਜਿਹੀ ਧੜੇਬੰਦੀ ਦਾ ਅਜੇ ਸ਼ਿਕਾਰ ਹੈ, ਤੇ ਉਦੋਂ ਤੱਕ ਕਿਸ ਤਰੀਕੇ ਦਾ ਇਹ ਇਕੱਠੇ ਹੋ ਸਕਦੇ ਆ ਜਾਂ ਕਿਹਨੂੰ ਆਗੂ ਮੰਨ ਸਕਦੇ ਆ ਇਹਦੇ ਤੇ ਨਿਰਭਰ ਕਰੇਗਾ, ਕਿਉਂਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਉਹ ਪੰਜਾਬ ਦਾ ਦੌਰਾ ਕਰ ਰਹੇ ਨੇ, ਜਿੱਥੇ ਉਹਨਾਂ ਨੇ ਇੱਕ ਬੱਸ ਦੇ ਵਿੱਚ ਕਹਿ ਰਹੇ ਕਿ ਸਾਰੇ ਲੀਡਰਾਂ ਨੂੰ ਜਿਹੜੇ ਆਪਸ ਦੇ ਵਿੱਚ ਇੱਕ ਦੂਜੇ ਦੇ ਖਿਲਾਫ਼ ਬਿਆਨਬਾਜ਼ੀ ਵੀ ਕਰ ਰਹੇ ਨੇ ਉਹਨਾਂ ਨੂੰ ਇਕੱਠੇ ਕਰਕੇ ਉਹ ਜਾਣਗੇ ਅੱਡ ਅੱਡ ਹਲਕਿਆਂ ਦੇ ਵਿੱਚ ਜਾ ਕੇ ਉੱਥੇ ਰੈਲੀਆਂ ਕਾਨਫਰੰਸਾਂ ਵਗੈਰਾ ਕਰਨਗੇ ਵੀ ਸ਼ਾਇਦ ਜਿਹੜਾ ਸੀ ਫੇਰ ਇੱਕ ਕੋਈ ਇਹਨਾਂ ਦੇ ਵਿੱਚ ਏਕਾ ਹੋ ਸਕੇ। ਸੋ ਇਸ ਤਰ੍ਹਾਂ ਦੀ ਜਿਹੜੀ ਹੈ ਕ੍ਰਿਸ਼ਨਾ ਜੀ ਪੰਜਾਬ ਦੀ ਸਿਚੁਏਸ਼ਨ ਹੈ ਰਾਜਨੀਤੀ ਦੀ, ਤੇ ਬੀਜੇਪੀ ਇਸ ਕਰਕੇ ਵੱਧ ਜ਼ੋਰ ਲਾ ਰਹੀ ਹੈ। ਇੱਕ ਤਾਂ ਇਹ ਕਿ ਬੀਜੇਪੀ ਕੋਲ ਕੇਂਦਰ ਦੇ ਵਿੱਚ ਸੱਤਾ ਹੈ ਤੇ ਗੁਆਂਢੀ ਸੂਬੇ ਰਾਜਸਥਾਨ ਦੇ ਵਿੱਚ ਹਰਿਆਣਾ ਦੇ ਵਿੱਚ ਸੱਤਾ ਹੈ, ਵਾਰ ਵਾਰ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਉਹ ਪੰਜਾਬ ਦੇ ਵਿੱਚ ਆਉਂਦੇ ਨੇ, ਹਰ ਤਰ੍ਹਾਂ ਦੇ ਸਮਾਜਿਕ ਪ੍ਰੋਗਰਾਮਾਂ ਚ ਧਾਰਮਿਕ ਪ੍ਰੋਗਰਾਮਾਂ ਚ ਉਹ ਸ਼ਮੂਲੀਅਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਨੇ। ਤੇ ਸੋ ਇੱਕ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਸਮਝੌਤਾ ਕਿਸ ਕਿੰਨਾ ਸ਼ਰਤਾਂ ਤੇ ਪੂਰਾ ਉਤਰਦਾ ਜਾਂ ਕਿਵੇਂ ਸੀਟਾਂ ਦੀ ਲੈ ਦੇ ਹੁੰਦੀ ਹੈ ਤੇ ਇਹਦੇ ਤੇ ਫਿਰ ਕਾਫੀ ਜਿਹੜਾ ਹੈਗਾ ਉਹ ਨਿਰਭਰ ਕਰੇਗਾ। ਪਰ ਫਿਲਹਾਲ ਅੱਜ ਦੀ ਤਰੀਕ ਦੇ ਵਿੱਚ ਸਿਚੁਏਸ਼ਨ ਇਹ ਹੈ ਕਿ ਨਾ ਅਕਾਲੀ ਦਲ ਬੀਜੇਪੀ ਗੱਠਜੋੜ ਕਰਨ ਦੀ ਸੂਰਤ ਦੇ ਵਿੱਚ ਸੱਤਾ ਦੇ ਵਿੱਚ ਆ ਰਹੇ ਨੇ ਤੇ ਨਾ ਹੀ ਅੱਡ ਅੱਡ ਚੋਣਾਂ ਲੜ ਕੇ ਉਸ ਕਿਤੇ ਸੱਤਾ ਦੇ ਵਿੱਚ ਜਾਂ ਵੋਟਾਂ ਚ ਵੱਡਾ ਬਹੁਮਤ ਲੈਣ ਦੀ ਸਥਿਤੀ ਦੇ ਵਿੱਚ ਨੇ। ਤੇ ਸੋ ਕੱਲ ਨੂੰ ਹਾਲਾਤ ਬਦਲ ਜਾਂਦੇ ਆ ਜਿਹੜੇ ਹੈ ਉਹ ਵੱਖਰੀ ਗੱਲ ਹੈ।
0: ਜੀ ਜੀ, ਤੇ ਜੇ ਆਪਾਂ ਅਗਲੀ ਖਬਰ ਵੱਲ ਰੁੱਖ ਕਰੀਏ ਕਿ ਡੀ ਏ ਏਰੀਅਰਸ ਬਾਰੇ ਜਿਹੜੀ ਖਬਰ ਕਿ ਪੰਜਾਬ ਸਰਕਾਰ ਹੁਣ ਕੇਂਦਰੀ ਮੁਲਾਜ਼ਮਾਂ ਦੇ ਬਰਾਬਰ ਦੀ ਤਨਖਾਹ ਅਤੇ ਡੀ ਏ ਦੇਣ ਲਈ ਤਿਆਰ ਹੋ ਚੁੱਕੀ ਹੈ ਸਟੇਟ ਇੰਪਲੋਈਜ਼ ਲਈ, ਉਹਨੂੰ ਵੀ ਤੁਸੀਂ ਕਿਸ ਲੈਂਸ ਨਾਲ ਵੇਖਦੇ ਹੋ ਗਿਵਨ ਕਿ ਅਗੇਨ ਪੰਜਾਬ 'ਚ ਵਿਧਾਨ ਸਭਾ ਚੁਣਾਵ ਆਏ ਖੜੇ ਆ, ਕਿ ਇੱਕ ਲੋਬਿੰਗ ਹੋ ਗਈ, ਬਲੈਕਮੇਲਿੰਗ ਹੋ ਗਈ, ਅਤੇ ਜੇ ਇਹਦਾ ਕੋਈ ਵਧੀਆ ਰਿਜ਼ਲਟ ਨਿਕਲਦਾ ਦੱਸਦਾ ਆਮ ਆਦਮੀ ਪਾਰਟੀ ਲਈ ਕਿ ਨਹੀਂ?
1: ਨਹੀਂ, ਇਹਦੇ ਚ ਕੋਈ ਗੱਲ ਦੇਖੋ ਨਾ ਹੀ ਇਹਨੂੰ ਆਮ ਆਦਮੀ ਪਾਰਟੀ ਦਾ ਕੋਈ ਬੜਾ ਨੁਕਸਾਨ ਹੋ ਸਕਦਾ, ਕਿਉਂਕਿ ਮੁਲਾਜ਼ਮ ਕਿੰਨਾ ਕੁ ਵੋਟ ਨੂੰ ਪ੍ਰਭਾਵਿਤ ਕਰ ਸਕਦੇ? ਇੱਕ ਤਾਂ ਇਹ ਹੈ ਕਿਉਂਕਿ ਪੈਰਲਲ ਜਿਹੜੀਆਂ ਹੋਰ ਸਕੀਮਾਂ ਸ਼ੁਰੂ ਕੀਤੀਆਂ ਲੋਕਾਂ ਨੂੰ, ਚਾਹੇ ਉਹ ਭਰਮਾਉਣ ਵਾਲੀਆਂ ਲਭਾਉਣ ਵਾਲੀਆਂ ਸਕੀਮਾਂ ਸਮਝ ਲਓ, ਜਿਹਦੇ ਚ ਮਾਵਾਂ ਧੀਆਂ ਸਤਿਕਾਰ ਯੋਜਨਾ ਜਿਹੜਾ ਔਰਤਾਂ ਦੇ ਖਾਤਿਆਂ ਚ ਹਜ਼ਾਰ ਹਜ਼ਾਰ ਪੰਦਰਾਂ ਪੰਦਰਾਂ ਸੌ ਰੁਪਇਆ ਜਾ ਰਿਹਾ ਮਹੀਨੇ ਦਾ, ਤੇ ਜਾਂ ਤੀਰਥ ਯਾਤਰਾ ਜਾਂ ਹੋਰ ਨੇ, ਤੇ ਇਸ ਤੋਂ ਬਿਨਾਂ ਕੁਛ ਡਿਵੈਲਪਮੈਂਟ ਦੇ ਕੰਮ ਵੀ ਨੇ ਜਿਹੜੇ ਬੋਲਦੇ ਆਪਣੇ ਆਪ, ਜਿਵੇਂ ਨਹਿਰੀ ਪਾਣੀ ਵਾਲਾ ਮਸਲਾ ਹੈ ਤੇ ਇਹਨਾਂ ਨੇ ਨਹਿਰੀ ਪਾਣੀ ਬਹੁਤ ਵਧਾ ਲਿਆ, 80-82% ਤੱਕ ਲੈ ਕੇ ਜਿਹੜਾ ਇਹਨਾਂ ਨੇ ਸਰਕਾਰ ਸੰਭਾਲੀ 26%, ਜਿਹੜਾ ਸਾਡਾ ਪਾਣੀ ਦਾ ਹੱਕ ਹੈ ਪੰਜਾਬ ਦਾ, ਜਿੰਨਾ ਪੰਜਾਬ ਦਾ ਹਿੱਸਾ ਹੈ ਓਨਾ ਪਾਣੀ ਵੀ ਪੰਜਾਬ ਦੇ ਵਿੱਚ ਨਹੀਂ ਸੀ ਵਰਤਿਆ ਜਾ ਰਿਹਾ, ਤੇ ਕਿਉਂਕਿ ਨਹਿਰਾਂ ਕੁਛ ਬੰਦ ਪਈਆਂ ਸੀ, ਕੱਸੀਆਂ ਸੂਏ ਅਰਜਵਾਹੇ ਬੰਦ ਪਏ ਸੀ ਤੇ ਲੋਕਾਂ ਨੇ ਕੁਛ ਨਹਿਰੀ ਖਾਲ ਜਿਹੜੇ ਬਾਹਰ ਰੱਖੇ ਸੀ ਇਹਨਾਂ ਨੇ ਸਾਰੇ ਉਹ ਕਢਾ ਕੇ ਦੁਬਾਰਾ ਨਹਿਰਾਂ ਪੱਕੀਆਂ ਕੀਤੀਆਂ, ਉਹਦੀ ਰੀਲਾਈਨਿੰਗ ਕੀਤੀ ਹੈ, ਉਹਦੇ ਨਾਲ ਪਾਣੀ ਕਾਫੀ ਨਹਿਰੀ ਪਾਣੀ ਵਧਣ ਕਰਕੇ ਧਰਤੀ ਹੇਠਲੇ ਪਾਣੀ ਦੀ ਵੀ ਹੁਣ ਵਰਤੋਂ ਘੱਟ ਗਈ ਹੈ, ਟਿਊਬਵੈੱਲਾਂ ਤੇ ਨਿਰਭਰਤਾ ਘੱਟ ਗਈ ਹੈ, ਉਹਦਾ ਵੀ ਇੱਕ ਪੋਜ਼ਿਟਿਵ ਅਸਰ ਤਾਂ ਜਿਹੜਾ ਹੈ ਕਿਸਾਨੀ ਦੇ ਵਿੱਚ ਜਾ ਰਿਹਾ। ਤੇ ਪਰ ਜਿਸ ਤੱਕ ਇਹ ਡੀ ਏ ਵਾਲਾ ਇਸ਼ੂ ਹੈ ਇਹ ਵੀ ਐਵੇਂ ਪੰਜਾਬ ਸਰਕਾਰ ਦਾ ਇੱਕ ਬਹਾਨਾ ਜਿਹਾ ਕਿ ਉਹ ਲੈ ਲਓ, ਤੇ ਕਿਉਂਕਿ ਜਦੋਂ ਤੋਂ ਇਹ ਸਕੇਲ ਹੀ ਜਦੋਂ ਪਹਿਲਾਂ ਤੋਂ ਲਾਗੂ ਨੇ ਤੇ ਜਾਂ ਤਾਂ ਦੇਖੋ ਇਹਨੂੰ ਕਿਤੇ ਕੋਈ ਰਿਵਿਊ ਤੁਸੀਂ ਵੈਸੇ ਜਨਰਲ ਕਿਤੇ ਕੀਤਾ ਹੋਵੇ ਕਿ ਇਹ ਸਕੇਲ ਬਰਾਬਰ ਹੋਣੇ ਚਾਹੀਦੇ ਨੇ, ਤੇ ਇਹ ਹੁਣ ਹੋ ਵੀ ਨਹੀਂ ਸਕਦੇ ਇਸ ਸਟੇਜ ਤੇ, ਕਿਉਂਕਿ ਜਦੋਂ ਕੋਈ ਵੀ ਸਕੇਲ ਜਦੋਂ ਬਣੇ ਆ ਤੇ ਉਦੋਂ ਬਕਾਇਦਾ ਜਦੋਂ ਉਹਦੇ ਉੱਤੇ ਜਦੋਂ ਤੁਸੀਂ ਅਪੁਆਇੰਟ ਕਰਦੇ ਹੋ ਕਿਸੇ ਵੀ ਮੁਲਾਜ਼ਮ ਨੂੰ, ਤੇ ਉਹ ਤੁਸੀਂ ਜਿਹੜਾ ਇੱਕ ਆਫਰ ਲੈਟਰ ਦਿੰਦੇ ਹੋ ਉਹ ਚ ਦੱਸਦੇ ਹੋ ਤੁਸੀਂ ਵੀ ਤੁਹਾਨੂੰ ਆਹ ਅਪੁਆਇੰਟਮੈਂਟ ਦਿੱਤੀ ਜਾਂਦੀ ਹੈ, ਤੇ ਇਹਦੇ ਚ ਆਹ ਜਿਹੜਾ ਹੈਗਾ ਆਹ ਤੁਹਾਡਾ ਹੈਗਾ ਪੇ ਸਕੇਲ ਇਸ ਤਰ੍ਹਾਂ ਹੋਏਗਾ, ਇਹ ਗੱਲ ਹੋਏਗੀ। ਉਹਦੇ ਚ ਇਹ ਲਾਈਨ ਤਾਂ ਕਿਤੇ ਨੀ ਪਾਈ ਜਾਂਦੀ ਕਿ ਸਰਕਾਰ ਜੇ ਚਾਹੇ ਪੇ ਸਕੇਲ ਘਟਾ ਸਕਦੀ ਹੈ, ਤੇ ਸੋ ਇਸ ਕਰਕੇ ਕੋਈ ਕਾਨੂੰਨੀ ਏਦਾਂ ਦਾ ਕੋਈ ਹਰਬਾ ਤਾਂ ਹੈ ਨੀ ਇਹਦੇ ਕੋਲ ਸਰਕਾਰ ਕੋਲ ਜਿਹਦੇ ਆਧਾਰ ਤੇ ਇਹ ਕਹੇ ਕਿ ਅਸੀਂ ਨਹੀਂ ਇੰਨਾ ਨੀ ਇੰਨਾ ਦੇਣਾ। ਹਾਂ ਇਹਨਾਂ ਨੇ ਜਿਹੜਾ ਡੀਏ ਰੋਕਿਆ ਹੋਇਆ ਉਹ ਪਹਿਲੀਆਂ ਸਰਕਾਰਾਂ ਵੀ ਰੋਕਦੀਆਂ ਰਹੀਆਂ ਪਰ ਦਿੰਦੀਆਂ ਰਹੀਆਂ, ਪਰ ਹੁਣ ਇਹਨਾਂ ਨੇ ਇਕੱਠਾ ਕਰ ਲਿਆ 3-4 ਸਾਲ ਦਾ, ਤੇ ਉਹ ਹੁਣ ਇਕੱਠਾ ਹੋ ਕੇ ਜਿਹੜਾ ਸੀ ਉਹ 18% ਤੱਕ ਹੋ ਗਿਆ, ਤੇ ਹੁਣ ਇਹ ਲੱਗਦਾ ਕਿਉਂਕਿ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਇੰਨਾ ਪੈਸਾ ਤੁਸੀਂ ਦਿਓ 1 ਤਰੀਕ ਤੱਕ, ਤੇ ਉਹ ਪੈਸਾ ਕਿੱਥੋਂ ਆਊਗਾ ਇਹ ਇਸ ਤਰ੍ਹਾਂ ਲੱਗਦਾ ਹੈ। ਜਾਂ ਤਾਂ ਉਹਦੇ ਚ ਵਿੱਚ ਵਿਚਾਲੇ ਦੀ ਗੱਲ ਤਾਂ ਇਹ ਹੋ ਸਕਦੀ ਸੀ ਕਿ ਕੁਛ ਕਿਸ਼ਤਾਂ ਕਰ ਲੈਂਦੇ ਜਾਂ ਕੁਛ ਕਹਿੰਦੇ ਕਿ ਜਿਹੜਾ ਅਸੀਂ ਲਾਸਟ ਵਾਲਾ ਉਹ ਦੇ ਦਿੰਦੇ ਹਾਂ ਪਿਛਲਾ ਅਸੀਂ ਏਰੀਅਰ ਦੇ ਦਿਆਂਗੇ, ਉਦਾਂ ਤਾਂ ਹੋ ਸਕਦਾ, ਪਰ ਜਦੋਂ ਤੁਸੀਂ ਪੁੱਠੇ ਰਾਹ ਤੁਰੇ ਹੋ ਕਿ ਅਸੀਂ ਤਾਂ ਜਿਵੇਂ ਕੇਂਦਰ ਦਾ ਵਾਲਾ ਪੈਟਰਨ ਹੈ, ਕੇਂਦਰ ਵਾਲਾ ਪੈਟਰਨ ਨਾ ਤਾਂ ਤੁਹਾਡਾ ਹਾਈ ਕੋਰਟ ਨੇ ਮੰਨਿਆ ਤੇ ਹੁਣ ਸੁਪਰੀਮ ਕੋਰਟ ਵੀ ਜ਼ਰੂਰ ਨਹੀਂ ਕਿ ਤੁਹਾਡੇ ਉਸ ਪੈਟਰਨ ਨੂੰ ਮੰਨ ਲਏ, ਠੀਕ ਹੈ ਤੁਸੀਂ ਕੇਸ ਨੂੰ ਇਹਨੂੰ ਲਟਕਾ ਜ਼ਰੂਰ ਸਕਦੇ ਹੋ ਇਲੈਕਸ਼ਨ ਤੱਕ, ਤੇ ਪਰ ਇਹ ਵੀ ਕਿਤੇ ਨਾ ਕਿਤੇ ਜਦੋਂ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਮੁਲਾਜ਼ਮ ਇਕੱਠੇ ਹੁੰਦੇ ਆ, ਪਿੱਛੇ ਇੱਕ ਦਿਨ ਮਹਾਂ ਹੜਤਾਲ ਕੀਤੀ, ਹੁਣ ਫੇਰ ਉਹਨਾਂ ਨੇ ਸੱਦਾ ਦਿੱਤਾ, ਤੇ ਉਹਦਾ ਅਸਰ ਤਾਂ ਜਿਹੜਾ ਨੈਗੇਟਿਵ ਹੁੰਦਾ ਹੀ ਹੈ, ਕੋਈ ਪੋਜ਼ਿਟਿਵ ਅਸਰ ਸਰਕਾਰ ਦੇ ਹੱਕ ਚ ਨਹੀਂ ਹੁੰਦਾ। ਜਦੋਂ ਉਧਰੋਂ ਇਲੈਕਸ਼ਨਾਂ ਹੋ ਰਹੀਆਂ ਹੁਣ ਉਧਰੋਂ ਪਾਰਟੀ ਦੇ ਖਿਲਾਫ ਜਿਹੜੇ ਹੈਗੇ ਮੁਲਾਜ਼ਮਾਂ ਦੇ ਜਾਂ ਕਿਸੇ ਵੀ ਜਥੇਬੰਦੀਆਂ ਦੇ ਮੁਜ਼ਾਹਰੇ ਰੈਲੀਆਂ ਹੋ ਰਹੀਆਂ ਹੁਣ, ਸੋ ਇਹ ਤਾਂ ਉਦੋਂ ਤੱਕ ਸਰਕਾਰ ਨੂੰ ਇਹਦਾ ਕੋਈ ਨਾ ਕੋਈ ਇਹਦਾ ਬੰਨ ਸੁਬ ਕਰਨਾ ਪੈਣਾ।
0: ਜੀ ਜੀ ਬਹੁਤ ਬਹੁਤ ਥੈਂਕ ਯੂ ਜੀ ਪ੍ਰੀਤਮ ਜੀ ਸਾਡੇ ਨਾਲ ਸਾਰੀਆਂ ਖ਼ਬਰਾਂ ਦੀ ਸਾਂਝ ਪਾਉਣ ਲਈ।
1: ਹਾਂਜੀ ਧੰਨਵਾਦ ਜੀ।
0: ਸੋ ਦੋਸਤੋ ਇਹ ਸੀਗੀਆਂ ਅੱਜ ਦੀਆਂ ਕੁਛ ਮੁੱਖ ਖ਼ਬਰਾਂ ਪੰਜਾਬ ਦੀਆਂ, ਇੰਡੀਆ ਦੀਆਂ, ਭਾਰਤ ਦੀਆਂ, ਅਤੇ ਹੁਣ ਸਮਾਂ ਆ ਚੁੱਕਿਆ ਤੁਹਾਡੇ ਤੋਂ ਵਿਦਾ ਲੈਣ ਦਾ। ਜਾਂਦੇ ਜਾਂਦੇ ਤੁਹਾਨੂੰ ਦੱਸਦੇ ਜਾਈਏ ਕਿ ਅੱਜ ਹੈ ਜੀ ਵੀਕਐਂਡ ਦੀ ਸ਼ੁਰੂਆਤ ਹੋ ਜਾਂਦੀ ਹੈ, ਉਮੀਦ ਕਰਦੇ ਹਾਂ ਤੁਹਾਡਾ ਵੀਕਐਂਡ ਬਹੁਤ ਬਹੁਤ ਵਧੀਆ ਰਹੇ, ਤੁਸੀਂ ਬਹੁਤ ਫਨ ਕਰੋ, ਜਿਹੜੇ ਤੁਸੀਂ ਕੰਮ ਰੋਕ ਕੇ ਪਏ ਆ ਵੀਕਡੇ ਤੋਂ ਲੈ ਕੇ ਯਾਰ ਵੀਕਐਂਡ 'ਚ ਕਰਾਂਗਾ ਉਹ ਵੀਕਐਂਡ 'ਚ ਕਰੋ ਜੀ। ਅਤੇ ਮੈਂ ਹਾਂ ਕ੍ਰਿਸ਼ਨਾ, ਤੁਹਾਡੇ ਤੋਂ ਲੈਂਦੇ ਇਜਾਜ਼ਤ, ਅਤੇ ਤੁਸੀਂ ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ 1674 AM 'ਤੇ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
4: ਕੀ ਹੋਇਆ
3: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
3: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।

0: ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।
1: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: This station is now the ultimate power in the universe.
4: Radio Haji 1674.

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 4 ਸਤੰਬਰ 2026 ਸ਼ੁੱਕਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਜਾਣਦੇ ਹਾਂ ਲਾਈਵ ਖਬਰਾਂ ਦੀ ਸਾਂਝ ਦੇ ਵਿੱਚ ਪ੍ਰੋਗਰਾਮ ਦੇ ਅੰਦਰ ਕੀ ਨੇ ਭਾਰਤ ਤੇ ਆਸਟ੍ਰੇਲੀਆ ਦੀ ਖਬਰਾਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ। ਆਖਿਰਕਾਰ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਦੇਸ਼ ਦੀ ਕਰੰਸੀ ਦੇ

ਘੱਟੋ ਘੱਟ ਸਿੱਕਿਆਂ ਦੇ ਉੱਤੇ ਤਾਂ ਆਪਣਾ ਨਾਂ ਤੇ ਆਪਣਾ ਤਸਵੀਰ ਜਿਹੜੀ ਉਹ ਛਪਵਾ ਲਈ ਹੈ। ਅਮਰੀਕਾ ਨੇ ਆਪਣੀ ਆਜ਼ਾਦੀ ਦੇ 250ਵੇਂ ਵਰੇਗੰਢ ਦੇ ਮੌਕੇ ਦੇ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਸਵੀਰ ਵਾਲਾ $1 ਦਾ ਖਾਸ ਸਿੱਕਾ ਜਾਰੀ ਕੀਤਾ। ਅਮਰੀਕੀ ਮਿੰਟ ਨੇ ਬੁੱਧਵਾਰ ਦੁਪਹਿਰ 12 ਵਜੇ ਦੇ ਆਸ ਪਾਸ ਇਸ ਦੀ ਵਿਕਰੀ ਵੀ ਸ਼ੁਰੂ ਕਰ ਦਿੱਤੀ। $1 ਦੇ ਸਿੱਕੇ ਦੀ ਕੀਮਤ $2.44 ਭਾਵ ਥੋੜੀ ਜੀ $1.44 ਵਧਾ ਕੇ ਰੱਖੀ ਗਈ ਹੈ। 25 ਤੇ 100 ਸਿੱਕਿਆਂ ਦੇ ਪੈਕ ਦੀ ਵਿਕਰੀ ਦੇ ਲਈ ਜਾਰੀ ਕਰ ਦਿੱਤੇ ਗਏ ਨੇ। ਵਿਕਰੀ ਸ਼ੁਰੂ ਹੋਣ ਦੇ ਉੱਤੇ ਸਿਰਫ 3 ਘੰਟਿਆਂ ਦੇ ਬਾਅਦ ਹੀ ਸਿੱਕੇ ਆਊਟ ਆਫ ਸਟਾਕ ਵੀ ਹੋ ਗਏ। ਸਿੱਕੇ ਦੇ ਇੱਕ ਪਾਸੇ ਟਰੰਪ ਦੀ ਤਸਵੀਰ ਹੈ, ਇਸ ਦੇ ਨਾਲ ਹੀ ਈਸ਼ਵਰ 'ਚ ਸਾਡਾ ਵਿਸ਼ਵਾਸ ਹੈ ਤੇ ਆਜ਼ਾਦੀ ਲਿਖਿਆ ਹੈ, ਤੇ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਦੀ ਮੋਹਰ ਤੇ ਅਮਰੀਕਾ ਦੀ 250ਵੀਂ ਵਰੇਗੰਢ ਦੇ ਲਈ 250 ਯਾਨੀ 250 ਲਿਖਿਆ ਹੈ। ਸਿੱਕਾ ਦੇਖਣ ਦੇ ਵਿੱਚ ਗੋਲਡ ਵਰਗਾ ਦਿਖਾਈ ਦਿੰਦਾ ਪਰ ਅਸਲ ਦੇ ਵਿੱਚ ਸੋਨੇ ਦੇ ਸਿੱਕੇ ਨਹੀਂ। ਅਮਰੀਕੀ ਮਿੰਟ ਦੇ ਮੁਤਾਬਕ ਇਹਨਾਂ ਨੂੰ ਕਾਪਰ, ਜ਼ਿੰਕ, ਮੈਗਨੀਸ ਤੇ ਨਿਕਲ ਦੇ ਮਿਸ਼ਰਣ ਦੇ ਨਾਲ ਬਣਾਇਆ ਗਿਆ। ਖੈਰ, ਜਿੱਥੋਂ ਪੈਸਾ ਹੈ ਹੁਣ ਉੱਥੋਂ ਦੀ ਖ਼ਬਰ। ਸਾਊਥ ਕੋਰੀਆਈ ਮੀਡੀਆ ਦੇ ਮੁਤਾਬਕ ਦੇਸ਼ ਦੀ ਸਰਕਾਰ ਹੋਰਮੁਜ਼ ਸਟ੍ਰੇਟ ਦੇ ਵਿੱਚ ਸ਼ਿਪਿੰਗ ਦੀ ਆਜ਼ਾਦੀ ਦੀ ਹਮਾਇਤ ਕਰਨ ਦੇ ਲਈ ਉਪਕਰਨ ਤੇ ਫੌਜੀ ਬਲ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ਮਿਸ਼ਨ ਨੂੰ ਇਸੇ ਸਾਲ ਦੇ ਵਿੱਚ ਸ਼ੁਰੂ ਕਰਨ ਦੀ ਯੋਜਨਾ ਕੀਤੀ ਜਾ ਰਹੀ ਹੈ। ਇਰਾਨ ਦੀ ਮਹੱਤਵਪੂਰਨ ਫੌਜੀ ਵਿੰਗ ਖਾਤਮ ਅਲ ਅਨਬੀਆ ਨੇ ਸੈਂਟਰਲ ਹੈੱਡਕੁਆਰਟਰ ਦੇ ਅਧਿਕਾਰਕ ਬੁਲਾਰੇ ਇਬਰਾਹਿਮ ਜ਼ੋਲਗਾਫਰੀ ਦੇ ਹਵਾਲੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਇਸ ਬਾਬਤ ਟਿੱਪਣੀ ਕੀਤੀ। ਉਨ੍ਹਾਂ ਲਿਖਿਆ ਕਿ ਸਾਊਥ ਕੋਰੀਆ ਹੁਣ ਸ਼ਿਪਿੰਗ ਦੀ ਆਜ਼ਾਦੀ ਦੀ ਹਮਾਇਤ ਕਰਨ ਦੇ ਲਈ ਹੋਰਮੁਜ਼ ਸਟ੍ਰੇਟ ਦੇ ਵਿੱਚ ਫੌਜ ਭੇਜਣ ਦੇ ਉੱਤੇ ਵਿਚਾਰ ਕਰ ਰਹੇ। ਉਨ੍ਹਾਂ ਦੇ ਵਿਕਲਪਾਂ ਦੇ ਵਿੱਚ ਸਮੁੰਦਰੀ ਗਸ਼ਤੀ ਜਹਾਜ਼, ਲੌਜਿਸਟਿਕ ਸਪੋਰਟ ਤੇ ਸਮੁੰਦਰੀ ਬਾਰੂਦੀ ਸੁਰੰਗਾਂ ਦਾ ਪਤਾ ਲਗਾਉਣ ਤੇ ਉਨ੍ਹਾਂ ਨੂੰ ਹਟਾਉਣ ਵਾਲੀਆਂ ਯੂਨਿਟਸ ਸ਼ਾਮਲ ਨੇ। ਉਨ੍ਹਾਂ ਅੱਗੇ ਲਿਖਿਆ ਕਿ ਸਾਊਥ ਕੋਰੀਆ ਨੇ ਪਹਿਲਾਂ ਹੀ ਕਿਹਾ ਕਿ ਅਮਰੀਕਾ ਇਰਾਨ ਜੰਗ ਖਤਮ ਹੋਣ ਤੋਂ ਬਾਅਦ ਹੀ ਤੈਨਾਤੀ ਦੇ ਉੱਤੇ ਵਿਚਾਰ ਕਰੇਗਾ। ਇਹ ਬਦਲਾਅ ਉਦੋਂ ਆਇਆ ਹੈ ਜਦੋਂ ਟਰੰਪ ਨੇ ਅਮਰੀਕੀ ਜੰਗੀ ਕੋਸ਼ਿਸ਼ਾਂ ਦੀ ਹਮਾਇਤ ਨਾ ਕਰਨ ਤੇ ਸਾਊਥ ਕੋਰੀਆ ਦੀ ਆਲੋਚਨਾ ਕੀਤੀ ਸੀ। ਖ਼ਬਰ ਏਜੰਸੀ ਰੀਟਰਸ ਨੇ ਦੱਸਿਆ ਹੈ ਕਿ ਸਾਊਥ ਕੋਰੀਆਈ ਮੀਡੀਆ ਦੇ ਵਿੱਚ ਸਰਕਾਰੀ ਤੇ ਫੌਜੀ ਸੂਤਰਾਂ ਦੇ ਹਵਾਲੇ ਦੇ ਨਾਲ ਜਾਣਕਾਰੀ ਦਿੰਦੇ ਹੋਏ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਇਸ ਤੈਨਾਤੀ ਦੇ ਨਾਲ ਸੰਸਦੀ ਮਨਜ਼ੂਰੀ ਦੇ ਕਦਮ ਫਿਲਹਾਲ ਚੁੱਕੇ ਜਾ ਰਹੇ ਨੇ, ਪਰ ਇਹਨਾਂ ਰਿਪੋਰਟਾਂ ਦੇ ਮੁਤਾਬਕ ਕੈਬਨਿਟ ਦੇ ਵਿੱਚ ਯੋਜਨਾ ਦੀ ਸਮੀਖਿਆ ਕਰਨ ਤੋਂ ਬਾਅਦ ਸਰਕਾਰ ਇਸ ਮਹੀਨੇ ਦੇ ਵਿੱਚ ਹੀ ਸੰਸਦ ਦੀ ਅਨੁਮਤੀ ਹਾਸਲ ਕਰਨ ਤੋਂ ਬਾਅਦ, ਇਜਾਜ਼ਤ ਹਾਸਲ ਕਰਨ ਤੋਂ ਬਾਅਦ ਇਸ ਇੱਕ ਜਿਹੜਾ ਵਿਕਲਪ ਹੈ ਉਹ ਪੇਸ਼ ਕਰੇਗੀ। ਦੱਸ ਦਈਏ ਕਿ ਸਾਊਥ ਕੋਰੀਆ ਸਰਕਾਰ ਦੇ ਅਧਿਕਾਰੀਆਂ ਨੇ ਹਾਲੇ ਤੱਕ ਇਹਨਾਂ ਰਿਪੋਰਟਾਂ ਦੇ ਬਾਬਤ ਕੋਈ ਟਿੱਪਣੀ ਨਹੀਂ ਕੀਤੀ ਹੈ। ਉਧਰ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਗਾਈ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ ਹਮਲੇ ਇਸ ਖੇਤਰ ਦੇ ਦੇਸ਼ਾਂ ਖਾਸ ਤੌਰ ਦੇ ਉੱਤੇ ਫੌਜੀ ਟੀਚਿਆਂ ਦੇ ਖਿਲਾਫ ਸੀ ਔਰ ਇਰਾਨ ਨੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ, ਜਦਕਿ ਅਮਰੀਕਾ ਨੇ ਇਰਾਨ ਦੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਉਹਨਾਂ ਨੇ ਕਤਰ ਦੀ ਇੱਕ ਅਧਿਕਾਰਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਰਾਨ ਦੇ ਸਾਰੇ ਹੀ ਹਮਲੇ ਫੌਜੀ ਟਿਕਾਣਿਆਂ ਦੇ ਉੱਤੇ ਸੀ। ਬਗਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਕਤਰ ਸਰਕਾਰ ਦੇ ਨੇ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਯਾਨੀ ITU ਦੇ ਪੇਸ਼ ਕੀਤੇ ਇੱਕ ਅਧਿਕਾਰਕ ਦਸਤਾਵੇਜ਼ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਕਤਰ ਦੀ ਧਰਤੀ ਦੇ ਉੱਤੇ ਤੈਨਾਤ ਅਮਰੀਕੀ ਫੌਜ ਦੇ ਖਿਲਾਫ ਇਰਾਨ ਦੇ ਰੱਖਿਆਤਮਕ ਹਮਲੇ ਖਾਸ ਤੌਰ ਦੇ ਉੱਤੇ ਅਮਰੀਕਾ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨੇ। ਉਨ੍ਹਾਂ ਲਿਖਿਆ ਹੈ ਕਿ ਕਤਰ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਇਕੱਲੀ ਇਹੀ ਗੱਲ ਸੀ ਕਿ 18 ਮਾਰਚ ਨੂੰ ਇੱਕ ਗੈਸ ਪ੍ਰੋਜੈਕਟ ਦੇ ਉੱਤੇ ਹਮਲਾ ਹੋਇਆ ਸੀ, ਉਸ ਹਮਲੇ ਦੇ ਵਿੱਚ ਵੀ ਅਸੀਂ ਇਹ ਧਿਆਨ ਰੱਖਿਆ ਸੀ ਕਿ ਇਰਾਨ ਦੇ ਖਿਲਾਫ ਅਮਰੀਕਾ ਦੀ ਜਿਹੜੀ ਹਮਲਾਵਰ ਕਾਰਵਾਈ ਹੈ ਉਸ ਦੇ ਵਿੱਚ ਇਹ ਪ੍ਰੋਜੈਕਟ ਕਿਸ ਤਰੀਕੇ ਦੇ ਨਾਲ ਅਮਰੀਕਾ ਦੀ ਮਦਦ ਕਰ ਰਿਹਾ ਸੀ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਅਮਰੀਕੀ ਹਵਾਈ ਹਮਲਿਆਂ ਨੇ ਇਰਾਨ ਨੂੰ ਨੁਕਸਾਨ ਪਹੁੰਚਾਇਆ, ਸਕੂਲਾਂ ਨੂੰ, ਹਸਪਤਾਲਾਂ ਨੂੰ, ਨਾਗਰਿਕ ਰਿਹਾਇਸ਼ੀ ਇਮਾਰਤਾਂ ਨੂੰ, ਵਿਆਹਾਂ ਨੂੰ, ਪੁਲਾਂ ਨੂੰ ਤੇ ਹੋਰਨਾਂ ਇਨਫਰਾਸਟ੍ਰਕਚਰ ਢਾਂਚੇ ਨੂੰ ਅਮਰੀਕਾ ਦੇ ਹਮਲੇ ਦੇ ਨਾਲ ਜੇਕਰ ਤੁਲਨਾ ਕੀਤੀ ਜਾਵੇ ਤਾਂ ਇਰਾਨ ਦੇ ਹਮਲੇ ਕਿਤੇ ਵੀ ਭਿਆਨਕ ਨਹੀਂ ਸੀ। ਉੱਥੇ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੈਡੀ ਵੈਂਸ ਨੇ ਵੀਰਵਾਰ ਦੇ ਦਿਨ ਕਿਹਾ ਕਿ ਅਮਰੀਕਾ ਉਸ ਹਵਾਈ ਹਮਲੇ ਦੀ ਜਾਂਚ ਕਰ ਰਿਹਾ ਜਿਸ ਦੇ ਬਾਰੇ ਇਰਾਨ ਦਾ ਕਹਿਣਾ ਹੈ ਕਿ ਸਿਰਿਕ ਦੇ ਵਿੱਚ ਇੱਕ ਵਿਆਹ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਵੈਂਸ ਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਕਿਉਂਕਿ ਇਸ ਘਟਨਾ ਨੂੰ ਲੈ ਕੇ ਅਸੀਂ ਚਿੰਤਤ ਜ਼ਰੂਰ ਹਾਂ ਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਆਖਿਰਕਾਰ ਹੋਇਆ ਕੀ। ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਜੇਕਰ ਅਮਰੀਕੀ ਫੌਜ ਤੋਂ ਕੋਈ ਗਲਤੀ ਹੋਈ ਹੈ ਅਮਰੀਕਾ ਉਸ ਦੀ ਜਾਂਚ ਕਰੇਗਾ ਤੇ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰੇਗਾ। ਉਹਨਾਂ ਵੀ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਔਰ ਇਰਾਨ ਦੇ ਸਰਕਾਰੀ ਮੀਡੀਆ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਰਾਨੀ ਅਧਿਕਾਰੀਆਂ ਦੇ ਮੁਤਾਬਕ ਦੱਖਣੀ ਇਰਾਨ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦੌਰਾਨ ਹੀ ਅਮਰੀਕਾ ਨੇ ਹਮਲਾ ਕੀਤਾ ਸੀ। 5 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਰੀਬ 70 ਲੋਕ ਜ਼ਖਮੀ ਹੋਏ ਸੀ। ਜ਼ਖਮੀਆਂ ਦੇ ਵਿੱਚ ਇੱਕ ਬੱਚਾ ਤੇ 3 ਮਹਿਲਾਵਾਂ ਵੀ ਸ਼ਾਮਲ ਸੀ। ਇਹ ਹਮਲਾ ਮੰਗਲਵਾਰ ਰਾਤ ਦੱਖਣੀ ਇਰਾਨ ਦੇ ਤੱਟੀ ਸ਼ਹਿਰ ਸਿਰਿਕ

ਇਸ ਗੱਲ ਦੀ ਤਸੱਲੀ ਹੋ ਗਈ ਹੈ ਕਿ ਇਸ ਹਾਈਡਰੋ ਪਾਵਰ ਪ੍ਰੋਜੈਕਟ ਦੇ ਅੰਦਰ ਕੰਮ ਕਰ ਰਹੇ ਲੋਕਾਂ ਦੀਆਂ ਕੁਝ ਆਵਾਜ਼ਾਂ ਸੁਣੀਆਂ ਗਈਆਂ ਨੇ। ਦੱਸ ਦਈਏ ਕਿ ਇਹ ਪੁਸ਼ਟੀ ਸ਼੍ਰੀ ਰਾਮ ਨਿਓਪਾ ਨੇ ਨੇਪਾਲ ਨੇ ਕੀਤੀ ਹੈ, ਜੋ ਕਿ ਨੇਪਾਲ ਦੇ ਵਿੱਚ ਇੱਕ ਸੰਸਦ ਮੈਂਬਰ ਵੀ ਨੇ। ਉਹਨਾਂ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਬਚਾਅ ਦਲ ਨੇ ਇਹ ਕਿਹਾ ਸੀ ਕਿ ਘਬਰਾਓ ਨਾ, ਅਸੀਂ ਬਚਾ ਰਹੇ ਹਾਂ, ਤਾਂ ਅੰਦਰੋਂ ਜਵਾਬ ਆਉਂਦਾ ਹੈ ਕਿ ਹਾਂ। ਉਹਨਾਂ ਪਹਿਲਾਂ ਇਹ ਵੀ ਲਿਖਿਆ ਕਿ ਇਸ ਦੀ ਜਾਣਕਾਰੀ ਬਚਾਅ ਕੰਮਾਂ ਦੇ ਵਿੱਚ ਲੱਗੀ ਹੋਈ ਫੌਜ ਦੇ ਹਵਾਲੇ ਦੇ ਨਾਲ ਹਾਸਿਲ ਹੋਈ ਹੈ। ਨੇਪਾਲ ਇਲੈਕਟ੍ਰੀਸਿਟੀ ਅਥਾਰਟੀ ਦੇ ਜੁਆਇੰਟ ਮੈਨੇਜਰ ਸੁਰੇਸ਼ ਰਾਵਤ ਨੇ ਵੀ ਇਹ ਗੱਲ ਖ਼ਬਰ ਏਜੰਸੀ ਨੂੰ ਦੱਸੀ ਹੈ ਕਿ ਤ੍ਰਿਸ਼ੂਲੀ 3A ਪ੍ਰੋਜੈਕਟ ਦੀ ਸੁਰੰਗ ਦੇ ਅੰਦਰ ਫਸੇ ਹੋਏ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸੀ। ਦੱਸ ਦਈਏ ਕਿ ਇਸ ਸੁਰੰਗ ਦੇ ਅੰਦਰ ਘੱਟੋ ਘੱਟ 150 ਕਰਮਚਾਰੀਆਂ ਦੇ ਫਸੇ ਹੋਣ ਦੀ ਸ਼ੰਕਾ ਦੱਸੀ ਗਈ ਸੀ। ਇਹ ਸਵੇਰ ਵੇਲੇ ਵੀ ਤੁਹਾਡੇ ਨਾਲ ਖ਼ਬਰ ਸਾਂਝੀ ਕੀਤੀ ਸੀ। ਉੱਥੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅਡਾ ਸਿਰਾਜ ਦੇ ਵਿੱਚ ਨਰੋਵਾਲ ਸਥਿਤ ਹਿੰਦੂ ਮੰਦਰ ਨੂੰ ਢਾਏ ਜਾਣ ਦੇ ਮਾਮਲੇ 'ਚ ਭਾਰਤ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਇਸ ਮੁੱਦੇ ਦੇ ਉੱਤੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆਂ ਬੁਲਾਰੇ ਸਜਾਦ ਹੈਦਰ ਖਾਨ ਨੇ ਕਿਹਾ ਕਿ ਭਾਰਤ ਦੀ ਤਰਫ ਤੋਂ ਫੈਲਾਏ ਜਾ ਰਹੇ ਝੂਠ ਦੇ ਪ੍ਰਚਾਰ ਦੇ ਉਲਟ ਮੰਦਰ ਦੀ ਇਮਾਰਤ 21 ਜੁਲਾਈ 2026 ਨੂੰ ਭਾਰੀ ਮੀਂਹ ਦੇ ਚੱਲਦਿਆਂ ਨੁਕਸਾਨੀ ਗਈ ਸੀ। ਉਹਨਾਂ ਬਿਆਨ 'ਚ ਕਿਹਾ ਕਿ ਸਥਾਨਕ ਅਧਿਕਾਰੀਆਂ ਨੇ ਮੀਂਹ ਦੇ ਨਾਲ ਹੋਏ ਨੁਕਸਾਨ ਦਾ ਸਰਵੇ ਪਹਿਲਾਂ ਹੀ ਕਰ ਲਿਆ ਸੀ ਤੇ ਇਮਾਰਤ ਦੀ ਮੁਰੰਮਤ ਦੇ ਲਈ ਕਦਮ ਵੀ ਚੁੱਕੇ ਜਾ ਰਹੇ ਨੇ। ਇਸ ਦੇ ਲਈ ਇਹ ਸ਼ਰਮਨਾਕ ਗੱਲ ਹੈ ਕਿ ਭਾਰਤ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਔਰ ਸਸਤੀ ਚਾਲਾਂ ਦਾ ਸਹਾਰਾ ਲੈ ਰਿਹਾ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੁਨੀਆ ਹਿੰਦੂਤਵ ਦੀ ਵਿਚਾਰਧਾਰਾ ਦੇ ਜ਼ਰੀਏ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਚੰਗੀ ਤਰ੍ਹਾਂ ਵਾਕਫ ਹੈ। ਉਹਨਾਂ ਨੇ ਮੁਸਲਿਮ, ਸਿੱਖ ਅਤੇ ਈਸਾਈ ਭਾਈਚਾਰਿਆਂ ਦੇ ਖਿਲਾਫ਼ ਭਾਰਤ ਦੇ ਵਿੱਚ ਹੁੰਦੇ ਅਪਰਾਧਾਂ ਨੂੰ ਵੀ ਦੇਖਿਆ। ਇਸ ਮੁੱਦੇ ਦੇ ਉੱਤੇ ਬੁੱਧਵਾਰ ਦੇ ਦਿਨ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਇੱਕ ਬਿਆਨ ਜਾਰੀ ਕਰ ਕਿਹਾ ਸੀ ਕਿ ਅਸੀਂ ਪਾਕਿਸਤਾਨ ਦੇ ਨਰੋਵਾਲ ਸਥਿਤ ਸਿਰਾਜ ਪਿੰਡ ਦੇ ਵਿੱਚ ਇੱਕ ਇਤਿਹਾਸਕ ਹਿੰਦੂ ਮੰਦਰ ਨੂੰ ਢਾਏ ਜਾਣ ਦੀ ਖ਼ਬਰ ਤੋਂ ਪਰੇਸ਼ਾਨ ਕਰਨ ਵਾਲੀਆਂ ਖ਼ਬਰਾਂ ਜਿਹੜੀਆਂ ਸਾਹਮਣੇ ਆਈਆਂ ਉਹਨਾਂ ਨੂੰ ਲੈ ਕੇ ਅਸੀਂ ਚਿੰਤਾ ਜ਼ਾਹਰ ਕਰਦੇ ਹਾਂ ਅਤੇ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ 125 ਸਾਲ ਪੁਰਾਣੇ ਇਸ ਮੰਦਰ ਨੂੰ ਬਚਾਇਆ ਜਾਵੇ, ਬਲਕਿ ਹੋਰ ਵੀ ਘੱਟ ਗਿਣਤੀ ਭਾਈਚਾਰੇ ਦੇ ਨਾਲ ਜੁੜੇ ਹੋਏ ਧਾਰਮਿਕ ਸਥਾਨਾਂ ਦੀ ਰੱਖਿਆ ਕੀਤੀ ਜਾਵੇ ਜੋ ਕਿ ਪਾਕਿਸਤਾਨ ਦੇ ਵਿੱਚ ਸੁਰੱਖਿਅਤ ਨਹੀਂ ਨੇ। ਉੱਥੇ ਹੀ ਵੈਸੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਇਹ ਖ਼ਬਰਾਂ ਦੀ ਹੋਰ ਸਾਂਝ ਵਿਦੇਸ਼ੀ ਖਿੱਤੇ ਦੇ ਵਿੱਚੋਂ। ਮਹਿਜ਼ 13 ਲੱਖ ਦੀ ਆਬਾਦੀ ਵਾਲੇ ਇੱਕ ਦੇਸ਼ ਦੇ ਰੱਖਿਆ ਮੰਤਰੀ ਨੂੰ ਮਜਬੂਰਨ ਦਬਾਅ ਦੇ ਵਿੱਚ ਅਸਤੀਫਾ ਦੇਣਾ ਪਿਆ। ਇਸ ਦੇ ਪਿੱਛੇ ਇੱਕ ਭਾਰਤੀ ਕੰਪਨੀ ਦਾ ਨਾਂ ਆ ਰਿਹਾ। ਯੂਰਪ ਦੇ ਉੱਤਰੀ ਦੇਸ਼ ਐਸਤੋਨੀਆ ਤੋਂ ਖ਼ਬਰ ਸਾਹਮਣੇ ਆਈ ਹੈ ਜਿੱਥੋਂ ਦੇ ਰੱਖਿਆ ਮੰਤਰੀ ਹਾਨੋ ਪੇਵਕੁਰ ਨੇ ਸਰਕਾਰ ਨੂੰ ਅਸਤੀਫਾ ਦੇ ਦਿੱਤਾ। ਬ੍ਰਿਟਿਸ਼ ਅਖ਼ਬਾਰ ਦੇ ਟੈਲੀਗ੍ਰਾਫ ਦੇ ਮੁਤਾਬਕ ਇਹ ਫੈਸਲਾ ਯੂਰਪੀ ਯੂਨੀਅਨ ਦੇ ਪੈਸਿਆਂ ਤੋਂ ਯੂਕਰੇਨ ਦੇ ਲਈ ਤੋਪਾਂ ਦੇ ਲਈ ਗੋਲੇ ਖਰੀਦਣ ਦੇ ਨਾਲ ਜੁੜੇ ਇੱਕ ਵਿਵਾਦਤ ਡੀਲ ਤੋਂ ਬਾਅਦ ਸਾਹਮਣੇ ਆਇਆ। ਇਹਨਾਂ ਗੋਲਿਆਂ ਨੂੰ ਇੱਕ ਅਜਿਹੀ ਕੰਪਨੀ ਤੋਂ ਖਰੀਦਿਆ ਜਾਣਾ ਸੀ ਜਿਸਦਾ ਮਾਲਕਾਨਾ ਹੱਕ ਇੱਕ ਭਾਰਤੀ ਕੰਪਨੀ ਦੇ ਕੋਲ ਹੈ। ਹਾਨੋ ਪੇਵਕੁਰ 2022 ਦੇ ਵਿੱਚ ਐਸਟੋਨੀਆ ਦੇ ਰੱਖਿਆ ਮੰਤਰੀ ਬਣੇ ਸੀ, ਪਰ ਉਹਨਾਂ ਨੇ ਬੁੱਧਵਾਰ ਦੇਰ ਰਾਤ ਇੱਕ ਟੀਵੀ ਪ੍ਰੋਗਰਾਮ 'ਚ ਆ ਕੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਮੀਡੀਆ ਰਿਪੋਰਟਾਂ ਦੇ ਮੁਤਾਬਕ 1991 'ਚ ਐਸਟੋਨੀਆ ਦੀ ਆਜ਼ਾਦੀ ਤੋਂ ਬਾਅਦ ਉਹ ਲੰਮੇ ਸਮੇਂ ਤੱਕ ਮੰਤਰੀ ਅਹੁਦੇ 'ਤੇ ਰਹਿਣ ਵਾਲੇ ਪਹਿਲੇ ਮੰਤਰੀ ਰਹੇ ਨੇ ਅਤੇ ਕੌਮਾਂਤਰੀ ਪੱਧਰ ਦੇ ਉੱਤੇ ਜਾਣੇ ਵੀ ਗਏ ਨੇ। ਰਿਪੋਰਟ ਦੇ ਮੁਤਾਬਕ ਬੁੱਧਵਾਰ ਦੇ ਦਿਨ ਐਸਟੋਨੀਆ ਦੇ ਅਖ਼ਬਾਰ ਐਸਟੀ ਐਕਸਪ੍ਰੈਸ ਨੇ ਦੱਸਿਆ ਕਿ 2024 'ਚ ਐਸਟੋਨੀਆ ਨੇ ਤੋਪ ਦੇ ਗੋਲੇ ਦੇ ਲਈ ਇਟਲੀ ਦੇ ਵਿੱਚ ਰਜਿਸਟਰਡ ਕੰਪਨੀ ਡੇਟਾਸੈਲ SRL ਦੇ ਨਾਲ ਸਮਝੌਤਾ ਕੀਤਾ ਸੀ। ਅਖ਼ਬਾਰ ਮੁਤਾਬਕ ਇਸ ਕੰਪਨੀ ਦਾ ਮਾਲਕਾਨਾ ਹੱਕ ਭਾਰਤੀ ਕੰਪਨੀ ਨੈਕੋ ਡਿਫੈਂਸ ਮਿਊਨੀਸ਼ਨਸ ਦੇ ਕੋਲ ਹੈ। ਅਖ਼ਬਾਰ ਨੇ ਇਹ ਵੀ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਦੋਵੇਂ ਕੰਪਨੀਆਂ ਦੇ ਵਿੱਚੋਂ ਕਿਸੇ ਨੇ ਵੀ ਤੋਪ ਦੇ ਗੋਲੇ ਨਹੀਂ ਸੀ ਬਣਾਏ। ਇਸ ਨੂੰ ਲੈ ਕੇ ਬਵਾਲ ਖੜਾ ਹੋ ਗਿਆ। ਹਾਨੋ ਪੇਵਕੁਰ ਨੇ ਅਸਤੀਫਾ ਦੇਣ ਦਾ ਉਹਨਾਂ ਦੇ ਉੱਤੇ ਦਬਾਅ ਵੱਧ ਰਿਹਾ ਸੀ ਔਰ ਇਹੀ ਵਜ੍ਹਾ ਸੀ ਕਿ ਐਸਟੋਨੀਆ ਦੇ ਸਰਕਾਰੀ ਪ੍ਰੋਸੀਕਿਊਟਰ ਦਫ਼ਤਰ ਨੇ ਹੀ ਗੋਲਾ ਬਰੂਦ ਖਰੀਦਣ ਦੀ ਪ੍ਰਕਿਰਿਆ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਖਰੀਦ ਪ੍ਰਕਿਰਿਆ ਦੇ ਵਿੱਚ ਗੋਲੇ ਪਹੁੰਚਾਉਣ ਦੇ ਵਿੱਚ ਕਾਫ਼ੀ ਦੇਰੀ ਵੀ ਹੋਈ ਔਰ ਘਟੀਆ ਗੁਣਵੱਤਾ ਵਾਲੇ ਗੋਲੇ ਮਿਲਣ ਦੇ ਚੱਲਦਿਆਂ ਸ਼ਿਕਾਇਤਾਂ ਵੀ ਹਾਸਲ ਹੋਣ ਲੱਗੀਆਂ। ਇਸ ਡੀਲ ਦੇ ਲਈ ਪੈਸਾ ਯੂਰਪੀ ਯੂਨੀਅਨ ਨੇ ਦਿੱਤਾ ਸੀ। ਇਹ 21 ਅਰਬ ਯੂਰੋ ਦੀ ਉਸ ਫੌਜੀ ਮਦਦ ਦਾ ਹਿੱਸਾ ਸੀ ਜਿਸ ਦੇ ਤਹਿਤ ਰੂਸ ਦੇ ਹਮਲਿਆਂ ਤੋਂ ਬਚਾਉਣ ਦੇ ਲਈ ਯੂਰਪੀ ਯੂਨੀਅਨ ਦੇ ਦੇਸ਼ ਯੂਕਰੇਨ ਨੂੰ ਹਥਿਆਰਾਂ ਦੇ ਨਾਲ ਮਜ਼ਬੂਤ ਕਰ ਰਹੇ ਨੇ। ਉਸੇ ਸਮੇਂ 155 ਮਿਲੀਮੀਟਰ ਦੇ ਤੋਪ ਦੇ ਗੋਲਿਆਂ ਦੀ ਭਾਰੀ ਕਮੀ ਸੀ। ਐਸਟੋਨੀਆ ਦੇ ਰੱਖਿਆ ਮੰਤਰਾਲੇ ਨੇ ਖਰੀਦ ਏਜੰਸੀ ਨੇ ਦੱਸਿਆ ਹੈ ਕਿ ਰੱਖਿਆ ਮੰਤਰਾਲੇ ਦੀ ਖਰੀਦ ਏਜੰਸੀ ਨੇ ਦੱਸਿਆ ਕਿ 2024 ਦੀ ਸਮਾਨ ਦੀ ਸਪਲਾਈ ਪੱਕੀ ਕਰਨ ਦੇ ਲਈ ਕੰਪਨੀ ਨੂੰ ਵੱਡੀ ਰਕਮ ਪਹਿਲਾਂ ਤੋਂ ਹੀ ਦੇ ਦਿੱਤੀ ਗਈ ਸੀ। ਉਧਰ ਹਿੰਦੁਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਜੈਸਵਾਲ ਨੈਕੋ ਇੰਡਸਟਰੀਜ਼ ਦੇ ਡਾਇਰੈਕਟਰ ਰਮੇਸ਼ ਜੈਸਵਾਲ ਨੇ ਇਹਨਾਂ ਖ਼ਬਰਾਂ ਦੇ ਉੱਤੇ ਸਵਾਲ ਚੁੱਕੇ ਨੇ। ਜੈਸਵਾਲ ਨੈਕੋ ਇੰਡਸਟਰੀਜ਼ ਨੇ ਨੈਕੋ ਡਿਫੈਂਸ ਸਿਸਟਮ ਪ੍ਰਾਈਵੇਟ ਲਿਮਿਟਡ ਦੀ ਮੂਲ ਕੰਪਨੀ ਦੇ ਬਾਰੇ ਦੱਸਿਆ ਹੈ ਕਿ ਇਹਨਾਂ ਦੀ ਗੁਣਵੱਤਾ ਦੀ ਜਾਂਚ ਪਹਿਲਾਂ ਹੀ ਕਰ ਲਈ ਗਈ ਸੀ ਔਰ ਜਾਂਚ ਤੋਂ ਬਾਅਦ ਹੀ ਸਾਨੂੰ ਪੈਸੇ ਦਿੱਤੇ ਗਏ ਸੀ ਔਰ ਇਹਨਾਂ ਦੇ ਵਿੱਚ ਕੋਈ ਵੀ ਕੁਆਲਿਟੀ ਦੇ ਨਾਲ

ਝਾਤਾ ਨਹੀਂ ਸੀ ਕੀਤਾ ਗਿਆ ਪਰ ਇਸ ਦੇ ਬਾਵਜੂਦ ਐਸਟੋਨੀਆ ਦੇ ਵਿੱਚ ਇਸ ਵਕਤ ਇਹ ਇੱਕ ਵੱਡੇ ਵਿਵਾਦ ਦਾ ਵਿਸ਼ਾ ਬਣਿਆ ਹੈ। ਉਧਰ ਭਾਰਤ ਤੇ ਬੈਲਜੀਅਮ ਨੇ ਵੀਰਵਾਰ ਦੇ ਦਿਨ ਆਪਣੇ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਤੇ ਕਈ ਮਹੱਤਵਪੂਰਨ ਸਮਝੌਤਿਆਂ ਦੇ ਉੱਤੇ ਹਸਤਾਖਰ ਕੀਤੇ। ਆਪਣੀ ਰਣਨੀਤਕ ਸਾਝੇਦਾਰੀ ਨੂੰ ਮਜ਼ਬੂਤ ਕਰਨ ਦੇ ਟੀਚੇ ਦੇ ਨਾਲ ਦੋਹਾਂ ਦੇਸ਼ਾਂ ਨੇ ਫੌਜੀ ਹਾਰਡਵੇਅਰ ਦੇ ਨਾਲ ਨਾਲ ਫੌਜੀ ਲੌਜਿਸਟਿਕਸ ਜਿਹਨੂੰ ਕਹਿ ਲਿਆ ਜਾਂਦਾ ਉਸ ਤੋਂ ਇਲਾਵਾ ਨਿਰਮਾਣ ਖੇਤਰ ਦੇ ਵਿੱਚ ਵੀ ਸਹਿਯੋਗ ਇੱਕ ਦੂਜੇ ਨੂੰ ਦੇਣ ਦਾ ਵਾਅਦਾ ਕੀਤਾ। ਇਸੇ ਦੇ ਤਹਿਤ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉਹਨਾਂ ਦੇ ਬੈਲਜੀਅਮ ਹਮਰੁਤਬਾ ਥੀਓ ਫ੍ਰੈਂਕਨ ਦੇ ਦਰਮਿਆਨ ਇਹ ਗੱਲਬਾਤ ਵੀਰਵਾਰ ਦੇ ਦਿਨ ਹੋਈ, ਯਾਨੀ ਲੰਘੀ ਕੱਲ੍ਹ ਹੋਈ। ਇਹ ਸਮਝੌਤਾ ਰੱਖਿਆ ਮੰਤਰੀ ਪੱਧਰ ਦੀ ਬੈਠਕ ਤੋਂ ਬਾਅਦ ਲਿਆ ਗਿਆ। ਮੋਦੀ ਤੇ ਡੀਵੇਅਰ ਜਿਹੜੇ ਕਿ ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਦਰਮਿਆਨ ਵੀ ਇਹ ਗੱਲਬਾਤ ਹੋ ਚੁੱਕੀ ਹੈ। ਬਾਰਟ ਡੀ ਬੇਵਰ ਉਹਨਾਂ ਦੇ ਦਰਮਿਆਨ ਹੋਈ ਗੱਲਬਾਤ ਦੇ ਵਿੱਚ 10 ਸਮਝੌਤੇ ਜਿਹੜੇ ਭਾਰਤ ਨੇ ਬੈਲਜੀਅਮ ਦੇ ਨਾਲ ਕੀਤੇ ਸੀ, ਜਿਸ ਦੇ ਵਿੱਚ ਭਾਰਤ ਦੇ ਅੰਦਰ ਬਣੇ ਰਾਕੇਟ ਬੈਲਜੀਅਮ ਦੇ ਫੌਜ ਦੇ ਵਿੱਚ ਵਰਤੇ ਜਾਣਗੇ, ਇਸ ਕਿਸਮ ਦੀ ਵੀ ਖਬਰ ਸਾਹਮਣੇ ਆਈ ਸੀ। ਉੱਥੇ ਭਾਰਤ ਦੇ ਨਾਲ ਜੁੜੀ ਇੱਕ ਹੋਰ ਖਬਰ ਔਰ ਵੱਡੀ ਖਬਰ ਜਿਹੜੀ ਪੁਲਾੜ ਖੇਤਰ ਤੋਂ ਜੁੜੀ ਹੋਈ, GSLV F-17 ਰਾਕੇਟ ਨੇ EOS-05 ਸੈਟੇਲਾਈਟ ਨੂੰ ਸਫਲਤਾਪੂਰਵਕ ਪੁਲਾੜ ਦੇ ਵਿੱਚ ਦਾਗ ਦਿੱਤਾ। ਇਹ GSLV ਦੀ 19ਵੀਂ ਉਡਾਨ ਸੀ। ਇਸਰੋ ਦੇ ਮੁਤਾਬਕ ਇਸ ਮਿਸ਼ਨ ਦੇ ਵਿੱਚ 4 ਮੀਟਰ ਦੇ ਘੇਰੇ ਵਾਲੇ ਕੰਪੋਜ਼ਿਟ ਪਲੋਡ ਫੇਅਰਿੰਗ ਦਾ ਇਸਤੇਮਾਲ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਭਾਰਤ EOS-05 ਦਾ ਇੱਕ ਪਹਿਲਾ ਇਮੇਜਿੰਗ ਸੈਟੇਲਾਈਟ ਜਿਹੜਾ ਲਾਂਚ ਕਰਨ ਜਾ ਰਿਹਾ ਸੀ, ਕਰ ਚੁੱਕਿਆ ਹੈ। ਅਸਲ ਦੇ ਵਿੱਚ ਹੁਣ ਤਾਂ ਭਾਰਤ ਦੀ ਇਹ ਸਫਲ ਲਾਂਚਿੰਗ ਹੋ ਚੁੱਕੀ ਹੈ। ਭਾਰਤੀ ਸਮੇਂ ਮੁਤਾਬਕ ਅੱਜ ਤੜਕੇ ਸਵੇਰੇ 3 ਵਜੇ ਦੇ ਆਸ ਪਾਸ ਸ਼੍ਰੀ ਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਇਸ ਨੂੰ ਲਾਂਚ ਕੀਤਾ ਗਿਆ। ਮਿਸ਼ਨ ਨੂੰ ਬਾਅਦ ਦੇ ਵਿੱਚ ਸਫਲ ਕਰਾਰ ਦੇ ਦਿੱਤਾ ਗਿਆ। ਦੱਸ ਦਈਏ ਕਿ ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਭਾਰਤ ਜਿਸ ਜੀਓਸਿੰਕ੍ਰੋਨਸ ਔਰਬਿਟ ਤੋਂ ਭਾਰਤ ਦੀ ਇਹ ਪਹਿਲੀ ਇਮੇਜਿੰਗ ਸੈਟੇਲਾਈਟ ਦੱਸੀ ਜਾ ਰਹੀ ਹੈ, ਉਸ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ 36,000 ਕਿਲੋਮੀਟਰ ਦੀ ਉਚਾਈ ਤੋਂ ਭਾਰਤ ਦੇ ਲਈ ਪੁਲਾੜ ਦੇ ਵਿੱਚੋਂ ਨਿਗਾਹ ਰੱਖੇਗਾ। EOS-05 ਪਹਿਲਾਂ ਇਹਨੂੰ GSAT-1A ਦਾ ਨਾਮ ਦਿੱਤਾ ਗਿਆ ਸੀ। ਇਹ ਸੈਟੇਲਾਈਟ ਜਿਹੜਾ ਭਾਰਤ ਦੀਆਂ ਸਰਹੱਦਾਂ, ਸਮੁੰਦਰੀ ਖੇਤਰ, ਵੈਦਰ ਸਿਸਟਮ ਤੇ ਐਮਰਜੈਂਸੀ ਨੂੰ ਵੀ ਰੀਅਲ ਟਾਈਮ ਨਿਗਰਾਨੀ ਕਰਕੇ ਭਾਰਤ ਨੂੰ ਹਾਈ ਰੈਜ਼ੋਲਿਊਸ਼ਨ ਇਮੇਜਿੰਗ ਸਿਸਟਮ ਮੁਹੱਈਆ ਕਰਵਾਏਗਾ। EOS-05 ਜੀਓਸਿੰਕ੍ਰੋਨਸ ਔਰਬਿਟ ਦੇ ਵਿੱਚ ਕੰਮ ਕਰਨ ਵਾਲਾ ਭਾਰਤ ਦਾ ਪਹਿਲਾ ਇਮੇਜਿੰਗ ਸੈਟੇਲਾਈਟ ਦੱਸਿਆ ਜਾ ਰਿਹਾ। ਇਹ ਅਸਲ ਦੇ ਵਿੱਚ ਲੋ ਅਰਥ ਔਰਬਿਟ ਸੈਟੇਲਾਈਟ ਦੀ ਤੁਲਨਾ ਦੇ ਵਿੱਚ ਵਧੇਰੇ ਸਟੀਕ ਮੰਨੇ ਜਾਂਦੇ ਨੇ। ਭਾਰਤ ਦੇ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ ਪ੍ਰੋਗਰਾਮ ਦੀ ਇਹ 19ਵੀਂ ਉਡਾਨ ਦੱਸੀ ਗਈ ਸੀ। ਇਹ ਲਗਭਗ 420 ਟਨ ਵਜਨੀ ਸੈਟੇਲਾਈਟ ਸੀ, ਜਿਸ ਨੂੰ ਪੁਲਾੜ ਦੇ ਵਿੱਚ ਭੇਜਿਆ ਗਿਆ ਔਰ ਭਾਰਤ ਦੇ ਸਭ ਤੋਂ ਹੈਵੀ ਸੈਟੇਲਾਈਟਸ ਲਿਜਾਣ ਵਾਲੇ ਵਹੀਕਲ ਦੇ ਜ਼ਰੀਏ ਇਸ ਨੂੰ ਭੇਜਿਆ ਗਿਆ, ਜਿਸ ਰਾਕੇਟ ਦੇ ਵਿੱਚ ਇਸ ਨੂੰ ਭੇਜਿਆ ਗਿਆ, GSLV F-17 ਰਾਕੇਟ। ਵੈਸੇ ਇਹ ਰਾਕੇਟ 3 ਸਟੇਜ ਦੇ ਵਿੱਚ ਡਿਜ਼ਾਈਨ ਹੈ। ਪਹਿਲਾ ਗੇੜ ਜਿਹੜਾ S-139 ਸੋਲਿਡ ਮੋਟਰ, 4 ਲਿਕੁਇਡ ਸਟ੍ਰੈਪ ਔਨ ਬੂਸਟਰ ਲੱਗੇ ਹੁੰਦੇ ਨੇ, ਜਿਸ ਦੇ ਚੱਲਦਿਆਂ ਇਹ ਵਧੇਰੇ ਤੇਜ਼ੀ ਅਤੇ ਵਧੇਰੇ ਸਟੀਕਤਾ ਦੇ ਨਾਲ ਧਰਤੀ ਤੋਂ ਆਪਣੀ ਉਡਾਨ ਭਰਦਾ ਅਤੇ ਪੁਲਾੜ ਦੇ ਵਿੱਚ ਚਲਾ ਜਾਂਦਾ। ਮਿਸ਼ਨ ਸਫਲ ਰਹਿਣ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਜਿੰਨੇ ਵੀ ਚੱਕਰਵਰਤੀ ਤੂਫਾਨ ਨੇ, ਹਾੜਾਂ ਨੇ ਔਰ ਜੰਗਲਾਂ ਦੀਆਂ ਅੱਗਾਂ ਨੇ ਤਾਂ ਹੋਰ ਦੂਸਰੀਆਂ ਵੀ ਜਿੰਨੀਆਂ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਐਮਰਜੈਂਸੀਸ ਨੇ, ਉਹਨਾਂ ਦੇ ਬਾਰੇ ਜਾਣਕਾਰੀ ਭਾਰਤ ਨੂੰ ਸਟੀਕ ਅਤੇ ਰੀਅਲ ਟਾਈਮ ਦੇ ਵਿੱਚ ਪ੍ਰਦਾਨ ਕਰੇਗਾ। ਦਿੱਲੀ ਰਹਿਣ ਵਾਲੇ ਜਾਂ ਦਿੱਲੀ ਕਦੇ ਗਏ ਹੋਏ ਲੋਕ ਦਿੱਲੀ ਦੇ ਦਿਲ ਯਾਨੀ ਕਨੌਟ ਪਲੇਸ ਨੂੰ ਤਾਂ ਜ਼ਰੂਰ ਜਾਣਦੇ ਹੀ ਹੋਣਗੇ। ਕਨੌਟ ਪਲੇਸ ਇੱਕ ਬੜਾ ਫੇਮਸ ਸਰਕਲ ਇਲਾਕਾ ਹੈ ਇੱਥੇ, ਪਰ ਹਰ ਵਕਤ ਭਾਰੀ ਜਾਮ ਲੱਗਿਆ ਰਹਿੰਦਾ ਔਰ ਇਸ ਦੀ ਵਜ੍ਹਾ ਦੇ ਚੱਲਦਿਆਂ ਪੈਦਲ ਚੱਲਣ ਵਾਲੇ, ਸ਼ੋਪਿੰਗ ਕਰਨ ਵਾਲੇ ਲੋਕਾਂ ਨੂੰ ਖਾਸੀ ਪਰੇਸ਼ਾਨੀ ਹੁੰਦੀ ਹੈ। ਇਸ ਇਲਾਕੇ ਦੇ ਵਿੱਚ ਕਈ ਘੰਟਿਆਂ ਦੇ ਲਈ ਜਾਮ ਤੱਕ ਲੱਗਿਆ ਰਹਿੰਦਾ। ਹੁਣ NDMC ਦੀ ਤਰਫ ਤੋਂ ਇੱਕ ਸੁਝਾਅ ਦਿੱਤਾ ਗਿਆ, ਕਿਹਾ ਗਿਆ ਹੈ ਕਿ ਕਨੌਟ ਪਲੇਸ ਇਲਾਕੇ ਦੇ ਵਿੱਚ ਕੁਝ ਖਾਸ ਇੱਕ ਸੜਕਾਂ ਨੂੰ ਗੱਡੀਆਂ ਤੋਂ ਮੁਕਤ ਕਰ ਦਿੱਤਾ ਜਾਏਗਾ, ਯਾਨੀ ਕਿ ਉੱਥੇ ਗੱਡੀਆਂ ਨਹੀਂ ਜਾਣਗੀਆਂ। ਹਾਲੇ ਫਿਲਹਾਲ ਇਹ ਪਲਾਨ ਆਪਣੀ ਪਹਿਲੀ ਸਟੇਜ ਦੇ ਵਿੱਚ ਹੈ। ਗਰਮੀ ਦੇ ਮੌਸਮ ਦੇ ਵਿੱਚ ਇਨਰ ਸਰਕਲ ਨੂੰ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਅਤੇ ਸਰਦੀਆਂ ਦੇ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਗੱਡੀਆਂ ਤੋਂ ਮੁਕਤ ਰੱਖਿਆ ਜਾ ਸਕਦਾ। ਹਾਲ ਫਿਲਹਾਲ ਨੌਟ ਪਲੇਸ ਇਲਾਕੇ ਦੇ ਵਿੱਚ ਕੁਝ ਖਾਸ ਇੱਕ ਸੜਕਾਂ ਨੂੰ ਗੱਡੀਆਂ ਤੋਂ ਮੁਕਤ ਕਰ ਦਿੱਤਾ ਜਾਏਗਾ, ਯਾਨੀ ਕਿ ਉੱਥੇ ਗੱਡੀਆਂ ਨਹੀਂ ਜਾਣਗੀਆਂ। ਹਾਲੇ ਫਿਲਹਾਲ ਇਹ ਪਲਾਨ ਆਪਣੀ ਪਹਿਲੀ ਸਟੇਜ ਦੇ ਵਿੱਚ ਹੈ। ਗਰਮੀ ਦੇ ਮੌਸਮ ਦੇ ਵਿੱਚ ਇਨਰ ਸਰਕਲ ਨੂੰ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਅਤੇ ਸਰਦੀਆਂ ਦੇ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਗੱਡੀਆਂ ਤੋਂ ਮੁਕਤ ਰੱਖਿਆ ਜਾ

ਮਕਸਦ ਹੈ। ਹਾਲ ਫਿਲਹਾਲ ਨੌਟ ਪਲੇਸ ਇਲਾਕੇ ਦੇ ਵਿੱਚ ਕੁਝ ਖਾਸ ਇੱਕ ਸੜਕਾਂ ਨੂੰ ਗੱਡੀਆਂ ਤੋਂ ਮੁਕਤ ਕਰ ਦਿੱਤਾ ਜਾਏਗਾ, ਯਾਨੀ ਕਿ ਉੱਥੇ ਗੱਡੀਆਂ ਨਹੀਂ ਜਾਣਗੀਆਂ। ਹਾਲੇ ਫਿਲਹਾਲ ਇਹ ਪਲਾਨ ਆਪਣੀ ਪਹਿਲੀ ਸਟੇਜ ਦੇ ਵਿੱਚ ਹੈ। ਗਰਮੀ ਦੇ ਮੌਸਮ ਦੇ ਵਿੱਚ ਇਨਰ ਸਰਕਲ ਨੂੰ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਅਤੇ ਸਰਦੀਆਂ ਦੇ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਗੱਡੀਆਂ ਤੋਂ ਮੁਕਤ ਰੱਖਿਆ ਜਾ ਸਕਦਾ। ਹਾਲ ਫਿਲਹਾਲ ਨੌਟ ਪਲੇਸ ਇਲਾਕੇ ਦੇ ਵਿੱਚ ਕੁਝ ਖਾਸ ਇੱਕ ਸੜਕਾਂ ਨੂੰ ਗੱਡੀਆਂ ਤੋਂ ਮੁਕਤ ਕਰ ਦਿੱਤਾ ਜਾਏਗਾ, ਯਾਨੀ ਕਿ ਉੱਥੇ ਗੱਡੀਆਂ ਨਹੀਂ ਜਾਣਗੀਆਂ। ਹਾਲੇ ਫਿਲਹਾਲ ਇਹ ਪਲਾਨ ਆਪਣੀ ਪਹਿਲੀ ਸਟੇਜ ਦੇ ਵਿੱਚ ਹੈ। ਗਰਮੀ ਦੇ ਮੌਸਮ ਦੇ ਵਿੱਚ ਇਨਰ ਸਰਕਲ ਨੂੰ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਅਤੇ ਸਰਦੀਆਂ ਦੇ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਗੱਡੀਆਂ ਤੋਂ ਮੁਕਤ ਰੱਖਿਆ ਜਾ ਸਕਦਾ। ਹਾਲ ਫਿਲਹਾਲ ਨੌਟ ਪਲੇਸ ਇਲਾਕੇ ਦੇ ਵਿੱਚ ਕੁਝ ਖਾਸ ਇੱਕ ਸੜਕਾਂ ਨੂੰ ਗੱਡੀਆਂ ਤੋਂ ਮੁਕਤ ਕਰ ਦਿੱਤਾ ਜਾਏਗਾ, ਯਾਨੀ ਕਿ ਉੱਥੇ ਗੱਡੀਆਂ ਨਹੀਂ ਜਾਣਗੀਆਂ। ਹਾਲੇ ਫਿਲਹਾਲ ਇਹ ਪਲਾਨ ਆਪਣੀ ਪਹਿਲੀ ਸਟੇਜ ਦੇ ਵਿੱਚ ਹੈ। ਗਰਮੀ ਦੇ ਮੌਸਮ ਦੇ ਵਿੱਚ ਇਨਰ ਸਰਕਲ ਨੂੰ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਅਤੇ ਸਰਦੀਆਂ ਦੇ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਗੱਡੀਆਂ ਤੋਂ ਮੁਕਤ ਰੱਖਿਆ ਜਾ ਸਕਦਾ। ਹਾਲ ਫਿਲਹਾਲ ਨੌਟ ਪਲੇਸ ਇਲਾਕੇ ਦੇ ਵਿੱਚ ਕੁਝ ਖਾਸ ਇੱਕ ਸੜਕਾਂ ਨੂੰ ਗੱਡੀਆਂ ਤੋਂ ਮੁਕਤ ਕਰ ਦਿੱਤਾ ਜਾਏਗਾ, ਯਾਨੀ ਕਿ ਉੱਥੇ ਗੱਡੀਆਂ ਨਹੀਂ ਜਾਣਗੀਆਂ। ਹਾਲੇ ਫਿਲਹਾਲ ਇਹ ਪਲਾਨ ਆਪਣੀ ਪਹਿਲੀ ਸਟੇਜ ਦੇ ਵਿੱਚ ਹੈ। ਗਰਮੀ ਦੇ ਮੌਸਮ ਦੇ ਵਿੱਚ ਇਨਰ ਸਰਕਲ ਨੂੰ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਅਤੇ ਸਰਦੀਆਂ ਦੇ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਗੱਡੀਆਂ ਤੋਂ ਮੁਕਤ ਰੱਖਿਆ ਜਾ ਸਕਦਾ। ਹਾਲ ਫਿਲਹਾਲ ਨੌਟ ਪਲੇਸ ਇਲਾਕੇ ਦੇ ਵਿੱਚ ਕੁਝ ਖਾਸ ਇੱਕ ਸੜਕਾਂ ਨੂੰ ਗੱਡੀਆਂ ਤੋਂ ਮੁਕਤ ਕਰ ਦਿੱਤਾ ਜਾਏਗਾ, ਯਾਨੀ ਕਿ ਉੱਥੇ ਗੱਡੀਆਂ ਨਹੀਂ ਜਾਣਗੀਆਂ। ਹਾਲੇ ਫਿਲਹਾਲ ਇਹ ਪਲਾਨ ਆਪਣੀ ਪਹਿਲੀ ਸਟੇਜ ਦੇ ਵਿੱਚ ਹੈ। ਗਰਮੀ ਦੇ ਮੌਸਮ ਦੇ ਵਿੱਚ ਇਨਰ ਸਰਕਲ ਨੂੰ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਅਤੇ ਸਰਦੀਆਂ ਦੇ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਗੱਡੀਆਂ ਤੋਂ ਮੁਕਤ ਰੱਖਿਆ ਜਾ ਸਕਦਾ। ਹਾਲ ਫਿਲਹਾਲ ਨੌਟ ਪਲੇਸ ਇਲਾਕੇ ਦੇ ਵਿੱਚ ਕੁਝ ਖਾਸ ਇੱਕ ਸੜਕਾਂ ਨੂੰ ਗੱਡੀਆਂ ਤੋਂ ਮੁਕਤ ਕਰ ਦਿੱਤਾ ਜਾਏਗਾ, ਯਾਨੀ ਕਿ ਉੱਥੇ ਗੱਡੀਆਂ ਨਹੀਂ ਜਾਣਗੀਆਂ। ਹਾਲੇ ਫਿਲਹਾਲ ਇਹ ਪਲਾਨ ਆਪਣੀ ਪਹਿਲੀ ਸਟੇਜ ਦੇ ਵਿੱਚ ਹੈ। ਗਰਮੀ ਦੇ ਮੌਸਮ ਦੇ ਵਿੱਚ ਇਨਰ ਸਰਕਲ ਨੂੰ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਅਤੇ ਸਰਦੀਆਂ ਦੇ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਗੱਡੀਆਂ ਤੋਂ ਮੁਕਤ ਰੱਖਿਆ ਜਾ ਸਕਦਾ। ਹਾਲ ਫਿਲਹਾਲ ਵੈਸੇ ਮਹਿਲਾ ਏਸ਼ੀਆ ਕੱਪ ਦੇ ਵਿੱਚ ਭਾਰਤ ਦੀ ਟੀਮ ਦੀ ਤਰਫ ਤੋਂ ਹੁਣ ਤੱਕ ਇੱਕ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਇਸ ਮਕਨਾ ਇਸ ਮਹਿਲਾਵਾਂ ਦੇ ਏਸ਼ੀਆ ਕੱਪ ਦੇ ਵਿੱਚ ਫਿਲਹਾਲ ਜਿਹੜਾ ਭਾਰਤ ਦੀ ਟੀਮ ਹੈ ਉਹ ਸਿਖਰਲੇ ਨੰਬਰ ਦੇ ਉੱਤੇ ਚੱਲ ਰਹੀ ਹੈ, ਪਰ ਦੋ ਗਰੁੱਪਾਂ ਦੇ ਵਿੱਚ ਇਸ ਟੂਰਨਾਮੈਂਟ ਨੂੰ ਵੰਡਿਆ ਹੋਇਆ। ਭਾਰਤ, ਪਾਕਿਸਤਾਨ, ਥਾਈਲੈਂਡ ਅਤੇ ਹਾਂਗਕਾਂਗ ਗਰੁੱਪ ਏ ਦੇ ਵਿੱਚ ਨੇ। ਸ਼੍ਰੀਲੰਕਾ, ਬਾਂਗਲਾਦੇਸ਼, ਇੰਡੋਨੇਸ਼ੀਆ ਅਤੇ UAE ਦੂਸਰੇ ਗਰੁੱਪ 'ਚ ਨੇ। ਗਰੁੱਪ ਏ ਦੇ ਵਿੱਚ ਭਾਰਤ ਆਪਣੇ ਹੁਣ ਤੱਕ 2-2 ਮੈਚ ਜਿੱਤ ਚੁੱਕਿਆ। ਪਾਕਿਸਤਾਨ ਨੇ ਇੱਕ ਮੈਚ ਖੇਡਿਆ ਅਤੇ ਇੱਕ ਹੀ ਜਿੱਤਿਆ, ਜਦਕਿ ਹਾਂਗਕਾਂਗ ਨੇ 2-2 ਮੈਚ ਹਾਰੇ ਨੇ। ਉਧਰ ਗਰੁੱਪ ਬੀ ਦੇ ਵਿੱਚ ਸ਼੍ਰੀਲੰਕਾ ਨੇ 2-2 ਮੈਚ ਜਿੱਤ ਕੇ ਭਾਰਤ ਦੀ ਤਰ੍ਹਾਂ 4 ਅੰਕ ਹਾਸਲ ਕਰਕੇ ਟੌਪ ਸਥਾਨ ਦੇ ਉੱਤੇ ਹੈ। ਬਾਂਗਲਾਦੇਸ਼ ਦੀ ਮਹਿਲਾਵਾਂ ਦੀ ਟੀਮ ਨੇ 1-1 ਮੈਚ ਹੀ ਜਿੱਤਿਆ ਹੈ ਅਤੇ UAE ਦੀ ਟੀਮ 1 ਦੇ ਵਿੱਚੋਂ 1 ਮੈਚ ਹਾਰੀ ਹੈ, ਜਦਕਿ ਇੰਡੋਨੇਸ਼ੀਆ ਦੀ ਮਹਿਲਾਵਾਂ ਦੀ ਟੀਮ 2-2 ਮੈਚ ਹਾਰ ਚੁੱਕੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਬੋਲ ਭਾਵੇਂ ਨਾ ਬੋਲ ਫਿਲਮ ਆ ਰਹੀ ਹੈ ਜੀ ਔਰ ਬੜੀ ਜਲਦ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਅੱਜ ਦੇ ਦਿਨ ਇਹ ਲੱਗ ਜਾਏਗੀ 4 ਸਪਤੰਬਰ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਸਪੇਰਾ ਇਹਦਾ ਗੀਤ ਤੁਸੀਂ ਸੁਣ ਰਹੇ ਹੋ ਯੁਵਰਾਜ ਹੰਸ ਦੀ ਆਵਾਜ਼ ਦੇ ਵਿੱਚ ਅਗਲੇ ਸੈਗਮੈਂਟ ਦੇ ਵਿੱਚ ਇਮੀ ਟਾਕ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਵਿਪੁਲ ਗੋਇਲ ਜੀ ਸਾਡੇ ਨਾਲ ਹੋਣਗੇ ਪ੍ਰੋਗਰਾਮ ਦੇ ਵਿੱਚ ਬਾਂਸਲ ਇਮੀਗ੍ਰੇਸ਼ਨ ਤੋਂ ਤੇ ਗੱਲਬਾਤ ਕਰਦੇ ਹਾਂ ਅੱਜ ਦੇ ਇਮੀ ਟਾਕ ਪ੍ਰੋਗਰਾਮ ਦੇ ਵਿੱਚ ਬਣੇ ਰਹੋ ਸੁਣਦੇ ਰਹੋ ਰੇਡੀਓ ਹਾਂਜੀ ਸੁਣਾ

0: ਥੋੜਾ ਜਿਹਾ ਔਖਾ ਹੈ ਪਰ ਫੇਰ ਵੀ ਕੋਈ ਨੀ, ਆਪਾਂ ਕੋਸ਼ਿਸ਼ ਕਰਦੇ ਹਾਂ ਜੀ। ਬਾਂਸਲ ਨੂੰ ਕਹਿ ਕੇ ਤੁਹਾਡਾ ਵੀਜ਼ਾ ਲਵਾ ਦਿੰਦੇ ਹਾਂ। ਅੱਜ ਸਾਡੇ ਨਾਲ ਵਿਪੁਲ ਗੋਇਲ ਜੀ ਫੋਨ ਲਾਈਨ ਦੇ ਉੱਤੇ ਮੌਜੂਦ ਹੋਣਗੇ ਬਾਂਸਲ ਇਮੀਗ੍ਰੇਸ਼ਨ ਤੋਂ। ਤੇ ਤੁਸੀਂ ਜੇਕਰ ਆਪਣੇ ਸਵਾਲਾਂ ਦੇ ਜਵਾਬ ਲੈਣੇ ਨੇ ਤਾਂ 0472464674 ਦੇ ਉੱਤੇ ਮੈਸੇਜ ਕਰਕੇ ਸਾਡੇ ਤੋਂ ਪੁੱਛ ਲਿਓ, ਜਾਂ ਫਿਰ ਚਲਦੇ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਸਾਨੂੰ ਜਿਹੜਾ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ, facebook.com/ ਹਾਂਜੀ ਸਿਡਨੀ। ਆਓ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਵਿਪੁਲ ਜੀ ਦਾ। ਵਿਪੁਲ ਭਾਈ ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ, ਠੀਕ ਠਾਕ ਭਾਜੀ? ਗੁੱਡ ਨਿਊਜ਼ ਦੇ ਨਾਲ ਨੀ ਅੱਜ ਦਾ ਦਿਨ ਸ਼ੁਰੂ ਹੋਇਆ ਹੈਗਾ ਸਟੂਡੈਂਟ ਵੀਜ਼ਿਆਂ ਦੇ ਲਈ, ਸੋ ਅੱਜ ਦੇ ਦਿਨ ਆਪਾਂ ਉਹੀ ਗੱਲ ਕਰਨੀ ਹੈਗੀ ਹੈ। ਪਰ ਨਾਲ ਨਾਲ ਜੇ ਕੋਈ ਹੋਰ ਅਪਡੇਟਸ ਹੋਈਆਂ ਅਲੱਗ ਅਲੱਗ ਸਟੇਟਸ ਦੀਆਂ ਤਾਂ ਉਹ ਵੀ ਤੁਸੀਂ ਸ਼ੇਅਰ ਕਰ ਦਿਓ, ਅਖੀਰ ਦੇ ਵਿੱਚ ਕੋਈ ਸਵਾਲ ਜਵਾਬ ਹੋਏ ਤਾਂ ਉਹ ਵੀ ਆਪਾਂ ਨਾਲ ਲੈ ਕੇ ਚੱਲਾਂਗੇ। ਪਰ ਭਾਜੀ ਅੱਜ ਦੇ ਦਿਨ ਇੱਕ ਨਿਊਜ਼ ਸਵੇਰ ਵੇਲੇ ਆਉਂਦੀ ਹੈ ਤੇ ਮੈਂ ABC ਤੇ ਪੜ੍ਹਦਾ ਤੇ ਮੈਂ ਤਾਂ ਹਿੱਲ ਜਾਂਦਾ ਤੇ TV ਚੈਨਲ ਦੇਖ ਕੇ ਤੇ ਉਹ ਨਿਊਜ਼ ਪੜ੍ਹ ਕੇ ਕਿ ਕਹਿੰਦੇ ਜਿਹੜੇ ਗ੍ਰੈਜੂਏਟ ਡਿਪਲੋਮਾ ਵੀਜ਼ਾ ਬ੍ਰੈਕਟ ਦੇ ਵਿੱਚ ਲਰਨਿੰਗ ਲਿਖਿਆ ਹੁੰਦਾ ਸੀਗਾ ਮੈਨੇਜਮੈਂਟ ਲਰਨਿੰਗ, ਉਹ ਬੰਦ ਹੋ ਗਏ ਨੇ। ਸੋ ਹੁਣ ਕੀ ਗ੍ਰੈਜੂਏਟ ਡਿਪਲੋਮਾ ਵੀਜ਼ਾ ਕਿੰਨੀ ਤਰ੍ਹਾਂ ਦੇ ਹੁੰਦੇ ਸੀਗੇ, ਕਿਹੜੇ ਕਿਸਮ ਦੇ ਬੰਦ ਹੋਏ ਹੈਗੇ ਨੇ ਤੇ ਕਦੋਂ ਤੋਂ ਬੰਦ ਹੋਏ ਹੈਗੇ ਨੇ, ਜੇ ਤੁਸੀਂ ਥੋੜੀ ਜਿਹੀ ਡਿਟੇਲ ਚ ਦੱਸ ਦਿਓ।
1: ਹਾਂਜੀ, ਬੇਸਿਕਲੀ ਹੁੰਦਾ ਕੀ ਸੀਗਾ, ਜਿਹੜਾ ਗ੍ਰੈਜੂਏਟ ਡਿਪਲੋਮਾ ਹੁੰਦਾ ਸੀ ਇੱਕ ਕੋਰਸ ਹੁੰਦਾ ਸੀਗਾ, ਜਿਹੜੇ ਬੱਚੇ ਇੱਥੇ ਆ ਕੇ ਜਿਹੜੇ ਕੋਰਸ ਚੇਂਜ ਕਰਦੇ ਹੁੰਦੇ ਸੀ ਜਾਂ ਫਿਰ ਆਪਣਾ ਸਟੇ ਐਕਸਟੈਂਡ ਕਰਨਾ ਚਾਹੁੰਦੇ ਹੁੰਦੇ ਸੀ ਤਾਂ ਉਹ ਇਸ ਕੋਰਸ ਦੇ ਵਿੱਚ ਇਨਰੋਲ ਕਰਦੇ ਸੀ
0: ਜੀ।
1: ਤਾਂ ਹੁਣ ਜਿਹੜਾ ਨਵਾਂ ਲੋ ਪਾਸ ਹੋਣ ਜਾ ਰਿਹਾ, ਉਸ ਲੋ ਦੇ ਅਕੋਰਡਿੰਗ ਜਿਹੜੇ ਵੀ ਬੱਚੇ ਇਹ ਲੋ ਪਾਸ ਹੋਣ ਤੋਂ ਬਾਅਦ ਅੱਜ ਤੋਂ 30 ਦਿਨਾਂ ਦੇ ਵਿੱਚ ਰਾਹੀਂ ਜਦੋਂ ਵੀ ਪਾਸ ਹੋ ਜਾਂਦਾ, ਜੇ ਜਿਹੜੇ ਬੱਚੇ ਇਨਰੋਲ ਹੋਣਗੇ ਇਸ ਕੋਰਸ ਦੇ ਉਸ ਵਿੱਚ, ਉਹ ਤਾਂ ਇਹ ਕੋਰਸ ਕੰਟੀਨਿਊ ਇਨ ਫਿਊਚਰ ਦੇ ਵਿੱਚ ਵੀ ਕਰ ਪਾਣਗੇ, ਬਟ ਆਫਟਰ ਦਾ 30 ਡੇਜ਼ ਇਸ ਕੋਰਸ ਦੇ ਵਿੱਚ ਕੋਈ ਵੀ ਬੱਚਾ ਇਨਰੋਲ ਨਹੀਂ ਕਰ ਪਾਊਗਾ। ਤਾਂ ਇਹਦੇ ਨਾਲ ਜਿਹੜਾ ਜ਼ਿਆਦਾ ਇੰਪੈਕਟ ਪਊਗਾ ਉਹਨਾਂ ਸਟੂਡੈਂਟਸ ਤੇ ਪਊਗਾ ਜਿਹੜੇ ਇੱਥੇ ਬੈਚਲਰ ਕੋਰਸ ਦੇ ਵਿੱਚ ਆ ਕੇ ਕੋਰਸ ਚੇਂਜ ਕਰ ਰਹੇ ਸੀ।
0: ਓਕੇ, ਸੋ ਜਿਹੜੇ ਬੈਚਲਰ ਦੇ ਵਿੱਚ ਆ ਕੇ ਕੋਰਸ ਚੇਂਜ ਕਰ ਰਹੇ ਸੀ, ਔਰ ਕਦੋਂ ਤੋਂ ਇਹ ਜਿਹੜਾ ਨਿਯਮ ਹੈ ਇਹ ਲਾਗੂ ਹੋ ਰਿਹਾ? ਫੋਰ ਐਗਜ਼ਾਮਪਲ ਮੈਂ ਕੇਸ ਸਟੱਡੀਜ਼ ਪੁੱਛ ਲੈਣਾ, ਕੁਛ ਇੱਕ ਸਵਾਲ ਸਾਨੂੰ ਆਏ ਵੀ ਹੋਏ ਸੀਗੇ, ਉਹ ਇਹ ਸੀਗੇ ਕਿ ਜਿਨ੍ਹਾਂ ਨੇ ਆਲਰੇਡੀ ਐਡਮਿਸ਼ਨ ਲਈ ਹੈ ਪਰ ਹਾਲੇ ਗ੍ਰੈਜੂਏਟ ਡਿਪਲੋਮਾ ਸ਼ੁਰੂ ਨਹੀਂ ਕੀਤਾ, ਆਪਣਾ ਟ੍ਰੇਡ ਕੋਰਸ ਚੱਲ ਰਿਹਾ ਹੈਗਾ, ਹੋ ਸਕਦਾ ਉਹਨਾਂ ਦਾ ਅਗਲੇ ਮਹੀਨੇ ਹੋਵੇ, ਹੋ ਸਕਦਾ ਅਕਤੂਬਰ ਤੋਂ ਬਾਅਦ ਸ਼ੁਰੂ ਹੋਵੇ ਜਾਂ ਦਸੰਬਰ ਤੋਂ ਬਾਅਦ ਸ਼ੁਰੂ ਹੋਵੇ। ਸੋ ਕਿਨ੍ਹਾਂ ਦੇ ਉੱਤੇ ਇਹ ਜਿਹੜਾ ਨਵਾਂ ਨਿਯਮ ਇੰਪੈਕਟ ਕਰੇਗਾ? ਆਮ ਤੌਰ ਦੇ ਉੱਤੇ ਆਸਟ੍ਰੇਲੀਆ 'ਚ ਇਹ ਕਹਿ ਦਿੱਤਾ ਜਾਂਦਾ ਕਿ ਜੇ ਆਲਰੇਡੀ ਤੁਸੀਂ ਐਡਮਿਸ਼ਨ ਲੈ ਲਈ ਹੈ ਫਿਰ ਤੁਸੀਂ ਇਸ ਗੋਲੇ ਤੋਂ ਇਸ ਦਾਇਰੇ ਤੋਂ ਬਾਹਰ ਹੈਗੇ ਹੋ।
1: ਹਾਂਜੀ, ਨਹੀਂ ਇਸ ਵਾਰ ਜਿਹੜਾ ਡਿਪਾਰਟਮੈਂਟ ਨੇ ਜਿਹੜੇ ਰੂਲ ਲੈ ਕੇ ਆ ਰਹੇ ਆ ਜੀ, ਇਹ ਹਜੇ ਇਹਨਾਂ ਦੀ ਕੋਈ ਡੇਟ ਨਹੀਂ ਦਿੱਤੀ ਕਿ ਆਹ ਕਦੋਂ ਆਹ ਜਿਹੜਾ ਇੰਸਟਰੂਮੈਂਟ ਹੈ ਆਹ ਅਪਲਾਈ ਕਰ ਦੇਣਗੇ। ਮੋਰ ਲਾਈਕਲੀ ਜੀ ਇਨ ਨੈਕਸਟ 2 or 3 ਡੇਜ਼ ਦੇ ਵਿੱਚ ਇਹ ਅਪਲਾਈ ਹੋ ਜੂਗਾ। ਬਟ ਹੁਣ ਇਸ ਦੇ ਅੰਦਰ ਕੀ ਹੋਊਗਾ ਕਿ ਜਿਹੜੇ ਬੱਚੇ ਸਪੋਜ਼ ਕਰੋ ਜੀ ਕੋਈ ਇੱਥੇ ਬੈਚਲਰ ਕੋਰਸ ਦੇ ਵਿੱਚ ਆਇਆ ਤੇ ਉਹਨੇ ਟ੍ਰੇਡ ਦੇ ਵਿੱਚ ਐਡਮਿਸ਼ਨ ਲੈ ਕੇ ਫਿਊਚਰ COE ਲੈ ਲਈ ਸੀ ਜੀ ਗ੍ਰੈਜੂਏਟ ਡਿਪਲੋਮਾ ਦੀ, ਤੇ ਉਹਦਾ ਗ੍ਰੈਜੂਏਟ ਡਿਪਲੋਮਾ ਹੁਣ ਸਪੋਜ਼ ਕਰੋ ਟ੍ਰੇਡ ਕੋਰਸ ਖਤਮ ਹੋ ਰਿਹਾ ਤੇ ਗ੍ਰੈਜੂਏਟ ਡਿਪਲੋਮੇ ਦਾ ਜਿਹੜਾ ਕੋਰਸ ਹੈ ਉਹ ਸਟਾਰਟ ਹੋ ਰਿਹਾ ਐਂਡ ਆਫ ਦਿਸ ਸਪਟੰਬਰ ਜੀ।
0: ਅੱਛਾ,
1: ਤਾਂ ਉਹ ਬੱਚਾ ਇੰਪੈਕਟ ਨਹੀਂ ਹੋਊਗਾ। ਉਹਦਾ ਰੀਜ਼ਨ ਕੀ ਹੈ ਕਿ ਜਿਹੜੇ ਕੋਰਸ ਦੇ ਵਿੱਚ ਉਹ ਇਨਰੋਲ ਹੈ ਉਹ ਇਨ ਨੈਕਸਟ 30 ਡੇਜ਼ ਜਿਹੜਾ ਬੇਸਿਕਲੀ ਗ੍ਰੈਜੂਏਟ ਡਿਪਲੋਮੇ ਅਗਲੇ 30 ਦਿਨਾਂ ਦੇ ਵਿੱਚ ਸਟਾਰਟ ਹੋਣ ਜਾ ਰਹੇ ਹੈ ਤਾਂ ਉਹ ਬੱਚਾ ਇੰਪੈਕਟ ਨਹੀਂ ਹੋਗਾ। ਬਟ ਜਿਹੜੇ ਬੱਚੇ ਕੋਲ ਜਿਹੜੀ ਆ COE ਹੋਊਗੀ 30 ਦਿਨਾਂ ਤੋਂ ਦੂਰ ਦੀ ਹੋਊਗੀ, ਸਪੋਜ਼ ਕਰੋ January 2027 ਦੀ ਹੈ, ਤਾਂ ਹੁਣ ਉਹ ਬੱਚਾ ਇਸ ਕੋਰਸ ਦੇ ਵਿੱਚ ਇਨਰੋਲ ਨਹੀਂ ਕਰ ਪਾਊਗਾ। ਇਹ COE ਆਟੋਮੈਟਿਕਲੀ ਪ੍ਰਿਜ਼ਮ ਦੇ ਵਿੱਚ ਡਿਪਾਰਟਮੈਂਟ ਨੇ ਕੈਂਸਲ ਕਰ ਦੇਣੀ, ਉਹਦੀ ਰਜਿਸਟ੍ਰੇਸ਼ਨ ਨੂੰ COE ਕੈਂਸਲ ਹੋ ਜਾਂਦੀ ਹੈ ਤੇ ਬੱਚੇ ਦੀ ਵੀਜ਼ਾ ਕੰਡੀਸ਼ਨ ਬ੍ਰੀਚ ਹੋ ਜਾਣਗੀਆਂ।
0: ਓਕੇ, ਸੋ ਹੁਣ ਜਿਹੜੇ ਬੱਚੇ ਆਲਰੇਡੀ ਲਈ ਬੈਠੇ ਹੈਗੇ ਨੇ ਉਹ ਫਿਰ ਕਿਵੇਂ ਆਪਣਾ ਫੀਸਾਂ ਵਾਪਸ ਕਰਾਣ? ਪਹਿਲੀ ਗੱਲ ਤਾਂ ਇਹ ਕਾਲਜਾਂ ਕੁਲਜਾਂ ਤੋਂ ਤੇ ਕੀ ਕਰਨ?
1: ਹਾਂਜੀ, ਜਿਹੜੇ ਵੀ ਬੱਚੇ ਇਸ ਕੋਰਸ ਦੇ ਵਿੱਚ ਇਨਰੋਲ ਨੇ ਜਿਨ੍ਹਾਂ 30 ਦਿਨਾਂ ਤੋਂ ਬਾਅਦ ਇਹ ਕੋਰਸ ਸਟਾਰਟ ਹੋ ਰਿਹਾ, ਦੇ ਹੈਵ ਟੂ ਕੰਸਲਟ ਵਿਦ ਦਾ ਦੇਅਰ ਏਜੰਟ ਔਰ ਕਾਲਜ ਕਿ ਅਸੀਂ ਆਪਣੀ ਜਿਹੜੀ ਕੋਰਸ ਹੈ ਉਹ ਵਿਦਡਰੋ ਕਰਨਾ ਚਾਹੁੰਦੇ ਹਾਂ। ਜਿਹੜੀ ਵੀ ਉਹਨਾਂ ਨੇ ਉਸ ਕੋਰਸ ਦੇ ਵਾਸਤੇ ਫੀਸ ਪੇ ਕੀਤੀ ਹੋਈ ਹੈ ਉਹ ਫੀਸ ਉਹਨਾਂ ਨੂੰ ਲਾਈਕ ਦੇ ਕੈਨ ਆਸਕ ਫੋਰ ਦਾ ਰਿਫੰਡ ਆਫ ਦੈਟ ਫੀਸ। ਤਾਂ ਹੁਣ ਜਦੋਂ ਉਹ COE ਕੈਂਸਲ ਹੋ ਜੂਗੀ ਜੀ ਕਿਉਂਕਿ ਉਹਨਾਂ ਦੀ ਵੀਜ਼ਾ ਕੰਡੀਸ਼ਨ ਮੇਨਟੇਨ ਨਹੀਂ ਹੋਣੀ ਹੈ, ਜੇਕਰ ਉਹ ਹਾਇਰ ਸੈਕਟਰ ਦੇ ਵਿੱਚ ਆਏ ਸੀ ਫੀਸ ਪੇ ਕੀਤੀ ਹੋਈ ਹੈ ਉਹ ਫੀਸ ਉਹਨਾਂ ਨੂੰ ਲਾਈਕ ਦੇ ਕੈਨ ਆਸਕ ਫੋਰ ਦਾ ਰਿਫੰਡ ਆਫ ਦੈਟ ਫੀਸ। ਤਾਂ ਹੁਣ ਜਦੋਂ ਉਹ COE ਕੈਂਸਲ ਹੋ ਜੂਗੀ ਜੀ ਕਿਉਂਕਿ ਉਹਨਾਂ ਦੀ ਵੀਜ਼ਾ ਕੰਡੀਸ਼ਨ ਮੇਨਟੇਨ ਨਹੀਂ ਹੋਣੀ ਹੈ, ਜੇਕਰ ਉਹ ਹਾਇਰ ਸੈਕਟਰ ਦੇ ਵਿੱਚ ਆਏ ਸੀ ਤਾਂ ਉਹਨਾਂ ਨੂੰ AQF ਲੈਵਲ 8 ਦੇ ਇਕੁਇਵਲੈਂਟ COE ਲੈਣੀ ਪਊਗੀ ਜੀ, 7 ਦੇ ਇਕੁਇਵਲੈਂਟ ਸੋਰੀ।
0: ਓਕੇ, ਸੋ ਹੁਣ ਕੇਸ ਸਟੱਡੀ ਹੋਰ ਲੈ ਕੇ ਚੱਲਦੇ ਹਾਂ, ਫਰਜ਼ ਕਰਦੇ ਹਾਂ ਕਿ ਇੱਕ ਬੱਚਾ ਬੈਚਲਰ ਆਫ IT ਚ ਆਇਆ ਸੀ, ਉਹਨੇ ਆ ਕੇ ਦੇਖਿਆ ਕਿ ਪੜ੍ਹਾਈ ਔਖੀ ਹੈ ਤੇ ਉਹਦੇ ਟਾਈਪ ਦਾ ਇਹ ਕੰਮ ਹੈ ਨਹੀਂ ਕਿਉਂਕਿ ਗ੍ਰੈਜੂਏਸ਼ਨ ਹੈ, ਪਿੱਛੋਂ ਵੀ ਉਹਦੀ IT ਦੀ ਕੋਈ ਪੜ੍ਹਾਈ ਨਹੀਂ ਸੀ, ਉਹ ਕਿਸੇ ਟ੍ਰੇਡ ਕੋਰਸ 'ਚ ਚਲਾ ਜਾਂਦਾ ਹੈ, ਕਿਸੇ ਸੋਸ਼ਲ ਵਰਕ 'ਚ ਜਾਂ ਕਿਸੇ ਕੁੱਕਰੀ 'ਚ ਜਾਂ ਕਿਸੇ ਵੀ ਹੋਰ ABCD ਤੇ ਉਹਦੇ ਚ ਤੇ ਨਾਲੇ ਉਹਨੇ ਗ੍ਰੈਜੂਏਟ ਡਿਪਲੋਮਾ ਲੈ ਰੱਖਿਆ ਹੈਗਾ ਇਸ ਕਿਸਮ ਦਾ। ਹੁਣ ਉਹ ਇਸ ਲੈਵਲ ਨੂੰ ਮੇਨਟੇਨ ਕਰਨ ਦੇ ਲਈ ਜਿਵੇਂ ਤੁਸੀਂ ਕਹਿ ਰਹੇ ਹੋ ਤੇ ਪਲਾਨ ਬੀ ਕੀ ਕਰੇ ਫਿਰ?
1: ਇਸ ਲੈਵਲ ਨੂੰ ਮੇਨਟੇਨ ਕਰਨ ਵਾਸਤੇ ਉਹਨੂੰ ਕਰਨਾ ਕੀ ਪੈਣਾ ਜੀ, ਜਿੱਦਾਂ ਕਿ ਪਹਿਲਾਂ ਹੁੰਦਾ ਸੀ ਫਿਊਚਰ ਸੀ ਗ੍ਰੈਜੂਏਟ ਡਿਪਲੋਮਾ ਦੀ ਲਿੱਤੀ ਤਾਂ ਉਹਨੂੰ ਫਿਊਚਰ ਕੋਰਸ ਜਿਹੜਾ ਲੈਣਾ ਪਊਗਾ ਉਹ ਬੈਚਲਰ ਲੈਵਲ ਦਾ ਲੈਣਾ ਪਊਗਾ, ਤਾਂ ਉਹਨਾਂ ਨੂੰ ਕਿਸੇ ਵੀ ਬੈਚਲਰ ਦੇ ਵਿੱਚ ਇਨਰੋਲ ਕਰਨਾ ਪੈਣਾ। ਜਿਵੇਂ ਸਪੋਜ਼ ਕਰੋ ਉਹਦਾ ਕੋਰਸ ਫਿਨਿਸ਼ ਹੋ ਰਿਹਾ ਜੀ ਜੁਲਾਈ 2027 ਦੇ ਵਿੱਚ, ਤਾਂ ਉਹਨਾਂ ਨੂੰ ਅਗਸਤ ਸਪਟੰਬਰ ਮੰਥ ਦੀ 2027 ਦੀ ਕਿਸੇ ਨਾ ਕਿਸੇ ਬੈਚਲਰ ਕੋਰਸ ਦੀ ਸੀ ਆਈ ਹੋਲਡ ਕਰਨੀ ਪੈਣੀ ਹੈ। ਜੇਕਰ ਉਹਨਾਂ ਨੇ ਇਹ ਨਾ ਕੀਤਾ ਤਾਂ ਉਹਨਾਂ ਦੀ ਜਿਹੜੀ ਵੀਜ਼ਾ ਕੰਡੀਸ਼ਨ ਬ੍ਰੀਚ ਹੋ ਜਾਣਗੀਆਂ ਐਂਡ ਉਹ ਕੈਂਸਲੇਸ਼ਨ ਦਾ ਸ਼ਿਕਾਰ ਹੋ ਸਕਦੇ ਆ ਜੀ।
0: ਰਾਈਟ, ਇਹ ਜਿਹੜੀਆਂ ਕਾਰਵਾਈਆਂ ਕਰਨੀਆਂ ਪੈਣਗੀਆਂ ਸਟੂਡੈਂਟਸ ਨੂੰ, ਇਹਦੀ ਕੋਈ ਡੈਡਲਾਈਨ ਦਿੱਤੀ ਹੈ ਡਿਪਾਰਟਮੈਂਟ ਨੇ ਜਾਂ
1: ਇਹਦੀ ਕੋਈ ਡੈਡਲਾਈਨ ਨਹੀਂ ਦਿੱਤੀ ਜੀ? ਬੇਸਿਕਲੀ 30 ਡੇਜ਼ ਹੀ ਲਗਾ ਕੇ ਚੱਲੋ, ਕਿਉਂਕਿ 30 ਦਿਨਾਂ ਤੋਂ ਬਾਅਦ ਸੀ ਓਈ ਜਦੋਂ ਰੂਲ ਪਾਸ ਹੋ ਗਿਆ, ਪਾਸ ਹੋਣ ਤੋਂ ਬਾਅਦ 30 ਡੇਜ਼ ਤੋਂ ਬਾਅਦ ਸੀ ਓਈ ਕੈਂਸਲ ਹੋ ਜਾਣਗੀਆਂ। ਇਟ ਮੀਨਸ ਵਿਦ ਇਨ ਦੋਜ 30 ਡੇਜ਼ ਈਚ ਐਂਡ ਐਵਰੀ ਸਟੂਡੈਂਟ ਹੈਜ਼ ਟੂ ਟੇਕ ਦ ਅਨਦਰ ਸੀ ਓਈ ਸੋ ਦੈਟ ਦੇ ਕੈਨ ਮੇਨਟੇਨ ਦੇਅਰ ਵੀਜ਼ਾ ਕੰਡੀਸ਼ਨਸ।
0: ਇਹਨੂੰ ਅੰਗਰੇਜ਼ੀ ਚ ਕਹਿ ਲਿਆ ਜਾਂਦਾ ਵਿਦ ਇਫੈਕਟਸ ਫਰੋਮ, ਯਾਨੀ ਕਿ ਉਸੇ ਡੇਟ ਤੋਂ ਇਹ ਸ਼ੁਰੂ ਹੋ ਜਾਂਦੇ ਨੇ, ਸੋ ਇਹਦੇ ਇਫੈਕਟਸ ਤੇ ਆਫਟਰ ਇਫੈਕਟਸ ਆਉਣ ਵਾਲੇ ਟਾਈਮ ਦੇ ਵਿੱਚ ਦਿਖਣਗੇ।
1: ਬੈਚਲਰ ਦੀ ਸੀ ਓਈ ਬਹੁਤ ਐਕਸਪੈਂਸਿਵ ਮਿਲਣੀ ਹੈ, $3,535 ਤੱਕ ਜਾ ਕੇ ਜੀ।
0: ਹੁਣ ਜਿਸ ਕਿਸਮ ਦੇ ਨਾਲ ਇਹ ਸਰਕਾਰ ਨੇ ਦੇਖਿਆ ਹੈਗਾ ਕਿ ਗ੍ਰੈਜੂਏਟ ਡਿਪਲੋਮਾ ਦੇ ਨਾਲ ਇੱਕ ਕਿਸਮ ਦੀ ਰਿਪ ਆਫ ਹੋ ਰਹੀ,

0: ਸੀਗਾ ਕੀ ਰਿਪੋਰਟ ਕੀ ਕਹਿੰਦੀ ਹੈਗੀ ਉਹਦੇ ਬਾਰੇ ਥੋੜਾ ਜਿਹਾ ਦੱਸੋਗੇ ਕਿ ਸਰਕਾਰ ਦੇ ਕੀ ਅੰਦਾਜ਼ੇ ਸੀਗੇ ਤੇ ਕਿਸ ਤਰੀਕੇ ਦੇ ਨਾਲ ਸਿਸਟਮ ਨੂੰ ਖੋਰਾ ਲੱਗਣ ਤੋਂ ਬਚਾ ਰਹੇ ਨੇ ਔਰ ਇਹਦੇ ਇਹਦੇ ਚ ਜਿਵੇਂ ਉਹ ਵਿਨਰਸ ਤੇ ਲੂਜ਼ਰਸ ਕਹਿ ਲੈਂਦੇ ਹੁੰਦੇ ਕਿ ਇਹਦੇ ਚ ਕੌਣ ਖੱਟੂਗਾ ਤੇ ਕੌਣ ਨੁਕਸਾਨ ਝੱਲੂਗਾ
1: ਦੇਖੋ ਫਰੋਮ ਦਾ ਬਿਗਨਿੰਗ ਜਦੋਂ ਤੋਂ ਇਹ ਮਾਈਗ੍ਰੇਸ਼ਨ ਦੇ ਪਿੱਛੇ ਪਏ ਨੇ ਇਹਨਾਂ ਦਾ ਇੱਕ ਹੀ ਏਜੰਡਾ ਚੱਲ ਰਿਹਾ ਕਿ ਇਹ ਆਸਟ੍ਰੇਲੀਆ ਦੇ ਵਿੱਚ ਉਹਨਾਂ ਸਟੂਡੈਂਟਸ ਨੂੰ ਲੈ ਕੇ ਆਉਣ ਜਿਹੜੇ ਜੈਨੂਅਲੀ ਇੱਥੇ ਪੜ੍ਹਨਾ ਚਾਹੁੰਦੇ ਆ ਤੇ ਪੜ੍ਹ ਕੇ ਵਾਪਿਸ ਜਾਣ ਜਾਂ ਫਿਰ ਕੋਈ ਇੱਕ ਸਕਿੱਲ ਲੈ ਕੇ ਆਉਣ, ਸਕਿੱਲ ਸਟੂਡੈਂਟਸ ਨੂੰ ਲੈ ਕੇ ਆਉਣਾ ਚਾਹੁੰਦੇ ਨੇ। ਇਹਦੇ ਨਾਲ ਹੋਊਗਾ ਕਿ ਜੀ ਦੇ ਵਿਲ ਬੀ ਸਪੋਰਟਿੰਗ ਦਾ ਹਾਇਰ ਸੈਕਟਰ, ਕਿਉਂਕਿ ਜਿਹੜਾ ਆਹ ਬਦਲਾਅ ਹੈ ਹਾਇਰ ਸੈਕਟਰ ਦੇ ਵਿੱਚ ਨਹੀਂ ਆ ਰਿਹਾ। ਜਿਹੜਾ ਇਹ ਕੋਰਸ ਕਿਸੇ ਵੀ ਯੂਨੀਵਰਸਿਟੀ ਲੈਵਲ ਸਪੋਜ਼ ਕਰੋ ਗ੍ਰੈਜੂਏਟ ਡਿਪਲੋਮਾ ਜੀ, ਉਹ ਦੇ ਆਰ ਨੋਟ ਇੰਪੈਕਟਡ ਵਿਦ ਦੈਟ। ਸਿਰਫ ਵੋਕੇਸ਼ਨਲ ਸੈਕਟਰ ਇੰਪੈਕਟ ਹੋ ਰਿਹਾ ਇਸ ਚੀਜ਼ ਦੇ ਨਾਲ, ਤਾਂ ਇਟ ਮੀਨਸ ਦੇ ਵਾਂਟ ਟੂ ਸਪੋਰਟ ਦਾ ਹਾਇਰ ਸੈਕਟਰ ਯੂਨੀਵਰਸਿਟੀਜ਼ ਵਗੈਰਾ ਨੂੰ, ਸੋ ਦੈਟ ਕਿ ਮੈਜੋਰਿਟੀ ਆਫ ਦਾ ਬੱਚਾ ਟ੍ਰੇਡ ਦੀ ਜਗ੍ਹਾ ਕੰਸਟਰਕਸ਼ਨ ਲਾਈਕ ਇੱਥੇ ਆ ਕੇ ਹਾਇਰ ਸੈਕਟਰ ਦੇ ਵਿੱਚ ਆ ਕੇ ਵੋਕੇਸ਼ਨਲ ਚ ਨਾ ਜਾਵੇ ਤਾਂ ਉਹ ਵੋਕੇਸ਼ਨ ਹਾਇਰ ਸੈਕਟਰ ਦੇ ਵਿੱਚ ਹੀ ਪੜ੍ਹੇ।
0: ਓਕੇ, ਹੁਣ ਜ਼ਾਹਿਰ ਜੀ ਗੱਲ ਹੈ ਕਿ ਸਰਕਾਰ ਉਹਨਾਂ ਨੂੰ ਹਾਇਰ ਸੈਕਟਰ ਚ ਭੇਜਣਾ ਚਾਹੁੰਦੀ ਹੈਗੀ ਹੈ ਤੇ ਉਹਦੇ ਚ ਆਫਕੋਰਸ ਫੀਸਿਸ ਵੀ ਜ਼ਿਆਦਾ ਹੈਗੀਆਂ ਨੇ। ਕੀ ਇੱਕ ਬਹੁਤ ਹਾਈਪੋਥੈਟੀਕਲ ਕੁਐਸਚਨ ਹੈ ਵੈਸੇ, ਤੁਸੀਂ ਮਤਲਬ ਇੰਨਾ ਸਾਲਾਂ ਦਾ ਤਜਰਬਾ ਹੈਗਾ ਵਿਪੁਲ ਜੀ, ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਜਦੋਂ ਬੱਚੇ ਟ੍ਰੇਡ ਕੋਰਸ ਕਰ ਲੈਂਦੇ ਨੇ ਉਹ ਤੋਂ ਬਾਅਦ ਕੁਝ ਕੋਰਸਿਸ ਐਸੇ ਹੈਗੇ ਨੇ ਕਿ ਉਹਨਾਂ ਦੇ ਬੈਚਲਰ ਕੋਰਸਿਸ ਬੜੇ ਮਹਿੰਗੇ ਨੇ, ਉਹਨਾਂ ਦੇ ਨਾਲ ਰੈਲੇਵੈਂਟ ਮਿਲਦੇ ਜੁਲਦੇ, ਤੇ ਕੁਝ ਕੋਰਸਿਸ ਹੈਗੇ ਨੇ ਉਹਨਾਂ ਦੇ ਉਹਨਾਂ ਨੂੰ ਫਿਰ ਜਿਸ ਤਰੀਕੇ ਦੇ ਜਿਵੇਂ BBA ਵਗੈਰਾ ਇਸ ਕਿਸਮ ਦੇ ਮੈਨੇਜਮੈਂਟ ਕੋਰਸਿਸ ਉਹ ਲੈਣਗੇ। ਕੀ ਇਹਦੇ ਤੋਂ ਬਾਅਦ ਉਹਨਾਂ ਦੇ ਜ਼ਿਆਦਾਤਰ ਸਟੂਡੈਂਟ, ਲੈਟਸ ਬੀ ਫੇਅਰ, ਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਉਹ ਪਰਮਾਨੈਂਟ ਰੈਜ਼ੀਡੈਂਸੀ ਦਾ ਪਾਥਵੇ ਭਾਲਦੇ ਨੇ, ਕੀ ਉਹ ਇਸ ਤਰੀਕੇ ਦੇ ਨਾਲ ਐਲੀਜੀਬਲ ਹੋ ਸਕਣਗੇ ਜਾਂ ਇਹ ਉਹਨਾਂ ਦੇ ਪਾਥਵੇ ਨੂੰ ਹੋਰ ਕੰਪਲੀਕੇਟ ਕਰ ਦੇਗਾ?
1: ਹੋਰ ਕੰਪਲੀਕੇਟ ਹੋ ਜੂਗਾ ਜੀ। ਦੇਖੋ ਹੁਣ ਸਪੋਜ਼ ਕਰੋ ਕੋਈ ਸਟੂਡੈਂਟ ਹੁਣ ਨਿਊ ਆ ਰਿਹਾ ਆਸਟ੍ਰੇਲੀਆ ਦੇ ਵਿੱਚ, ਉਹ ਇੱਥੇ ਬੈਚਲਰ ਕੋਰਸ ਦੇ ਵਿੱਚ ਆ ਰਿਹਾ। ਪਹਿਲਾਂ ਕੀ ਹੁੰਦਾ ਸੀਗਾ ਕਿ ਬੈਚਲਰ ਕੋਰਸ ਦੇ ਵਿੱਚ ਆ ਕੇ ਜਦੋਂ ਬੱਚੇ ਨੂੰ ਉਹ ਕੋਰਸ ਟਫ ਲੱਗਦਾ ਸੀ, ਉਹ ਹਮੇਸ਼ਾ ਭੱਜਦਾ ਸੀ ਕਿ ਮੈਂ ਇਹੋ ਜਿਹਾ ਕੋਈ ਕੋਰਸ ਲੈ ਲਾਂ ਜਿਹਦੇ ਵਿੱਚ PR ਆਸਾਨ ਹੋਵੇ ਤੇ PR ਅਚੀਵ ਕਰ ਸਕੇ ਉਹ। ਹੁਣ ਕੀ ਹੋਊਗਾ ਜੀ, ਉਹ ਟ੍ਰੇਡ ਦੇ ਵਿੱਚ ਜਾ ਨਹੀਂ ਸਕੇਗਾ, ਹੀ ਹੈਜ਼ ਟੂ ਇਨਰੋਲ ਇਨ ਦਾ ਬੈਚਲਰ ਕੋਰਸ। ਤੇ ਬੈਚਲਰ ਲਾਈਕ ਆਹ ਇੱਕ ਕੌੜਾ ਸੱਚ ਹੈ ਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਲਿਮਿਟਡ ਕੋਰਸ ਨੇ ਜਦੋਂ ਆਪਾਂ ਹਾਇਰ ਸੈਕਟਰ ਦੀ ਗੱਲ ਆ ਜਿਹਦੇ ਵਿੱਚ PR ਹੈ, ਜਿਵੇਂ ਬੈਚਲਰ ਆਫ ਬਿਜ਼ਨਸ ਹੋ ਗਿਆ ਜੀ, ਬੈਚਲਰ ਆਫ ਹੈਲਥ ਸਰਵਿਸ ਹੋ ਗਿਆ, ਇਹਦੇ ਵਿੱਚ PR ਨਹੀਂ ਮਿਲਦੀ ਬੱਚੇ ਨੂੰ। ਤਾਂ ਆਟੋਮੈਟਿਕਲੀ ਪਹਿਲਾਂ ਬੱਚੇ ਨੂੰ ਇਹੋ ਜਿਹੇ ਕੋਰਸ ਕਰਨੇ ਪੈਣਗੇ ਜਿਨ੍ਹਾਂ ਦੇ ਵਿੱਚ PR ਦੇ ਪ੍ਰੋਸਪੈਕਟ ਬਹੁਤ ਲੋ ਹੋਣਗੇ। ਪਹਿਲਾਂ ਬੱਚਾ ਉਹ ਕੋਰਸ ਕਰੂਗਾ, ਫਿਰ 4-5 ਵੀਜ਼ਾ ਤੇ ਜਾਊਗਾ, ਐਂਡ ਲੇਟਰ ਔਨ ਅਗੇਨ ਦੇ ਵਿਲ ਡੂ ਸਮ ਸੋਰਟ ਆਫ ਦਾ ਟ੍ਰੇਡ ਕੋਰਸ। ਤਾਂ ਬੱਚੇ ਦਾ ਜਿਹੜਾ PR ਦਾ ਪਾਥਵੇ ਹੋਰ ਲੰਬਾ ਤੇ ਐਕਸਪੈਂਸਿਵ ਹੋ ਜਾਊਗਾ ਜੀ।
0: ਰਾਈਟ, ਠੀਕ ਹੈ। ਕੋਈ ਸਟੇਟਸ ਅਪਡੇਟਸ ਆਈਆਂ ਹੈਗੀਆਂ ਨੇ ਜਾਂ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਲੱਗ ਰਿਹਾ? ਕਿਉਂਕਿ ਕੁਛ NSW ਦੀ ਇੱਕ ਤਾਂ ਵੇਟ ਕੀਤੀ ਜਾ ਰਹੀ ਸੀ, 491 ਹਾਲੇ ਤੱਕ ਨਹੀਂ ਲਿਆ, ਬਾਕੀ ਸਟੇਟਾਂ ਦਾ ਕੁਛ ਜੇ ਕਿਤੇ ਦਾ?
1: ਹਾਂਜੀ ਹਜੇ ਦੇਖੋ ਸਿਰਫ ਨਾਰਦਰਨ ਟੈਰੀਟਰੀ ਐਂਡ ਤਸਮਾਨੀਆ ਇਹ ਜੀ ਸਟੇਟ ਹੈ ਜਿਨ੍ਹਾਂ ਨੇ ਆਪਣੀਆਂ ਸੀਟਸ ਐਲੋਕੇਸ਼ਨ ਅਨਾਊਂਸ ਕਰਕੇ ਉਹਦੇ ਬਾਅਦ ਸਟੇਟਸ ਓਪਨ ਹੋ ਚੁੱਕੀਆਂ ਨੇ ਐਂਡ ਦੇ ਆਰ ਅਸੈਪਟਿੰਗ ਦਾ ਆਰਓਇਜ਼। ਰੈਸਟ ਆਫ ਦੀਆਂ ਸਟੇਟਸ ਹਜੇ ਕਲੋਜ਼ ਨੇ। ਇਹ ਆਈ ਬਿਲੀਵ ਕਿ ਇਹ ਸਾਰੀ ਸਟੇਟਸ ਨੂੰ ਦੇਖੋ ਕੋਟਾ ਆ ਚੁੱਕਿਆ, ਦੇ ਆਰ ਜਸਟ ਵੇਟਿੰਗ ਕਿ 189 ਦਾ ਇਨਵੀਟੇਸ਼ਨ ਆਉਣ ਜਦੋਂ ਹੁੰਦਾ ਕਿ ਉਸ ਤੋਂ ਬਾਅਦ ਓਪਨ ਹੋਈਏ, ਕਿਉਂਕਿ ਵੀ ਆਰ ਐਕਸਪੈਕਟਿੰਗ ਕਿ ਜਿਹੜਾ 189 ਦਾ ਇਨਵੀਟੇਸ਼ਨ ਰਾਊਂਡ ਹੈ ਜੀ ਲਾਸਟ ਵੀਕ ਆਫ ਸਪਟੰਬਰ ਹੋ ਜੂਗਾ ਐਂਡ ਉਸ ਤੋਂ ਬਾਅਦ ਸਾਰੀਆਂ ਸਟੇਟਸ ਵੀ ਓਪਨ ਹੋ ਜਾਣਗੀਆਂ ਜੀ।
0: ਰਾਈਟ, ਠੀਕ ਹੋ ਗਿਆ। ਕੁਛ ਹੋਰ ਵੀਜ਼ਾ ਕੈਟਾਗਰੀਜ਼ ਦੇ ਬਾਰੇ ਵੀ ਗੱਲ ਕਰਦੇ ਚੱਲਦੇ ਹੈਗੇ ਇਸ ਵਕਤ, ਜਿਹੜੀ ਇੱਕ ਬਹੁਤ ਜ਼ਿਆਦਾ 705 ਬਣੀ ਹੋਈ ਹੈ ਕਿ ਪਾਰਟਨਰ ਵੀਜ਼ਾਸ ਨੂੰ ਲੈ ਕੇ ਇੱਕ ਬਹੁਤ ਵੱਡਾ ਡੀਲੇ ਚੱਲ ਰਿਹਾ ਹੈਗਾ, ਉਹਦਾ ਕੀ ਹੱਲ ਨਿਕਲਦਾ ਨਜ਼ਰ ਆ ਰਿਹਾ ਹੈਗਾ? ਕਿਉਂਕਿ ਹੁਣ ਤਾਂ ਮੇਨ ਸਟ੍ਰੀਮ ਮੀਡੀਆ ਵੀ ਉਹਨੂੰ ਬਹੁਤ ਜ਼ਿਆਦਾ ਚੱਕ ਰਿਹਾ ਹੈਗਾ, ਤੇ ਪਾਰਟਨਰ ਵੀਜ਼ਾ ਦੇ ਉੱਤੇ ਜਿਹੜੀ ਇੱਕ ਲੌਂਗ ਟਰਮ ਦੀ ਵੇਟ ਹੈ ਉਹਦਾ ਕੋਈ ਸੋਲਿਊਸ਼ਨ ਨਿਕਲਦਾ?
1: ਹਜੇ ਤੱਕ ਜੀ ਦੇਖੋ ਇਹਦੇ ਵਿੱਚ ਕੋਈ ਜ਼ਿਆਦਾ ਦੇਖਣ ਨੂੰ ਮਿਲਿਆ ਨੀ ਕਿ ਕਹਿੰਦੇ ਨੇ ਵੀ ਜਿਹੜੀ ਪ੍ਰੋਸੈਸਿੰਗ ਆ ਬਹੁਤ ਫਾਸਟ ਕੀਤੀ ਹੋਵੇ। ਹਜੇ ਵੀ ਜਿਹੜੀ ਐਪਲੀਕੇਸ਼ਨ 309 ਦੀ ਆਪਾਂ ਜੇ ਗੱਲ ਕਰੀਏ, ਜਿਹੜੇ ਜਿਹਨਾਂ ਨੇ ਓਵਰਸੀਜ਼ ਤੋਂ ਅਪਲਾਈ ਕੀਤੇ ਹੋਏ ਆ, ਸਟਿਲ ਉਹਨਾਂ ਐਪਲੀਕੇਸ਼ਨ ਨੂੰ ਮੋਰ ਦੈਨ 2 ਈਅਰਸ ਦਾ ਟਾਈਮ ਲੱਗ ਰਿਹਾ ਕਿ ਡਿਪਾਰਟਮੈਂਟ ਪ੍ਰੋਸੈਸ ਕਰਨ ਦੇ ਵਿੱਚ, ਜਿਹਦੇ ਕਰਕੇ ਪਾਰਟਨਰਸ ਇੱਕ ਦੂਜੇ ਨੂੰ ਮਿਲ ਨਹੀਂ ਪਾ ਰਹੇ। ਪਰ ਨਾਲ ਨਾਲ ਇਹ ਨਿਊਜ਼ ਵੀ ਆ ਰਹੀ ਹੈ ਕਿ ਜੋ ਲਾਈਕ ਇਸ ਟਾਈਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਸ਼ਾਇਦ ਪਾਰਟਨਰ ਵੀਜ਼ਾ ਆਨਸ਼ੋਰ ਪੈਣਾ ਬੰਦ ਹੋ ਜੇ, ਹਰ ਇੱਕ ਐਪਲੀਕੈਂਟ ਲਈ ਨਹੀਂ ਬੰਦ ਹੋਊਗਾ, ਸ਼ਾਇਦ ਕੁਛ ਵੀਜ਼ਿਆਂ ਦੇ ਉੱਪਰ ਪਾਰਟਨਰ ਵੀਜ਼ਾ ਨਾ ਪਵੇ। ਜਿੱਦਾਂ ਕਿ ਕਈ ਵਾਰ ਐਪਲੀਕੈਂਟ ਜੇ ਮੈਰਿਜ ਤੋਂ ਬਾਅਦ ਆਪਣੇ ਪਾਰਟਨਰ ਦਾ ਟੂਰਿਸਟ ਵੀਜ਼ਾ ਲਵਾ ਲੈਂਦਾ ਸੀ ਤੇ ਟੂਰਿਸਟ ਤੇ ਆ ਕੇ ਪਾਰਟਨਰ ਵੀਜ਼ਾ ਬਾਅਦ ਚ ਅਪਲਾਈ ਹੋ ਜਾਂਦਾ ਸੀ। ਸ਼ਾਇਦ ਤਾਂ ਇਹ ਜੇ ਵੀ ਜਿਹੜੇ ਆਪਸ਼ਨ ਸੀਗੇ ਜੀ ਇਨ ਫਿਊਚਰ ਦੇ ਵਿੱਚ ਕਲੋਜ਼ ਹੋ ਸਕਦੇ ਆ।
0: ਰਾਈਟ, ਪਾਰਟਨਰ ਦੇ ਨਾਲ ਨਾਲ ਪੇਰੈਂਟਸ ਵੀਜ਼ਾ ਨੂੰ ਲੈ ਕੇ ਵੀ ਪਿਛਲੇ ਦਿਨਾਂ ਦੇ ਵਿੱਚ ਹੁਣ ਤਾਂ ਬੈਕਲੈਸ਼ ਵੀ ਜਿਹੜਾ ਕਮਿਊਨਿਟੀ ਦਾ ਬਹੁਤ ਸਹਿਣਾ ਪੈ ਰਿਹਾ ਹੈਗਾ ਸਰਕਾਰ ਨੂੰ, ਪਰ ਪੇਰੈਂਟ ਵੀਜ਼ਾ ਆਰ ਗੈਟਿੰਗ ਟਫਰ ਐਂਡ ਟਫਰ। ਵਿਪੁਲ ਭਾਅ ਜੀ ਕੀ ਹੁਣ ਸੁਜੈਸਟ ਕਰਦੇ ਹੋ ਕਿ ਜਦੋਂ ਉਹਦੀ ਮਿਆਦ ਘਟਾ ਦਿੱਤੀ ਗਈ ਹੈ ਕਿ ਵਾਕਈ ਤੁਸੀਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਅਪਲਾਈ ਕੀਤੇ ਨੇ ਵੀਜ਼ੇ ਹੁਣ ਵਾਕਈ ਇਸ ਤਰੀਕੇ ਦੇ ਨਾਲ ਆ ਰਹੇ ਨੇ ਕਿ ਛੋਟੀ ਛੋਟੀ ਟਰਮ ਦੇ ਆ ਰਹੇ ਨੇ ਉਹ ਜਿਹੜੇ ਸਾਲ ਸਾਲ ਦੇ ਪਹਿਲਾਂ ਤਿੰਨ ਤਿੰਨ ਸਾਲ ਦੇ
1: ਆਪਾਂ ਲੱਗਦੇ ਸੀ? ਹਾਂਜੀ ਐਗਜੈਕਟਲੀ, ਜਿਹੜੇ ਵੀ ਇਸ ਟਾਈਮ ਟੂਰਿਸਟ ਵੀਜ਼ਾਸ ਗ੍ਰਾਂਟ ਹੋ ਰਹੇ ਨੇ ਜੀ, ਮੈਕਸੀਮਮ ਜਿਹੜੀ ਉਹਦੀ ਡੂਰੇਸ਼ਨ ਆ ਰਹੀ ਹੈ 6 ਮੰਥ ਦੀ ਆ ਰਹੀ ਹੈ, ਈਵਨ ਦੋ ਇਹਦੇ ਵਿੱਚ ਨੋ ਫਰਦਰ ਸਟੇ ਨਾਲ ਲੱਗੀ ਆ ਰਹੀ ਹੈ, ਜੋ ਇੱਕ ਬਹੁਤ ਹੀ ਕੰਸਰਨਿੰਗ ਪਾਰਟ ਹੈ ਕਿਉਂਕਿ ਜ਼ਿਆਦਾਤਰ ਐਪਲੀਕੈਂਟਸ ਆਪਣੇ ਪੇਰੈਂਟਸ ਨੂੰ ਬੁਲਾਉਂਦੇ ਆ ਜਦੋਂ ਉਹਨਾਂ ਨੂੰ ਇੱਥੇ ਕੋਈ ਫੈਮਿਲੀ ਹੈਲਪ ਦੀ ਜ਼ਰੂਰਤ ਹੁੰਦੀ ਹੈ ਡਿਊਰਿੰਗ ਦਾ ਪ੍ਰੈਗਨੈਂਸੀ ਜਾਂ ਫਿਰ ਕੋਈ ਵੀ ਹੋਰ ਰੀਜ਼ਨ ਦੇ ਨਾਲ, ਤਾਂ ਹੁਣ ਉਹਨਾਂ ਨੂੰ ਸਿਰਫ 3 ਮਹੀਨਿਆਂ ਦੀ ਹੀ ਸਟੇ ਮਿਲ ਰਹੀ ਹੈ, ਤਾਂ 3 ਮਹੀਨਿਆਂ ਬਾਅਦ ਉਹਨਾਂ ਨੂੰ ਦੁਬਾਰਾ ਫਿਰ ਇੰਡੀਆ ਲਾਈਕ ਕੰਟਰੀ ਡਿਪਾਰਟ ਕਰਨੀ ਪੈਂਦੀ ਹੈ ਤੇ ਲੇਟਰ ਔਨ ਫਿਰ ਉਹ ਵਾਪਿਸ ਆਣਗੇ ਜੀ, ਜਿਹਦੇ ਕਰਕੇ ਬੱਚਿਆਂ ਦੇ ਉੱਤੇ ਅਨਸੈਸਰੀ ਐਕਸਪੈਂਸ ਤੇ ਬਰਡਨ ਹੋ ਚੁੱਕੇ ਜੀ।
0: ਜਿਹੜੇ ਅੱਗੇ ਇਸ ਕਿਸਮ ਦੇ ਵੀਜ਼ਾਸ ਹੁੰਦੇ ਸੀ ਪੇਰੈਂਟਸ ਦੇ ਲਈ ਕਿ ਪੇਰੈਂਟਸ ਨੂੰ ਸੱਦ ਲਿਆ ਜਾਂਦਾ ਸੀ ਤੇ ਏਜਡ ਪੇਰੈਂਟਸ ਵੀਜ਼ਾਸ ਹੁੰਦੇ ਸੀ, ਬ੍ਰਿਜਿੰਗ ਤੇ ਚਲੇ ਜਾਂਦੇ ਸੀ, ਕਈ ਕਈ ਸਾਲ ਕਈ ਕਈ ਮਹੀਨੇ ਵੇਟ ਵੀ ਕਰ ਲੈਂਦੇ ਸੀਗੇ ਮੇਰੇ ਖਿਆਲ ਨਾਲ ਸਭ ਕਲਾਸ 8-0 ਵਗੈਰਾ, ਉਹਨਾਂ ਦਾ ਹੁਣ ਕੀ ਭਵਿੱਖ ਹੈਗਾ?
1: ਦੇਖੋ ਜੀ ਉਹਨਾਂ ਦਾ 804 ਦਾ ਚਲੋ ਪੈਂਦਾ ਹੀ ਉਹਨਾਂ ਉਸ ਐਪਲੀਕੈਂਟ ਦਾ ਜਿਹਦੇ ਐਟਲੀਸਟ 50% ਫੈਮਿਲੀ ਇੱਥੇ ਪਰਮਾਨੈਂਟ ਰੈਜੀਡੈਂਟ ਹੋਵੇ ਐਂਡ ਪੇਰੈਂਟ ਦੀ ਏਜ ਐਟਲੀਸਟ 67 ਈਅਰ ਹੋਵੇ, ਉਸ ਤੋਂ ਬਾਅਦ ਹੀ ਉਹ ਜਾ ਕੇ ਉਹ ਏਜਡ ਪੇਰੈਂਟ ਵੀਜ਼ਾ ਅਪਲਾਈ ਕਰ ਸਕਦੇ ਸੀ। ਹੁਣ ਜਿਹੜੀ ਸਰਕਾਰ ਹੈ ਉਹਨੇ ਏਜਡ ਪੇਰੈਂਟ ਵੀਜ਼ਾ ਨੂੰ ਵੀ ਟਾਰਗੇਟ ਕਰਨਾ ਸਟਾਰਟ ਕਰ ਦਿੱਤਾ, ਕਿਸੇ ਨੂੰ ਵੀ ਨਹੀਂ ਛੱਡ ਰਿਹਾ ਜੀ, ਲਾਈਕ ਹੁਣ ਪੇਰੈਂਟ ਦੇ ਉੱਪਰ ਵੀ ਆ ਗਿਆ ਕਿ ਉਹ ਇੱਥੇ ਕਿੰਨੇ ਕੁ ਨੰਬਰ ਆ ਜਾਂਦੇ ਸੀ ਪੇਰੈਂਟਸ ਦੇ, ਹੁਣ ਏਜ ਪੇਰੈਂਟ ਵੀਜ਼ਾ ਨੂੰ ਵੀ ਇਹਨਾਂ ਟਾਰਗੇਟ ਕੀਤਾ ਕਿ ਸ਼ਾਇਦ ਇਨ ਫਿਊਚਰ ਦੇ ਵਿੱਚ ਜਿਹੜਾ ਏਜਡ ਪੇਰੈਂਟ ਵੀਜ਼ਾ ਜਿਹਦੇ ਵਿੱਚ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ ਸੀ ਉਹ ਆਨਸ਼ੋਰ ਪੈਣਾ ਬੰਦ ਹੋ ਜਾਵੇ। ਇਟ ਮੀਨਸ ਪੇਰੈਂਟਸ ਨੂੰ ਲਾਈਕ ਹਰ ਵਾਰ ਟੂਰਿਸਟ ਵੀਜ਼ਾ ਤੇ ਆਉਣਾ ਪੈਣਾ, ਵਾਪਿਸ ਜਾਣਾ ਪੈਣਾ, ਫੇਰ ਆਉਣਾ ਪੈਣਾ ਜੀ।
0: ਰਾਈਟ ਰਾਈਟ, ਸੇਮ ਵਿਦ ਦ 864?
1: ਹਾਂਜੀ
0: ਰਾਈਟ, ਠੀਕ ਹੈ। ਵਿਪੁਲ ਜੀ ਇਸ ਵਕਤ ਜਿਹੜੇ ਸਟੂਡੈਂਟ ਵੀਜ਼ਾਸ ਦੀ ਇੱਕ ਬਹੁਤ ਵੱਡੀ ਗੱਲ ਇਸ ਵਕਤ ਸਮੱਸਿਆ ਤੁਰੀ ਹੈ, ਆਖਰੀ ਕੁਛ ਮਿੰਟਾਂ ਦੇ ਵਿੱਚ ਇਹ ਫਟਾਫਟ ਕੁਛ ਸਵਾਲ ਪੁੱਛਣੇ ਚਾਹੁੰਦੇ ਹਾਂ ਕਿ ਸਟੂਡੈਂਟ ਵੀਜ਼ਾ ਨੂੰ ਲੈ ਕੇ ਹੁਣ ਜਿਹੜੇ ਬੱਚੇ ਆਪਣਾ ਪਲਾਨ ਵੀ ਤਿਆਰ ਕਰਨਾ ਚਾਹਣ, ਕਿਹੜੀਆਂ ਕਿਹੜੀਆਂ ਜਿਹੜੀਆਂ ਕੋਰਸਿਸ ਹੈਗੇ ਨੇ ਜਿਹੜੇ ਪ੍ਰੀਡੋਮੀਨੈਂਟਲੀ ਜਿਹੜੇ ਤੁਹਾਨੂੰ ਲੱਗਦਾ ਕਿ ਫਿਊਚਰਿਸਟਿਕ ਕੋਰਸਿਸ ਹੈਗੇ ਨੇ ਤੇ ਉਹਨਾਂ ਦੇ ਵਿੱਚ ਹੀ ਰਹਿਣ ਤਾਂ ਕਿ ਕੱਲ ਨੂੰ ਜੇ ਕੋਈ ਜ਼ਿਆਦਾ ਛੇੜਛਾੜ ਹੁੰਦੀ ਹੈ ਤਾਂ ਸਟਿਲ ਥੋੜਾ ਜਿਹਾ, ਵੈਸੇ ਤਾਂ ਹੁਣ ਕੁਛ ਰਿਹਾ ਨਹੀਂ ਹੈਗਾ ਫਿਕਸ ਆਸਟ੍ਰੇਲੀਆ ਦਾ, ਫਿਰ ਵੀ ਕੰਪੈਰੇਟਿਵਲੀ ਉਹਨਾਂ ਦੇ ਬੈਟਰ ਚਾਂਸਿਸ ਹੋ ਸਕਦੇ ਨੇ।
1: ਦੇਖੋ ਜੀ ਆਸਟ੍ਰੇਲੀਆ ਦੇ ਵਿੱਚ ਹਮੇਸ਼ਾ ਹੀ ਕੰਸਟਰਕਸ਼ਨ ਸੈਕਟਰ ਹੋ ਗਿਆ ਜੀ, ਹੈਲਥ ਸੈਕਟਰ ਹੋ ਗਿਆ, ਇਹਨਾਂ ਸੈਕਟਰ ਦੀ ਹੀ ਜ਼ਿਆਦਾ ਡਿਮਾਂਡ ਰਹਿੰਦੀ ਹੈ। ਜੇਕਰ ਕੋਈ ਬੱਚਾ ਬੈਚਲਰ ਆਫ ਬਿਜ਼ਨਸ ਵਗੈਰਾ ਕਰੇ ਇਨਸਟੈਡ ਆਫ ਡੂਇੰਗ ਅ ਬੈਚਲਰ ਆਫ ਬਿਜ਼ਨਸ, ਮੈਂ ਹਮੇਸ਼ਾ ਹੀ ਰਿਕਮੈਂਡ ਕਰਦਾ ਕਿ ਦੇ ਸ਼ੁੱਡ ਗੋ ਫੋਰ ਦਾ ਬੈਚਲਰ ਆਫ ਕੰਸਟਰਕਸ਼ਨ ਮੈਨੇਜਮੈਂਟ, ਕਿਉਂਕਿ ਜੇਕਰ ਉਹ ਕੰਸਟਰਕਸ਼ਨ ਦੇ ਵਿੱਚ ਬੈਚਲਰ ਕਰਦੇ ਆ ਤਾਂ ਉਹਦੇ ਵਿੱਚ PR ਦੇ ਬਹੁਤ ਆਪਸ਼ਨ ਨਿਕਲ ਸਕਦੇ ਨੇ ਜਿਹਦੇ ਨਾਲ ਉਹ ਜਲਦੀ PR ਲੈ ਸਕਦੇ ਨੇ। ਹੈਲਥ ਸੈਕਟਰ ਦੇ ਵਿੱਚ ਵੀ ਕਈ ਕੋਰਸਿਸ ਨੇ, ਬਟ ਕਈ ਕੋਰਸਿਸ ਇਹੋ ਜਿਹੇ ਜਿਹਦੇ ਵਿੱਚ ਉਹਨਾਂ ਨੂੰ ਜਿਹੜੀ ਜੋਬ ਦੀ ਡਿਮਾਂਡ ਹੁੰਦੀ ਹੈ, ਰਿਕੁਆਇਰਮੈਂਟ ਹੁੰਦੀ ਹੈ, ਉਹ ਕਾਫੀ ਹਾਈ ਹੁੰਦੀ ਹੈ ਕਿ ਉਹਨਾਂ ਨੂੰ ਹਾਇਰ ਪੋਜੀਸ਼ਨ ਤੇ ਕੰਮ ਕਰਨਾ ਪੈਂਦਾ ਕਿ ਉਸ ਪੋਜੀਸ਼ਨ ਤੇ ਜਾਣ ਲਈ ਉਹਨਾਂ ਨੂੰ 4 ਦਾ ਐਕਸਪੀਰੀਅੰਸ ਦੀ ਜ਼ਰੂਰਤ ਹੁੰਦੀ ਹੈ। ਤਾਂ ਮੁੜ ਤੁੜ ਕੇ ਉਹੀ ਕੋਰਸ ਬਚਦੇ ਜੀ ਕਿ ਕੁਝ ਸੋਸ਼ਲ ਵਰਕ ਕਰਦਾ, ਕੋਈ ਨਰਸਿੰਗ ਕਰਦਾ, ਤਾਂ ਬਹੁਤ ਲਿਮਿਟਡ ਆਪਸ਼ਨ ਹੈ ਜੀ ਇਸ ਟਾਈਮ।
0: ਰਾਈਟ, ਇੱਕ ਇੱਥੇ ਬੱਚੇ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ, ਐਪਲੀਕੈਂਟ ਉਹ ਪੁੱਛ ਰਹੇ ਨੇ, ਕਹਿੰਦੇ ਮੈਂ 485 ਵੀਜ਼ਾ ਦੇ ਉੱਤੇ ਹੈਗੀ ਹਾਂ ਅਤੇ ਮੈਂ ਆਪਣੇ ਹਸਬੈਂਡ ਦਾ ਇੰਡੀਆ ਤੋਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੀ ਹਾਂ, ਕਿ ਮੈਂ ਕਰ ਸਕਦੀ ਹਾਂ ਪਹਿਲੀ ਗੱਲ ਇਹ, ਔਰ ਜੇ ਕਰ ਸਕਦੀ ਹਾਂ ਤਾਂ ਉਹ ਕਿੰਨੀ ਮੈਕਸੀਮਮ ਟੈਨਿਓਰ ਦੇ ਲਈ ਬੁਲਾਇਆ ਜਾ ਸਕਦਾ?
1: 485 ਵੀਜ਼ਾ ਦੇ ਉੱਪਰ ਹੈ ਜੀ। ਦੇਖੋ ਜੇ ਜੇ ਤੁਸੀਂ ਆਲਰੇਡੀ 485 ਵੀਜ਼ਾ ਤੇ ਹੋ ਤਾਂ ਤੁਹਾਨੂੰ ਟੂਰਿਸਟ ਵੀਜ਼ਾ ਤਾਂ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਇਨਸਟੈਡ ਆਫ 485 ਡਿਪੈਂਡੈਂਟ ਅਪਲਾਈ ਕਰੋ, ਕਿਉਂਕਿ 485 ਡਿਪੈਂਡੈਂਟ ਦੇ ਜਿਹੜੀ ਆਊਟਕਮ ਹੈ ਉਹ ਤੁਹਾਡੇ ਫੇਵਰ ਦੇ ਲਾਈਕ 100% ਪੋਜ਼ਿਟਿਵ ਆਊਗੀ, ਤੇ ਤੁਹਾਡੇ ਜਿਹੜੇ ਪਾਰਟਨਰ ਹੈ ਤੁਹਾਨੂੰ ਵਿਦਇਨ 2-3 ਮੰਥਸ ਦੇ ਵਿੱਚ ਤੁਹਾਨੂੰ ਜੁਆਇਨ ਕਰ ਪਾਣਗੇ। ਜੇਕਰ ਸਟਿਲ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਤੁਹਾਡੇ ਪਾਰਟਨਰ ਦੀ ਪ੍ਰੋਫਾਈਲ ਤੇ ਵੀ ਡਿਪੈਂਡ ਕਰੂਗਾ, ਐਂਡ ਐਜ਼ ਆਫ ਨਾਓ 6 ਮੰਥ ਦੀ ਡਿਊਰੇਸ਼ਨ ਦਾ ਵੀਜ਼ਾ ਮਿਲ ਰਿਹਾ, ਮੈਕਸੀਮਮ 3 ਮੰਥਸ ਦੇ।
0: ਰਾਈਟ, ਠੀਕ ਹੈ। ਇੱਕ ਬਹੁਤ ਤੱਤਾ ਅੱਜ ਦਾ ਹੀ ਸਵਾਲ ਹੈ, ਕਹਿੰਦੇ ਜੀ ਮੇਰਾ ਅਕਤੂਬਰ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਸੀਗਾ ਕੋਰਸ ਗ੍ਰੈਜੂਏਟ ਡਿਪਲੋਮਾ ਦਾ, ਤੇ ਮੈਂ ਜੇ ਯੂਨੀਵਰਸਿਟੀ ਦੇ ਨਾਲ ਆਪਣਾ ਕਾਲਜ ਦੇ ਨਾਲ ਹੁਣੇ ਤੋਂ ਗੱਲ ਕਰ ਲਵਾਂ ਤਾਂ ਕੀ ਕੋਈ ਆਪਸ਼ਨ ਹੈਗੀ ਹੈ ਕਿ ਮੈਂ ਹੁਣੇ ਸਟਾਰਟ ਕਰ ਸਕਦਾ, ਅਰਲੀ ਸਟਾਰਟ ਕਰ ਸਕਦਾ, ਕਿਉਂਕਿ ਮੇਰਾ?
1: ਹਾਂਜੀ ਡੈਫੀਨੇਟਲੀ ਦੇਰ ਇਜ਼ ਆਪਸ਼ਨ, ਤਾਂ ਤੁਸੀਂ ਕਾਲਜ ਨੂੰ ਰਿਕੁਐਸਟ ਕਰ ਸਕਦੇ ਹੋ ਕਿ ਤੁਹਾਡੇ ਕੋਰਸ ਦਾ ਜਿਹੜਾ ਇਨਟੇਕ ਹੈ, ਜੇ ਉਹ 30 ਦਿਨਾਂ ਤੋਂ ਬਾਹਰ ਜਾ ਰਿਹਾ ਤਾਂ ਉਸ ਤੋਂ ਪਹਿਲਾਂ ਇਨਟੇਕ ਤੁਹਾਨੂੰ ਦੁਬਾਰਾ CO ਇਸ਼ੂ ਕਰਕੇ ਕਰੰਟ ਦਾ ਇਨਟੇਕ ਦੇ ਦੇਣ, ਸੋ ਦੈਟ ਕਿ ਤੁਸੀਂ ਉਸ ਕੋਰਸ ਦੇ ਵਿੱਚ ਇਨਰੋਲ ਕਰ ਸਕੋ।
0: ਰਾਈਟ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਵਿਪੁਲ ਭਾਜੀ ਇਸ ਸਾਰੀ ਜਾਣਕਾਰੀ
1: ਸੋ ਮਚ
0: ਤੇ ਬਹੁਤ ਧੰਨਵਾਦ, ਤੁਸੀਂ ਗੱਲਬਾਤ ਕੀਤੀ ਹੈਗੀ ਬਾਂਸਲ ਇਮੀਗ੍ਰੇਸ਼ਨ ਤੋਂ ਸਾਡੇ ਨਾਲ, ਥੈਂਕ ਯੂ ਭਾਜੀ।
1: ਥੈਂਕ ਯੂ ਭਾਜੀ।
0: ਸੋ ਇਹ ਸੀ ਵਿਪੁਲ ਗੋਇਲ ਜੀ ਸਾਡੇ ਨਾਲ ਬਾਂਸਲ ਇਮੀਗ੍ਰੇਸ਼ਨ ਤੋਂ, ਤੇ ਜਿੱਦਾਂ ਤੁਹਾਨੂੰ ਦੱਸਿਆ ਕਿ ਹੁਣ ਗ੍ਰੈਜੂਏਟ ਡਿਪਲੋਮਾ ਜਿਹੜਾ ਲਰਨਿੰਗ ਵੀਜ਼ਾ ਹੈਗਾ ਉਸਦਾ ਭਵਿੱਖ ਕੋਈ ਬਹੁਤਾ ਸੋਹਣਾ ਨਹੀਂ ਰਹਿ ਗਿਆ ਹੈਗਾ, ਤੇ ਹੁਣ ਤੁਸੀਂ ਕੀ ਕਰ ਸਕਦੇ ਹੋ, ਕਿਹੜੀਆਂ ਆਪਸ਼ਨਸ ਵਰਤ ਸਕਦੇ ਹੈਗੇ ਹੋ, ਇਹਦੇ ਬਾਰੇ ਤੁਹਾਨੂੰ ਅੱਜ ਦੇ ਦਿਨ ਇਹ ਜਾਣਕਾਰੀ ਦਿੱਤੀ ਸੀਗੀ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ।

maafkan saya, ini talk to bad, IMMI, ini talk program to bad, drive back show, kuch ke mintaan de li, agli thodi ke der de li, to aadeta ke leke aya hai, te phir sham no 5 baje, jodho frequency switch kar jegi, te phir tusi sun sakonge, Balkira Taulak, te Krishna Bhardwaj da show, boys meet up, love gill, ਕੁੜੀ ਜਿਹੜੀ ਘੁੱਗੀ ਸਾਹਿਬ ਦੇ ਨਾਲ ਗਟਾਰਾ ਉਡਾਉਣ ਦੇ ਕੇਸ ਦੇ ਵਿੱਚ ਕਾਫੀ ਪਾਪੂਲਰ ਹੋ ਗਈ ਸੀਗੀ ਕਹਿ ਰਹੀ ਸੀਗੀ ਕਿ ਮੈਂ ਘੁੱਗੀ ਦੇ ਨਾਲ ਗਟਾਰਾਂ ਉਡਾਈਆਂ ਨੇ ਪਰ ਉਸ ਤੋਂ ਬਾਅਦ ਕੰਟਰੋਵਰਸੀ ਨੇ ਹੁਣ ਇਹਨੂੰ ਘੱਟੋ ਘੱਟ ਬਿਗ ਬੌਸ 'ਚ ਤਾਂ ਜ਼ਰੂਰ ਪਹੁੰਚਾ ਦਿੱਤਾ ਫਟਾਫਟ ਹੁਣ ਸਿੰਗਰ ਜਿਨ੍ਹਾਂ ਜਿਨ੍ਹਾਂ ਨੇ ਲਵ ਗਿੱਲ ਦੇ ਨਾਲ ਸ਼ੂਟ ਕੀਤੇ ਹੋਏ ਸੀਗੇ ਵੀ ਬਿਗ ਬੌਸ ਤੋਂ ਬਾਅਦ ਇਹਨੇ ਪਾਪੂਲਰ ਹੋ ਜਾਣਾ

ਗੁਰਨਾਮ ਭੁੱਲਰ ਦਾ ਵੀ ਇੱਕ ਗਾਣਾ ਆਇਆ ਹੈਗਾ, ਉਹ ਵੀ ਸੁਣ ਲਈਏ ਕਿ ਦੇਖ ਲਈਏ। ਹੁਣ ਨਵੇਂ ਨਵੇਂ ਗਾਣੇ ਜਦੋਂ ਸੁਣਨੇ ਹੀ ਨੇ ਤੇ ਫਿਰ ਫਟਾਫਟ ਸੁਣ ਕੇ ਦੇਖ ਲੈਂਦੇ ਹਾਂ, ਜਿਹੜਾ ਵਧੀਆ ਹੋਇਆ ਉਹ ਥੋੜ੍ਹਾ ਲੰਬਾ ਸੁਣ ਲਾਂਗੇ, ਨਹੀਂ ਤੇ ਫਿਰ ਸ਼ਾਰਟ 'ਚ।

not my type, but haan bahut sare lokan nu aise gaane pasand vi hunde honge. But anyways, ek hor hega eh hega natiyan, notan to sidha natiyan. ਹੁਸਨ ਦਾ ਗਾਣਾ ਹੈਗਾ ਇਹ। ਹੁਸਨ ਕੌਣ ਹੈ ਭਾਈ? ਮੁੰਡਾ ਸਿੰਗਰ, ਨਵਾਂ ਸਿੰਗਰ ਆਇਆ ਹੈ ਕੋਈ, ਤੇ ਇਹਦਾ ਵੀ ਗਾਣਾ ਸੁਣ ਕੇ ਦੇਖ ਲੈਣਾ। ਇਹ ਵੀ ਮੈਨੂੰ ਚੱਕਮਾ ਜਿਹਾ ਹੀ ਲੱਗਦਾ।

ਇਹਦੇ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਮੇਰੇ ਕੋਲ ਅੱਗੇ ਵਧੀਆ ਗਾਣੇ ਪਏ ਨੇ। ਇੱਕ ਤਾਂ ਦੁੱਲੇ ਦਾ ਗਾਣਾ ਤੁਹਾਨੂੰ ਦੱਸਿਆ ਸੀ, ਈਪੀ ਆ ਗਈ, ਦਲਜੀਤ ਦੋਸਾਂਝ ਦੀ ਵੀ ਈਪੀ ਆ ਗਈ ਹੈ। ਹੁਣ ਦਲਜੀਤ ਦਾ ਗਾਣਾ ਤੇ ਦੁੱਲੇ ਦਾ ਗਾਣਾ ਆਪਾਂ ਸ਼ਾਇਦ ਥੋੜੇ ਲੰਬੇ ਲੰਬੇ ਸੁਣ ਲਈਏ। ਡੈਵਿਲ ਦਲਜੀਤ ਦੋਸਾਂਝ ਦੀ ਨਵੀਂ ਈਪੀ ਦੇ ਵਿੱਚੋਂ ਨਵੀਂ ਐਲਬਮ ਆਈ ਹੈ।

ਮੈਲਬਨ ਤੋਂ ਆਪਾਂ ਸਿਡਨੀ ਸਵਿਚ ਕਰ ਲਿਓ, ਵੈਸੇ ਤਾਂ ਮੈਲਬਨ ਹਾਂ ਨਹੀਂ ਸਿਡਨੀ ਸਵਿਚ ਕਰ ਲਿਓ ਜੇ ਤੁਸੀਂ ਬੋਇਜ਼ ਟਾਕ ਬੋਇਜ਼ ਮੀਟ ਅਪ ਸੁਣਨਾ ਹੈਗਾ। ਇਹ ਸੀਗਾ ਦਲਜੀਤ ਦਾ ਗਾਣਾ ਡੈਵਿਲ, ਅਤੇ ਹੁਣ ਤੁਸੀਂ ਹੌਟੀ ਵੀ ਸੁਣ

0: ਦਾ ਪੂਰਾ ਸਮਾਂ ਬੰਨ ਦਿੱਤਾ ਹੀ ਯਾਰ, ਟੂ ਗੁੱਡ ਬ੍ਰੋ, ਟੂ ਗੁੱਡ।
1: ਅੱਛਾ ਤੁਸੀਂ ਵੇਖਿਆ ਰੈਪ ਸਟਾਈਲ ਚ ਸੌਂਗ
2: ਹੈ,
1: ਰੈਪ ਸਟਾਈਲ ਚ ਸੌਂਗ।
2: ਹਾਂ ਰੈਪ ਹੀ ਹੈ, ਬਹੁਤ ਵਧੀਆ। ਦੇਖ ਲਓ ਤਿੰਨ ਵੱਖਰੇ ਵੱਖਰੇ ਫੇਜ਼ ਆਏ ਗਾਣੇ ਦੇ ਅੰਦਰ ਨਾ, ਪਹਿਲੇ ਥੋੜਾ R&B, ਫਿਰ ਬਾਅਦ ਚ ਉਹਨੇ ਬੀਟ ਚੱਕਤੀ, ਫਿਰ ਬਾਅਦ ਚ ਠਾ ਕਰਕੇ ਬੀਟ ਸੁੱਟੀ, ਡਿਗ ਜੁਮ ਡਿਗ ਜੁਮ ਡਿਗ ਜੁਮ।
1: ਜੱਗੀ ਭਾਅ ਨੇ ਆਪ ਹੀ ਕੰਪੋਜ਼ ਕੀਤਾ
2: ਯਾਰ। ਦੇਖੋ ਗੱਲ ਇਹੀ ਹੈ ਕਿ ਕੁਛ ਕਰਨਾ ਤੇ ਆਪ ਹੀ ਉੱਠਣਾ ਪੈਣਾ, ਸਹੀ ਕਿ ਨਹੀਂ?
1: ਤੇ ਮਿਕਸ ਮਾਸਟਰ ਕੀਤਾ ਡੈਨੀਅਲ ਨੇ,
2: ਡੈਨੀਅਲ ਭਰਾ
1: ਡੈਨੀਅਲ,
2: ਉਹ ਡੈਨੀਅਲ ਭਰਾ ਜਿਉਂਦਾ ਵਸਦਾ ਰਹਿ, ਇੱਦਾਂ ਦੇ ਸੋਹਣੇ ਸੋਹਣੇ ਗਾਣੇ ਤੂੰ ਮਿਕਸ ਤੇ ਮਾਸਟਰ ਕਰਦਾ ਰਹਿ, ਤੇ ਅੱਜ ਦਾ ਸ਼ੋਅ ਮਿਕਸ ਐਂਡ ਮਾਸਟਰ ਕਰਨ ਲਈ ਆ ਗਏ ਜੀ ਅਸੀਂ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM ਤੇ ਬੋਇਸ ਮੀਟ ਅਪ ਦਾ ਨਵਾਂ ਐਪੀਸੋਡ। ਕਿਆ ਬਾਤ ਹੈ, ਕਿਆ ਬਾਤ ਹੈ। ਇਹ ਸਫ਼ਰ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਬੋਇਸ ਮੀਟਅਪ ਦਾ,
1: ਓ ਮਾਈ ਗੋਡ, ਪਲੀਜ਼ ਮੈਨੂੰ ਇਸ ਸਫ਼ਰ ਬਾਰੇ ਨਾ ਦੱਸੋ, ਕੋਈ ਅਗਲੀ ਗੱਲ
2: ਤਾਂ ਸਫ਼ਰ ਸੀ ਅਜੇ ਵੀ, ਬਸ ਇਹੀ ਹੈ, ਇਹੀ ਕਹਿਣਾ ਸੀ ਤੁਹਾਨੂੰ। ਦੈਟਸ ਇਟ, ਥੈਂਕ ਯੂ, ਆਲ ਗੁੱਡ,
1: ਥੈਂਕਸ। ਹੋਪਫੁਲੀ ਤੁਸੀਂ ਇੰਨਾ ਕਹਿਣਾ ਹੋਣਾ ਵੀ ਸਫ਼ਰ ਸ਼ੁਰੂ ਕੀਤਾ ਤੇ ਹਾਲੇ ਤੱਕ ਚੱਲ ਰਿਹਾ ਵਾ।
2: ਹਾਂ
1: ਥੈਂਕ ਗੋਡ,
2: ਸਫ਼ਰ ਚੱਲ ਰਿਹਾ। ਅੱਛਾ ਇਹ ਸਫ਼ਰ
1: ਹਾਲੇ ਤੱਕ ਚੱਲ,
2: ਥੈਂਕ ਗੋਡ ਹਾਲੇ ਤੱਕ ਸਫ਼ਰ ਚੱਲ ਰਿਹਾ।
1: ਫਿੰਗਰ ਕਰਦੇ ਹਾਂ,
2: ਅਸੀਂ ਉਮੀਦ ਕਰਦੇ ਹਾਂ ਤੁਸੀਂ ਵੀ ਇਸ ਸਫ਼ਰ ਦਾ ਬਹੁਤ ਜ਼ਰਾ ਲੁਤਫ ਉਠਾ ਰਹੇ ਹੋਵੋਗੇ, ਐਂਡ ਸਫ਼ਰ ਹਿੰਦੀ ਪੰਜਾਬੀ ਵਾਲਾ ਸਫ਼ਰ ਹੋ, ਇੰਗਲਿਸ਼ ਵਾਲਾ SUFFER ਵਾਲਾ ਸਫ਼ਰ ਨਾ ਹੋ ਰਿਹਾ ਹੋਵੇ ਤੁਹਾਨੂੰ। ਉਮੀਦ ਕਰਦੇ ਹਾਂ ਤੁਹਾਡਾ ਦਿਨ, ਸ਼ਾਮ, ਜਦੋਂ ਵੀ ਤੁਸੀਂ ਇਹ ਸੁਣ ਰਹੇ ਹੋ ਬਹੁਤ ਵਧੀਆ ਨਿਕਲ ਰਿਹਾ ਹੋਏਗਾ। ਆਈ ਐਮ ਟੋਲਡ ਕਿ ਆਪਾਂ ਯੂਜਲੀ ਇਹ ਡੂਰਿੰਗ ਦਾ ਵੀਕਐਂਡ ਪਲੇ ਕਰਦੇ ਹਾਂ, ਸੋ ਬਈ ਵੀਕਐਂਡ ਤੁਹਾਡਾ ਜਿੱਦਾਂ ਵੀ ਨਿਕਲ ਰਿਹਾ, ਕੈਮੋ ਕੈਮ ਨਿਕਲੇ, ਘੈਂਟ ਨਿਕਲੇ, ਤੇ ਜੇ ਤੁਸੀਂ ਵੀਕ ਡੇ ਤੇ ਸੁਣ ਰਹੇ ਹੋ ਤਾਂ ਫਿਰ ਆਉਣ ਵਾਲਾ ਵੀਕਐਂਡ ਤੁਹਾਡਾ ਬਹੁਤ ਵਧੀਆ ਨਿਕਲੇ, ਕੈਮੋ ਕੈਮ ਨਿਕਲੇ, ਸਹੀ ਕਿ ਨਹੀਂ ਬਈ?
1: ਇੱਦਾਂ ਹੀ ਯਾਰ, ਨਿਕਲਣਾ ਵੀ ਚਾਹੀਦਾ ਯਾਰ, ਕਿਉਂ ਨਾ ਨਿਕਲੇ, ਸਾਰੀ ਦਿਹਾੜੀ ਮਿਹਨਤ ਕਰਦੇ ਰਹੀਦਾ,
2: ਪਾਗਲ ਹੋ ਗਏ ਕਰ ਕਰ ਮਿਹਨਤ, ਕੋਈ ਵੈਲਿਊ ਨਹੀਂ ਪੈ ਰਹੀ।
1: ਜੇ ਵੀਕ ਵੀ ਨਾ ਵਧੀਆ ਨਿਕਲੇ ਤਾਂ ਫਾਇਦਾ ਕੀ?
2: ਕੀ ਫਾਇਦਾ ਬਈ? ਨੋ ਫਾਇਦਾ, ਨੋ ਫਾਇਦਾ ਐਟ ਆਲ ਮਾਈ ਬ੍ਰੋ, ਨੋ ਫਾਇਦਾ।
1: ਤੁਸੀਂ ਹਰ ਚੀਜ਼ ਚ ਫਾਇਦੇ ਲੱਭਦੇ, ਕਦੀ ਇਹ ਸੋਚਿਆ ਕਿ ਨੁਕਸਾਨ ਹੋ ਜਾਏ?
2: ਯਾਰ ਵੈਸੇ ਮੈਂ
1: ਦੇਖਿਆ
2: ਇਹ ਬੰਦਾ ਕਿਤੇ ਨੀ ਜੀਣ ਦਿੰਦਾ। ਜੇ ਮੈਂ ਹੁਣ ਅੱਜ ਥੋੜੀ ਨੈਗੇਟਿਵ ਗੱਲ ਕੀਤੀ ਹੁੰਦੀ ਨਾ ਸ਼ੁਰੂ, ਕਹਿੰਦੇ ਬ੍ਰੋ ਬੀ ਪੋਜ਼ਿਟਿਵ, ਮੈਂ ਦੇਖਿਆ ਤੁਸੀਂ ਨਾ ਹਮੇਸ਼ਾ ਨੈਗੇਟਿਵ ਰਹਿੰਦੇ ਹੋ, ਪੋਜ਼ਿਟਿਵ ਗੱਲ ਕੀਤੀ ਹੈ ਤੁਸੀਂ, ਜ਼ਿਆਦਾ ਹੀ ਉੱਤੇ ਨੀ ਚੜੇ, ਬੰਦਾ ਕਰੇ ਕੀ?
1: ਹਾਂ ਹਰ ਚੀਜ਼ ਚ ਫਾਇਦੇ ਪੈਂਦੇ ਨੇ,
2: ਤੈਨੂੰ ਖੁਸ਼ ਕਰਨਾ ਬੜਾ ਔਖਾ ਭਰਾ,
1: ਵੇਖਣ ਵੀ ਜਾਈ
2: ਰਾਬੀ ਤੂੰ ਵੀ ਰਾਬੀ ਹੈ ਮੇਰਾ ਵੀ। ਹੋਰ ਸੁਣਾਓ ਕਿੱਦਾਂ ਦਾ ਚੱਲ ਰਿਹਾ ਤੁਹਾਡਾ ਹਫ਼ਤਾ?
1: ਮੈਂ ਤੁਹਾਨੂੰ ਇਹ ਦੱਸਦਾ ਰਹਿੰਦਾ ਵਾ ਵੀ ਦੁਨੀਆ ਇੱਦਾਂ ਦੀ ਆ, ਸਮਝੋ ਗੱਲ, ਤੁਸੀਂ ਦੂਜੇ ਪਾਸੇ ਨਾ ਲੈ ਕੇ ਜਾਇਆ ਕਰੋ, ਥੋੜਾ ਵਾਈਡਲੀ ਸੋਚਿਆ ਕਰੋ ਮੇਰਾ।
2: ਨਹੀਂ ਨਹੀਂ ਠੀਕ ਹੈ ਜੀ, ਬਿਲਕੁਲ ਓਸ਼ੋ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ,
1: ਜਲਦੀ ਓਸ਼ੋ, ਪਤਾ
2: ਜਲਦੀ ਓਸ਼ੋ ਸ਼ੋਸ਼ੋ
1: ਮੈਨੂੰ
2: ਬੁਰਾ ਲੱਗਾ ਜੋ ਵੀ
1: ਤੁਹਾਨੂੰ ਯਾਰ।
2: ਬਾਕੀ ਸਤੰਬਰ ਸ਼ੁਰੂ ਹੋ ਗਿਆ, ਹੈਪੀ ਸਪਟੰਬਰ, ਕਾਫੀ ਲੋਕ ਕਿਉਂਕਿ ਚਲੋ ਆਪਾਂ ਆਸਟ੍ਰੇਲੀਆ
1: ਸ਼ੁਰੂ ਹੋ ਗਿਆ, ਪਰ ਜੀਜਾ ਹਾਲੇ ਤੱਕ ਤੁਹਾਨੂੰ ਆਡੀਆਂ ਗਸਤਾਂ ਨੀ ਸੁਣਨੀਆਂ।
2: ਕੇਟਰ ਟੂ ਬੋਇਜ਼ ਐਂਡ ਮੈਨ ਹਨਾ, ਉਹਦੇ ਤੇ ਜ਼ਿਆਦਾ ਕਿ ਵਿੰਟਰ ਆਰਕ ਸ਼ੁਰੂ ਹੋ ਗਈ ਹੈ ਆਸਟ੍ਰੇਲੀਆ ਦੇ ਅੰਦਰ। ਚਲੋ ਅਸੀਂ ਵੱਖਰੇ ਹੀ ਅੱਡ ਹਨਾ ਸਾਰੀ ਦੁਨੀਆ ਤੋਂ,

0: ਕਿਤੇ ਖੁਸੀ ਰਹਿੰਦੇ ਆਸਟ੍ਰੇਲੀਆ
1: ਇੱਥੇ ਤਾਂ ਸਾਡਾ ਤੇ ਹੈ ਡਿਫਰੈਂਟ
0: ਇੱਥੇ ਤਾਂ ਸਪਰਿੰਗ ਆਰਕ ਹੋ ਗਈ ਨਾ ਸਪਰਿੰਗ ਸ਼ੁਰੂ ਹੋ ਗਈ ਬਾਅਦ ਚੋਂ ਸਮਰ ਆਰਕ ਹੈ ਆਪਾਂ ਚਿਲ ਕਰਨਾ ਉਹਨੇ ਚਿਲ ਹੈ ਚਾਰ ਮਹੀਨੇ ਚਿਲ ਟਾਈਮ
1: ਸਾਡਾ ਤੇ ਆ ਉੱਠੋ ਆਰਾਮ ਨਾਲ 9-10 ਵਜੇ
0: ਆਏ ਹਾਏ
1: ਉੱਠ ਕੇ ਮਜੇ ਨਾਲ ਬ੍ਰੇਕਫਾਸਟ ਕਰੋ ਬ੍ਰੇਕਫਾਸਟ ਕਰਕੇ ਇੱਧਰ ਉੱਧਰ ਬਾਹਰ ਮਾੜਾ ਮੋਟਾ ਵੇਖੋ ਵੈਦਰ ਕਿੱਦਾਂ ਦਾ ਇੰਜੋਇਮੈਂਟ ਕਰੋ ਆਪਣੀ ਕੰਮ ਹੈਗਾ ਤੇ 2-4 ਘੰਟੇ ਕਰ ਆਓ ਨਹੀਂ ਹੈਗਾ ਤੇ ਰਿਲੈਕਸ ਕਰੋ
0: ਨਹੀਂ ਹੈਗਾ ਤਾਂ ਲੋਕਾਂ ਨੇ ਫੋਨ ਕਰਿਆ ਕੰਮ ਨਹੀਂ ਹੈ
1: ਦੁਪਹਿਰੇ ਫੇਰ ਮਾੜਾ ਮੋਟਾ ਇੱਧਰ ਉੱਧਰ ਕੁਛ ਖਾਓ ਜੇ ਬਾਹਰੋਂ ਜੀ ਕਰਨਾ ਤੇ ਕੌਫੀ ਕੌਫੀ ਪੀ ਆਓ
0: ਕਿਆ ਬਾਤ
1: ਕਿਉਂਕਿ ਤੜਕੇ ਤੇ ਉੱਠੇ ਨੀ ਕੌਫੀ ਦੁਪਹਿਰੇ ਪੀਣੀ ਪੈਣੀ ਆ
0: ਦੁਪਹਿਰੇ
1: ਸ਼ਾਮ ਨੂੰ ਕੋਸ਼ਿਸ਼ ਕਰਦੇ ਆ ਕਿ ਇੱਧਰ ਉੱਧਰ ਵੇਖੀਏ ਕੁਛ ਹੋਰ ਕੋਈ ਪੂਜਾ ਪੂਜਾ ਕੁਛ ਲੱਭ ਜੇ ਖਾਣ ਲਈ
0: ਕੰਮ ਮਿਲੇ ਕੰਮ ਨੀ ਕਰਨਾ ਫਿਰ
1: ਉਹ ਬਾਅਦ ਚ ਕਰੀਦਾ ਰਾਤ ਨੂੰ
0: ਰਾਤ
1: ਨੂੰ 7-8 ਵਜੇ ਤੋਂ ਬਾਅਦ ਸੋਚੀਦਾ ਵੀ ਯਾਰ ਅੱਜ ਸਾਰੀ ਦਿਹਾੜੀ ਖਰਾਬ ਕੱਢਦੀ
0: ਖਰਾਬ ਨਹੀਂ ਹੋ ਗਿਆ
1: ਕੁਛ ਕਰ ਲਈਏ ਯਾਰ ਪੈਸੇ ਵੀ ਚਾਹੀਦੇ ਆ ਫਿਰ ਉਦੋਂ ਸੋਚੀਦਾ ਕਿ ਕੁਛ ਕਰ ਲਈਏ 2-4 ਘੰਟੇ ਕਰ ਲਈ
0: ਇਹ ਗੱਲ ਬਹੁਤ ਸਹੀ ਹੈ ਤੇਰੀ
1: ਇਦਾਂ ਹੀ
0: ਐਬਸੋਲੂਟਲੀ ਰਾਈਟ ਬ੍ਰੋ ਐਬਸੋਲੂਟਲੀ ਰਾਈਟ
1: ਨਹੀਂ ਪਰ ਕਈ ਬਿਲਕੁਲ ਡਿਫਰੈਂਟ ਹੋਣਗੇ ਪਰਸਨਲੀ ਵੀ ਲੈਣੀ
0: ਖੜੀ ਇਹ ਗੱਲ ਤੇ ਹੈ ਹਰ ਆਪਣਾ ਆਪਣਾ ਦੇਖੋ ਜੀ ਆਪਾਂ ਤਾਂ ਕਹਿ ਤਾ ਅਸੀਂ ਕਹਿ ਕੇ ਨਿਕਲ ਗਏ
1: ਸਾਡਾ ਹੋ ਸਕਦਾ ਕਿ 7 ਦਿਨਾਂ ਦੇ ਵਿੱਚ ਕੋਈ 1-2 ਦਿਨ ਇੱਦਾਂ ਦੇ ਹੋਣ ਜਿਹੜੇ ਪ੍ਰੋਡਕਟਿਵ ਹੋਣ ਪਰ ਉਹਨਾਂ ਤੋਂ ਇਲਾਵਾ ਜਿਹੜੇ 4-5 ਦਿਨ ਨੇ ਉਹ ਸਾਡੇ ਵੇਸਟ ਹੀ ਨੇ
0: ਅੱਛਾ ਵੈਸੇ ਨਾ ਇੱਕ ਮੈਂ ਉਦਾਂ ਇੱਕ ਮਿਥ ਹੈ ਬਹੁਤ ਤਗੜੀ ਜੋ ਹੌਲੀ ਹੌਲੀ ਉਹੀ ਨਾ ਹਿਊਮਨ ਸਾਈਕੋਲੋਜੀ ਹਰ ਵਕਤ ਇਵੋਲਵ ਕਰਦੀ ਪਈ ਹੈ ਹੌਲੀ ਹੌਲੀ ਹੈ ਨਾ
1: ਕੀ
0: ਸੋ ਉਹਦੇ ਅੰਦਰ ਇਹ ਵੀ ਚੀਜ਼ ਆ ਜਾਂਦੀ ਹੈ ਕਿ ਇੱਕ ਮਿਥ ਸੀਗੀ ਕਿ ਬੰਦਾ ਕੰਮ ਕਰੇ ਹਾਰਡ ਵਰਕ ਪੈਸਾ ਹਾਰਡ ਵਰਕ ਨਾਲ ਆਉਂਦਾ ਡੋਲ ਹੈ ਨਾ ਹੁਣ ਗੋਰਿਆਂ ਤੱਕ ਤੇ ਚੀਜ਼ ਪਹੁੰਚ ਗਈ ਸੀ ਹੁਣ ਸਾਡੇ ਤੱਕ ਵੀ ਪਹੁੰਚ ਗਿਆ ਜ਼ਰੂਰੀ ਵੀ ਸੀ ਕਿ ਸਮਾਰਟ ਵਰਕ
1: ਹਾਂ ਇਹ ਤਾਂ ਯਾਰ ਬਿਲਕੁਲ
0: ਸਮਾਰਟ ਵਰਕ ਕਿ ਬੇਸਿਕਲੀ ਤੁਸੀਂ ਲਾਈਫ ਦੇ ਅੰਦਰ ਕੁਛ ਗਿਣਤੀ ਚੁਣਤੀ ਰਹੀ ਤੁਹਾਡੇ ਕੋਲ ਓਪਰਚੁਨਿਟੀਜ਼ ਹੁੰਦੀਆਂ ਜਿਹੜਿਆਂ ਦਾ ਤੁਸੀਂ ਬਹੁਤ ਜ਼ਿਆਦਾ ਸਕਸੀਡ ਕਰ ਸਕਦੇ ਹੋ ਜਾਂ ਫਿਰ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡਾ ਖੁਦ ਦਾ ਜੇ ਕੋਈ ਕੰਮ ਹੈ ਤੇ ਉਹਦੇ ਅੰਦਰ ਵੀ ਤੁਸੀਂ ਦਿਨ ਦੇ ਅੰਦਰ ਜੇ ਤੁਸੀਂ 8 ਘੰਟੇ ਕਿਤੇ ਬੈਠੋ 8 ਘੰਟੇ ਪ੍ਰੋਡਕਟੀਵਿਟੀ ਨਹੀਂ ਦਿੰਦੇ ਪਰ ਹਾਂ ਉਹ 8 ਘੰਟੇ ਇੱਕ ਨੇਮ ਬਣਿਆ ਤੁਸੀਂ ਉੱਥੇ ਬੈਠੇ ਹੋ ਉਹਦੇ ਅੰਦਰ ਤੁਸੀਂ ਕੁਛ 80-90 ਮਿੰਟ ਇੱਦਾਂ ਦਾ ਕੰਮ ਕਰ ਲੈਂਦੇ ਹੋ ਕਿ ਜੇ ਤੁਹਾਡਾ ਕੋਈ ਬੌਸ ਹੈ ਤਾਂ ਕਹਿੰਦਾ ਬਈ ਤੂੰ ਅੱਜ ਕੱਲ੍ਹ ਦੁਬਾਰਾ ਹੀ ਤੂੰ ਕੰਮ ਠੀਕ ਕਰ ਰਿਹਾ ਹਨਾ ਜਾਂ ਫਿਰ ਜੇ ਤੁਹਾਡਾ ਖੁਦ ਦਾ ਕੰਮ ਹੈ ਤਾਂ ਤੁਹਾਡਾ ਗੱਲਾ ਇੰਨਾ ਕੁ ਭਰ ਜਾਂਦਾ ਹੈ ਕਿ ਤੁਸੀਂ ਅਗਲੇ ਦਿਨ ਦੁਬਾਰਾ ਕੰਮ ਕਰ ਸਕਦੇ ਹੋ ਪ੍ਰੋਡਕਟੀਵਿਟੀ ਜਿਹੜੀ ਆ ਉਹ ਘੰਟੇ 1.5 ਘੰਟੇ ਦੀ ਆਦਮੀ ਦੀ
1: ਵੇਖੋ ਕਿ ਜਦੋਂ ਤੁਸੀਂ ਗੱਲ ਕੀਤੀ ਸਮਾਰਟ ਵਰਕ ਦੀ ਕਿੰਨਾ ਜ਼ਿਆਦਾ ਫੇਰ ਬਦਲ ਹੋ ਗਿਆ ਹਾਲੇ ਥੋੜੇ ਸਾਲ ਪਿੱਛੇ ਚਲ ਜਾਓ ਤੇ ਸਾਨੂੰ ਵੀ ਉਹ ਹੀ ਵੀ ਜਿਹੜਾ ਕੰਮ ਕਰਨ ਡੇ ਆ ਉਹਨੂੰ ਸਿਰਫ ਆਪਾਂ ਕਰੀ ਜਾਣਾ ਕਰੀ ਜਾਣਾ ਤੇ ਉਹੀ ਸਾਡਾ ਹਾਰਡ ਵਰਕ ਹੈ ਤੇ ਉੱਥੋਂ ਹੀ ਸਾਨੂੰ ਪੈਸੇ ਆਉਣੇ ਪਰ ਇੱਦਾਂ ਦਾ ਵੀਰ ਕੁਛ ਨਹੀਂ ਆ
0: ਐਬਸੋਲੂਟਲੀ ਰਾਈਟ
1: ਸਾਨੂੰ ਪਹਿਲਾਂ ਜੇ ਹੱਥ ਨਾਲ ਕਰਨਾ ਵੀ ਆ ਤੇ ਪਹਿਲਾਂ ਦਿਮਾਗ ਨਾਲ ਸੋਚਣਾ ਪੈਣਾ ਕਿ ਕਰਨਾ ਕੀ ਆ ਕੋਈ ਫਾਇਦਾ ਹੈਗਾ ਇਹ ਕਰਨ ਦਾ ਕਿ ਨਹੀਂ ਐਵੇਂ ਜ਼ੋਰ ਲਈ ਜਾਓ ਸਾਰੀ ਦਿਹਾੜੀ ਤੇ ਨਿਕਲ ਪਾਉਣ ਨੂੰ ਕੁਛ ਨਾ ਹੋਵੇ ਵਿੱਚੋਂ ਤੇ ਉਹ ਵੀ ਨੁਕਸਾਨ ਆ ਇਹ ਤੇ ਸਾਰਾ ਚੇਂਜ ਹੋ ਗਿਆ ਵੀਰ ਹੁਣ ਜੇ ਮੈਂ ਕਹਾਂ ਨਾ ਵੀ ਮੈਂ ਬੜਾ ਹਾਰਡ ਵਰਕਿੰਗ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਮੈਂ ਬੜਾ ਮੰਨ ਲਓ ਬਹੁਤ ਕੰਮ ਕਰ ਲੂੰਗਾ ਮੈਨੂੰ ਪਹਿਲਾਂ ਵੀਰ ਸਮਾਰਟ ਹੋਣਾ ਪੈਣਾ
0: ਐਬਸੋਲੂਟ
1: ਜੇ ਮੈਂ ਸਮਾਰਟ ਆ ਹਾਂ ਉਹਦੇ ਟੋਪ ਆਫ ਮੈਂ ਹਾਰਡ ਵਰਕ ਵੀ ਕਰ ਲੈਂਦਾ ਵਾ ਮਤਲਬ ਮੈਂ ਹੱਥੀ ਕੰਮ ਕਰਕੇ ਵੀ ਖੁਸ਼ ਆ ਤੇ ਫਿਰ ਸੋਨੇ ਤੇ ਸੁਹਾਗਾ ਪਰ ਇਹ ਨਹੀਂ ਕਿ ਮੈਂ ਹੱਥੀ ਕੰਮ ਕਰ ਸਕਦਾ ਜਾਂ ਮੈਂ ਹਾਰਡ ਵਰਕਿੰਗ ਆ ਤੇ ਮੇਰਾ ਕੁਛ ਬਣ ਜਾਊ ਜ਼ਿੰਦਗੀ ਦੇ ਵਿੱਚ ਨਾ ਇਹ ਸਵਾਲ ਨਹੀਂ ਪੈਦਾ ਹੁੰਦਾ ਮਤਲਬ ਅੱਜ ਦੇ ਟਾਈਮ 'ਚ ਜੇ ਨਹੀਂ ਤੁਸੀਂ ਕਰ ਸਕਦੇ ਸਮਾਰਟ ਵਰਕ ਤੇ ਯੂ ਵਿਲ ਬੀ ਬਿਹਾਈਂਡ ਬਾਈਟ
0: ਹਾਂ ਇਹ ਗੱਲ ਸਹੀ ਹੈ ਇਹਦੇ ਅੰਦਰ ਇੱਕ ਆਹ ਵੀ ਗੱਲ ਆ ਜਾਂਦੀ ਹੈ ਨਾ ਕਿ ਤੁਸੀਂ ਕਿਹੜੇ ਤੁਹਾਡਾ ਪਲੇਗਰਾਊਂਡ ਕੀ ਆ ਜਿਸ ਗਰਾਊਂਡ 'ਚ ਤੁਸੀਂ ਖੇਡਦੇ ਪਏ ਹੋ ਜੇ ਆਪਾਂ ਪੈਸਿਆਂ ਵੱਲੋਂ ਕਹਿ ਲਈਏ ਆਪਣੇ ਕਿੱਤੇ ਵੱਲੋਂ ਕਹਿ ਲਈਏ ਜਾਂ ਫਿਰ ਆਪਾਂ ਕਹਿ ਲਈਏ ਇੱਕ ਸੋਸ਼ੋ ਇਕਨੋਮਿਕ ਸਟਰਕਚਰ 'ਚੋਂ ਕਿ ਤੁਹਾਡੀ ਇੱਕ ਨੈਟਵਰਕਿੰਗ ਇੱਦਾਂ ਦੇ ਲੋਕਾਂ ਦੇ ਅੰਦਰ ਹੈ ਕਿ ਹੈ ਨਾ ਮਿਲਣਾ ਗਿਲਣਾ ਵੀ ਜ਼ਰੂਰੀ ਹੈ ਆਲ ਦੈਟ ਤੁਹਾਨੂੰ ਇਹ ਵੀ ਦੇਖਣਾ ਪੈਂਦਾ ਕਿ ਤੁਸੀਂ ਜਿਸ ਪਲੇਗਰਾਊਂਡ 'ਚ ਹੈਗੇ ਹੋ ਉੱਥੇ ਦੇ ਖਿਡਾਰੀ ਕੀ ਕਰਦੇ ਪਏ ਹੈ ਨਾ ਹੁਣ ਲੈਟ ਸਪੋਜ਼ ਆਪਾਂ ਕੰਮ ਇਸ ਤਰ੍ਹਾਂ ਦਾ ਕਰਦੇ ਪਏ ਹਾਂ ਲੈਟ ਸਪੋਜ਼ ਵੀ ਆਰ ਨਰਸਿਸ ਫਿਰ ਤਾਂ ਇਹ ਵਾਲੀ ਗੱਲ ਹੈ ਨਾ ਨਹੀਂ ਉਹ ਤਾਂ ਹੈ ਕਿ ਫਿਰ ਜੇ ਤੁਸੀਂ ਹੈ ਨਾ 7-3 ਕਰਦੇ ਪਏ ਹੋ 3-11 ਕਰਦੇ ਪਏ ਹੋ ਵਟ ਐਵਰ ਟਾਈਮ ਯੂ ਆਰ ਡੂਇੰਗ ਹੈ ਨਾ ਤੇ ਉਹਦੇ ਅੰਦਰ ਤੁਹਾਨੂੰ ਪੂਰਾ ਮੁਸਤੈਦ ਰਹਿਣਾ ਪੈਂਦਾ ਹੈਨਾ ਸਿਕਿਉਰਿਟੀ ਕੋਈ ਬੰਦਾ ਕਰਦਾ ਪਿਆ ਜੋਬ ਹੀ ਸਟੈਟਿਕ ਹੈ ਤਾਂ 8 ਘੰਟਾ ਜੇ ਖਲੋਣਾ ਪੈਣਾ ਤਾਂ ਖਲੋਣਾ ਪੈਣਾ ਹੈਨਾ ਤੇ ਪਰ ਸਮਝੋ ਜੇ ਆਹ ਆਹ ਵਾਲੇ ਕੰਮ ਨਹੀਂ ਆ ਆਪਣੇ ਪਰ ਆਪਣੇ ਕੰਮ ਇਸ ਤਰ੍ਹਾਂ ਦੇ ਜੋ ਇੱਕ ਯੂਜੁਅਲ ਹੈ ਜਿਸ ਤਰ੍ਹਾਂ ਸਮਝੋ ਕੋਈ ਕੈਫੇ ਓਨਰ ਆ ਹੁਣ ਕੈਫੇ ਓਨਰ ਦਾ ਕਿੰਨਾ ਜ਼ਿਆਦਾ ਟਾਈਮ ਬੈਕਐਂਡ ਤੇ ਕਿੰਨਾ ਨਿਕਲਦਾ ਹੋਏਗਾ ਕੈਫੇ ਸਟਾਰਟ ਮਤਲਬ ਜੇ ਸਮਝੋ ਤੁਹਾਡਾ ਕੈਫੇ ਸਵੇਰੇ 7 ਵਜੇ ਸਟਾਰਟ ਹੁੰਦਾ ਤਾਂ ਉਹਦੀ ਉਸਦੀ ਤਿਆਰੀ ਸਵੇਰੇ ਤੇ ਉਹ ਜਿਹੜੇ 3 ਵਜੇ ਜੇ ਉਹਨੇ ਵਧਾ ਦਿੱਤਾ ਤੇ ਉਸ ਤੋਂ ਬਾਅਦ ਦੀ ਤਿਆਰੀ ਕਿ ਕੱਲ ਦੁਬਾਰਾ ਆਣਾ ਤੇ ਸਭ ਸਮੇਟਾ ਸਮੇਟੀ
1: ਪਹਿਲਾਂ ਕਲੀਨਿੰਗ ਵਗੈਰਾ ਸਾਰਾ ਜੇ ਦੱਸਦੀ ਥੋੜਾ ਖੁੱਲ ਕੇ ਪੈਕੇਜਿੰਗ ਕਰਨੀ ਜਾਂ ਨੈਕਸਟ ਡੇਲੀ ਸਟਾਕ ਅਵੇਲੇਬਲ ਕਰਨਾ
0: ਬੈਚ ਅਵੇਲੇਬਲ ਕਰਨੇ ਸਮਝੋ ਪੇਸਟਰੀਜ਼ ਵਗੈਰਾ ਰੱਖਦੇ ਹੋ ਕੋਲ ਸਾਊਂਡ ਵਗੈਰਾ ਰੱਖਦੇ ਹੋ ਤਾਂ ਉਹਦਾ ਹਨਾ ਸਭ ਕੁਛ ਏ ਟੂ ਜ਼ੈਡ ਸੋ ਉਹ ਹੈ ਕਿ ਹਾਂ ਕਿ ਤੁਸੀਂ ਕਿਸ ਪਲੇਗਰਾਊਂਡ 'ਚੋਂ

0: ਉਸ ਪਲੇਗਰਾਊਂਡ ਦੇ ਹਿਸਾਬ ਨਾਲ ਹੀ ਬੰਦੇ ਨੂੰ ਖੇਡਣਾ ਪੈਂਦਾ। ਪਰ ਹਾਂ, ਇਹ ਗੱਲ ਹੈ ਕਿ ਫਿਜ਼ੀਕਲ ਟੋਲ, ਆਪਣੇ ਆਪ ਨੂੰ ਫਿਜ਼ੀਕਲੀ ਓਵਰ ਚੈਲੰਜ ਕਰਨਾ, ਆਪਣੇ ਆਪ ਨੂੰ ਮੈਂਟਲੀ ਓਵਰ ਚੈਲੰਜ ਕਰਨਾ ਕਿ ਇਹ ਕਹਿ ਕੇ ਕਿ ਬਈ ਇਸ ਤਰ੍ਹਾਂ ਹੀ ਤੁਸੀਂ ਪੈਸਾ ਕਮਾਉਂਦੇ ਹੋ ਜਾਂ ਫਿਰ ਤੁਹਾਡੀ ਮਿਹਨਤ ਦੀ ਜਿਹੜੀ ਕਮਾਈ ਉਹ ਖੂਨ ਪਸੀਨੇ ਦੀ, ਕਿ ਉਹ ਖੂਨ ਦੇ ਪਸੀਨੇ ਨਾਲ ਹੀ ਆਉਣੀ, ਉਹ ਹੁਣ ਨਹੀਂ ਰਿਹਾ। ਇਹ ਮੈਂ ਇਸ ਕਰਕੇ ਪੁਆਇੰਟ ਜ਼ਿਆਦਾ ਰੱਖ ਰਿਹਾ ਕਿਉਂਕਿ ਹਜੇ ਵੀ ਸਾਡੇ ਕਲਚਰ ਦੇ ਅੰਦਰ, ਸਾਡੇ ਲੋਕਾਂ ਦੇ ਅੰਦਰ ਨਾ ਇਸ ਚੀਜ਼ ਤੋਂ ਰਿਲੇਟਡ ਨਾ ਹਲਕਾ ਜਿਹਾ ਗਿਲਟ ਆ, ਇੱਕ ਹਲਕਾ ਜਿਹਾ ਗਿਲਟ ਆ ਜਾਂਦਾ ਕਿ ਯਾਰ ਇਸ ਨੂੰ ਇਹ ਵੀ ਕਹਿੰਦੇ ਆ, ਇਹਨੂੰ ਪਤਾ ਹੀ ਕਹਿੰਦੇ ਆ, ਇਹਨੂੰ ਕਹਿੰਦੇ ਇੰਪੋਸਚਰ ਸਿੰਡਰੋਮ।
1: ਓਕੇ,
0: ਇਟਸ ਅ ਵੈਰੀ ਬਿਗ ਡੀਲ। ਇਹ 'ਚ ਕੀ ਹੁੰਦਾ, ਇਹਦੇ 'ਚ ਹੁੰਦਾ ਕਿ ਸਮਝੋ ਤੁਸੀਂ ਕੋਈ ਇੱਦਾਂ ਦਾ ਕੰਮ ਕਰ ਰਹੇ ਹੋ ਜੋ ਤੁਹਾਨੂੰ ਲੱਗਦਾ ਕਿ ਯਾਰ ਮੈਨੂੰ ਕਿੱਦਾਂ ਮਿਲ ਗਿਆ ਹੈ ਕੰਮ, ਹਨਾ, ਜਾਂ ਫਿਰ ਤੁਸੀਂ ਇੱਦਾਂ ਦੀ ਕਮਾਈ ਕਰਨੀ ਸ਼ੁਰੂ ਕਰਤੀ ਕਿ ਤੁਹਾਨੂੰ ਯਕੀਨ ਹੀ ਨਹੀਂ ਹੁੰਦਾ ਕਿ ਯਾਰ ਮੈਨੂੰ ਇਸ ਕੰਮ ਲਈ ਇੰਨੇ ਪੈਸੇ ਮਿਲਦੇ ਪਏ ਆ, ਜਾਂ ਮੇਰਾ ਬਿਜ਼ਨਸ ਇੰਨਾ ਚੱਲ ਪਿਆ, ਮੇਰਾ ਕੈਫੇ ਇੰਨਾ ਚੱਲ ਪਿਆ, ਮੈਨੂੰ ਤਾਂ ਨਹੀਂ ਲੱਗਦਾ ਕਿ ਇੰਨੀ ਘੈਂਟ ਕੌਫੀ ਬਣਾਉਂਦਾ ਮੈਂ, ਹਨਾ। ਉਹ ਓਬਵੀਅਸ ਜੀ ਗੱਲ ਹੈ, ਤੁਹਾਡੇ ਇੱਕ ਐਕਸਪੈਕਟਰ ਹੁੰਦਾ ਜਿਹਨੂੰ ਆਪਾਂ ਲੱਕ ਕਹਿ ਦਿੰਦੇ ਹਾਂ, ਐਨਰਜੀ ਕਹਿ ਦਿੰਦੇ ਹਾਂ, ਔਰਾ ਕਹਿ ਦਿੰਦੇ, ਵਟ ਐਵਰ, ਹਨਾ, ਯੂ ਵਾਂਟ ਟੂ ਗਿਵ ਦੈਟ ਟਰਮ। ਪਰ ਉਹ ਇੱਕ ਐਕਸਪੈਕਟਰ ਤੋਂ ਅਲਾਇਦਾ ਹੋਰ ਬਹੁਤ ਚੀਜ਼ਾਂ ਹੁੰਦੀਆਂ ਤੁਹਾਡੇ ਕੰਮ ਤੋਂ ਰਿਲੇਟਡ, ਤੁਹਾਡੇ ਜੋਬ ਤੋਂ ਰਿਲੇਟਡ, ਜੋ ਉਸ ਬੈਟਰਮੈਂਟ ਦੇ ਅੰਦਰ ਡਾਇਰੈਕਟਲੀ ਤੇ ਇਨਡਾਇਰੈਕਟਲੀ ਆਪਣੀ ਕੰਟਰੀਬਿਊਸ਼ਨ ਪਾਉਂਦੀ ਹੈ। ਪਰ ਇੰਪੋਸਟਰ ਸਿੰਡਰੋਮ ਦੇ ਅੰਦਰ ਬੰਦੇ ਨੂੰ ਹੁੰਦਾ, ਬੰਦਾ ਯਕੀਨ ਨਹੀਂ ਕਰਦਾ ਤੇ ਬੰਦਾ ਨਾ ਇਸ ਚੀਜ਼ ਤੋਂ ਨਾ ਫਿਰ ਗਿਲਟੀ ਫੀਲ ਕਰਦਾ ਰਹਿੰਦਾ ਕਿ ਯਾਰ ਜਿਹੜਾ ਮੈਂ ਪੈਸਾ ਕਮਾ ਰਿਹਾ ਜਾਂ ਜਿਹੜੀ ਇੱਜ਼ਤ ਮੈਨੂੰ ਮਿਲਦੀ ਹੈ, ਸ਼ੋਹਰਤ ਮਿਲਦੀ ਪਈ ਹੈ, ਮੈਂ ਸ਼ਾਇਦ ਡਿਜ਼ਰਵ ਨਹੀਂ ਕਰਦਾ, ਕਿਉਂਕਿ ਦੁਨੀਆਂ ਦੇ ਅੰਦਰ ਕਿਤੇ ਨਾ ਕਿਤੇ ਕੋਈ ਨਾ ਕੋਈ ਮੇਰੇ ਤੋਂ ਬੈਟਰ ਬੰਦਾ ਬੈਠਾ ਜਿਹਦੇ ਕੋਲ ਸ਼ਾਇਦ ਉਹ ਵਾਲੀ ਓਪਰਚੁਨਿਟੀਜ਼ ਨਹੀਂ ਹੈਗੀਆਂ, ਜਾਂ ਫਿਰ ਉਹਦਾ ਹੀ ਕਿਸਮਤ ਇਸ ਤਰ੍ਹਾਂ ਦੀ ਹੈ, ਜਾਂ ਫਿਰ ਉਹਦਾ ਜਿਸ ਸਟਰਕਚਰ 'ਚ ਉਹ ਰਹਿੰਦਾ ਉੱਥੇ ਇਸ ਹਿਸਾਬ ਦੀ ਤਰੱਕੀ ਨਹੀਂ ਹੈ। ਸੋ ਬੰਦਾ ਕਈ ਵਾਰੀ ਆਪਣੇ ਆਪ ਨੂੰ ਉੱਥੇ ਵੀ ਬਹੁਤ ਜ਼ਿਆਦਾ ਗਿਲਟੀ ਫੀਲ ਕਰਕੇ ਨਾ ਡਾਊਨ ਫੀਲ ਕਰਨਾ ਸ਼ੁਰੂ ਕਰਦਾ,
1: ਕਿਉਂਕਿ ਉਹਨੂੰ ਸ਼ਾਇਦ ਲੱਗਣ ਲੱਗ ਪੈਂਦਾ ਵੀ ਯਾਰ ਮੇਰੇ ਵਾਸ ਦੀ ਨਹੀਂ ਗੱਲ ਹੈਗੀ, ਜਾਂ ਮੇਰੇ ਤੋਂ ਇਹ ਨਹੀਂ ਹੋਣਾ ਬਣਿਆ ਨਹੀਂ ਇਹ ਚੀਜ਼ ਲਈ, ਲੈਟ ਡਾਊਨ ਹੋ ਜਾਂਦਾ।
0: ਹਾਂ, ਬੰਦਾ ਬਿਨਾਂ ਗੱਲੋਂ ਲੈਟ ਡਾਊਨ ਹੋ ਜਾਂਦਾ, ਐਂਡ ਉਹ ਫਿਰ ਪਰਫਾਰਮੈਂਸ ਆਉਂਦੀ ਹੈ
1: ਤੁਹਾਡੀ। ਪਰ ਤੁਹਾਨੂੰ ਪਤਾ ਕ੍ਰਿਸ਼ਨਾ ਜੀ,
0: ਯੋ ਬ੍ਰੋ,
1: ਆਸਟ੍ਰੇਲੀਆ ਦੀ ਹੀ ਜੇ ਆਪਾਂ ਗੱਲ ਕਰ ਲਈਏ, ਇੰਨੀ ਸੋਹਣੀ ਧਰਤੀ ਤੇ ਆਪਾਂ ਰਹਿੰਦੇ ਹਾਂ, ਮੈਲਬਰਨ ਸ਼ਹਿਰ ਦੇ ਵਿੱਚ,
0: ਬਿਊਟੀਫੁਲ
1: ਸੈਂਟ ਆਲਬਨਸ ਸਵਰਬ ਦੇ ਵਿੱਚ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ, ਪਰ ਗੱਲ ਤੁਹਾਨੂੰ ਪਤਾ ਕਿ ਆਪਾਂ ਨਿੱਕੀ ਨਹੀਂ ਕਰਦੇ, ਆਪਾਂ ਕਰਦੇ ਕੰਟਰੀ ਵਾਈਡ।
0: ਹਾਂਜੀ ਹਾਂਜੀ,
1: ਕੰਟਰੀ ਵਾਈਡ ਹੀ ਵੇਖੀ ਆਸਟ੍ਰੇਲੀਆ ABS।
0: ਜੀ ਜੀ ਜੀ,
1: ਤੇ ਕਹਿੰਦੇ ਨੇ ਕਿ ਪਿਛਲੇ ਸਾਲਾਂ ਤੋਂ ਜੇ ਗੱਲ ਕਰੀਏ, ਹੁਣ ਪਿਛਲੇ ਕੋਈ 4-5 ਸਾਲਾਂ ਤੋਂ ਜੇ ਵੇਖੀਏ, ਤੇ ਉਹਦੇ ਵਿੱਚੋਂ ਹੁਣ ਤੱਕ ਪਹਿਲਾਂ ਐਵਰੇਜ ਕੰਮ ਜਿਹੜਾ ਸੀਗਾ ਉਹ ਕਹਿੰਦੇ ਕਿ 35 ਘੰਟੇ ਇੱਕ ਬੰਦਾ ਕਰਦਾ ਸੀ।
0: ਓਕੇ,
1: ਦੇ 2023-24 ਤੱਕ ਦੀ ਗੱਲ ਕਰੀਏ, ਉਸ ਤੋਂ ਬਾਅਦ ਥੋੜਾ ਜਿਹਾ ਇਨਕਰੀਜ਼ ਆਇਆ, ਕੰਮ ਘੰਟੇ ਵਧੇ ਆ। ਮੇ ਬੀ ਦ ਰੀਜ਼ਨ ਕਿ ਕੋਵਿਡ ਤੋਂ ਬਾਅਦ ਚਲੋ ਕਿ ਉਦੋਂ ਆਨਲਾਈਨ ਕਰਨ ਲੱਗ ਗਏ ਸੀ, ਫਿਰ ਬਾਅਦ ਚ ਉੱਥੇ ਗਏ, ਹਨਾ, ਕੁਝ ਵੀ ਰੀਜ਼ਨ ਹੋ ਸਕਦੇ ਆ, ਜਾਂ ਇਕੋਨੋਮੀ ਇੱਧਰ ਉੱਧਰ ਹੋਈ ਆ ਤੇ ਲੋਕਾਂ ਨੂੰ ਕੰਮ ਜ਼ਿਆਦਾ ਕਰਨਾ ਪੈਣ ਡਿਆ, ਮਹਿੰਗਾਈ ਵੱਧ ਗਈ, ਤੇਲ ਦੀਆਂ ਕੀਮਤਾਂ ਵੱਧ ਗਈਆਂ, ਉਹਦੇ ਦਰਮਿਆਨ ਲੜਾਈਆਂ ਲੱਗ ਗਈਆਂ, ਹਨਾ, ਕਾਫੀ ਕੁਛ ਹੋਇਆ, ਜਿਹਦੇ ਕਰਕੇ ਕਹਿੰਦੇ ਨੇ ਕਿ ਥੋੜਾ ਜਿਹਾ ਉਹਦੇ ਵਿੱਚ ਵਾਧਾ ਹੋਇਆ ਕਿ ਜਿਹੜੇ 35 ਸੀ ਉਹ 40 ਹੋ ਗਏ ਨੇ ਐਵਰੇਜ ਬੰਦੇ ਦੇ।
0: ਅੱਛਾ,
1: ABS ਦੇ ਡਾਟੇ ਦੇ ਹਿਸਾਬ ਨਾਲ ਗੱਲ ਕਰਦੇ ਹਾਂ, ਤਰਕ ਦੇ ਹਿਸਾਬ ਨਾਲ, ਤੁਹਾਨੂੰ ਪਤਾ ਆਪਾਂ, ਤੇ ਉਹਦੇ ਲਈ ਉਹ ਕਹਿੰਦੇ ਨੇ ਕਿ ਜ਼ਿਆਦਾ ਘੰਟੇ ਤੇ ਵੱਧ ਗਏ ਆ ਹਰ ਇੱਕ ਬੰਦੇ ਦੇ, ਪਰ ਨਾਲ ਹੀ ਵੇਖੇ ਤੇ ਪ੍ਰੋਡਕਟੀਵਿਟੀ ਜਿਹੜੀ ਸੀ ਉਹ ਘੱਟ ਗਈ ਆ।
0: ਓਕੇ,
1: ਹਾਂ, 35 ਘੰਟੇ ਕੰਮ ਕਰਕੇ ਜਿੰਨੀ ਪ੍ਰੋਡਕਟੀਵਿਟੀ ਸੀਗੀ ਉੱਤੋਂ 6% ਪ੍ਰੋਡਕਟੀਵਿਟੀ ਘੱਟ ਗਈ ਆ, ਯਾਨੀ ਕਿ ਘੰਟੇ ਤੇ 5 ਵੱਧ ਗਏ ਆ ਪ੍ਰਤੀ ਬੰਦਾ, ਤੇ ਫਿਰ ਪ੍ਰੋਡਕਟੀਵਿਟੀ ਕਿੱਦਾਂ ਘੱਟ ਸਕਦੀ ਆ? ਉਹ ਇੱਦਾਂ ਘੱਟ ਗਈ ਆ ਜੀ, ਕਿਉਂਕਿ ਬੰਦੇ ਜਿਹੜੇ ਸੀਗੇ ਉਹ ਸਿਰਫ ਇੱਕ ਆਵਰੀ ਵਧਾ ਦਿੱਤੇ ਗਏ, ਨੰਬਰਸ ਵੱਧ ਗਏ। ਜਿੱਦਾਂ ਮੰਨ ਲਓ ਮੇਰੀ ਜਿਹੜੀ ਸ਼ਿਫਟ 6 ਘੰਟੇ ਦੀ ਸੀ ਉਹ 8 ਘੰਟੇ ਦੀ ਹੋ ਗਈ ਹੋਊਗੀ, 7 ਘੰਟੇ ਦੀ ਹੋ ਗਈ, ਪਰ ਉਹ ਜਿਹੜਾ 1-1.5 ਘੰਟਾ ਵਧਿਆ ਵਾ ਉਹਦੇ ਵਿੱਚ ਮੈਂ ਕੁਛ ਪ੍ਰੋਡਕਟਿਵ ਨਹੀਂ ਕਰਕੇ ਦੇ ਪਾ ਰਿਹਾ।
0: ਹਾਂ,
1: ਸਿੱਧਾ ਸਿੱਧਾ ਜਿਹਾ ਉਹਦੇ ਵਿੱਚ ਇਹੀ ਆ ਕਿ ਮੈਂ, ਹੋ ਸਕਦਾ ਉੱਥੇ ਫਿਜ਼ੀਕਲੀ ਵੇਖਣ ਨੂੰ ਮੈਂ ਬਹੁਤ ਹਾਰਡਵਰਕ ਕਰਨ ਡਿਆ, ਡੱਬੇ ਇੱਧਰ ਚੁੱਕ ਕੇ ਰੱਖਤਾ, ਇਹਨੂੰ ਉੱਧਰ ਕਰਤਾ, ਹੱਥ ਮਾਰੀ ਜਾਣ ਡਿਆ ਕੰਪਿਊਟਰ ਤੇ, ਪਰ ਐਕਚੁਅਲ ਦੇ ਵਿੱਚ ਹੋ ਸਕਦਾ ਕਿ ਸਮਾਰਟਨੈਸ ਨਾਲ ਨਹੀਂ ਕਰ ਰਿਹਾ ਮੈਂ।
0: ਯੈਸ,
1: ਕਿਉਂਕਿ ਪ੍ਰੋਡਕਟੀਵਿਟੀ, ਹਾਂ, ਮੈਂ ਇਹ ਨਹੀਂ ਕਹਿੰਦਾ ਕਿ ਟੋਟਲੀ ਤੁਹਾਡੇ ਫਿਜ਼ੀਕਲ ਦੇ ਉੱਤੇ ਬੇਸ ਆ, ਪਰ ਕਿਤੇ ਨਾ ਕਿਤੇ ਇਨਕਲੂਡ ਹੋਊਗੀ, ਚਲੋ ਤੁਹਾਡੀ ਫਿਜ਼ੀਕਲ ਪ੍ਰੈਜੈਂਸ ਜਾਂ ਤੁਹਾਡੇ ਹੱਥ ਪੈਰ ਮਾਰਨੇ ਜਿਹਨੂੰ ਆਪਾਂ ਕਹਿ ਦਿੰਦੇ ਹਾਰਡਵਰਕ ਕਹਿ ਲਓ, ਪਰ ਸਮਾਰਟਨੈਸ ਦੇ ਵਿੱਚ ਮੈਨੂੰ ਲੱਗਦਾ ਜ਼ਿਆਦਾ ਯੋਗਦਾਨ ਹੈ ਉਹ ਪ੍ਰੋਡਕਟੀਵਿਟੀ ਦੇ ਵਿੱਚ, ਅਤੇ ਉਹ ਘਟੀ ਹੈ, ਇਹਦਾ ਮਤਲਬ ਵੀ ਸਮਾਰਟਨੈਸ ਨਾਲ ਆਪਾਂ ਨਹੀਂ ਉੱਥੇ ਕੰਮ ਕਰ ਰਹੇ।
0: ਦੈਟ ਇਜ਼ ਸੋ ਰਾਈਟ,
1: ਘੰਟੇ ਵੱਧ ਕੇ ਅਤੇ ਕੰਮ ਪ੍ਰੋਡਕਟੀਵਿਟੀ ਆਪਣੀ ਫਿਰ ਵੀ ਨਹੀਂ ਨਿਕਲ ਪਾ ਰਹੀ।
0: ਯਾਰ ਫਿਰ ਇਹ ਵੀ ਗੱਲ ਆ ਜਾਂਦੀ ਨਾ ਇਹਦੇ ਅੰਦਰ ਦੇ ਕਿ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ, ਲੈਟ ਸਪੋਜ਼ ਆਪਾਂ ਸਪੋਰਟਸ ਨੂੰ ਐਜ਼ ਐਨ ਐਗਜ਼ਾਮਪਲ ਲੈ ਲੈਂਦੇ, ਹੈ ਨਾ, ਜੇ ਤੁਸੀਂ ਪਰਸੈਂਟੇਜ ਵਾਈਜ਼ ਵੇਖੋ ਤੇ ਸਚਿਨ ਤੇਂਦੁਲਕਰ ਨੇ ਕੁਛ ਤਕਰੀਬਨ 500 to 600 ਇਨਿੰਗਸ ਖੇਡੀਆਂ ਹਨਾ। ਦੇਖਣ ਵਾਲਾ ਇਹ ਵੀ ਕਹਿ ਸਕਦਾ ਕਿ 500 ਇਨਿੰਗਸ ਦੇ ਅੰਦਰ ਬੀਇੰਗ ਓਪਨਿੰਗ ਬੈਟਸਮੈਨ ਉਹ ਬੰਦੇ ਨੇ ਸੈਂਚਰੀ ਨਹੀਂ ਮਾਰੀ। 100 ਸੈਂਚਰੀਆਂ ਤਾਂ ਮਾਰੀਆਂ ਨਾ ਪਰ ਉਹਨੇ। ਆਪਾਂ ਦੂਜੇ ਪਾਸੇ ਮੈਸੀ ਜਾਂ ਰੋਨਾਲਡੋ ਦੀ ਗੱਲ ਕਰ ਲਈਏ, 90 ਮਿੰਟ ਦਾ ਮੈਚ ਹੁੰਦਾ, ਚਲੋ ਉਹਦੇ ਅੰਦਰ ਤੁਸੀਂ ਓਵਰ ਟਾਈਮ ਜਿਹੜਾ ਹੁੰਦਾ ਐਕਸਟਰਾ ਟਾਈਮ ਜਾਂ ਵਾੜ ਲਓ, 100 ਕੁ ਮਿੰਟ ਦਾ ਮੈਚ ਹੁੰਦਾ। ਇਹ ਖਿਡਾਰੀਆਂ ਕੋਲ 100 ਮਿੰਟ ਮਗਰ 40 ਮਿੰਟ ਥੋੜ੍ਹਾ ਨਾ ਬਾਲ ਹੁੰਦੀ ਆ, ਕੁੱਲ ਮਿਲਾ ਕੇ 3.5 ਮਿੰਟ, ਚਲੋ 7 ਕੁ ਮਿੰਟ ਮੈਚ ਦੇ ਅੰਦਰ ਬਾਲ ਆਉਂਦੀ ਹੋਊਗੀ, ਇਹਨਾਂ ਦੇ ਪੈਰ ਨੂੰ ਛੂੰਦੀ ਹੋਊਗੀ। ਗੱਲ ਇਹ ਹੈ,
1: ਉਹ ਵੀ ਡਿਪੈਂਡ ਕਰਦਾ ਤੁਸੀਂ ਕਿੱਥੇ ਖੇਡ ਰਹੇ ਹੋ,
0: ਕਿਸ ਹਿਸਾਬ ਨਾਲ ਖੇਡਦੇ ਪਏ ਹੋ ਨਾ, ਤੇ ਬਟ ਰਿਜ਼ਲਟਸ ਆਰ ਡਿਫਰੈਂਟ। ਰੋਜਰ ਫੈਡਰਰ, ਵਨ ਆਫ ਦਾ ਗ੍ਰੇਟੈਸਟ ਆਫ ਆਲ ਟਾਈਮ ਟੈਨਿਸ ਦੇ ਅੰਦਰ, ਉਹਦੀ ਇੱਕ ਬਹੁਤ ਪਿਆਰੀ ਸਪੀਚ ਹੈ, ਜੇ ਜਦੋਂ ਤੁਸੀਂ ਇਹ ਸੁਣੋ ਤੇ ਤੁਹਾਨੂੰ ਜੇ ਅੱਜ ਮਜ਼ਾ ਆਇਆ ਹੋਵੇ, ਤੁਸੀਂ ਉਸ ਸਪੀਚ ਵੱਲ ਵੀ ਜ਼ਰੂਰ ਜਾਣਾ। ਉਸ ਸਪੀਚ ਦੇ ਅੰਦਰ ਨਾ ਉਹ ਗੱਲ ਕਰਦਾ 54% ਮੈਂਟੈਲਿਟੀ ਕਰਕੇ ਨਾਮ ਹੈ, ਉਹ ਕਹਿੰਦਾ ਮੈਂ ਆਪਣੀ ਲਾਈਫ ਦੇ ਅੰਦਰ ਨਾ ਆਪਣੇ ਜਿੰਨੇ ਵੀ ਟੈਨਿਸ ਮੈਚਸ ਖੇਡੇ ਆ, ਐਂਡ ਉਹ ਬੰਦੇ ਨੇ 20 ਗ੍ਰੈਂਡ ਸਲੈਮ ਜਿੱਤੇ ਨੇ, ਇਟਸ ਅ ਹਿਊਜ ਥਿੰਕ। ਜਦ ਤੱਕ ਉਹ ਖੇਡਿਆ ਉਹਦੇ ਬਰਾਬਰ ਦਾ ਕੋਈ ਨਹੀਂ ਸੀ। ਕਹਿੰਦਾ ਮੈਂ ਸਿਰਫ 54% ਪੁਆਇੰਟ ਜਿੱਤੇ ਆਪਣੀ ਲਾਈਫ 'ਚ, 46% ਪੁਆਇੰਟ ਹਾਰਿਆ ਮੈਂ, ਪਰ ਉਹ ਜਿਹੜੇ 54% ਮੈਂ ਪੁਆਇੰਟ ਜਦੋਂ ਜਦੋਂ ਜਿੱਤੇ ਆ ਉਹ ਬਹੁਤ ਜ਼ਿਆਦਾ ਮੇਜਰ ਸੀਗੇ ਉਸ ਮੈਚਸ ਦੇ ਮੋੜ 'ਚ ਜਿਨ੍ਹਾਂ ਨੇ ਮੈਨੂੰ ਇੰਨੇ ਸਾਰੇ ਮੈਚਸ ਜਿਤਾਏ। ਕਿ ਅਲਟੀਮੇਟ ਪੁਆਇੰਟ ਇਹ ਹੈ, ਕਿਉਂਕਿ ਆਪਾਂ ਸਪੋਰਟਸ ਨੂੰ ਇਸ ਕਰਕੇ ਐਗਜ਼ਾਮਪਲ ਲੈ ਲੈਂਦੇ ਕਿ ਸਪੋਰਟਸ ਦੇ ਅੰਦਰ ਸਬਜੈਕਟਿਵਿਟੀ ਬਹੁਤ ਹੀ ਨਹੀਂ ਹੁੰਦੀ ਹੈ ਨਾ, ਓਬਜੈਕਟਿਵਿਟੀ ਹੈ। ਹੁਣ ਜੇ ਕਿਸੇ ਟੀਮ ਨੇ 350 ਮਾਰਿਆ, ਅਗਲੀ ਨੇ ਜੇ 351 ਮਾਰਤਾ ਮਾਰਤਾ, ਗੱਲ ਖਤਮ। ਤੁਸੀਂ ਇਹ ਨਹੀਂ ਕਹਿ ਸਕਦੇ 350 ਵਾਲਾ ਤਾਂ ਬਹੁਤ ਵਧੀਆ ਖੇਡਿਆ, ਹਾਰ ਗਏ ਹਾਰ ਗਏ, ਯੂ ਕਾਂਟ ਹੈਲਪ ਇਟ। ਸਪੋਰਟਸ ਨੂੰ ਇਸੇ ਕਰਕੇ ਆਪਾਂ ਇੱਧਰ ਐਗਜ਼ਾਮਪਲਸ 'ਚ ਲੈਂਦੇ ਕਿ ਜਸਟ ਟੂ ਸ਼ੋ ਕਿ ਜੋ ਪ੍ਰੋਡਕਟਿਵਿਟੀ ਨਾ ਬੰਦੇ ਦੀ, ਉਹ ਉਹਦੇ ਕੁੱਲ ਮਿਲਾ ਕੇ ਜੋ ਟਾਈਮ ਕਰ ਟਾਈਮ ਆਪਣੇ ਦਿੰਦਾ ਪਿਆ ਆਪਣੇ ਕੰਮ ਨੂੰ, ਐਂਡ ਕੰਮ ਨੂੰ ਮੈਂ ਇਹੀ ਨਹੀਂ, ਚਲੋ ਜੋ ਇੱਕ ਤਾਂ ਕਿੱਤਾ ਹੁੰਦਾ, ਇੱਕ ਹੋਰ ਕੰਮ ਹੁੰਦਾ ਨਾ, ਤੁਹਾਡੀ ਫੈਮਿਲੀ ਲਾਈਫ ਹੈ ਹਨਾ, ਮੇ ਬੀ ਯੂ ਗੋ ਟੂ ਜਿਮ ਹਨਾ, ਤੁਹਾਨੂੰ ਜਿਮ ਕਰਨਾ ਸ਼ੌਕ ਹੈ, ਤੁਹਾਡੀ ਕੋਈ ਹੋਬੀ ਹੈ ਗਾਣੇ ਗਾਉਣ ਦਾ, ਗਿਟਾਰ ਸਿੱਖ ਰਹੇ ਹੋ, ਵਟ ਐਵਰ ਯੋਰ ਹਨਾ ਆਪਣਾ ਤੁਹਾਡਾ ਹਨਾ ਹੋ ਸਕਦਾ, ਰੁਚੀ ਹੋ ਸਕਦੀ, ਹੋਬੀ ਹੋ ਸਕਦੀ ਹਨਾ, ਉਹਦੇ ਅੰਦਰ ਤੁਸੀਂ ਪ੍ਰੋਡਕਟਿਵ ਨਾ ਕੁਛ ਮਿੰਟਾਂ ਲਈ ਹੁੰਦੇ ਹੋ ਜਾਂ ਕੁਛ ਘੰਟਿਆਂ ਲਈ ਹੁੰਦੇ ਹੋ, ਬਟ ਇੱਕ ਮੀਡੀਓਕਰ ਤੇ ਇੱਕ ਐਕਸੀਲੈਂਟ, ਇਹ ਵਾਲੀ ਬੰਦਿਆਂ ਦੇ ਅੰਦਰ ਨਾ ਉਸ ਚੀਜ਼ ਨੂੰ ਲੈ ਕੇ ਇੱਕੋ ਹੀ ਫਰਕ ਹੁੰਦਾ ਕਿ ਉਹ ਜਿਹੜੇ ਉਹ 20-25 ਮਿੰਟ ਦਾ ਫੋਕਸ ਹੁੰਦਾ ਨਾ ਉਹਦਾ, ਉਹ ਬਹੁਤ ਇੰਟੈਂਸਿਟੀ ਵਾਲਾ ਹੁੰਦਾ, ਉਹਦੀ ਇੰਟੈਂਸਿਟੀ ਬਹੁਤ ਹਾਈ ਹੁੰਦੀ ਹੈ,
1: ਏਦਾਂ ਹੀ ਆ ਹਨਾ, ਕਿਉਂਕਿ ਪੀਕ ਕਹਿ ਸਕਦੇ ਹੋ ਪੀਕ ਟਾਈਮ। ਹੁਣ ਤੁਸੀਂ ਵਧੀਆ ਐਗਜ਼ਾਮਪਲ ਦਿੱਤੀ ਸਪੋਰਟਸ ਦੀ, ਕਿਉਂਕਿ ਜੇ ਆਪਾਂ ਸਪੋਰਟਸ ਵਾਲੀ ਵੇਖ ਲਈਏ, ਕ੍ਰਿਕਟ ਦੀ ਐਗਜ਼ਾਮਪਲ ਲੈ ਲਓ ਕਿ ਇੱਕ ਜਾਂ ਜੇ ਪਹਿਲੇ ਬੈਟਸਮੈਨ ਦੀ ਗੱਲ ਕਰੀਏ ਜਾਂ ਗਰਾਊਂਡਾਂ, ਆਪਾਂ ਨੂੰ ਪਤਾ ਹੀ ਆ ਵੀ ਦੂਰ ਦੂਰ ਲੌਂਗ ਔਨ ਲੌਂਗ ਆਫ ਏਡੀ ਏਡੀ ਲੰਮੀਆਂ ਜਿਹਦੀਆਂ ਨੇ ਸਟ੍ਰੇਟ, ਮੰਨ ਲਓ ਵੀ ਬਾਉਂਡਰੀਜ਼ ਵੱਡੀਆਂ ਨੇ। ਹੁਣ ਉਹਦੇ ਵਿੱਚ ਕੀ ਹੈ ਕਿ ਜਿਹੜੇ ਨਵੇਂ ਬੈਟਸਮੈਨ ਹੀ ਮੈਂ ਕਹੂੰਗਾ ਕਿ ਜਿਹੜੇ ਹੁਣ ਆਏ ਨੇ, ਉਹਨਾਂ ਦਾ ਤੁਸੀਂ ਵੇਖਿਆ ਹੋਊਗਾ ਸ਼ਾਰਟ ਸਿਲੈਕਸ਼ਨ ਜਿਹੜੀ ਕਿ ਉਹ ਬੈਕ ਬੈਕ ਸਾਈਡ 'ਤੇ ਖੇਡਦੇ ਨੇ, ਜਿੱਦਾਂ ਮੰਨ ਲਓ ਕੀਪਰ ਦੇ ਲਾਗੋ ਕੱਢਤੀ ਹਨਾ ਚੌਕਾ ਮਾਰਤਾ ਜਾਂ ਪਿੱਛੇ ਨੂੰ ਸ਼ਾਰਟ ਖੇਡੇ,
0: ਉਹ ਪੈਡਲ ਸਵੀਪ
1: ਜਿਹਨੂੰ ਕਹਿ ਦਿੰਦੇ ਹਾਂ, ਉਹਦੇ 'ਚ ਇਹ ਹੈ ਕਿ ਸਮਾਰਟ ਵਰਕ ਹੋ ਗਿਆ ਉਹ, ਕਿ ਤੁਸੀਂ ਸ਼ਾਰਟ ਮਾਰਨਾ ਟੈਕਨੀਕ ਆ ਪਰ ਉਹਨੂੰ ਯੂਜ਼ ਕਿੱਦਾਂ ਕਰਨਾ ਵਾ ਸਮਾਰਟਲੀ, ਕਿ ਨਾ ਜ਼ਿਆਦਾ ਜ਼ੋਰ ਵੀ ਨਾ ਲਾਉਣਾ ਪਵੇ ਅਤੇ ਟਾਈਮਿੰਗ ਵੀ ਥੋੜ੍ਹੀ ਬਹੁਤੀ ਉੱਤੇ ਥੱਲੇ ਹੋ ਜਾਵੇ ਅਤੇ ਉਹ ਚੱਲ ਜਾਂਦੀ ਹੈ, ਕਿਉਂਕਿ ਉਹਦੇ ਲਾਗੇ ਬਾਉਂਡਰੀ ਵੀ ਬਹੁਤ ਜ਼ਿਆਦਾ ਨੇੜੇ ਆ ਅਤੇ ਜਿਹੜਾ ਫੀਲਡਰ ਹੈ ਉਹ ਵੀ ਉੱਥੇ ਘੱਟ ਚਾਂਸ ਹੁੰਦੇ ਜਾਂ ਉੱਥੇ ਜ਼ਿਆਦਾਤਰ ਨਹੀਂ ਹੁੰਦਾ, ਕਿਉਂਕਿ ਮਿਨੀਮਮ ਚਾਂਸ ਕਿ ਕੋਈ ਪਿੱਛੇ ਮਾਰੂ ਹਨਾ।
0: ਐਬਸੋਲੂਟਲੀ ਰਾਈਟ।
1: ਪਰ ਉਹਦੇ ਵਿੱਚ ਤੁਸੀਂ ਇਹ ਵੇਖੋ ਕਿ ਇੱਕ ਜਾ ਮੈਂ ਉੱਥੇ ਖਲੋਤੇ ਸਿੱਧਾ ਟਰਾਈ ਕਰਦੇ ਰਹਿਣਾ ਵੀ ਕਿਹੜੇ ਵੇਲੇ ਲੌਗ ਆਫ ਪਾਰ ਕਰੂਗੀ ਤੇ ਫਿਰ ਮੇਰਾ ਛੱਕਾ ਜਾ ਕੇ ਵੱਜੂਗਾ ਤੇ ਕਿਹੜੇ ਵੇਲੇ ਮੈਂ ਹੌਲੀ ਜਿਹੀ ਪਿੱਛੇ ਨੂੰ ਛੱਕਾ ਮਾਰ ਦੇਣਾ, ਮਤਲਬ ਉਹ ਇੱਕ ਨਿੱਕੀ ਜਿਹੀ ਚੀਜ਼ ਹੈ। ਹੁਣ ਤੁਸੀਂ ਵੇਖੋਗੇ ਰਿਸ਼ਭ ਪੰਤ ਕਿੰਨਾ ਜ਼ਿਆਦਾ ਸਮਾਰਟਲੀ ਖੇਡਦਾ, ਸੂਰਿਆ ਕੁਮਾਰ ਯਾਦਵ ਸਮਾਰਟਲੀ ਖੇਡਦਾ ਵਾ ਪਿੱਛੇ ਨੂੰ, ਕਈ ਵਾਰ ਆ ਵੀ ਆਪਣੇ ਅਭਿਸ਼ੇਕ ਹੋਣੀ
0: ਬਹੁਤ ਸੋਹਣਾ ਖੇਡਦੇ,
1: ਉਸ ਟੈਕਨੀਕ ਯੂਜ਼ ਕਰਦੇ ਨੇ
0: ਏਬੀ ਡਿਵੀਲੀਅਰਸ
1: ਕੀ ਲਾ ਲਓ। ਹਾਂ, ਏਬੀ ਡਿਵੀਲੀਅਰਸ ਇਜ਼ ਵਨ ਆਫ ਦਾ ਬੈਸਟ, ਜਿਹਨੂੰ 360 ਡਿਗਰੀ ਪਲੇਅਰ ਕਿਹਾ ਜਾਂਦਾ ਸੀ ਕਿ ਗਰਾਊਂਡ ਦੇ ਵਿੱਚ ਕਿਸੇ ਵੀ ਕੋਨੇ ਤੇ ਮਾਰਨੀ ਆ ਤੇ ਹੀ ਕੈਨ ਡੂ ਇਟ। ਉਹ ਵੀ ਇੱਕ ਸਮਾਰਟ ਸੀਗਾ ਕਿ ਜਿੱਧਰ ਨੂੰ ਲੱਗ ਜਿੱਧਰ ਨਹੀਂ ਫਿਲਡਰ ਹੈਗਾ ਹੌਲੀ ਜਿਹੀ ਪਿੱਛੇ ਨੂੰ ਮਾਰਤੀ,
0: 31 ਬਾਲਾਂ 'ਚ ਸੈਂਚਰੀ ਮਾਰੀ ਹੋਈ, ਉਹਨੇ ਫਾਸਟੈਸਟ ਸੈਂਚਰੀ ODI ਕ੍ਰਿਕਟ ਦੀ ਦੇਖਣ ਵਾਲੀ ਇਨਿੰਗ ਹੈ ਹਨਾ। ਮੈਂ ਨਾ ਏਬੀ ਡਿਵੀਲੀਅਰਸ ਦੀ ਪੂਰੀ ਜੀਵਨੀ ਪੜ੍ਹੀ ਆ ਤੇ ਨਾ ਉਹ ਕੁਛ 450 ਪੰਨੇ ਦੀ ਜੇ ਕਿਤਾਬ ਹੈ ਨਾ, ਉਹਦੇ ਅੰਦਰ ਉਹਨੇ ਨਾ 250 to 300 ਪੰਨੇ ਨਾ ਉਹਨੇ ਬਸ ਇਹ ਦੱਸਿਆ ਕਿ ਉਹਦਾ ਅੰਦਰ ਗ੍ਰੈਟੀਟਿਊਡ ਕਿਉਂ ਹੈ ਇੰਨਾ ਜ਼ਿਆਦਾ, ਉਹ ਗ੍ਰੇਟਫੁਲ ਬਹੁਤ ਹੈ ਚੀਜ਼ਾਂ ਨੂੰ ਲੈ ਕੇ। ਐਂਡ ਇੱਕ ਉਹਦੀ ਜਿਹੜੀ ਜਿਸ ਚੀਜ਼ ਕਰਕੇ ਉਹ ਬਿਲਕੁਲ ਵੱਖਰਾ ਬਾਕੀਆਂ ਨਾਲੋਂ, ਐਂਡ ਆਪਾਂ ਉਹਦੇ 'ਤੇ ਹੀ ਆ ਜਾਂਦੇ ਕਿ ਉਹ ਬੰਦੇ ਦਾ ਜਿਹੜਾ ਫੋਕਸ ਟਾਈਮ ਆ ਉਹ ਕਿਸ ਤਰ੍ਹਾਂ ਹਾਈ ਇੰਟੈਂਸਿਟੀ ਕਿੱਦਾਂ ਜਾਂਦਾ। ਉਹ ਕਹਿੰਦਾ ਮੈਂ ਜਦੋਂ ਬੈਟਿੰਗ ਸਟਾਂਸ ਲੈਂਦਾ ਨਾ, ਕੋਚ ਨੇ ਕੀ ਸਿਖਾਇਆ, ਕੋਚ ਨੇ ਸਿਖਾਇਆ ਬਾਲ ਬਾਹਰ ਆਉਂਦੀ ਪਈ ਆਫ ਸਾਈਡ ਵੱਲ ਨੂੰ ਆਉਂਦੀ ਪਈ ਹੈ ਤੇ ਆਫ ਨੂੰ ਮਾਰੋ, ਲੈਗ ਨੂੰ ਆਉਂਦੀ ਪਈ ਲੈਗ ਨੂੰ ਮਾਰੋ
1: ਜੀ,
0: ਹਨਾ। ਤੇ ਫਿਰ ਦੂਸਰਾ ਕੀ ਹੈ, ਦੂਸਰਾ ਹੈ ਕਿ ਬਾਲ ਜੇ ਪਿੱਛੇ ਨੂੰ ਟੱਪਾ ਲੈਂਦੇ ਪਈ ਤਾਂ ਪਿਛਲਾ ਪੈਰ ਪਿੱਛੇ ਕਰੋ, ਬੈਕ ਫੁੱਟ ਤੇ ਮਾਰੋ, ਅੱਗੇ ਨੂੰ ਮਾਰੀ ਤਾਂ ਅਗਲਾ ਪੈਰ ਅੱਗੇ ਕਰੋ, ਫਰੰਟ ਫੁੱਟ ਤੇ ਡਰਾਈਵ ਕਰੋ
1: ਜੀ।
0: ਐਬਸੋਲੂਟ ਰਾਈਟ, ਇੱਦਾਂ ਹੀ ਹੈ ਨਾ
1: ਰਾਈਟ।
0: ਕਹਿੰਦਾ ਮੈਂ ਸ਼ੁਰੂਆਤੀ ਕਰੀਅਰ 'ਚ ਨਾ ਇਹ ਚੀਜ਼ਾਂ ਕਰਦਾ ਰਿਹਾ ਐਂਡ ਆਈ ਵਾਜ਼ ਗੁੱਡ, ਤਾਂ ਇੰਟਰਨੈਸ਼ਨਲ 'ਚ ਆ ਗਿਆ ਮੈਂ, ਹਨਾ। ਪਰ ਮੈਨੂੰ ਨਾ, ਮੈਨੂੰ ਜੋ ਮੇਰੇ ਅੰਦਰ ਕੀੜਾ ਸੀ ਨਾ ਕਿ ਯਾਰ ਕੁਛ ਅਲੱਗ ਕਰਕੇ ਦਿਖਾਣਾ, ਕਹਿੰਦਾ ਮੈਂ ਉਹ ਚੀਜ਼ ਹੀ ਹਟਾ ਦਿੱਤੀ। ਕਹਿੰਦਾ ਹੁਣ ਜਦੋਂ ਵੀ ਬੋਲਰ ਆਉਂਦਾ ਨਾ ਮੇਰੇ ਅੱਗੇ ਤਾਂ ਹੀ ਉਹ ਸਾਰੇ ਸ਼ਾਟ ਮਾਰ ਪਾਇਆ। ਕਹਿੰਦਾ ਜਦੋਂ ਬੋਲਰ ਬੋਲਿੰਗ ਕਰਨ ਆ ਰਿਹਾ ਨਾ ਉਹਨੇ ਰਨਅਪ ਨਹੀਂ ਲਿੱਤਾ, ਮੈਂ ਮੰਨ ਲਿਆ ਆਪਣੇ ਮਾਇੰਡ ਦੇ ਅੰਦਰ ਕਿ ਮੈਂ ਲੈਗ ਤੇ ਹੀ ਮਾਰਨਾ ਸ਼ਾਟ, ਬਾਲ ਜਿੱਥੇ ਮਰਜ਼ੀ ਆਏ, ਕਹਿੰਦਾ ਮੈਂ ਲੈਗ ਤੇ ਹੀ ਮਾਰਨਾ। ਦੈਟ ਇਜ਼ ਵਾਈ ਉਹ ਕਦੀ ਮਤਲਬ ਉਹ ਵਾਈਡ ਵਾਲੇ ਪਾਸੇ ਵੀ ਚੱਲ ਜਾਂਦਾ ਸੀ ਕਿਉਂਕਿ ਮਾਇੰਡ ਆ, ਹੁਣ ਉਹ ਬੰਦਾ ਚੇਸ ਕਰ ਰਿਹਾ ਬਾਲ ਨੂੰ ਕਿ ਮੈਂ ਤੈਨੂੰ ਇੱਧਰ ਨੂੰ ਮਾਰਨਾ। ਫਿਰ ਕਹਿੰਦਾ ਮੈਂ ਆਪਣੀ ਕਲਾਈ ਤੇ ਇੰਨਾ ਜ਼ਿਆਦਾ ਕੰਮ ਕੀਤਾ, ਆਪਣੀ ਹੈਂਡ ਤੇ ਆਈ ਕੋਆਰਡੀਨੇਸ਼ਨ ਤੇ ਇੰਨਾ ਕੰਮ ਕੀਤਾ, ਪਾਵਰ ਹਿਟਿੰਗ ਤੇ ਇੰਨਾ ਕੰਮ ਕੀਤਾ ਕਿ ਹੁਣ ਜੇ ਮੈਨੂੰ ਪਤਾ ਕਿ ਮੈਂ ਲੈਗ ਤੇ ਮਾਰਨਾ ਤੇ ਮੈਂ ਇੱਥੋਂ ਨਹੀਂ ਮਾਤ ਖਾ ਸਕਦਾ ਕਿ ਉੱਥੇ ਪੰਜ ਫੀਲਡਰ ਖੜੇ ਸੀਗੇ। ਫਿਰ ਮੈਂ ਖੇਡਣਾ ਇਸ ਹਿਸਾਬ ਨਾਲ ਕਿ ਮੇਰੀ 65-70 meters ਪਾਰ ਜਾਣੀ ਚਾਹੀਦੀ ਬਾਲ,
1: ਫੀਲਡਰ ਦਾ ਪਤਾ ਨਾ ਲੱਗੇ,
0: ਕਿ ਫੀਲਡਰ ਦਾ ਤਾਂ ਰੋਲ ਹੀ ਨਹੀਂ ਨਾ ਕੋਈ, ਫੀਲਡਰ ਆ 6 feet ਦਾ, ਹੱਥ ਮਿਲਾ ਕੇ ਹੋ ਜਾਏਗਾ 7 feet ਦਾ, ਮੇਰੀ ਹਾਈਟ 10 feet ਉੱਪਰ ਹੋਣੀ ਚਾਹੀਦੀ ਹੈ ਐਂਡ 65 meters ਪਲੱਸ ਜਾਣਾ ਚਾਹੀਦਾ। ਐਂਡ ਦੈਟ ਗਾਏ ਮੇਡ ਵਾਟ 18,000-19,000 ਇੰਟਰਨੈਸ਼ਨਲ ਰਨਸ ਕਿਊਮੂਲੇਟਿਵਲੀ। ਅੱਛਾ ਉਹੀ ਬੰਦਾ ਜਿਹੜਾ ਜਦੋਂ ਟੈਸਟ ਮੈਚ ਖੇਡਣ ਆਉਂਦਾ ਇੰਡੀਆ ਤੇ ਉਹ 300 balls 'ਚ 4 runs ਮਾਰਦਾ ਕਿਉਂਕਿ ਉਹ ਤਦ ਕਰਨਾ ਚਾਹੁੰਦਾ ਪਿਆ, ਹਨਾ, ਮੈਚ ਡਰਾ ਕਰਨ ਦੀ ਕੋਸ਼ਿਸ਼ ਹੈ। ਬਟ ਉਹਦੇ ਅੰਦਰ ਵੀ ਸ਼ੈਲੀ ਉਹੀ ਹੈ ਕਿ ਮਾਇੰਡ 'ਚ ਬਣਾ ਲਿਆ ਮੈਂ ਤੇ ਇੱਦਾਂ ਹੀ ਖੇਡੂੰਗਾ। ਸੋ ਸਮਟਾਈਮਸ, ਥੈਂਕਸ ਫੋਰ ਦਿਸ ਐਗਜ਼ਾਮਪਲ, ਨਾਈਸ ਬਲਕਿਰਤ। ਸਮਟਾਈਮਸ ਲਾਈਫ ਦੇ ਅੰਦਰ ਸਾਨੂੰ ਨਾ ਪਹਿਲੀ ਇੱਕ ਚੀਜ਼ ਨਜਿੱਠ ਲੈਣੀ ਚਾਹੀਦੀ ਹੈ ਕਿ ਇਹਨੂੰ ਤਾਂ ਮੈਂ ਇੱਦਾਂ ਹੀ ਕਰੂੰ।
1: ਸਹੀ ਆ, ਆਪਣੇ ਤਰੀਕੇ ਨਾਲ,
0: ਹਾਂ, ਚੀਜ਼ ਨੂੰ, ਚੀਜ਼ ਦਾ ਤਰੀਕਾ ਨਾ ਫੋਲੋ ਕਰੋ, ਆਪਣੇ ਤਰੀਕੇ ਦੇ ਨਾਲ ਚੀਜ਼ ਨੂੰ ਢਾਲੋ।
1: ਹਾਂ, ਤੇ ਸ਼ਾਇਦ ਇੱਕ ਗੱਲ ਦੱਸਾਂ, ਜੇ ਇਦਾਂ ਕਰਨ ਲੱਗੋ ਨਾ ਤੇ ਅਸਲੀ ਪ੍ਰੋਡਕਟੀਵਿਟੀ ਫੇਰ ਹੀ ਆਉਂਦੀ।

0: वाह वाह वाह जग्गी प्रा, पूरा समा बन दिता यार, टू गुड ब्रो, टू गुड।
1: अच्छा तुम एक रैप स्टाइल च सॉन्ग
0: है,
1: रैप स्टाइल च सॉन्ग।
0: हाँ रैप ही है, बहुत वधिया। देख लो तीन वखरे वखरे फेज आए गाने दे अंदर ना, पहले थोड़ा R&B, फिर बाद चो ने बीट चकती, फिर बाद चो ठा करके बीट सुटे डग जम डग जम डग जम।
1: जग्गी प्रा ने आप ही कंपोज किया
0: यार। देखो गल ही है कि कुछ करना तो आप ही उठना पैना, सही क्या नहीं?
1: ते मिक्स मास्टर कीता डैनियल ने।
0: डैनियल भरा अपना, डैनियल ओ डैनियल भरा जिंदा वसदा रह, इधर ही सोने सोने गाने तू मिक्स ते मास्टर करदा रह, ते आज दा शो मिक्स एंड मास्टर करन लई आ गए हैं जी असी। मैं हाँ कृष्णा, मेरे नाल बलकीरत, तुसी सुन रहे हो रेडियो हांजी 1674 AM ते बॉयज मीट अप दा नवा एपिसोड। क्या बात है, क्या बात है। ਇਹ ਸਫ਼ਰ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਬੋਇਜ਼ ਮੀਟਅਪ ਦਾ,
1: ਓ ਮਾਈ ਗੋਡ, ਪਲੀਜ਼ ਮੈਨੂੰ ਇਸ ਸਫ਼ਰ ਬਾਰੇ ਨਾ ਦੱਸੋ ਕੋਈ ਅਗਲੀ ਗੱਲ।
0: ਤੇ ਸਫ਼ਰ ਸੀ ਹੈ ਜੋ ਵੀ, ਬਸ ਇਹੀ ਹੈ, ਇਹੀ ਕਹਿਣਾ ਸੀ ਤੁਹਾਨੂੰ। ਦੈਟਸ ਇਟ, ਥੈਂਕ ਯੂ, ਆਲ ਗੁੱਡ,
1: ਥੈਂਕਸ। ਹੋਪਫੁਲੀ ਏਵਰੀਥਿੰਗ ਇਜ਼ ਫਾਈਨ। ਤੁਸੀਂ ਇੰਨਾ ਕਹਿਣਾ ਹੋਣਾ ਵੀ ਸਫ਼ਰ ਸ਼ੁਰੂ ਕੀਤਾ ਤੇ ਹਾਲੇ ਤੱਕ ਚੱਲ ਰਿਹਾ ਵਾ।
0: ਹਾਂ ਸਫ਼ਰ ਚੱਲ ਰਿਹਾ। ਅੱਛਾ ਇਹ ਸਫ਼ਰ
1: ਹਾਲੇ ਤੱਕ ਚੱਲ,
0: ਹਾਂ ਥੈਂਕ ਗੋਡ, ਹਾਲੇ ਤੱਕ ਸਫ਼ਰ ਚੱਲ ਰਿਹਾ। ਉਮੀਦ ਕਰਦੇ ਅਸੀਂ, ਉਮੀਦ ਕਰਦੇ ਤੁਸੀਂ ਵੀ ਇਸ ਸਫ਼ਰ ਦਾ ਬਹੁਤ ਜ਼ਿਆਦਾ ਲੁਤਫ ਉਠਾ ਰਹੇ ਹੋਵੋਗੇ। ਐਂਡ ਸਫ਼ਰ ਹਿੰਦੀ ਪੰਜਾਬੀ ਵਾਲਾ ਸਫ਼ਰ ਹੋ, ਇੰਗਲਿਸ਼ ਵਾਲਾ SUFFER ਵਾਲਾ ਸਫ਼ਰ ਨਾ ਹੋ ਰਿਹਾ ਹੋਵੇ ਤੁਹਾਨੂੰ। ਉਮੀਦ ਕਰਦੇ ਹਾਂ ਤੁਹਾਡਾ ਦਿਨ ਸ਼ਾਮ ਜਦੋਂ ਵੀ ਤੁਸੀਂ ਇਹ ਸੁਣ ਰਹੇ ਹੋ ਬਹੁਤ ਵਧੀਆ ਨਿਕਲ ਰਿਹਾ ਹੋਏਗਾ। ਆਈ ਐਮ ਟੋਲਡ ਕਿ ਆਪਾਂ ਯੂਜਲੀ ਇਹ ਡੂਰਿੰਗ ਦਾ ਵੀਕਐਂਡ ਪਲੇ ਕਰਦੇ ਹਾਂ, ਸੋ ਬਈ ਵੀਕਐਂਡ ਤੁਹਾਡਾ ਜਿੱਦਾਂ ਵੀ ਨਿਕਲ ਰਿਹਾ, ਕੈਮੋ ਕੈਮ ਨਿਕਲੇ, ਘੈਂਟ ਨਿਕਲੇ। ਅਤੇ ਜੇ ਤੁਸੀਂ ਵੀਕ ਡੇ 'ਤੇ ਸੁਣ ਰਹੇ ਹੋ ਤਾਂ ਫਿਰ ਆਉਣ ਵਾਲਾ ਵੀਕਐਂਡ ਤੁਹਾਡਾ ਬਹੁਤ ਵਧੀਆ ਨਿਕਲੇ, ਕੈਮੋ ਕੈਮ ਨਿਕਲੇ, ਸਹੀ ਕਿ ਨਹੀਂ ਬਈ?
1: ਇੱਦਾਂ ਹੀ ਆ, ਨਿਕਲਣਾ ਵੀ ਚਾਹੀਦਾ ਯਾਰ, ਕਿਉਂ ਨਾ ਨਿਕਲੇ, ਸਾਰੀ ਦਿਹਾੜੀ ਮਿਹਨਤ ਕਰਦੇ ਰਹੀਦਾ।
0: ਪਾਗਲ ਹੋ ਗਏ ਆ ਕਰ ਕਰਕੇ, ਮਿਹਨਤ ਕੋਈ ਕੋਈ ਵੈਲਿਊ ਨਹੀਂ ਪੈ ਰਹੀ।
1: ਜੇ ਵੀਕ ਵੀ ਨਾ ਵਧੀਆ ਨਿਕਲੇ ਤਾਂ ਫਾਇਦਾ ਕੀ ਹੈ?
0: ਕੀ ਫਾਇਦਾ ਬਈ? ਨੋ ਫਾਇਦਾ, ਨੋ ਫਾਇਦਾ ਐਟ ਆਲ ਮਾਈ ਬ੍ਰੋ, ਨੋ ਫਾਇਦਾ।
1: ਤੁਸੀਂ ਹਰ ਚੀਜ਼ 'ਚ ਫਾਇਦੇ ਲੱਭਦੇ, ਕਦੀ ਇਹ ਸੋਚਿਆ ਕਿ ਨੁਕਸਾਨ ਹੋ ਜਾਏ?
0: ਯਾਰ ਵੈਸੇ ਮੈਂ ਦੇਖਿਆ
1: ਇਹ
0: ਬੰਦਾ ਕਿਤੇ ਨਹੀਂ ਜੀਣ ਦਿੰਦਾ। ਜੇ ਮੈਂ ਹੁਣ ਅੱਜ ਥੋੜੀ ਨੈਗੇਟਿਵ ਗੱਲ ਕੀਤੀ ਹੁੰਦੀ ਨਾ ਸ਼ੁਰੂ, ਕਹਿੰਦੇ ਬ੍ਰੋ ਬੀ ਪੋਜ਼ਿਟਿਵ, ਮੈਂ ਦੇਖਿਆ ਤੁਸੀਂ ਨਾ ਹਮੇਸ਼ਾ ਨੈਗੇਟਿਵ ਰਹਿੰਦੇ ਹੋ, ਪੋਜ਼ਿਟਿਵ ਗੱਲ ਕੀਤੀ ਆ, ਤੁਸੀਂ ਜ਼ਿਆਦਾ ਹੀ ਉੱਤੇ ਨਹੀਂ ਚੜ੍ਹੇ, ਬੰਦਾ ਕਰੇ ਕੀ?
1: ਹਰ ਚੀਜ਼ 'ਚ ਫਾਇਦੇ ਪੈਂਦੇ ਨੇ।
0: ਤੈਨੂੰ ਖੁਸ਼ ਕਰਨਾ ਬੜਾ ਔਖਾ ਭਰਾ,
1: ਵੇਖਣ ਵੀ ਚਾਹੀਦਾ।
0: ਤੂੰ ਰੱਬ ਹੀ ਆ, ਤੂੰ ਵੀ ਰੱਬ ਹੀ ਆ ਮੇਰਾ ਵੀ। ਹੋਰ ਸੁਣਾਓ ਕਿੱਦਾਂ ਚੱਲ ਰਿਹਾ ਤੁਹਾਡਾ ਹਫ਼ਤਾ?
1: ਮੈਂ ਤੁਹਾਨੂੰ ਇਹ ਦੱਸਦਾ ਰਹਿੰਦਾ ਵਾ ਵੀ ਦੁਨੀਆ ਇੱਦਾਂ ਦੀ ਆ,
0: ਲੋਕਾਂ ਨੂੰ ਪਤਾ ਲੱਗ ਗਿਆ ਹੋਏਗਾ
1: ਇੰਨਾ ਦੁੱਖ ਉਹਨਾਂ ਨੂੰ ਨਹੀਂ ਹੋਇਆ
0: ਜਿੰਨਾ ਪਰਥਾਲਾ ਨੇ
1: ਮਰੇ, ਇਹਨਾਂ ਨੂੰ ਇੱਥੇ ਬੈਠੇ ਐਵੇਂ ਦੁੱਖ ਹੋਈ ਜਾਂਦਾ।
0: ਮੈਨੂੰ ਬੁਰਾ ਲੱਗਾ ਜੋ ਵੀ
1: ਤੁਹਾਨੂੰ ਯਾਰ।
0: ਬਾਕੀ ਵੀ ਸਤੰਬਰ ਸ਼ੁਰੂ ਹੋ ਗਿਆ, ਹੈਪੀ ਸਪਟੰਬਰ। ਕਾਫੀ ਲੋਕ ਕਿਉਂਕਿ ਚਲੋ ਆਪਾਂ ਆਸਟ੍ਰੇਲੀਆ
1: ਸਤੰਬਰ ਸ਼ੁਰੂ ਹੋ ਗਿਆ, ਪਰ ਜੀਜਾ ਹਾਲੇ ਤੱਕ ਤੁਹਾਨੂੰ ਆਡੀਆਂ ਗਸਤਾਂ ਵਾਲੀਆਂ ਸੁਣਨੀਆਂ
0: ਨਹੀਂ। ਸਗੋਂ ਮੈਂ ਤਾਂ ਪੁੱਠਾ ਪਤਾ ਕੀ ਲੱਗਾ,
1: ਆਈ ਥਿੰਕ ਅਕਤੂਬਰ 'ਚ ਤੁਹਾਨੂੰ ਪਤਾ ਲੱਗੂਗਾ ਕਿ ਸਤੰਬਰ ਸਾਡਾ ਸ਼ੁਰੂ ਹੋ ਗਿਆ।
0: ਇਹ ਵੀ ਗੱਲ ਸਹੀ ਹੈ। ਨਹੀਂ ਪਰ ਬਨੀ ਮੈਂ ਪਤਾ ਕਿਉਂ ਕਿਹਾ, ਕਿਉਂਕਿ ਅੱਜ ਕੱਲ੍ਹ ਬਹੁਤ ਟਰੈਂਡ ਹੈ ਨਾ ਮਸ਼ਹੂਰ ਇੰਸਟਾਗ੍ਰਾਮ 'ਤੇ, ਖਾਸ ਕਰ ਉਹੀ ਵਾਲੇ ਜਿਹੜੇ ਇੰਸਟਾਗ੍ਰਾਮ ਪੇਜਿਸ ਆ ਜਿਹੜੇ ਯੂਜਲੀ ਕੇਟਰ ਟੂ ਬੋਇਜ਼ ਐਂਡ ਮੈਨ ਹੈ ਨਾ, ਉਹਦੇ 'ਤੇ ਜ਼ਿਆਦਾ ਕਿ ਵਿੰਟਰ ਆਰਕ ਸ਼ੁਰੂ ਹੋ ਗਈ ਹੈ ਆਸਟ੍ਰੇਲੀਆ ਦੇ ਅੰਦਰ। ਚਲੋ ਅਸੀਂ ਵੱਖਰੇ ਹੀ ਅੱਡ ਹੈ ਨਾ ਸਾਰੀ ਦੁਨੀਆ ਤੋਂ ਕਿ ਇੱਥੇ ਗਰਮੀ ਹੁੰਦੀ ਹੈ ਪਰ ਬਾਕੀ ਸਾਰੀ ਦੁਨੀਆ 'ਚ ਵਿੰਟਰ ਹੁੰਦੀ ਆ। ਸੋ ਕਹਿੰਦੇ ਕਿ ਸਪਟੈਂਬਰ ਤੋਂ ਦਸੰਬਰ 4 ਮਹੀਨੇ ਨਾ ਵਿੰਟਰ ਆਰਕ ਹੁੰਦੀ ਹੈ, ਤੁਸੀਂ ਆਪਣੀ ਲਾਈਫ ਚੇਂਜ ਕਰੋ।
1: ਅੱਛਾ ਜੀ,
0: ਸਵੇਰੇ 3:30 ਉੱਠ ਜਾਓ, ਸਾਰੇ ਕੰਮ ਸਵੇਰ ਦੇ 10 ਤੱਕ ਮੁਕਾ ਦਿਓ, ਡਿਨਰ ਆਪਣਾ ਦੁਪਹਿਰ ਦੇ 12 ਤੱਕ ਖਤਮ ਕਰ ਦਿਓ, 400 ਕਿਲੋ ਦੀ ਬੈਂਚ ਪ੍ਰੈਸ ਕਰੋ, 40,000 ਸਟੈਪ ਤੁਰੋ,
1: ਫਿਰ
0: ਏਦਾਂ ਤੁਸੀਂ ਲਾਈਫ 'ਚ ਅੱਗੇ ਵਧੋਗੇ।
1: ਅੱਗੇ ਕਿਹੜੇ ਪਾਸੇ ਨੂੰ?
0: ਪਤਾ ਨਹੀਂ ਭਰਾ, ਉਹਨਾਂ ਨੂੰ ਪੁੱਛਣਾ ਪੈਣਾ, ਆਈ ਡੋਨਟ ਨੋ,
1: ਪਾਸਾ ਨਹੀਂ ਦੱਸਿਆ।
0: ਮੈਂ ਤਾਂ ਜਜ਼ਬਾਤੀ ਨੂੰ ਦੇਖੋ ਕਿ ਦੇਖੋ ਅਸੀਂ ਰਹਿੰਦੇ ਆਸਟ੍ਰੇਲੀਆ,
1: ਇੱਥੇ ਤਾਂ ਸਾਡਾ ਤਾਂ ਹੈ ਡਿਫਰੈਂਟ,
0: ਇੱਥੇ ਤਾਂ ਸਪਰਿੰਗ ਆਰਕ ਹੋ ਗਈ ਨਾ, ਸਪਰਿੰਗ ਸ਼ੁਰੂ ਹੋ ਗਈ, ਬਾਅਦ ਚੋਂ ਸਮਰ ਆਰਕ ਹੈ, ਆਪਾਂ ਤਾਂ ਚਿਲ ਕਰਨਾ, ਹੁਣ ਇਹ ਚਿਲ ਹੈ, 4 ਮਹੀਨੇ ਚਿਲ ਟਾਈਮ
1: ਸਾਡਾ ਤੇ ਆ। ਉੱਠੋ ਆਰਾਮ ਨਾਲ 9-10 ਵਜੇ,
0: ਹਾਏ ਹਾਏ
1: ਉੱਠ ਕੇ ਮਜੇ ਨਾਲ ਬ੍ਰੇਕਫਾਸਟ ਕਰੋ, ਬ੍ਰੇਕਫਾਸਟ ਕਰਕੇ ਇੱਧਰ ਉੱਧਰ ਬਾਹਰ ਮਾੜਾ ਮੋਟਾ ਵੇਖੋ ਵੈਦਰ ਕਿੱਦਾਂ ਦਾ, ਇੰਜੋਇਮੈਂਟ ਕਰੋ ਆਪਣੀ, ਜੇ ਕੰਮ ਹੈਗਾ ਤੇ 2-4 ਘੰਟੇ ਕਰ ਆਓ, ਨਹੀਂ ਹੈਗਾ ਤੇ ਰਿਲੈਕਸ ਕਰੋ।
0: ਨਹੀਂ ਹੈਗਾ ਤਾਂ ਲੋਕਾਂ ਨੇ ਫੋਨ ਕਰਿਆ, ਕੰਮ ਨਹੀਂ ਹੈ,
1: ਦੁਪਹਿਰੇ ਫਿਰ ਮਾੜਾ ਮੋਟਾ ਇੱਧਰ ਉੱਧਰ ਕੁਛ ਖਾਓ, ਜੇ ਬਾਹਰੋਂ ਜੀ ਕਰਨ ਡਿਆ ਤੇ ਕੌਫੀ ਪੀ ਆਓ।
0: ਕਿਆ ਬਾਤ ਹੈ,
1: ਕਿਉਂਕਿ ਤੜਕੇ ਤੇ ਉੱਠੇ ਨੀ, ਕਾਫੀ ਦੁਪਹਿਰੇ ਪੀਣੀ ਪੈਣੀ ਆ, ਤੇ ਸ਼ਾਮ ਨੂੰ ਕੋਸ਼ਿਸ਼ ਕਰਦੇ ਆ ਕਿ ਇਧਰ ਉਧਰ ਵੇਖੀਏ, ਕੁਛ ਹੋਰ ਕੋਈ ਪੂਜਾ ਪੂਜਾ ਕੁਛ ਲੱਭ ਜੇ ਖਾਣ ਲਈ,
0: ਕੰਮ ਮਿਲੇ ਕੰਮ ਨੀ ਕਰਨਾ ਫਿਰ
1: ਉਹ ਬਾਅਦ ਚ ਕਰੀਦਾ ਰਾਤ ਨੂੰ,
0: ਰਾਤ ਨੂੰ
1: 7-8 ਵਜੇ ਤੋਂ ਬਾਅਦ ਸੋਚੀਦਾ ਵੀ ਯਾਰ ਅੱਜ ਸਾਰੀ ਦਿਹਾੜੀ ਖਰਾਬ ਕੱਢਦੀ,
0: ਖਰਾਬ ਨਿਕ ਹੋ ਗਿਆ,
1: ਕੁਛ ਕਰ ਲਈਏ ਯਾਰ, ਪੈਸੇ ਵੀ ਚਾਹੀਦੇ ਆ, ਫਿਰ ਉਦੋਂ ਸੋਚੀਦਾ ਕਿ ਕੁਛ ਕਰ ਲਈਏ, 2-4 ਘੰਟੇ ਕਰ ਲਈਦਾ।
0: ਇਹ ਗੱਲ ਬਹੁਤ ਸਹੀ ਹੈ ਤੇਰੀ,
1: ਇਦਾਂ ਹੀ ਆ,
0: ਐਬਸੋਲੂਟਲੀ ਰਾਈਟ ਬ੍ਰੋ, ਐਬਸੋਲੂਟਲੀ ਰਾਈਟ।
1: ਨਹੀਂ ਪਰ ਕਈ ਬਿਲਕੁਲ ਡਿਫਰੈਂਟ ਹੋਣਗੇ, ਪਰਸਨਲੀ ਵੀ ਲੈਣੀ
0: ਹੈ, ਇਹ ਗੱਲ ਤੇ ਹੈ ਬਈ, ਹਰ ਆਪਣਾ ਆਪਣਾ ਦੇਖੋ ਜੀ, ਆਪਾਂ ਤਾਂ ਕਹਿਤਾ ਅਸੀਂ ਕਹਿ ਕੇ ਨਿਕਲ ਗਏ,
1: ਸਾਡੀ ਸਾਡਾ ਹੋ ਸਕਦਾ ਕਿ 7 ਦਿਨਾਂ ਦੇ ਵਿੱਚ ਕੋਈ 1-2 ਦਿਨ ਇੱਦਾਂ ਦੇ ਹੋਣ ਜਿਹੜੇ ਪ੍ਰੋਡਕਟਿਵ ਹੋਣ, ਪਰ ਉਹਨਾਂ ਤੋਂ ਇਲਾਵਾ ਜਿਹੜੇ 4-5 ਦਿਨ ਨੇ ਉਹ ਸਾਡੇ ਵੇਸਟ ਹੀ ਨੇ।
0: ਅੱਛਾ ਵੈਸੇ ਨਾ ਇੱਕ ਮੈਂ ਉਦਾਂ ਇੱਕ ਮਿਥ ਹੈ ਬਹੁਤ ਤਗੜੀ, ਜੋ ਹੌਲੀ ਹੌਲੀ ਉਹੀ ਨਾ ਹਿਊਮਨ ਸਾਈਕੋਲੋਜੀ ਹਰ ਵਕਤ ਇਵੋਲਵ ਕਰਦੀ ਪਈ ਹੈ ਹੌਲੀ ਹੌਲੀ, ਹੈ ਨਾ,
1: ਕੀ
0: ਸੋ ਉਹਦੇ ਅੰਦਰ ਇਹ ਵੀ ਚੀਜ਼ ਆ ਜਾਂਦੀ ਹੈ ਕਿ ਇੱਕ ਮਿਥ ਸੀਗੀ ਕਿ ਬੰਦਾ ਕੰਮ ਕਰੇ ਹਾਰਡ ਵਰਕ, ਪੈਸਾ ਹਾਰਡ ਵਰਕ ਨਾਲ ਆਉਂਦਾ ਡੋਲ, ਹੈ ਨਾ। ਹੁਣ ਗੋਰਿਆਂ ਤੱਕ ਤੇ ਚੀਜ਼ ਪਹੁੰਚ ਗਈ ਸੀ, ਹੁਣ ਸਾਡੇ ਤੱਕ ਵੀ ਪਹੁੰਚ ਗਿਆ, ਜ਼ਰੂਰੀ ਵੀ ਸੀ ਕਿ ਸਮਾਰਟ ਵਰਕ।
1: ਹਾਂ ਇਹ ਤਾਂ ਯਾਰ ਬਿਲਕੁਲ
0: ਸਮਾਰਟ ਵਰਕ, ਕਿ ਬੇਸਿਕਲੀ ਤੁਸੀਂ ਲਾਈਫ ਦੇ ਅੰਦਰ ਕੁਛ ਗਿਣਤੀ ਚੁਣਤੀ ਦੇ ਹੀ ਤੁਹਾਡੇ ਕੋਲ ਓਪਰਚੁਨਿਟੀਜ਼ ਹੁੰਦੀਆਂ ਜਿਹਨਾਂ ਦਾ ਤੁਸੀਂ ਬਹੁਤ ਜ਼ਿਆਦਾ ਸਕਸੀਡ ਕਰ ਸਕਦੇ ਹੋ, ਜਾਂ ਫਿਰ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡਾ ਖੁਦ ਦਾ ਜੇ ਕੋਈ ਕੰਮ ਹੈ ਤੇ ਉਹਦੇ ਅੰਦਰ ਵੀ ਤੁਸੀਂ ਦਿਨ ਦੇ ਅੰਦਰ ਜੇ ਤੁਸੀਂ 8 ਘੰਟੇ ਕਿਤੇ ਬੈਠੋ, 8 ਘੰਟੇ ਪ੍ਰੋਡਕਟੀਵਿਟੀ ਨਹੀਂ ਦਿੰਦੇ, ਪਰ ਹਾਂ ਉਹ 8 ਘੰਟੇ ਇੱਕ ਨੇਮ ਬਣਿਆ, ਤੁਸੀਂ ਉੱਥੇ ਬੈਠੇ ਹੋ, ਉਹਦੇ ਅੰਦਰ ਤੁਸੀਂ ਕੁਛ 80-90 ਮਿੰਟ ਇੱਦਾਂ ਦਾ ਕੰਮ ਕਰ ਲੈਂਦੇ ਹੋ ਕਿ ਜੇ ਤੁਹਾਡਾ ਕੋਈ ਬੌਸ ਹੈ ਤਾਂ ਉਹ ਕਹਿੰਦਾ ਬਈ ਤੂੰ ਅੱਜ ਕੱਲ੍ਹ ਦੁਬਾਰਾ ਹੀ ਤੂੰ ਕੰਮ ਠੀਕ ਕਰ ਰਿਹਾ, ਹੈ ਨਾ, ਜਾਂ ਫਿਰ ਜੇ ਤੁਹਾਡਾ ਖੁਦ ਦਾ ਕੰਮ ਹੈ ਤਾਂ ਤੁਹਾਡਾ ਗੱਲਾ ਇੰਨਾ ਕੁ ਭਰ ਜਾਂਦਾ ਹੈ ਕਿ ਤੁਸੀਂ ਅਗਲੇ ਦਿਨ ਦੁਬਾਰਾ ਕੰਮ ਕਰ ਸਕਦੇ ਹੋ। ਪ੍ਰੋਡਕਟੀਵਿਟੀ ਜਿਹੜੀ ਆ ਉਹ 1-1.5 ਘੰਟੇ ਦੀ ਆਦਮੀ ਦੀ।
1: ਵੇਖੋ ਕਿ ਜਦੋਂ ਤੁਸੀਂ ਗੱਲ ਕੀਤੀ ਸਮਾਰਟ ਵਰਕ ਦੀ, ਕਿੰਨਾ ਜ਼ਿਆਦਾ ਫੇਰ ਬਦਲ ਹੋ ਗਿਆ, ਹਾਲੇ ਥੋੜ੍ਹੇ ਸਾਲ ਪਿੱਛੇ ਚਲ ਜਾਓ ਅਤੇ ਸਾਨੂੰ ਵੀ ਇਹੋ ਹੀ ਵੀ ਜਿਹੜਾ ਕੰਮ ਕਰਨ ਡੇ ਆ ਉਹਨੂੰ ਸਿਰਫ ਆਪਾਂ ਕਰੀ ਜਾਣਾ ਕਰੀ ਜਾਣਾ ਅਤੇ ਉਹੀ ਸਾਡਾ ਹਾਰਡ ਵਰਕ ਹੈ ਅਤੇ ਉੱਥੋਂ ਹੀ ਸਾਨੂੰ ਪੈਸੇ ਆਉਣੇ, ਪਰ ਇੱਦਾਂ ਦਾ ਵੀਰ ਕੁਛ ਨਹੀਂ ਆ।
0: ਐਬਸੋਲੂਟਲੀ ਰਾਈਟ,
1: ਸਾਨੂੰ ਪਹਿਲਾਂ ਜੇ ਹੱਥ ਨਾਲ ਕਰਨਾ ਵੀ ਆ ਤੇ ਪਹਿਲਾਂ ਦਿਮਾਗ ਨਾਲ ਸੋਚਣਾ ਪੈਣਾ ਕਿ ਕਰਨਾ ਕੀ ਆ, ਕੋਈ ਫਾਇਦਾ ਹੈਗਾ ਇਹ ਕਰਨ ਦਾ ਕਿ ਨਹੀਂ, ਐਵੇਂ ਜ਼ੋਰ ਲਈ ਜਾਓ ਸਾਰੀ ਦਿਹਾੜੀ ਤੇ ਨਿਕਲ ਪਾਉਣ ਨੂੰ ਕੁਛ ਨਾ ਹੋਵੇ ਵਿੱਚੋਂ ਤੇ ਉਹ ਵੀ ਨੁਕਸਾਨ ਆ। ਇਹ ਤੇ ਸਾਰਾ ਚੇਂਜ ਹੋ ਗਿਆ ਵੀਰ। ਹੁਣ ਜੇ ਮੈਂ ਕਹਾਂ ਨਾ ਵੀ ਮੈਂ ਬੜਾ ਹਾਰਡ ਵਰਕਿੰਗ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਮੈਂ ਬੜਾ ਮੰਨ ਲਓ ਬਹੁਤ ਕੰਮ ਕਰ ਲੂੰਗਾ, ਮੈਨੂੰ ਪਹਿਲਾਂ ਵੀਰ ਸਮਾਰਟ ਹੋਣਾ ਪੈਣਾ।
0: ਐਬਸੋਲੂਟਲੀ
1: ਜੇ ਮੈਂ ਸਮਾਰਟ ਆ, ਹਾਂ ਉਹਦੇ ਟੌਪ ਆਫ ਮੈਂ ਹਾਰਡ ਵਰਕ ਵੀ ਕਰ ਲੈਂਦਾ ਵਾ, ਮਤਲਬ ਮੈਂ ਹੱਥੀਂ ਕੰਮ ਕਰਕੇ ਵੀ ਖੁਸ਼ ਹਾਂ ਅਤੇ ਫਿਰ ਸੋਨੇ 'ਤੇ ਸੁਹਾਗਾ, ਪਰ ਇਹ ਨਹੀਂ ਕਿ ਮੈਂ ਹੱਥੀਂ ਕੰਮ ਕਰ ਸਕਦਾ ਜਾਂ ਮੈਂ ਹਾਰਡ ਵਰਕਿੰਗ ਹਾਂ ਅਤੇ ਮੇਰਾ ਕੁਛ ਬਣ ਜਾਊ ਜ਼ਿੰਦਗੀ ਦੇ ਵਿੱਚ, ਨਾ ਇਹ ਸਵਾਲ ਨਹੀਂ ਪੈਦਾ ਹੁੰਦਾ। ਮਤਲਬ ਅੱਜ ਦੇ ਟਾਈਮ 'ਚ ਜੇ ਨਹੀਂ ਤੁਸੀਂ ਕਰ ਸਕਦੇ ਸਮਾਰਟ ਵਰਕ ਤਾਂ ਯੂ ਵਿਲ ਬੀ ਬਿਹਾਈਂਡ ਬਾਈ ਇਟ।
0: ਹਾਂ ਇਹ ਗੱਲ ਸਹੀ ਹੈ। ਇਹਦੇ ਅੰਦਰ ਇੱਕ ਆਹ ਵੀ ਗੱਲ ਆ ਜਾਂਦੀ ਨਾ ਕਿ ਤੁਸੀਂ ਕਿਹੜੇ ਤੁਹਾਡਾ ਪਲੇਗਰਾਊਂਡ ਕੀ ਆ, ਜਿਸ ਗਰਾਊਂਡ 'ਚ ਤੁਸੀਂ ਖੇਡਦੇ ਪਏ ਹੋ, ਜੇ ਆਪਾਂ ਪੈਸਿਆਂ ਵੱਲੋਂ ਕਹਿ ਲਈਏ, ਆਪਣੇ ਕਿੱਤੇ ਵੱਲੋਂ ਕਹਿ ਲਈਏ, ਜਾਂ ਫਿਰ ਆਪਾਂ ਕਹਿ ਲਈਏ ਇੱਕ ਸੋਸ਼ੋ ਇਕਨੋਮਿਕ ਸਟਰਕਚਰ 'ਚੋਂ ਕਿ ਤੁਹਾਡੀ ਇੱਕ ਨੈਟਵਰਕਿੰਗ ਇੱਦਾਂ ਦੇ ਲੋਕਾਂ ਦੇ ਅੰਦਰ ਹੈ ਕਿ ਹੈ ਨਾ ਮਿਲਣਾ ਗਿਲਣਾ ਵੀ ਜ਼ਰੂਰੀ ਹੈ, ਆਲ ਦੈਟ, ਤੁਹਾਨੂੰ ਇਹ ਵੀ ਦੇਖਣਾ ਪੈਂਦਾ ਕਿ ਤੁਸੀਂ ਜਿਸ ਪਲੇਗਰਾਊਂਡ 'ਚ ਹੈਗੇ ਹੋ ਉੱਥੇ ਦੇ ਖਿਡਾਰੀ ਕੀ ਕਰਦੇ ਪਏ ਹੈ, ਹੈ ਨਾ। ਹੁਣ ਲੈਟ ਸਪੋਜ਼ ਆਪਾਂ ਕੰਮ ਇਸ ਤਰ੍ਹਾਂ ਦਾ ਕਰਦੇ ਪਏ ਹਾਂ, ਲੈਟ ਸਪੋਜ਼ ਵੀ ਆਰ ਨਰਸਿਸ, ਫਿਰ ਤਾਂ ਇਹ ਵਾਲੀ ਗੱਲ ਹੈ ਨਾ, ਨਹੀਂ ਉਹ ਤਾਂ ਹੈ ਕਿ ਫਿਰ ਜੇ ਤੁਸੀਂ ਹੈ ਨਾ 7-3 ਕਰਦੇ ਪਏ ਹੋ, 3-11 ਕਰਦੇ ਪਏ ਹੋ, ਵਟ ਐਵਰ ਟਾਈਮ ਯੂ ਆਰ ਡੂਇੰਗ, ਹੈ ਨਾ, ਅਤੇ ਉਹਦੇ ਅੰਦਰ ਤੁਹਾਨੂੰ ਪੂਰਾ ਮੁਸਤੈਦ ਰਹਿਣਾ ਪੈਂਦਾ, ਹੈ ਨਾ। ਸਿਕਿਉਰਿਟੀ ਕੋਈ ਬੰਦਾ ਕਰਦਾ ਪਿਆ, ਜੋਬ ਹੀ ਸਟੈਟਿਕ ਆ, ਤਾਂ 8 ਘੰਟਾ ਜੇ ਖਲੋਣਾ ਪੈਣਾ ਤਾਂ ਖਲੋਣਾ ਪੈਣਾ, ਹੈ ਨਾ। ਅਤੇ ਪਰ ਸਮਝੋ ਜੇ ਆਹ ਆਹ ਵਾਲੇ ਕੰਮ ਨਹੀਂ ਆ ਆਪਣੇ, ਪਰ ਆਪਣੇ ਕੰਮ ਇਸ ਤਰ੍ਹਾਂ ਦੇ ਜੋ ਇੱਕ ਯੂਜੁਅਲ ਆ, ਜਿਸ ਤਰ੍ਹਾਂ ਸਮਝੋ ਕੋਈ ਕੈਫੇ ਓਨਰ ਆ, ਹੁਣ ਕੈਫੇ ਓਨਰ ਦਾ ਕਿੰਨਾ ਜ਼ਿਆਦਾ ਟਾਈਮ ਬੈਕਐਂਡ 'ਤੇ ਕਿੰਨਾ ਨਿਕਲਦਾ ਹੋਏਗਾ। ਕੈਫੇ ਸਟਾਰਟ, ਮਤਲਬ ਜੇ ਸਮਝੋ ਤੁਹਾਡਾ ਕੈਫੇ ਸਵੇਰੇ 7 ਵਜੇ ਸਟਾਰਟ ਹੁੰਦਾ, ਤਾਂ ਉਹਦੀ ਉਸਦੀ ਤਿਆਰੀ ਸਵੇਰੇ, ਅਤੇ ਉਹ ਜਿਹੜੇ 3 ਵਜੇ ਜੇ ਉਹਨੇ ਵਧਾ ਦਿੱਤਾ, ਅਤੇ ਉਸ ਤੋਂ ਬਾਅਦ ਦੀ ਤਿਆਰੀ ਕਿ ਕੱਲ੍ਹ ਦੁਬਾਰਾ ਆਉਣਾ ਅਤੇ ਸਭ ਸਮੇਟਾ ਸਮੇਟੀ
1: ਪਹਿਲਾਂ ਕਲੀਨਿੰਗ ਵਗੈਰਾ ਸਾਰਾ ਜੇ ਦੱਸ ਦਈਏ, ਥੋੜ੍ਹਾ ਖੁੱਲ੍ਹ ਕੇ ਪੈਕੇਜਿੰਗ ਕਰਨੀ ਜਾਂ ਨੈਕਸਟ ਡੇਲੀ ਸਟੋਕ ਅਵੇਲੇਬਲ ਕਰਨਾ,
0: ਬੈਚ ਅਵੇਲੇਬਲ ਕਰਨੇ, ਸਮਝੋ ਪੇਸਟਰੀਜ਼ ਵਗੈਰਾ ਰੱਖਦੇ ਹੋ, ਕ੍ਰੋਸਾਂਟ ਵਗੈਰਾ ਰੱਖਦੇ ਹੋ, ਤਾਂ ਉਹਦਾ ਨਾ ਸਭ ਕੁਛ A-Z। ਸੋ ਇਹ ਹੈ ਕਿ ਹਾਂ ਕਿ ਤੁਸੀਂ ਕਿਸ ਪਲੇਗਰਾਊਂਡ 'ਚੋਂ, ਉਸ ਪਲੇਗਰਾਊਂਡ ਦੇ ਹਿਸਾਬ ਨਾਲ ਹੀ ਬੰਦੇ ਨੂੰ ਖੇਡਣਾ ਪੈਂਦਾ। ਪਰ ਹਾਂ ਇਹ ਗੱਲ ਹੈ ਕਿ ਫਿਜ਼ੀਕਲ ਟੋਲ, ਆਪਣੇ ਆਪ ਨੂੰ ਫਿਜ਼ੀਕਲੀ ਓਵਰ ਚੈਲੰਜ ਕਰਨਾ, ਆਪਣੇ ਆਪ ਨੂੰ ਮੈਂਟਲੀ ਓਵਰ ਚੈਲੰਜ ਕਰਨਾ, ਕਿ ਇਹ ਕਹਿ ਕੇ ਕਿ ਬਈ ਇਸ ਤਰ੍ਹਾਂ ਹੀ ਤੁਸੀਂ ਪੈਸਾ ਕਮਾਉਂਦੇ ਹੋ, ਜਾਂ ਫਿਰ ਤੁਹਾਡੀ ਮਿਹਨਤ ਦੀ ਜਿਹੜੀ ਕਮਾਈ ਉਹ ਖੂਨ ਪਸੀਨੇ ਦੀ, ਕਿ ਉਹ ਖੂਨ ਤੇ ਪਸੀਨੇ ਨਾਲ ਹੀ ਆਉਣੀ, ਉਹ ਹੁਣ ਨਹੀਂ ਰਿਹਾ। ਇਹ ਮੈਂ ਇਸ ਕਰਕੇ ਪੁਆਇੰਟ ਜ਼ਿਆਦਾ ਰੱਖ ਰਿਹਾ ਕਿਉਂਕਿ ਹਜੇ ਵੀ ਸਾਡੇ ਕਲਚਰ ਦੇ ਅੰਦਰ, ਸਾਡੇ ਲੋਕਾਂ ਦੇ ਅੰਦਰ ਨਾ ਇਸ ਚੀਜ਼ ਤੋਂ ਰਿਲੇਟਡ ਨਾ ਹਲਕਾ ਜਿਹਾ ਗਿਲਟ ਆ ਨਾ, ਇੱਕ ਹਲਕਾ ਜਿਹਾ ਗਿਲਟ ਆ ਜਾਂਦਾ ਕਿ ਯਾਰ ਇਸ ਇਸ ਨੂੰ ਇਹ ਵੀ ਕਹਿੰਦੇ ਆ, ਇਹਨੂੰ ਪਤਾ ਹੀ ਕਹਿੰਦੇ ਆ, ਇਹਨੂੰ ਕਹਿੰਦੇ ਇੰਪੋਸਚਰ ਸਿੰਡਰੋਮ.
2: ਓਕੇ,
0: ਇਟਸ ਅ ਵੈਰੀ ਬਿਗ ਡੀਲ. ਇਹ 'ਚ ਕੀ ਹੁੰਦਾ, ਇਹਦੇ 'ਚ ਹੁੰਦਾ ਕਿ ਸਮਝੋ ਤੁਸੀਂ ਕੋਈ ਇੱਦਾਂ ਦਾ ਕੰਮ ਕਰ ਰਹੇ ਹੋ ਜੋ ਤੁਹਾਨੂੰ ਲੱਗਦਾ ਕਿ ਯਾਰ ਮੈਨੂੰ ਕਿੱਦਾਂ ਮਿਲ ਗਿਆ ਹੈ ਕੰਮ, ਹੈ ਨਾ, ਜਾਂ ਫਿਰ ਤੁਸੀਂ ਇੱਦਾਂ ਦੀ ਕਮਾਈ ਕਰਨੀ ਸ਼ੁਰੂ ਕਰਤੀ ਕਿ ਤੁਹਾਨੂੰ ਯਕੀਨ ਹੀ ਨਹੀਂ ਹੁੰਦਾ ਕਿ ਯਾਰ ਮੈਨੂੰ ਇਸ ਕੰਮ ਲਈ ਇੰਨੇ ਪੈਸੇ ਮਿਲਦੇ ਪਏ ਆ, ਜਾਂ ਮੇਰਾ ਬਿਜ਼ਨਸ ਇੰਨਾ ਚੱਲ ਪਿਆ, ਮੇਰਾ ਕੈਫੇ ਇੰਨਾ ਚੱਲ ਪਿਆ, ਮੈਨੂੰ ਤਾਂ ਨਹੀਂ ਲੱਗਦਾ ਕਿ ਇੰਨੀ ਘੈਂਟ ਕੌਫੀ ਬਣਾਉਂਦਾ ਮੈਂ, ਹੈ ਨਾ. ਉਹ ਓਬਵੀਅਸ ਜੀ ਗੱਲ ਹੈ, ਤੁਹਾਡੇ ਇੱਕ ਐਕਸਪੈਕਟਰ ਹੁੰਦਾ ਜਿਹਨੂੰ ਆਪਾਂ ਲੱਕ ਕਹਿ ਦਿੰਦੇ ਹਾਂ, ਐਨਰਜੀ ਕਹਿ ਦਿੰਦੇ ਹਾਂ, ਔਰਾ ਕਹਿ ਦਿੰਦੇ, ਵੋਟ ਐਵਰ, ਹੈ ਨਾ, ਯੂ ਵਾਂਟ ਟੂ ਗਿਵ ਦੈਟ ਟਰਮ. ਪਰ ਉਹ ਇੱਕ ਐਕਸਪੈਕਟਰ ਤੋਂ ਅਲਾਇਦਾ ਹੋਰ ਬਹੁਤ ਚੀਜ਼ਾਂ ਹੁੰਦੀਆਂ ਤੁਹਾਡੇ ਕੰਮ ਤੋਂ ਰਿਲੇਟਡ, ਤੁਹਾਡੇ ਜੋਬ ਤੋਂ ਰਿਲੇਟਡ, ਜੋ ਉਸ ਬੈਟਰਮੈਂਟ ਦੇ ਅੰਦਰ ਡਾਇਰੈਕਟਲੀ ਅਤੇ ਇਨਡਾਇਰੈਕਟਲੀ ਆਪਣੀ ਕੰਟਰੀਬਿਊਸ਼ਨ ਪਾਉਂਦੀ ਆ. ਪਰ ਇੰਪੋਸਟਰ ਸਿੰਡਰੋਮ ਦੇ ਅੰਦਰ ਬੰਦੇ ਨੂੰ ਹੁੰਦਾ, ਬੰਦਾ ਯਕੀਨ ਨਹੀਂ ਕਰਦਾ, ਅਤੇ ਬੰਦਾ ਨਾ ਇਸ ਚੀਜ਼ ਤੋਂ ਨਾ ਫਿਰ ਗਿਲਟੀ ਫੀਲ ਕਰਦਾ ਰਹਿੰਦਾ ਕਿ ਯਾਰ ਜਿਹੜਾ ਮੈਂ ਪੈਸਾ ਕਮਾ ਰਿਹਾ ਜਾਂ ਜਿਹੜੀ ਇੱਜ਼ਤ ਮੈਨੂੰ ਮਿਲਦੀ ਹੈ, ਸ਼ੋਹਰਤ ਮਿਲਦੀ ਪਈ ਹੈ, ਮੈਂ ਸ਼ਾਇਦ ਡਿਜ਼ਰਵ ਨਹੀਂ ਕਰਦਾ, ਕਿਉਂਕਿ ਦੁਨੀਆਂ ਦੇ ਅੰਦਰ ਕਿਤੇ ਨਾ ਕਿਤੇ ਕੋਈ ਨਾ ਕੋਈ ਮੇਰੇ ਤੋਂ ਬੈਟਰ ਬੰਦਾ ਬੈਠਾ ਜਿਹਦੇ ਕੋਲ ਸ਼ਾਇਦ ਉਹ ਵਾਲੀ ਓਪਰਚੁਨਿਟੀਜ਼ ਨਹੀਂ ਹੈਗੀਆਂ, ਜਾਂ ਫਿਰ ਉਹਦਾ ਹੀ ਕਿਸਮਤ ਇਸ ਤਰ੍ਹਾਂ ਦੀ ਹੈ, ਜਾਂ ਫਿਰ ਉਹਦਾ ਜਿਸ ਸਟਰਕਚਰ 'ਚ ਉਹ ਰਹਿੰਦਾ ਉੱਥੇ ਇਸ ਹਿਸਾਬ ਦੀ ਤਰੱਕੀ ਨਹੀਂ ਹੈ. ਸੋ ਬੰਦਾ ਕਈ ਵਾਰੀ ਆਪਣੇ ਆਪ ਨੂੰ ਉੱਥੇ ਵੀ ਬਹੁਤ ਜ਼ਿਆਦਾ ਗਿਲਟੀ ਫੀਲ ਕਰਕੇ ਨਾ ਡਾਊਨ ਫੀਲ ਕਰਨਾ ਸ਼ੁਰੂ ਕਰਦਾ,
2: ਕਿਉਂਕਿ ਉਹਨੂੰ ਸ਼ਾਇਦ ਲੱਗਣ ਲੱਗ ਪੈਂਦਾ ਵੀ ਯਾਰ ਮੇਰੇ ਵਾਸ ਦੀ ਨਹੀਂ ਗੱਲ ਹੈਗੀ, ਜਾਂ ਮੇਰੇ ਤੋਂ ਇਹ ਨਹੀਂ ਹੋਣਾ, ਬਣਿਆ ਨਹੀਂ ਇਹ ਚੀਜ਼ ਲਈ, ਲੈਟ ਡਾਊਨ ਹੋ ਜਾਂਦਾ.
0: ਹਾਂ, ਬੰਦਾ ਬਿਨਾਂ ਗੱਲੋਂ ਲੈਟ ਡਾਊਨ ਹੋ ਜਾਂਦਾ, ਐਂਡ ਉਹ ਫਿਰ ਪਰਫੋਰਮੈਂਸ 'ਚ ਆਉਂਦੀ ਹੈ.
2: ਪਰ ਤੁਹਾਨੂੰ ਪਤਾ ਕ੍ਰਿਸ਼ਨਾ ਜੀ,
0: ਯੋ ਬ੍ਰੋ,
2: ਆਸਟ੍ਰੇਲੀਆ ਦੀ ਹੀ ਜੇ ਆਪਾਂ ਗੱਲ ਕਰ ਲਈਏ, ਇੰਨੀ ਸੋਹਣੀ ਧਰਤੀ 'ਤੇ ਆਪਾਂ ਰਹਿੰਦੇ ਹਾਂ, ਮੈਲਬਰਨ ਸ਼ਹਿਰ ਦੇ ਵਿੱਚ,
0: ਬਿਊਟੀਫੁਲ
2: ਸੈਂਟ ਆਲਬਨਸ ਸਵਰਬ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ, ਪਰ ਗੱਲ ਤੁਹਾਨੂੰ ਪਤਾ ਕਿ ਆਪਾਂ ਨਿੱਕੀ ਨਹੀਂ ਕਰਦੇ, ਆਪਾਂ ਕਰਦੇ ਕੰਟਰੀ ਵਾਈਡ.
0: ਹਾਂਜੀ ਹਾਂਜੀ,
2: ਕੰਟਰੀ ਵਾਈਡ ਹੀ ਵੇਖੀ ਆਸਟ੍ਰੇਲੀਆ ABS.
0: ਜੀ ਜੀ ਜੀ.
2: ਅਤੇ ਕਹਿੰਦੇ ਨੇ ਕਿ ਪਿਛਲੇ ਸਾਲਾਂ ਤੋਂ ਜੇ ਗੱਲ ਕਰੀਏ, ਪਿਛਲੇ ਕੋਈ 4-5 ਸਾਲਾਂ ਤੋਂ ਜੇ ਵੇਖੀਏ, ਅਤੇ ਉਹਦੇ ਵਿੱਚੋਂ ਹੁਣ ਤੱਕ ਪਹਿਲਾਂ ਐਵਰੇਜ ਕੰਮ ਜਿਹੜਾ ਸੀਗਾ ਉਹ ਕਹਿੰਦੇ ਕਿ 35 ਘੰਟੇ ਇੱਕ ਬੰਦਾ ਕਰਦਾ ਸੀ.
0: ਓਕੇ,
2: ਦੇ 2023-24 ਤੱਕ ਦੀ ਗੱਲ ਕਰੀਏ, ਉਸ ਤੋਂ ਬਾਅਦ ਥੋੜ੍ਹਾ ਜਿਹਾ ਇਨਕਰੀਜ਼ ਆਇਆ, ਕੰਮ ਘੰਟੇ ਵਧੇ ਆ. ਮੇ ਬੀ ਦ ਰੀਜ਼ਨ ਕਿ ਕੋਵਿਡ ਤੋਂ ਬਾਅਦ ਚਲੋ ਕਿ ਉਦੋਂ ਔਨਲਾਈਨ ਕਰਨ ਲੱਗ ਗਏ ਸੀ, ਫਿਰ ਬਾਅਦ 'ਚ ਉੱਥੇ ਗਏ, ਹੈ ਨਾ, ਕੁਝ ਵੀ ਰੀਜ਼ਨ ਹੋ ਸਕਦੇ ਆ, ਜਾਂ ਇਕੋਨਮੀ ਇੱਧਰ ਉੱਧਰ ਹੋਈ ਆ ਅਤੇ ਲੋਕਾਂ ਨੂੰ ਕੰਮ ਜ਼ਿਆਦਾ ਕਰਨਾ ਪੈਣ ਡਿਆ, ਮਹਿੰਗਾਈ ਵੱਧ ਗਈ, ਤੇਲ ਦੀਆਂ ਕੀਮਤਾਂ ਵੱਧ ਗਈਆਂ, ਉਹਦੇ ਦਰਮਿਆਨ ਲੜਾਈਆਂ ਲੱਗ ਗਈਆਂ, ਹੈ ਨਾ, ਕਾਫੀ ਕੁਛ ਹੋਇਆ, ਜਿਹਦੇ ਕਰਕੇ ਕਹਿੰਦੇ ਨੇ ਕਿ ਥੋੜ੍ਹਾ ਜਿਹਾ ਉਹਦੇ ਵਿੱਚ ਵਾਧਾ ਹੋਇਆ ਕਿ ਜਿਹੜੇ 35 ਸੀ ਉਹ 40 ਹੋ ਗਏ ਨੇ ਐਵਰੇਜ ਬੰਦੇ ਦੇ. ABS ਦੇ ਡਾਟੇ ਦੇ ਹਿਸਾਬ ਨਾਲ ਗੱਲ ਕਰਦੇ ਹਾਂ, ਤਰਕ ਦੇ ਹਿਸਾਬ ਨਾਲ, ਤੁਹਾਨੂੰ ਪਤਾ ਆਪਾਂ. ਤੇ ਉਹਦੇ ਲਈ ਉਹ ਕਹਿੰਦੇ ਨੇ ਕਿ ਜ਼ਿਆਦਾ ਘੰਟੇ ਤੇ ਵੱਧ ਗਏ ਆ ਹਰ ਇੱਕ ਬੰਦੇ ਦੇ, ਪਰ ਨਾਲ ਹੀ ਵੇਖੀਏ ਤੇ ਪ੍ਰੋਡਕਟੀਵਿਟੀ ਜਿਹੜੀ ਸੀ ਉਹ ਘੱਟ ਗਈ ਆ.
0: ਓਕੇ,
2: ਹਾਂ, 35 ਘੰਟੇ ਕੰਮ ਕਰਕੇ ਜਿੰਨੀ ਪ੍ਰੋਡਕਟੀਵਿਟੀ ਸੀਗੀ ਉਹ ਤੋਂ 6% ਪ੍ਰੋਡਕਟੀਵਿਟੀ ਘੱਟ ਗਈ ਆ, ਯਾਨੀ ਕਿ ਘੰਟੇ ਦੇ 5 ਵੱਧ ਗਏ ਆ ਪ੍ਰਤੀ ਬੰਦਾ, ਤੇ ਫਿਰ ਪ੍ਰੋਡਕਟੀਵਿਟੀ ਕਿੱਦਾਂ ਘੱਟ ਸਕਦੀ ਆ? ਉਹ ਇੱਦਾਂ ਘੱਟ ਗਈ ਆ ਜੀ, ਕਿਉਂਕਿ ਬੰਦੇ ਜਿਹੜੇ ਸੀਗੇ ਉਹ ਸਿਰਫ ਇੱਕ ਆਵਰੀ ਵਧਾ ਦਿੱਤੇ ਗਏ, ਨੰਬਰਸ ਵੱਧ ਗਏ. ਜਿੱਦਾਂ ਮੰਨ ਲਓ ਮੇਰੀ ਜਿਹੜੀ ਸ਼ਿਫਟ 6 ਘੰਟੇ ਦੀ ਸੀ ਉਹ 8 ਘੰਟੇ ਦੀ ਹੋ ਗਈ, 7 ਘੰਟੇ ਦੀ ਹੋ ਗਈ, ਪਰ ਉਹ ਜਿਹੜਾ 1-1.5 ਘੰਟਾ ਵਧਿਆ ਵਾ ਉਹਦੇ ਵਿੱਚ ਮੈਂ ਕੁਛ ਪ੍ਰੋਡਕਟਿਵ ਨਹੀਂ ਕਰਕੇ ਦੇ ਪਾ ਰਿਹਾ.
0: ਹਾਂ,
2: ਸਿੱਧਾ ਸਿੱਧਾ ਜਿਹਾ ਉਹਦੇ ਵਿੱਚ ਇਹੀ ਆ ਕਿ ਮੈਂ, ਹੋ ਸਕਦਾ ਉੱਥੇ ਫਿਜ਼ੀਕਲੀ ਵੇਖਣ ਨੂੰ ਮੈਂ ਬਹੁਤ ਹਾਰਡਵਰਕ ਕਰਨ ਡਿਆ, ਡੱਬੇ ਇੱਧਰ ਚੁੱਕ ਕੇ ਰੱਖਤਾ ਜੀ, ਇਹਨੂੰ ਉੱਧਰ ਕਰਤਾ ਜੀ, ਹੱਥ ਮਾਰੀ ਜਾਣ ਡਿਆ ਕੰਪਿਊਟਰ 'ਤੇ, ਪਰ ਐਕਚੁਅਲ ਦੇ ਵਿੱਚ ਹੋ ਸਕਦਾ ਕਿ ਸਮਾਰਟਨੈਸ ਨਾਲ ਨਹੀਂ ਕਰ ਰਿਹਾ ਮੈਂ.
0: ਯੈਸ,
2: ਕਿਉਂਕਿ ਪ੍ਰੋਡਕਟੀਵਿਟੀ, ਹਾਂ, ਮੈਂ ਇਹ ਨਹੀਂ ਕਹਿੰਦਾ ਕਿ ਟੋਟਲੀ ਤੁਹਾਡੇ ਫਿਜ਼ੀਕਲ ਦੇ ਉੱਤੇ ਬੇਸ ਆ, ਪਰ ਕਿਤੇ ਨਾ ਕਿਤੇ ਇਨਕਲੂਡ ਹੋਊਗੀ. ਚਲੋ ਤੁਹਾਡੀ ਫਿਜ਼ੀਕਲ ਪ੍ਰੈਜੈਂਸ ਜਾਂ ਤੁਹਾਡੇ ਹੱਥ ਪੈਰ ਮਾਰਨੇ, ਜਿਹਨੂੰ ਆਪਾਂ ਕਹਿ ਦਿੰਦੇ ਹਾਰਡਵਰਕ ਕਹਿ ਲਓ, ਪਰ ਸਮਾਰਟਨੈਸ ਦੇ ਵਿੱਚ ਮੈਨੂੰ ਲੱਗਦਾ ਜ਼ਿਆਦਾ ਯੋਗਦਾਨ ਆ ਉਹ ਪ੍ਰੋਡਕਟੀਵਿਟੀ ਦੇ ਵਿੱਚ, ਅਤੇ ਉਹ ਘਟੀ ਆ. ਇਹਦਾ ਮਤਲਬ ਵੀ ਸਮਾਰਟਨੈਸ ਨਾਲ ਆਪਾਂ ਨਹੀਂ ਉੱਥੇ ਕੰਮ ਕਰ ਰਹੇ.
0: ਦੈਟ ਇਜ਼ ਸੋ ਰਾਈਟ.
2: ਘੰਟੇ ਵੱਧ ਕੇ ਅਤੇ ਕੰਮ ਪ੍ਰੋਡਕਟੀਵਿਟੀ ਆਪਣੀ ਫਿਰ ਵੀ ਨਹੀਂ ਨਿਕਲ ਪਾ ਰਹੀ
0: ਯਾਰ. ਫਿਰ ਇਹ ਵੀ ਗੱਲ ਆ ਜਾਂਦੀ ਨਾ ਇਹਦੇ ਅੰਦਰ ਦੇ ਕਿ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ, ਲੈਟ ਸਪੋਜ਼ ਆਪਾਂ ਸਪੋਰਟਸ ਨੂੰ ਐਜ਼ ਐਨ ਐਗਜ਼ਾਮਪਲ ਲੈ ਲੈਂਦੇ
2: ਹਾਂ,
0: ਹੈ ਜੇ ਤੁਸੀਂ ਪਰਸੈਂਟੇਜ ਵਾਈਜ਼ ਵੇਖੋ ਤਾਂ ਸਚਿਨ ਤੇਂਦੁਲਕਰ ਨੇ ਕੁਛ ਤਕਰੀਬਨ 500-600 ਇਨਿੰਗਸ ਖੇਡੀਆਂ, ਹੈ ਨਾ. ਦੇਖਣ ਵਾਲਾ ਇਹ ਵੀ ਕਹਿ ਸਕਦਾ ਕਿ 500 ਇਨਿੰਗਸ ਦੇ ਅੰਦਰ ਬੀਇੰਗ ਓਪਨਿੰਗ ਬੈਟਸਮੈਨ ਉਹ ਬੰਦੇ ਨੇ ਸੈਂਚਰੀ ਨਹੀਂ ਮਾਰੀ. 100 ਸੈਂਚਰੀਆਂ ਤਾਂ ਮਾਰੀਆਂ ਨਾ ਪਰ ਉਹਨੇ. ਆਪਾਂ ਦੂਜੇ ਪਾਸੇ ਮੈਸੀ ਜਾਂ ਰੋਨੈਲਡੋ ਦੀ ਗੱਲ ਕਰ ਲਈਏ, 90 ਮਿੰਟ ਦਾ ਮੈਚ ਹੁੰਦਾ, ਚਲੋ ਉਹਦੇ ਅੰਦਰ ਤੁਸੀਂ ਓਵਰ ਟਾਈਮ ਜਿਹੜਾ ਹੁੰਦਾ ਐਕਸਟਰਾ ਟਾਈਮ ਜਾਂ ਵਾੜ ਲਓ, 100 ਮਿੰਟ ਦਾ ਮੈਚ ਹੁੰਦਾ. ਇਹ ਖਿਡਾਰੀਆਂ ਕੋਲ 100 ਮਿੰਟ ਮਗਰ 40 ਮਿੰਟ ਥੋੜ੍ਹਾ ਨਾ ਬਹੁਤ ਹੁੰਦੀ ਆ, ਕੁੱਲ ਮਿਲਾ ਕੇ 3.5 5 ਮਿੰਟ ਚਲੋ 7 ਕ ਮਿੰਟ ਮੈਚ ਦੇ ਅੰਦਰ ਬਾਲ ਆਉਂਦੀ ਹੋਊਗੀ ਇਹਨਾਂ ਦੇ ਪੈਰ ਨੂੰ ਛੂੰਦੀ ਹੋਊਗੀ ਗੱਲ ਇਹ ਹੈ
1: ਉਹ ਵੀ ਡਿਪੈਂਡ ਕਰਦਾ ਤੁਸੀਂ ਕਿੱਥੇ ਖੇਡ ਰਹੇ
0: ਹੋ ਕਿਸ ਹਿਸਾਬ ਨਾਲ ਖੇਡਦੇ ਪਏ ਹੋ ਹਨਾ ਤੇ ਬਟ ਰਿਜ਼ਲਟਸ ਆਰ ਡਿਫਰੈਂਟ ਰੋਜਰ ਫੈਡਰਰ ਵਨ ਆਫ ਦਾ ਗ੍ਰੇਟੈਸਟ ਆਫ ਆਲ ਟਾਈਮ ਟੈਨਿਸ ਦੇ ਅੰਦਰ ਉਹਦੀ ਇੱਕ ਬਹੁਤ ਪਿਆਰੀ ਸਪੀਚ ਹੈ ਜੇ ਜਦੋਂ ਤੁਸੀਂ ਇਹ ਸੁਣੋ ਅਤੇ ਤੁਹਾਨੂੰ ਜੇ ਅੱਜ ਮਜ਼ਾ ਆਇਆ ਹੋਵੇ ਤੁਸੀਂ ਉਸ ਸਪੀਚ ਵੱਲ ਵੀ ਜ਼ਰੂਰ ਜਾਣਾ ਉਹ ਸਪੀਚ ਦੇ ਅੰਦਰ ਨਾ ਉਹ ਗੱਲ ਕਰਦਾ 54% ਮੈਂਟੈਲਿਟੀ ਕਰਕੇ ਨਾਮ ਹੈ ਉਹ ਕਹਿੰਦਾ ਮੈਂ ਆਪਣੀ ਲਾਈਫ ਦੇ ਅੰਦਰ ਨਾ ਆਪਣੇ ਜਿੰਨੇ ਵੀ ਟੈਨਿਸ ਮੈਚਸ ਖੇਡੇ ਆ ਐਂਡ ਉਹ ਬੰਦੇ ਨੇ 20 ਗ੍ਰੈਂਡ ਸਲੈਮ ਜਿੱਤੇ ਨੇ ਇਟਸ ਅ ਹਿਊਜ ਥਿੰਕ ਜਦ ਤੱਕ ਉਹ ਖੇਡਿਆ ਉਹਦੇ ਬਰਾਬਰ ਦਾ ਕੋਈ ਨਹੀਂ ਸੀ ਕਹਿੰਦਾ ਮੈਂ ਸਿਰਫ 54% ਪੁਆਇੰਟ ਜਿੱਤੇ ਆਪਣੀ ਲਾਈਫ 'ਚ 46% ਪੁਆਇੰਟ ਹਾਰਿਆ ਮੈਂ ਪਰ ਉਹ ਜਿਹੜੇ 54% ਮੈਂ ਪੁਆਇੰਟ ਜਦੋਂ ਜਦੋਂ ਜਿੱਤੇ ਆ ਉਹ ਬਹੁਤ ਜ਼ਿਆਦਾ ਮੇਜਰ ਸੀਗੇ ਉਸ ਮੈਚਸ ਦੇ ਮੋੜ 'ਚ ਜਿਨ੍ਹਾਂ ਨੇ ਮੈਨੂੰ ਇੰਨੇ ਸਾਰੇ ਮੈਚਸ ਜਿਤਾਏ ਕਿ ਅਲਟੀਮੇਟ ਪੁਆਇੰਟ ਇਹ ਹੈ ਕਿਉਂਕਿ ਆਪਾਂ ਸਪੋਰਟਸ ਨੂੰ ਇਸ ਕਰਕੇ ਐਗਜ਼ਾਮਪਲ ਲੈ ਲੈਂਦੇ ਕਿ ਸਪੋਰਟਸ ਦੇ ਅੰਦਰ ਸਬਜੈਕਟਿਵਿਟੀ ਬਹੁਤ ਹੀ ਨਹੀਂ ਹੁੰਦੀ ਹੈ ਨਾ ਓਬਜੈਕਟਿਵਿਟੀ ਹੈ ਹੁਣ ਜੇ ਕਿਸੇ ਟੀਮ ਨੇ 350 ਮਾਰਿਆ ਅਗਲੀ ਨੇ ਜੇ 351 ਮਾਰਤਾ ਗੱਲ ਖਤਮ ਤੁਸੀਂ ਇਹ ਨਹੀਂ ਕਹਿ ਸਕਦੇ 350 ਵਾਲਾ ਤਾਂ ਬਹੁਤ ਵਧੀਆ ਖੇਡਿਆ ਸੀ ਹਾਰ ਗਏ ਯੂ ਕਾਂਟ ਹੈਲਪ ਇਟ ਸਪੋਰਟਸ ਨੂੰ ਇਸੇ ਕਰਕੇ ਆਪਾਂ ਇੱਧਰ ਐਗਜ਼ਾਮਪਲ 'ਚ ਲੈਂਦੇ ਕਿ ਜਸਟ ਟੂ ਸ਼ੋ ਕਿ ਜੋ ਪ੍ਰੋਡਕਟਿਵਿਟੀ ਨਾ ਬੰਦੇ ਦੀ ਉਹਦੇ ਕੁੱਲ ਮਿਲਾ ਕੇ ਜੋ ਟਾਈਮ ਆਪਣੇ ਦਿੰਦਾ ਪਿਆ ਆਪਣੇ ਕੰਮ ਨੂੰ ਐਂਡ ਕੰਮ ਨੂੰ ਮੈਂ ਇਹੀ ਨਹੀਂ ਚਲੋ ਜੋ ਇੱਕ ਤਾਂ ਕਿੱਤਾ ਹੁੰਦਾ ਇੱਕ ਹੋਰ ਕੰਮ ਹੁੰਦਾ ਨਾ ਤੁਹਾਡੀ ਫੈਮਿਲੀ ਲਾਈਫ ਹੈ ਹਨਾ ਮੇ ਬੀ ਯੂ ਗੋ ਟੂ ਜਿਮ ਹਨਾ ਤੁਹਾਨੂੰ ਜਿਮ ਕਰਨ ਦਾ ਸ਼ੌਕ ਹੈ ਤੁਹਾਡੀ ਕੋਈ ਹੋਬੀ ਹੈ ਗਾਣੇ ਗਾਉਣ ਦਾ ਗਿਟਾਰ ਸਿੱਖ ਰਹੇ ਹੋ ਵਟ ਐਵਰ ਯੋਰ ਹਨਾ ਆਪਣਾ ਤੁਹਾਡਾ ਹਨਾ ਹੋ ਸਕਦਾ ਰੁਚੀ ਹੋ ਸਕਦੀ ਹੋਬੀ ਹੋ ਸਕਦੀ ਹਨਾ ਉਹਦੇ ਅੰਦਰ ਤੁਸੀਂ ਪ੍ਰੋਡਕਟਿਵ ਨਾ ਕੁਛ ਮਿੰਟਾਂ ਲਈ ਹੁੰਦੇ ਹੋ ਜਾਂ ਕੁਛ ਘੰਟਿਆਂ ਲਈ ਹੁੰਦੇ ਹੋ ਬਟ ਇੱਕ ਮੀਡੀਓਕਰ ਅਤੇ ਇੱਕ ਐਕਸੀਲੈਂਟ ਇਹ ਵਾਲੀ ਬੰਦਿਆਂ ਦੇ ਅੰਦਰ ਨਾ ਉਸ ਚੀਜ਼ ਨੂੰ ਲੈ ਕੇ ਇੱਕੋ ਹੀ ਫਰਕ ਹੁੰਦਾ ਕਿ ਉਹ ਜਿਹੜੇ ਉਹ 20-25 ਮਿੰਟ ਦਾ ਫੋਕਸ ਹੁੰਦਾ ਨਾ ਉਹਦਾ ਉਹ ਬਹੁਤ ਇੰਟੈਂਸਿਟੀ ਵਾਲਾ ਹੁੰਦਾ ਉਹਦੀ ਇੰਟੈਂਸਿਟੀ ਬਹੁਤ ਹਾਈ ਹੁੰਦੀ ਹੈ
1: ਇੱਦਾਂ ਹੀ ਆ ਕਿਉਂਕਿ ਪੀਕ ਕਹਿ ਸਕਦੇ ਹੋ ਪੀਕ ਟਾਈਮ ਹੁਣ ਤੁਸੀਂ ਵਧੀਆ ਐਗਜ਼ਾਮਪਲ ਦਿੱਤੀ ਸਪੋਰਟਸ ਦੀ ਕਿਉਂਕਿ ਜੇ ਆਪਾਂ ਸਪੋਰਟਸ ਵਾਲੀ ਵੇਖ ਲਈਏ ਕ੍ਰਿਕਟ ਦੀ ਐਗਜ਼ਾਮਪਲ ਲੈ ਲਓ ਕਿ ਇੱਕ ਜਾਂ ਜੇ ਪਹਿਲੇ ਬੈਟਸਮੈਨ ਦੀ ਗੱਲ ਕਰੀਏ ਜਾਂ ਗਰਾਊਂਡਾਂ ਆਪਾਂ ਨੂੰ ਪਤਾ ਹੀ ਆ ਵੀ ਦੂਰ ਦੂਰ ਲੌਂਗ ਔਨ ਲੌਂਗ ਆਫ ਏਡੀ ਏਡੀ ਲੰਮੀਆਂ ਅਜੇ ਦੀਆਂ ਨੇ ਸਟਰੇਟ ਮੰਨ ਲਓ ਵੀ ਬਾਉਂਡਰੀਜ਼ ਵੱਡੀਆਂ ਨੇ ਹੁਣ ਉਹਦੇ ਵਿੱਚ ਕੀ ਹੈ ਕਿ ਜਿਹੜੇ ਨਵੇਂ ਬੈਟਸਮੈਨ ਹੀ ਮੈਂ ਕਹੂੰਗਾ ਕਿ ਜਿਹੜੇ ਹੁਣ ਆਏ ਨੇ ਉਹਨਾਂ ਦਾ ਤੁਸੀਂ ਵੇਖਿਆ ਹੋਊਗਾ ਸ਼ਾਰਟ ਸਿਲੈਕਸ਼ਨ ਜਿਹੜੀ ਕਿ ਉਹ ਬੈਕ ਸਾਈਡ 'ਤੇ ਖੇਡਦੇ ਨੇ ਜਿੱਦਾਂ ਮੰਨ ਲਓ ਕੀਪਰ ਦੇ ਲਾਗੋ ਕੱਢਤੀ ਹੈ ਨਾ ਚੌਕਾ ਮਾਰਤਾ ਜਾਂ ਪਿੱਛੇ ਨੂੰ ਸ਼ਾਟ ਖੇਡੇ
0: ਹਾਂ ਉਹ ਪੈਡਲ ਸਵੀਪ
1: ਜਿਹਨੂੰ ਕਹਿ ਦਿੰਦੇ ਹਾਂ ਉਹਦੇ 'ਚ ਇਹ ਹੈ ਕਿ ਸਮਾਰਟ ਵਰਕ ਹੋ ਗਿਆ ਉਹ ਕਿ ਤੁਸੀਂ ਸ਼ਾਟ ਮਾਰਨਾ ਟੈਕਨੀਕ ਆ ਪਰ ਉਹਨੂੰ ਯੂਜ਼ ਕਿੱਦਾਂ ਕਰਨਾ ਵਾ ਸਮਾਰਟਲੀ ਕਿ ਨਾ ਜ਼ਿਆਦਾ ਜ਼ੋਰ ਵੀ ਨਾ ਲਾਉਣਾ ਪਵੇ ਅਤੇ ਟਾਈਮਿੰਗ ਵੀ ਥੋੜ੍ਹੀ ਬਹੁਤੀ ਉੱਤੇ ਥੱਲੇ ਹੋ ਜਾਵੇ ਅਤੇ ਉਹ ਚੱਲ ਜਾਂਦੀ ਹੈ ਕਿਉਂਕਿ ਉਹਦੇ ਲਾਗੇ ਬਾਉਂਡਰੀ ਵੀ ਬਹੁਤ ਜ਼ਿਆਦਾ ਨੇੜੇ ਆ ਅਤੇ ਜਿਹੜਾ ਫੀਲਡਰ ਹੈ ਉਹ ਵੀ ਉੱਥੇ ਘੱਟ ਚਾਂਸ ਹੁੰਦੇ ਜਾਂ ਉੱਥੇ ਜ਼ਿਆਦਾਤਰ ਨਹੀਂ ਹੁੰਦਾ ਕਿਉਂਕਿ ਮਿਨੀਮਮ ਚਾਂਸ ਕਿ ਕੋਈ ਪਿੱਛੇ ਮਾਰੂ ਹੈ ਨਾ
0: ਐਬਸੋਲੂਟਲੀ ਰਾਈਟ
1: ਪਰ ਉਹਦੇ ਵਿੱਚ ਤੁਸੀਂ ਇਹ ਵੇਖੋ ਕਿ ਕਜਾ ਮੈਂ ਉੱਥੇ ਖਲੋਤੇ ਸਿੱਧਾ ਟਰਾਈ ਕਰਦੇ ਰਹਿਣਾ ਵੀ ਕਿਹੜੇ ਵੇਲੇ ਲੌਗ ਆਫ ਪਾਰ ਕਰੂਗੀ ਤੇ ਫਿਰ ਮੇਰਾ ਛੱਕਾ ਜਾ ਕੇ ਵੱਜੂਗਾ ਤੇ ਕਿਹੜੇ ਵੇਲੇ ਮੈਂ ਹੌਲੀ ਜਿਹੀ ਪਿੱਛੇ ਨੂੰ ਛੱਕਾ ਮਾਰ ਦੇਣਾ ਮਤਲਬ ਉਹ ਇੱਕ ਨਿੱਕੀ ਜਿਹੀ ਚੀਜ਼ ਹੈ ਹੁਣ ਤੁਸੀਂ ਵੇਖਿਓ ਰਿਸ਼ਭ ਪੰਤ ਕਿੰਨਾ ਜ਼ਿਆਦਾ ਸਮਾਰਟਲੀ ਖੇਡਦਾ ਸੂਰਿਆ ਕੁਮਾਰ ਯਾਦਵ ਸਮਾਰਟਲੀ ਖੇਡਦਾ ਵਾ ਪਿੱਛੇ ਨੂੰ ਕਈ ਕਈ ਵਾਰ ਆ ਵੀ ਆਪਣੇ ਅਭਿਸ਼ੇਕ ਹੋਣੀ
0: ਬਹੁਤ ਸੋਹਣਾ ਖੇਡਦੇ
1: ਉਸ ਟੈਕਨੀਕ ਯੂਜ਼ ਕਰਦੇ ਨੇ ਲਾ ਲਓ ਹਾਂ ਏ ਬੀ ਡਿਵੀਲੀਅਰਸ ਵਨ ਆਫ ਦਾ ਬੈਸਟ ਜਿਹਨੂੰ 360 ਡਿਗਰੀ ਪਲੇਅਰ ਕਿਹਾ ਜਾਂਦਾ ਸੀ ਕਿ ਗਰਾਊਂਡ ਦੇ ਵਿੱਚ ਕਿਸੇ ਵੀ ਕੋਨੇ ਤੇ ਮਾਰਨੀ ਆ ਤੇ ਹੀ ਕੈਨ ਡੂ ਇਟ ਉਹ ਵੀ ਇੱਕ ਸਮਾਰਟ ਸੀਗਾ ਜਿੱਧਰ ਨੂੰ ਲੱਗ ਜਿੱਧਰ ਨਹੀਂ ਫਿਲਟਰ ਹੈਗਾ ਹੌਲੀ ਜੀ ਪਿੱਛੇ ਨੂੰ ਮਾਰ
0: 31-32 ਬਾਲਾਂ 'ਚ ਸੈਂਚਰੀ ਮਾਰੀ ਹੋਈ ਹੈ ਉਹਨੇ ਫਾਸਟੈਸਟ ਸੈਂਚਰੀ ਓਡੀਆ ਕ੍ਰਿਕਟ ਦੀ ਦੇਖਣ ਵਾਲੀ ਇਨਿੰਗ ਹੈ ਹਨਾ ਮੈਂ ਨਾ ਏ ਬੀ ਡਿਵੀਲੀਅਰਸ ਦੀ ਪੂਰੀ ਜੀਵਨੀ ਪੜ੍ਹੀ ਆ ਅਤੇ ਨਾ ਉਹ ਕੁਛ 450 ਪੰਨੇ ਦੀ ਜੇ ਕਿਤਾਬ ਹੈ ਨਾ ਉਹਦੇ ਅੰਦਰ ਉਹਨੇ ਨਾ 250 ਤੋਂ 300 ਪੰਨੇ ਨਾ ਉਹਨੇ ਬਸ ਇਹ ਦੱਸਿਆ ਕਿ ਉਹਦੇ ਅੰਦਰ ਗ੍ਰੈਟੀਟਿਊਡ ਕਿਉਂ ਹੈ ਇੰਨਾ ਜ਼ਿਆਦਾ ਉਹ ਗ੍ਰੇਟਫੁਲ ਬਹੁਤ ਹੈ ਚੀਜ਼ਾਂ ਨੂੰ ਲੈ ਕੇ ਐਂਡ ਇੱਕ ਉਹਦੀ ਜਿਹੜੀ ਜਿਸ ਚੀਜ਼ ਕਰਕੇ ਉਹ ਬਿਲਕੁਲ ਵੱਖਰਾ ਬਾਕੀਆਂ ਨਾਲੋਂ ਐਂਡ ਆਪਾਂ ਉਹਦੇ 'ਤੇ ਹੀ ਆ ਜਾਂਦੇ ਕਿ ਉਹ ਬੰਦੇ ਦਾ ਜਿਹੜਾ ਫੋਕਸ ਟਾਈਮ ਆ ਉਹ ਕਿਸ ਤਰ੍ਹਾਂ ਹਾਈ ਇੰਟੈਂਸਿਟੀ ਕਿੱਦਾਂ ਜਾਂਦਾ ਉਹ ਕਹਿੰਦਾ ਮੈਂ ਜਦੋਂ ਬੈਟਿੰਗ ਸਟਾਂਸ ਲੈਂਦਾ ਨਾ ਕੋਚ ਨੇ ਕੀ ਸਿਖਾਇਆ ਕੋਚ ਨੇ ਸਿਖਾਇਆ ਬਾਲ ਬਾਹਰ ਆਉਂਦੀ ਪਈ ਆਫ ਸਾਈਡ ਵੱਲ ਨੂੰ ਆਉਂਦੀ ਪਈ ਹੈ ਤੇ ਆਫ ਨੂੰ ਮਾਰੋ ਲੈਗ ਨੂੰ ਆਉਂਦੀ ਪਈ ਲੈਗ ਨੂੰ ਮਾਰੋ
1: ਜੀ
0: ਹਨਾ ਤੇ ਫਿਰ ਦੂਸਰਾ ਕੀ ਹੈ ਦੂਸਰਾ ਇਹ ਕਿ ਬਾਲ ਜੇ ਪਿੱਛੇ ਨੂੰ ਟੱਪਾ ਲੈਂਦੇ ਪਈ ਤਾਂ ਪਿਛਲਾ ਪੈਰ ਪਿੱਛੇ ਕਰੋ ਬੈਕ ਫੁੱਟ ਤੇ ਮਾਰੋ ਅੱਗੇ ਨੂੰ ਮਾਰੀ ਤਾਂ ਅਗਲਾ ਪੈਰ ਅੱਗੇ ਕਰੋ ਫਰੰਟ ਫੁੱਟ ਤੇ ਡਰਾਈਵ ਕਰੋ ਐਬਸੋਲੂਟ ਰਾਈਟ ਇੱਦਾਂ ਹੀ ਹੈ ਨਾ ਕਹਿੰਦਾ ਮੈਂ ਸ਼ੁਰੂਆਤੀ ਕਰੀਅਰ 'ਚ ਨਾ ਇਹ ਚੀਜ਼ਾਂ ਕਰਦਾ ਰਿਹਾ ਐਂਡ ਆਈ ਵਾਜ਼ ਗੁੱਡ ਤਾਂ ਇੰਟਰਨੈਸ਼ਨਲ 'ਚ ਆ ਗਿਆ ਮੈਂ ਹਨਾ ਪਰ ਮੈਨੂੰ ਨਾ ਮੈਨੂੰ ਜੋ ਮੇਰੇ ਅੰਦਰ ਕੀੜਾ ਸੀ ਨਾ ਕਿ ਯਾਰ ਕੁਛ ਅਲੱਗ ਕਰਕੇ ਦਿਖਾਣਾ ਕਹਿੰਦਾ ਮੈਂ ਉਹ ਚੀਜ਼ ਹੀ ਹਟਾ ਦਿੱਤੀ ਕਹਿੰਦਾ ਹੁਣ ਜਦੋਂ ਵੀ ਬੋਲਰ ਆਉਂਦਾ ਨਾ ਮੇਰੇ ਅੱਗੇ ਤਾਂ ਹੀ ਉਹ ਸਾਰੇ ਸ਼ਾਟ ਮਾਰ ਪਾਇਆ ਕਹਿੰਦਾ ਜਦੋਂ ਬੋਲਰ ਬੋਲਿੰਗ ਕਰਨ ਆ ਰਿਹਾ ਨਾ ਉਹਨੇ ਰਨ ਅਪ ਨਹੀਂ ਲਿੱਤਾ, ਮੈਂ ਮੰਨ ਲਿਆ ਆਪਣੇ ਮਾਇੰਡ ਦੇ ਅੰਦਰ ਕਿ ਮੈਂ ਲੈਗ ਤੇ ਹੀ ਮਾਰਨਾ ਸ਼ਾਟ, ਬਾਲ ਜਿੱਥੇ ਮਰਜ਼ੀ ਆਏ, ਕਹਿੰਦਾ ਮੈਂ ਲੈਗ ਤੇ ਹੀ ਮਾਰਨਾ। ਦੈਟ ਇਜ਼ ਵਾਈ ਉਹ ਕਦੀ ਮਤਲਬ ਉਹ ਵਾਈਡ ਵਾਲੇ ਪਾਸੇ ਵੀ ਚੱਲ ਜਾਂਦਾ ਸੀ ਕਿਉਂਕਿ ਮਾਇੰਡ ਆ। ਹੁਣ ਉਹ ਬੰਦਾ ਚੇਜ਼ ਕਰ ਰਿਹਾ ਬਾਲ ਨੂੰ ਕਿ ਮੈਂ ਤੈਨੂੰ ਇੱਧਰ ਨੂੰ ਮਾਰਨਾ। ਫਿਰ ਕਹਿੰਦਾ ਮੈਂ ਆਪਣੀ ਕਲਾਈ ਤੇ ਇੰਨਾ ਜ਼ਿਆਦਾ ਕੰਮ ਕੀਤਾ, ਆਪਣੀ ਹੈਂਡ ਤੇ ਆਈ ਕੋਆਰਡੀਨੇਸ਼ਨ ਤੇ ਇੰਨਾ ਕੰਮ ਕੀਤਾ, ਪਾਵਰ ਹਿਟਿੰਗ ਤੇ ਇੰਨਾ ਕੰਮ ਕੀਤਾ ਕਿ ਹੁਣ ਜੇ ਮੈਨੂੰ ਪਤਾ ਕਿ ਮੈਂ ਲੈਗ ਤੇ ਮਾਰਨਾ ਤੇ ਮੈਂ ਇੱਥੋਂ ਨਹੀਂ ਮਾਤ ਖਾ ਸਕਦਾ ਕਿ ਉੱਥੇ ਪੰਜ ਫੀਲਡਰ ਖੜੇ ਸੀਗੇ। ਫਿਰ ਮੈਂ ਖੇਡਣਾ ਇਸ ਹਿਸਾਬ ਨਾਲ ਹੈ ਕਿ ਮੇਰੀ 65-70 meters ਪਾਰ ਜਾਣੀ ਚਾਹੀਦੀ ਬਾਲ,
1: ਫੀਲਡਰ ਦਾ ਪਤਾ ਨਾ ਲੱਗੇ।
0: ਹਾਂ ਕਿ ਫੀਲਡਰ ਦਾ ਤਾਂ ਰੋਲ ਹੀ ਨਹੀਂ ਨਾ ਕੋਈ, ਫੀਲਡਰ ਆ 6 feet ਦਾ, ਹੱਥ ਮਿਲਾ ਕੇ ਹੋ ਜਾਏਗਾ 7 feet ਦਾ, ਮੇਰੀ ਹਾਈਟ 10 feet ਉੱਪਰ ਹੋਣੀ ਚਾਹੀਦੀ ਹੈ ਐਂਡ 65 meters ਪਲੱਸ ਜਾਣਾ ਚਾਹੀਦਾ। ਐਂਡ ਦੈਟ ਗਾਏ ਮੇਡ ਵਟ 18,000-19,000 ਇੰਟਰਨੈਸ਼ਨਲ ਰਨਸ ਕਿਊਮੂਲੇਟਿਵਲੀ। ਅੱਛਾ ਉਹੀ ਬੰਦਾ ਜਿਹੜਾ ਜਦੋਂ ਟੈਸਟ ਮੈਚ ਖੇਡਣ ਆਉਂਦਾ ਇੰਡੀਆ ਤੇ ਉਹ 300 balls 'ਚ 4 runs ਮਾਰਦਾ ਕਿਉਂਕਿ ਉਹ ਤਦ ਕਰਨਾ ਚਾਹੁੰਦਾ ਪਿਆ ਹਨਾ, ਮੈਚ ਡਰਾ ਕਰਨ ਦੀ ਕੋਸ਼ਿਸ਼ ਹੈ। ਬਟ ਉਹਦੇ ਅੰਦਰ ਵੀ ਸ਼ੈਲੀ ਉਹੀ ਹੈ ਕਿ ਮਾਇੰਡ 'ਚ ਬਣਾ ਲਿਆ ਮੈਂ ਤਾਂ ਇੱਦਾਂ ਹੀ ਖੇਡੂੰਗਾ। ਸੋ ਸਮ ਟਾਈਮਸ, ਥੈਂਕਸ ਫੋਰ ਦਿਸ ਐਗਜ਼ਾਮਪਲ ਨਾਈਸ ਬਲਕਿਰਤ, ਸਮ ਟਾਈਮਸ ਲਾਈਫ ਦੇ ਅੰਦਰ ਸਾਨੂੰ ਨਾ ਪਹਿਲੀ ਇੱਕ ਚੀਜ਼ ਨਜਿੱਠ ਲੈਣੀ ਚਾਹੀਦੀ ਆ ਕਿ ਇਹਨੂੰ ਤਾਂ ਮੈਂ ਇੱਦਾਂ ਹੀ ਕਰੂੰ।
1: ਸਹੀ ਆ, ਆਪਣੇ ਤਰੀਕੇ ਨਾਲ।
0: ਹਾਂ, ਚੀਜ਼ ਨੂੰ, ਚੀਜ਼ ਦਾ ਤਰੀਕਾ ਨਾ ਫੋਲੋ ਕਰੋ, ਆਪਣੇ ਤਰੀਕੇ ਦੇ ਨਾਲ ਚੀਜ਼ ਨੂੰ ਢਾਲੋ।
1: ਹਾਂ, ਤੇ ਸ਼ਾਇਦ ਇੱਕ ਗੱਲ ਦੱਸਾਂ, ਜੇ ਇਦਾਂ ਕਰਨ ਲੱਗੋ ਨਾ ਤੇ ਅਸਲੀ ਪ੍ਰੋਡਕਟੀਵਿਟੀ ਫੇਰ ਹੀ ਆਉਣੀ ਜੇ।
0: ਫੈਕਟ ਆ, ਫੈਕਟ ਆ, ਫੈਕਟ ਆ, ਐਬਸੋਲੂਟਲੀ ਰਾਈਟ।
1: ਤੁਸੀਂ ਕਿਸੇ ਦੀਆਂ ਪੈੜਾਂ ਤੇ ਤੁਰ ਸਕਦੇ ਹੋ, ਪਰ ਜੇ ਤੁਸੀਂ ਆਪਣਾ ਕੋਈ ਰਾਹ ਬਣਾਉਣਾ ਤੇ ਤੁਹਾਨੂੰ ਆਪਣੀਆਂ ਪੈੜਾਂ ਵੱਖਰੀਆਂ ਕਰਨੀਆਂ ਪੈਣੀਆਂ। ਜੇ ਤੁਸੀਂ ਉਹਦੇ ਮਗਰ ਮਗਰ ਤੁਰੋ ਤੇ ਇਹਦਾ ਮਤਲਬ ਕਿ ਤੁਸੀਂ ਉੱਥੇ ਹੀ ਪਹੁੰਚਣਾ ਜਿੱਥੇ ਉਹ ਪਹੁੰਚਿਆ। ਜੇ ਤੁਸੀਂ ਆਪਣਾ ਵੱਖਰਾ ਰਾਹ ਕਿਤੇ ਬਣਾਉਣਾ ਪਹੁੰਚਣ ਲਈ ਤੇ ਤੁਹਾਨੂੰ ਫਿਰ ਥੋੜ੍ਹਾ ਜਿਹਾ ਇੱਧਰ ਉੱਧਰ ਕਰਨਾ ਪੈਣਾ।
0: ਕਿਆ ਬਾਤ ਹੈ, ਮੇਰੇ ਖਿਆਲ ਨਾਲ ਨਾ ਸਾਡੀ ਗੱਲ ਨੂੰ ਨਾ ਹਾਮੀ ਪਤਾ ਹੋਰ ਕੌਣ ਭਰੇਗਾ,
1: ਕੋਈ ਸਿੰਗਰ ਹੀ ਭਰੂਗਾ।
0: ਸਾਡੀ ਬੜੀ ਜਾਣ ਪਛਾਣ ਆ ਜੀ, ਇਸ ਕਰਕੇ ਆਪਾਂ ਨਾ ਥੋੜ੍ਹਾ ਜਿਹਾ ਪਾਣੀ ਪੂਣੀ ਪੀ ਲਈਏ। ਜੇ ਤੁਹਾਨੂੰ ਗੱਲ ਹਜੇ ਵੀ ਨਹੀਂ ਸਮਝ ਆ ਰਹੀ ਨਾ ਹਜਮ ਹੋ ਰਹੀ ਤਾਂ ਫਿਰ ਮੈਨੂੰ
1: ਲਾ ਕੇ ਸਮਝਾਉਂਦੇ ਸਾਨੂੰ।
0: ਨਹੀਂ ਨਹੀਂ, ਤੁਹਾਨੂੰ ਆ ਬਾਈ ਜੀ ਸਮਝਾ ਦੇਣਗੇ, ਆਪਣੇ ਅਰਜਨ ਬਾਈ ਜੀ।
1: ਅਰਜਨ,
0: ਸੁਣੋ ਕੀ ਕਹਿੰਦੇ ਆ।

0: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
5: on roads on us campaign sirf seemit samay layi, hun nava BYD kar le aao shandar drive away offers de naal. BYD C-Line 7 premium sirf $54,990, BYD C-Line 8 dynamic FWD sirf $56,990, te BYD Shark 6 premium sirf $57,900. ek khas offer 1 august to 30 september 2026 tak order karan walyan layi hai, delivery 31 october 2026 tak. aur jankari layi aaj hi BYD Caroline Springs naal sampark karo and mention radio hanji. BYD on roads on us. Conditions apply.
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394, ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
9: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ। ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨਿਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
10: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
11: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ, ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
10: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
12: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
13: ਕੀ ਹੋਇਆ?
12: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
13: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
12: ਜਾਂ 90-77-97-33
13: ਜਾਂ ਈਮੇਲ info@vyimmigration.com.au।
12: ਯਾਦ ਰੱਖੋ 9077973।
13: वीवा इमिग्रेशन एंड एजुकेशन कंसल्टेंट,
12: हर कदम तुहाडे नाल।
8: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 4229058600 और विजिट bansallawyers.com.au। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
14: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490054596। गरेवाल वीजा सॉल्यूशंस.com.au ते जाओ। आओ थोड़ा कोई हल करिए।
15: किथे वज गई तेरी गड्डी?
16: गड्डी ता ठीक हो जू, पर इंश्योरेंस वालियां नू, लीगल वालियां नू एथे प्रदेश विच समझाऊंगा किवें?
15: तेरे वांग किन्ने ही अपने भैन भरावां दी टेंशन मिंटां च दूर कीती है सिंक स्मैश रिपेयर वालियां ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लई कॉल करो 0383857748 ते। सिंक स्मैश रिपेयर, 8 ग्रेस वे, रेवन हॉल।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
3: Wow! Teri sabji di khushbu ate taste vich kuch ta kamal hai. Mainu vi dass de secret.
4: Amrit, e kamal hai Gold Leaf Dairy de pure New Zealand ghee da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
3: Tusi vi ajj hi buy karo Gold Leaf da pure New Zealand ghee apne nede de Indian grocery store.
5: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300151616 quicksignage.com.au।
3: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
7: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। मेरा देश इनक्रेडिबल इंडिया त्रोगनेना विच।
8: यार तू इत्थे इनी छेती आके पक्का भी हो गया, की जुगाड़ लाया है?
9: जुगाड़ नहीं, ए है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
8: नंबर दा दे बंसल इमीग्रेशन वालियां दा।
9: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
10: जे तुसी बीमार हो ता एआई कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने, बंसल लॉयर्स, तुहाडा भरोसा, साडा तजुर्बा ते जित अपनी। कॉल 422-905-860 और विजिट bansallawyers.com.au।
11: अपने सपनों का घर बनाए रिवर वॉक में, जो है डेवलपमेंट विक्टोरिया का एक प्रोजेक्ट। वैरवी के दिल में स्थित इस जीवंत और स्थापित कम्युनिटी का हिस्सा बने। शॉपिंग, ट्रांसपोर्ट और पार्कलैंड के पास आपका नया घर। रिवर वॉक प्राइमरी स्कूल और एस्पायर अर्ली एजुकेशन एंड किंडरगार्टन से सिर्फ पैदल दूरी पर है। यहाँ अलग अलग प्लॉट साइज उपलब्ध है, केवल 5% डिपॉजिट के साथ खरीदे। अधिक जानकारी और अपनी रुचि दर्ज करने के लिए आज ही विजिट करें myriverwalk.com.au।

0: ਤੇ ਇੱਕ ਔਰ ਬੜੀ ਆ ਲਾਈਫ ਦੇ ਅੰਦਰ ਪ੍ਰੋਬਲਮ ਤੁਸੀਂ ਸਵੇਰੇ ਸਵੇਰੇ ਦੱਸਦੀਆਂ
1: ਸੋ ਸਵੀਟ ਵੀਕ ਇਹਨੂੰ ਐਡ ਕਰਨਾ ਮਾਇਆ
0: ਓ ਗੁੱਡ ਹਾਂ ਇਸ ਤਰ੍ਹਾਂ ਕਰਿਓ ਨਾ ਹੁਣ ਆਪਣੇ ਖੁਦ ਦੇ ਆਬਜ਼ਰਵੇਸ਼ਨਸ ਤੋਂ ਨਾ ਇਹਦੇ ਨਾਲ ਐਡ ਕਰਦੇ ਰਿਹਾ ਕਰਿਓ ਫਿਰ ਹਰ ਹਰ ਵੀਕ ਨਾ ਤੁਸੀਂ ਨਵਾਂ ਸਟੈਂਜ਼ਾ ਬਣਾਈਆ ਨਾ
2: ਹਾਂ
0: ਨਵਾਂ ਨਵਾਂ ਬਣਾਇਆ
1: ਹਾਂਜੀ ਮੈਂ ਸੇਮ ਸਿੰਗ ਨਾ ਪਰ ਇੱਕ ਹੋਰ ਲਾਈਨ ਯਾਦ ਕਰਨੀ ਆ
2: ਕਿ ਸਿੰਗਲੋ
0: ਵਾਹ ਸਿੰਗਲੋ ਸਿੰਗਿਓ ਜ਼ਰੂਰ ਹੈ ਜਦੋਂ ਰੋਡਾਂ ਤੇ ਜਾਓਗੇ ਨਾ ਤੁਸੀਂ ਤਾਂ ਤੁਸੀਂ ਸੀ ਕਰਨਾ ਹੈ ਆਸੇ ਪਾਸੇ ਵਾਲੇ ਨਾ ਪੀਪਲਾਂ ਨੂੰ ਕਿ ਉਹ ਕੀ ਕਰਦੇ ਆ ਫਿਰ ਤੁਸੀਂ ਨਾ ਇਹ ਮਾਈਏ ਦੇ ਅੰਦਰ ਐਡ ਕਰਦਾ ਨਾ ਆ ਤੇ ਫਿਰ ਤੁਸੀਂ ਫਿਰ ਸਿੰਗਣਾ ਆ ਜਦੋਂ ਤੁਸੀਂ ਇੱਥੇ ਆਉਣਾ ਆ ਠੀਕ ਆ
1: ਠੀਕ ਆ
0: ਗੁੱਡ ਆ ਗੁੱਡ ਆ ਵੈਰੀ ਗੁੱਡ ਆ ਤੇ ਐਂਬਰ ਗੱਲ ਕਰਦੀ ਆ ਕਿ ਸੁੱਤੀ ਹੁੰਦੀ ਆ
1: ਅੰਬਰ ਵੈਨਸਡੇ ਤੇ ਫਰਾਈਡੇ ਨੂੰ ਗੱਲ ਕਰਦੀ ਆ
0: ਓ ਤੇ ਅੱਜ ਤੇ ਫਿਰ ਸਾਡੀ ਮਤਲਬ ਕੀ ਮਤਲਬ ਬਾਰੀ ਲੱਗ ਗਈ ਨਹੀਂ ਅੱਜ ਤੇ ਫਰਾਈਡੇ ਆ
2: ਯੈਸ
0: ਗੱਲ ਕਰਦੀ
1: ਆ ਹਾਂਜੀ
2: ਨਹੀਂ ਵੈਨਸਡੇ ਤੇ ਥਰਸਡੇ ਇਹ ਚੀਜ਼ ਹੈ ਨਾ
0: ਨਹੀਂ ਨਹੀਂ ਨਹੀਂ ਫਰਾਈਡੇ ਕਿਆ
2: ਫਰਾਈਡੇ ਕਿਆ
0: ਹਾਂ ਦੇਖੋ
1: ਹਾਂਜੀ ਫਰਾਈਡੇ ਕਿਆ
2: ਫਰਾਈਡੇ ਨਹੀਂ ਕਿਹਾ
0: ਫਰਾਈਡੇ ਕਿਆ ਪਤਾ ਨਹੀਂ
1: ਪਰ ਫਰਾਈਡੇ ਕਿਆ ਸੀ
0: ਓਏ ਨੋਨੀਆ ਆਂਟੀ ਲੋ ਓਲਡ ਹੋ ਗਿਆ ਨਾ ਉਹਨਾਂ ਨੂੰ
2: ਮੇਰੇ ਮੇਰੀ ਮੇਰੀ ਵਾਲੀ ਸਾਈਡ ਤੇ ਬੋਲੀਦਾ ਹੁੰਦਾ ਹੈ
0: ਦੇਖ ਥੋੜਾ ਉੱਚੀ ਬੋਲੋ ਆਂਟੀ ਨਾ ਥੋੜੇ ਓਲਡ ਹੋ ਗਿਆ ਨਾ ਉਹਨਾਂ ਨੂੰ ਪ੍ਰੋਪਰ ਸਮਝਦਾ ਨਹੀਂ
1: ਵੈਨਸਡੇ ਤੇ ਫਰਾਈਡੇ ਓਨਦੀ ਹੁੰਦੀ ਆ
0: ਹਾਂ ਵੈਰੀ ਗੁੱਡ
2: ਫਰਾਈਡੇ ਓਕੇ
0: ਵੈਰੀ ਗੁੱਡ ਬਈ ਉਹਨੂੰ ਫਿਰ ਪਤਾ ਨਾ ਫਰਾਈਡੇ ਨੂੰ ਫਨ ਹੁੰਦਾ ਤਾਂ ਆਂਦੀ ਹੈ ਤਾਂ ਹੀ ਆ ਆਹੀ ਚੱਕਰ ਆ ਆਹੀ ਗੱਲ
1: ਅੰਬਰ ਦਾ ਸਕੂਲ ਹੁੰਦਾ ਵੈਨਸਡੇ ਤੇ ਫਰਾਈਡੇ ਤੇ ਅੰਬਰ ਨੂੰ ਵੇਕ ਅਪ ਕਰਨਾ ਪੈਂਦਾ
0: ਅੰਬਰ ਨਾਲ ਨਿੱਕੀ ਜੀ ਚਿੜੀ
1: ਠੀਕ
2: ਹੋ
0: ਸ਼ੁਕਰ
2: ਪਰਮਾਤਮਾ ਤੁਹਾਨੂੰ ਹਮੇਸ਼ਾ ਠੀਕ ਰੱਖੇ ਖੁਸ਼ ਰੱਖੇ ਅੱਜ ਕੀ ਸੁਣਾਓਗੇ ਤੁਸੀਂ
0: ਮਾਇਆ
2: ਕਿਆ ਬਾਤ ਮੈਂ ਕਦੇ ਨੀ ਸੁਣਿਆ ਮਾਇਆ ਮੈਨੂੰ ਸੁਣਾਓ
1: ਦੋ ਪੱਤਰ ਨਾਰਾ ਦੇ ਸਾਡੀ ਗਲੀ ਲੰਘ ਮਾਇਆ ਟੁੱਕ ਤੁੱਟੀ ਮਾਰਾ ਦੇ
2: ਤੈਨੂੰ ਤੈਨੂੰ ਸਾਡੀ ਗਲੀ ਲੰਘ ਮਾਇਆ ਅੱਗੇ ਕੀ ਸੀਗਾ
0: ਅੱਗੇ ਕੀ ਸੀਗਾ ਦੁਬਾਰਾ ਸਰਚ ਹੀ ਦੱਸਿਆ ਦੁੱਖ ਟੁੱਟਣ ਬਿਮਾਰਾ ਦੇ
2: ਮੈਨੂੰ ਮੈਨੂੰ ਮੈਨੂੰ ਸੁਣ ਰਿਹਾ ਸੀ ਤੇਰੇ ਲਈ ਛਿੱਤਰ ਉਤਾਰਾਂਗੇ
0: ਇਹ ਵੱਡੀ ਹੋਏਗੀ ਫਿਰ ਬੋਲੇਗੀ ਹਾਂ ਤਾਂ ਫੈਮਿਨਿਸਟ ਬਣੇਗਾ ਸਾਡਾ ਬੱਚਾ
2: ਬਹੁਤ ਸਵੀਟ ਬਹੁਤ ਸਵੀਟ
0: ਵੈਰੀ ਨਾਈਸ ਅੰਬਰ ਵੈਰੀ ਨਾਈਸ ਵਧੀਆ ਵਧੀਆ ਸਕੂਲ ਚ ਫਿਰ ਅੱਜ ਹੈ ਫੰਕਸ਼ਨ ਕਰਿਓ ਅੱਜ ਤੇ ਫਰਾਈਡੇ ਹੈ ਸਕੂਲ
2: ਯੈਸ
1: ਹਾਂਜੀ
2: ਓਕੇ
0: ਥੈਂਕ ਯੂ
1: ਥੈਂਕ ਯੂ ਹੈਵ ਅ ਨਾਈਸ ਡੇ ਬਾਈ
0: ਬਾਈ ਬਾਈ ਬਾਈ ਬਾਈ ਬਾਈ ਬਾਈ ਸਵੇਰੇ ਸਵੇਰੇ ਇੰਨੀ ਪਿਆਰੀ ਪਿਆਰੀ ਆਵਾਜ਼ ਸੁਣ ਲਓ ਨਾ ਦਿਨ ਮਤਲਬ ਓਕੇ ਰਿਪੋਰਟ ਆ ਜਾਂਦਾ
2: ਯੈਸ
0: ਹੁਣ ਮੈਨੂੰ ਟੈਨਸ਼ਨ ਹੋ ਰਹੀ ਹੈ ਅਗਲੇ ਕਾਲਰ ਲੈਣ ਨੂੰ ਕਿ ਤੁਸੀਂ ਪਾ ਤਾ ਮੇਰੇ ਤੇ ਫਾਈਨ ਤੇ ਅਗਲਾ ਤਾਂ ਤਿਆਰ ਬੈਠਾ ਹੁੰਦਾ ਉਹਨੇ ਤਾਂ ਪਰਚਾ ਕੱਢ ਲਿਆ ਹੋਣਾ ਤੇ ਲਓ ਜੀ ਮੰਨਤ ਐਂਡ ਫਤਿਹ ਤੁਸੀਂ ਔਨ ਏਅਰ ਹੋ
2: ਸਤਿ ਸ੍ਰੀ ਅਕਾਲ ਜੀ
3: ਸਤਿ ਸ੍ਰੀ ਅਕਾਲ
0: ਤੁਸੀਂ ਏਦਾਂ ਕਰਿਆ ਕਰੋ ਜਦੋਂ ਮੈਂ ਬਲਕੀਰਤ ਵੀਰੇ ਨਾ ਹੁੰਦਾ ਉਸ ਦਿਨ ਮੈਂ ਵੀਰਾ ਹੁੰਦਾ
2: ਤਿਆਰੀ
0: ਸ਼ਹਿਰੀ ਸਕੂਲ ਦੀ
3: ਹਾਂਜੀ ਅੱਜ ਮੈਂ ਬਹੁਤ ਐਕਸਾਈਟਿਡ ਆ ਕਿਉਂਕਿ ਮੇਰੇ ਨਾ ਮੇਰੇ ਮੇਨ ਟੀਚਰ ਦਾ ਬਰਥਡੇ ਅੱਜ ਅਸੀਂ ਅੱਜ ਨਾਲ ਦੀ ਕਲਾਸ ਦੇ ਨਾਲ ਪਾਰਟੀ ਕਰਨੀ ਆ
0: ਵੈਰੀ ਗੁੱਡ ਵੈਰੀ ਗੁੱਡ

0: ਫਿਰ ਮਤਲਬ ਟੀਚਰ ਕੜਾਹ ਬਣਾ ਕੇ ਲਿਆਊਗਾ ਹੈ ਨਾਲ ਕੀ ਹੁੰਦਾ ਪੰਗੂਰ ਪੰਗੂਰ ਬਦਾਮ ਹੋਣ ਤੇ ਉਹ ਕੀ ਕਹਿੰਦੇ ਨਾ ਕਾਜੂ ਉਹ ਕੀ ਕਹਿੰਦੇ ਕਤਰੇ ਹੋਏ ਕਾਜੂ ਕੀ ਕਹਿੰਦੇ ਆਪਣੇ ਇੰਡੀਆ ਤੋਂ ਓਦਾਂ ਹੀ ਮਿਲ ਜਾਂਦੇ ਨਾ ਕੀ ਕਹਿੰਦੇ ਕੱਟੇ ਹੋਏ ਹਨਾ ਕਾਜੂ
1: ਕਾਜੂ ਟੋਟਾ
0: ਅੱਛਾ ਆਇਰਿਸ਼ ਨੇ ਆਇਰਿਸ਼ ਕੜਾ ਬਣਾ ਲੈਣਗੇ ਉੱਚ ਕੀ ਆ ਅਸੀਂ ਵਿਤਕਰਾ ਨਹੀਂ ਕਰਦੇ ਬੇਟਾ ਦੇਖੋ ਦਿਸ ਇਜ਼ ਨਾਟ ਰਾਈਟ ਤੁਹਾਨੂੰ ਸਕੂਲ ਚ ਸ਼ਾਇਦ ਦੱਸਦੇ ਨੇ
2: ਮੈਂ ਆਪਣੀ ਟੀਚਰ ਨੂੰ ਪੁੱਛ ਕੇ ਆਪਣੀ ਟੀਚਰ ਨੂੰ ਪੁੱਛ ਕੇ ਆਇਓ ਵੀ ਆਇਰਿਸ਼ ਸਵੀਡਿਸ਼ ਕਿਹੜੀ ਫੇਮਸ ਆ ਠੀਕ ਆ
0: ਹਾਂ
2: ਫਿਰ ਸਾਨੂੰ ਆ ਕੇ ਦੱਸਿਓ
1: ਠੀਕ ਆ
0: ਹਨਾ
2: ਪੱਕਾ
0: ਇਹਨਾਂ ਦਾ ਹੁੰਦਾ ਵੈਸੇ ਕੁਝ ਕ੍ਰੋਸੈਂਟ ਇਹਨਾਂ ਦੇ ਨਹੀਂ ਉਹ ਫਰਾਂਸ ਦੇ ਫ੍ਰੈਂਚ
2: ਜਿਹੜੀ ਪੇਸਟਰੀ ਸਾਰੀ ਆ ਉਹ ਉਧਰ ਫਰਾਂਸ ਵਾਲੇ ਪਾਸੇ ਪੈਰਿਸ ਫਰਾਂਸ ਵਾਲੇ ਇਹਨਾਂ ਦੀ ਤਾਂ ਬੀਆ ਪਤਾ ਹੈ
0: ਸਹੀ ਗੱਲ ਹੈ ਉਹ ਨਹੀਂ ਤੁਸੀਂ ਪੁੱਛ ਸਕਦੇ ਤੇ ਕੀ ਸੁਣਾਉਂਗੇ ਸਾਨੂੰ ਅੱਜ ਫਿਰ
1: ਅੱਜ ਮੈਂ ਸੁਣਾਉਂਗੀ ਇੱਕ ਬੋਲੀ
2: ਬਲੇ ਬਲੇ ਬਲੇ ਬਲੇ ਬਲੇ ਪਾ ਦਿਓ ਫਿਰ
0: ਹੈਲੋ ਬੋਲੀ ਨੀ ਬੋਲੀ ਅੱਜ ਹੋਈ ਕੀ
1: ਮੀਂਹ ਪੈ ਜਾਂਦਾ ਗੋਡੇ ਗੋਡੇ ਕਾ ਨੀ ਮੈਂ ਸੇਮੀਆਂ ਨੀ ਮੈਂ ਰਿੰਨੀਆਂ ਸੇਮੀਆਂ ਕੋਲੇ ਨੂੰ ਚੜ ਗਿਆ ਚਾ ਨੀ ਮੈਂ ਰਿੰਨੀਆਂ ਸੇਮੀਆਂ ਕੋਲੇ ਨੂੰ ਚੜ ਗਿਆ ਚਾ ਨੀ ਮੈਂ ਰਿੰਨੀਆਂ
2: ਸੇਮੀਆਂ
0: ਮੇਰਾ ਵੀ ਇਹੀ ਹਾਲ ਆ ਹਨਾ
2: ਸੇਵੀਆਂ ਯਮੀ ਚੀਜ਼ ਆ ਯਾਰ
0: ਘਿਓ ਨਾ ਲੈਸ ਹੋਣ ਸੇਵੀਆਂ ਹਲਕੀ ਜਿਹੀ ਨਾ ਮਤਲਬ ਬਹੁਤ ਹੀ ਗਰਮ ਨਾ ਹੋਵੇ ਹਲਕੀ ਕੋਸ਼ਿਸ਼ ਕੋਸ਼ਿਸ਼ ਹੀ ਹੋਵੇ
1: ਬਣਾਉਣਗੇ
0: ਬੋਲੀ ਤਾਂ ਕਰਕੇ ਕੱਢੀ ਆ ਇਹ ਬੋਲੀ ਮੈਂ ਸੁਣੀ ਪਹਿਲੀ ਵਾਰ ਬੇਚਾਰੀ ਕਿਸੀ ਨਾ ਮੇਰੇ ਖਿਆਲ ਨਾਲ ਅਲਮਾਰੀ ਚ ਬੰਦ ਹੋਣੀ ਇਹਦੀ ਧੂੜ ਤੁਸੀਂ ਸਾਫ ਕੀਤੀ ਆ ਠੀਕ ਠਾਕ ਨਾ ਫੂਕਾਂ ਜਿਹੀਆਂ ਮਾਰੀਆਂ ਇਹਨੂੰ ਕਿ ਮੈਂ ਮੰਮੀ ਨੂੰ ਤਰੀਕੇ ਜਿਹਾ ਕਹਿ ਦਵਾਂ ਰੇਡੀਓ ਦੇ ਥਰੂ ਕਿ ਸੇਵੀਆਂ ਸੁਵੀਆਂ ਬਣਾਓ ਯਾਰ ਵੈਰੀ ਨਾਈਸ ਮੰਨਤ ਵੈਰੀ ਨਾਈਸ
1: ਜਿਹੜੇ ਮੰਮਾ ਸੇਵੀਆਂ ਬਣਾਉਂਦੇ ਉਹ ਮੈਨੂੰ ਬਾਲੀਆਂ ਸਵਾਦ ਨਹੀਂ ਲੱਗਦੀਆਂ ਜਿਹੜੀ ਵਰਸ ਮਿਲੀ ਵਾਲੀਆਂ ਹੁੰਦੀਆਂ ਉਹ ਵਾਲੀਆਂ ਬਹੁਤ ਸਵਾਦ ਲੱਗਦੀਆਂ
2: ਵਰਮਸਿਲੀ ਸਵਾਦ ਲੱਗਦੀ ਆ
0: ਵਰਮਸਿਲੀ
2: ਪਰ ਮੈਨੂੰ ਵਰਮਸਿਲੀ ਸਵਾਦ ਲੱਗਦੀ ਹੈ ਜਦੋਂ ਉਹ ਨਮਕੀਨ ਬਣਦੀ ਆ ਪਰ ਮਿੱਠੀਆਂ ਜਦੋਂ ਮਿੱਠੀਆਂ ਖਾਣੀਆਂ ਹੋਣ ਫਿਰ ਸੇਵੀਆਂ ਹੀ ਸਵਾਦ ਲੱਗਦੀਆਂ ਨੇ
0: ਹਾਂ ਮੈਨੂੰ ਪਤਾ ਨਹੀਂ ਮੈਨੂੰ ਇਹ ਨਹੀਂ ਪਤਾ ਜੀ ਵਰਮਸਿਲੀ ਕੌਣ ਆ
1: ਖੁਸ਼ ਰਹੇ
2: ਸੇਵੀਆਂ ਦੀ ਛੋਟ ਪਤਲੀ ਭੈਣ
0: ਪਰ ਸੇਵੀਆਂ ਮਿੱਠੀਆਂ ਸਵਾਦ ਲੱਗਦੀਆਂ ਜਿਹੜੀ ਮੈਂ ਰੈਸਪੀ ਦੱਸਦੀ ਆ ਹਲਕੀ ਹਲਕੀ ਕੋਸੀ ਕੋਸੀ ਹਲਕਾ ਜਿਹਾ ਘਿਓ ਆਉਂਦਾ ਹੋਵੇ ਤੁਹਾਡੇ ਹਨਾ ਲੈਚੀ ਦੀ ਖੁਸ਼ਬੂ ਹੋਵੇ ਫਿਰ ਅਗੇਨ ਤੁਸੀਂ ਡਰਾਈ ਫਰੂਟ ਉੱਪਰ ਚਿਕ ਚਿਕ ਚਿਕ ਚਿਕ ਕਰਕੇ ਨਾ ਸੁੱਟਿਆ ਹੋਵੇ ਯਾਰ ਮੰਨਤ ਤੁਸੀਂ ਸ਼ੋਅ ਨਹੀਂ ਅੱਜ ਪੂਰਾ ਕਰਨ ਦੇਣਾ ਇੰਨੀ ਵਧੀਆ ਵਧੀਆ ਚੀਜ਼ਾਂ ਤੁਸੀਂ ਨਾ ਯਾਦ ਕਰਾਈ ਜਾ ਰਹੇ
2: ਹੋ ਮੈਨੂੰ ਲੱਗਦਾ ਤੁਸੀਂ ਜੇ ਸਾਨੂੰ ਐਕਸਪਲੇਨ ਕਰ ਰਹੇ ਹੋ ਨਾ ਕ੍ਰਿਸ਼ਨਾ ਜੀ ਮੈਨੂੰ ਛੁੱਟੀ ਲੈ ਕੇ ਜਾਣਾ ਪੈਣਾ ਪਹਿਲਾਂ ਮੈਂ ਆਰਡਰ ਹੀ ਕਰਿਆ ਵਾ
0: ਸਹੀ ਗੱਲ ਹੈ ਸਹੀ ਗੱਲ ਹੈ ਥੈਂਕ ਯੂ ਮੰਨਤ ਥੈਂਕ ਯੂ ਸੋ ਮਚ
1: ਥੈਂਕ ਯੂ ਹੁਣ ਫਤਿਹ ਨਾਲ ਵੀ ਗੱਲ ਕਰ ਲਓ
0: ਜੀ ਜੀ ਕਰਾਓ
1: ਬਣਾਉਣਾ
0: ਕੈਸਾ ਆਦਮੀ ਸਾਨੂੰ ਤਾਂ ਰੋਜ਼ ਦਿਨ ਬਣਾਉਣਾ ਕਿ ਨਹੀਂ
1: ਦੇਖੋ
0: ਨਾ ਇਹ ਤੁਸੀਂ ਗੱਲ ਸਮਝੋ ਨਾ ਫਿਰ ਉਹਨਾਂ ਦੀ ਵੀ ਮਜਬੂਰੀ ਆ ਹੁਣ ਪ੍ਰਾਈਮ ਮਿਨਿਸਟਰ ਨੇ ਸਪੈਸ਼ਲੀ ਕਿਹਾ ਕਿ ਘਰੇ ਆ ਜਾਓ ਸਾਡੇ ਫੰਕਸ਼ਨ ਹੈਗਾ ਮੇਰੀ ਹੈਲਪ ਹੁਲਪ ਕਰਾ ਦੋ ਫਿਰ ਕਰਾਉਣਾ ਪੈਂਦਾ ਨਾ ਉਹਦੇ ਘਰੇ ਤਿੰਨ ਦਿਨ ਦੀ ਪਾਰਟੀ ਹੈ ਨਾ ਉਹਦੀ ਹੈਲਪ ਹੁਲਪ ਕਰਾਉਣ ਗਏ
1: ਹੋਏ
0: ਹਾਂ ਕੱਲ ਤੇ ਹੈ ਹੀ ਹੈ ਡੇ ਆਫ ਹਨਾ ਕੱਲ ਤਾਂ ਤਾਂ ਹੀ ਫਿਰ ਕੱਲ ਰੇਡੀਓ ਵੀ ਆਫ ਨਾ
2: ਕੱਲ ਸੈਟਰਡੇ
0: ਹਾਂ ਥਰਸਡੇ ਕੱਲ ਸੀਗੇ ਕੱਲ ਮਟਰ ਪਨੀਰ ਦੀ ਨਹੀਂ ਉਹਨੂੰ ਆਉਂਦੀ ਸੀਗੀ ਨਾ ਰੈਸਪੀ ਬਣਾਉਣੀ ਫਿਰ ਉਹਦੀ ਉਹ ਹੈਲਪ ਕਰਾਉਣ ਗਏ ਮੈਨੂੰ ਬਲਕੀਰਤ ਵੀਰੇ ਨੇ ਸਭ ਦੱਸਿਆ ਨਾ
1: ਨਹੀਂ ਪਰ ਫਿਰ ਵੀ ਇਹਨਾਂ ਨੂੰ ਫਾਈਨ ਤੇ ਅੱਜ ਮੈਂ ਸੁਣਾਉਂਗਾ ਇੱਕ ਬੋਲੀ
3: ਲਿਆਓ ਜੀ ਲਿਆਓ
1: ਸੱਸ ਮਰੀ ਨੇ ਮੁੰਡੇ ਜੰਮੇ ਸੱਸ ਮਰੀ ਨੇ ਮੁੰਡੇ ਜੰਮੇ ਮੁੰਡੇ ਜੰਮੇ ਬਾਰਾਂ ਕੋਈ ਆਵੇਗਾ ਕੋਈ ਜਾਵੇਗਾ ਗੱਡੀਆਂ ਮੋਟਰਾਂ ਪੀ ਪੀ ਪੀ ਗੱਡੀਆਂ ਮੋਟਰਾਂ ਪਾ ਪਾ ਪਾ ਗੱਡੀਆਂ ਮੋਟਰਾਂ ਪੀ ਪੀ ਪੀ
2: ਗੱਡੀਆਂ ਮੋਟਰਾਂ ਪਾ ਪਾ ਪਾ ਵੈਰੀ
3: ਨਾਈਸ ਵੈਰੀ ਨਾਈਸ ਫਤਿਹ ਸਿੰਘ ਤੁਸੀਂ ਟਰੂ ਟੂ ਯੋਰ ਨੇਚਰ ਹੋ ਹੈ
2: ਯੈਸ ਫਤਿਹ ਸਿੰਘ ਨੇ એનર્ਜੀ ਚੱਕਤੀ ਹੈ ਜੀ ਉੱਪਰ
3: ਕੀ ਬਾਤ ਹੈ
2: ਥੈਂਕ ਯੂ ਹੈਵ ਅ ਨਾਈਸ ਡੇ ਸ਼ੋਰਟ ਪੁੱਤੂ
3: ਬਾਏ ਬਾਏ ਬਾਏ ਬਾਏ ਬਾਏ ਆ ਵਧੀਆ ਹੋ ਗਿਆ ਬਈ ਤੂੰ ਇੰਨਾ ਫਾਈਨ ਪਾਤਾ ਕਲੈਕਟ ਮੈਂ ਕਰ ਲਾਂਗਾ ਠੀਕ ਹੈ ਨਾ ਹਾਫ ਹਾਫ ਕਰ ਲਾਂਗੇ ਮੈਂ ਰੇਡੀਓ ਜਿਸ ਤਰ੍ਹਾਂ ਹੀ ਹੁੰਦਾ ਨਾ ਫ੍ਰੀ ਮੈਂ ਪਹੁੰਚਦਾ ਐਂਥਨੀ ਦੇ ਘਰ ਦੇ ਬਾਹਰ ਮੈਂ ਕਹਿੰਦਾ ਦੇਖੋ ਜੀ ਕਲੈਕਸ਼ਨ ਕਰਨਾ ਐਂਥਨੀ ਨਾ ਸੋਚੀ ਪੈ
2: ਜਾਏ
3: ਤਗੜਾ ਬੰਦਾ
2: ਹਜੇ ਨੀ
3: ਹਜੇ ਨੀ ਹਜੇ ਨੀ ਕਰਨਾ ਬਈ ਹੈ ਨਾ ਅਫਸਰ ਅਫਸਰ ਵੀ ਆਏ ਹੁੰਦੇ ਆ ਉਹ ਘਰ ਵਾਲੇ ਤੋਂ ਫੇਰ ਕਰਾਂਗੇ ਠੀਕ ਹੋ ਗਿਆ ਕਿ ਨਹੀਂ ਤੇ ਜੀ ਆਪਣੇ ਅਗਲੇ ਕਾਲਰ ਨੇ ਅਸੀਸ ਕੌਰ
2: ਅਸੀਸ ਕੌਰ ਕਿਹੜੇ ਸੀ ਸਕੋਰ ਨੇ
3: ਇਹ ਤਾਂ ਸੀ ਸਕੋਰ ਹੀ ਦੱਸਣਗੇ
2: ਇਹ ਪ੍ਰੀਟੀ ਵਾਲੇ ਨੇ ਕਿ ਵੈਰੀ ਪ੍ਰੀਟੀ ਵਾਲੇ ਨੇ
3: ਅੱਛਾ ਇਹ ਇਹ ਉਹ ਵਾਲੇ ਨੇ ਕਿ ਇਹਨਾਂ ਨੂੰ ਵਾਜਾ ਮਾਰਦੇ ਰਹੋ ਤੇ ਫਿਰ ਅੱਗੋਂ ਆਉਂਦੇ ਨਹੀਂ ਆ ਅਸੀਸ ਕੌਰ ਨੌਕ ਨੌਕ ਸਤਿ ਸ੍ਰੀ
1: ਅਕਾਲ ਕ੍ਰਿਸ਼ਨਾ ਵਿਜੀ ਤੇ ਨੋਨੀਆ ਜੀ
2: ਸਤਿ ਸ੍ਰੀ ਅਕਾਲ ਥੈਂਕ ਯੂ ਸੋਹਣੇ ਪੁੱਤੂ ਕੀ ਹਾਲ ਚਾਲ
1: ਮੈਂ ਠੀਕ ਆ
2: ਅਸੀਂ ਵਾਜਾ ਮਾਰੀ ਜਾਂਦੇ ਸੀ ਤੁਸੀਂ ਨੀ ਨੀ ਨੀ ਨੀ ਕਰੀ ਜਾਂਦੇ ਸੀਗੇ
1: ਤੁਸੀਂ
3: ਅਸੀਸ ਮੇਰੀ ਹੈਲਪ ਕਰੋ ਯਾਰ ਮੈਂ ਨਾ ਜਿਸ ਤਰ੍ਹਾਂ ਨੌਨੀਆ ਆਂਟੀ ਦੀ ਇੱਕ ਟੈਗ ਲਾਈਨ ਹੈ ਨਾ ਮੈਂ ਵੀ ਟੈਗ ਲਾਈਨ ਰੱਖਣਾ ਚਾਹੁੰਦਾ ਤੁਸੀਂ ਮੇਰੀ ਟੈਗ ਲਾਈਨ ਬਣਾਓ ਮੈਨੂੰ ਹੈਲਪ ਕਰੋ ਨੈਕਸਟ ਥਰਸਡੇ ਤੱਕ ਫਿਰ ਮੈਨੂੰ ਦੱਸ ਦਿਓ ਤੁਹਾਡੀ ਟੈਗ ਲਾਈਨ ਕੀ ਹੈ ਨੋਨੀਆ ਜੀ ਦੱਸੋ
2: ਨੋਨੀਆ ਦਿਆਲ ਜੋ ਰੱਖਦੀ ਹੈ ਸਭ ਦੇ ਹਾਸਿਆਂ ਦਾ ਖਿਆਲ
3: ਤੁਸੀਂ ਵੇ ਕ੍ਰਿਸ਼ਨਾ ਫਿਰ ਅੱਗੇ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਇਹ ਹੁਣ ਤੁਸੀਂ ਪੂਰਾ ਕਰਿਓ ਕਿਸੇ ਤਰੀਕੇ ਤੇ ਮੈਨੂੰ ਦੱਸਿਓ ਠੀਕ ਹੋ ਗਿਆ ਹੈ ਕ੍ਰਿਸ਼ਨਾ ਵੀਰ ਜੀ ਆਉਂਦੇ ਕ੍ਰਿਸ਼ਨਾ ਵੀਰ ਜੀ ਸਿਰਫ ਲੱਗਦੇ ਹੀ ਨੇ ਬੀਜੀ
2: ਮੈਨੂੰ ਆ ਗਿਆ ਆ ਗਿਆ
1: ਕ੍ਰਿਸ਼ਨਾ ਵੀਰ ਜੀ ਆਉਂਦੇ
3: ਨਹੀਂ ਰਾਈਮ ਨੀ ਹੋ ਰਿਹਾ ਨਾ ਸੋਚਣਾ ਪਏਗਾ ਕੋਈ ਨੀ ਤੁਸੀਂ ਆਪਾਂ ਅੱਜ ਹੀ ਥੋੜਾ ਨਾ ਕਰਨਾ ਓਵਰ ਦਾ ਵੀਕਐਂਡ ਸੋਚੋ ਮੰਡੇ ਟਿਊਜ਼ਡੇ ਸੋਚੋ ਵੈਨਸਡੇ ਥਰਸਡੇ ਆਪਾਂ ਫਿਰ ਕੋਈ ਨਾ ਕੋਈ ਕਰ ਲਵਾਂਗੇ ਚਲੋ
2: ਅੱਜ ਅੱਜ ਫਿਰ ਕੀ ਸੁਣਾਉਂਗੇ ਅਸੀਂ ਜੀ ਇਹ ਵੀਰਾ ਵੀਰੇ ਨੂੰ ਸੋਚੋ ਵੀਕਐਂਡ ਤੇ ਬੋਲੀ
1: ਸੁਣਾਉਂਗੀ
2: ਬੋਲੀ
3: ਅੱਛਾ ਵਾਹ ਭਾਈ
2: ਇਹ ਗਾਣਾ ਗਾਣਾ ਵੀ ਨਹੀਂ ਸੁਣਾਇਆ ਕਿੰਨੇ ਦਿਨ ਹੋ ਗਏ ਤੁਸੀਂ
1: ਤਰਵੇ ਤਰਵੇ ਤੂੰ ਮੇਨਾ ਸੁਣੀਦਾ ਮੈਂ ਲਤਾ ਦੇ ਚੜ੍ਹ
3: ਵੈਰੀ ਗੁੱਡ ਤੁਹਾਨੂੰ ਰੀਮਿਕਸ ਗਾਣੇ ਵਧੀਆ ਲੱਗਦੇ ਸੀ ਤੁਹਾਨੂੰ ਗਾਣੇ ਰੀਮਿਕਸ ਰੀਮਿਕਸ ਕੀਤੇ ਗਾਣੇ ਵਧੀਆ ਲੱਗਦੇ ਤੁਹਾਨੂੰ
1: ਨਹੀਂ
3: ਨਹੀਂ ਅੱਛਾ ਫਿਰ 올ਡ ਸੋਲ ਹੈ ਇਹ ਕੁੜੀ ਸਾਡੀ ਤਰ੍ਹਾਂ ਹਨਾ
2: ਯੈਸ
3: ਚਲੋ ਵਧੀਆ ਬਈ ਕਰੋ ਅੱਜ ਇੰਜੋਏ ਆਪਣਾ ਸਕੂਲ ਵਧੀਆ ਵਧੀਆ ਦਿਨ ਤੁਹਾਡਾ ਹੋਵੇ ਫਿਰ ਸੈਟਰਡੇ ਸੰਡੇ
1: ਅੱਛਾ ਮੰਮਾ ਮੈਨੂੰ ਕਹਿ ਰਹੇ ਕਿ ਤੂੰ ਦੋ ਬੋਲੀਆਂ ਸੁਣਾਓ ਤੇ ਮੈਨੂੰ ਬਸ ਮਿਕਸ ਅਪ ਹੀ ਕਰ ਰਹੀ ਮੈਂ ਤਾਂ
3: ਫਿਰ ਤਾਂ ਤੁਹਾਨੂੰ ਰੀਮਿਕਸ ਪਸੰਦ ਹੀ ਹੈ ਨਾ
2: ਯੈਸ
3: ਫਿਰ ਤਾਂ ਕਰੀ ਜਾਂਦੇ ਹੋਗੇ
2: ਯਾਰ ਬੋਲੀਆਂ ਬੋਲੀਆਂ ਦਾ ਠੀਕ ਆ ਤੁਸੀਂ ਫਰੋਕ ਮੈਨੂੰ ਕਦੋਂ ਦੇਣੀ ਆ
3: ਓਹੋ ਇੱਕਦਮ ਫਰੋਕ ਦਾ ਮਸਲਾ ਨਹੀਂ ਹੱਲ ਹੋ ਰਿਹਾ
2: ਅਸੀਸ ਕੌਰ ਪੁੱਤੀ ਪਲੀਜ਼ ਮੈਨੂੰ ਫਰੋਕ
3: ਤੇ ਕਰੋ
2: ਪੁੱਤਰੂ
1: ਜਦੋਂ ਮੈਂ ਤੁਹਾਡੇ ਕੋਲ ਆ
3: ਪ੍ਰਧਾਨਗੀ ਵਗੈਰਾ ਵੀ ਦੇਣੀ ਆਪਾਂ ਸਾਰਾ ਸੈਟਅਪ ਜਿਹਾ ਕਰਨਾ
2: ਪ੍ਰਧਾਨ ਬਣਾ ਦੇਣਾ
3: ਬਸ ਫਿਰ ਅਸੀਸ ਫਿਰ ਐਜ਼ ਅ ਗਿਫਟ ਤੁਹਾਡੀ ਫਰੋਕ ਲੈ ਆਊਗੀ
2: ਠੀਕ ਹੈ ਫ੍ਰੀ
3: ਸਹੀ ਹੋ ਗਿਆ ਅਸੀਸ ਇੱਦਾਂ ਹੀ ਆ ਜਿਸ ਤਰ੍ਹਾਂ ਹੋਂ ਕੀਤੇ ਹੈਗਾ ਕਿ ਐਕਚੁਅਲੀ ਗਾਇਸ ਮੈਂ ਆਈ ਐਮ ਹੋਲੀਡੇਇੰਗ ਮੈਂ ਇੱਥੇ ਨਹੀਂ
2: ਥੈਂਕ ਯੂ
3: ਅਸੀਸ ਥੈਂਕ ਯੂ ਸੋ ਮੱਚ ਯਾਰ ਮੈਨੂੰ ਪਤਾ ਕੀ ਲੱਗਦਾ ਆਪਾਂ ਨਾ ਅਸੀਸ ਦਾ ਨਾਨਾ ਨਾਨਾ ਨਾਰੇ ਮਿਕਸ ਕਰ ਗਏ ਨਾ ਇਸ ਕਰਕੇ ਅਸੀਸ ਫਿਰ ਥੋੜੀ ਨਾ ਮੇਰੇ ਹਿਸਾਬ ਨਾਲ ਬਾਏ ਬਾਏ ਬਾਏ ਬਾਏ ਬਾਏ ਬਾਏ ਤੇ ਮੇਰੇ ਖਿਆਲ ਨਾਲ ਉਸ ਕਰਕੇ ਨਾ ਅਸੀਸ ਦੀ ਅੱਜ ਸੈਟਿੰਗ ਜਿੰਨੀ ਆਈ ਸਹੀ ਐਕਚੁਅਲੀ ਅਬਰਪਟ ਜਿਹਾ ਹੋ ਗਿਆ ਨਾ ਉਹ ਜਿਹੜੀ ਬੋਲੀ ਸੀਗੀ ਬਾਕੀ ਮੈਂ ਕਿਹਾ ਯਾਰ ਸ਼ੁਰੂ ਕਿਤੋਂ ਹੋਰ ਹੁੰਦੀ ਆ ਹੈ ਤੇ ਇਹ ਇੱਥੇ ਕਿੱਦਾਂ ਆ ਗਈ
2: ਹਨਾ ਬਸ
3: ਜੋ ਹੈ ਸੋ ਹੈ ਬਈ ਕੁਛ ਕੀਤਾ ਨਹੀਂ ਜਾ ਸਕਦਾ
2: ਕੁਛ ਕੁਛ ਪਤਾ ਨਹੀਂ ਆ
3: ਅੱਛਾ
2: ਆ ਹਰ ਚੀਜ਼ ਮਿਕਸ ਅੱਜ ਕੱਲ ਪਸੰਦ ਕੀਤੀ ਜਾਂਦੀ ਹੈ ਨਾ
3: ਅੱਛਾ ਇੱਕ ਤੁਸੀਂ
2: ਪਹਿਲਾਂ ਆਪਾਂ ਖਾਣਾ ਖਾਂਦੇ ਸੀ ਖਾਲੀ ਇੰਡੀਅਨ ਅੱਜ ਕੱਲ ਹਰ ਤਰ੍ਹਾਂ ਦਾ ਖਾਣਾ ਚੱਲਦਾ ਸੋ
3: I like it. Good, good, good. Yes. Sab to achha, sab to vadda bachcha. Nonia P. Dayal. Very good. The sade naal agla caller hai ji, Yuvraj.
2: Yuvraj Kaur Singh ji. Kaur ji, sorry.
3: Kaur ho gaya bichara hai.
2: Nahi, aaj main na sver se rakela kha liya si, is karke meri zuban phisal rahi hai.
3: Oh, main taiyo khana chhadya hoya. Haan ji, Yuvraj Singh ji.
2: ਬ੍ਰੇਕਫਾਸਟ ਕਰ ਲਿਆ
4: ਹਾਂਜੀ ਮੈਂ ਤਾਂ ਕਰ ਲਿਆ ਤੁਸੀਂ ਕਰ ਲਿਆ
2: ਨੀਲੀ ਨੀਲੀ ਦੇਰ ਆ ਪਰ ਤੁਸੀਂ ਕੀ ਖਾਧਾ ਬ੍ਰੇਕਫਾਸਟ
4: ਮੰਮਾ ਹਰ ਰੋਜ਼ ਟੋਫੂ ਦੀ ਪਰਾਂਠਾ ਦਿੰਦੇ ਆ
2: ਟੋਫੂ ਦਾ ਪਰਾਂਠਾ
3: ਟੋਫੂ ਦਾ ਪਰਾਂਠਾ ਵਾਹ
2: ਬੱਲੇ ਯਾਰ
3: ਕੀ ਬਾਤ ਹੈ ਦੈਟਸ ਗੁੱਡ ਯਾਰ
2: ਦੈਟਸ ਰੀਲੀ ਰੀਲੀ ਹੈਲਦੀ ਸਟਫ
3: ਹਾਂ ਅੱਛਾ ਲੱਗਦਾ ਤੁਹਾਨੂੰ ਵਧੀਆ ਲੱਗਦਾ ਖਾਣਾ ਵਧੀਆ ਲੱਗਦਾ ਟੇਸਟ
4: ਨਹੀਂ ਵਧੀਆ ਲੱਗਦਾ
2: ਇਟਸ ਓਕੇ ਇਟਸ ਗੁੱਡ ਸਟਫ
3: ਹਨਾ ਇਹ ਵੈਸੇ ਪਹਿਲੀ ਵਾਰੀ ਸੁਣਿਆ ਹੈ ਵਾਲਾ ਕਨਸੈਪਟ ਹੈ
2: ਯੈਸ ਵੀ ਕ੍ਰੀਏਟਿਵ
3: ਮਮ ਇਹ ਕੀ ਚੀਜ਼ ਹੁੰਦੀ ਹੋਏਗੀ ਇਹ ਵਾਲੀ ਟੋਫੂ ਦਾ ਪਰਾਂਠਾ ਹੈ ਕੀ ਬਾਤ ਹੈ ਵੈਸੇ ਵੈਸੇ ਮੈਨੂੰ ਪਰਾਂਠੇ ਖਾਣੇ ਦਾ ਬਹੁਤ ਪਸੰਦ ਆ ਮੈਂ ਟਰਾਈ ਕਰੂੰਗਾ ਥੈਂਕਸ ਟੂ ਯੁਵਰਾਜ ਮੈਂ ਵੀ
2: ਜਦ ਹੁਣ ਕੇਕ ਬਣਨ ਲੱਗੇ ਗੁਲਾਬ ਜਾਮਣ ਵਾਲੇ ਰਸ ਮਲਾਈ ਵਾਲੇ ਟੋਫੂ ਦਾ ਪਰਾਂਠਾ ਨਹੀਂ ਬਣ ਸਕਦਾ
3: ਨਹੀਂ ਬਣ ਸਕਦਾ ਸਹੀ ਕਹਿੰਦੇ ਠੀਕ ਹੈ ਬਈ ਹੋਰ ਯੁਵਰਾਜ ਸਿੰਘ ਜੀ ਕੀ ਸੁਣਾਉਂਗੇ ਸਾਨੂੰ ਟੋਫੂ ਦਾ ਪਰਾਂਠਾ ਖਾ ਕੇ
4: ਇੱਕ ਚੁਟਕਲਾ ਐਮਾਜ਼ਾਨ ਹੁੰਦਾ
2: ਮੈਂ ਤਾਂ ਅੱਜ ਦਿਨ ਤੱਕ ਐਮਾਜ਼ਾਨ
3: ਕੀ ਬਹੁਤ ਘੈਂਟ ਸੀ ਐਮਾਜ਼ਾਨ ਅਮਾਜਾਨ ਸੂਟ ਚਾਹੀਏ ਜੈਫ ਬੇਜ਼ੋਸ ਕਹਿ ਰਿਹਾ ਬਈ ਮੈਂ ਅਮਾ ਨਹੀਂ ਹਾਂ ਭਰਾ
2: ਪ੍ਰਾਈਮ ਹੋ ਜੂਗਾ ਪਮਾਜਾਨ
3: ਪਮਾਜਾਨ ਥੈਂਕ ਯੂ ਯੁਵਰਾਜ ਥੈਂਕ ਯੂ ਸੋ ਮਚ
2: ਥੈਂਕ ਯੂ ਵੈਰੀ ਮਚ ਸੋਨੇ ਪੁੱਤੂ ਦੈਟ ਵਾਸ ਅ ਵੈਰੀ ਨਾਈਸ ਵਨ
4: ਤੇ ਮੇਰੀ ਦੀਦੀ ਵੀ ਸੁਣਾਓਗੀ
3: ਲਓ ਜੀ ਲਓ ਦੀਦੀ ਨਾਲ ਗੱਲ ਕਰਾਓ
4: ਸਤਿ ਸ਼੍ਰੀ ਅਕਾਲ ਆਂਟੀ ਜੀ ਤੇ ਵੀਰ ਜੀ
2: ਸਤਿ ਸ਼੍ਰੀ ਅਕਾਲ ਪਾਰੀ ਨਾਨੀ ਮਾਨੀ ਯੁਵਿਕਾ ਕੀ ਹਾਲ ਚਾਲ
3: ਜੀ ਯੁਵਿਕਾ ਦੀਦੀ ਜੀ ਕਿਵੇਂ ਹੋ
4: ਯੁਵਿਕਾ ਆਂਟੀ ਜੀ ਤੁਸੀਂ ਮੇਰਾ ਨਾਮ ਹਜੇ ਤੱਕ ਤੁਹਾਨੂੰ ਭੁੱਲ ਗਿਆ ਭੁੱਲ ਗਿਆ
3: ਉਹ ਥੋੜੇ ਭੁੱਲ ਗਿਆ ਨਹੀਂ ਬਜ਼ੁਰਗ ਹੋ ਗਿਆ
2: ਮੈਂ ਇਸੇ ਕਰਕੇ ਇਸੇ ਤਰ੍ਹਾਂ ਯਾਦ ਰੱਖਣਾ ਚਾਹੁੰਦੀ ਹਾਂ ਤਾਂ ਕਿ ਤੁਹਾਨੂੰ ਯਾਦ ਰਹੂਗਾ ਕਿ ਨੂਨੀ ਆਂਟੀ ਮੇਰਾ ਨਾਮ ਯੁਵਿਕਾ ਬੁਲਾਉਂਦੇ ਨੇ
3: ਅੱਛਾ
2: ਯਸ਼ਿਕਾ ਦੀ ਥਾਂ ਤੇ
3: ਆ ਦੇਖ ਲਓ ਯਾਰ ਟ੍ਰਿਕਸਟਰ ਆਂਟੀ
2: ਬ੍ਰੇਕਫਾਸਟ ਤੁਹਾਡਾ ਹੋ ਗਿਆ
4: ਨਹੀਂ ਹਲੇ ਘਰ ਨਾ ਯੂ ਵੀ ਕਾਲੀ ਕਰਦਾ ਇਧਰ ਇਹਨੇ ਸਕੂਲ ਜਾਣਾ ਹੁੰਦਾ ਫਿਰ ਛੇਤੀ ਛੇਤੀ ਚੱਲ ਜਾਂਦਾ ਫਿਰ ਅਸੀਂ ਆਰਾਮ ਨਾਲ ਕਰਦੇ ਹਾਂ ਬੈਠ
0: ਟੋਫੂ ਦਾ ਮਿਕਸਚਰ ਥੋੜਾ ਬੈਟਰ ਕਰ ਦਿੰਦਾ ਕਿ ਚਲੋ ਹੁਣ ਇਹਨੂੰ ਥੋੜਾ ਹੋਰ ਵਧੀਆ ਕੀਤਾ ਜਾਏ
2: ਹੋਰ ਮਸਾਲੇ ਪਾਓ ਟੋਫੂ ਕੱਢ ਕੇ ਚਾਲੂ ਪਾਓ
0: ਕਿੰਨਾ ਵਧੀਆ ਸੀਨ ਲੱਗਿਆ ਹੈ ਨਾ ਸੋਚੋ ਚਲਾ ਗਿਆ ਹਾਂ ਚਲ ਗਿਆ ਚਲੋ ਮੰਮੀ ਹੁਣ ਕਰ ਲਓ ਕੱਢ ਲਓ ਆਲੂ ਕੱਢ ਲਓ ਅੱਜ ਫੇਰ ਤੈਨੂੰ ਟ੍ਰਿਕ ਕਰਤਾ
2: ਅੱਜ ਅੱਜ ਫਿਰ ਕੀ ਸੁਣਾਓਗੇ ਸੋਹਣੇ ਪੁੱਤੂ
4: ਇੱਕ ਚੁਟਕਲਾ
2: ਓਕੇ
0: ਜੀ ਲਿਓ
4: ਪੱਪੂ ਘਰੇ ਆਉਂਦਾ ਆਪਦਾ ਟੈਸਟ ਲੈ ਕੇ ਤੇ ਕਹਿੰਦਾ ਮੰਮਾ ਮੈਨੂੰ ਨਾ 90 ਚੋਂ 100 ਚੋਂ 90 ਨੰਬਰ ਮਿਲ ਗਏ ਤੇ ਉਹਦੀ ਮੰਮੀ ਕਹਿੰਦੀ ਅੱਛਾ ਮੈਨੂੰ ਦਿਖਾ ਤਾ ਸਹੀ ਉਹਦੀ ਮੰਮੀ ਦੇਖਦੀ ਆ ਤੇ ਕਹਿੰਦੀ ਲੈ ਤੈਨੂੰ ਤਾਂ 9 ਮਿਲੇ ਜ਼ੀਰੋ ਦਾ ਤੂੰ ਆਪ ਹੀ ਲਾਈ ਲੱਗਦੀ ਆ ਤੇ ਉਹਦੀ ਮੰਮੀ ਉਹਦੇ 2-3 ਧਰ ਦਿੰਦੀ ਆ ਪੱਪੂ ਰੋਂਦਾ ਕਹਿੰਦਾ ਮੰਮੀ ਲੈ ਮੈਂ 9 ਥੋੜਨਾ ਮੈਂ ਤਾਂ
0: ਬੜਾ ਵਧੀਆ
4: ਸੀ
0: ਤੁਹਾਡਾ ਫਰਾਈਡੇ ਵਧੀਆ ਵਧੀਆ ਹੋਵੇ ਬਈ ਕਿਆ ਬਾਤ ਹੈ ਮੈਂ ਤਾਂ 9 ਲਾਇਆ ਸੀ ਹੈ ਬੜੀ ਪ੍ਰੋਬਲਮ ਅੱਛਾ ਫਿਰ ਵੀ ਪਤਾ ਲੱਗਦਾ ਕਿ 0 ਲਿਖਣਾ ਨਹੀਂ ਆਉਂਦਾ ਸੀ ਮੈਡਮ ਨੂੰ ਮਤਲਬ ਮੈਡਮ ਦਾ 0 ਇੰਨੀ ਮਾੜੀ ਕੁਆਲਿਟੀ ਦਾ ਸੀਗਾ ਕਿ ਉਹ ਮਾਤਾ ਕਹਿੰਦੀ ਕਿ ਇੱਕ ਤਾਂ ਨਲਾਇਕ ਹੈ ਮੇਰਾ ਮੁੰਡਾ ਇੰਨੇ ਹੀ ਉਸ ਲੈਵਲ ਦਾ 0 ਲਾਇਆ ਹੋਣਾ ਦੇਖੋ
2: ਜੇ ਸਹਿੰਦਾ 3 ਲਾ ਲੈਂਦਾ ਤਾਂ ਯਾਰ ਗੁਜ਼ਾਰਾ ਹੋ
0: ਜਾਂਦਾ ਹੱਦ ਯਾਰ ਤੇ ਸਾਡੇ ਨੈਕਸਟ ਕਾਲਰ ਨੇ 142 ਹੈ ਜੀ ਇਹਨਾਂ ਦੇ ਨੰਬਰ ਤੇ ਐਂਡ ਚ 142
5: जयराम जी की बहनियाँ
2: जयराम जी की बहनियाँ क्या हाल चाल भाई
0: यार
5: ठीक भाई
2: फीजी घूमत रही
5: नहीं हम बड़ी आई भैया जी और ना आपके आपके हैप्पी बर्थडे भैया जी
0: अच्छा धन्यवाद धन्यवाद
2: आज है
0: खूब भालो
5: हाँ कृष्ण जन्माष्टमी है ना कृष्णा जी का अष्टमी है
0: ਨੋਨੀਆ ਜੀ ਇਜ਼ ਸੋ ਸਵੀਟ ਉਹਨਾਂ ਦੀ ਨਾ ਅੱਖਾਂ ਦੇ ਅੰਦਰ ਨਾ ਮੈਨੂੰ ਇਸ ਤਰ੍ਹਾਂ ਨਾ ਕਹਿ ਲਓ ਇੱਕ ਫਰਾਉਨ ਜੀ ਦਿਸ ਗਈ ਕਿ ਯਾਰ ਮੈਂ ਕ੍ਰਿਸ਼ਨ ਨੂੰ ਵਿਸ਼ ਨਹੀਂ ਕੀਤੀ ਉਹਨਾਂ ਦਾ ਮੂਡ ਇੰਨੀ ਜਲਦੀ ਵਿਚਾਰਿਆਂ ਦਾ ਡਾਊਨ ਹੋਇਆ ਨਹੀਂ ਮੇਰਾ ਨਹੀਂ ਉਹ ਉੱਪਰ ਵਾਲੇ ਗੀਤਾ ਵਾਲੇ ਜੇ ਗੀਤਾ ਗਈ ਨਾ ਜਿਹਨੂੰ ਉਹ ਵਾਲੇ ਅਸੀਂ ਤਾਂ ਬਸ ਹਾਂਜੀ ਮੈਲਬਨ ਹੀ ਕਹਿ ਪਾਉਂਦੇ ਹਾਂ ਅਸੀਂ ਇਸ ਤੋਂ ਉੱਪਰ ਨਹੀਂ ਪਹੁੰਚ ਪਾਏ
5: ਮੈਂ ਕਿਹਾ ਕ੍ਰਿਸ਼ਨ ਜਨਮਾਸ਼ਟਮੀ ਹੈ ਕ੍ਰਿਸ਼ਨ ਜਨਮਾਸ਼ਟਮੀ ਹੈ ਤਾਂ ਕਨਹਈਆ ਜੀ ਕੋ ਹਮ ਜਰਾ ਬਿਸਵਿਸ ਕਰਦੇ ਹਾਂ
0: ਜੀਤੀ ਰਹੋ ਖੁਸ਼ ਰਹੋ ਪ੍ਰਸੰਨ ਰਹੋ ਮਸਤ ਰਹੋ ਸਵਸਥ ਰਹੋ ਆਨੰਦਿਤ ਰਹੋ ਤਥਾਸਤੂ
5: ਆਯੁਸ਼ਮਾਨ
0: ਭਵਾ
2: ਕੀਰਤੀਮਾਨ ਭਵਾ
0: ਕੀਰਤੀਮਾਨ ਵੀ ਭਵਾ ਲੋ ਹੋਰ ਦੱਸੋ ਇੱਕ ਤੁਸੀਂ ਹੋਰ ਭਵਾ ਕਰਾਉਣਾ ਚਾਹੁੰਦੇ ਹੋ ਮੈਂ ਓਕੇ ਇਸ ਤੋਂ ਬਾਅਦ ਪ੍ਰੀਮੀਅਮ ਸਬਸਕ੍ਰਿਪਸ਼ਨ ਹੈ ਐਟ $6.99 ਓਨਲੀ ਫ੍ਰੀ ਟ੍ਰਾਇਲ ਚ ਇੰਨੇ ਮਿਲਣਗੇ
5: ਗੀਤਾ ਦੇ ਉਪਦੇਸ਼ ਨਾ ਦੇਣ ਲੱਗ ਜਾਣਾ
0: ਸੋਰੀ ਦੈਟ ਇਜ਼ ਆਰ ਪਲੈਟੀਨਮ ਦੈਟ ਇਜ਼ $18 ਓਨਲੀ
5: ਪਾਰਥ ਸਾਹਮਣੇ ਕੋਈ ਤੁਸੀਂ ਸ਼ੁਰੂ ਇਹਨਾਂ ਹੋ ਜਾਣਾ ਪਾਰਥ ਸਾਹਮਣੇ ਕੋਈ ਵੀ ਹੋ ਤੀਰ ਚਲਾ ਗਾਂਧੀ ਪਾਰਥ ਗਾਂਧੀ ਉਠਾਓ ਇਹਨਾਂ ਕਰਨ ਲੱਗ ਜਾਣਾ
0: ਤੁਸੀਂ ਨੋਨੀਆ ਜੀ ਵਿਚਾਰੇ ਬਿਨਾਂ ਗੱਲੋਂ ਇਹਨਾਂ ਦੁਰਯੋਧਨ ਬਣਾਤੇ ਮੇਰੇ ਸਾਹਮਣੇ ਬੈਠੇ
5: ਪਤਾ ਕ੍ਰਿਸ਼ਨਾ ਮੇਰੇ ਤੋਂ ਤਾਂ ਤੀਰ ਉਛਲਣਾ ਵੀ ਨਹੀਂ ਜੋ ਮੇਰੀ ਹਾਲਤ ਆ ਤੇ ਤੂੰ ਰਹਿ ਨੀ ਗਈ
0: ਵੀ ਠੀਕ ਹੈ
2: ਇਹ ਤਾਂ ਕਹੀਂ ਪੇ ਨਿਗਾਹੇਂ ਕਹੀਂ ਪੇ ਨਿਸ਼ਾਨਾ ਹੋ ਗਿਆ ਰੇ
5: ਆਜ ਕਾ ਦਿਨ ਹੀ ਐਸਾ ਹੈ ਨਾ ਬਹਿਨ ਕਾ ਕਰੀ ਕਰੇ ਕੇ ਕੜਾ ਲਾ ਕਭੀ ਕਭੀ
2: ਕਰ ਲੈ ਬਹਿਨ ਔਰ
5: ਕਾ
2: ਛੁੱਟੀ ਮਨਾਵਤ ਰਹੀ ਬਹਿਨ ਇਤਨੇ ਦਿਨ ਨਹੀਂ ਆਵਤ ਰਹੀ ਕਾ ਬਾਤ
5: ਅਰੇ ਬਹਿਨ ਬਤਾਏ ਕਭੀ ਤੋ ਹੈ ਬਸ ਰਾਹੇ ਦਾ ਮੈਂ ਛੇੜ ਦਰਦਾਂ ਨੂੰ ਬਹੁਤ ਦਰਦਾਂ ਨੇ ਭੈਣ
2: ਸਤੋ ਦਰਦ ਸੁਣਾਏ ਨਹੀਂ ਜਾਣੇ
0: ਦਰਦਾਂ ਮੇਲੇ ਬੰਦਾ ਆ ਜਾਂਦਾ ਪੰਜਾਬੀ ਤੇ ਫੇਰ ਨਹੀਂ ਚੱਲਦੀ ਭੋਜਪੁਰੀ ਫੇਰ ਰਾਜ ਸ਼੍ਰੀ ਵਿਮਲ ਕੁਛ ਨਹੀਂ ਚੱਲਣਾ ਨਾ ਨਾ ਨਾ
5: ਨਹੀਂ ਚੱਲੇਗਾ ਨਾ ਹੀ ਚੱਲੇਗਾ ਭਈਆ ਕਾ ਕਰਲ ਜਾਏ
2: ਅਜੋ ਬਿਕਾਜ਼ ਚੂੜੇ ਨੂੰ ਭੋਜਪੁਰੀ ਚ ਪਤਾ ਨਹੀਂ ਨਾ ਕੀ ਕਹਿੰਦੇ ਨੇ
0: ਯੈਸ
5: ਨਹੀਂ ਪਤਾ ਕਾ ਜੋ ਜੋ جو درد ہو نا وہ اپنی لینگویج میں نکلا لا, جیسے گالی اپنی لینگویج میں نکلا لا.
3: ہاں
2: نکلا. آج آج رنجوت جی نہیں بات ہو آپ کے ساتھ بھوجپوری نہیں بولے لا.
5: کوئی بات نہیں,
0: جتنے بھی سے بیٹھے میری گیلا گاڑی میں سنت مہاتما کوئی نہیں چمبل کے ڈاکو سے. میں ہریانوی یاد کی, میں تھوڑی کوشش کروں گا.
5: کیا بات ہے, دیکھا ہم بھوجپوری بولت باڑی, جو ہاں راجستھانی بولت باڑی, ہریانوی بولت, مطلب ملٹی کلچرل, مطلب ماشاء اللہ ماشاء اللہ
3: ماشاء اللہ.
2: وہ کون سی بھاشا ہے,
0: کدوکشے ادرکم
2: راہ چل تو مسافر موہری لے.
5: ہاں یہ تو بھوجپوری ہے, چلو تو مسافر مولی رے
2: پنجرے والی منی.
0: میں کہنا تھوڑا نارمل جو ہو جائے
2: اپا ایویں پنوڑیا تو کنیا
0: پولینیشن باہر نہ کھڑی ہو جا کے
5: ہمرے پیروں میں گنگرو بندھا دے تو پھر میری چال دیکھ لے, پان کھائے سیاں ہمار ہو.
0: اوہ آئی لائک دیٹ,
5: بولا تو صحیح. اچھا چٹکلا سنا دیں؟
0: ہاں جی ہاں جی پلیز پلیز, بچے بھی ویٹ کر رہے ہیں. ہاں جی پلیز, تھینک یو تھینک یو.
5: اچھا کرشنا جی آپ کے لیے ہے کہ جو ہے نا موجے جو ہے نا بھیا جی وہ بالکل دھو دھا کے پہنا کرو, ٹھیک ہے؟
0: ٹھیک ٹھیک.
5: کیونکہ اگر کامیابی سنو سنو سنو موجے ہمیشہ ہمیشہ ایسا دھو کے پہننے چاہیے, کیونکہ اگر کامیابی قدم چومنے آئی تو ایسا نہ ہو کہ بے ہوش ہو جائے.
0: ٹھیک ہے ٹھیک ہے, ویری نائس ویری نائس.
2: نہیں نہیں نہیں پھر ہم کامیابی کے قدم چوم لیں گے.
5: نونیا جی اگر آپ ہیں تو کچھ بھی پاسبل,
2: اینی تھنگ, یس
5: اینی تھنگ.
0: تھینک یو جی, تھینک یو سو مچ.
5: اوکے جی اوکے جی
2: منندے جی, بہت بہت مس کیتا تھانو انہیں دن گل بات نہ کر کے.
0: کیا بات ہے بھائی, میں تے ٹینشن کھا گیا. پولین باہر آ کے کہندی میں ایتھے نہیں نجٹ پا رہی, اے آپ چی ہریانہ گجرات بھالو بھی بولے سے وچ جے میں ہلکا جا ممتا دیدی جو کہتا تھوڑا میں بھی بولتا سی گا انوں کی کہندے
2: بھالو
0: باشی بھالو باشی بھالو بھالو باشی آفٹر بھالو باشی.
2: چائے کھاوے چھو؟
0: چائے کھاوے چھو؟
2: چائے
0: تو پیوے چھو.
2: نو نو نو چائے پیوے بنگالی بنگالی بنگالی کھان کو ہر چیز کھانی ہندی ہے نا.
0: اچھا میں نا بنگالیز یہ کیونکہ ساری کلاس چ ایک لڑکا سی ہی واز فرام بنگال جیسا بیسیکلی مجھے تد پتا لگا وہ لوگ ایچ لگا نہیں ایس دے اگے کیونکہ انہوں کا جڑا ایس ہے نا وہ ہے ہی چ دے ڈونٹ ہیو دا ساؤنڈ آف س ان دیئر لینگویج ایٹ آل. ہاں سو انہوں نے ششا جیسا سورو ہے نا تو انہوں نے شورو ہے, اٹ از شورو گانگلی تو وہ نام شبھم سے کہتا اسی بڑا کہنا میں پڑھیا لکھا آدمی ہے ایس یو بی ایچ کیوں لکھنا ہے, کہتا نہیں ہمارے ایس ایچ نہیں ہوتا ہے. میں کہا ٹھیک ہے نہیں ہوتا ہے تو نہیں ہوتا ہے, پر ساڈے کول ڈڈوال صاحب ہوتے ہیں آپ پھر انہوں نے گل کرتے ہیں.
2: جی ہیلو ڈڈوال صاحب.
6: سسکال
0: انکل
2: جی سسکال.
0: کیا ٹھیک ٹھاک؟
6: ہاں جی
0: کی چل رہی ہے بس ودیا یار. اوکے سائیکل تے
2: کیا بات,
0: واہ بھائی واہ,
2: میرے سائیکل تے ٹلیاں بجاوندا جاؤں,
0: کیا بات ہے چوبرا گڈی مل گئی پھر ہے, پہلی پہلی سائیکل والی ہے, کیا
2: پوچھو نا کچھ,
0: ہن ٹور ٹپا پورا ہونا ڈڈوال صاحب دا,
2: ہی پھروں
0: ہائے ہائے, کیا بات ہے. کی سناؤں گے سانو اج؟
6: پوئم
0: پوئم. اوئے لے آؤ جی لے آؤ.
2: ویری نائس.
6: ہیلو مسٹر جانی, تیر پنڈو بڑی سونی, تیر پنڈو آتا تیرا سارا کچھ پاتا.
0: جانی ایک ہی ہو گیا بےچارے جانی نا, میں ہر واری جھوٹ بولتا رہتا میرے نا, صدیاں بیت گیا پاپا جی کرانتیکاری
2: ہوئے.
0: تھینک یو ڈڈوال صاحب,
2: تھینک یو. Bye bye. Have a nice day.
3: ਪੂਰਾ ਯੋ ਯੋ ਹਨੀ ਸਿੰਘ ਸਟਾਈਲ ਪੂਰਾ ਪਾ ਦੇਣਾ ਤੇ ਲਾਸਟ ਬਟ ਨੈਵਰ ਦ ਲੀਸਟ ਸਾਡੇ ਨਾਲ ਜੁੜਨ ਲੱਗੇ ਨੇ ਤਵਨੀਤ ਸਿਬਲਿੰਗਸ ਅੱਜ ਕੌਣ ਹੋਏਗਾ ਪਹਿਲੇ ਕੱਲ ਬੜਾ ਟ੍ਰਿਕ ਕੀਤਾ ਇਹਨਾਂ ਨੇ ਮੈਨੂੰ
2: ਵੈਰੀ ਇੰਪੋਰਟੈਂਟ ਕਿਡ ਸਭ ਤੋਂ ਪਹਿਲਾਂ ਆਉਣਗੇ
3: ਅੱਛਾ ਓਏ ਕਲੇਸ਼ ਪਾਓ ਤੁਸੀਂ ਉਹ ਅੱਗੇ ਨਹੀਂ ਦੂਸਰੇ ਨੂੰ ਬਖਸ਼ਦੇ ਤੁਸੀਂ ਨਹੀਂ ਸਕੂਲ ਜਾਣ ਦੇਣੇ ਅੱਜ ਦੇਖੇ ਵੈਰੀ ਗੁੱਡ
2: ਹੈਲੋ
3: ਹੈਲੋ ਹੈਲੋ ਹੈਲੋ
7: ਸਤਿ ਸ਼੍ਰੀ ਅਕਾਲ ਸੰਤਾ ਵੀਰ ਜੀ ਤੇ ਆਰਤੀ ਜੀ
2: ਸਤਿ ਸ਼੍ਰੀ ਅਕਾਲ ਸਾਡੀ ਪਿਆਰੀ ਪਿਆਰੀ ਕਾਟੋ ਜੀ
7: ਕੀ ਹਾਲ ਹੈ
3: ਵਧੀਆ ਪਰ ਗੱਲ ਕੌਣ ਕਰਦਾ ਪਿਆ ਸਾਡੇ ਨਾਲ ਐਸ਼ਲੀਨ ਪਰ ਤੁਸੀਂ ਪਹਿਲੇ ਚਲੋ ਮੈਨੂੰ ਪਿਕ ਕਰ ਲਿਆ
7: ਕ੍ਰਿਸ਼ਨਾ ਵੀਰ ਜੀ ਤੁਸੀਂ ਬਹੁਤ ਜਾਮਲੇ ਹੋਏ ਜਦੋਂ ਅੰਕਲ ਆਏ ਨੀ ਹੋਏ ਸਾਨੂੰ ਰੋਜ਼ ਤੁਸੀਂ ਵਾਰੀ ਲਾਸਟ
3: ਮੈਨੂੰ ਲੱਗਾ ਕਿ ਰਣਜੋਤ ਅੰਕਲ ਵੀ ਤਾਂ ਲਾਸਟ ਹੀ ਕਰਦੇ ਆ ਮੈਨੂੰ ਬੌਸ ਨੇ ਇਸ ਤਰ੍ਹਾਂ ਸਿਖਾਇਆ
7: ਰਣਜੋਤ ਅੰਕਲ ਸਾਨੂੰ ਸੀਸ ਤੋਂ ਬਾਤ ਵਾਰੀ ਦਿੰਦੇ
3: ਅੱਛਾ ਨਹੀਂ ਨਹੀਂ ਚਲੋ ਮੈਂ ਹੁਣ ਨੋਟ ਕਰ ਲਿਆ ਮੈਨੂੰ ਪਤਾ ਕੀ ਪੁੱਤੂ ਪਤਾ ਕੀ ਲੱਗਦਾ ਮੈਨੂੰ ਲੱਗਦਾ ਤੁਹਾਡਾ ਸਕੂਲ ਨਾ ਸ਼ਾਇਦ ਥੋੜਾ ਲੇਟ ਲੱਗਦਾ ਮੈਂ ਤਾਂ ਕਰੇ ਕਰਦਾ ਚਲੋ ਨੈਕਸਟ ਟਾਈਮ ਸਭ ਤੋਂ ਪਹਿਲਾਂ ਹੀ ਤੁਹਾਡਾ ਨੰਬਰ ਲਾ ਦੇਣਾ ਮੈਂ ਹੋਰ ਦੱਸੋ ਸਰਦਾਰ ਜੀ ਨਾਲ ਹੋਣਗੇ ਵੀਰ ਜੀ ਹਨਾ ਉਹਨਾਂ ਨੂੰ ਕਹਿ ਦਿੰਦੇ ਤੁਸੀਂ ਟ੍ਰੈਫਿਕ ਸਾਰਾ ਦੱਸ ਦੋ ਉਹਨਾਂ ਨੂੰ ਹੁਣ ਜਾ ਕੇ ਗੱਲ ਕਰਨੀ ਹੈ ਮੇਰੇ ਨਾਲ ਆਪਾਂ 7 to 8 ਤੁਹਾਡੇ ਨਾਲ ਹੀ ਕਰਨਾ ਡਨ ਹੋ ਗਿਆ ਲਾਂਬਾ ਸਾਰਾ ਲਾ ਦੇਣਾ ਡਨ ਹੋ ਗਿਆ
7: ਸਾਰੀ ਗੱਲਾਂ ਦੱਸਣੀ
3: ਅੱਛਾ ਚਲੋ ਇੱਕ ਤਾਂ ਰਣਜੋਤ ਅੰਕਲ
2: ਫਿਰ ਪਤਾ ਕੀ ਫਿਰ ਪਤਾ ਕੀ ਤਾਂ ਬਾਅਦ ਚੋ ਫੋਨ ਕਰਿਓ ਮੈਂ ਵੀ ਸ਼ਿਕਾਇਤਾਂ ਲਾਉਣੀਆਂ ਨੇ
3: ਬਲਕੀਰਤ ਵੀਰੇ ਦੀ ਇਹਨਾਂ ਦੇ
2: ਤਵਨੀਤ ਦੀ ਟੀਮ ਚ ਮੈਂ
3: ਇਹ ਜਾਣ ਕੇ ਬੋਲਦੇ ਪਏ ਆ
2: ਮੈਂ ਸੱਚੀ ਮੁੱਚੀ ਤਵਨੀਤ ਦੀ ਟੀਮ ਚ ਤਵਨੀਤ ਆਈ ਲਵ ਯੂ
3: ਸਾਨੂੰ ਵਧੀਆ ਵਧੀਆ ਤਵਨੀਤ ਜੀ
7: ਇੱਕ ਬੋਲੀ
3: ਲਿਆਓ ਜੀ ਲਿਆਓ

0: वेलीदा
1: कुर्ता
0: कुर्ता
1: बोलिया
0: बोलिया
1: ना
0: पावे
1: पावे। क्या बात,
0: कुर्ता बोलिया
1: कुर्ता बोलिया।
0: एक इन्ने चीक मारी
1: ए बीरे ने मारी है, अरे का बीरा मारदा पे है।
0: मेरे दादके लुधियाने
1: अच्छा। मेरे भी दाद के लुधियाने ने।
2: वाह भाई वाह,
1: फिर तो अपन सेम सेम हो गए।
2: गुड, लुधियाना शहर
0: में ऐसे फुल ऐसे फुल्ला वाले चौंक ते रहंदे।
1: फुल्ला वाले चौंक ते रहने हो?
2: अच्छा,
1: असि कलियां वाले चौंक ते रहने हैं।
2: क्या बात
1: है, नाल ही नाल ने।
2: मैं एको बारी गया लुधियाने, उत्थे मैं रुखां वाले चौंक तो वापस मुड़ आया ही।
1: अंदर बड़न दिता
2: मैं सफेदे वाले चौंक तो ही मुड़ आया। मैं समझ नहीं आया करना की मैं वापस
0: मैं कहता सफेदे ही है सर।
2: हां जी, मैं गेड़े मारदा सी। यस यस यस,
1: ये ताही ताही करके वीरे नु अंदर नहीं जान दिता उन्होंने, गेड़े मारदा सी वीरे।
2: हां हां हां, मैं उते ना एक बहुत कहंदे बहुत मशहूर रेस्टोरेंट है, मैं वो लबन गया, मैंने लबया ने, फिर मैं वापस आ गया खिज के। मैं क्या तो गल ना हुई यार, ਇਹ ਤਾਂ ਕੋਈ ਮਸਲੇ ਦਾ ਹੱਲ ਨਾ ਹੈ। ਇੱਕ
1: ਮਸ਼ਹੂਰ ਰੈਸਟੋਰੈਂਟ ਹੈ ਜਿਹੜਾ ਲੱਭਿਆ ਹੀ ਨਾ,
2: ਨਾਮ ਹੀ ਮਸ਼ਹੂਰ ਸੀਗਾ।
0: ਤੁਸੀਂ ਕਦੀ ਦੁਬਈ ਗਏ?
2: ਹਾਂਜੀ ਦੁਬਈ,
0: ਹਾਂਜੀ ਤੁਸੀਂ ਕਦੀ ਦੁਬਈ ਗਏ?
2: ਬਸ ਮੈਂ ਜਾ ਰਿਹਾ ਹੁਣ, ਨੈਕਸਟ ਵੀਕ ਜਾ ਰਿਹਾ। ਰਣਜੋਤ ਅੰਕਲ ਨੇ ਕਿਹਾ ਤਾਂ ਕਿ ਲੈ ਤੈਨੂੰ ਟ੍ਰਿਪ ਗਿਫਟ ਕਰਤਾ, ਮੈਨੂੰ ਟ੍ਰਿਪ ਗਿਫਟ ਕੀਤਾ ਉਹਨਾਂ ਨੇ, ਤੇ ਮੈਂ ਨੈਕਸਟ ਵੀਕ ਜਾ ਰਿਹਾ।
1: ਮੈਂ ਤਾਂ ਬਹੁਤ ਵਾਰੀ ਗਈ ਹਾਂ ਸੁਪਨੇ ਚ। ਅਸੀਂ
0: ਗਏ ਲਾਸਟ ਈਅਰ।
2: ਓਹ ਵਧੀਆ ਲੱਗਾ ਸੀ
1: ਉੱਥੇ? ਕੀ ਵਧੀਆ ਲੱਗਿਆ ਸੀ?
0: ਬੁਰਜ ਖਲੀਫਾ।
1: ਕਿੱਡਾ ਵੱਡਾ ਹੈ ਬੁਰਜ
0: ਖਲੀਫਾ? ਮੇਰੇ ਤੋਂ ਵੱਡਾ।
2: ਅੱਛਾ ਹਾਂ, ਆ ਆ ਤੁਹਾਡਾ ਮਿਆਰ ਬੜਾ ਠੀਕ ਹੈ, ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਵੈਰੀ ਗੁੱਡ।
1: ਇਹ
2: ਤਵਨੀਤ, ਤੁਸੀਂ ਇੱਥੇ ਦਾ ਯੂਰੇਕਾ ਟਾਵਰ ਦੇਖਿਆ? ਜਿਹੜਾ ਇੱਥੇ ਯੂਰੇਕਾ ਟਾਵਰ ਹੈ, ਜਿਹੜਾ ਇੱਥੇ ਮੈਲਬਨ ਚ ਹੈਗਾ ਯੂਰੇਕਾ ਟਾਵਰ ਸਕਾਈ ਡੈਕ, ਉਹ ਵੇਖਿਆ ਤੁਸੀਂ? ਉੱਥੇ ਗਏ? ਸਿਫਾਰਿਸ਼ ਪਾਤੀ ਆ।
1: ਨੋ ਤਵਨੀਤ, ਮੈਂ ਲੈ ਕੇ ਚੱਲੂਗੀ, ਠੀਕ ਆ?
2: ਡਨ ਹੋ ਗਿਆ, ਗਰਲਸ ਡੇ ਆਊਟ ਕਰ ਲਿਓ ਤੁਸੀਂ ਸਾਰੇ।
0: ਹਾਂ
2: ਹਨਾ, ਗੁੱਡ ਹੋ ਗਿਆ ਫਿਰ।
1: ਇਟਸ ਵੈਰੀ ਨਾਈਸ।
2: ਚਲੋ ਗੁੱਡ ਹੋ ਗਿਆ, ਗੁੱਡ ਹੋ ਗਿਆ, ਗੁੱਡ।
0: ਦੁਬਈ ਚ ਉੱਥੇ ਕੋਈ ਕੀੜੇ ਵੀ ਨੀ ਹੈਗੇ, ਤੇ ਉੱਥੇ ਕੋਈ ਰਬਿਸ਼ ਵੀ ਨੀ ਹੈ, ਤੇ ਕਿਸੇ ਜੇ ਚੋਰੀ ਕਰ ਲਈ ਉਹਨੂੰ ਪਨਿਸ਼ਮੈਂਟ ਮਿਲੂਗਾ, ਜਿਵੇਂ ਉਹ ਜੇਲ ਚ ਰਹੋਗੇ ਜਾਂ ਉਹਨਾਂ ਦਾ ਹੱਥ ਵੱਜੂਗੇ।
2: ਅੱਛਾ, ਬੜਾ ਮੁਸ਼ਕਿਲ ਹੈ ਕੰਮ ਯਾਰ।
0: ਜੇ ਤੁਸੀਂ ਚੋਰੀ ਕੀਤੀ।
2: ਅੱਛਾ, ਜੇ ਚੋਰੀ ਕੀਤੀ, ਓਕੇ ਓਕੇ। ਕ੍ਰਿਸ਼ਨ
1: ਆਪਣਾ ਤਾਂ ਨਹੀਂ ਕੰਮ ਹੋਣਾ, ਪਰ ਜੇ ਪਤਰੇ ਬਿਨਾਂ ਬਣਨਾ ਨਹੀਂ ਕੰਮ। ਨਹੀਂ
2: ਨਹੀਂ, ਮੁਸ਼ਕਿਲ ਹੈ ਨਾ।
1: ਨਾ ਨਾ ਨਾ ਨਾ ਨਾ,
2: ਆਪਾਂ ਰਹਿਣ ਦਿੰਨੇ,
1: ਆਪਾਂ ਰਹਿਣੀ ਦਿੰਨੇ,
2: ਆਪਾਂ ਥੋੜੇ ਸੇਫ ਜੇ ਮੁਲਕ ਚਲ ਜਾਵਾਂਗੇ, ਸੋਮਾਲੀਆ ਟਾਈਪ ਹੋ ਗਿਆ।
0: ਨਹੀਂ ਤੁਸੀਂ ਉੱਥੇ ਜਾਈਓ, ਪਰ ਚੋਰੀ ਨਾ ਕਰਿਓ।
2: ਅੱਛਾ, ਚੋਰੀ ਨਾ ਕਰੀਏ, ਠੀਕ ਹੈ। ਚਲੋ ਇੱਥੋਂ ਹੀ ਕਰਕੇ ਕਿਉਂਕਿ ਚਲ ਚਲ ਜਾਵਾਂਗੇ,
0: ਫੇਰ ਤੁਹਾਨੂੰ ਪਨਿਸ਼ਮੈਂਟ ਮਿਲੂਗਾ।
1: ਓਕੇ
2: ਚਲੋ ਠੀਕ ਹੈ, ਥੈਂਕ ਯੂ ਬਾਈ ਤਮੀਜ਼ ਕੌਰ, ਬਹੁਤ ਬਹੁਤ ਤੁਸੀਂ ਵਧੀਆ ਸਿੱਖਿਆ ਦਿੱਤੀ ਅੱਜ ਸਾਨੂੰ, ਸਾਨੂੰ ਦੋਨਾਂ ਨੂੰ ਬਹੁਤ ਲੋੜ ਸੀਗੀ,
1: ਸਾਨੂੰ ਬਚਾ ਲਿਆ ਤੁਸੀਂ,
2: ਥੈਂਕ ਯੂ ਸੋ ਮਚ। ਤੇ ਹੁਣ ਕੌਣ ਗੱਲ ਕਰੂਗਾ?
0: ਵੀਰ ਜੀ,
1: ਵੀਰ ਜੀ
2: ਕਰਾਓ, ਵੀਰ ਜੀ ਨਾਲ ਗੱਲ ਫਿਰ।
1: ਛੋਟੇ ਵੀਰ ਜੀ, ਕੀ ਹਾਲ ਚਾਲ ਨੇ?
2: ਕਿਵੇਂ ਹੋ? ਲੂਪ ਚ ਚਲ ਗਿਆ ਆਂਟੀ। ਓਕੇ, ਦੇਖਿਆ ਬਸ ਇੰਨੇ ਚ ਖੁਸ਼ ਰਿਹਾ ਕਰੋ। ਕੀ ਚੱਲੀ ਜਾਂਦਾ ਫਿਰ? ਕੁਛ ਵੀ ਨੀ ਚੱਲਦਾ,
1: ਕੁਛ ਵੀ ਨੀ।
0: ਡੱਡੂ ਮਾਰ ਗਿਆ, ਡੱਡੂ ਸਾਈਕਲ ਚਲਾ ਲਿਆ। ਸਰਦਾਰ
3: ਜੀ ਜ਼ਿੰਦਾਬਾਦ, ਸਰਦਾਰ ਜੀ ਬੱਲੇ ਬੱਲੇ, ਡੱਡੂ ਸ਼ਾਵਾ ਸ਼ਾਵਾ
2: ਯਾਰ।
1: ਇਹ ਹੁੰਦੇ ਨੇ ਲੁਧਿਆਣਵੀ,
2: ਕਿਆ ਬਾਤ ਹੈ। ਇਹ ਦੇਖੋ ਇਹ ਰਿਵਰਸ ਇੰਜੀਨੀਅਰਿੰਗ ਹੋ ਗਈ,
0: ਛੁੱਟੀ ਛੁੱਟੀ
2: ਰਣਜੋਤ ਅੰਕਲ, ਛੁੱਟੀ ਛੁੱਟੀ ਰਣਜੋਤ ਅੰਕਲ, ਫਨ ਸ਼ਨ
0: ਰਣਜੋਤ ਅੰਕਲ, ਨੋ ਕੰਮ
2: ਇਹ ਮੈਂ ਨੀ ਕਹੂੰਗਾ ਬਈ। ਵਾਹ ਵਾਹ
0: ਵਾਹ, ਹਾਂਜੀ
2: ਕਰਾਓ ਜੀ, ਫਿਰ ਹੈਗੇ ਤੇ ਗੱਲ ਕਰਾਓ ਫਿਰ ਉਹਨਾਂ ਨਾਲ।
0: ਚਾਚਾ
2: ਨਾਲ ਗੱਲ ਕਰ ਲੈਣੇ ਜੀ,
1: ਮੈਂ ਸੁਣਾਵਾਂ ਨਹੀਂ, ਰਹਿਣ ਦੋ ਤੁਹਾਡਾ ਸਕੂਲ ਮਿਸ।
0: ਮੈਂ ਬੇਲਾ ਵਧੀਆ ਚੱਲਦਾ,
1: ਬ੍ਰੇਕਫਾਸਟ ਹੋ ਗਿਆ,
0: ਹਾਂਜੀ
1: ਕੀ ਖਾਦਾ?
2: ਰੇਜ਼ਨ ਤੁਹਾਨੂੰ ਵਧੀਆ ਲੱਗਦਾ? ਯੂ ਲਾਈਕ ਰੇਜ਼ਨ?
1: ਹਾਂਜੀ।
2: ਅੱਛਾ ਤੁਹਾਨੂੰ ਵੀ ਵਧੀਆ ਲੱਗਦਾ?
0: ਅੰਕਲ ਜੀ ਕੋਈ ਹੋਰ ਬਰਥਡੇ ਤੇ ਜਾ ਸਕਦੇ?
1: ਅੰਕਲ ਨੂੰ ਫਾਈਨ, ਚਲੋ
2: ਡਨ ਹੋ
1: ਗਿਆ,
2: ਭੇਜ ਦਾਂਗੇ ਤੁਹਾਡਾ, ਭੇਜ ਦਾਂਗੇ ਫਾਈਨ। ਕਲੈਕਟ ਕਰ ਲਾਂਗਾ ਕੋਈ ਗੱਲ ਨੀ।
0: ਹਾਂਜੀ ਤੇ ਮੈਂ ਇੱਕ ਬੋਲੀ ਸੁਣਾਉਗੀ
2: ਜੀ, ਸੁਣਾਓ।
0: ਬਾਲੀ ਬੱਸੀ ਖੱਟਣ ਗਿਆ ਸੀ, ਬਾਲੀ ਬੱਸੀ ਖੱਟਣ ਗਿਆ ਸੀ, ਖੱਟੇ ਲੈਂਦਾ ਟਾਲਾ, ਖੱਟੇ ਲੈਂਦਾ ਟਾਲਾ, ਬੇਲਾ ਪਿਆਰਾ ਵੀਰ ਜੀ,
2: ਸਭ ਤੋਂ ਪਿਆਰਾ,
0: ਸਭ ਤੋਂ ਪਿਆਰਾ ਵੀਰ ਜੀ, ਸਭ ਤੋਂ ਪਿਆਰਾ ਵੀਰ ਜੀ, ਕ੍ਰਿਸ਼ਨਾ ਵੀਰ ਜੀ।
2: ਦਿਨ ਬਣਾਤਾ ਮੇਰਾ ਐਸ਼ਲੀਨ, ਥੈਂਕ ਯੂ ਸੋ ਮਚ ਭੈਣਾ, ਬਹੁਤ ਤੁਸੀਂ ਤਾਂ ਬਹੁਤ ਨਾਈਸ ਬੋਲੀ ਸੁਣਾਈ ਹੈ। ਮੈਂ ਤਾਂ ਸ਼ਾਏ ਸ਼ਾਏ ਹੋ ਗਿਆ ਸੁਣ ਕੇ, ਸੋ ਸਵੀਟ।
1: ਕ੍ਰਿਸ਼ਨਾ ਵੀਰ ਇਜ਼ ਬਲਸ਼ਿੰਗ,
2: ਬਲਸ਼ਿੰਗ ਬਲਸ਼ਿੰਗ ਹੋ ਗਈ ਮੈਨੂੰ ਤਾਂ।
1: ਆਈ ਕੁਡ ਸੀ ਹਿਸ ਚੀਕਸ ਆਰ ਰੈਡ ਨਾਓ।
2: ਸਾਰੀਆਂ ਨੀ ਹੈਗੀਆਂ, ਮੈਂ ਦੱਸਦੀ ਹੋਈ ਹੁਣ ਦੁਬਾਰਾ ਨੀ ਬੋਲਾਂਗਾ। ਅਕਲੈਨਮਨ ਕਰੂਨਮਨ ਬੰਦਾ, ਤੁਸੀਂ ਛੱਡੋ ਜੀ, ਚਿੱਲ ਕਰੋ। ਕਰੈਨਮਨ ਗਿਪਸਲੈਂਡ ਵਾਲੀ ਬੰਦਾ, ਗਿਪਸਲੈਂਡ ਵਾਲੀ ਬੰਦਾ।
0: ਬਹੁਤ
2: ਬਹੁਤ ਥੈਂਕ ਯੂ ਆਪਕਾ ਕਾਲ ਕਰਨੇ ਕੇ ਲੀਏ, ਉਮੀਦ ਕਰਦਾ ਹੂੰ ਆਪਕਾ ਆਜ ਕਾ ਸਕੂਲ ਬਹੁਤ ਅੱਛਾ ਜਾਏ। ਸਤਿ ਸ਼੍ਰੀ ਅਕਾਲ ਬੱਚੇ, ਸਤਿ ਸ਼੍ਰੀ ਅਕਾਲ, ਵੈਰੀ ਗੁੱਡ, ਮਜ਼ਾ ਆ ਗਿਆ ਨੌਨੀਆ ਜੀ, ਕਿਆ ਬਾਤ ਹੈ, ਬੱਚੇ ਕਿੰਨੀ ਪਿਆਰੀਆਂ ਗੱਲਾਂ ਕਰਦੇ ਨੇ,
1: ਸੋ ਗੁੱਡ,
2: ਬਿਊਟੀਫੁਲ। ਮੈਂ ਇੱਦਾਂ ਕਰਦਾ, ਮੈਂ ਥੋੜੇ ਮੈਸੇਜ ਲੈ ਲੈਣਾ, ਫਿਰ ਬਾਅਦ ਚੋਂ ਮੈਂ
1: ਬਾਹਰ
2: ਨਿਕਲ ਗਏ ਨੇ, ਮਿਲਟਨ ਮੁਲਟਨ ਵਾਲੇ ਪਾਸੇ ਜਾਣਗੇ ਕਿਤੇ ਕਾਰਾ ਕਰਕੇ ਆਣਗੇ ਕੋਈ ਪੁੱਠਾ ਸਿੱਧਾ ਫੇਰ ਹੀ ਆ ਹਨਾ ਤੇ ਆਪਾਂ ਲੈਂਦੇ ਜੀ ਮੈਸੇਜ ਫੇਰ ਆਪਾਂ ਵੱਧਦੇ ਹਾਂ ਅਗਲੇ ਸੈਗਮੈਂਟ ਦੇ ਵੱਲ ਤੇ ਇੱਧਰੋਂ ਹਰਮਨ ਸਿੰਘ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਕਹਿੰਦੇ ਨੇ ਕਿ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਸਾਰਿਆਂ ਦਾ ਆਉਣ ਵਾਲਾ ਵੀਕਐਂਡ ਘੈਂਟ ਹੋਵੇ ਥੈਂਕ ਯੂ ਸੋ ਮੱਚ ਜੀ
1: ਥੈਂਕ ਯੂ ਜੀ ਥੈਂਕ ਯੂ
2: ਤੇ ਨਰਿੰਦਰ ਸਿੰਘ ਸੈਮੀ ਸਾਹਿਬ ਜਾਂ ਫਿਰ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਗ੍ਰੇਟੈਸਟ ਮਾਰਕੀਟਿੰਗ ਐਗਜ਼ੀਕਟਿਵ ਐਵਰ ਕਿਉਂਕਿ ਉਹਨਾਂ ਨੇ ਮੇਰੀ ਟੈਗਲਾਈਨ ਬਣਾਤੀ ਹੈ ਹਵਾਵਾਂ 'ਚ ਮਸਤੀ ਰੇਡੀਓ 'ਤੇ ਕ੍ਰਿਸ਼ਨਾ ਦੀ ਬਸਤੀ ਕਿਆ ਬਾਤ ਹੈ ਨਾਈਸ ਨਾਈਸ ਨਾਈਸ ਆਈ ਲਵ ਇਟ ਕਿਆ ਬਾਤ ਹੈ ਵੈਰੀ ਨਾਈਸ ਵੈਰੀ ਨਾਈਸ
1: ਇਹ ਤਾਂ ਇਦਾਂ ਇਦਾਂ ਬਣਾਇਆ ਜਿੱਦਾਂ ਕਿਸੇ ਰੀਅਲ ਸਟੇਟ ਵਾਲੇ ਦੀ ਹੁੰਦੀ ਹੈ
2: ਅੱਜ ਮੈਂ ਐਨਕਾਂ ਲਾਈਆਂ ਨਾ ਅੱਜ ਮੈਂ ਲੱਗ ਵੀ ਇੱਦਾਂ ਰਿਹਾ ਦੇਰ ਇਜ਼ ਅ ਵੈਰੀ ਨਾਈਸ ਬਹੁਤ ਸੋਹਣਾ ਯੂਨਿਟ ਆਇਆ ਜੀ ਬਹੁਤ ਓਵਰ ਪ੍ਰਾਈਸ ਹੈ ਤੁਸੀਂ ਜ਼ਰੂਰ ਖਰੀਦੋ
1: ਲੈਂਡ ਸਾਈਜ਼ ਵੀ ਬਹੁਤ ਛੋਟਾ ਹੈ
2: ਬਹੁਤ ਛੋਟਾ ਲੈਂਡ ਸਾਈਜ਼ ਹੈ ਬਿਲਡ ਕੁਆਲਿਟੀ ਤਾਂ ਬਹੁਤ ਘਟੀਆ ਪਰ ਪਲੀਜ਼ ਖਰੀਦੋ ਲੈ ਕਰਨ ਕੇ ਪੀ ਜੀ ਵੀ ਭੇਜਦੇ ਨੇ ਕਿਆ ਬਾਤ ਹੈ ਓ ਨਾਈਸ ਮੈਨੂੰ ਚਾਰ ਭੇਜੇ ਨੇ ਮੈਨੂੰ ਚੌਥਾ ਸਭ ਤੋਂ ਵਧੀਆ ਲੱਗਾ ਚਾਰੋ ਅਨਾਊਂਸ ਕਰਦਾ ਹਾਂ ਚਲੋ ਠੀਕ ਹੈ ਕ੍ਰਿਸ਼ਨਾ ਦੇ ਨਾਲ ਜੁੜੋ ਤੇ ਟੈਨਸ਼ਨ ਛੱਡ ਕੇ ਹਵਾ ਚ ਉੱਡੋ ਓ ਨਾਈਸ ਆ ਵੀ ਠੀਕ ਹੈ ਸੁਰ ਵੀ ਹਿੱਟ ਤੇ ਅੰਦਾਜ਼ ਵੀ ਹਿੱਟ ਆਰ ਜੇ ਕ੍ਰਿਸ਼ਨਾ ਔਨ ਦਾ ਮਾਈਕ ਸਭ ਕੁਝ ਫਿੱਟ ਵਾਹ ਵਾਹ ਵਾਹ ਐਕਚੁਅਲੀ ਮੇਰੇ ਮੈਂ ਸੁਰੀਲਾ ਨਹੀਂ ਹਾਂ ਸੋ ਇਹਨੂੰ ਕੈਂਸਲ ਕਰਾਂ ਖੁਦ ਨੂੰ ਵੀ ਬੁਰਾ ਫੀਲ ਹੋਏਗਾ ਬੋਲਦੇ ਹੋਏ ਨਾ ਗੱਲਾਂ ਮਿੱਠੀਆਂ ਤੇ ਸੁਰ ਨਵਾਬੀ ਆਰ ਜੇ ਕ੍ਰਿਸ਼ਨਾ ਪੂਰਾ ਦੇਸੀ ਪੂਰਾ ਪੰਜਾਬੀ ਓ ਆਈ ਲਵ ਇਟ ਕੇਪੀ ਭਾਈ ਕਿਆ ਬਾਤ ਹੈ ਲਾਸਟ ਵਾਲਾ ਸੀਗਾ ਸਿੰਪਲ ਸੀ ਸਿੱਧਾ ਰੇਡੀਓ ਦਾ ਅਸਲੀ ਸਵਾਦ ਆਰ ਜੇ ਕ੍ਰਿਸ਼ਨਾ ਦੇ ਨਾਲ ਗੱਲ ਹੀ ਖਤਮ ਹੋ ਗਈ ਥੈਂਕ ਯੂ ਸੋ ਮਚ ਜੀ
1: ਨਾ ਆਈ ਲਾਈਕ ਦ ਪੰਜਾਬੀ ਵਨ
2: ਕੀ ਬਾਤ ਹੈ ਹਨਾ ਹਾਂ ਮੈਨੂੰ ਪੰਜਾਬੀ ਵਾਲਾ ਵੀ ਵਧੀਆ ਲੱਗਾ ਉਹ ਹੋ ਗਿਆ ਡਨ ਹੋ ਗਿਆ ਆਪਣਾ ਤੇ ਰਕੇਸ਼ ਕੁਮਾਰ ਜੀ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਸਾਰੇ ਹੱਸਦੇ ਵਸਦੇ ਰਹਿਣ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸੰਪੂਰਨ ਹੋਣ ਪਰਸ ਤੋਂ ਮੈਸੇਜ ਭੇਜਦੇ ਨੇ ਬਹੁਤ ਬਹੁਤ ਥੈਂਕ ਯੂ
1: ਸੇਮ ਟੂ ਯੂ
2: ਸੇਮ ਟੂ ਯੂ ਜੀ ਅਤੇ ਇੱਧਰ ਰਜਿੰਦਰ ਬਾਬਾ ਜੀ ਵੀ ਸਾਰਿਆਂ ਨੂੰ ਸ਼ੁੱਕਰਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਭੇਜਦੇ ਨੇ ਕਹਿੰਦੇ ਨੇ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਜ਼ਿੰਦਗੀ ਜਿਉਣ ਜੀ ਥੈਂਕ ਯੂ ਸੋ ਮਚ ਦੈਟਸ ਅ ਮੋਟੋ ਦੈਟ ਇਜ਼ ਵਟ ਵੀ ਟਰਾਈ ਟੂ ਡੂ ਥੈਂਕ ਯੂ ਸੋ ਮਚ
1: ਤੁਸੀਂ
2: ਸਾਨੂੰ ਇਹ ਦੱਸਿਆ ਅਤੇ ਇੱਧਰੋਂ ਡੈਲੀ ਜੁਵੈਲਰਸ ਵਾਲੇ ਕਹਿੰਦੇ ਨੇ ਕਿ ਬਈ ਵੱਧ ਗਿਆ ਜੀ ਰੇਟ ਵੱਧ ਗਿਆ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਨੇ ਕਿ ਨਵਪ੍ਰੀਤ ਜੀ ਦੱਸਦੇ ਨੇ ਸਾਨੂੰ ਕਿ ਅੱਜ ਦਾ 22 ਕੈਰਟ ਦਾ ਜਿਹੜਾ ਗੋਲਡ ਦਾ ਰੇਟ ਹੈ ਉਹ ਹੈ $190 ਪਰ ਗ੍ਰਾਮ ਸੋ ਕੱਲ ਨਾਲੋਂ $2 ਵਧਿਆ ਵੈਸੇ ਓਵਰ ਦਾ ਵੀਕ ਘੱਟਦਾ ਵੱਧਦਾ ਰਿਹਾ ਹੁਣ ਕਾਫੀ ਫਲਕਚੁਏਸ਼ਨ ਆਣੀ ਜੋ ਮੈਂ ਸੁਣਿਆ ਮਾੜਾ ਮੋਟਾ ਹਨਾ ਪਰ ਲਓ ਜੀ ਤੁਹਾਨੂੰ ਅੱਜ ਦਾ ਰੇਟ ਦੱਸਤਾ ਬਾਕੀ ਤੁਸੀਂ ਮੇਰੇ ਵਾਸਤੇ ਜੋ ਮਰਜ਼ੀ ਜਿੰਨੇ ਲੈ ਕੇ ਆਉਣਾ ਹੋਵੇ ਲੈ ਕੇ ਆ ਸਕਦੇ ਹੋ ਹੈਪੀ ਬਰਥਡੇ ਆ ਬਲਬੀਰ ਕੌਰ ਮਾਂਗੜ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ
1: ਤੇ
2: ਹਰਸ਼ਨ ਸਿੰਘ ਢਿੱਲੋਂ ਜੀ ਵੀ ਰਿਆਸਤ ਤੇ ਬੈਰਿਕ ਦੇ ਪਾਣੀਆਂ ਤੋਂ ਰੇਡੀਓ ਹਾਂਜੀ ਦੀ ਪੂਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਸ਼ੁਭ ਸਵੇਰ ਭੇਜਦੇ ਨੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਨਦੀਪ ਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ
1: ਹੈਪੀ ਮਾਰਨਿੰਗ ਜੀ
2: ਫਰਾਈਡੇ ਭੇਜਦੇ ਨੇ ਹਾਂ ਕਿਆ ਬਾਤ ਓਹੋ ਹੋ ਮੁੱਖ ਸੰਧੂ ਜੀ ਵੀ ਤਾਂ ਤਸਵੀਰ ਭੇਜਦੇ ਨੇ ਅੱਛਾ ਮੱਖਣ ਦੀ ਤਸਵੀਰ ਭੇਜਦੇ ਨੇ ਕਿਆ ਬਾਤ ਹੈ ਮੈਂ ਨਹੀਂ ਮੱਖਣ ਖਾਇਓ ਮਈਆ ਮੋਰੀ ਕਿਆ ਬਾਤ ਹੈ ਕਿਆ ਬਾਤ ਹੈ ਥੈਂਕ ਯੂ ਜੀ ਤੇ ਲੱਕੀ ਅਸੀਂ ਸਾਹਿਬ ਸਾਨੂੰ ਕਹਿ ਭੇਜਦੇ ਨੇ ਕਿ ਸਤਸੰਗ ਵਿੱਚ ਬਾਬਾ ਕਹਿ ਰਿਹਾ ਸੀ ਜੋ ਤੇਰੇ ਕੋਲ ਹੈ ਇੱਥੇ ਹੀ ਰਹਿ ਜਾਵੇਗਾ ਇਹ ਸੁਣਦੇ ਹੀ ਮੈਂ ਪਹਿਲਾਂ ਆਪਣਾ ਪਰਸ ਸੰਭਾਲਿਆ ਫਿਰ ਬਾਹਰ ਜਾ ਕੇ ਚੱਪਲ ਹਾਂ ਦੇਖੋ ਅੱਜ ਕੱਲ੍ਹ ਤਾਂ ਧਿਆਨ ਰੱਖਣਾ ਪੈਂਦਾ ਬਈ ਗੁੱਡ ਦੇਖੋ ਲਾਈਵ ਲੈਸਨਸ ਬਾਏ ਲਕੀਆਸੀ ਜੀ ਥੈਂਕ ਯੂ ਸੋ ਮਚ ਮਨਜੀਤ ਬਟਾਲਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਰੁਪਿੰਦਰ ਸਿੰਘ ਜੀ ਵੀ ਪਿਆਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਬਲਜੀਤ ਫਰਵਾਲੀ ਜੀ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅੱਛਾ ਕਿਆ ਬਾਤ ਹੈ ਜੀ ਲੁਧਿਆਣਾ ਬਰੋਸ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਪਿਆਰੇ ਪਿਆਰੇ ਵਧੀਆ ਵਧੀਆ ਮੈਸੇਜ ਭੇਜਣ ਲਈ ਅਤੇ ਹੁਣ ਆਪਾਂ ਇੱਦਾਂ ਕਰਦੇ ਹਾਂ ਕਿ ਹੁਣ ਆਪਾਂ ਨਾ ਨਿਕਲਦੇ ਹਾਂ ਮਾੜਾ ਜਿਹਾ ਛੋਟੀ ਜਿਹੀ ਬ੍ਰੇਕ 'ਤੇ ਅਤੇ ਮੈਂ ਸੋਚ ਰਿਹਾ ਜਾਂਦੇ ਜਾਂਦੇ ਨਾ ਤੁਹਾਨੂੰ ਆਪਣਾ ਬੜਾ ਹੀ ਨਾ ਅਰਬਨਾਈਜ਼ਡ ਵਰਜ਼ਨ ਆਫ ਗਾਲੀ ਕਾਲੀ ਕਾਲੀ ਤੇਰੀ ਗੁੱਤ ਗਾਲੀ ਨਹੀਂ ਦੇਖੋ ਗਾਇਸ ਇਸ ਤਰ੍ਹਾਂ ਨਹੀਂ ਮੇਰੇ ਹੁੰਦੇ ਇਹ ਨਹੀਂ ਸਰ ਹੋਏਗਾ ਕਾਲੀ ਤੇਰੀ ਗੁੱਤ ਦਾ ਨਾ ਅਰਬਨਾਈਜ਼ਡ ਵਰਜ਼ਨ ਸੁਣਾਉਂਦੇ ਹਾਂ ਦਿਲਜੀਤ ਦੀ ਆਵਾਜ਼ 'ਚ ਅਤੇ ਮੈਂ ਹੁਣੇ ਭੱਜ ਕੇ ਗਿਆ ਅਤੇ ਭੱਜ ਕੇ ਆਇਆ ਸੁਣਦੇ ਰਹੋ ਰੇਡੀਓ ਹਾਂਜੀ 1674 AM

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 4 ਸਤੰਬਰ 2026 ਸ਼ੁੱਕਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਜਾਣਦੇ ਹਾਂ ਲਾਈਵ ਖਬਰਾਂ ਦੀ ਸਾਂਝ ਦੇ ਵਿੱਚ ਪ੍ਰੋਗਰਾਮ ਦੇ ਅੰਦਰ ਕੀ ਨੇ ਭਾਰਤ ਤੇ ਆਸਟ੍ਰੇਲੀਆ ਦੀ ਖਬਰਾਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ। ਆਖਿਰਕਾਰ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਦੇਸ਼ ਦੀ ਕਰੰਸੀ ਦੇ ਉੱਤੇ, ਘੱਟੋ ਘੱਟ ਸਿੱਕਿਆਂ ਦੇ ਉੱਤੇ ਤਾਂ ਆਪਣਾ ਨਾਂ ਅਤੇ ਆਪਣਾ ਤਸਵੀਰ ਜਿਹੜੀ ਉਹ ਛਪਵਾ ਲਈ ਹੈ। ਅਮਰੀਕਾ ਨੇ ਆਪਣੀ ਆਜ਼ਾਦੀ ਦੇ 250ਵੇਂ ਵਰੇਗੰਢ ਦੇ ਮੌਕੇ ਦੇ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਸਵੀਰ ਵਾਲਾ $1 ਦਾ ਖਾਸ ਸਿੱਕਾ ਜਾਰੀ ਕੀਤਾ। ਅਮਰੀਕੀ ਮਿੰਟ ਨੇ ਬੁੱਧਵਾਰ ਦੁਪਹਿਰ 12 ਵਜੇ ਦੇ ਆਸ ਪਾਸ ਇਸ ਦੀ ਵਿਕਰੀ ਵੀ ਸ਼ੁਰੂ ਕਰ ਦਿੱਤੀ। $1 ਦੇ ਸਿੱਕੇ ਦੀ ਕੀਮਤ $2.44 ਭਾਵ ਥੋੜ੍ਹੀ ਜੀ $1.44 ਵਧਾ ਕੇ ਰੱਖੀ ਗਈ ਹੈ। 25 ਤੇ 100 ਸਿੱਕਿਆਂ ਦੇ ਪੈਕ ਦੀ ਵਿਕਰੀ ਦੇ ਲਈ ਜਾਰੀ ਕਰ ਦਿੱਤੇ ਗਏ ਨੇ। ਵਿਕਰੀ ਸ਼ੁਰੂ ਹੋਣ ਦੇ ਉੱਤੇ ਸਿਰਫ 3 ਘੰਟਿਆਂ ਦੇ ਬਾਅਦ ਹੀ ਸਿੱਕੇ ਆਊਟ ਆਫ ਸਟਾਕ ਵੀ ਹੋ ਗਏ। ਸਿੱਕੇ ਦੇ ਇੱਕ ਪਾਸੇ ਟਰੰਪ ਦੀ ਤਸਵੀਰ ਹੈ, ਇਸ ਦੇ ਨਾਲ ਹੀ ਈਸ਼ਵਰ 'ਚ ਸਾਡਾ ਵਿਸ਼ਵਾਸ ਹੈ ਅਤੇ ਆਜ਼ਾਦੀ ਲਿਖਿਆ ਹੈ, ਅਤੇ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਦੀ ਮੋਹਰ ਅਤੇ ਅਮਰੀਕਾ ਦੀ 250ਵੀਂ ਵਰੇਗੰਢ ਦੇ ਲਈ 250 ਯਾਨੀ 250 ਲਿਖਿਆ ਹੈ। ਸਿੱਕਾ ਦੇਖਣ ਦੇ ਵਿੱਚ ਗੋਲਡ ਵਰਗਾ ਦਿਖਾਈ ਦਿੰਦਾ ਹੈ, ਪਰ ਅਸਲ ਦੇ ਵਿੱਚ ਸੋਨੇ ਦੇ ਸਿੱਕੇ ਨਹੀਂ। ਅਮਰੀਕੀ ਮਿੰਟ ਦੇ ਮੁਤਾਬਕ ਇਹਨਾਂ ਨੂੰ ਕਾਪਰ, ਜ਼ਿੰਕ, ਮੈਗਨੀਸ ਤੇ ਨਿਕਲ ਦੇ ਮਿਸ਼ਰਣ ਦੇ ਨਾਲ ਬਣਾਇਆ ਗਿਆ। ਖੈਰ, ਜਿੱਥੋਂ ਪੈਸਾ ਹੁਣ ਉੱਥੋਂ ਦੀ ਖਬਰ। ਸਾਊਥ ਕੋਰੀਆਈ ਮੀਡੀਆ ਦੇ ਮੁਤਾਬਕ ਦੇਸ਼ ਦੀ ਸਰਕਾਰ ਹੋਰਮੁਜ਼ ਸਟ੍ਰੇਟ ਦੇ ਵਿੱਚ ਸ਼ਿਪਿੰਗ ਦੀ ਆਜ਼ਾਦੀ ਦੀ ਹਮਾਇਤ ਕਰਨ ਦੇ ਲਈ ਉਪਕਰਨ ਅਤੇ ਫੌਜੀ ਬਲ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ਮਿਸ਼ਨ ਨੂੰ ਇਸੇ ਸਾਲ ਦੇ ਵਿੱਚ ਸ਼ੁਰੂ ਕਰਨ ਦੀ ਯੋਜਨਾ ਕੀਤੀ ਜਾ ਰਹੀ ਹੈ। ਇਰਾਨ ਦੀ ਮਹੱਤਵਪੂਰਨ ਫੌਜੀ ਵਿੰਗ ਖਾਤਮ ਅਲ ਅਨਬੀਆ ਨੇ ਸੈਂਟਰਲ ਹੈੱਡਕੁਆਰਟਰ ਦੇ ਅਧਿਕਾਰਕ ਬੁਲਾਰੇ ਇਬਰਾਹਿਮ ਜ਼ੋਲਗਾਫਰੀ ਦੇ ਹਵਾਲੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਇਸ ਬਾਬਤ ਟਿੱਪਣੀ ਕੀਤੀ। ਉਹਨਾਂ ਲਿਖਿਆ ਕਿ ਸਾਊਥ ਕੋਰੀਆ ਹੁਣ ਸ਼ਿਪਿੰਗ ਦੀ ਆਜ਼ਾਦੀ ਦੀ ਹਮਾਇਤ ਕਰਨ ਦੇ ਲਈ ਹੋਰਮੁਜ਼ ਸਟ੍ਰੇਟ ਦੇ ਵਿੱਚ ਫੌਜ ਭੇਜਣ ਦੇ ਉੱਤੇ ਵਿਚਾਰ ਕਰ ਰਿਹਾ। ਉਹਨਾਂ ਦੇ ਵਿਕਲਪਾਂ ਦੇ ਵਿੱਚ ਸਮੁੰਦਰੀ ਗਸ਼ਤੀ ਜਹਾਜ਼, ਲੌਜਿਸਟਿਕ ਸਪੋਰਟ ਅਤੇ ਸਮੁੰਦਰੀ ਬਾਰੂਦੀ ਸੁਰੰਗਾਂ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਹਟਾਉਣ ਵਾਲੀਆਂ ਯੂਨਿਟਸ ਸ਼ਾਮਲ ਨੇ। ਉਹਨਾਂ ਅੱਗੇ ਲਿਖਿਆ ਕਿ ਸਾਊਥ ਕੋਰੀਆ ਨੇ ਪਹਿਲਾਂ ਹੀ ਕਿਹਾ ਕਿ ਉਹ ਅਮਰੀਕਾ ਇਰਾਨ ਜੰਗ ਖਤਮ ਹੋਣ ਤੋਂ ਬਾਅਦ ਹੀ ਤੈਨਾਤੀ ਦੇ ਉੱਤੇ ਵਿਚਾਰ ਕਰੇਗਾ। ਇਹ ਬਦਲਾਅ ਉਦੋਂ ਆਇਆ ਜਦੋਂ ਟਰੰਪ ਨੇ ਅਮਰੀਕੀ ਜੰਗੀ ਕੋਸ਼ਿਸ਼ਾਂ ਦੀ ਹਮਾਇਤ ਨਾ ਕਰਨ ਅਤੇ ਸਾਊਥ ਕੋਰੀਆ ਦੀ ਆਲੋਚਨਾ ਕੀਤੀ ਸੀ। ਖ਼ਬਰ ਏਜੰਸੀ ਰਿਊਟਰਸ ਨੇ ਦੱਸਿਆ ਹੈ ਕਿ ਸਾਊਥ ਕੋਰੀਆਈ ਮੀਡੀਆ ਦੇ ਵਿੱਚ ਸਰਕਾਰੀ ਅਤੇ ਫੌਜੀ ਸੂਤਰਾਂ ਦੇ ਹਵਾਲੇ ਦੇ ਨਾਲ ਜਾਣਕਾਰੀ ਦਿੰਦੇ ਹੋਏ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਇਸ ਤੈਨਾਤੀ ਦੇ ਨਾਲ ਸੰਸਦੀ ਮਨਜ਼ੂਰੀ ਦੇ ਕਦਮ ਫਿਲਹਾਲ ਚੁੱਕੇ ਜਾ ਰਹੇ ਨੇ, ਪਰ ਇਹਨਾਂ ਰਿਪੋਰਟਾਂ ਦੇ ਮੁਤਾਬਕ ਕੈਬਨਿਟ ਦੇ ਵਿੱਚ ਯੋਜਨਾ ਦੀ ਸਮੀਖਿਆ ਕਰਨ ਤੋਂ ਬਾਅਦ ਸਰਕਾਰ ਇਸ ਮਹੀਨੇ ਦੇ ਵਿੱਚ ਹੀ ਸੰਸਦ ਦੀ ਅਨੁਮਤੀ ਹਾਸਲ ਕਰਨ ਤੋਂ ਬਾਅਦ, ਇਜਾਜ਼ਤ ਹਾਸਲ ਕਰਨ ਤੋਂ ਬਾਅਦ ਇਸ ਇੱਕ ਜਿਹੜਾ ਵਿਕਲਪ ਹੈ ਉਹ ਪੇਸ਼ ਕਰੇਗੀ। ਦੱਸ ਦਈਏ ਕਿ ਸਾਊਥ ਕੋਰੀਆਈ ਸਰਕਾਰ ਦੇ ਅਧਿਕਾਰੀਆਂ ਨੇ ਹਾਲੇ ਤੱਕ ਇਹਨਾਂ ਰਿਪੋਰਟਾਂ ਦੇ ਬਾਬਤ ਕੋਈ ਟਿੱਪਣੀ ਨਹੀਂ ਕੀਤੀ ਹੈ। ਉਧਰ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਾਗਾਈ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ ਹਮਲੇ ਇਸ ਖੇਤਰ ਦੇ ਦੇਸ਼ਾਂ ਖਾਸ ਤੌਰ ਦੇ ਉੱਤੇ ਫੌਜੀ ਟੀਚਿਆਂ ਦੇ ਖਿਲਾਫ ਸੀ, ਔਰ ਇਰਾਨ ਨੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ, ਜਦਕਿ ਅਮਰੀਕਾ ਨੇ ਇਰਾਨ ਦੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਉਹਨਾਂ ਨੇ ਕਤਰ ਦੀ ਇੱਕ ਅਧਿਕਾਰਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਰਾਨ ਦੇ ਸਾਰੇ ਹੀ ਹਮਲੇ ਫੌਜੀ ਟਿਕਾਣਿਆਂ ਦੇ ਉੱਤੇ ਸੀ। ਬਗਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਕਤਰ ਸਰਕਾਰ ਦੇ ਨੇ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਯਾਨੀ ITU ਦੇ ਪੇਸ਼ ਕੀਤੇ ਇੱਕ ਅਧਿਕਾਰਕ ਦਸਤਾਵੇਜ਼ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਕਤਰ ਦੀ ਧਰਤੀ ਦੇ ਉੱਤੇ ਤੈਨਾਤ ਅਮਰੀਕੀ ਫੌਜ਼ ਦੇ ਖਿਲਾਫ਼ ਇਰਾਨ ਦੇ ਰੱਖਿਆਤਮਕ ਹਮਲੇ ਖਾਸ ਤੌਰ ਦੇ ਉੱਤੇ ਅਮਰੀਕਾ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨੇ। ਉਹਨਾਂ ਲਿਖਿਆ ਹੈ ਕਿ ਕਤਰ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਇਕੱਲੀ ਇਹੀ ਗੱਲ ਸੀ ਕਿ 18 ਮਾਰਚ ਨੂੰ ਇੱਕ ਗੈਸ ਪ੍ਰੋਜੈਕਟ ਦੇ ਉੱਤੇ ਹਮਲਾ ਹੋਇਆ ਸੀ। ਉਸ ਹਮਲੇ ਦੇ ਵਿੱਚ ਵੀ ਅਸੀਂ ਇਹ ਧਿਆਨ ਰੱਖਿਆ ਸੀ ਕਿ ਇਰਾਨ ਦੇ ਖਿਲਾਫ਼ ਅਮਰੀਕਾ ਦੀ ਜਿਹੜੀ ਹਮਲਾਵਰ ਕਾਰਵਾਈ ਹੈ ਉਸ ਦੇ ਵਿੱਚ ਇਹ ਪ੍ਰੋਜੈਕਟ ਕਿਸ ਤਰੀਕੇ ਦੇ ਨਾਲ ਅਮਰੀਕਾ ਦੀ ਮਦਦ ਕਰ ਰਿਹਾ ਸੀ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀ ਦੱਸਿਆ ਕਿ ਅਮਰੀਕੀ ਹਵਾਈ ਹਮਲਿਆਂ ਨੇ ਇਰਾਨ ਨੂੰ ਨੁਕਸਾਨ ਪਹੁੰਚਾਇਆ। ਸਕੂਲਾਂ ਨੂੰ, ਹਸਪਤਾਲਾਂ ਨੂੰ, ਨਾਗਰਿਕ ਰਿਹਾਇਸ਼ੀ ਇਮਾਰਤਾਂ ਨੂੰ, ਵਿਆਹਾਂ ਨੂੰ, ਪੁਲਾਂ ਨੂੰ ਅਤੇ ਹੋਰਨਾਂ ਇਨਫਰਾਸਟ੍ਰਕਚਰ ਢਾਂਚੇ ਨੂੰ ਅਮਰੀਕਾ ਦੇ ਹਮਲੇ ਦੇ ਨਾਲ ਜੇਕਰ ਤੁਲਨਾ ਕੀਤੀ ਜਾਵੇ ਤਾਂ ਇਰਾਨ ਦੇ ਹਮਲੇ ਕਿਤੇ ਵੀ ਭਿਆਨਕ ਨਹੀਂ ਸੀ। ਉੱਥੇ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੈਡੀ ਵੈਂਸ ਨੇ ਵੀਰਵਾਰ ਦੇ ਦਿਨ ਕਿਹਾ ਕਿ ਅਮਰੀਕਾ ਉਸ ਹਵਾਈ ਹਮਲੇ ਦੀ ਜਾਂਚ ਕਰ ਰਿਹਾ ਜਿਸ ਦੇ ਬਾਰੇ ਇਰਾਨ ਦਾ ਕਹਿਣਾ ਹੈ ਕਿ ਸਿਰਿਕ ਦੇ ਵਿੱਚ ਇੱਕ ਵਿਆਹ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਵੈਂਸ ਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਕਿਉਂਕਿ ਇਸ ਘਟਨਾ ਨੂੰ ਲੈ ਕੇ ਅਸੀਂ ਚਿੰਤਤ ਜ਼ਰੂਰ ਹਾਂ ਅਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਆਖਿਰਕਾਰ ਹੋਇਆ ਕੀ।
ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜੇਕਰ ਅਮਰੀਕੀ ਫੌਜ ਤੋਂ ਕੋਈ ਗਲਤੀ ਹੋਈ ਹੈ ਅਮਰੀਕਾ ਉਸ ਦੀ ਜਾਂਚ ਕਰੇਗਾ ਅਤੇ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰੇਗਾ। ਉਹਨਾਂ ਵੀ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਔਰ ਈਰਾਨ ਦੇ ਸਰਕਾਰੀ ਮੀਡੀਆ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਈਰਾਨੀ ਅਧਿਕਾਰੀਆਂ ਦੇ ਮੁਤਾਬਕ ਦੱਖਣੀ ਈਰਾਨ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦੌਰਾਨ ਹੀ ਅਮਰੀਕਾ ਨੇ ਹਮਲਾ ਕੀਤਾ ਸੀ। 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 70 ਲੋਕ ਜ਼ਖਮੀ ਹੋਏ ਸੀ। ਜ਼ਖਮੀਆਂ ਦੇ ਵਿੱਚ ਇੱਕ ਬੱਚਾ ਅਤੇ 3 ਮਹਿਲਾਵਾਂ ਵੀ ਸ਼ਾਮਲ ਸੀ। ਇਹ ਹਮਲਾ ਮੰਗਲਵਾਰ ਰਾਤ ਦੱਖਣੀ ਈਰਾਨ ਦੇ ਤਟੀ ਸ਼ਹਿਰ ਸਿਰਿਕ ਦੇ ਕੋਲ ਹੋਇਆ ਸੀ। ਇਹ ਇਲਾਕਾ ਹੋਰਮੁਜ਼ ਸਟ੍ਰੇਟ ਦੇ ਕੋਲ ਮੌਜੂਦ ਹੈ। ਉੱਥੇ ਨੇਪਾਲ ਦੇ ਨਾਲ ਜੁੜੀਆਂ ਅਗਲੀਆਂ ਖਬਰਾਂ ਦੀ ਸਾਂਝ ਪਾਈਏ, ਜਿੱਥੇ ਨੇਪਾਲ ਦੇ ਵਿੱਚ ਖਬਰ ਏਜੰਸੀ ਦੇ ਮੁਤਾਬਕ ਤ੍ਰਿਸ਼ੂਲੀ 3A ਹਾਈਡਰੋ ਪਾਵਰ ਪ੍ਰੋਜੈਕਟ ਦੇ ਵਿੱਚ ਬਚਾਅ ਕੰਮਾਂ ਦੇ ਅੰਦਰ ਲੱਗੇ ਹੋਏ ਮਾਹਰਾਂ ਨੇ ਸੋਸ਼ਲ ਮੀਡੀਆ 'ਤੇ ਪੁਸ਼ਟੀ ਕੀਤੀ ਹੈ ਕਿ ਇਸ ਗੱਲ ਦੀ ਤਸੱਲੀ ਹੋ ਗਈ ਹੈ ਕਿ ਇਸ ਹਾਈਡਰੋ ਪਾਵਰ ਪ੍ਰੋਜੈਕਟ ਦੇ ਅੰਦਰ ਕੰਮ ਕਰ ਰਹੇ ਲੋਕਾਂ ਦੀਆਂ ਕੁਝ ਆਵਾਜ਼ਾਂ ਸੁਣੀਆਂ ਗਈਆਂ ਨੇ। ਦੱਸ ਦਈਏ ਕਿ ਇਹ ਪੁਸ਼ਟੀ ਸ਼੍ਰੀ ਰਾਮ ਨਿਓਪਾਨੇ ਨੇਪਾਲ ਨੇ ਕੀਤੀ ਹੈ, ਜੋ ਕਿ ਨੇਪਾਲ ਦੇ ਵਿੱਚ ਇੱਕ ਸੰਸਦ ਮੈਂਬਰ ਵੀ ਨੇ। ਉਹਨਾਂ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਬਚਾਅ ਦਲ ਨੇ ਇਹ ਕਿਹਾ ਸੀ ਕਿ ਘਬਰਾਓ ਨਾ, ਅਸੀਂ ਬਚਾ ਰਹੇ ਹਾਂ, ਤਾਂ ਅੰਦਰੋਂ ਜਵਾਬ ਆਉਂਦਾ ਹੈ ਕਿ ਹਾਂ। ਉਹਨਾਂ ਪਹਿਲਾਂ ਇਹ ਵੀ ਲਿਖਿਆ ਕਿ ਇਸ ਦੀ ਜਾਣਕਾਰੀ ਬਚਾਅ ਕੰਮਾਂ ਦੇ ਵਿੱਚ ਲੱਗੀ ਹੋਈ ਫੌਜ ਦੇ ਹਵਾਲੇ ਦੇ ਨਾਲ ਹਾਸਲ ਹੋਈ ਹੈ। ਨੇਪਾਲ ਇਲੈਕਟ੍ਰੀਸਿਟੀ ਅਥਾਰਟੀ ਦੇ ਜੁਆਇੰਟ ਮੈਨੇਜਰ ਸੁਰੇਸ਼ ਰਾਉਤ ਨੇ ਵੀ ਇਹ ਗੱਲ ਖਬਰ ਏਜੰਸੀ ਨੂੰ ਦੱਸੀ ਹੈ ਕਿ ਤ੍ਰਿਸ਼ੂਲੀ 3A ਪ੍ਰੋਜੈਕਟ ਦੀ ਸੁਰੰਗ ਦੇ ਅੰਦਰ ਫਸੇ ਹੋਏ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸੀ। ਦੱਸ ਦਈਏ ਕਿ ਇਸ ਸੁਰੰਗ ਦੇ ਅੰਦਰ ਘੱਟੋ ਘੱਟ 150 ਕਰਮਚਾਰੀਆਂ ਦੇ ਫਸੇ ਹੋਣ ਦੀ ਸ਼ੰਕਾ ਦੱਸੀ ਗਈ ਸੀ। ਇਹ ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। ਉੱਥੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅਡਾ ਸਿਰਾਜ ਦੇ ਵਿੱਚ ਨਰੋਵਾਲ ਸਥਿਤ ਹਿੰਦੂ ਮੰਦਰ ਨੂੰ ਢਾਏ ਜਾਣ ਦੇ ਮਾਮਲੇ 'ਚ ਭਾਰਤ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਇਸ ਮੁੱਦੇ ਦੇ ਉੱਤੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆਂ ਬੁਲਾਰੇ ਸਜਾਦ ਹੈਦਰ ਖਾਨ ਨੇ ਕਿਹਾ ਕਿ ਭਾਰਤ ਦੀ ਤਰਫ ਤੋਂ ਫੈਲਾਏ ਜਾ ਰਹੇ ਝੂਠ ਦੇ ਪ੍ਰਚਾਰ ਦੇ ਉਲਟ ਮੰਦਰ ਦੀ ਇਮਾਰਤ 21 ਜੁਲਾਈ 2026 ਨੂੰ ਭਾਰੀ ਮੀਂਹ ਦੇ ਚੱਲਦਿਆਂ ਨੁਕਸਾਨੀ ਗਈ ਸੀ। ਉਹਨਾਂ ਬਿਆਨ 'ਚ ਕਿਹਾ ਕਿ ਸਥਾਨਕ ਅਧਿਕਾਰੀਆਂ ਨੇ ਮੀਂਹ ਦੇ ਨਾਲ ਹੋਏ ਨੁਕਸਾਨ ਦਾ ਸਰਵੇ ਪਹਿਲਾਂ ਹੀ ਕਰ ਲਿਆ ਸੀ ਅਤੇ ਇਮਾਰਤ ਦੀ ਮੁਰੰਮਤ ਦੇ ਲਈ ਕਦਮ ਵੀ ਚੁੱਕੇ ਜਾ ਰਹੇ ਨੇ। ਇਸ ਦੇ ਲਈ ਇਹ ਸ਼ਰਮਨਾਕ ਗੱਲ ਹੈ ਕਿ ਭਾਰਤ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਔਰ ਸਸਤੀ ਚਾਲਾਂ ਦਾ ਸਹਾਰਾ ਲੈ ਰਿਹਾ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੁਨੀਆ ਹਿੰਦੂਤਵ ਦੀ ਵਿਚਾਰਧਾਰਾ ਦੇ ਜ਼ਰੀਏ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਚੰਗੀ ਤਰ੍ਹਾਂ ਵਾਕਫ ਹੈ। ਉਹਨਾਂ ਨੇ ਮੁਸਲਿਮ, ਸਿੱਖ ਅਤੇ ਈਸਾਈ ਭਾਈਚਾਰਿਆਂ ਦੇ ਖਿਲਾਫ ਭਾਰਤ ਦੇ ਵਿੱਚ ਹੁੰਦੇ ਅਪਰਾਧਾਂ ਨੂੰ ਵੀ ਦੇਖਿਆ। ਇਸ ਮੁੱਦੇ ਦੇ ਉੱਤੇ ਬੁੱਧਵਾਰ ਦੇ ਦਿਨ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਇੱਕ ਬਿਆਨ ਜਾਰੀ ਕਰ ਕਿਹਾ ਸੀ ਕਿ ਅਸੀਂ ਪਾਕਿਸਤਾਨ ਦੇ ਨਰੋਵਾਲ ਸਥਿਤ ਸਿਰਾਜ ਪਿੰਡ ਦੇ ਵਿੱਚ ਇੱਕ ਇਤਿਹਾਸਕ ਹਿੰਦੂ ਮੰਦਰ ਨੂੰ ਢਾਏ ਜਾਣ ਦੀ ਖਬਰ ਤੋਂ ਪਰੇਸ਼ਾਨ ਕਰਨ ਵਾਲੀਆਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਉਹਨਾਂ ਨੂੰ ਲੈ ਕੇ ਅਸੀਂ ਚਿੰਤਾ ਜ਼ਾਹਰ ਕਰਦੇ ਹਾਂ ਅਤੇ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ 125 ਸਾਲ ਪੁਰਾਣੇ ਇਸ ਮੰਦਰ ਨੂੰ ਬਚਾਇਆ ਜਾਵੇ, ਬਲਕਿ ਹੋਰ ਵੀ ਘੱਟ ਗਿਣਤੀ ਭਾਈਚਾਰੇ ਦੇ ਨਾਲ ਜੁੜੇ ਹੋਏ ਧਾਰਮਿਕ ਸਥਾਨਾਂ ਦੀ ਰੱਖਿਆ ਕੀਤੀ ਜਾਵੇ ਜੋ ਕਿ ਪਾਕਿਸਤਾਨ ਦੇ ਵਿੱਚ ਸੁਰੱਖਿਅਤ ਨਹੀਂ ਨੇ। ਉੱਥੇ ਹੀ ਵੈਸੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਇਹ ਖਬਰਾਂ ਦੀ ਹੋਰ ਸਾਂਝ ਵਿਦੇਸ਼ੀ ਖਿੱਤੇ ਦੇ ਵਿੱਚੋਂ। ਮਹਿਜ਼ 13 ਲੱਖ ਦੀ ਆਬਾਦੀ ਵਾਲੇ ਇੱਕ ਦੇਸ਼ ਦੇ ਰੱਖਿਆ ਮੰਤਰੀ ਨੂੰ ਮਜਬੂਰਨ ਦਬਾਅ ਦੇ ਵਿੱਚ ਅਸਤੀਫਾ ਦੇਣਾ ਪਿਆ। ਇਸ ਦੇ ਪਿੱਛੇ ਇੱਕ ਭਾਰਤੀ ਕੰਪਨੀ ਦਾ ਨਾਂ ਆ ਰਿਹਾ। ਯੂਰਪ ਦੇ ਉੱਤਰੀ ਦੇਸ਼ ਐਸਤੋਨੀਆ ਤੋਂ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਰੱਖਿਆ ਮੰਤਰੀ ਹਾਨੋ ਪੇਵਕੁਰ ਨੇ ਸਰਕਾਰ ਨੂੰ ਅਸਤੀਫਾ ਦੇ ਦਿੱਤਾ। ਬ੍ਰਿਟਿਸ਼ ਅਖਬਾਰ ਦੀ ਟੈਲੀਗ੍ਰਾਫ ਦੇ ਮੁਤਾਬਕ ਇਹ ਫੈਸਲਾ ਯੂਰਪੀ ਯੂਨੀਅਨ ਦੇ ਪੈਸਿਆਂ ਤੋਂ ਯੂਕਰੇਨ ਦੇ ਲਈ ਤੋਪਾਂ ਦੇ ਲਈ ਗੋਲੇ ਖਰੀਦਣ ਦੇ ਨਾਲ ਜੁੜੇ ਇੱਕ ਵਿਵਾਦਤ ਡੀਲ ਤੋਂ ਬਾਅਦ ਸਾਹਮਣੇ ਆਇਆ। ਇਹਨਾਂ ਗੋਲਿਆਂ ਨੂੰ ਇੱਕ ਅਜਿਹੀ ਕੰਪਨੀ ਤੋਂ ਖਰੀਦਿਆ ਜਾਣਾ ਸੀ ਜਿਸ ਦਾ ਮਾਲਕਾਨਾ ਹੱਕ ਇੱਕ ਭਾਰਤੀ ਕੰਪਨੀ ਦੇ ਕੋਲ ਹੈ। ਹਾਨੋ ਪੇਵਕੁਰ 2022 ਦੇ ਵਿੱਚ ਐਸਟੋਨੀਆ ਦੇ ਰੱਖਿਆ ਮੰਤਰੀ ਬਣੇ ਸੀ, ਪਰ ਉਹਨਾਂ ਨੇ ਬੁੱਧਵਾਰ ਦੇਰ ਰਾਤ ਇੱਕ ਟੀ ਵੀ ਪ੍ਰੋਗਰਾਮ 'ਚ ਆ ਕੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਮੀਡੀਆ ਰਿਪੋਰਟਾਂ ਦੇ ਮੁਤਾਬਕ 1991 'ਚ ਐਸਟੋਨੀਆ ਦੀ ਆਜ਼ਾਦੀ ਤੋਂ ਬਾਅਦ ਉਹ ਲੰਮੇ ਸਮੇਂ ਤੱਕ ਮੰਤਰੀ ਅਹੁਦੇ 'ਤੇ ਰਹਿਣ ਵਾਲੇ ਪਹਿਲੇ ਮੰਤਰੀ ਰਹੇ ਨੇ ਅਤੇ ਕੌਮਾਂਤਰੀ ਪੱਧਰ ਦੇ ਉੱਤੇ ਜਾਣੇ ਵੀ ਗਏ ਨੇ। ਰਿਪੋਰਟ ਦੇ ਮੁਤਾਬਕ ਬੁੱਧਵਾਰ ਦੇ ਦਿਨ ਐਸਟੋਨੀਆ ਦੇ ਅਖਬਾਰ ਐਸਤੀ ਐਕਸਪ੍ਰੈਸ ਨੇ ਦੱਸਿਆ ਕਿ 2024 'ਚ ਐਸਟੋਨੀਆ ਨੇ ਤੋਪ ਦੇ ਗੋਲੇ ਦੇ ਲਈ ਇਟਲੀ ਦੇ ਵਿੱਚ ਰਜਿਸਟਰਡ ਕੰਪਨੀ ਡੇਟਾਸੈਲ SRL ਦੇ ਨਾਲ ਸਮਝੌਤਾ ਕੀਤਾ ਸੀ। ਅਖਬਾਰ ਮੁਤਾਬਕ ਇਸ ਕੰਪਨੀ ਦਾ ਮਾਲਕਾਨਾ ਹੱਕ ਭਾਰਤੀ ਕੰਪਨੀ ਨੈਕੋ ਡਿਫੈਂਸ ਮਿਊਨੀਸ਼ਨਸ ਦੇ ਕੋਲ ਹੈ। ਅਖਬਾਰ ਨੇ ਇਹ ਵੀ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਦੋਵੇਂ ਕੰਪਨੀਆਂ ਦੇ ਵਿੱਚੋਂ ਕਿਸੇ ਨੇ ਵੀ ਤੋਪ ਦੇ ਗੋਲੇ ਨਹੀਂ ਸੀ ਬਣਾਏ। ਇਸ ਨੂੰ ਲੈ ਕੇ ਬਵਾਲ ਖੜਾ ਹੋ ਗਿਆ। ਹਾਨੋ ਪੇਵਕੁਰ ਨੇ ਅਸਤੀਫਾ ਦੇਣ ਦਾ ਉਹਨਾਂ ਦੇ ਉੱਤੇ ਦਬਾਅ ਵੱਧ ਰਿਹਾ ਸੀ ਔਰ ਇਹੀ ਵਜ੍ਹਾ ਸੀ ਕਿ ਐਸਟੋਨੀਆ ਦੇ ਸਰਕਾਰੀ ਪ੍ਰੋਸੀਕਿਊਟਰ ਦਫ਼ਤਰ ਨੇ ਹੀ ਗੋਲਾ ਬਾਰੂਦ ਖਰੀਦਣ ਦੀ ਪ੍ਰਕਿਰਿਆ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਖਰੀਦ ਪ੍ਰਕਿਰਿਆ ਦੇ ਵਿੱਚ ਗੋਲੇ ਪਹੁੰਚਾਉਣ ਦੇ ਵਿੱਚ ਕਾਫ਼ੀ ਦੇਰੀ ਵੀ ਹੋਈ ਔਰ ਘਟੀਆ ਗੁਣਵੱਤਾ ਵਾਲੇ ਗੋਲੇ ਮਿਲਣ ਦੇ ਚੱਲਦਿਆਂ ਸ਼ਿਕਾਇਤਾਂ ਵੀ ਹਾਸਲ ਹੋਣ ਲੱਗੀਆਂ।
ਇਸ ਡੀਲ ਦੇ ਲਈ ਪੈਸਾ ਯੂਰਪੀ ਯੂਨੀਅਨ ਨੇ ਦਿੱਤਾ ਸੀ। ਇਹ ਕਈ ਅਰਬ ਯੂਰੋ ਦੀ ਉਸ ਫੌਜੀ ਮਦਦ ਦਾ ਹਿੱਸਾ ਸੀ ਜਿਸ ਦੇ ਤਹਿਤ ਰੂਸ ਦੇ ਹਮਲਿਆਂ ਤੋਂ ਬਚਾਉਣ ਦੇ ਲਈ ਯੂਰਪੀ ਯੂਨੀਅਨ ਦੇ ਦੇਸ਼ ਯੂਕਰੇਨ ਨੂੰ ਹਥਿਆਰਾਂ ਦੇ ਨਾਲ ਮਜ਼ਬੂਤ ਕਰ ਰਹੇ ਨੇ। ਉਸੇ ਸਮੇਂ 155 ਮਿਲੀਮੀਟਰ ਦੇ ਤੋਪ ਦੇ ਗੋਲਿਆਂ ਦੀ ਭਾਰੀ ਕਮੀ ਸੀ। ਐਸਟੋਨੀਆ ਦੇ ਰੱਖਿਆ ਮੰਤਰਾਲੇ ਨੇ ਖਰੀਦ ਏਜੰਸੀ ਨੇ ਦੱਸਿਆ ਹੈ ਕਿ 2024

ਲਿਮਿਟਿਡ ਦੀ ਮੂਲ ਕੰਪਨੀ ਦੇ ਬਾਰੇ ਦੱਸਿਆ ਹੈ ਕਿ ਇਹਨਾਂ ਦੀ ਗੁਣਵੱਤਾ ਦੀ ਜਾਂਚ ਪਹਿਲਾਂ ਹੀ ਕਰ ਲਈ ਗਈ ਸੀ ਔਰ ਜਾਂਚ ਤੋਂ ਬਾਅਦ ਹੀ ਸਾਨੂੰ ਪੈਸੇ ਦਿੱਤੇ ਗਏ ਸੀ ਔਰ ਇਹਨਾਂ ਦੇ ਵਿੱਚ ਕੋਈ ਵੀ ਕੁਆਲਿਟੀ ਦੇ ਨਾਲ ਸਮਝੌਤਾ ਨਹੀਂ ਸੀ ਕੀਤਾ ਗਿਆ ਪਰ ਇਸ ਦੇ ਬਾਵਜੂਦ ਐਸਟੋਨੀਆ ਦੇ ਵਿੱਚ ਇਸ ਵਕਤ ਇਹ ਇੱਕ ਵੱਡੇ ਵਿਵਾਦ ਦਾ ਵਿਸ਼ਾ ਬਣਿਆ ਹੈ ਉਧਰ ਭਾਰਤ ਤੇ ਬੈਲਜੀਅਮ ਨੇ ਵੀਰਵਾਰ ਦੇ ਦਿਨ ਆਪਣੇ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਤੇ ਕਈ ਮਹੱਤਵਪੂਰਨ ਸਮਝੌਤਿਆਂ ਦੇ ਉੱਤੇ ਹਸਤਾਖਰ ਕੀਤੇ ਆਪਣੀ ਰਣਨੀਤਕ ਸਾਝੇਦਾਰੀ ਨੂੰ ਮਜ਼ਬੂਤ ਕਰਨ ਦੇ ਟੀਚੇ ਦੇ ਨਾਲ ਦੋਹਾਂ ਦੇਸ਼ਾਂ ਨੇ ਫੌਜੀ ਹਾਰਡਵੇਅਰ ਦੇ ਨਾਲ ਨਾਲ ਫੌਜੀ ਲੌਜਿਸਟਿਕਸ ਜਿਹਨੂੰ ਕਹਿ ਲਿਆ ਜਾਂਦਾ ਉਸ ਤੋਂ ਇਲਾਵਾ ਨਿਰਮਾਣ ਖੇਤਰ ਦੇ ਵਿੱਚ ਵੀ ਸਹਿਯੋਗ ਇੱਕ ਦੂਜੇ ਨੂੰ ਦੇਣ ਦਾ ਵਾਅਦਾ ਕੀਤਾ ਇਸੇ ਦੇ ਤਹਿਤ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਹਨਾਂ ਦੇ ਬੈਲਜੀਅਮ ਹਮਰੁਤਬਾ ਥੀਓ ਫਰੈਂਕਨ ਦੇ ਦਰਮਿਆਨ ਇਹ ਗੱਲਬਾਤ ਵੀਰਵਾਰ ਦੇ ਦਿਨ ਹੋਈ ਯਾਨੀ ਲੰਘੀ ਕੱਲ੍ਹ ਹੋਈ ਇਹ ਸਮਝੌਤਾ ਰੱਖਿਆ ਮੰਤਰੀ ਪੱਧਰ ਦੀ ਬੈਠਕ ਤੋਂ ਬਾਅਦ ਲਿਆ ਗਿਆ ਮੋਦੀ ਅਤੇ ਡੀਵੇਅਰ ਜਿਹੜੇ ਕਿ ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਦਰਮਿਆਨ ਵੀ ਇਹ ਗੱਲਬਾਤ ਹੋ ਚੁੱਕੀ ਹੈ ਬਾਰਟ ਡੀ ਬੇਵਰ ਉਹਨਾਂ ਦੇ ਦਰਮਿਆਨ ਹੋਈ ਗੱਲਬਾਤ ਦੇ ਵਿੱਚ 10 ਸਮਝੌਤੇ ਜਿਹੜੇ ਭਾਰਤ ਨੇ ਬੈਲਜੀਅਮ ਦੇ ਨਾਲ ਕੀਤੇ ਸੀ ਜਿਸ ਦੇ ਵਿੱਚ ਭਾਰਤ ਦੇ ਅੰਦਰ ਬਣੇ ਰਾਕੇਟ ਬੈਲਜੀਅਮ ਦੇ ਫੌਜ ਦੇ ਵਿੱਚ ਵਰਤੇ ਜਾਣਗੇ ਇਸ ਕਿਸਮ ਦੀ ਵੀ ਖਬਰ ਸਾਹਮਣੇ ਆਈ ਸੀ ਉੱਥੇ ਭਾਰਤ ਦੇ ਨਾਲ ਜੁੜੀ ਇੱਕ ਹੋਰ ਖਬਰ ਔਰ ਵੱਡੀ ਖਬਰ ਜਿਹੜੀ ਪੁਲਾੜ ਖੇਤਰ ਤੋਂ ਜੁੜੀ ਹੋਈ ਜੀ ਐਸ ਐਲ ਵੀ ਐਫ 17 ਰਾਕੇਟ ਨੇ ਈ ਓ ਐਸ 05 ਸੈਟੇਲਾਈਟ ਨੂੰ ਸਫਲਤਾਪੂਰਵਕ ਪੁਲਾੜ ਦੇ ਵਿੱਚ ਦਾਗ ਦਿੱਤਾ ਇਹ ਜੀ ਐਸ ਐਲ ਵੀ ਦੀ 19ਵੀਂ ਉਡਾਨ ਸੀ ਇਸਰੋ ਦੇ ਮੁਤਾਬਕ ਇਸ ਮਿਸ਼ਨ ਦੇ ਵਿੱਚ 4 ਮੀਟਰ ਦੇ ਘੇਰੇ ਵਾਲੇ ਕੰਪੋਜ਼ਿਟ ਪਲੋਡ ਫੇਅਰਿੰਗ ਦਾ ਇਸਤੇਮਾਲ ਕੀਤਾ ਗਿਆ ਸੀ ਖਾਸ ਗੱਲ ਇਹ ਹੈ ਕਿ ਭਾਰਤ ਈ ਓ ਐਸ 05 ਦਾ ਇੱਕ ਪਹਿਲਾ ਇਮੇਜਿੰਗ ਸੈਟੇਲਾਈਟ ਜਿਹੜਾ ਲਾਂਚ ਕਰਨ ਜਾ ਰਿਹਾ ਸੀ ਕਰ ਚੁੱਕਿਆ ਹੈ ਅਸਲ ਦੇ ਵਿੱਚ ਹੁਣ ਤਾਂ ਭਾਰਤ ਦੀ ਇਹ ਸਫਲ ਲਾਂਚਿੰਗ ਹੋ ਚੁੱਕੀ ਹੈ ਭਾਰਤੀ ਸਮੇਂ ਮੁਤਾਬਕ ਅੱਜ ਤੜਕੇ ਸਵੇਰੇ 3 ਵਜੇ ਦੇ ਆਸ ਪਾਸ ਸ਼੍ਰੀ ਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਇਸ ਨੂੰ ਲਾਂਚ ਕੀਤਾ ਗਿਆ ਮਿਸ਼ਨ ਨੂੰ ਬਾਅਦ ਦੇ ਵਿੱਚ ਸਫਲ ਕਰਾਰ ਦੇ ਦਿੱਤਾ ਗਿਆ ਦੱਸ ਦੇਈਏ ਕਿ ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਭਾਰਤ ਜਿਸ ਜੀਓਸਿੰਕ੍ਰੋਨਿਸ ਔਰਬਿਟ ਤੋਂ ਭਾਰਤ ਦੀ ਇਹ ਪਹਿਲੀ ਇਮੇਜਿੰਗ ਸੈਟੇਲਾਈਟ ਦੱਸੀ ਜਾ ਰਹੀ ਹੈ ਉਸ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ 36,000 ਕਿਲੋਮੀਟਰ ਦੀ ਉਚਾਈ ਤੋਂ ਭਾਰਤ ਦੇ ਲਈ ਪੁਲਾੜ ਦੇ ਵਿੱਚੋਂ ਨਿਗਾਹ ਰੱਖੇਗਾ ਈ ਓ ਐਸ 05 ਪਹਿਲਾਂ ਇਹਨੂੰ ਜੀ ਸੈਟ 1A ਦਾ ਨਾਮ ਦਿੱਤਾ ਗਿਆ ਸੀ ਇਹ ਸੈਟੇਲਾਈਟ ਜਿਹੜਾ ਭਾਰਤ ਦੀਆਂ ਸਰਹੱਦਾਂ ਸਮੁੰਦਰੀ ਖੇਤਰ ਵੈਦਰ ਸਿਸਟਮ ਅਤੇ ਐਮਰਜੈਂਸੀ ਨੂੰ ਵੀ ਰੀਅਲ ਟਾਈਮ ਨਿਗਰਾਨੀ ਕਰਕੇ ਭਾਰਤ ਨੂੰ ਹਾਈ ਰੈਜੋਲਿਊਸ਼ਨ ਇਮੇਜਿੰਗ ਸਿਸਟਮ ਮੁਹੱਈਆ ਕਰਵਾਏਗਾ ਈ ਓ ਐਸ 05 ਜੀਓਸਿੰਕ੍ਰੋਨਿਸ ਔਰਬਿਟ ਦੇ ਵਿੱਚ ਕੰਮ ਕਰਨ ਵਾਲਾ ਭਾਰਤ ਦਾ ਪਹਿਲਾ ਇਮੇਜਿੰਗ ਸੈਟੇਲਾਈਟ ਦੱਸਿਆ ਜਾ ਰਿਹਾ ਇਹ ਅਸਲ ਦੇ ਵਿੱਚ ਲੋ ਅਰਥ ਔਰਬਿਟ ਸੈਟੇਲਾਈਟ ਦੀ ਤੁਲਨਾ ਦੇ ਵਿੱਚ ਵਧੇਰੇ ਸਟੀਕ ਮੰਨੇ ਜਾਂਦੇ ਨੇ ਭਾਰਤ ਦੇ ਜੀਓਸਿੰਕ੍ਰੋਨਿਸ ਸੈਟੇਲਾਈਟ ਲਾਂਚ ਵਹੀਕਲ ਪ੍ਰੋਗਰਾਮ ਦੀ ਇਹ 19ਵੀਂ ਉਡਾਨ ਦੱਸੀ ਗਈ ਸੀ ਇਹ ਲਗਭਗ 420 ਟਨ ਵਜਨੀ ਸੈਟੇਲਾਈਟ ਸੀ ਜਿਸ ਨੂੰ ਪੁਲਾੜ ਦੇ ਵਿੱਚ ਭੇਜਿਆ ਗਿਆ ਔਰ ਭਾਰਤ ਦੇ ਸਭ ਤੋਂ ਹੈਵੀ ਸੈਟੇਲਾਈਟਸ ਲਿਜਾਣ ਵਾਲੇ ਵਹੀਕਲ ਦੇ ਜ਼ਰੀਏ ਇਸ ਨੂੰ ਭੇਜਿਆ ਗਿਆ ਜਿਸ ਰਾਕੇਟ ਦੇ ਵਿੱਚ ਇਸ ਨੂੰ ਭੇਜਿਆ ਗਿਆ ਜੀ ਐਸ ਐਲ ਵੀ ਐਫ 17 ਰਾਕੇਟ ਵੈਸੇ ਇਹ ਰਾਕੇਟ 3 ਸਟੇਜ ਦੇ ਵਿੱਚ ਡਿਜ਼ਾਈਨ ਹੈ ਪਹਿਲਾ ਗੇੜ ਜਿਹੜਾ S-139 ਸੋਲਿਡ ਮੋਟਰ 4 ਲਿਕੁਇਡ ਸਟਰੈਪ ਔਨ ਬੂਸਟਰ ਲੱਗੇ ਹੁੰਦੇ ਨੇ ਜਿਸ ਦੇ ਚੱਲਦਿਆਂ ਇਹ ਵਧੇਰੇ ਤੇਜ਼ੀ ਅਤੇ ਵਧੇਰੇ ਸਟੀਕਤਾ ਦੇ ਨਾਲ ਧਰਤੀ ਤੋਂ ਆਪਣੀ ਉਡਾਨ ਭਰਦਾ ਅਤੇ ਪੁਲਾੜ ਦੇ ਵਿੱਚ ਚਲਾ ਜਾਂਦਾ ਹੈ ਮਿਸ਼ਲ ਸਫਲ ਰਹਿਣ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਜਿੰਨੇ ਵੀ ਚੱਕਰਵਰਤੀ ਤੂਫਾਨ ਨੇ ਹਾੜਾਂ ਨੇ ਔਰ ਜੰਗਲਾਂ ਦੀਆਂ ਅੱਗਾਂ ਨੇ ਤਾਂ ਹੋਰ ਦੂਸਰੀਆਂ ਵੀ ਜਿੰਨੀਆਂ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਐਮਰਜੈਂਸੀਸ ਨੇ ਉਹਨਾਂ ਦੇ ਬਾਰੇ ਜਾਣਕਾਰੀ ਭਾਰਤ ਨੂੰ ਸਟੀਕ ਅਤੇ ਰੀਅਲ ਟਾਈਮ ਦੇ ਵਿੱਚ ਪ੍ਰਦਾਨ ਕਰੇਗਾ ਦਿੱਲੀ ਰਹਿਣ ਵਾਲੇ ਜਾਂ ਦਿੱਲੀ ਕਦੇ ਗਏ ਹੋਏ ਲੋਕ ਦਿੱਲੀ ਦੇ ਦਿਲ ਯਾਨੀ ਕਨੌਟ ਪਲੇਸ ਨੂੰ ਤਾਂ ਜ਼ਰੂਰ ਜਾਣਦੇ ਹੀ ਹੋਣਗੇ ਕਨੌਟ ਪਲੇਸ ਇੱਕ ਬੜਾ ਫੇਮਸ ਸਰਕਲ ਇਲਾਕਾ ਹੈ ਇੱਥੇ ਪਰ ਹਰ ਵਕਤ ਭਾਰੀ ਜਾਮ ਲੱਗਿਆ ਰਹਿੰਦਾ ਔਰ ਇਸ ਦੀ ਵਜ੍ਹਾ ਦੇ ਚੱਲਦਿਆਂ ਪੈਦਲ ਚੱਲਣ ਵਾਲੇ ਸ਼ੋਪਿੰਗ ਕਰਨ ਵਾਲੇ ਲੋਕਾਂ ਨੂੰ ਖਾਸੀ ਪਰੇਸ਼ਾਨੀ ਹੁੰਦੀ ਹੈ ਇਸ ਇਲਾਕੇ ਦੇ ਵਿੱਚ ਕਈ ਘੰਟਿਆਂ ਦੇ ਲਈ ਜਾਮ ਤੱਕ ਲੱਗਿਆ ਰਹਿੰਦਾ ਹੁਣ ਐਨ ਡੀ ਐਮ ਸੀ ਦੀ ਤਰਫ ਤੋਂ ਇੱਕ ਸੁਝਾਅ ਦਿੱਤਾ ਗਿਆ ਕਿਹਾ ਗਿਆ ਹੈ ਕਿ ਕਨੌਟ ਪਲੇਸ ਇਲਾਕੇ ਦੇ ਵਿੱਚ ਕੁਝ ਖਾਸ ਇੱਕ ਸੜਕਾਂ ਨੂੰ ਗੱਡੀਆਂ ਤੋਂ ਮੁਕਤ ਕਰ ਦਿੱਤਾ ਜਾਏਗਾ ਯਾਨੀ ਕਿ ਉੱਥੇ ਗੱਡੀਆਂ ਨਹੀਂ ਜਾਣਗੀਆਂ ਹਾਲੇ ਫਿਲਹਾਲ ਇਹ ਪਲਾਨ ਆਪਣੀ ਪਹਿਲੀ ਸਟੇਜ ਦੇ ਵਿੱਚ ਹੈ ਗਰਮੀ ਦੇ ਮੌਸਮ ਦੇ ਵਿੱਚ ਇਨਰ ਸਰਕਲ ਨੂੰ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਅਤੇ ਸਰਦੀਆਂ ਦੇ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਗੱਡੀਆਂ ਤੋਂ ਮੁਕਤ ਰੱਖਿਆ ਜਾ ਸਕਦਾ ਹਾਲ ਫਿਲਹਾਲ ਇਸ ਸ਼ੈਡਿਊਲ ਦੇ ਉੱਤੇ ਕੰਮ ਕੀਤਾ ਜਾ ਰਿਹਾ ਕਨੌਟ ਪਲੇਸ ਕਾਫੀ ਅਹਿਮ ਥਾਂ ਮੰਨੀ ਜਾਂਦੀ ਹੈ ਆਫਿਸ ਆਉਣ ਵਾਲੇ ਲੋਕ ਟੂਰਿਸਟ

ਘੁੰਮਣ ਫਿਰਨ ਵਾਲੇ ਸ਼ੋਪਿੰਗ ਕਰਨ ਵਾਲੇ ਖਾਸ ਤੌਰ ਦੇ ਉੱਤੇ ਵੀਕਐਂਡ ਦੇ ਦਰਮਿਆਨ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਹੁੰਦੇ ਨੇ। ਇਸ ਨੂੰ ਦਿੱਲੀ ਦਾ ਦਿਲ ਵੀ ਕਹਿ ਲਿਆ ਜਾਂਦਾ, ਖਾਸਾ ਵਿਅਸਤ ਕਮਰਸ਼ੀਅਲ ਇਲਾਕਾ ਕਨੌਟ ਪਲੇਸ। ਭਾਰਤ ਦੀ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਬਾਠਲਾ ਗਰੁੱਪ, ਭਾਰਤੀ ਕਾਰੋਬਾਰੀ ਦੀ ਇਹ ਕੰਪਨੀ ਔਰ ਸਿਡਨੀ ਦੀ ਸਭ ਤੋਂ ਵੱਡੀ ਕੰਸਟਰਕਸ਼ਨ ਕੰਪਨੀ ਦੱਸੀ ਗਈ ਹੈ, ਜਿਹੜੀ ਕਿ ਹੁਣ ਤਾਂ ਖੈਰ ਬਹੁਤ ਸਾਰੀਆਂ ਖਬਰਾਂ ਤੁਸੀਂ ਹਾਸਲ ਕਰ ਲਈਆਂ ਹੋਣਗੀਆਂ। ਅੱਜ ਇਹਨਾਂ ਦੇ ਕ੍ਰੈਡੀਟਰ ਦੀ ਪਹਿਲੀ ਮੀਟਿੰਗ ਸੀ, ਹਾਲਾਂਕਿ ਇਹ ਮੀਟਿੰਗ ਸੋਮਵਾਰ ਦੀ ਡੈਡਲਾਈਨ ਤੋਂ ਪਹਿਲਾਂ ਹੀ ਕਰ ਲਈ ਗਈ, ਕਿਉਂਕਿ ਸੋਮਵਾਰ ਦੇ ਦਿਨ ਤੱਕ ਇਹਨਾਂ ਦੀ ਤਰਫ ਤੋਂ ਕ੍ਰੈਡੀਟਰ ਦੀ ਤਰਫ ਤੋਂ ਕੁਝ ਫੈਸਲੇ ਲਏ ਜਾਣੇ ਸੀ। ਕਿਹਾ ਗਿਆ ਕਿ 5 ਲੈਂਡਰਸ ਦੇ ਨਾਲ ਗੱਲਬਾਤ ਹੋ ਗਈ ਹੈ। ਟੈਨੀਓ ਕੰਪਨੀ ਜਿਹੜੀ ਕਿ ਫਿਲਹਾਲ ਐਡਮਿਨਿਸਟ੍ਰੇਟਰ ਦੇ ਤੌਰ ਦੇ ਉੱਤੇ ਕੰਮ ਕਰੇਗੀ ਬਾਠਲਾ ਦੇ ਲਈ, ਬਾਠਲਾ ਕੰਸਟਰਕਸ਼ਨ ਦੇ ਲਈ, ਉਹਨਾਂ ਦਾ ਕਹਿਣਾ ਹੈ ਕਿ ਕੁਝ ਇੱਕ ਸਾਈਟਾਂ ਦੇ ਉੱਤੇ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ, ਪਰ ਜਿਨ੍ਹਾਂ ਥਾਵਾਂ ਦੇ ਉੱਤੇ ਲੈਂਡਰ ਦੀ ਸਪੋਰਟ ਨਹੀਂ ਹੈ ਉਹਨਾਂ ਥਾਵਾਂ ਦੇ ਉੱਤੇ ਕੰਸਟਰਕਸ਼ਨ ਵੀ ਸਿਰੇ ਨਹੀਂ ਚੜੇਗੀ ਔਰ ਇਹ ਡਰ ਹੈ ਕਿ ਉਹ ਪ੍ਰੋਜੈਕਟ ਸਿਰੇ ਨਹੀਂ ਚੜ ਸਕਣਗੇ। ਐਡਮਿਨਿਸਟ੍ਰੇਟਰ ਨੇ ਅੰਦਾਜ਼ਾ ਲਗਾਇਆ ਕਿ ਕੰਸਟਰਕਸ਼ਨ ਦਾ ਕੰਮ ਜਾਰੀ ਰੱਖਣ ਦੇ ਲਈ ਘੱਟੋ ਘੱਟ $1 million ਤੋਂ ਲੈ ਕੇ $125,000 ਹਫ਼ਤੇ ਤੱਕ ਦੇ ਖਰਚੇ ਜਿਹੜੇ ਉਹ ਹੋਣਗੇ, ਪਰ ਇਸ ਦੇ ਵਿੱਚ ਡਿਪੈਂਡ ਕਰਦਾ ਹੈ ਕਿ ਪ੍ਰੋਜੈਕਟ ਕਿੰਨਾ ਲੰਮਾ ਚੱਲਦਾ। ਬਾਠਲਾ ਇਸ ਵਕਤ ਸਿਡਨੀ ਦੀ ਸਭ ਤੋਂ ਵੱਡੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਡਿਵੈਲਪਰ ਕੰਪਨੀ ਦੇ ਤੌਰ ਦੇ ਉੱਤੇ ਸਾਹਮਣੇ ਆਈ ਸੀ, ਜਿਹੜੀ ਕਿ ਪਿਛਲੇ ਦਿਨਾਂ ਦੇ ਦਰਮਿਆਨ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਲੀ ਗਈ ਸੀ। ਬਾਠਲਾ ਦੇ ਕੰਸਟਰਕਸ਼ਨ ਦੇ ਉੱਤੇ ਦੱਸਿਆ ਗਿਆ ਸੀ ਕਿ ਕ੍ਰੈਡੀਟਰਸ ਦਾ ਲਗਭਗ $3.5 billion ਦੇਣਾ ਬਕਾਇਆ। 219 ਸਾਈਟਸ ਨੇ ਜਿਨ੍ਹਾਂ ਦੇ ਜੇਕਰ ਵੈਲਿਊ ਜੋੜ ਲਈ ਜਾਵੇ ਤਾਂ ਉਹ ਲਗਭਗ $5 billion ਦੇ ਆਸ ਪਾਸ ਜਾ ਪਾਉਂਦੀ ਹੈ। ਪਰ ਐਡਮਿਨਿਸਟ੍ਰੇਟਰ ਦਾ ਕਹਿਣਾ ਹੈ ਕਿ $5 billion ਉਹ ਨਗਦੀ ਨਹੀਂ ਨੇ, ਕੈਸ਼ ਨਹੀਂ ਨੇ, ਸੋ ਇਸ ਕਰਕੇ ਕ੍ਰੈਡੀਟਰਸ ਨੂੰ ਦੇਣ ਦੇ ਲਈ ਕੁਝ ਵੀ ਨਹੀਂ ਹੈ। ਅਤੇ ਵੈਸੇ ਵੀ ਉਹਨਾਂ ਸਾਈਟਸ ਦੇ ਉੱਤੇ ਉਹਨਾਂ ਦੀ ਸਾਫ਼ ਸਫਾਈ ਦੇ ਲਈ ਵੀ ਕਾਫ਼ੀ ਖਰਚਾ ਆ ਜਾਏਗਾ। ਐਡਮਿਨਿਸਟ੍ਰੇਟਰ ਦਾ ਕਹਿਣਾ ਹੈ ਕਿ $400 million ਤੱਕ ਦੀ ਕੀਮਤ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹਨਾਂ ਦੇ ਕੰਟਰੈਕਟ ਜਿਨ੍ਹਾਂ ਦੇ ਹਾਲੇ ਚੱਲ ਰਹੇ ਨੇ ਉਹਨਾਂ ਦਾ ਕੰਮ ਜਿਹੜਾ ਕੰਸਟਰਕਸ਼ਨ ਦਾ ਫਿਲਹਾਲ ਸ਼ੁਰੂ ਕੀਤਾ ਜਾ ਰਿਹਾ। ਇਸ ਦੇ ਵਿੱਚ ਸਾਰੀਆਂ ਮੁਕੰਮਲ ਸਾਈਟਸ ਨਹੀਂ ਨੇ ਜਿਹੜੀਆਂ ਬਾਠਲਾ ਬਿਲਡਰਸ ਦੇ ਅਧੀਨ ਆਉਂਦੀਆਂ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਦੀਆਂ ਕੀਮਤਾਂ ਐਵੇਂ ਹੀ ਵੱਧਦੀਆਂ ਰਹਿਣਗੀਆਂ, ਹਾਊਸਿੰਗ ਕ੍ਰਾਈਸਿਸ ਇਸੇ ਕਿਸਮ ਦੇ ਨਾਲ ਬਣਿਆ ਰਹੇਗਾ, ਘਰਾਂ ਦੀ ਸਮੱਸਿਆ ਵੀ ਬਣੀ ਰਹੇਗੀ ਔਰ ਘਰਾਂ ਦੀ ਕਿੱਲਤ ਦੇ ਨਾਲ ਨਾਲ ਮਹਿੰਗੀਆਂ ਪ੍ਰੋਪਰਟੀਜ਼ ਵੀ ਵਿਕਦੀਆਂ ਰਹਿਣਗੀਆਂ। ਇਹ ਸਮੱਸਿਆ ਹਮੇਸ਼ਾ ਹੀ ਬਰਕਰਾਰ ਰਹੇਗੀ, ਇਹ ਕਹਿਣਾ ਹੈ ਨੈਬ ਦੇ ਚੀਫ ਇਕੋਨੋਮਿਸਟ ਦਾ। ਆਸਟ੍ਰੇਲੀਆ ਦੇ 4 ਵੱਡੇ ਬੈਂਕਾਂ ਦੇ ਵਿੱਚੋਂ ਇੱਕ ਨੈਬ ਦੇ ਚੀਫ ਇਕੋਨੋਮਿਸਟ ਦੀ ਤਰਫ ਤੋਂ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ। ਸੈਲੀ ਔਲਤ ਨੇ ਇਸ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਪੁਸ਼ਤ ਦਰ ਪੁਸ਼ਤ ਇਹ ਸਮੱਸਿਆ ਆਸਟ੍ਰੇਲੀਆ ਦੀ ਚੱਲਦੀ ਰਹਿ ਸਕਦੀ ਹੈ। ਘਰਾਂ ਦੀ ਸਪਲਾਈ ਦਾ ਬੇਸ਼ੱਕ ਇੱਕ ਟੀਚਾ ਮੌਜੂਦਾ ਸਰਕਾਰ ਮਿੱਥੀ ਬੈਠੀ ਹੈ, ਪਰ ਆਉਣ ਵਾਲਿਆਂ ਸਾਲਾਂ ਦੇ ਵਿੱਚ ਇਹ ਟੀਚਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰਾਂ ਦੇ ਵਿੱਚ ਘਰਾਂ ਦੀ ਕਿੱਲਤ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਬਣੀ ਰਹੇਗੀ। ਜੇਕਰ ਔਸਤ ਦੀ ਗੱਲ ਕਰੀ ਜਾਵੇ ਤਾਂ 7% ਪ੍ਰੋਪਰਟੀ ਦੀਆਂ ਕੀਮਤਾਂ ਦੇ ਵਿੱਚ ਡਿਕਲਾਈਨ ਆਸਟ੍ਰੇਲੀਆ ਭਰ ਦੇ ਵਿੱਚ ਆਏਗਾ ਅਤੇ ਰਾਜਧਾਨੀ ਸ਼ਹਿਰਾਂ 'ਚ 5% ਡਿਕਲਾਈਨ ਆਏਗਾ। ਇਹ ਘੱਟੋ ਘੱਟ ਸਾਲ 2026 ਦੇ ਵਿੱਤੀ ਵਰ੍ਹੇ ਤੱਕ ਤਾਂ ਬਣਿਆ ਰਹਿ ਸਕਦਾ ਹੈ। ਬ੍ਰਿਸਬੇਨ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਮਰਸ਼ੀਅਲ ਸਾਈਟ ਦੇ ਉੱਤੇ ਕੰਮਕਾਜ ਦੇ ਦਰਮਿਆਨ ਹੀ ਫੋਕਲਿਫਟ ਨੂੰ ਅੱਗ ਲੱਗ ਗਈ ਅਤੇ ਇਸ ਤੋਂ ਬਾਅਦ 5 ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਬ੍ਰਿਸਬੇਨ ਦੇ ਹੇਮਾਂਟ ਇਲਾਕੇ ਦੇ ਵਿੱਚ ਇਸ ਕਮਰਸ਼ੀਅਲ ਸਾਈਟ ਦੇ ਉੱਤੇ ਇਹ ਹਾਦਸਾ ਅੱਜ ਸਵੇਰੇ 11 ਵਜੇ ਦੇ ਆਸ ਪਾਸ ਵਾਪਰਿਆ, ਜਦੋਂ ਐਂਟਨ ਰੋਡ ਦੇ ਉੱਤੇ ਦਮਕਲ ਕਰਮੀਆਂ ਨੂੰ ਸੱਦਿਆ ਗਿਆ। ਇੱਕ ਵਿਅਕਤੀ ਜਿਹੜਾ ਇੱਥੇ ਕੰਮ ਕਰਦਾ ਸੀ ਉਸ ਦੀ ਛਾਤੀ, ਚਿਹਰੇ ਅਤੇ ਸਰੀਰ ਦੇ ਦੂਸਰੇ ਅੰਗਾਂ ਦੇ ਉੱਤੇ ਗੰਭੀਰ ਜਲਨ ਦੀਆਂ ਖਬਰਾਂ ਵੀ ਹਾਸਲ ਹੋਈਆਂ ਨੇ। ਲਾਈਫ ਥਰੈਟਨਿੰਗ ਬਰਨਸ ਉਸਨੂੰ ਕਿਹਾ ਗਿਆ, ਉਸਨੂੰ ਐਮਰਜੈਂਸੀ 'ਚ ਭਰਤੀ ਕੀਤਾ ਗਿਆ। ਵੈਸੇ 3 ਹੋਰ ਲੋਕ ਜਿਹੜੇ ਧੂੰਆਂ ਚੜ੍ਹਨ ਦੇ ਚੱਲਦੇ ਐਮਰਜੈਂਸੀ 'ਚ ਭਰਤੀ ਕੀਤੇ ਗਏ ਨੇ, ਪਰ ਇੱਕ ਵਿਅਕਤੀ ਦੀ ਹਾਲਤ ਇਹਨਾਂ ਦੇ ਵਿੱਚੋਂ ਕਾਫ਼ੀ ਗੰਭੀਰ ਦੱਸੀ ਗਈ ਹੈ। ਕੁਇਨਜ਼ਲੈਂਡ ਫਾਇਰ ਡਿਪਾਰਟਮੈਂਟ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਉਹਨਾਂ ਨੇ ਘੰਟਿਆਂ ਬੱਧੀ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਦਾ ਕਾਰਨ ਇੱਕ ਵੱਡੀ ਇੰਡਸਟਰੀਅਲ ਫੋਕ ਲਿਫਟ ਦੇ ਵਿੱਚ ਸ਼ਾਰਟ ਸਪਾਰਕ ਹੋਣ ਤੋਂ ਬਾਅਦ ਉਸਨੂੰ ਅੱਗ ਲੱਗਣਾ ਦੱਸਿਆ ਗਿਆ ਸੀ। ਕੁਇਨਜ਼ਲੈਂਡ ਤੋਂ ਹੀ ਅਗਲੀ ਖਬਰ, ਜਿੱਥੇ ਪੁਲਿਸ ਦੇ ਸਾਬਕਾ ਬੌਸ ਯਾਨੀ ਕਿ ਸਾਬਕਾ ਕਮਿਸ਼ਨਰ ਸਟੀਵ ਗੋਲਸ਼ਵਿਕ, ਜਿਹਨੇ ਕਿ ਪਿਛਲੇ ਦਿਨੀ ਆਪਣੀ ਨੌਕਰੀ ਨੂੰ ਅਲਵਿਦਾ ਕਹਿ ਗਏ ਸੀ, ਹੁਣ ਉਹ ਧਰਤੀ ਨੂੰ ਵੀ ਅਲਵਿਦਾ ਕਹਿ ਗਏ ਨੇ। 67 ਸਾਲ ਦੀ ਉਮਰ ਦੇ ਵਿੱਚ ਹੀ ਕੈਂਸਰ ਦੇ ਨਾਲ ਲੜਦਿਆਂ ਹੋਇਆਂ ਕੁਇਨਜ਼ਲੈਂਡ ਦੀ ਪੁਲਿਸ ਦੇ ਟੌਪ ਆਫਿਸਰ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਮੰਦਭਾਗੀ ਖਬਰ ਨੇ ਕੁਇਨਜ਼ਲੈਂਡ ਪੁਲਿਸ ਦੇ ਕਈ ਅਫਸਰਾਂ ਨੂੰ ਪਰੇਸ਼ਾਨ ਵੀ ਕੀਤਾ। ਦੱਸ ਦਈਏ ਕਿ ਕੁਇਨਜ਼ਲੈਂਡ ਦੀ ਪੁਲਿਸ ਦੇ ਵਿੱਚ 3ਰੀ ਸਭ ਤੋਂ ਲੰਬੀ ਸੇਵਾ ਨਿਭਾਉਣ ਵਾਲੇ ਇਤਿਹਾਸ ਦੇ ਉਹ ਸਿਖਰਲੇ ਪੁਲਿਸ ਅਧਿਕਾਰੀ ਸੀ। ਉਹਨਾਂ ਨੇ
ਕੁਇਨਜ਼ਲੈਂਡ ਦੇ 21ਵੇਂ ਪੁਲਿਸ ਕਮਿਸ਼ਨਰ ਦੇ ਤੌਰ ਦੇ ਉੱਤੇ ਅਪ੍ਰੈਲ 2024 ਦੇ ਵਿੱਚ ਇਸ ਅਹੁਦੇ ਨੂੰ ਜੁਆਇਨ ਕੀਤਾ ਸੀ। ਪਰ ਇਸ ਦਰਮਿਆਨ ਹੁਣ ਐਕਟਿੰਗ ਕਮਿਸ਼ਨਰ ਬ੍ਰੈਟ ਪੁਆਇੰਟਿੰਗ, ਜਿਹੜੇ ਕਿ ਉਦੋਂ ਤੋਂ ਹੀ ਜਦੋਂ ਇਹਨਾਂ ਨੇ ਨੌਕਰੀ ਨੂੰ ਅਲਵਿਦਾ ਕੀਤਾ ਸੀ, ਇਸ ਅਹੁਦੇ ਨੂੰ ਸੰਭਾਲ ਰਹੇ ਨੇ। ਉਹਨਾਂ ਨੇ ਕਿਹਾ ਕਿ ਪੂਰੀ ਫੋਰਸ ਦੀ ਤਰਫ ਤੋਂ ਉਹਨਾਂ ਦੇ ਅਚਾਨਕ ਅਕਾਲ ਚਲਾਣੇ ਦੇ ਉੱਤੇ ਉਹ ਸੋਗ ਜ਼ਾਹਰ ਕਰਦੇ ਨੇ। NSW ਦੇ ਵਿੱਚ ਟ੍ਰੇਨ ਫੜਨ ਵਾਲੇ ਲੋਕ ਇਹ ਗੱਲ ਅਕਸਰ ਜਾਣਦੇ ਨੇ ਕਿ ਪਲੈਟਫਾਰਮ ਦੇ ਉੱਤੇ ਇੱਕ ਪੀਲੇ ਰੰਗ ਦੀ ਪੱਟੀ ਬਣੀ ਹੁੰਦੀ ਹੈ, ਜਿਸ ਤੋਂ ਗਾਂਹ ਟੱਪਣ ਤੋਂ ਬਾਅਦ ਖਤਰਾ ਬਣਿਆ ਰਹਿੰਦਾ। ਜਿਵੇਂ ਹੀ ਟ੍ਰੇਨ ਆਉਂਦੀ ਹੈ, ਜੇਕਰ ਉਸ ਪੀਲੀ ਪੱਟੀ ਤੋਂ ਪਾਰ ਤੁਸੀਂ ਖੜ੍ਹੇ ਹੁੰਦੇ ਹੋ ਤਾਂ ਕਿਵੇਂ ਨਾ ਕਿਵੇਂ ਤੁਸੀਂ ਉਸ ਹਾਦਸੇ ਦਾ ਸ਼ਿਕਾਰ ਬਣ ਜਾਂਦੇ ਹੋ, ਜੋ ਕਿ ਅਣਚਾਇਆ ਹਾਦਸੇ ਦੀਆਂ ਤਸਵੀਰਾਂ ਵੀਡੀਓਜ਼ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ। ਹੁਣ ਇੱਕ ਰਿਪੋਰਟ ਦੇ ਵਿੱਚ ਇਹ ਪਤਾ ਚੱਲਿਆ ਹੈ ਕਿ NSW ਦੇ ਵਿੱਚ ਜ਼ਿਆਦਾਤਰ ਹਾਦਸੇ ਸਲਿਪਿੰਗ ਦੇ ਚੱਲਦੇ ਹੁੰਦੇ ਨੇ, ਯਾਨੀ ਕਿ ਟ੍ਰੇਨ ਅਤੇ ਪਲੈਟਫਾਰਮ ਦੇ ਵਿਚਕਾਰ ਜਿਹੜਾ ਗੈਪ ਹੈ ਉਸ ਦੇ ਵਿੱਚ ਡਿੱਗਣ ਦੇ ਚੱਲਦੇ ਆ। 43% ਹਾਦਸੇ ਸਿਰਫ ਸਲਿਪਿੰਗ ਦੀ ਵਜ੍ਹਾ ਦੇ ਚੱਲਦੇ ਹੁੰਦੇ ਆ, ਔਰ ਇਹਨਾਂ ਦੇ ਵਿੱਚੋਂ 63% ਹਾਦਸਿਆਂ ਦੇ ਅੰਦਰ ਇੰਜਰੀਜ਼ ਕਾਫੀ ਗੰਭੀਰ ਹੁੰਦੀਆਂ ਨੇ, ਯਾਨੀ ਕਿ ਸੱਟਾਂ ਕਾਫੀ ਗੰਭੀਰ ਲੱਗਦੀਆਂ। ਇਸ ਦਰਮਿਆਨ ਹੁਣ NSW ਟਰਾਂਸਪੋਰਟ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇੱਕ ਰਬੜ ਸਟ੍ਰਿਪ ਸਥਾਪਿਤ ਕੀਤੀ ਜਾਏਗੀ ਤਾਂ ਕਿ ਟ੍ਰੇਨ ਵੀ ਜਿਹੜੀ ਹੈ ਉੱਥੇ ਪਲੈਟਫਾਰਮ 'ਤੇ ਰੁਕੇ ਅਤੇ ਉਸ ਗੈਪ ਦੇ ਵਿੱਚ ਜਿਹੜੇ ਲੋਕ ਨੇ ਅਕਸਰ ਆਪਣੇ ਪੈਰ ਨਾ ਫਸਾ ਲੈਣ, ਖਾਸ ਤੌਰ ਦੇ ਉੱਤੇ ਛੋਟੇ ਬੱਚਿਆਂ ਦੇ ਲਈ, ਉਹ ਕਿਸੇ ਹਾਦਸੇ ਦਾ ਵੱਡਾ ਕਾਰਨ ਨਾ ਬਣ ਜਾਵੇ। ਉੱਥੇ ਹੀ ਮੈਲਬਰਨ ਦੇ ਇੱਕ ਵਿਅਕਤੀ ਨੂੰ, ਇੱਕ ਮਹਿਲਾ ਨੂੰ ਬੰਧੂਆ ਬਣਾ ਕੇ ਰੱਖਣ, ਗੁਲਾਮ ਬਣਾ ਕੇ ਰੱਖਣ ਦੇ ਦੋਸ਼ ਦੇ ਵਿੱਚ 4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੱਸਿਆ ਗਿਆ ਹੈ ਕਿ ਮੈਲਬਰਨ ਦੇ ਵਿਅਕਤੀ ਚੀਕ ਚੌਂਗ ਨੇ ਇੱਕ 47 ਸਾਲਾ ਇੰਡੋਨੇਸ਼ੀਅਨ ਮੂਲ ਦੀ ਮਹਿਲਾ ਨੂੰ ਘਰ ਦੇ ਵਿੱਚ ਕੰਮ ਕਰਨ ਦੇ ਲਈ ਰੱਖਿਆ ਹੋਇਆ ਸੀ ਅਤੇ ਹੁਣ ਉਸ ਦੀ ਮਹਿਲਾ ਦੀ ਜਿਹੜੀ ਮਾਕਨਾ 47 ਸਾਲਾ ਕੀ ਚੀਕ ਚੌਂਗ ਨੇ 60 ਸਾਲ ਦੀ ਇੱਕ ਮਹਿਲਾ ਨੂੰ ਘਰ ਦੇ ਵਿੱਚ ਰੱਖਿਆ ਹੋਇਆ ਸੀ। ਫਰਵਰੀ 2022 ਤੋਂ ਲੈ ਕੇ ਅਕਤੂਬਰ 2022 ਦੇ ਦਰਮਿਆਨ ਉਸਦੇ ਘਰ ਦੇ ਵਿੱਚ ਉਹ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਰਹਿੰਦੀ ਹੈ। ਉਸ ਤੋਂ ਬਾਅਦ ਉਹ ਜਿਵੇਂ ਤਿਵੇਂ ਉਸ ਘਰ ਦੇ ਵਿੱਚੋਂ ਨਿਕਲਦੀ ਹੈ, ਪਰ ਇਸ ਦੀ ਜਿਹੜੀ ਸੂਚਨਾ ਉਹ ਏਜੰਸੀਆਂ ਤੱਕ ਸਾਂਝੀ ਕੀਤੀ ਜਾਂਦੀ ਹੈ। ਸਲੇਵਰੀ ਆਸਟ੍ਰੇਲੀਆ ਦੇ ਵਿੱਚ ਇੱਕ ਫੈਡਰਲ ਕ੍ਰਾਈਮ ਹੈ, ਜਿਸ ਦੇ ਤਹਿਤ ਵੱਧ ਤੋਂ ਵੱਧ 25 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਫਿਲਹਾਲ ਚੀਕ ਚੌਂਗ ਨੂੰ 4 ਸਾਲ ਦੀ ਸਜ਼ਾ ਦਿੱਤੀ ਗਈ ਹੈ। ਸਾਲ 2030 ਤੋਂ ਪਹਿਲਾਂ ਉਹ ਪੈਰੋਲ ਦੇ ਉੱਤੇ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕੇਗਾ। ਉੱਥੇ ਹੀ ਮਹਿਲਾ ਏਸ਼ੀਆ ਕੱਪ ਦੀ ਗੱਲ ਕਰੀਏ ਤੇ ਭਾਰਤ ਨੇ ਕੱਲ੍ਹ ਦੇ ਦਿਨ ਹਾਂਗਕਾਂਗ ਨੂੰ 137 ਦੌੜਾਂ ਦੇ ਵੱਡੇ ਫਰਕ ਦੇ ਨਾਲ ਹਰਾ ਦਿੱਤਾ ਸੀ। ਇਹ ਖਬਰ ਸਵੇਰ ਵੇਲੇ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅੱਜ ਦੇ ਦਿਨ ਇੰਡੋਨੇਸ਼ੀਆ ਦਾ UAE ਦੇ ਨਾਲ ਮੁਕਾਬਲਾ ਹੋਏਗਾ। ਵੈਸੇ ਮਹਿਲਾ ਏਸ਼ੀਆ ਕੱਪ ਦੇ ਵਿੱਚ ਭਾਰਤ ਦੀ ਟੀਮ ਦੀ ਤਰਫ ਤੋਂ ਹੁਣ ਤੱਕ ਇੱਕ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਇਸ ਮਹਿਲਾਵਾਂ ਦੇ ਏਸ਼ੀਆ ਕੱਪ ਦੇ ਵਿੱਚ ਫਿਲਹਾਲ ਜਿਹੜਾ ਭਾਰਤ ਦੀ ਟੀਮ ਹੈ ਉਹ ਸਿਖਰਲੇ ਨੰਬਰ ਦੇ ਉੱਤੇ ਚੱਲ ਰਹੀ ਹੈ, ਪਰ ਦੋ ਗਰੁੱਪਾਂ ਦੇ ਵਿੱਚ ਇਸ ਟੂਰਨਾਮੈਂਟ ਨੂੰ ਵੰਡਿਆ ਹੋਇਆ। ਭਾਰਤ, ਪਾਕਿਸਤਾਨ, ਥਾਈਲੈਂਡ ਅਤੇ ਹਾਂਗਕਾਂਗ ਗਰੁੱਪ ਏ ਦੇ ਵਿੱਚ ਨੇ। ਸ਼੍ਰੀਲੰਕਾ, ਬਾਂਗਲਾਦੇਸ਼, ਇੰਡੋਨੇਸ਼ੀਆ ਅਤੇ UAE ਦੂਸਰੇ ਗਰੁੱਪ 'ਚ ਨੇ। ਗਰੁੱਪ ਏ ਦੇ ਵਿੱਚ ਭਾਰਤ ਆਪਣੇ ਹੁਣ ਤੱਕ 2-2 ਮੈਚ ਜਿੱਤ ਚੁੱਕਿਆ। ਪਾਕਿਸਤਾਨ ਨੇ 1 ਮੈਚ ਖੇਡਿਆ ਅਤੇ 1 ਹੀ ਜਿੱਤਿਆ, ਜਦਕਿ ਹਾਂਗਕਾਂਗ ਨੇ 2-2 ਮੈਚ ਹਾਰੇ ਨੇ। ਉੱਧਰ ਗਰੁੱਪ ਬੀ ਦੇ ਵਿੱਚ ਸ਼੍ਰੀਲੰਕਾ ਨੇ 2-2 ਮੈਚ ਜਿੱਤ ਕੇ ਭਾਰਤ ਦੀ ਤਰ੍ਹਾਂ 4 ਅੰਕ ਹਾਸਲ ਕਰਕੇ ਟੌਪ ਸਥਾਨ ਦੇ ਉੱਤੇ ਹੈ। ਬਾਂਗਲਾਦੇਸ਼ ਦੀ ਮਹਿਲਾਵਾਂ ਦੀ ਟੀਮ ਨੇ 1-1 ਮੈਚ ਹੀ ਜਿੱਤਿਆ ਅਤੇ UAE ਦੀ ਟੀਮ 1 ਦੇ ਵਿੱਚੋਂ 1 ਮੈਚ ਹਾਰੀ ਹੈ, ਜਦਕਿ ਇੰਡੋਨੇਸ਼ੀਆ ਦੀ ਮਹਿਲਾਵਾਂ ਦੀ ਟੀਮ 2-2 ਹਾਰ ਚੁੱਕੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: टेंशन टेंशन निरी टेंशन
1: की होया
0: अथे इमिग्रेशन दे एने पंगे ने यार मुकदे ही नहीं
1: काका जी टेंशन छड़ो फोन चको कॉल करो वीवा इमिग्रेशन नू जिथे इमिग्रेशन एक्सपर्ट हरपाल सिंह बाजवा इम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील ते स्किल्स असेसमेंट्स दे माहिर बैठे ने हुणे ही अपॉइंटमेंट ली कॉल करो 0410-503-503
2: या 90-77-97-33
1: या ईमेल info@vivaimmigration.com.au
2: याद रखो 9077-9733
1: वीवा इमिग्रेशन एंड एजुकेशन कंसल्टेंट
2: हर कदम तुहाडे नाल
3: चलदी दा नाम गड्डी आते सुनिया ही होना ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tyreforce.com.au
4: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
5: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਸੋਹਣਾ ਜਾ ਰਿਹਾ ਹੋਵੇਗਾ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਕਹਿੰਦੇ ਨੇ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਵਾਰੀ ਇੱਕ ਵਿਅਕਤੀ ਮਿਲੇ ਗਿਆ ਅਤੇ ਉਸ ਸਮੇਂ ਕਿਸੇ ਨੇ ਕੋਈ ਬਹੁਤੇ ਸ਼ੀਸ਼ੇ ਵੇਖੇ ਨਹੀਂ ਬਹੁਤਿਆਂ ਨੂੰ ਪਤਾ ਹੀ ਨਹੀਂ ਸ਼ੀਸ਼ਾ ਹੁੰਦਾ ਕੀ ਹੈ ਮੇਲੇ ਦੇ ਵਿੱਚ ਇੱਕ ਸ਼ੀਸ਼ੇ ਦੇ ਉੱਤੇ ਨਜ਼ਰ ਪਈ ਅਤੇ ਇਸ ਵਿਅਕਤੀ ਨੂੰ ਜਦੋਂ ਆਪਣੀ ਫੋਟੋ ਵਿੱਚ ਨਜ਼ਰ ਆਈ ਅਤੇ ਇੱਕਦਮ ਉਹਨੂੰ ਨਮਸਤੇ ਕੀਤੀ ਸਤਿ ਸ਼੍ਰੀ ਅਕਾਲ ਜੀ ਨਮਸਤੇ ਅਤੇ ਸ਼ੀਸ਼ੇ ਵਿਚਲੇ ਬੰਦੇ ਨੇ ਵੀ ਵਾਪਸ ਉਹਨੂੰ ਨਮਸਤੇ ਕੀਤੀ ਖੁਸ਼ੀ ਦੇ ਨਾਲ ਚਿਹਰਾ ਖਿੜ ਗਿਆ ਸ਼ੀਸ਼ੇ ਵੱਲ ਝਾਤ ਮਾਰੀ ਅਤੇ ਉੱਧਰਲੇ ਪਾਸੇ ਅੱਗੋਂ ਵੀ ਉਸ ਬੰਦੇ ਨੇ ਬੜਾ ਖੁਸ਼ ਹੋ ਕੇ ਜਵਾਬ ਦਿੱਤਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਯਾਰ ਇੰਨਾ ਵਧੀਆ ਬੰਦਾ ਇੰਨੇ ਸੋਹਣੇ ਤਰੀਕੇ ਦੇ ਨਾਲ ਬੁਲਾਉਂਦਾ ਅਤੇ ਵੈਸੇ ਵੀ ਕਹਿੰਦੇ ਨੇ ਕਿ ਜਦੋਂ ਕੋਈ ਤੁਹਾਡੇ ਵਰਗਾ ਤੁਹਾਨੂੰ ਮਿਲ ਜਾਂਦਾ ਤਾਂ ਫਿਰ ਤੁਹਾਨੂੰ ਹੋਰ ਵੀ ਖੁਸ਼ੀ ਮਿਲਦੀ ਹੈ ਤੁਹਾਡੇ ਨਾਲ ਆਦਤਾਂ ਮਿਲਦੀਆਂ ਹੋਣ ਕਿਤੇ ਕਿਸੇ ਦੀ ਸ਼ਕਲ ਹੀ ਮਿਲਦੀ ਹੋਵੇ ਪਹਿਰਾਵਾ ਮਿਲਦਾ ਹੋਵੇ ਅਤੇ ਤੁਹਾਨੂੰ ਲੱਗਦਾ ਕਿ ਇਹ ਤਾਂ ਮੇਰਾ ਆਪਣਾ ਆਪਣਾ ਦੁਕਾਨਦਾਰ ਨੂੰ ਪੁੱਛਿਆ ਭਈਆ ਇਹ ਬੰਦਾ ਕਿੰਨੇ ਦਾ ਦੁਕਾਨਦਾਰ ਨੇ ਸੋਚਿਆ ਕਿ ਇਹਨੂੰ ਜ਼ਰੂਰ ਦੱਸਣਾ ਆਪਣਾ ਸਮਾਨ ਵਿਕ ਰਿਹਾ ਇਸ ਕਰਕੇ ਜਾਣ ਦਿਓ ਜਿੰਨੇ ਵੀ ਪੈਸੇ ਮੇਲੇ ਦੇ ਲਈ ਲੈ ਕੇ ਆਇਆ ਸੀ ਉਹ ਸਾਰੇ ਪੈਸੇ ਉੱਥੇ ਰੱਖ ਕੇ ਸ਼ੀਸ਼ਾ ਚੁੱਕਿਆ ਅਤੇ ਵਾਪਸ ਘਰ ਨੂੰ ਆ ਗਿਆ ਹੁਣ ਚਾਹ ਬੜਾ ਵਾ ਜਦੋਂ ਵੀ ਕਦੀ ਮਨ ਕਰਦਾ ਜਾ ਕੇ ਫਿਰ ਸ਼ੀਸ਼ੇ ਨੂੰ ਵਹਿੰਦਾ ਸ਼ੀਸ਼ੇ ਦੇ ਸਾਹਮਣੇ ਖਲੋਂਦਾ ਸ਼ੀਸ਼ੇ ਨੂੰ ਨਮਸਤੇ ਕਰਦਾ ਉਹਦੇ ਨਾਲ ਗੱਲਾਂ ਕਰਦਾ ਹੱਸਦਾ ਉਦਾਸ ਹੁੰਦਾ ਜਿੱਦਾਂ ਜੋ ਇਹ ਕਰਦਾ ਉੱਦਾਂ ਹੀ ਅੱਗੋਂ ਸ਼ੀਸ਼ਾ ਕਰਦਾ ਬੜਾ ਖੁਸ਼ ਹੁੰਦਾ ਕਿ ਮੈਂ ਤਾਂ ਬੜੀ ਦੁਰਲੱਭ ਚੀਜ਼ ਲੈ ਕੇ ਆਉਂਦੀ ਹੈ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਚਾਰ ਚਾਰ ਵਾਰੀ ਜਾ ਕੇ ਪਰਿਵਾਰ ਦੇ ਵਿੱਚੋਂ ਉੱਠ ਕੇ ਜਾ ਕੇ ਵੇਖ ਕੇ ਆਉਂਦਾ ਇੱਕ ਦਿਨ ਦੋ ਦਿਨ ਆਖਿਰਕਾਰ ਵਹੁਟੀ ਨੂੰ ਸ਼ੱਕ ਪੈ ਗਿਆ ਕਿ ਵਾਰ ਵਾਰ ਕਮਰੇ ਦੇ ਵਿੱਚ ਜਾ ਕੇ ਵਹਿੰਦਾ ਕੀ ਆ ਇੱਕ ਦਿਨ ਜਦੋਂ ਬਾਹਰ ਖੇਤਾਂ ਨੂੰ ਗਿਆ ਤਾਂ ਵਹੁਟੀ ਨੇ ਜਾ ਕੇ ਚੈੱਕ ਕੀਤਾ ਕਿੱਥੇ ਕਿਤੇ ਜਾਂਦਾ ਕੀ ਕਰਦਾ ਵਹੁਟੀ ਨੇ ਵੇਖਿਆ ਅਤੇ ਵਹੁਟੀ ਨੂੰ ਆਪਣੀ ਫੋਟੋ ਨਜ਼ਰ ਆਈ ਸ਼ੀਸ਼ੇ ਦੇ ਵਿੱਚ ਵੇਖ ਕੇ ਵਹੁਟੀ ਨੇ ਆਪਣੀ ਹਾਲ ਦੁਹਾਈ ਪਾ ਦਿੱਤੀ ਹਾਏ ਹਾਏ ਮੈਂ ਮਰ ਜਾ ਇਹ ਤਾਂ ਹੋਰ ਜਨਾਨੀ ਲੈ ਆਇਆ ਮੈਂ ਵੀ ਆਖਾਂ ਵਾਰ ਵਾਰ ਕਿਉਂ ਅੰਦਰ ਜਾਂਦਾ ਕਿਹਨੂੰ ਵਹਿੰਦਾ ਮੇਲੇ ਤੇ ਗਿਆ ਸੀ ਉੱਥੋਂ ਕੋਈ ਯਾਦੂ ਕਰਾ ਕੇ ਲੈ ਕੇ ਆਇਆ ਇਹ ਕਿਸੇ ਪਰਾਈ ਜਨਾਨੀ ਨੂੰ ਇਸ ਮੂਰਤ ਦੇ ਵਿੱਚ ਕੈਦ ਕਰਾ ਕੇ ਲੈ ਆਇਆ ਰੌਲਾ ਰੱਪਾ ਪਿਆ ਸੱਸ ਆਈ ਸਾਰੀ ਗੱਲ ਸੱਸ ਨੂੰ ਸੁਣਾਈ ਅਤੇ ਸੱਸ ਨੇ ਜਾ ਕੇ ਸ਼ੀਸ਼ਾ ਵੇਖਿਆ ਹੁਣ ਸੱਸ ਨੂੰ ਆਪਣੀ ਫੋਟੋ ਨਜ਼ਰ ਆਈ ਅਤੇ ਸੱਸ ਨੇ ਆ ਕੇ ਨੌਂ ਨੂੰ ਝਿੜਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੈਨੂੰ ਸ਼ਰਮ ਨਹੀਂ ਆਉਂਦੀ ਇੱਕ ਬੁੱਢੀ ਠੇਰੀ ਔਰਤ ਜੇ ਲੈ ਵੀ ਆਇਆ ਤਾਂ ਤੇਰਾ ਕੀ ਵਿਗੜਦਾ ਤੈਨੂੰ ਕੀ ਫਰਕ ਪੈਂਦਾ, ਤੈਨੂੰ ਕੀ ਲੱਗਦਾ, ਤੇਰੀ ਸੌਂਕਣ ਮੇਰਾ ਪੁੱਤ ਲੈ ਕੇ ਵੀ ਆਊਗਾ ਤੇ ਉਹ ਮੇਰੇ ਵਰਗੀ ਬੁੱਢੀ ਠੇਰੀ ਲੈ ਕੇ ਆਊਗਾ, ਉਹ ਜੇ ਲਿਆਊਗਾ ਤੇ ਕੋਈ ਜਵਾਨ ਜਹਾਨ ਲੈ ਕੇ ਆਊਗਾ। ਨੌ ਬਥੇਰਾ ਅੱਗੋਂ ਰੌਲਾ ਪਾਉਂਦੀ ਹੈ ਕਿ ਉਹ ਜਵਾਨ ਜਹਾਨ ਹੀ ਆ, ਆ ਤੈਨੂੰ ਮੈਂ ਵਿਖਾਵਾਂ। ਜਦੋਂ ਨੌ ਵੇਖੇ ਤੇ ਉਹ ਜਵਾਨ ਹੋਵੇ, ਜਦੋਂ ਸੱਸ ਵੇਖੇ ਤੇ ਉਹ ਬੁੱਢੜੀ ਹੋਵੇ। ਇਹਨਾਂ ਦੋਵਾਂ ਦਾ ਰੌਲਾ ਸੁਣ ਕੇ ਬਾਹਰੋਂ ਸਹੁਰਾ ਵੀ ਭੱਜਾ ਆਇਆ। ਸਹੁਰੇ ਨੂੰ ਸਾਰੀ ਗੱਲ ਸੁਣਾਈ ਤੇ ਸਹੁਰੇ ਨੇ ਜਾ ਕੇ ਵੇਖਿਆ, ਸਹੁਰਾ ਉਲਟਾ ਹੁਣ ਇਹਨਾਂ ਦੋਵਾਂ ਨੂੰ ਲਾਂਤਾਂ ਪਾ ਰਿਹਾ, ਤੁਹਾਡਾ ਦੋਵਾਂ ਦਾ ਦਿਮਾਗ ਖਰਾਬ ਹੋ ਗਿਆ। ਤੁਸੀਂ ਕਹਿ ਰਹੀਆਂ ਜੇ ਕੋਈ ਜਨਾਨੀ ਲੈ ਕੇ ਆਇਆ, ਕੋਈ ਕਹਿੰਦਾ ਜਵਾਨ ਆ, ਕੋਈ ਕਹਿੰਦਾ ਬੁੱਢੀ ਆ, ਆਪਣੀਆਂ ਅੱਖਾਂ ਦਾ ਇਲਾਜ ਕਰਾਓ। ਇਹ ਤਾਂ ਇੱਕ ਮੇਰੇ ਵਰਗਾ ਬਜ਼ੁਰਗ ਆ, ਮੇਰੇ ਪੁੱਤ ਨੂੰ ਲੱਗਾ ਹੋਊਗਾ ਕਿ ਮੇਰੇ ਪਿਓ ਵਰਗਾ ਕੋਈ, ਕੀਤਾ ਕਿਹੜੇ ਹਾਲਾਤਾਂ ਦੇ ਵਿੱਚ ਵਿਚਾਰਾ ਉੱਥੇ ਪਿਆ ਸੀ, ਮੇਰੇ ਪੁੱਤ ਨੇ ਤਰਸ ਕਰਕੇ ਉਹਨੂੰ ਘਰ ਲੈ ਆਂਦਾ, ਅਤੇ ਤੁਸੀਂ ਲੱਗੀਆਂ ਜੀ ਉਹਦੇ ਉੱਤੇ ਇਲਜ਼ਾਮ ਲਾਉਣ। ਸਾਰਾ ਦਿਨ ਘਰ ਦਾ ਕੰਮ ਕਰਦਾ ਰਹਿੰਦਾ, ਖੇਤਾਂ ਦੇ ਵਿੱਚ ਟੁੱਟਦਾ ਮਰਦਾ ਰਹਿੰਦਾ, ਘਰ ਦੇ ਵਿੱਚ ਤਾਂ ਉਹਨੂੰ ਤਸੱਲੀ ਨਾ ਬਹਿਣ ਦਿਆ ਕਰੋ। ਨਾ ਨੌਂ ਦੇ ਮੰਨਣ ਦੇ ਵਿੱਚ ਗੱਲ ਆਉਂਦੀ ਹੈ, ਨਾ ਸੱਸ ਦੇ ਅਤੇ ਨਾ ਸਹੁਰੇ ਦੇ। ਹੁਣ ਤੈਨੂੰ ਆਪੋ ਆਪਣੀ ਥਾਂ ਬਿਲਕੁਲ ਠੀਕ ਨੇ ਅਤੇ ਠੀਕ ਨਹੀਂ ਵੀ ਗੇ, ਹੁਣ ਫੈਸਲਾ ਕਿਹੜਾ ਕਰੇ। ਇਹਨੇ ਨੂੰ ਖੇਤਾਂ ਤੋਂ ਪੁੱਤ ਵੀ ਵਾਪਸ ਆ ਜਾਂਦਾ। ਹੁਣ ਚਾਰੇ ਜਣੇ ਆਪੋ ਆਪਣਾ ਤਰਕ ਦੇ ਰਹੇ ਨੇ। ਪੁੱਤ ਨੇ ਸ਼ੀਸ਼ਾ ਫੜ ਕੇ ਬਾਹਰ ਲੈ ਆਉਂਦਾ, ਉਹ ਆਪਣੇ ਵੱਲ ਨੂੰ ਕਵੇ ਕਰੇ ਅਤੇ ਕਵੇ, ਇਹ ਤਾਂ ਮੈਂ ਇੱਕ ਨੌਜਵਾਨ ਆਪਣਾ ਕੋਈ ਯਾਰ ਦੋਸਤ ਲੈ ਕੇ ਆਇਆ, ਮੈਂ ਆਪਣੇ ਲਈ ਸਾਥ ਲੈ ਕੇ ਆਇਆ। ਵਹੁਟੀ ਆਪਣੇ ਵੱਲ ਖਿੱਚੇ ਅਤੇ ਕਵੇ ਤੂੰ ਮੇਰੀ ਸੌਤ ਲੈ ਕੇ ਆਇਆ, ਮਾਂ ਆਪਣੇ ਵੱਲ ਖਿੱਚੇ ਅਤੇ ਉਹ ਕਵੇ ਕਿ ਮੈਂ ਮੇਰੇ ਵਰਗੀ ਕੋਈ ਲੈ ਕੇ ਆਇਆ ਬੁੱਢੀ ਔਰਤ, ਪਿਓ ਆਪਣੇ ਵੱਲ ਕਰੇ ਅਤੇ ਉਹ ਕਵੇ ਕਿ ਬਜ਼ੁਰਗ ਲੈ ਕੇ ਆਇਆ। ਇਸੇ ਖਿੱਚੋ ਤਾਂ ਦੇ ਵਿੱਚ ਸ਼ੀਸ਼ਾ ਹੱਥੋਂ ਟੁੱਟਦਾ ਅਤੇ ਤਿੜਕ ਜਾਂਦਾ, ਟੁੱਟ ਜਾਂਦਾ, ਚੂਰੋ ਚੂਰ ਸ਼ੀਸ਼ਾ। ਪਰ ਇਹਨਾਂ ਦੇ ਮਸਲੇ ਦਾ ਹੱਲ ਨਹੀਂ ਹੋਇਆ, ਇਹਨਾਂ ਦੇ ਮਨ ਦੀ ਦੁਵਿਧਾ ਉਸੇ ਤਰ੍ਹਾਂ ਬਰਕਰਾਰ ਹੈ ਅਤੇ ਕਹਾਣੀ ਇੱਥੇ ਖਤਮ ਹੋ ਜਾਂਦੀ। ਕਹਿੰਦੇ ਨੇ ਦੁਨੀਆਦਾਰੀ ਦੇ ਵਿੱਚ ਆਪਾਂ ਇਸੇ ਤਰ੍ਹਾਂ ਦੇ ਨਾਲ ਇੱਕ ਸ਼ੀਸ਼ੇ ਮੂਹਰੇ ਆਪਣੇ ਆਪ ਨੂੰ ਖੜਾ ਵੇਖਦੇ ਹਾਂ, ਚਾਹੇ ਕਹਾਣੀ ਸੁਣ ਕੇ ਸਾਨੂੰ ਲੱਗਦਾ ਹੋਵੇ ਕਿ ਉਸ ਵੇਲੇ ਦੇ ਲੋਕਾਂ ਨੂੰ ਸ਼ਾਇਦ ਸਮਝ ਨਹੀਂ, ਜੇ ਅੱਜ ਹੋਵੇ ਤਾਂ ਉਹ ਇੱਦਾਂ ਨਾ ਕਰਨ, ਪਰ ਕੀ ਵਾਕਈ ਤੁਹਾਨੂੰ ਲੱਗਦਾ ਕਿ ਅੱਜ ਆਪਾਂ ਇੱਦਾਂ ਨਹੀਂ ਕਰਦੇ? ਇਹ ਸ਼ੀਸ਼ੇ ਦੇ ਰਾਹੀਂ ਜਿਹੜੀ ਗੱਲਬਾਤ ਕਿਸੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਸਾਡਾ ਆਪਣਾ ਵਰਤਾਰਾ ਵਾ ਅਤੇ ਹਾਲੇ ਵੀ ਚੱਲਦਾ। ਚਾਹੇ ਅੱਜ ਸਾਨੂੰ ਸ਼ੀਸ਼ੇ ਦੀ ਹਕੀਕਤ ਪਤਾ, ਪਰ ਫਿਰ ਵੀ ਆਪਾਂ ਜਿੱਦਾਂ ਦੇ ਹੁੰਦੇ ਹਾਂ ਉੱਦਾਂ ਦੀ ਸਾਰੀ ਦੁਨੀਆਦਾਰੀ ਦੱਸਦੇ ਹਾਂ। ਜੇ ਕੋਈ ਜਵਾਨ ਹੈ ਤਾਂ ਉਹਨੂੰ ਸਾਰੇ ਜਵਾਨ ਜਵਾਨ ਹੀ ਲੱਗਦੇ ਨੇ, ਉਹਨੂੰ ਲੱਗਦਾ ਹੈ ਕਿ ਜੇਕਰ ਕੋਈ ਬਜ਼ੁਰਗ ਦੇ ਕੋਲੋਂ ਕੰਮ ਕਾਰ ਨਹੀਂ ਹੋ ਰਿਹਾ ਤਾਂ ਉਹ ਬਹਾਨੇ ਮਾਰਦਾ। ਇੰਨੀ ਕੁ ਤਾਂ ਸਰੀਰ ਦੇ ਵਿੱਚ ਤਾਕਤ ਹੁੰਦੀ ਹੈ ਬੰਦੇ ਦੇ, ਉਹ ਇੰਨਾ ਕੁ ਭਾਰ ਚੁੱਕ ਕੇ ਇੱਧਰ ਨੂੰ ਰੱਖ ਸਕੇ, ਇੰਨੀ ਤੇਜ਼ ਦੌੜ ਸਕੇ, ਇੰਨਾ ਕੰਮ ਕਾਰ ਕਰ ਸਕੇ। ਉਹ ਆਪਣੇ ਹਿਸਾਬ ਦੇ ਨਾਲ ਦੁਨੀਆ ਨੂੰ ਆਂਕਦਾ, ਇੱਕ ਬਜ਼ੁਰਗ ਹੈ ਅਤੇ ਉਹ ਆਪਣੇ ਹਿਸਾਬ ਦੇ ਨਾਲ ਉਹਦਾ ਵਿਸਥਾਰ ਕਰਦਾ। ਇਸੇ ਤਰ੍ਹਾਂ ਦੇ ਨਾਲ ਤੁਹਾਡਾ ਸੁਭਾਅ ਹੈ, ਜਿੱਦਾਂ ਦਾ ਕਹਿੰਦੇ ਨੇ ਤੁਹਾਡਾ ਸੁਭਾਅ ਹੁੰਦਾ ਉਸੇ ਤਰ੍ਹਾਂ ਦਾ ਤੁਸੀਂ ਦੁਨੀਆ ਨੂੰ ਵੇਖਦੇ ਹੋ, ਜਿੱਦਾਂ ਦੇ ਤੁਸੀਂ ਆਪ ਹੋ, ਜਿੱਦਾਂ ਦਾ ਤੁਹਾਡਾ ਵਰਤਾਰਾ ਵਾ, ਉੱਦਾਂ ਦਾ ਤੁਸੀਂ ਪਹਿਨਦੇ ਹੋ, ਉੱਦਾਂ ਦਾ ਤੁਸੀਂ ਖਾਂਦੇ ਹੋ, ਉੱਦਾਂ ਦਾ ਤੁਹਾਡਾ ਸੁਭਾਅ, ਚਾਹੇ ਉਹ ਗੁੱਸੇ ਵਾਲਾ ਵਾ, ਚਾਹੇ ਮਿਠਾਸ ਵਾਲਾ ਵਾ, ਚਾਹੇ ਕਾਲਾ ਪਾਨੇ ਆ ਤੁਹਾਡੇ 'ਚ, ਚਾਹੇ ਹਲੀਮੀ ਆ, ਮਿਠਾਸ ਆ, ਸ਼ਾਂਤ ਹੋ, ਜਿੱਦਾਂ ਦੇ ਤੁਸੀਂ ਖੁਦ ਹੋ, ਜਿੱਦਾਂ ਦੇ ਤੁਹਾਡੇ ਐਕਸਪੀਰੀਅੰਸ ਨੇ, ਜੋ ਤੁਹਾਡੇ ਅੰਦਰ ਹੈ, ਤੁਸੀਂ ਦੁਨੀਆ ਦਾ ਵਿਸਥਾਰ, ਦੁਨੀਆ ਦੀ ਵਿਆਖਿਆ ਉਸੇ ਤਰ੍ਹਾਂ ਦੇ ਨਾਲ ਕਰੋਗੇ। ਜੇ ਕਿਸੇ ਵਿਅਕਤੀ ਦੇ ਅੰਦਰ ਸ਼ਾਂਤੀ ਆ, ਉਹਦੇ ਪਰਿਵਾਰ ਦੇ ਵਿੱਚ ਪਿਆਰ ਆ, ਸਾਰੇ ਸੋਹਣੇ ਮਿੱਠੇ ਆਪਸ ਦੇ ਵਿੱਚ ਰਹਿੰਦੇ ਨੇ, ਆਸ ਪਾਸ ਉਹਨੂੰ ਸਾਰਾ ਕੁਛ ਚੰਗਾ ਚੰਗਾ ਹੀ ਲੱਗਦਾ, ਜੇ ਉਹ ਇਸ ਦੁਨੀਆ ਦੀ ਵਿਆਖਿਆ ਕਰੂਗਾ ਤੇ ਉਹ ਆਪਣੇ ਢੰਗ ਦੇ ਨਾਲ ਚੰਗੀ ਦੱਸੂਗਾ। ਪਰ ਉਹੀ ਜੇਕਰ ਇੱਕ ਸੜੀਅਲ ਜਿਹਾ ਬੰਦਾ ਕੋਈ ਵਿਆਖਿਆ ਕਰਨ ਬਹਿ ਜੇ, ਕੋਈ ਨਿੱਤ ਦਾ ਲੜਾਕੂ ਜਿਹਦੇ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ, ਬਾਹਰ ਹਰ ਇੱਕ ਨੂੰ ਖਾਣ ਪੈਂਦਾ। ਉਹ ਦੁਨੀਆ ਦੀ ਵਿਆਖਿਆ ਕਿਸੇ ਹੋਰ ਹਿਸਾਬ ਦੇ ਨਾਲ ਕਰੂਗਾ ਕਿਉਂਕਿ ਉਹਦਾ ਐਕਸਪੀਰੀਅੰਸ ਉਦਾਂ ਦਾ, ਉਹਦਾ ਜੋ ਤਜਰਬਾ ਉਹ ਦੱਸ ਰਿਹਾ। ਜਿਹਦਾ ਚੰਗਾ ਤਜਰਬਾ ਉਹ ਚੰਗਾ ਦੱਸੂਗਾ, ਜਿਹਦਾ ਮਾੜਾ ਤਜਰਬਾ ਉਹ ਮਾੜਾ ਦੱਸੂਗਾ। ਕੁੱਲ ਮਿਲਾ ਕੇ ਤੁਸੀਂ ਜਿੱਦਾਂ ਦੇ ਹੋ ਉਦਾਂ ਦੀ ਤੁਹਾਨੂੰ ਦੁਨੀਆ ਲੱਗਦੀ ਹੈ। ਸੋ ਇਸ ਕਰਕੇ ਜੇ ਤੁਹਾਨੂੰ ਦੁਨੀਆ ਮਾੜੀ ਲੱਗ ਰਹੀ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਮਰ ਗਏ, ਰੁੜ ਗਏ, ਚਾਰ ਸਫੇਰੇ ਕਰਪਸ਼ਨ, ਬੁਰੇ ਹਾਲ, ਇਹ ਦੁਨੀਆ ਜੀਣ ਲਾਇਕ ਹੀ ਨਹੀਂ ਰਹੀ, ਇੱਕ ਦੂਸਰੇ ਦੇ ਉੱਤੇ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ, ਇਹ ਤਾਂ ਮਤਲਬ ਕਿ ਤੁਸੀਂ ਉਦਾਂ ਦੇ ਹੋ ਚੁੱਕੇ ਹੋ, ਤੁਹਾਡਾ ਉਦਾਂ ਦੇ ਲੋਕਾਂ ਦੇ ਨਾਲ ਬਹਿਣ ਖਲੋਣ ਹੋ ਚੁੱਕਾ। ਆਪਣੇ ਆਪ ਦੇ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ, ਆਪਣੇ ਆਪ ਨੂੰ ਬਦਲਣ ਦੀ ਲੋੜ ਹੈ। ਜਿਨ੍ਹਾਂ ਲੋਕਾਂ ਦੇ ਵਿੱਚ ਬਹਿੰਦੇ ਖਲੋਂਦੇ ਹੋ ਉਹਨਾਂ ਦੇ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ। ਇਹ ਆ ਹਕੀਕਤ ਸ਼ੀਸ਼ੇ ਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਵਿਚਲਾ ਮਨੋਰਥ ਤੁਸੀਂ ਜ਼ਰੂਰ ਸਮਝੇ ਹੋਵੋਗੇ। ਧੰਨਵਾਦ।
4: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
3: ਉਹ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
7: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
7: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ।

0: ਕੀ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 Graceway ਰੇਵਨ ਹਾਲ
2: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ

0: ਓਏ ਹੋਏ ਹੋਏ ਹੋਏ, ਪਸੰਦ ਕਰ ਲੈ ਜਿਹੜਾ ਲੱਗੇ ਪਿਆਰਾ। ਕੀ ਗੱਲ, ਬੁਫੇ ਲੱਗਾ ਪਿਆ ਲੈਂਬਰ ਸਾਹਿਬ, ਦੱਸਿਆ ਨੀ ਸਾਨੂੰ? ਹੈ, ਇਹ ਤਾਂ ਕੋਈ ਗੱਲ ਨਾ ਹੋਈ ਸੱਜਣਾ, ਹੈਨਾ। ਪਰ ਮੈਨੂੰ ਇਹਦੇ ਅੰਦਰ ਸਭ ਤੋਂ ਵਧੀਆ ਓਲੀ ਲੱਗਦੀ ਹੁੰਦੀ ਆ ਕਿ ਟੋਰ ਤੇ ਸ਼ਕੀਨੀ ਬੜੀ ਲਾਉਂਦਾ ਅੱਜ ਕੱਲ੍ਹ, ਜਿਹੜਾ ਹੁੰਦਾ ਸੀ ਦੇਸੀ ਜਿਹਾ, ਨੀ ਤੇਰੇ ਨਾਲ ਗੱਲ ਕਰਨੀ, ਕਹਿੰਦਾ ਇੰਗਲਿਸ਼ ਮੈਨੂੰ ਸਿਖਾਲ, ਤੇਰੇ ਨਾਲ ਗੱਲ ਕਰਨੀ ਹੋ। ਵਾਹ, ਕਿੰਨੀ ਬੇਸੁਰੀ ਆਵਾਜ਼ ਹੈ, ਮੈਂ ਮੁੰਬਈ ਨਹੀਂ ਆ ਸਕਦਾ, ਥੈਂਕ ਯੂ ਸੋ ਮਚ, ਪਰ ਮੈਂ ਆ ਚੁੱਕਾ ਰੇਡੀਓ, ਹਾਂਜੀ ਰੇਡੀਓ, ਹਾਂਜੀ 1674 AM ਤੇ ਤੁਹਾਡਾ ਪਿਆਰ ਭਰਿਆ ਸਵਾਗਤ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਆ ਚੁੱਕੇ ਨੇ ਨੋਨੀਆ ਜੀ, ਐਂਡ ਯੈਸ ਯੂ ਨੋ ਵਟ ਡੇ ਇਟ ਇਜ਼, ਇਟ ਇਜ਼ ਫਰਾਈਡੇ, ਥੈਂਕ ਗੋਡ ਇਟ ਇਜ਼ ਫਰਾਈਡੇ, ਕਿਉਂਕਿ ਸ਼ੁੱਕਰਵਾਰ ਹੁੰਦਾ ਹੈ ਖੁੱਲ੍ਹਾ ਅਖਾੜਾ। ਅਤੇ ਖੁੱਲ੍ਹੇ ਅਖਾੜੇ 'ਤੇ ਅੱਜ ਤੁਸੀਂ ਸਾਡੇ ਨਾਲ ਸਾਂਝ ਪਾਉਣੀ ਹੈ, ਤੁਸੀਂ ਸਾਨੂੰ ਗੀਤ ਸੁਣਾਉਣੇ, ਸਾਨੂੰ ਸ਼ਾਇਰੀਆਂ ਸੁਣਾਉਣੀਆਂ, ਸਾਨੂੰ ਤੁਸੀਂ ਆਪਣੇ ਹਫ਼ਤੇ 'ਚ ਸਭ ਤੋਂ ਵਧੀਆ ਕੀ ਹੋਇਆ ਉਹ ਜ਼ਰੂਰ ਦੱਸਣਾ, ਤਾਂ ਕਿ ਅਸੀਂ ਵੀ ਇੰਜੋਏ ਕਰੀਏ, ਅਸੀਂ ਵੀ ਖੁਸ਼ ਹੋਈਏ, ਅਤੇ ਹੋਰ ਵੀ ਜੇ ਬਈ ਦਿਲ ਦੀਆਂ ਗੱਲਾਂ ਨੇ ਤਾਂ ਸਾਡੇ ਨਾਲ ਆ ਕੇ ਸਾਂਝੀਆਂ ਕਰੋ, ਸਹੀ ਕਿ ਨਹੀਂ?
1: ਯੈਪ, ਐਂਡ ਮੈਂ ਨੋਨੀਆ ਪੀ ਦਿਆਲ ਜੋ ਰੱਖਦੀ ਹੈ ਸਭ ਦੇ ਹਾਸਿਆਂ ਦਾ ਖਿਆਲ, ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਰੇਡੀਓ ਹਾਂਜੀ ਵਾਲੇ ਕਿਉਂਕਿ ਪੂਰਾ ਹਫਤਾ ਅਸੀਂ ਬਹੁਤ ਸਟ੍ਰੈਸ ਚ ਰਹਿੰਦੇ ਹਾਂ, ਕੋਈ ਕੋਈ ਸਟ੍ਰੈਸ ਚ, ਯੂ ਨੋ, ਕੋਈ ਬਹੁਤ ਵਧੀਆ ਚੀਜ਼ ਨਹੀਂ ਹੈਗੀ ਸਟ੍ਰੈਸ ਲੈਣਾ, ਕੋਈ ਬਹੁਤ ਵਧੀਆ ਤੁਹਾਡੇ ਲਈ ਨਾ, ਯੂ ਨੋ, ਇੱਕ ਜਦੋਂ ਤੁਹਾਡੀ ਉਮਰ ਨਿਕਲ ਜਾਂਦੀ ਹੈ ਨਾ, ਫਿਰ ਤੁਹਾਨੂੰ ਲੱਗਦਾ ਹੁੰਦਾ ਕਿ ਯਾਰ ਕਿ ਕੀ ਹੋਇਆ, ਉਹ ਤਾਂ ਕੰਮ ਕੀਤੇ ਹੀ ਨਹੀਂ ਜੋ ਕਰਨੇ ਸੀ, ਉਹ ਸ਼ਰਾਰਤਾਂ ਤਾਂ ਕੀਤੀਆਂ ਹੀ ਨਹੀਂ, ਉਹ ਯੂ ਨੋ ਹਰ ਸ਼ਰਾਰਤਾਂ 'ਚ ਮਜ਼ਾ ਹੁੰਦਾ, ਨਿੱਕੀਆਂ ਨਿੱਕੀਆਂ ਗੱਲਾਂ 'ਚ ਹੀ ਮਜ਼ਾ ਹੁੰਦਾ ਆ, ਯੂ ਨੋ, ਰੇਤ ਦੇ ਘਰ ਬਣਾਉਣ 'ਚ ਹੀ ਮਜ਼ਾ ਹੁੰਦਾ ਆ, ਜਦੋਂ ਆਪੇ ਸੀਮਿੰਟ ਦੇ ਬਣਾਉਣੇ ਪੈਂਦੇ ਨੇ ਨਾ, ਫਿਰ ਉਹ ਮਜ਼ਾ ਨਹੀਂ ਆਉਂਦਾ ਹੈਗਾ ਜੋ ਰੇਤ ਦੇ ਘਰ ਬਣਾਉਣ 'ਚ ਹੁੰਦਾ। ਸੋ ਆਪਾਂ ਕੀ ਕਰਨਾ, ਸਿਰਫ ਔਰ ਸਿਰਫ ਰੇਤ ਦੇ ਘਰ ਬਣਾਉਣ ਵਾਲਾ ਜਿਹੜਾ ਮਜ਼ਾ ਨਾ, ਉਹ ਮਜ਼ਾ ਆਪਾਂ ਸਿਰਫ ਗਾ ਬੋਲ ਹੱਸ ਖੇਡ ਕੇ ਲੈਣਾ, ਔਰ ਇਸ ਹਾਸੇ ਖੇਡੇ 'ਚ ਯਾਦ ਰੱਖਿਓ ਸਿਰਫ ਇੰਨਾ ਕਿ ਸੁਣਿਓ ਸੁਣਾਇਓ ਉਹੀ ਜੋ ਅਸੀਂ ਸਾਰੇ ਜਾਣੇ ਘਰ 'ਚ ਬਹਿ ਕੇ ਸੁਣ ਸਕੀਏ, ਸੁਣਾ ਸਕੀਏ, ਕਿਸੇ ਨੂੰ ਐ ਨਾ ਕਹਿਣਾ ਪਵੇ ਵੀ ਕੰਨ ਬੰਦ ਕਰ ਲਾ ਜਾਂ ਨਹੀਂ ਇਸ ਟਾਈਮ ਰੇਡੀਓ ਬੰਦ ਕਰ ਦਿਓ, ਉਹਨੂੰ ਤਾਂ ਕਿ ਸਾਰੇ ਜਾਣੇ ਇੰਜੋਏ ਕਰ ਸਕਣ, ਉਹ ਵਾਲੀ ਗੱਲ ਮੂੰਹੋਂ ਕੱਢਿਓ ਜਿਹੜੀ ਸਭ ਦੇ ਦਿਲਾਂ ਨੂੰ ਭਾਵੇ, ਸਭ ਦੇ ਦਿਲਾਂ ਨੂੰ ਠਾਰ ਦੇਵੇ। ਦੇਖੋ ਇਹ ਵੀ ਇੱਕ ਬਲੈਸਿੰਗਸ ਹੁੰਦੀਆਂ ਨੇ, ਇਫ ਯੂ ਆਰ ਬਿਲੀਵਿੰਗ ਇਨ ਕਰਮਾ ਅਕਾਊਂਟ, ਦੈਟ ਇਜ਼ ਆਲਸੋ ਅ ਕਰਮਾ ਅਕਾਊਂਟ, ਕਿਉਂਕਿ ਜਦੋਂ ਤੁਸੀਂ ਕਿਸੇ ਦਾ ਦਿਲ ਠਾਰਦੇ ਹੋ ਨਾ, ਤਾਂ ਉਹਦਾ ਕ੍ਰੈਡਿਟ ਵੀ ਤੁਹਾਡੇ ਕਰਮਾਂ ਦੇ ਅਕਾਊਂਟ 'ਚ ਜਾਂਦਾ ਆ। ਉਸੇ ਤਰੀਕੇ ਜੇ ਤੁਸੀਂ ਕਿਸੇ ਦਾ ਦਿਲ ਤਪਾਓਗੇ ਤਾਂ ਉਹ ਵੀ ਜਾਊਗਾ, ਨੈਗੇਟਿਵ ਜਾਊਗਾ ਉਹ।
0: ਹਾਂ ਸਹੀ ਗੱਲ ਆ, ਹਨਾ, ਐਸੈਟ ਲਾਇਬਿਲਿਟੀ ਵਾਲਾ ਜਿਹੜਾ ਖਾਤਾ ਚੱਲਦਾ
1: ਰਹਿੰਦਾ। ਐਗਜ਼ੈਕਟਲੀ, ਸੀ ਇਹ ਅਕਾਊਂਟਿੰਗ ਵਾਲੇ ਬੰਦੇ ਨੂੰ ਆ ਬੜਾ ਜਲਦੀ ਪਤਾ ਲੱਗ ਜਾਂਦਾ ਐਸੈਟ ਲਾਇਬਿਲਿਟੀ ਡੈਬਿਟ ਕ੍ਰੈਡਿਟ।
0: ਮੈਂ 11ਵੀਂ ਕਲਾਸ 'ਚ ਜਦੋਂ ਪਹਿਲੀ ਕਲਾਸ ਲਿੱਤੀ, ਹਨਾ, ਆਪਣਾ ਅਕਾਊਂਟਸ ਦੀ, ਤੇ ਸਾਡੇ ਸਰ ਕਹਿੰਦੇ ਬੱਚੋ ਇੱਕੋ ਹੀ ਗੱਲ, ਕੀ ਕਹਿੰਦੇ, ਡੈਬਿਟ ਵਰਡ ਕਮਸ ਇਨ, ਕੈਡਵਰਡ ਗੋਜ਼ ਆਊਟ। ਗਿਆਰਵੀਂ ਹੋ ਗਈ, ਬਾਰਵੀਂ ਹੋ ਗਈ, ਫਸਟ ਈਅਰ ਹੋ ਗਿਆ, ਸੈਕਿੰਡ ਹੋ ਗਿਆ, ਥਰਡ ਹੋ ਗਿਆ, ਬਸ ਤੀਸਰੀ ਚੀਜ਼ ਨੀ ਕੋਈ ਆਈ। ਕਮਰਸ ਵਾਲਿਆਂ ਨੂੰ ਇਸ ਤੋਂ ਅਲੱਗ ਕੁਛ ਪੜ੍ਹਨ ਦੀ ਲੋੜ ਨਹੀਂ ਹੈ, ਬਸ ਇੰਨਾ ਕਿ ਇੰਨੀ ਖੇਡ ਆ। ਅੱਛਾ, ਤੂੰ ਬਾਹਰ ਆਇਆ ਉਸ ਤੋਂ, ਥਰਡ ਈਅਰ ਖਤਮ ਹੋ ਗਿਆ, ਤੇ ਜੀ ਇਹ ਪਤਾ ਲੱਗਾ ਕਿ ਹੁਣ ਸੋਫਟਵੇਅਰ ਆ ਗਏ ਨੇ, ਇਹ ਵੀ ਤੁਹਾਨੂੰ ਧਿਆਨ ਦੇਣ ਦੀ ਲੋੜ ਨਹੀਂ ਹੈ।
1: ਨੋ, ਲੈਟ ਮੀ ਕਰੈਕਟ ਯੂ, ਜਿਹੜਾ ਇੱਕ ਵਾਰੀ ਪੜ੍ਹ ਲੈਂਦਾ ਨਾ, ਮਾਈਨਸ ਪਲੱਸ ਮਾਈਨਸ, ਉਹ ਫਿਰ ਜ਼ਿੰਦਗੀ ਦੇ ਪਲੱਸ ਮਾਈਨਸ ਨੂੰ ਬੜੇ ਸੋਹਣੇ ਤਰੀਕੇ ਨਾਲ ਸਮਝ ਜਾਂਦਾ ਹੈ।
0: ਇਹ ਗੱਲ ਤੇ ਸਹੀ ਹੈ ਤੁਹਾਡੀ,
1: ਇਹ ਗੱਲ ਸਹੀ ਹੈ। ਮੈਂ ਵੀ ਉਸੇ ਫੀਲਡ ਦੀ ਹਾਂ, ਮੈਨੂੰ ਥੋੜਾ ਜਿਹਾ ਨਾ ਇੱਦਾਂ ਮਹਿਸੂਸ ਕਰਾ।
0: ਅੱਛਾ, ਤੁਸੀਂ ਵੀ ਕਮਰਸ ਹੋ, ਕਿਆ ਬਾਤ ਹੈ, ਕਿਆ ਬਾਤ ਹੈ। ਪਰ ਤੁਹਾਡੇ ਟਾਈਮ ਤਾਂ ਮੇਰੇ ਖਿਆਲ ਨਾਲ ਕਾਊਂਟਿੰਗ ਵਗੈਰਾ ਹਜੇ ਸ਼ੁਰੂ ਹੋਈ ਹੋਣੀ ਹੈ, ਕੀ ਕਾਊਂਟਿੰਗ ਕਿਸ ਤਰ੍ਹਾਂ ਹੁੰਦੀ ਹੈ?
1: ਉਦੋਂ ਅਸੀਂ ਲੰਡਿਆਂ ਚ ਲਿਖਦੇ ਸੀਗੇ,
0: ਮੈਨੂੰ ਪਤਾ ਲੱਗਾ ਕਿ ਆਰਿਆ ਭੱਟਾ ਦੋ ਚੌਂਕ ਅੱਗੇ ਰਹਿੰਦਾ ਸੀ ਜਦੋਂ ਜ਼ੀਰੋ ਬਣਾ ਰਿਹਾ ਸੀਗਾ।
1: ਸਲਾਹ ਨੂੰ ਮੈਂ ਹੀ ਦਿੱਤੀ ਸੀਗੀ,
0: ਕਰਵੀ ਜਾ ਨੰਬਰ ਕੱਢ ਯਾਰ, ਕੀ ਐਵੇਂ ਆੜੇ ਤਿਰਛੇ ਜੇ ਨੰਬਰ ਆ,
1: ਐਵੇਂ ਟੇਢੇ ਬਿੰਗੇ,
0: ਹੈਨਾ, ਕੁਝ ਗੋਲ ਮਟੋਲ ਡੋਨਟ ਹੀ ਜਾ ਨੰਬਰ ਕੱਢ ਮੇਰਾ ਵੀਰ।
1: ਨਹੀਂ, ਉਸ ਜ਼ਮਾਨੇ 'ਚ ਨਾ ਮੈਨੂੰ ਡੋਨਟ ਬਹੁਤ ਪਸੰਦ ਹੁੰਦੇ ਸੀਗੇ, ਫਿਰ ਮੈਂ ਆਰਿਆ ਭੱਟ ਨੂੰ ਕਿਹਾ, ਮੈਂ ਕਿਹਾ ਦੇਖ ਡੋਨਟ ਕਿੱਡਾ ਵਧੀਆ ਆ, ਇਹੋ ਜਿਹਾ ਕੋਈ ਨੰਬਰ ਕੱਢ।
0: ਇੱਕ ਦੇਖੋ ਇਹ ਕਿਹੜੀ ਹਰੱਪਨ ਸਿਵਿਲਾਈਜੇਸ਼ਨ ਤੋਂ ਆਇਆ, ਡੋਨਟ ਆ ਗਏ ਸੀਗੇ, ਜ਼ੀਰੋ ਨਹੀਂ ਆਇਆ
1: ਬਈ। ਹੁਣ ਜੇ ਛੱਡਣੀ ਹੈ ਤਾਂ ਐਡੀ ਕੀ ਛੱਡੋ ਨਾ, ਕਿਸੇ ਦੀ ਸਮਝ ਤੋਂ ਬਾਹਰ ਹੋਵੇ
0: ਨਹੀਂ ਨਹੀਂ ਅੱਜ ਦੇਖੋ ਇੱਕ ਤਾਂ ਫਰਾਈਡੇ ਆ ਇੱਕ ਤਾਂ ਫਨ ਡੇ ਆ ਤੇ ਫਰਾਈਡੇ ਤੇ ਫਨ ਤੇ ਗੋਵਿੰਦਾ ਸਾਡਾ ਸ਼ੋਅ ਗੋਵਿੰਦਾ ਹੈ ਨਾ ਗੋਵਿੰਦਾ ਦੀ ਫਿਲਮਾਂ ਬਸ ਨਾ ਇੰਜੋਏ ਕਰੀ ਦੀਆਂ ਇਹਦੇ ਅੰਦਰ ਇਹ ਨਹੀਂ ਦੇਖੀਦਾ ਕਿ ਕਾਦਰ ਖਾਨ ਮਿਊਨਿਸਪੈਲਿਟੀ ਵਾਲਿਆਂ ਨੂੰ ਬੁਲਾ ਕੇ ਢਾਬਾ ਉਠਵਾ ਦਿੰਦਾ ਨਹੀਂ ਇਹ ਨਹੀਂ ਸੋਚਣਾ ਠੀਕ ਨਾ ਇਹ ਚੜੀਏ
1: ਇਹ ਦੇਖੋ ਵੀ ਗੋਵਿੰਦਾ ਇੱਕ ਫਿਲਮ ਚ ਸਾਰੇ ਰੋਲ ਕਿੱਦਾਂ ਕਰੀ ਜਾਂਦਾ ਪਿਓ ਵੀ ਪਿਓ ਵੀ ਦਾਦਾ ਵੀ ਪੋਤਾ ਵੀ ਮਾਂ ਵੀ
0: ਘੈਂਟ ਬੰਦਾ ਯਾਰ
1: ਸਿਰਫ ਔਰ ਸਿਰਫ ਤੁਸੀਂ ਕੀ ਕਰਨਾ ਆਪਣੀ ਜਿਹਨੂੰ ਹੈਟ ਪਾਉਣੀ ਆ ਇੰਜੋਏ ਕਰਨ ਵਾਲੀ
0: ਯੈਸ
1: ਤਾਂ ਕਿ ਜਿਹੜੇ ਵੀ ਪਿਛਲੇ ਹਫਤੇ ਦੇ ਜਿੰਨੇ ਵੀ ਤੁਹਾਡੇ ਇਟ ਵਾਸ ਅ ਟਾਇਰਿੰਗ ਡੇ ਟੂਡੇ ਆਈ ਹੈਡ ਅ ਬਿਗ ਡੇ ਟੂਡੇ ਉਹ ਸਾਰੀਆਂ ਫੀਲਿੰਗਸ ਨਿਕਲ ਜਾਣ
0: ਉਹ ਖੇਡ ਦੀਆਂ ਤਰੀਕਾਂ ਵੀ ਨਿਕਲ ਕੇ ਹਟੀਆਂ ਨਾ
1: ਯੈਸ
0: ਸਾਰੇ ਠਕ ਠਕ ਠਕ ਕਰਕੇ ਖਰਚੇ ਵੀ ਕਰੇ ਨੇ
1: ਨਾ ਯੂ ਸ਼ੁਡਨਟ ਬੀ ਟਾਕਿੰਗ ਅਬਾਊਟ ਦੈਟ
0: ਹਾਂ ਨਹੀਂ ਉਹਦੇ ਬਾਰੇ ਤਾਂ ਗੱਲ ਹੀ ਨਹੀਂ ਕਰਨੀ
1: ਨਾ
0: ਉਸ ਬਾਰੇ ਗੱਲ ਨਹੀਂ ਕਰਨੀ ਨਾ ਭਾਵੇਂ ਪੇ ਆਈ ਹੈ ਜਿੱਦਾਂ ਆਈ ਹੈ ਨਾਲ ਹੀ ਪ੍ਰਾਈ ਹੋ ਗਈ ਹੈ ਪਰ ਆਪਾਂ ਗੱਲ ਨਹੀਂ ਕਰਨੀ ਠੀਕ ਹੈ
1: ਉਹ ਹੈ ਹੀ ਪ੍ਰਾਈ ਤਾਂ ਕੀ ਕਰੀਓ
0: ਹਾਂ ਸਹੀ ਗੱਲ ਹੈ
1: ਅੱਛਾ
0: ਸਾਡਾ ਕੀ ਹੈ
1: ਆਪਾਂ ਸ਼ੁਰੂਆਤ ਕਰਦੇ ਹਾਂ
0: ਹਾਂਜੀ ਦੱਸੋ
1: ਬਹੁਤ ਸੋਹਣੇ ਸ਼ੇਰ ਦੇ ਨਾਲ
0: ਆਏ ਹਾਏ ਹਾਏ ਕੀ ਬਾਤ ਹੈ ਪਹਿਲੇ ਸਾਰਿਆਂ ਨੂੰ ਮਾਫੀ ਹਾਂਜੀ
1: ਬੜੀ ਗੁਸਤਾਖ ਹੈ ਤੇਰੀ ਯਾਦ
0: ਉਹ ਨਹੀਂ ਸੋਹਣਾ ਮਤਲਬ ਗੁੱਡ ਗੁੱਡ ਗੁੱਡ ਬੜੀ ਗੁਸਤਾਖ ਹੈ ਤੇਰੀ ਯਾਦ ਸਹੀ ਸਹੀ
1: ਇਸੇ ਤਮੀਜ਼ ਸਿਖਾ ਦੋ
0: ਓ ਨਹੀਂ ਇਹ ਵੀ ਅੱਛਾ ਇਹ ਵੀ ਅੱਛਾ ਗੁੱਡ ਆਈ ਲਵ ਇਟ
1: ਬੜੀ ਗੁਸਤਾਖ ਹੈ ਤੇਰੀ ਯਾਦ ਇਸੇ ਤਮੀਜ਼ ਸਿਖਾ ਦੋ ਜਬ ਬਿਨਾ ਦਸਤਕ ਦੀਏ ਹੀ ਮੇਰੇ ਦਿਲ ਮੇ ਆ ਕੇ ਬੈਠ ਜਾਤੀ ਹੈ
0: ਓਏ ਹੋਏ ਹੋਏ ਹੋਏ ਹੋਏ ਨੋਨੀਆ ਜੀ ਸੋ ਗੁੱਡ ਯਾਰ ਤਾੜੀਆਂ ਹੋਈਆਂ ਤਾੜੀਆਂ ਵੈਰੀ ਨਾਈਸ
1: ਅੱਗੋ ਫਿਰ ਦੂਸਰੇ ਵਾਲਾ ਵੀ ਤਾਂ ਆਪਣੀ ਕੋਈ ਸ਼ਿਕਾਇਤ ਕਰਦਾ ਹੀ ਹੈ ਨਾ
0: ਅੱਛਾ ਹਾਂਜੀ ਹਾਂਜੀ
1: ਕਹਿੰਦੇ ਕਿਉਂ ਲਗਾਤੇ ਹੋ ਮੇਰੀ ਯਾਦ ਏ ਗੁਸਤਾਖੀ ਪਰ ਇਹ ਇਲਜ਼ਾਮ
0: ਓਹੋ
1: ਕਿਉਂ ਲਗਾਤੇ ਹੋ
0: ਯਾਦ ਏ ਗੁਸਤਾਖੀ ਪਰ ਇਹ
1: ਇਲਜ਼ਾਮ ਕੌਣ ਆਤਾ ਹੈ ਆਪਣੇ ਘਰ ਮੇ ਖਟਖਟਾ ਕਰ
0: ਓਏ ਹੋਏ ਹੋਏ ਬਹੁਤ ਸੋਹਣਾ
1: ਥੈਂਕ ਯੂ
0: ਕੀ ਬਾਤ ਹੈ ਨੋਨੀਆ ਜੀ ਅੱਜ ਕੋਈ ਨਹੀਂ ਫੌਤ ਹੋਇਆ ਮੈਨੂੰ ਲੱਗਦਾ ਅਹਿਮਦ ਫਰਾਜ਼ ਸਾਹਿਬ ਕਹਿ ਰਹੇ ਮੈਂ ਵਾਪਸ ਆਉਣਾ ਚਾਹੁੰਦਾ ਤੁਸੀਂ ਇਸ ਤਰ੍ਹਾਂ ਨਾ ਕਰੋ ਦੇਖੋ ਨਹੀਂ ਨਹੀਂ ਨਹੀਂ ਉਹਨਾਂ ਨੇ ਕਿਹਾ ਕਿ ਕੁਛ ਨਹੀਂ ਹੋ ਸਕਦਾ ਜੀ ਦੇਖੋ ਜੋ ਹੈ ਸੋ ਹੈ ਨਾ ਕੁਦਰਤ ਦਾ ਨਿਜ਼ਾਮ ਹੈ ਪਰ ਕੀ ਬਾਤ ਹੈ ਵੈਰੀ ਨਾਈਸ
1: ਦੇਖੋ
0: ਵੈਰੀ ਨਾਈਸ
1: ਇੱਕ ਰਿਦਮ ਹੋਣੀ ਚਾਹੀਦੀ ਹੈ ਨਾ
0: ਹਾਂ
1: ਔਰ ਜਿਹੜੀ ਹੁਣ ਆਪਾਂ ਕਸਮ ਖਾ ਕੇ ਬਹਿੰਦੇ ਹਾਂ ਵੀ ਇੱਥੇ ਸਿਰਫ ਔਰ ਸਿਰਫ ਫਨ ਹੋਊਗਾ ਹੁਣ ਜੇ ਬੜੀ ਅਗਲ ਵਾਲੀਆਂ ਗੱਲਾਂ ਕਰਨ ਲੱਗੇ ਤਾਂ ਫਨ ਹੋਣਾ ਨਹੀਂ ਨਾ
0: ਇਹ ਵੀ ਗੱਲ ਸਹੀ ਹੈ
1: ਫਿਰ ਕੋਈ ਜਣਾ ਕਿੱਦਾਂ ਕਹੂਗਾ ਯਾਰ ਅਨੂਨੀ ਜੀ ਪਤਾ ਨਹੀਂ ਕੀ ਬੋਲਦੇ ਰਹਿੰਦੇ ਨੇ
0: ਦੇਖੋ ਤੁਸੀਂ ਫੇਰ ਮਿਸ ਕਰ ਗਏ ਲੈਟਸ ਗੋ ਬੈਕ ਟੂ ਦ ਗ੍ਰੇਟੈਸਟ ਮੂਵੀ ਆਫ ਆਲ ਟਾਈਮ
1: ਯੈਪ
0: ਸਵਰਗ ਠੀਕ ਹੈ ਜਿਹਦੇ ਅੰਦਰ ਰਾਜੇਸ਼ ਖੰਨਾ ਕਹਿੰਦੇ ਤੂੰ ਚਲਾ ਜਾ ਕ੍ਰਿਸ਼ਨਾ ਤੂੰ ਚਲਾ ਜਾ
1: ਕ੍ਰਿਸ਼ਨਾ
0: ਸੇਠ ਜੀ ਇਹ ਸੇਠ ਜੀ ਹੁਣ ਉਹਦਾ ਇਮੋਸ਼ਨ ਤਾਂ ਸੀਗਾ ਨਾ
1: ਹੈ
0: ਨਾ ਇਮੋਸ਼ਨ ਸੀਗਾ ਉਹ ਆਉਂਦਾ ਉਹਦੇ ਕੋਲ ਕੀ ਨਾਮ ਆਪਣਾ ਦ ਗ੍ਰੇਟ ਲੇਟ ਸਤੀਸ਼ ਕੌਸ਼ਿਕ ਕਿਆ ਰੇ ਭਈਏ ਯਹਾਂ ਪਰ ਤੋ ਮੁੰਬਈ ਕਾ ਤੋ ਹਾਲ ਹੈ
1: ਕੌਸ਼ਿਕ ਦੀ ਕਾਮੇਡੀ
0: ਹੈ ਨਾ ਸੋ ਮਤਲਬ ਉਹਦੇ ਅੰਦਰ ਇਮੋਸ਼ਨ ਸੀਗਾ ਤੁਸੀਂ ਇਮੋਸ਼ਨ ਲੈ ਆਤਾ ਫਿਲਮ ਤਾਂ ਦੇਖੋ ਵਧੀਆ ਹੋਈ ਨਾ ਇਮੋਸ਼ਨ ਵੀ ਹੋਵੇ ਡਰਾਮਾ ਵੀ ਹੋਵੇ ਐਕਸ਼ਨ ਵੀ ਹੋਵੇ ਐਕਸ਼ਨ ਨਹੀਂ ਆਈ ਪਤਾ ਲੱਗਿਆ ਮੈਂ ਨੱਕ ਤੁੜਵਾ ਕੇ ਚਲਾ ਗਿਆ ਕਹਿੰਦੇ ਨਹੀਂ ਕ੍ਰਿਸ਼ਨਾ ਫੋਰ ਦਾ ਸੇਕ ਆਫ ਦਿਸ ਸ਼ੋ ਆਈ ਹੈਡ ਟੂ ਡੂ ਇਟ ਅੱਛਾ ਇੱਦਾਂ ਸੀ ਚਲੋ ਠੀਕ ਹੈ ਇੱਦਾਂ ਨਹੀਂ ਕਰਨਾ ਐਕਸ਼ਨ ਤੋਂ ਬਗੈਰ ਠੰਡੀ ਠੰਡੀ ਜੀ ਫਿਲਮ ਬਣਾਉਣੀ ਆ ਪਰ ਠੰਡੀ ਠੰਡੀ ਜੀ ਹਨਾ
1: ਠੰਡੀ ਨਹੀਂ ਲਾਈਕ ਮਿੱਠੀ ਮਿੱਠੀ
0: ਹਾਂ ਮਿੱਠੀ ਮਿੱਠੀ ਪਿਆਰੀ
1: ਮਿੱਠੀ ਮਿੱਠੀ
0: ਕੀ ਬਾਤ ਹੈ ਕੀ
1: ਮਿੱਠਾ ਮਿੱਠਾ ਪਿਆਰਾ ਪਿਆਰਾ
0: ਅੱਛਾ ਮੈਨੂੰ ਇਹ ਦੱਸੋ ਤੁਹਾਡਾ ਫਿਰ ਹਫਤਾ ਕਿਸ ਤਰ੍ਹਾਂ ਦਾ ਗਿਆ ਐਂਡ ਵਾਟ ਵਾਸ ਦਾ ਬੈਸਟ ਥਿੰਗ ਦੈਟ ਹੈਪਨ ਟੂ ਯੂ ਦਿਸ ਵੀਕ
1: ਓਏ ਹੋਏ ਹੋਏ ਬੈਸਟ ਥਿੰਗ ਮੇਰੀ ਬੈਸਟ ਥਿੰਗ ਪਤਾ ਕੀ ਸੀਗੀ ਮੈਂ ਪਿਛਲੇ ਹਫਤੇ ਤੋਂ ਲਿਆ ਕੇ ਰੱਖਿਆ ਸੀਗਾ ਫਰਿੱਜ ਦੇ ਵਿੱਚ ਜੈਕ ਫਰੂਟ
0: ਓਕੇ ਕਟਹਲ
1: ਕਟਹਲ
0: ਓ ਕਟਹਲ ਕਟਹਲ ਯਾ
1: ਯਾ ਆਲਰਾਈਟ ਮੇਰੇ ਚ ਹਿੰਮਤ ਨਹੀਂ ਸੀ ਪੈ ਰਹੀ ਉਹਨੂੰ ਬਣਾਉਣ ਦੀ
0: ਅੱਛਾ ਸੁਣਿਆ ਕਿ ਬੜਾ ਇਟਸ ਵੈਰੀ ਹਾਰਡ ਟੂ ਮੇਕ
1: ਯੈਸ ਪਰ ਕੱਲ ਕੌਂਕਰ ਕਰ ਲਿਆ ਉਹ ਫੀਅਰ ਆਪਾਂ
0: ਜੀਓ
1: ਯੈਸ
0: ਜੀਓ ਮੇਰੇ ਲਾਲਾ ਕਿਆ
1: ਬਾਤ ਹੈ ਕਿਸਨਾ
0: ਵੈਰੀ ਗੁੱਡ ਕਹਿੰਦੇ ਕਿ ਕਟਹਲ ਬ੍ਰਾਹਮਣ ਲੋਕਾਂ ਕਾ ਮੀਟ ਹੋਤਾ ਹੈ
1: ਯੈਸ ਇਟਸ ਇਟਸ ਅ ਟੈਕਸਚਰ ਲਾਈਕ ਮੀਟ ਰੈਡ ਮੀਟ ਐਂਡ ਦੈਨ ਜਦੋਂ ਯੂ ਨੋ ਉਧਰ ਸਾਊਥ ਵਾਲੀ ਨਾ ਹੈਦਰਾਬਾਦੀ ਵਾਲੀ ਸਾਈਡ ਜਦ ਕਿਸੇ ਨੇ ਵੈਜੀਟੇਰੀਅਨ ਵੈਸੇ ਤਾਂ ਘੱਟ ਕੋਨਸੈਪਟ ਆ ਉਧਰ ਕਹਿੰਦੇ ਜੇ ਵੈਜੀਟੇਰੀਅਨ ਕੋਈ ਬਣਾਉਣੀ ਹੈ ਨਾ ਤਾਂ ਦਿਲ ਮੇਕ ਜੈਕਫਰੂਟ ਬਿਰਿਆਨੀ ਇਟ ਇਸ ਲਾਈਕ ਬਿਲਕੁਲ ਮੀਟ ਪਰ ਟੈਕਸਚਰ ਲਾਈਕ ਅ ਮੀਟ ਆਫਕੋਰਸ ਟੇਸਟ ਐਜ ਵੈਲ ਪਰ ਇਟਸ ਅ ਵੈਜੀਟੇਰੀਅਨ
0: ਦੁਖੜੇ ਰੋਣ ਲਈ

0: ज्यादा नेगेटिव हो जाने
1: एग्जैक्टली सो गुड गुड थिंग इज
0: लाफ
1: हसो हसाओ भी नाल
0: हसाओ
1: दूसरिया नु जदों हसाउने हो ना ओदा भी एक गुड काउंट थोड़ा शुरू हुंदा
0: है ए गल ते है पर एक ना मैं थोनू चलो थोड़ा जा ना अपना बुजुर्गो साइड ते लेके आवांगा तेरे ते कि मैं थोनू ए कहना है कि मेरी ना गल सुनो ते मैं लेने दो को कॉलर
1: ओके
0: ते जे मैं कॉलर लेने है ना ते थोनू करनी पैनी मेरी हेल्प
1: ओके
0: क्योंकि आपा ना आज कोई गेम रखिए कॉलर वास्ते कुछ टंग ट्विस्टर कुछ ते लेके आओ
1: ओके
0: इधर ही कोई गलबात बने जेदे नाल ना कॉलर भी कहे यार तुसी रह नहीं दिंदे इफ यू डोंट माइंड वीर जी आपा कल दा रख लिए
1: वीर जी हां ना आई लाइक द वे यू से वीर
0: जी है ना सो फिर कुछ लब्बो कुछ ऐदा दा घैंट जा मेरे वास्ते लब के लियाओ जो आपा कॉलरां दे ना पल्ले पाइए कही कि भाई आप बोल के दिखाओ है कुछ
1: एग्जैक्टली नहीं ओ कच्ची पुछो पक्की पुछो करना है
0: हाँ ओ कर दो क्यों मैंनू पा रहे सीगे ना ता करके मैं कहा मैं जलील होया भावे ऑफ एयर होया पर मैं होया ते है ना एंड वेरी विंडिक्टिव लाइक दैट
1: No. Good thing is, जो तो भी जलील होना ना मननी नहीं है जलालत मुकर जाना है
0: एक गल ठीक
1: है जिंदगी जो खुश रहना है मुकर ना पैना है किते भी कुछ भी चीज होगी
0: नो
1: ये साडे लई नहीं किसी होर लई सी ऑलराइट सो हमेशा हमेशा दूसरे वाले पासे ही रखो अपने वाले पासे रखने की लोड़ नहीं है अच्छा एक बाजार से पूछोगे मेरी
0: यार क्यों चलो
1: मूली मूली की मम्मी का नाम की है
0: मूली की मम्मी का नाम की है जूली
1: मामूली
0: अबे यार छी छी छी छी सारा वातावरण खराब कर मैं भी एयर मैं सवेरे आके एयर प्यूरीफायर ऑन किया तू बत्ती की है एयर फ्रेशनर महकाया तुसी मूली तो छड़ी ओदी मम्मी भी लाए एंड वो मामूली निकले मैं तो पता नहीं सका हद है यार बंदा करे तो करेगी पर चलो मैं यू नो व्हाट मैं इस तो रिकवर नहीं हो पा रहा गाइस तुसी प्लीज मेरे नाल मेरा साथ बना के रखो ते अपन पहला कॉलर लेने हैं
1: यस प्लीज
0: डन हो गया साडे पहले कॉलर ने जी रणबीर सिंह जी
1: वाओ
2: सत श्री अकाल
1: रणबीर सिंह जी
0: करिए फिर मयार सेट हो जाएगा क्योंकि अंकल जी जो भी कुछ सुनांदे ना बड़ा वधिया सुनांदे है
2: धन्यवाद बहुत बहुत शुक्रिया जी बहुत बहुत शुक्रिया
0: जी
2: मतलब लिखिया मतलब ये है किसी नु बुरा ना लगे माड़ा मोटा बैठो
0: मतलब
2: अपना मुखड़ा जी मनिया के मैं जट नहीं हां
0: जी
2: मनिया के मैं जट नहीं हां जट नालों मैं घट नहीं हां ला के वेख ला जिथे मर्जी कोई आ मैं अठ नहीं हां मन्या के मैं जट नहीं
0: वाह वाह वाह बहुत सोना
2: मन्या चल जट खेती करदा है मन्या चल जट खेती करदा दुनिया दा ढेडो भरदा है जे मैं ना बनावा संदोस ते बिना मेरे भी किसे सरदा तां ही कहना कट नहीं हां मन्या के मैं जट नहीं फसल कट ली ढेर ला ले फसल कट ली ढेर ला ले दारू पी ली भगड़े पा ले वेखी जाना ट्रक है किथे बदल बनया मीह आ जाए हुण बिना ड्राइवर कितों सरदा है तां ही कहना कट नहीं हां मन्या के मैं जट नहीं हां खेतां विच पट्ठे लाना ਤੂੰ ਖੇਤਾਂ ਵਿੱਚ ਪੱਠੇ ਲਾਉਣਾ ਮੰਨਿਆ ਸਾਡੇ ਕੰਮ ਤੂੰ ਉਹਨੂੰ ਡੇਢ ਸੌ ਡੰਗਰ ਅਸੀਂ ਨੇ ਪਾਲੇ ਤਾਂ ਹੀ ਤੇ ਰੁਜ਼ਗਾਰ ਚਲਾਉਣਾ ਟਰਾਲੀ ਸੁੱਟੇ ਨੋਟ ਗਿਣ ਲਏ ਬਿਨਾਂ ਨੋਟਾਂ ਤੋਂ ਕਿੱਥੇ ਸਰਦਾ ਤਾਂ ਹੀ ਤੇ ਨਾਲ ਘੱਟ ਨਹੀਂ ਆ ਮੰਨਿਆ ਕਿ ਮੈਂ ਜੱਟ ਨਹੀਂ ਹਾਂ
0: ਬਹੁਤ ਸੋਹਣਾ
2: ਜੀਰੀ ਜੀਰੀ ਕਰਦਾ ਰਹਿਣਾ ਜੀਰੀ ਜੀਰੀ ਕਰਦਾ ਰਹਿਣਾ ਖੇਤਾਂ ਪਾਣੀ ਖੇਤ ਪਾਣੀ ਨਾਲ ਭਰਦਾ ਰਹਿਣਾ ਨਾਲ ਟਰੈਕਟਰ ਲੜਦਾ ਰਹਿਣਾ ਜਾ ਬਹਿਣਾ ਹੈ ਸਟੇਸ਼ਨ ਉੱਤੇ ਭਈਆਂ ਪਿੱਛੇ ਲੜਦਾ ਰਹਿਣਾ ਹੁਣ ਬਿਨਾਂ ਭਈਆਂ ਤੋਂ ਕਿੱਥੇ ਸਰਦਾ ਤਾਂ ਹੀ ਕਿੰਨਾ ਘੱਟ ਨਹੀਂ ਆ ਮੰਨਿਆ ਕਿ ਮੈਂ ਜੱਟ ਨਹੀਂ ਹਾਂ ਹੁਣ ਇਹਨੂੰ ਬੁਰਾ ਨਾ ਲੱਗੇ ਮੈਂ ਮਤਲਬ ਮਾਫ਼ੀ ਮੰਗ ਲੈਂਦਾ
0: ਨਹੀਂ ਨਹੀਂ ਬਹੁਤ ਸੋਹਣਾ ਲਿਖਿਆ ਰਣਵੀਰ ਜੀ ਐਨੀਥਿੰਗ ਦੈਟ ਇਜ਼ ਹਨਾ ਇਹ ਤਾਂ ਜੋੜਨ ਵਾਲੀ ਚੀਜ਼ ਹੀ ਹੈ ਸਾਰਿਆਂ ਨੂੰ ਐਂਡ ਹਰ ਕਿਸੇ ਦੀ ਮਹੱਤਤਾ ਦੱਸਣ ਵਾਲੀ ਹੈ ਬਹੁਤ ਪਿਆਰਾ ਬਹੁਤ ਵਧੀਆ ਬਹੁਤ ਸੰਜੀਦਾ ਸੰਜੀਦਗੀ ਨਾਲ ਲਿਖੀ ਹੋਈ ਚੀਜ਼ ਥੈਂਕ ਯੂ ਸੋ ਮਚ ਜੀ ਥੈਂਕ ਯੂ ਸਾਡੇ ਨਾਲ ਸਾਂਝੇ ਕਰਨ ਲਈ ਸਰ
1: ਥੈਂਕ ਯੂ ਵੈਰੀ ਮਚ ਰਣਵੀਰ ਜੀ ਹੈਵ ਅ ਨਾਈਸ
2: ਡੇ ਮੈਨੂੰ ਇਹ ਗੱਲ ਦੱਸੋ
0: ਜੀ
2: ਮੈਨੂੰ ਗੱਲ ਦੱਸੋ ਮਤਲਬ ਨਹੀਂ ਇਹ ਆਪਾਂ ਜੇ ਰਿਪੀਟ ਸੁਣਨਾ ਹੋਏ ਤੇ ਕਿੱਥੇ ਆਉਂਦਾ ਤੇ ਜਾਂ ਇਹਨੂੰ ਰਿਪੀਟ ਵੇਖਦਾ ਹੋਏ ਤੇ ਕਿੱਥੇ ਆਉਂਦਾ
0: ਇਹ ਜੀ ਤੁਸੀਂ ਆਪਣਾ ਹਰ ਸ਼ਾਮ 8:30-9 ਵਜੇ ਮੇਰੇ ਖਿਆਲ ਨਾਲ ਆਈ ਐਮ ਨੋਟ ਟੂ ਸ਼ੋਰ ਮੈਂ ਤੁਹਾਨੂੰ ਨਾ ਮੈਸੇਜ ਪਾ ਦਿਆਂਗਾ ਐਗਜੈਕਟਲੀ ਅਤੇ ਤੁਹਾਨੂੰ ਲਿੰਕ ਸੈਂਡ ਕਰ ਦਾਂਗੇ ਤੁਸੀਂ ਸ਼ਾਮ ਨੂੰ ਜੋ ਵੀ ਸਵੇਰੇ ਪ੍ਰੋਗਰਾਮ ਹੁੰਦੇ ਤੁਸੀਂ ਸ਼ਾਮ ਨੂੰ ਉਹ ਸੁਣ ਸਕਦੇ ਹੋ ਰਿਪੀਟ ਹੁੰਦੇ ਨੇ ਅਤੇ ਮੈਂ ਤੁਹਾਨੂੰ ਐਗਜੈਕਟ ਟਾਈਮਿੰਗ ਨਾ ਸ਼ੋਅ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕਰ ਦਾਂਗਾ ਤੁਹਾਡੇ ਮੈਸੇਜ 'ਤੇ ਥੈਂਕ ਯੂ ਜੀ
1: ਥੈਂਕ ਯੂ ਸੋ
2: ਬਹੁਤ ਬਹੁਤ ਧੰਨਵਾਦ ਜੀ
0: ਥੈਂਕ ਯੂ ਅੰਕਲ ਜੀ ਦੀ ਆਵਾਜ਼ ਦੇ ਅੰਦਰ ਨਾ ਬੇਸ ਬਹੁਤ ਅੱਛਾ ਹਨਾ ਮਤਲਬ ਜਿਸ ਤਰ੍ਹਾਂ ਮਤਲਬ ਇਸ ਤਰ੍ਹਾਂ ਬੰਦੇ ਨੇ ਸਿਆਣੀ ਗੱਲ ਹੀ ਕਰਨੀ ਹੈ ਕੋਈ ਇੱਦਾਂ ਦੀ ਗੱਲ ਨਹੀਂ ਕਈਆਂ ਦੀ ਆਵਾਜ਼ ਮਤਲਬ ਆਵਾਜ਼ ਦਾ ਬੜਾ ਜਾਦੂ ਹੁੰਦਾ
1: ਯੈਸ ਤੁਹਾਡੀ ਵੀ ਆਵਾਜ਼ ਬੇਸ ਹੈਗਾ ਆ
0: ਅੱਛਾ
1: ਹਾਂ ਨਹੀਂ ਮੈਂ ਸਿਆਣੀ ਗੱਲ ਤੇ ਮੈਨੂੰ ਤਾਂ ਹੋ ਸੀਗਾ ਇਤਰਾਜ਼
0: ਹਾਂ ਕੀ ਕਹਿ ਰਹੀ ਹੋ ਤੂੰ ਸੱਕੂ ਮੇਰੀ ਬੱਚੀ
1: ਮੈਂ ਤੇਰੀ ਦੁਸ਼ਮਨ ਦੁਸ਼ਮਨ ਮੈਂ ਸ਼੍ਰੀਦੇਵ ਲਈ ਨਾਗਿਨ ਬਣ ਜਾਣਾ ਅਮਰੀਸ਼ ਪੁਰੀ ਜੀ
0: ਮੈਨੇ ਨਾਗਿਨ ਏਕ ਹੀ ਬਾਰ ਦੇਖੀ ਹੈ ਓਏ ਮੁਝੇ ਨਹੀਂ ਪਤਾ ਉਸਮੇ ਹੁਆ ਕਿਆ ਥਾ ਉਹ ਠੀਕ ਨਿਕਲੀ ਆ ਠੀਕ ਸੀ ਆ ਠੀਕ ਸੀ ਜਾ ਸਿਮਰਨ ਜਾ ਚੀਲੇ ਆਪਣੀ ਜ਼ਿੰਦਗੀ ਉਹ ਠੀਕ ਸੀ ਉਹ ਠੀਕ ਸੀ ਹਨਾ ਸਹੀ ਹੈ ਸਹੀ ਹੈ
1: ਜਿੱਥੇ ਬੇਸ ਜ਼ਿਆਦਾ ਹੋਣਾ
0: ਕਣਕ ਨਹੀਂ ਆ ਪਾਈ ਕੋਈ ਨਹੀਂ ਇਤਨੇ ਮੈਂ ਇਤਨਾ ਹੀ ਮਿਲਿਆ ਗਿਆ ਠੀਕ ਹੈ ਠੀਕ ਹੈ ਨਹੀਂ
1: ਯੈਸ
0: ਸਹੀ ਹੈ ਤੇ ਹੁਣ ਆਪਾਂ ਇੱਦਾਂ ਕਰਦੇ ਹਾਂ ਆਪਾਂ ਨਾ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਫਿਰ ਆਪਾਂ ਬਾਕੀ ਕਾਲਰਸ ਨੂੰ ਵੀ ਲਵਾਂਗੇ ਤੇ ਉਸ ਤੋਂ ਪਹਿਲਾਂ ਥੋੜੇ ਮੈਸੇਜਸ ਵੀ ਪੜ੍ਹ ਲੈਂਦੇ ਹਾਂ ਹਨਾ
1: ਸ਼ੋਰ
0: ਤੇ ਸਭ ਤੋਂ ਪਹਿਲਾਂ ਮੈਸੇਜ ਤੁਹਾਡੇ ਵਾਸਤੇ ਆਇਆ ਜੀ ਜਸਵੰਤ ਸਿੰਘ ਜੀ ਕਹਿੰਦੇ ਨੇ 750 ਨੰਬਰ ਵਾਲੇ ਕਿ ਉਹ ਨੋਨੀਆ ਜੀ ਗੁੱਡ ਟੂ ਹੇਅਰ ਯੋਰ ਵੋਇਸ ਆਫਟਰ ਲੌਂਗ ਟਾਈਮ
1: ਥੈਂਕ ਯੂ ਵੈਰੀ ਮਚ ਜਸਵੰਤ ਜੀ
0: ਕੀ ਬਾਤ ਹੈ ਤੇ ਇੱਧਰ ਕੁਲਬੀਰ ਜੈਰਿਕਾ ਜੀ ਵੱਲੋਂ ਕਹਿੰਦੇ ਨੇ ਜੀ ਕਿ ਆਪਣਾ ਤੁਸੀਂ ਤਾਂ ਮੰਗ ਲਿਆ ਆਪਣੇ ਬਰਥਡੇ ਲਈ ਅੱਛਾ ਠੀਕ ਹੈ ਨੋਨੀਆ ਜੀ ਦੇ ਕੰਗਨ ਹਜੇ ਤੱਕ ਨਹੀਂ ਆਏ ਮੇਰੇ ਮਾਂ ਕੇ ਕੰਗਨ
1: ਲਾਲਾ ਮੇਰੀ ਮਾਂ ਕੇ ਕੰਗਨ ਵੀ ਲਾਲਾ ਕਭੀ ਪਕੜਨਾ ਪੜੇਗਾ ਗਲੇ ਸੇ ਕਿਸੀ ਦਿਨ
0: ਮੁਝੇ ਲਗਤਾ ਹੈ ਕਿ ਆਪਕੋ ਜੈ ਔਰ ਵੀਰੂ ਚਾਹੀਏ
1: ਮੋਲ ਪਾਲੇ
0: ਆਪ ਉਹਨੇ ਰਹੀਆਂ ਮੈਂ ਕੁਛ ਨਹੀਂ ਕਰ ਸਕਦਾ ਠੀਕ ਹੈ ਤੇ ਮਨ ਸਾਹਿਬ ਨੇ ਇੱਕ ਤਸਵੀਰ ਭੇਜੀ ਉਹ ਮੈਨੂੰ ਪਤਾ ਫਿਰ ਕਾਲ ਵੀ ਕਰਨਗੇ ਦਾਦੀ ਦੁਬਾਰਾ ਮੈਂ ਵੀ ਸਮਝਾਉਂਦਾ ਰਹਾਂ ਇਸਮੇ ਐਸਾ ਹੈ ਵੈਸਾ ਇੱਕ ਤਾਂ ਕੰਮ ਬਹੁਤ ਪਾਉਂਦੇ ਮਨ ਸਾਹਿਬ ਤੁਸੀਂ ਮਾੜੀ ਗੱਲ ਆ ਯਾਰ ਬਹੁਤ ਕੰਮ ਪਾਉਂਦੇ ਹੋ
1: ਐਕਸਪਲੇਨ ਕਰੋ ਨਾ ਉਹਨੂੰ ਫਨੀ ਤਰੀਕੇ ਨਾਲ ਐਕਸਪਲੇਨ ਕਰੋ
0: ਹੈ ਨਹੀਂ ਦੇਖੋ ਫਿਰ ਡਬਲ ਹੋ ਜਾਏਗਾ ਕੰਮ ਮੈਂ ਕਰੂੰਗਾ ਹਜੇ ਨਹੀਂ ਕਰੂੰਗਾ
1: ਉਹਨਾਂ ਨੂੰ ਮੁਸੀਬਤ ਚ ਪਾਓ ਨਾ ਉਹਨਾਂ ਦੀ ਜੋ
0: ਹਾਂ ਓ ਗੁੱਡ ਆਈਡੀਆ
1: ਯੈਸ ਸੀ ਮੇਰੇ ਨਾਲ ਰਹਿੰਦੇ ਰਹਿੰਦੇ ਸਿੱਖਦੇ ਜਾਂਦੇ ਹੋ ਤੁਸੀਂ ਸ਼ਰਾਰਤਾਂ ਕਰਨੀਆਂ
0: ਆ ਠੀਕ ਹੈ ਯਾਰ ਇਹ ਤਾਂ ਮੇਰੇ ਮਾਈਂਡ ਚ ਨਹੀਂ ਆਇਆ ਹਨਾ
1: ਯੈਸ
0: ਜੀ ਆਹ ਮਨ ਸਾਹਿਬ ਨੇ ਜਿਹੜੀ ਤਸਵੀਰ ਭੇਜੀ ਹੈ ਨਾ ਉਹ ਯਾਰ ਇਹ ਹੁਣ ਇਹਨਾਂ ਨੇ ਵੀ ਸੈਂਸਿਟਿਵ ਜੀ ਤਸਵੀਰ ਭੇਜਦੀ ਮੈਂ ਬਾਅਦ ਚ ਮੈਂ ਕਹੂੰਗਾ ਲੋਕੀ ਕਹਿੰਦੇ ਕ੍ਰਿਸ਼ਨਾ ਛੀ ਕਿੰਨਾ ਗੰਦਾ ਆਦਮੀ ਹੈ ਤੂੰ ਸੁਖਵਿੰਦਰ ਜੀ ਭੇਜਦੇ ਨੇ ਕਿ ਕਰਮਾ ਬਾਰੇ ਕਿ ਕਰਮਾ ਕਹਿੰਦਾ ਜੀ ਕਿ ਜੇ ਤੂੰ ਆਪਣੇ ਦੁੱਖ ਤੇ ਹੀ ਧਿਆਨ ਦਿੰਦਾ ਰਹੇਗਾ ਤਾਂ ਤੂੰ ਦੁਖੀ ਹੀ ਰਹੇਗਾ ਪਰ ਜੇ ਤੂੰ ਉਸ ਦੁੱਖ ਤੋਂ ਮਿਲੀ ਸਿੱਖ ਤੇ ਧਿਆਨ ਦਿੰਦਾ ਤਾਂ ਤੂੰ ਹਰ ਦਿਨ ਹੋਰ ਮਜ਼ਬੂਤ ਅਤੇ ਬਿਹਤਰ ਇਨਸਾਨ ਬਣ ਸਕਦਾ ਇਸ ਕਰਕੇ ਦੁੱਖ ਨੂੰ ਨਹੀਂ ਉਸ ਤੋਂ ਮਿਲੀ ਸਿੱਖ ਨੂੰ ਯਾਦ ਰੱਖੋ ਇਹੀ ਤੁਹਾਨੂੰ ਅੱਗੇ ਵਧਾਉਂਦੀ ਹੈ। ਐਬਸੋਲੂਟਲੀ ਰਾਈਟ ਸੁਖਵਿੰਦਰ ਭੈਣ ਜੀ, ਬਿਲਕੁਲ ਠੀਕ
1: ਵੈਰੀ ਮੱਚ।
0: ਤੇ ਉਹਨਾਂ ਨੇ ਇਸ ਤੋਂ ਅੱਗੇ ਇੱਕ ਹੋਰ ਬਹੁਤ ਸਿਆਣਪ ਵਾਲੀ ਗੱਲ ਕੀਤੀ ਹੈ, ਕਹਿੰਦੇ ਦੇਖੋ ਜੀ ਮੂਲੀ ਦੀ ਜਿਹੜੀ ਮੰਮੀ ਹੈ ਨਾ ਉਹ ਪਰਾਂਠੀ ਹੈ। ਦੇਖੋ ਗੱਲ ਤਾਂ ਸਹੀ ਹੈ, ਇਹ ਕਹਿੰਦੇ ਜ਼ਿਆਦਾਤਰ ਘਰਾਂ ਵਿੱਚ ਜਦੋਂ ਮੂਲੀ ਆਉਂਦੀ ਹੈ ਤਾਂ ਉਸ ਤੋਂ ਮੂਲੀ ਵਾਲਾ ਪਰਾਂਠਾ ਹੀ ਬਣਾਇਆ ਜਾਂਦਾ। ਗੱਲ ਤਾਂ ਠੀਕ ਹੈ, ਨਹੀਂ ਫਿਰ ਇਸ ਤਰ੍ਹਾਂ ਮਤਲਬ ਫਿਰ ਤਾਂ ਪਰਾਂਠਾ ਤਾਂ ਹਸਬੈਂਡ ਵੀ ਹੋ ਸਕਦਾ, ਕਿਉਂਕਿ ਆਈ ਨਾ ਹੈ ਨਾ, ਤੋਰਿਆ ਗਿਆ ਮਾਮੂਲੀ ਨੂੰ ਤੋਰਿਆ ਹੈ ਨਾ, ਕੀ ਬਾਇ ਬਾਇ, ਫਿਰ ਉਹ ਮੂਲੀ ਘਰ ਆਈ ਆ, ਤੋ ਪਾਣੀ ਵਾਰ ਬੰਨੇ ਦੀਏ ਮਾਏ,
1: ਅੱਜ ਮੂਲੀ ਵਾਰ,
0: ਅੱਜ ਸਾਰੇ ਪਰਾਂਠੇ ਖਾਵਣਗੇ ਪ੍ਰਦੂਸ਼ਣ ਫੈਲਾਵਣਗੇ, ਹੈ ਨਾ।
1: ਕਿਉਂ ਸਿਰਫ ਮੂਲੀ ਨੂੰ ਪ੍ਰਦੂਸ਼ਣ ਨਾਲ ਜੁੜਿਆ ਜਾਂਦਾ?
0: ਕਿਉਂਕਿ ਇਹ ਸੱਚਾਈ ਹੈ।
1: ਨੋ, ਉਹ ਕਿੰਨੀ ਗੁਣਕਾਰੀ ਹੈ, ਇਹਦੇ ਬਾਰੇ ਕੋਈ ਨਹੀਂ ਧਿਆਨ।
0: ਹੋਣਗੇ ਗੁਣ ਯਾਰ, ਹੋਣਗੇ। ਐਸਥੈਟਿਕ ਇਜ਼ ਇੰਪੋਰਟੈਂਟ। ਦੇਖੋ ਜ਼ਮਾਨਾ ਕਿਹੜਾ ਚੱਲ ਰਿਹਾ, 2026 ਚੱਲ ਰਿਹਾ, ਐਸਥੈਟਿਕ ਇੰਪੋਰਟੈਂਟ ਹੈ। ਗੁਰਜੀਤ ਜੀ ਕਹਿੰਦੇ ਨੇ ਕਿ ਜੀ ਮਜ਼ਾ ਆ ਗਿਆ ਡੀਜੇ ਦਾ, ਫੁੱਲ ਔਨ ਫਰਾਈਡੇ ਮਸਤੀ ਵਿਦ ਕ੍ਰਿਸ਼ਨਾ ਜੀ ਐਂਡ ਨੂਨੀਆ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਤੇ ਇਧਰੋਂ ਸੈਂਡੀ ਸੰਦੀਪ ਜੀ ਵੀ ਗੁੱਡ ਮਾਰਨਿੰਗ ਭੇਜਦੇ ਨੇ ਤੇ ਕਹਿੰਦੇ ਨੇ ਕਿ ਅੱਜ ਪਹਿਲਾ ਬਰਥਡੇ ਹੈ ਜੀ ਜਪ ਜੀ ਵਿਰਕ ਦਾ, ਉਹਨਾਂ ਨੂੰ ਬਰਥਡੇ ਵਿਸ਼ ਕਰ ਦਿਓ। ਲਓ ਜੀ ਆਪਾਂ ਕਰ ਦਿੰਦੇ ਹਾਂ।

0: hip-hip.
1: Hooray!
0: Hip-hip.
1: Hooray!
0: Hip-hip. Hanji!
2: Bob, bom, varka hun, jabji, verke thonu pehle birthday diye, yaar.
1: Yes, bahut sariyan mubarakan, jabji nu, unna de parents nu, unna diye mom, dad, nana, nani, dada, dadi, sari extended family nu, parmatma kare, jabji nu, bahut sariyan ਖੁਸ਼ੀਆਂ ਮਿਲਣ, ਤੰਦਰੁਸਤੀਆਂ ਮਿਲਣ, ਜ਼ਿੰਦਗੀ ਦਾ ਹਰ ਖੁਸ਼ੀ ਖੇੜਾ ਉਹ ਮਾਣੇ ਔਰ ਮਾਂ ਬਾਪ ਦਾ ਨਾਮ ਰੋਸ਼ਨ ਕਰੇ। ਇਹ ਸਾਡੀ ਤਹਿ ਦਿਲ ਤੋਂ ਅਰਦਾਸ ਫਰੋਮ ਰੇਡੀਓ ਹਾਂਜੀ 1674 AM। ਥੈਂਕ ਯੂ,
2: ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੇ ਜੀ ਜਾਂਦੇ ਜਾਂਦੇ ਬ੍ਰੇਕ ਤੋਂ ਬ੍ਰੇਕ ਲਈ ਜਾਂਦੇ ਜਾਂਦੇ ਜਿੰਮੀ ਸਿੰਘ ਜੀ ਦੀ ਸਤਿ ਸ਼੍ਰੀ ਅਕਾਲ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ।
1: ਯੈਸ,
2: ਤੇ ਇੱਕ ਵਧੀਆ ਜਿਹਾ ਘੈਂਟ ਜਿਹਾ ਗਾਣਾ ਤੁਹਾਨੂੰ ਸੁਣਾਨੇ ਆ, ਬਹੁਤ ਹੀ ਘੈਂਟ ਗਾਣਾ। ਮਤਲਬ ਤੁਸੀਂ ਕਹੋਗੇ ਕਿ ਯਾਰ ਆ ਕਿਉਂ ਸੁਣਾਤਾ, ਕੀ ਹੋ ਗਿਆ? ਤੇ ਇਹ ਗਾਣਾ ਮੈਂ ਜਿਸ ਤਰ੍ਹਾਂ ਲਗਾਉਂਗਾ ਨਾ, ਇਹ ਜਿੰਨੀਆਂ ਵੀ ਬੀਬੀਆਂ ਸੁਣ ਰਹੀਆਂ ਆਪਣੇ ਹਸਬੈਂਡ ਨੂੰ ਫੋਨ ਲਾ ਦੇਣ ਤੇ ਕਹਿਣ ਕਿ ਆ 1674 AM ਤੇ
1: ਗਾਣਾ ਸੁਣੋ, ਆਹ ਗਾਣਾ, ਆਹ
2: ਗਾਣਾ ਨਾ ਛੇਤੀ ਸੁਣੋ ਕਿ ਅਮਰਿੰਦਰ ਗਿੱਲ ਦੇਖੋ ਸੱਚ ਗ੍ਰੀਨ ਫਲੈਗ, ਕਿੰਨਾ ਗ੍ਰੀਨ ਫਲੈਗ ਹੈ ਅਮਰਿੰਦਰ। ਤੁਸੀਂ ਵੀ ਗ੍ਰੀਨ ਫਲੈਗ ਬਣੋ ਤੇ ਗ੍ਰੀਨ ਗ੍ਰੀਨ ਮਨੀ ਉਡਾਓ, ਕਿਉਂਕਿ ਅਮਰਿੰਦਰ ਗਿੱਲ ਕੀ ਕਹਿ ਰਿਹਾ ਸੁਣੋ।

0: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au। ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 04947637000 ਔਰ ਵਟਸਐਪ 2Fold Lending।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 04060212046 ਤੇ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400450555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
8: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
3: ਸੋਨਾ ਚਾਹੀਦਾ,
9: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
10: ਔਨ ਰੋਡਸ ਆਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਨ ਐਕਸਟੈਂਸ਼ਨ ਰੇਡੀਓ ਹਾਂਜੀ BYD ਔਨ ਰੋਡਸ ਔਨ ਅਸ ਕੰਡੀਸ਼ਨਸ ਅਪਲਾਈ
9: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰਿਗਨੀਨਾ 347 Lonsdale Street, Dandenong. Tunna Jewelers. Paroseri Nishani.
11: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: रेडियो, हाँ जी 1674 अंग। वाह
1: वाह
0: क्या बात है कृष्णा,
1: पहले मैं सोच दी थी
0: दोबारा ना का
1: अगले हफ्ते ना मैं ऑर्केस्ट्रा बुक कर ही लूंगा, पर नहीं करना है।
0: अच्छा नहीं करो यार,
1: फिर तो एक बार स्वागत मस्तियां दे प्रोग्राम दे विच, यानी के फन फ्राइडे, फैंटास्टिक फन फ्राइडे।
0: वाह भाई वाह, फर्स्ट ए फन हम तो वो खुशबू हैं जो सांसों में बसते हैं, खुद की सांसों को रोक पाओगे कैसे।
1: अपनी मेरे को पता है अपनी सांसों को रोकने का तरीका, नाक घुट लो।
0: ए राम बाबा रामदेव सारे ना जोक, ओहो जोक नहीं शायरी था, 1 2 4 करता सी। मैं आमिर खान साहब ने जरूर मिला ना, तो मैं क्या आपके ना मुंह से मैंने ना वो सुनना, ये शायरी सुननी है प्लीज, आप हमारे है ना देखने सुनने वालों को सुनाएंगे। हाँ हाँ बताओ बताओ कौन सी हमसे दूर जाओ कैसे, दिल से भुला भागे। अच्छा यार ये तो तू बहुत अच्छी बोल रहा है, तू ही बोल ले लोग वड्डियां गल्लां अपने डायलॉग आप नहीं बोलते, चलो कोई गल
1: हुण इन्नी पुरानी फिल्म भी तो इन्नी पुरानी होगी ना।
0: हाँ ना, हाँ
1: किन्नी पुरानी होगी फिल्म, इट मस्ट बी आई थिंक 17-18 ईयर।
0: हाँ
1: बहुत पहला मुझे पसंद बटर चिकन, तुझे पसंद दाल मखनी।
0: अच्छा नहीं
1: दोनों भैन भरावां दा गाना सीगा।
0: अच्छा नहीं शांत
1: शांत शांत दी सिस्टर दा ना।
0: अच्छा
1: समथिंग इट वाज कैची या सॉन्ग सी उस टाइम तो, पर इतना ज्यादा फेमस नहीं थी।
0: पुराना होना ना ये मेनू, आई नो हिम फ्रॉम ओ मुसुमुस हासी देव मलाईला मुसुम, थानू पता भी होगा पुराना गाना, तुसी तानसेन दा रियाज कर दे रहे हो, थानू सारे सिंगर दा पता है।
1: यस तानसेन नु सुर लोनी मैं ही सिखाई सी, ओदो तो दसया सीगा वी जेड़ा मल्हार राग सीगा ਉਹ ਮੈਂ ਹੀ ਉਹਨੂੰ ਇੰਨਾ ਟੋਰਚਰ ਕੀਤਾ, ਮੈਂ ਕਹਿੰਦੀ ਗਾ।
0: ਅੱਛਾ ਸੋ ਯੂ ਮੀਨ ਟੂ ਸੇ
1: ਬਾਰਿਸ਼ ਹੋਵੇ,
0: ਫਿਰ ਇਸ ਹਿਸਾਬ ਨਾਲ ਮੇਰਾ ਅੱਜ ਪਰਸਪੈਕਟਿਵ ਚੇਂਜ ਹੋ ਗਿਆ, ਮਤਲਬ ਕਿ ਰੱਬ ਖੁਸ਼ੀ ਨਾਲ ਨਹੀਂ ਰੱਬ ਰੋਂਦਾ ਸੀਗਾ। ਲੋਕ ਕਹਿੰਦੇ ਕਿ ਰਾਗ ਮਲਹਾਰ
1: ਇਹ ਤਾਂ ਬਾਅਦ ਚ ਲੋਕਾਂ ਜਿੰਨਾ ਮਰਜ਼ੀ ਗੱਲਾਂ ਬਦਲ ਲਓ ਨਾ।
0: ਹਾਂ ਜਿਵੇਂ ਮਤਲਬ ਅੱਜ ਵੀ ਜਿਹੜੇ ਕੋਈ ਬਹੁਤ ਤਗੜੇ ਉਸਤਾਦ ਆ ਹਨਾ, ਉਹ ਕਹਿੰਦੇ ਕਿ ਉਹ ਵੀ ਅੱਜ ਵੀ ਕੋਈ ਲੋਕ ਹਨਾ ਮਲਹਾਰ ਗਾ ਪਾਉਣ ਤੇ ਕਹਿੰਦੇ ਉਸਤਾਦੀ ਦਾ ਲੈਵਲ ਉਹੀ ਹੈ ਕਿ ਉਹ ਜੇ ਵਰਖਾ ਕਰਾ ਦੇਣ। ਸੋ ਯੂ ਮੀਨ ਟੂ ਸੇ ਕਿ ਉਹ ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਦੇ ਚੁੱਕੇ ਰੱਬ ਨੂੰ ਕਿ ਜਦੋਂ ਵੀ ਰੱਬ ਸੁਣਦਾ ਹੈ ਮਲਹਾਰ ਕਹਿੰਦਾ ਉਹ ਯਾਰ ਫਿਰ ਤੋਂ ਇਹ ਦੁਬਾਰਾ ਆ ਗਿਆ, ਫਿਰ ਉਹਨਾਂ ਨਿਕਲ ਆਉਂਦਾ
1: ਪੀਟੀਐਸਡੀ ਹੁੰਦਾ ਉਹਨਾਂ ਨੂੰ
0: ਹਨਾ।
1: ਯੈਸ
0: ਇਹ ਵੀ ਹੋ ਸਕਦਾ,
1: ਹੋ ਸਕਦਾ ਜ਼ਿੰਦਗੀ ਚ ਕੁਛ ਵੀ ਹੋ ਸਕਦਾ, ਐਨੀਥਿੰਗ ਬਸ ਪੋਸੀਬਲ।
0: ਹਾਂ ਇਹ ਗੱਲ ਠੀਕ ਹੈ ਤੁਹਾਡੀ,
1: ਕਦੇ ਵੀ ਕੁਛ ਵੀ ਹੋ ਸਕਦਾ ਹੈ। ਹਮੇਸ਼ਾ ਕਹਿੰਦੇ ਹੁੰਦੇ ਨੇ ਕਿ ਜ਼ਿੰਦਗੀ ਚ ਚਮਤਕਾਰ ਉਹਨਾਂ ਦੇ ਹੁੰਦੇ ਹੁੰਦੇ ਨੇ ਜਿਹੜੇ ਚਮਤਕਾਰਾਂ ਚ ਯਕੀਨ ਰੱਖਦੇ ਹੁੰਦੇ ਆ, ਜਿਹੜੇ ਕਹਿੰਦੇ ਨਾ ਆਹ ਨਹੀਂ ਹੋ ਸਕਦਾ, ਫਿਰ ਉਹਨਾਂ ਦੀ ਜ਼ਿੰਦਗੀ ਚ ਮਿਰੇਕਲ ਵੀ ਨਹੀਂ ਹੁੰਦੇ ਹੈਗੇ, ਚਮਤਕਾਰ ਵੀ ਨਹੀਂ ਹੁੰਦੇ ਹੈਗੇ, ਉਹਨਾਂ ਨੂੰ ਲਾਟਰੀਆਂ ਵੀ ਨਹੀਂ ਲੱਗਦੀਆਂ ਹੈਗੀਆਂ, ਉਹਨਾਂ ਨੂੰ ਚੰਗੇ ਜੋੜੀ ਵੀ ਨਹੀਂ ਮਿਲਦੀ ਹੈਗੀ, ਉਹਨਾਂ ਨੂੰ ਹਰ ਚੀਜ਼ ਈਜ਼ੀਲੀ ਵੀ ਨਹੀਂ ਮਿਲਦੀ ਹੈਗੀ।
0: ਯੂ ਮੀਨ ਟੂ ਸੇ ਮੈਂ ਲਾਟਰੀ ਪਾ ਲਵਾਂ ਇਸ ਵਾਰੀ?
1: ਪਰ
0: ਨਾ ਜੋ ਤੁਸੀਂ ਗੱਲ ਕੀਤੀ ਨਾ ਮੇਰੇ ਮਾਇੰਡ ਚ ਨਾ ਬਹੁਤ ਦੇਰ ਦੀ ਚੱਲਦੀ ਪਈ, ਕੁਛ ਵੀ ਹੋ ਸਕਦਾ ਵਾਲੀ ਗੱਲ ਹੀ ਆ। ਇੱਕ ਨਾ ਮੇਰੇ ਸਾਹਮਣੇ ਰੀਲ ਆਈ ਕੱਲ ਪਰਸੋਂ, ਤੇ ਹੁਣ ਉਹ ਬਹੁਤ ਵਾਇਰਲ ਹੋ ਗਿਆ ਮੁੰਡਾ, ਬਿੱਟੂ ਬਿਹਾਰੀ ਨਾਮ ਹੈ ਮੁੰਡੇ ਦਾ। ਤੁਸੀਂ ਇੱਕ ਨਦੀ ਨੂੰ ਜਿੰਨਾ ਕੁ ਵੀ ਗੰਦਾ ਸੋਚ ਸਕਦੇ ਹੋ ਸਕਦੀ ਆ, ਉਨੀ ਗੰਦੀ ਸੀ ਉਹ ਨਦੀ ਨਾ, ਬਹੁਤ ਬਹੁਤ ਲੰਬੀ ਚੌੜੀ ਐਂਡ ਇੰਨਾ ਲਿਫਾਫਾ, ਇੰਨਾ ਗੰਦ, ਇੰਨਾ ਕੈਮੀਕਲ, ਇੰਨਾ ਗਾਰ ਇਕੱਠਾ ਹੋਇਆ ਪਿਆ ਕਿ ਤੁਸੀਂ ਤੁਰ ਸਕਦੇ ਹੋ ਉਹਦੇ ਉੱਪਰੋਂ ਦੀ ਉਸ ਪੂਰੇ ਸਟ੍ਰੈਚ ਤੇ. ਤੇ ਉਹਨੇ ਇਸ ਵੀਡੀਓ ਬਣਾਉਣੀ ਸ਼ੁਰੂ ਕੀਤੀ ਕਿ ਸਭ ਹਮਕੋ ਪਾਗਲ ਕਹਤੇ ਹੈ, ਹਮ ਪਾਗਲ ਨਹੀਂ ਹੈ, ਹਮੇ ਅੱਛਾ ਨਹੀਂ ਲੱਗਤਾ ਹੈ. ਉਹਨੇ ਕੱਲ੍ਹ ਮੁੰਡੇ ਨੇ ਵੀਡੀਓ ਪੋਸਟ ਕੀਤੀ, ਉਹਨੇ ਇਕੱਲੇ ਨੇ ਸਾਲ ਲਾ ਕੇ ਉਹ ਪੂਰੀ ਨਦੀ ਸਾਫ਼ ਕਰਤੀ.
1: ਵਾਹ,
0: ਅਮੇਜ਼ਿੰਗ. ਮਤਲਬ ਦੇਖੋ ਫਤੂਰੀ ਹੈ ਇੱਕ.
1: ਯੈਸ, ਦੈਟਸ ਕਾਲਡ ਡਿਟਰਮੀਨੇਸ਼ਨ.
0: ਹਾਂ, ਉਹ ਜਿਸ ਮੈਨੂੰ ਉਹ ਮਾਂਝੀ ਵਾਲੀ ਗੱਲ ਯਾਦ ਆਈ ਕਿ ਨਾ, ਉਹਦੀ ਵਾਈਫ ਮਰ ਗਈ ਸੀਗੀ, ਜਿਹੜਾ ਮਾਂਝੀ ਨਾਮ ਦਾ ਆਦਮੀ ਸੀ. ਤੁਹਾਨੂੰ ਪਤਾ ਹੈ ਸਟੋਰੀ? ਨਵਾਜ਼ੁਦੀਨ ਦੀ ਮੂਵੀ ਵੀ ਹੈ ਇਹਦੇ ਤੇ, ਰਾਧਿਕਾ ਆਪਟੇ ਨਵਾਜ਼ੁਦੀਨ ਸਦੀਕੀ. ਦੇਰ ਵਾਜ਼ ਦਿਸ ਗਾਏ ਅਗੇਨ ਇਨ ਝਾਰਖੰਡ, ਝਾਰਖੰਡ ਜਾਂ ਬਿਹਾਰ, ਮਤਲਬ ਉਦੋਂ ਮੇਰੇ ਖਿਆਲ ਨਾਲ ਬਿਹਾਰ ਤੇ ਝਾਰਖੰਡ ਸੇਮ ਹੀ ਸੀਗੇ, ਝਾਰਖੰਡ ਬਾਅਦ ਚੋਂ ਨਿਕਲਿਆ ਹਨਾ. ਸੋ ਉਹ ਨਾ ਪਹਾੜ ਜਿਹਾ ਟੱਪ ਕੇ ਜਾਣਾ ਪੈਂਦਾ ਸੀਗਾ ਔਰਤਾਂ ਨੂੰ ਪਾਣੀ ਲੈਣ ਲਈ, ਤੇ ਉਹ ਚੋਟੀ ਬੜੀ ਨਾ ਆੜੀ ਤਿਰਛੀ ਜੀ ਸੀਗੀ ਬਹੁਤ, ਮਤਲਬ ਇਟ ਵਾਜ਼ ਨੋਟ ਰੀਲੀ ਸੇਫ. ਪਰ ਤੁਹਾਡਾ ਇੱਕ ਰੋਜ਼ ਦਾ ਪੱਕਾ ਹੈ ਨਾ ਸਫ਼ਰ ਬਣ ਗਿਆ ਹੋਇਆ, ਤੁਸੀਂ ਜਾਂਦੇ ਹੋ ਆਉਂਦੇ ਹੋ. ਉਹ ਇਸ ਤਰ੍ਹਾਂ ਹੀ ਸੀ. ਤੇ ਹੋਇਆ ਇੱਕ ਵਾਰੀ ਕਿਸ ਤਰ੍ਹਾਂ ਕਿ ਉਹਦੀ ਵਾਈਫ ਡਿੱਗ ਗਈ ਉੱਥੋਂ, ਪੂਰੀ ਹੋ ਗਈ. ਉਹ ਆਦਮੀ ਨੇ ਬਹੁਤ ਸਾਰੀਆਂ ਪਹਿਲੇ ਜਿੱਥੇ ਵੀ ਤੁਸੀਂ ਬਿਊਰੋਕਰੈਟਿਕ ਲੈਵਲ ਤੇ ਜਾ ਸਕਦੇ ਹੋ, ਪੋਲੀਟੀਕਲ ਲੈਵਲ ਤੇ ਜਾ ਸਕਦੇ ਹੋ, ਅਰਜ਼ੀ ਲੈ ਕੇ ਕਿ ਇਹ ਨਾ ਪਹਾੜ ਸੈਂਟਰ ਤੋਂ ਤੋੜ ਕੇ ਨਾ ਇੱਥੋਂ ਰਾਹ ਬਣਾਓ
1: ਜੀ,
0: ਕਿ ਸਾਡੇ ਪਿੰਡ ਦੇ ਲੋਕਾਂ ਨੇ ਗੁਜ਼ਰਨਾ, ਹੋਰ ਆਮ ਲੋਕਾਂ ਨੇ ਵੀ ਹੈ ਨਾ ਗੁਜ਼ਰਨਾ ਹੁੰਦਾ. ਕਿਸੇ ਨੇ ਓਬਵੀਅਸਲੀ, ਕਿਉਂਕਿ ਹੋਰ ਵੀ ਕੋਈ ਨਾਲ ਰਲਿਆ ਨਹੀਂ, ਤਾਂ ਇੱਕ ਬੰਦੇ ਦੀ ਕੌਣ ਸੁਣਦਾ, ਇੱਥੇ ਤਾਂ ਕਰੋੜਾਂ ਦੀ ਨਹੀਂ ਸੁਣੀ ਜਾਂਦੀ. ਉਹਨੇ ਛੋਟਾ ਜਿਹਾ ਬਸ ਇੱਕ ਆਪਣਾ ਔਜ਼ਾਰ ਜੇ ਲਿੱਤੇ ਤੇ ਛੈਨੀ ਤੇ ਆ ਹਥੌੜਾ ਲੈ ਕੇ ਉਹ ਪਹਾੜ ਤੋੜਾ ਨਿਕਲ ਪਿਆ. ਪੂਰੇ 25 ਸਾਲ ਲੱਗੇ ਉਹਨੂੰ, ਪਰ ਉਹਨੇ ਉੱਥੋਂ ਸੜਕ ਕੱਢਤੀ ਹਨਾ. ਉਹ ਰਾਮਧਾਰੀ ਸਿੰਘ ਦਿਨਕਰ ਦੀ ਕਹਾਣੀ ਹੈ, ਮਾਨਵ ਜਬ ਜ਼ੋਰ ਲਗਾਤਾ ਹੈ ਪੱਥਰ ਪਾਣੀ ਬਣ ਜਾਤਾ ਹੈ. ਉਹ ਵਾਲੀ ਗੱਲ ਹੈ ਕਿ ਅਮੇਜ਼ਿੰਗ ਵਾਕਈ.
1: ਸੋਰੀ ਸਟੋਰੀ ਐਸ ਵੈਲ ਨਾ, ਕਿ ਇੱਕ ਚਾਈਨੀਜ਼ ਗਾਈ ਸੀਗਾ, ਉਹਦੀ ਵਾਈਫ, ਉਹਨੇ ਘਰ ਬਣਾਉਣਾ ਸੀ ਉਹਨੇ ਉੱਪਰ ਜਾ ਕੇ, ਤੇ ਉਹਨੂੰ ਉਹਦੀ ਵਾਈਫ ਨੂੰ ਚੜ੍ਹਨ ਨੂੰ ਜਦੋਂ ਪ੍ਰੋਬਲਮ ਆਉਣੀ ਸ਼ੁਰੂ ਹੋਈ ਨਾ, ਤਾਂ ਉਹਨੇ ਪੌੜੀਆਂ ਬਣਾਤੀਆਂ ਸਾਰੀਆਂ, 100-150 ਪੌੜੀਆਂ.
0: ਅੱਛਾ,
1: ਸਿਰਫ ਆਪਣੀ ਵਾਈਫ ਲਈ, ਕਿ ਉਹ ਆਰਾਮ ਨਾਲ ਉੱਪਰ ਜਾ ਸਕੇ ਤੇ ਆ ਸਕੇ.
0: ਆਦਮੀ ਔਰਤ ਕੇ ਲਈ ਆਪਣੀ ਔਰਤ
1: ਕੇ ਲਈ. ਸ਼੍ਰੀ ਫਰਹਾਦ ਦਾ ਵੀ ਤਾਂ ਸੇਮ ਹੀ ਸੀਗਾ ਨਾ.
0: ਮੈਨੂੰ ਉਹਨਾਂ ਦੀ ਕਹਾਣੀ ਨਹੀਂ ਯਾਦ.
1: ਉਹਨਾਂ ਨੇ ਵੀ ਪਹਾੜ ਤੋੜ ਕੇ ਪਾਣੀ ਕੱਢਿਆ ਸੀਗਾ.
0: ਮਕਬੂਲ ਲਵ ਸਟੋਰੀ ਨੇ ਇਹਨਾਂ ਦਾ ਐਂਗਲ ਗਾਇਸ ਇੰਨਾ ਅੱਛਾ ਹੈ ਨਹੀਂ ਹੈ ਵੈਸੇ, ਜੇ ਧਿਆਨ ਨਾਲ ਦੇਖਿਆ ਜਾਏ. ਮਤਲਬ ਆਈ ਐਮ ਸੋਰੀ, ਠੀਕ ਹੈ, ਹਾਂ ਕੱਚੇ ਘੜੇ ਤਾਂ ਕਦੇ ਨੀ ਪਾਰ ਲਾਉਂਦੇ, ਤੇਰੀ ਕਿਵੇਂ ਅੱਖ ਲੱਗ ਗਈ, ਆਈ ਗੈਟ ਇਟ, ਬਟ ਗਰਲ ਸੋਨੀ ਯੂ ਆਰ ਚੀਟਿੰਗ ਔਨ ਯੋਰ ਹਸਬੈਂਡ, ਕੀ ਕਰ ਰਹੀ ਹੈ ਤੂੰ? ਠੀਕ ਹੈ, ਟੂ ਈਚ ਇਟ ਸੋਨ, ਮੈਂ ਇਹ ਨਹੀਂ ਕਹਿ ਰਿਹਾ, ਮਾਜ਼ਰਤ, ਮਾਫੀ ਪਹਿਲੇ, ਪਰ ਗਰਲ
1: ਨੋ, ਹੀ ਵਾਸ ਵੈਰੀ ਵੈਰੀ ਸਟਰੋਂਗ ਪਰਸਨੈਲਿਟੀ, ਸ਼ੀ ਵਾਸ ਵੈਰੀ ਵੈਰੀ
0: ਸੋਨੀ.
1: ਬਹੁਤ ਬਹਾਦਰ ਸੀਗੀ, ਉਹਦੇ ਕਿੱਸੇ ਪੀਲੂ ਦੇ ਸ਼ਾਇਦ ਲਿਖੇ ਹੋਏ ਕਿੱਸੇ ਜਿਹੜੇ ਸੀ, ਬਹੁਤ ਸਾਰੇ ਜਣਿਆਂ ਨੇ ਲਿਖੀ ਆ. ਪੀਲੂ ਨੇ ਲਿਖੀ ਆ, ਵਰਸ਼ਾ ਨੇ ਮੂਵੀ ਬਣ ਗਈ ਨਾ, ਬਾਕੀ ਸਾਰੇ ਸੁੱਤੇ ਰਹਿ ਗਏ, ਜਿਹਦੇ ਚ ਉਹ ਹਰ ਕਿਸੇ ਨੇ ਹੀਰ ਨੂੰ ਇੱਕ ਡਿਫਰੈਂਟ ਤਰ੍ਹਾਂ ਦਾ ਦਿਖਾਇਆ ਆ. ਉਹਦੇ ਚ ਦਿਖਾਇਆ ਕਿ ਹੀਰ ਕਿੰਨੀ ਬਹਾਦਰ ਸੀਗੀ, ਉਹਨੂੰ ਉਹਨੂੰ ਕੋਈ ਜਾਣਾ ਨਾ ਆ ਕੇ ਲਲਕਾਰਦਾ ਆ, ਤੇ ਉਹ ਤਲਵਾਰ ਚੋਂ ਕਹਿੰਦੇ ਹੀਰ ਘੁਮਾ ਕਰ ਕੱਢੀ ਮਿਸਰੀ, ਮੈਨੂੰ ਭੁੱਲ ਗਿਆ, ਸੋਰੀ, ਆਮ ਸੋਰੀ, ਆਮ ਸੋਰੀ, ਸਾਰੇ ਜਣ ਨੂੰ ਮਾਫੀ.
0: ਬੜੀ ਅਜੀਬ ਜੀ ਚੀਜ਼ ਲਿਖੀ ਹੈ ਪੀਲੂ ਨੇ, ਹੈ
1: ਨੂਰਾ ਨਾਮ ਦਾ ਚੰਗੜ ਪੁੱਛੇ ਤੇ ਪਵਾਵੇ, ਕਿਹੜੀ ਹੀਰ ਤੁਹਾਡੇ ਵਿੱਚੋਂ ਮੈਂ ਨਾਲ ਮੱਥਾ ਲਾਵੇ, ਹੀਰ ਪਵਾ ਕਰ ਕੱਢੀ ਮਿਸਰੀ, ਵਾਰ ਇਉਂ, ਸੋਰੀ, ਮਤਲਬ ਉਹਦਾ ਸੀਗਾ ਬਾਅਦ ਚੋਂ, ਇਉਂ ਜਿਉਂ ਸੁੱਥਣ ਧੋਬੀ ਸੁੱਥਣ ਕੱਤੀ, ਮਤਲਬ ਉਹਦੇ ਦੋ ਹਿੱਸੇ ਕਰਤੇ ਸੀ ਵਿੱਚੋਂ ਖੜੀ ਖੜੀ ਦੇ ਵਿੱਚੋਂ, ਬਹੁਤ ਸਾਰੀ ਕਵਿਤਾਵਾਂ ਦੇ ਲਾਈਨ ਮਿਸਿੰਗ ਨੇ, ਆਮ ਸੋ ਸੋਰੀ, ਸਾਰੇ ਜਣਿਆਂ ਤੋਂ ਮਾਫੀ ਮੰਗਦੀ
0: ਹਾਂ. ਲੋਕਾਂ ਨੂੰ
1: ਯਾਦ ਆ ਤਾਂ ਪਲੀਜ਼ ਪਲੀਜ਼ ਮੇਰੀ ਮੈਮਰੀ ਰੀਸ਼ੌਕ ਕਰਾ ਦਿਓ.
0: ਨਹੀਂ ਨਹੀਂ ਠੀਕ ਹੈ ਯਾਰ, ਬਜ਼ੁਰਗਾਂ ਦਾ ਇੰਨਾ ਤਾਂ ਕੰਮ ਕਰੋ ਗਾਇਸ. ਚਲੋ ਤੁਸੀਂ ਵੀ ਲੱਭੋ ਤੇ ਸਾਨੂੰ
1: ਭੇਜੋ. ਯੂ ਆਰ ਡੂਇੰਗ ਲੋਟ ਆਫ ਏਜ ਸ਼ੇਮਿੰਗ.
0: ਓ ਹਾਂ, ਸ਼ਿਟ, ਦੇਖੋ
1: ਏਜ ਸ਼ੇਮਿੰਗ,
0: ਜਿਸ ਚੀਜ਼ ਸੇ ਮੈਂ ਹਮੇਸ਼ਾ, ਮਤਲਬ ਕੀ ਕਹਿੰਦਾ, ਯੂ ਬਿਕਮ ਵਾਟ ਯੂ ਹੇਟ. ਮਾਜ਼ਰਤ ਮਾਜ਼ਰਤ ਮਾਜ਼ਰਤ. ਤੇ
1: ਆਪਾਂ ਖਿਮਾ ਖਿਮਾ
0: ਇਹਦੇ ਅੱਗੇ ਖਿਮਾ ਹੁੰਦਾ, ਦੇਖਿਆ
1: ਹਿੰਦੀ ਚ ਖਿਮਾ ਹੁੰਦਾ, ਖਿਮਾ ਜਾਚਣਾ,
0: ਸ਼ਮਾ ਹੁੰਦਾ, ਸ਼ਮਾ
1: ਪੰਗੂ ਹੁੰਦਾ.
0: ਵਾਓ, ਮੈਨੂੰ ਹੁਣ ਕੁਛ ਨੀ ਸਮਝ ਆ ਰਿਹਾ ਕੀ ਹੋ ਰਿਹਾ।
1: ਸ਼ਮਾ ਪਰਵਾਨਾ ਹੁੰਦਾ ਆ।
0: ਹਾਂ, ਸ਼ਮਾ ਕਹੇ ਪਰਵਾਨੇ ਸੇ
1: ਪਰੇ ਚਲਾ ਜਾ ਮੇਰੀ ਤਰ੍ਹਾਂ ਜਲ ਜਾਏ
0: ਯਹਾਂ ਨਹੀਂ ਆ,
1: ਯਹਾਂ ਨਹੀਂ ਆ।
0: ਕਿਆ ਕਿਆ ਟੌਪ ਕੰਬੀਨੇਸ਼ਨ ਆ ਨਾ।
1: ਯੈਸ,
0: ਰਾਜੇਸ਼ ਖੰਨਾ ਨਕਲੀ ਪਿਆਨੋ ਵਜਾਣਾ ਐਂਡ ਦੈਨ ਕਿਸ਼ੋਰ ਕੁਮਾਰ। ਕਿਸ਼ੋਰ ਕੁਮਾਰ ਤੋਂ
1: ਪਿਆਨੋ ਅਸਲੀ ਹੁੰਦੀ ਸੀਗੀ।
0: ਸੋਰੀ ਸੋਰੀ ਅਗੇਨ, ਮਾਜ਼ਰਤ ਮਾਜ਼ਰਤ ਮਾਜ਼ਰਤ, ਖੀਮਾ ਖੀਮਾ ਖੀਮਾ, ਸ਼ਮਾ ਸ਼ਮਾ ਸ਼ਮਾ, ਪੰਗੂ ਪੰਗੂ ਪੰਗੂ, ਠੀਕ ਹੈ ਬਾਈ, ਸਾਰਾ ਕੁਛ ਹੋ ਗਿਆ। ਮੈਨੂੰ ਸਮਝ ਨਹੀਂ ਆਉਣਾ ਜੀ, ਆਪ ਕਹੀਂ ਵੀ ਨਗਰ ਜਾ ਰਹੇ ਮੇਰੇ ਕੋਲ, ਅੱਜ ਮੈਂ ਕਾਲਰ ਕੇ ਪਾਸ ਜਾ ਰਹਾ ਹੂੰ, ਮੈਨੂੰ ਡਰ ਲੱਗ ਰਿਹਾ ਹੈ।
1: ਨਹੀਂ ਡਰ ਨਹੀਂ, ਡਰ ਨਹੀਂ, ਤੁਮ ਮੇਰੇ ਸਾਥ ਹੋ, ਮੈਂ ਤੁਮੇ ਐਸੇ ਐਸੇ ਜਗ੍ਹਾਓਂ ਸੇ ਧੱਕਾ ਦੂੰਗੀ ਕਿ ਬਚੋਗੇ ਨਹੀਂ।
0: ਠੀਕ ਹੋ ਗਿਆ ਜੀ, ਡਨ ਹੈ। ਚਲੀਏ ਫਿਰ ਪਹਿਲਾਂ ਆਪਣਾ ਅਗਲਾ ਕਾਲਰ ਜੀ।
1: ਜੀ ਪਲੀਜ਼।
0: ਆਪਣੇ ਅਗਲੇ ਕਾਲਰ ਨੇ ਕਰਮ ਸੋਢੀ ਜੀ।
1: ਓ ਵਾਹ, ਸਤਿ ਸ੍ਰੀ ਅਕਾਲ ਕਰਮ ਜੀ।
2: ਬੈਠੀ ਹੋ ਹੋਠੋਂ ਕੋ ਸੀਏ ਹੂਏ ਪੰਜਾਬ, ਅਕਸਰ ਇਸ਼ਕ ਜਾਗ ਉੱਠਤਾ ਹੈ ਐਸੀ ਖਮ।
0: ਓਹੋ ਕਰਮ ਜੀ, ਦੁਬਾਰਾ ਕਰਨਾ ਪਏਗਾ,
1: ਵਿੱਚੋਂ ਕੱਟ ਗਈ ਵਾਰ।
0: ਤੁਹਾਡਾ ਨਾ ਨੈਟਵਰਕ ਹਮੇਸ਼ਾ ਜਵਾਬ ਦੇ ਜਾਂਦਾ।
2: ਮੇਰਾ ਇਹ ਫਨਾ ਮੂਵੀ ਦੀ ਗੱਲ ਕਰਦੇ ਸੀ।
1: ਅੱਛਾ ਅੱਛਾ ਅੱਛਾ ਅੱਛਾ ਅੱਛਾ, ਫਨਾ, ਓਕੇ,
0: ਫਨਾ
2: ਦਾ ਸੀਗਾ ਇਹ ਵੀ ਉਹਦੇ ਵਿੱਚ ਸੀਗਾ।
0: ਹਾਂ, ਉਹਦੇ ਨਾਲ ਸ਼ੇਅਰ ਬਹੁਤ ਸੀਗੇ, ਹਨਾ।
2: ਬੈਠੀ ਹੋ ਹੋਠੋਂ ਕੋ ਸੀਏ ਹੋਏ ਪਛਤਾਏਂਗੀ ਆਪ, ਅਕਸਰ ਇਸ਼ਕ ਜਾਗ ਉੱਠਤਾ ਹੈ ਖਾਮੋਸ਼ੀ ਮੇਂ।
0: ਓਏ ਹੋਏ ਹੋਏ ਹੋਏ ਹੋਏ, ਬਹੁਤ ਸੋਹਣਾ, ਵਾਹ ਵਾਹ ਵਾਹ ਯਾਰ, ਕਿੰਨੇ ਲਿਖੇ ਹੋਏ ਆ, ਇਹ ਦੇਖਣਾ ਪਏਗਾ ਅੱਜ ਇਸ ਤੋਂ ਬਾਅਦ ਨਾ ਕਿ
2: ਜੀ। ਮੈਂ ਤਾਂ ਨਹੀਂ ਲਿਖੇ, ਪਰ
1: ਮਿਲਦਾ ਜੁਲਦਾ ਇੱਕ ਹੋਰ ਮੈਨੂੰ ਸ਼ੇਅਰ ਯਾਦ ਆ ਗਿਆ, ਕਹਿੰਦੇ ਇਹ ਜੋ ਧੜਕਤਾ ਹੈ ਪੱਥਰ ਦਿਲ ਮੇਂ ਸੀਨੇ ਮੇਂ, ਇਹ ਜੋ ਧੜਕਤਾ ਹੈ ਪੱਥਰ ਸੀਨੇ ਮੇਂ, ਕੁਛ ਹਾਦਸੋਂ ਸੇ ਪਹਿਲੇ ਯੇ ਦਿਲ ਹੁਆ ਕਰਤਾ ਥਾ।
0: ਓ ਬਹੁਤ ਸੋਹਣਾ,
1: ਯੈਸ,
0: ਬਹੁਤ ਪਿਆਰਾ,
2: ਵਾਹ ਨੋਨੀਆ ਜੀ,
1: ਯੈਸ
2: ਨੋਨੀਆ ਜੀ,
1: ਜੀ ਜੀ ਜੀ,
2: ਜਦੋਂ ਦੇ ਤੁਸੀਂ ਵਾਪਸ ਆਏ ਆ ਨਾ
1: ਜੀ,
2: ਜਦੋਂ ਦੇ
1: ਜੀ ਜੀ
2: ਦੁਬਾਰਾ
1: ਜੀ,
2: ਤੁਹਾਡੀ ਸ਼ਾਇਰੀ ਐਕਚੁਅਲੀ ਮੇਕ ਸੈਂਸ।
0: ਨਹੀਂ, ਅੱਜ ਤਾਂ ਮੈਂ ਵੀ ਸਟੰਪ ਹੋ ਗਿਆ।
1: ਨਹੀਂ ਨਹੀਂ, ਐਕਚੁਅਲੀ ਸ਼ਾਇਰੀ ਮੇਰੀ ਸ਼ੁਰੂ ਤੋਂ ਹੀ ਇਹੋ ਜੀ ਆ, ਤੁਹਾਨੂੰ ਹੁਣ ਸਮਝ ਆਉਣ ਲੱਗ ਗਈ ਆ।
0: ਅੱਛਾ, ਇਹ ਵੀ ਹੋ ਸਕਦਾ।
2: ਤੇ ਜੋ ਕਹਿੰਦਾ ਜੀ, ਤੁਸੀਂ ਮਿਰਜ਼ਾ ਤੇ ਸੋਹਣੀ ਮਹਿਵਾਲ ਨੂੰ ਇਕੱਠੇ ਕੀਤਾ, ਯਾਨੀ ਕਾਬਲੇ ਤਾਰੀਫ ਸੀ। ਕ੍ਰਿਸ਼ਨਾ ਜੀ ਕਹਿੰਦੇ ਕੱਚੇ ਘੜੇ ਤਾਂ ਕਦੇ ਨੀ ਪਾਰ ਲਾਉਂਦੇ, ਤੇਰੀ ਕਿਵੇਂ ਅੱਖ ਲੱਗ ਗਈ। ਉਹ ਗਾਣਾ ਇਹ ਹੈ ਜੀ, ਲੱਕੀ ਵਾਲੇ ਤਾਂ ਕਦੇ ਨੀ ਅੱਖ ਲਾਉਂਦੇ,
1: ਤੇਰੀ ਕਿੱਦਾਂ ਅੱਖ ਲੱਗ ਗਈ, ਲੱਕੀ ਵਾਲੇ ਤਾਂ ਕਦੇ ਨੀ ਸੋਹਣੇ। ਮੈਂ ਵੀ ਕਹਿੰਦਾ ਕਿ ਚਲੋ ਜਾਣ ਦੋ ਸਲਾਈਡ ਹੋਣ ਦੋ।
0: ਮੈਂ ਕਿਹਾ ਯਾਰ ਇਹ ਤਰਜੀ ਸੈੱਟ ਨਹੀਂ, ਕ੍ਰਿਸ਼ਨਾ ਕੁਛ ਤਾਂ ਹੋਇਆ। ਮੈਂ ਕਿਹਾ ਚਲੋ ਚੱਲਦੇ ਰਹੀਏ, ਮੈਨੂੰ ਨਾ ਤੇਰੇ ਤੋਂ ਪਹਿਲੇ ਲੋਕਾਂ ਨੇ ਕਿਹਾ ਸੀਗਾ ਕ੍ਰਿਸ਼ਨਾ ਬਹੁਤ ਨਹੀਂ ਗਿਆ।
1: ਕਰਨ ਜੀ ਮੇਰਾ ਜਿਗਰਾ ਦੇਖੋ, ਮੈਂ ਬਰਦਾਸ਼ਤ ਕਿੱਦਾਂ ਕੀਤਾ ਸੀ ਸਾਹਮਣੇ ਬਹਿ ਕੇ।
0: ਨਹੀਂ, ਇਟ ਇਜ਼ ਬਿਕੋਜ਼ ਆਫ ਹਰ। ਮੈਨੂੰ ਤਿੰਨ ਹਫ਼ਤੇ ਪਹਿਲੇ ਲੋਕਾਂ ਨੇ ਕਿਹਾ ਸੀ ਕ੍ਰਿਸ਼ਨਾ ਤੂੰ ਦੇਖੀ ਬੇਟਾ ਤੇਰਾ ਹਾਲ ਕੀ ਹੋਏਗਾ, ਮੈਨੂੰ ਅੱਜ ਪਤਾ ਲੱਗ ਰਿਹਾ। ਅਰੇ ਹਾਂ, ਵਾਹ
1: ਜੀ,
0: ਹਾਂਜੀ, ਆਪਣਾ ਕੀ ਸੁਣਾਓਗੇ?
2: ਨੋਨੀਆ ਜੀ ਨੇ ਸੋਹਣੀ ਮਹਿਵਾਲ ਚ ਹੀਰ ਵਾੜੀ ਲਿਆ ਕੇ
1: ਨਹੀਂ ਨਹੀਂ, ਇਹ ਕਹਿੰਦੇ ਸੀ ਗਰਲਸ ਗਰਲਸ ਗਰਲਸ, ਫਿਰ ਮੈਨੂੰ ਵੀ ਅਣਖ ਜਾਗ ਗਈ ਨਾ।
0: ਨਹੀਂ ਨਹੀਂ, ਮੈਂ ਕਪਲ ਦੀ ਗੱਲ ਕਰ
1: ਰਿਹਾ, ਤੁਸੀਂ ਕਿਹਾ ਸੀ ਗਰਲਸ।
0: ਨਹੀਂ ਨਹੀਂ ਨਹੀਂ, ਅੱਛਾ ਜੇ ਇਸ ਤਰ੍ਹਾਂ ਲੱਗਾ ਹੋਵੇ, ਮੈਂ ਕਪਲ ਦੀ ਗੱਲ ਕਰ ਰਿਹਾ।
1: ਸੋ ਮੈਂ ਫਿਰ ਦੱਸਦਾ ਵੀ, ਦੇਖੋ ਜਿਹੜੀ ਸਾਰੀ ਮੋਟੀਵੇਸ਼ਨ ਐਂ ਨਹੀਂ ਹੈ ਕਿ ਕੰਧਾਂ ਚੀਰਦੀਆਂ ਤੇ ਜੇ ਘੜੇ ਤਰਦੇ, ਹੀਰ ਜਿਹੜੀ ਸੀ ਉਹ ਬਹੁਤ ਬਹੁਤ ਹੀ ਬਰੇਵ ਗਰਲ ਸੀਗੀ।
0: ਯਾ, ਅਮੇਜ਼ਿੰਗ, ਸੋ ਪ੍ਰਾਊਡ ਆਫ ਯੂ ਹੀਰ।
1: ਪਰ ਅੱਜ ਦਿਨ ਤੱਕ ਕਿਸੇ ਨੇ ਆਪਣੇ ਕਿਸੇ ਨਾਮ ਆਪਣੀ ਕੁੜੀ ਦਾ ਨਾਮ ਹੀਰ ਨਹੀਂ ਰੱਖਿਆ, ਸਾਹਿਬਾ ਜ਼ਰੂਰ ਰੱਖਿਆ ਆ। ਸ਼ਸ਼ੀ ਵੀ ਬਹੁਤ ਸਾਰਿਆਂ ਦਾ ਨਾਮ ਹੈਗਾ ਆ, ਸਾਹਿਬਾ ਵੀ ਮੈਂ ਸੁਣਿਆ ਆ, ਹੀਰ ਬਹੁਤ ਘੱਟ
2: ਸੁਣਿਆ, ਤਾਂ ਅਸੀਂ ਨੋਨੀਆ ਵੀ ਕਦੇ ਨਹੀਂ ਸੀ, ਅਸੀਂ ਸੁਣ ਲਿਆ ਨਾ।
1: ਵਾਹ, ਨਹੀਂ ਮਜ਼ਾਕ ਦੀ ਗੱਲ ਨਹੀਂ, ਸੁਣਿਆ ਮੈਂ ਵੀ ਨੀ ਅੱਜ ਦਿਨ ਤੱਕ ਨੋਨੀਆ। ਇਹ ਕ੍ਰੈਡਿਟ ਗੋਸ ਟੂ ਮਾਈ ਡੈਡ, ਲਾਇਸੈਂਸ ਕੱਢ ਕੇ ਹੋਣਾ ਪੈਂਦਾ ਵੀ ਆਦਿ ਲਾਇਸੈਂਸ ਤੇ ਵੀ ਨੋਨੀ ਆਈਆਂ
2: ਚੇਪਤਾ ਤੇ ਉਹ ਥਣਾ ਦੇਣਾ ਜੀ ਹੁਣ ਜੋ
0: ਚਲੋ
2: ਪਿਛਲੀ ਉਮਰ ਹੋਰ ਮੇਰੀ ਹੁੰਦੀ ਇਸ਼ਕ ਸਮੁੰਦਰ ਤਰ ਜਾਣੇ ਸੀ ਜੇ ਤੂੰ ਨਿਗਾਹ ਨਾ ਫੇਰੀ ਹੁੰਦੀ ਕਾਸ਼ ਕਿਤੇ ਤੂੰ ਮੇਰੀ ਹੁੰਦੀ ਇੱਕ ਲਾਪੇ ਵਿੰਜ ਨਾ ਸੜਦੇ ਵਕਤ ਇੰਜ ਨਾ ਮਰਦੇ ਇੱਕ ਲਾਪੇ ਵਿੱਚ ਇੰਜ ਨਾ ਸੜਦੇ ਵੱਖ ਵੱਖ ਹੋ ਕੇ ਇੰਜ ਨਾ ਮਰਦੇ ਇਸ਼ਕ ਦੇ ਨਿੱਘ ਨੂੰ ਸੇਕੀ ਜਾਂਦੇ ਹਰ ਇੱਕ ਚੀਜ਼ ਬਥੇਰੀ ਹੁੰਦੀ ਕਾਸ਼ ਕਿਤੇ ਤੂੰ ਮੇਰੀ ਹੁੰਦੀ ਤੂੰ ਮੇਰੀ ਹੁੰਦੀ ਤੇਰੇ ਵਾਜੋ ਜੀਣਾ ਸਿੱਖਿਆ ਉਹ ਕੀਤਾ ਜੋ ਨਹੀਂ ਸੀ ਮਿੱਥਿਆ ਤੇਰੇ ਵਾਜੋ ਜੀਣਾ ਸਿੱਖਿਆ ਉਹ ਕੀਤਾ ਜੋ ਨਹੀਂ ਸੀ ਮਿੱਥਿਆ ਮਰ ਚੱਲੇ ਸੀ ਮਰ ਹੀ ਜਾਂਦੇ ਨੀ ਮਰ ਚੱਲੇ ਸੀ ਮਰ ਹੀ ਜਾਂਦੇ ਜੇ ਮੌਤ ਵੱਲੋਂ ਨਾ ਦੇਰੀ ਹੁੰਦੀ ਕਾਸ਼ ਕਿਤੇ ਤੂੰ ਮੇਰੀ ਹੁੰਦੀ ਕਾਸ਼ ਕਿਤੇ ਤੂੰ ਮੇਰੀ ਹੁੰਦੀ ਕਾਹਤੋਂ ਛੱਡਿਆ ਸਮਝ ਨੀ ਆਈ ਦਿਲ ਨੂੰ ਨਾ ਗਈ ਗੱਲ ਸਮਝਾਈ ਤੇਰੇ ਬਾਜੋਂ ਕਰਮ ਸੀ ਏਦਾਂ ਜਿਵੇਂ ਰੱਖ ਦੀ ਢੇਰੀ ਹੁੰਦੀ ਕਾਸ਼ ਕਿਤੇ ਤੂੰ ਮੇਰੀ ਹੁੰਦੀ ਕਾਸ਼ ਕਿਤੇ ਤੂੰ ਮੇਰੀ ਹੁੰਦੀ
0: ਬਹੁਤ ਸੋਹਣਾ ਬਿਊਟੀਫੁਲ
1: ਤੁਹਾਡੀ ਆਵਾਜ਼ ਬੜੀ ਪਿਆਰੀ
0: ਬਹੁਤ ਮਤਲਬ ਸਪੀਚਲੈਸ ਬਹੁਤ ਸੋਹਣਾ ਸੀ ਬਾਈ ਜੀ ਥੈਂਕ ਯੂ ਸੋ ਮਚ ਸਾਂਝਾ ਕਰਨ ਲਈ ਬਹੁਤ ਬਹੁਤ ਪਿਆਰਾ ਬਹੁਤ ਆਲਾ
1: ਬਰੂਸਲੀ ਦੀ ਇੱਕ ਭੈਣ ਆ ਜਿਹੜੀ ਲਖਨਊ ਚ ਰਹਿੰਦੀ ਆ ਉਹਦਾ ਨਾਮ ਕੀ ਆ ਹਾਂਜੀ
2: ਲਖਨਊ ਚ ਰਹਿੰਦੀ ਆ
1: ਹਾਂਜੀ
2: ਬਰੂਸਲੀ ਦੀ ਭੈਣ ਤੇ ਲਖਨਊ ਚ ਰਹਿੰਦੀ ਆ
1: ਉਹਦਾ ਨਾਮ
2: ਕੀ ਲੂਸਲੀ
1: ਨਹੀਂ
0: ਕੀ ਹੈ ਜੀ ਦੱਸੋ ਤੁਸੀਂ
1: ਬਰੇਲੀ
0: ਅਬੇ ਯਾਰ
1: ਬਰੂਸਲੀ ਬਰੇਲੀ
2: ਯਾਰ ਕ੍ਰਿਸ਼ਨਾ ਜੀ
0: ਕਰਮ ਭਾਈ ਰੀਲੀ ਸੌਰੀ ਮੈਂ ਮਾਫੀ ਮੰਗਦਾ ਤੁਸੀਂ ਤੁਹਾਡੀ ਪਰਫਾਰਮੈਂਸ ਅੱਛੀ ਸੀ ਤੁਸੀਂ ਇਸ ਤਰ੍ਹਾਂ ਸੋਚਿਆ ਸੀ ਕਿ ਗੁੱਸਾ ਕਰ ਰਹੇ ਮੈਨੂੰ ਬਹੁਤ ਵਧੀਆ ਲੱਗੀ
2: ਤੁਸੀਂ ਜਿਹੜਾ ਮੈਨੂੰ ਕ੍ਰੈਡਿਟ ਬੈਕ ਪੇ ਕੀਤਾ ਨਾ ਬਹੁਤ ਬਹੁਤ ਧੰਨਵਾਦ
1: ਰਹਿ ਜਾਂਦਾ ਵੀ ਬੰਦੇ ਨੇ ਅਗਲੀ ਵਾਰੀ ਫਿਰ ਵਧੀਆ ਸੁਣਾਉਣੀ ਆ ਬੰਦਾ ਆਪਣਾ ਸਟੈਂਡਰਡ ਤਾਂ ਸਹੀ ਰੱਖਦਾ ਥੈਂਕ ਯੂ ਵੈਰੀ ਮਚ
0: ਥੈਂਕ ਯੂ ਕਰਮ ਜੀ ਥੈਂਕ ਯੂ ਫॉर
2: ਕਾਲ ਜੀ
0: ਪਿਛਲੇ
1: 10-11 ਸਾਲਾਂ ਤੱਕ ਤਾਂ ਕੋਈ ਬੁੱਝ ਨਹੀਂ ਸਕਦਾ
0: ਮੈਂ ਇੱਕ ਮਿੰਟ ਰੁਕੋ ਬਰੂਸ ਲੀ ਦੀ ਇੱਕ ਹੋਰ ਭੈਣ ਹੈ ਤੁਹਾਨੂੰ ਪਤਾ, ਉਹ ਮਹਾਰਾਸ਼ਟਰ ਰਹਿੰਦੀ ਹੈ, ਕੀ ਨਾਮ ਹੈ ਉਹਦਾ?
1: ਮੈਨੂੰ ਤਾਂ ਪਤਾ ਹੀ ਨਹੀਂ
0: ਹੈ, ਸਾਂਗਲੀ ਬੜੀਆਂ ਭੈਣਾਂ ਕਿ ਨਿਕਲ ਆਈਆਂ ਵਿਚਾਰੇ ਦੀਆਂ,
1: ਨਹੀਂ ਮਸ਼ਹੂਰ ਮਸ਼ਹੂਰ ਨੇ ਨਾ, ਦੇਖੋ ਮਸ਼ਹੂਰ ਆ ਬਰੂਸ ਲੀ, ਬਰੇਲੀ ਵੀ ਮਸ਼ਹੂਰ ਆ ਨਾ,
0: ਹਾਂ ਇਹ ਵੀ ਠੀਕ ਹੈ, ਤੁਸੀਂ ਚਲੋ ਬਰੂਸ ਲੀ ਤਾਂ ਮਸ਼ਹੂਰ ਆ, ਉਹਨਾਂ ਦੇ ਫਾਦਰ ਸਾਹਿਬ ਨੂੰ ਤੁਸੀਂ ਵਾਸਕੋ ਡਾ ਗਾਮਾ ਕਿਉਂ ਬਣਾਤਾ? ਉਹ ਕਿਹੜੀ ਤਰ੍ਹਾਂ ਡਾਇਲੋਗ, ਉਹ ਕਹਿੰਦਾ ਮੁਝੇ ਕਿਉਂ ਤੋੜਾ, ਇਹ ਵਾਲੀ ਗੱਲ ਹੋ ਗਈ ਹੈ।
1: ਜਿਹਦੇ ਰੀਸੈਂਟ ਇੱਕ ਅਨਦਰ ਪੀਜੇ ਵਾਲਾ ਜੋਕ ਨਾ, ਮਾਂ ਕਹਿੰਦੀ ਆ ਸੌਂ ਜਾ ਮੇਰਾ ਸ਼ੇਰ ਪੁੱਤ, ਫਿਰ ਦੂਜੀ ਮਾਂ ਕਹਿੰਦੀ ਆ ਸੌਂ ਜਾ ਮੇਰਾ ਸ਼ੇਰ ਪੁੱਤ, ਉਧਰ ਸ਼ੇਰ ਨੀ ਡੰਡਾ ਲੈ ਕੇ ਸ਼ੇਰ ਦੇ ਪਿੱਛੇ ਤਿਆਰ ਹੋ ਜਾਂਦੀ ਆ।
0: ਕੀ ਕਰਦਾ ਰਹਿੰਦਾ ਹੈ ਤੂੰ? ਅੱਛਾ ਵੈਸੇ ਨਾਈਸ, ਜੋਕ ਦੀ ਵੀ ਨਾ ਇੱਕ ਆਰਟ ਹੈ ਨਾ ਇਸ ਗੱਲੋਂ, ਕਿ ਦੇਖੋ ਕਿੰਨਾ ਸਾਦਾ ਜਿਹਾ ਸ਼ੇਰ ਆ, ਸੋਰੀ ਜੋਕ ਹੈ, ਪਰ ਹਾਂ ਪਰ ਸ਼ੇਰ ਵੀ ਤਾਂ ਸਾਦਾ ਹੀ ਹੈ, ਹੋਟੇਲ ਟਾਈਪ ਥਿੰਗ, ਪਰ ਖਾਸੀਅਤ ਇਹ ਹੈ ਕਿ ਜਿੱਥੇ ਤੁਸੀਂ ਸੁੱਤੇ ਹੋਵੋਗੇ ਉਹ ਆਲ ਗਲਾਸ ਰੂਮ ਹੈ, ਠੀਕ ਹੈ, ਤੇ ਬਾਹਰ ਜਿਹੜਾ ਤੁਹਾਡਾ ਵਿਹੜਾ ਹੈ ਉੱਥੇ ਸ਼ੇਰ ਸੋ ਰਿਹਾ, ਸੋ ਲਾਈਵ ਸ਼ੇਅਰ ਰਹਿੰਦੇ ਆ। ਮੈਂ ਕਿਹਾ ਯਾਰ ਇਹ ਵੀ ਜਿਗਰਾ ਹੀ ਚਾਹੀਦਾ, ਹੈ ਤੇ ਸ਼ੇਰ ਹੀ ਆ, ਗੁੱਸਾ ਗੁੱਸਾ ਆ ਗਿਆ ਠਾ ਕਰਕੇ ਨਿਕਲੇ ਸ਼ੀਸ਼ਾ ਪਾਰ ਕਰਕੇ। ਉਹਨਾਂ ਜਿਰਾਫ ਵਾਲਾ ਵੀ ਰੱਖਿਆ, ਜਿਰਾਫ ਵਾਲਾ ਚਲੋ ਆਈਡੀਆ ਠੀਕ ਹੈ।
1: ਫਿਰ ਆਈ ਹੈਵ ਹਰਡ ਮੇਰੀ ਵਨ ਆਫ ਮਾਈ ਸੁਪਰਵਾਈਜ਼ਰ ਲੌਂਗ ਟਾਈਮ ਬੈਕ, ਸ਼ੀ ਸਪੈਂਡ ਵੀਕਐਂਡ ਦੇਰ, ਸ਼ੀ ਸੇਡ ਇਟ ਵਾਸ ਰੀਲੀ ਗੁੱਡ ਫਨ, ਸ਼ੀ ਸੇਡ ਜਿਰਾਫ ਵਾ ਜਿਰਾਫ ਤਾਂ ਪਤਾ ਨਹੀਂ, ਸ਼ੀ ਵਾਸ ਸੇਇੰਗ ਕਿ ਵੀ ਕੁਡ ਫੀਡ ਜਿਰਾਫ ਐਸ ਵੈਲ।
0: ਹਾਂ ਹਾਂ ਹਾਂ ਹਾਂ ਹਾਂ ਇਸ ਤਰ੍ਹਾਂ ਹੀ ਹੈ,
1: ਲਾਈਨ ਵਾਸ ਇਨ ਦ ਕੋਰਟਯਾਰਡ।
0: ਹਾਂ ਮੈਨੂੰ ਸਮਝ ਨੀ ਆ ਰਿਹਾ, ਮੈਂ ਇੱਕ ਪਾਸੇ ਵਾਲ ਨੋਚ ਵੀ ਰਿਹਾ, ਇੱਕ ਪਾਸੇ ਕਹਿ ਰਹੇ ਵਾਹ ਕਿਆ ਬਾਤ, ਕੋਈ ਮਿਡਲ ਗਰਾਊਂਡ ਹੀ ਨੀ ਮਿਲ ਰਿਹਾ ਮੈਨੂੰ ਤੁਹਾਡੇ ਨਾਲ, ਕੋਈ ਤਾਂ ਸਾਡੀ ਗੱਲ ਕਰੋ ਯਾਰ। ਬੰਦਾ ਕਹਿੰਦਾ ਵਾਹ ਕਿਆ ਬਾਤ ਹੈ ਮੇਰੇ ਰੂਜ਼ਵੈਲਟ,
1: ਮੇਰੇ ਪਲਾਟੋ, ਸਮਝਣਾ ਹੀ ਨਹੀਂ ਨੋਨੀਆ, ਕੋਈ ਸਮਝਣਾ ਹੀ ਨਹੀਂ,
0: ਮੁਸ਼ਕਿਲ ਹੀ ਨਹੀਂ,
1: ਮੁਸ਼ਕਿਲ ਹੀ ਨਹੀਂ,
0: ਨਾਮੁਮਕਿਨ ਹੈ,
1: ਨਾਮੁਮਕਿਨ ਹੈ,
0: ਵਾਹ ਕਿਆ ਬਾਤ ਹੈ। ਦੇਖਿਆ ਹਾਂ ਹੁਣ ਕੀਤੀ ਥੋੜੀ ਮਿਡਲ ਵਾਲੀ ਗੱਲ, ਮੈਂ ਵੀ ਥੋੜਾ ਠੀਕ ਜਿਹਾ ਆਇਆ, ਮੈਂ ਵੀ ਗੁੱਡ ਫੀਲ ਕਰ ਰਹੀ, ਚਲੋ
1: ਫੀਲ ਗੁੱਡ ਫੈਕਟਰ ਕ੍ਰੀਏਟ ਹੋ ਗਿਆ,
0: ਇਟਸ ਸਟਿਲ ਆਲਰਾਈਟ,
1: ਯਾ ਕਿ ਕੁਝ ਹੋਰ ਸੁਣਾਵਾਂ?
0: ਹਾਏ ਹਾਏ ਨਹੀਂ ਨਹੀਂ ਸੁਣਾਂਗੇ ਸੁਣਾਂਗੇ, ਕਿਉਂ ਨਹੀਂ ਸੁਣਾਂਗੇ, ਪਰ ਤੁਹਾਨੂੰ ਪਤਾ ਤੁਹਾਡਾ ਵੀਕਐਂਡ ਦਾ ਇਸ ਵਾਰ ਦਾ ਪਲਾਨ ਕੀ, ਡੂ ਯੂ ਹੈਵ ਅ ਪਲਾਨ ਫॉर द ਵੀਕਐਂਡ?
1: ਥਿਸ ਵੀਕਐਂਡ ਦਾ ਪਲਾਨ ਹੈ ਮੈਂ ਲੰਬੀ ਤਾਣ ਕੇ ਆਏ ਹਾਏ ਧੁੱਪ ਦੇ ਵਿੱਚ ਮੰਜਾ ਡਾ ਕੇ ਕੰਬਲ ਲੈ ਕੇ ਹਵਾ ਨਹੀਂ ਲੱਗ ਰਹੀ, ਗੜੇ ਆਉਣ ਨਾ ਆਉਣ,
0: ਪਰ ਮੇਰਾ ਮੇਰਾ ਵੀਕਐਂਡ ਦਾ ਪਲਾਨ ਬੜਾ ਸੋਰਟਡ ਇਸ ਵਾਰੀ, ਕਿਉਂਕਿ ਆਪਾਂ ਵੇਖਣ ਜਾ ਰਹੇ ਹਾਂ ਬੋਲ ਭਾਵੇਂ ਨਾ ਬੋਲ, ਅੱਜ ਹੋ ਗਈ ਰਿਲੀਜ਼,
1: ਉਹ ਤਾਂ ਮੈਂ ਤੁਹਾਨੂੰ ਮਿਲ ਜੂੰਗੀ ਉੱਥੇ।
0: ਅੱਛਾ ਤੁਸੀਂ ਵੀ ਦੇਖਣ ਜਾਓਗੇ?
1: ਮੈਂ ਤੁਹਾਨੂੰ ਮਿਲ ਜਾਣਾ,
0: ਬਿਲਕੁਲ ਜੀ, ਬੋਲ ਭਾਵੇਂ ਨਾ ਬੋਲ ਅੱਜ ਰਿਲੀਜ਼ ਹੋ ਚੁੱਕੀ ਹੈ, ਰਿਦਮ ਬੋਇਜ਼ ਦੀ ਪ੍ਰੋਡਕਸ਼ਨ ਰਾਕੇਸ਼ ਧਵਨ ਵੱਲੋਂ ਲਿਖੀ ਗਈ ਤੇ ਡਾਇਰੈਕਟਡ ਸਿੱਧਕ ਗਿੱਲ ਤੇ ਜਾਨਿਆ ਜੋਸ਼ੀ ਆਰ ਦ ਨਿਊ ਡੈਬਿਊਟਾਂਟ ਸਟਾਰਸ ਜਿਹੜੇ ਇਸ ਫਿਲਮ 'ਚ ਨੇ। ਹਾਂ ਐਂਡ ਟ੍ਰੇਲਰ ਦੇ ਹਿਸਾਬ ਨਾਲ ਮੈਨੂੰ ਮੈਨੂੰ ਬਹੁਤ ਉਮੀਦ ਹੈ ਵਿਦ ਹਰ ਐਕਟਿੰਗ, ਤੁਸੀਂ ਇੰਟਰਵਿਊ ਦੇਖ ਸਕਦੇ ਹੋ, ਅਸੀਂ ਇੰਟਰਵਿਊ ਕੀਤਾ ਉਹਨਾਂ ਨਾਲ, ਨਹੀਂ ਨਹੀਂ ਐਕਟਿੰਗ ਨਾਲ, ਦੇਖਿਆ ਮੈਂ ਕਿਹਾ ਮੈਨੂੰ ਪਤਾ ਆਈ ਐਮ ਵੈਰੀ ਸਮਾਰਟ, ਮੈਂ ਐਕਟਿੰਗ ਕਿਆ ਹੈ, ਉਮੀਦ ਦੇ ਨਾਲ ਹੀ ਐਕਟਿੰਗ ਲਾਇਆ, 0.03 ਮਿਲੀ ਸੈਕਿੰਡ ਦਾ ਬਸ ਗੈਪ ਦਿੱਤਾ,
1: ਬਸ ਉਹ ਗੈਪ 'ਚ ਮਸਲੇ ਹੋ ਜਾਂਦੇ ਹੁੰਦੇ ਨੇ।
0: ਨਹੀਂ ਬਟ ਬਟ ਆਈ ਡਿਡ ਅ ਇੰਟਰਵਿਊ ਵਿਦ ਦ ਕਾਸਟ ਐਂਡ ਉਹ ਦੋਨੋਂ ਇੰਨੇ ਫਰੈਸ਼ ਨੇ ਔਰ ਇੰਨਾ ਮਜ਼ੇਦਾਰ ਇੰਟਰਵਿਊ ਸੀਗਾ, ਕਿਉਂਕਿ ਐਟ ਸਮ ਪੁਆਇੰਟ ਨਾ ਉਹਨਾਂ ਦੀ ਆਡੀਓ 'ਚ ਡਿਸਟੋਰਸ਼ਨ ਆ ਗਈ ਤੇ ਉਹ ਹੁਣ ਐਕਟਰੈਸ ਬੋਲ ਰਹੀ ਆ ਪਰ ਮੈਨੂੰ ਸੁਣ ਨਹੀਂ ਰਿਹਾ, ਮੈਂ ਕਿਹਾ ਯਾਰ ਤੁਸੀਂ ਮੈਥਡ ਐਕਟਿੰਗ ਕਰਦੇ ਪਏ ਹੋ ਕਰੈਕਟਰ ਤੋਂ ਬਾਹਰ ਆਓ, ਕਿਉਂਕਿ ਉਸ ਫਿਲਮ ਦੇ ਅੰਦਰ ਵੀ ਜੇ ਤੁਸੀਂ ਟ੍ਰੇਲਰ ਵੇਖਿਆ ਹੋਵੇ ਤਾਂ ਬੇਸਿਕਲੀ ਕਹਾਣੀ ਹੈ ਕਿ ਉਹ ਨੌਨ ਸਪੀਕਿੰਗ ਇੰਡੀਵਿਜੁਅਲ ਆ, ਉਹ ਮਿਊਟ ਹੈ ਤੇ ਮੁੰਡੇ ਨੂੰ ਪਿਆਰ ਹੋ ਗਿਆ ਤੇ ਫਿਰ ਉਹ ਹੋਣਗੇ ਇਕੱਠੇ ਨਹੀਂ ਹੋਣਗੇ ਤਾਂ ਬਈ ਫਿਲਮ ਵੇਖ ਕੇ ਪਤਾ ਲੱਗੇਗਾ, ਤਾਂ ਫਿਰ ਬਈ ਦੇਖਿਓ ਸਾਨੂੰ ਵੀ ਦੱਸਿਓ ਕਿ ਤੁਹਾਨੂੰ ਫਿਲਮ ਵਧੀਆ ਲੱਗੀ।
1: ਮਿਊਟ ਤੋਂ ਇੱਕ ਹੋਰ ਫਿਲਮ ਆਈ ਸੀ ਨਾ ਜੀ, ਉਹ ਸੀਗੀ ਕਿਹੜੀ ਯਾਰ ਉਹਦੀ, ਅਰਚਨਾ ਨਹੀਂ, ਅਰਚਨਾ ਨਹੀਂ ਯਾਰ,
0: ਅਰਚਨਾ ਪੂਰਨ ਸਿੰਘ ਦੀ, ਉਹ ਤਾਂ ਨਹੀਂ ਮਿਊਟ ਹੋ ਸਕਦੀ,
1: ਅਰਚਨਾ ਪੂਰਨ ਸਿੰਘ ਨਹੀਂ, ਅੱਬਾ ਡੱਬਾ ਚੱਬਾ,
0: ਹਾਂ ਹਾਂ ਇਹੀ ਵਾਲੀ ਫਿਲਮ ਚੋ ਅਨਿਲ ਕਪੂਰ ਵਿਕੇ ਜਾਂਦਾ ਜਿਹੜੇ ਅੰਦਰ, ਹਾਂ ਯਾਰ ਉਹ ਫਿਲਮ ਬਹੁਤ ਟ੍ਰਿਪੀ ਹੈ। ਮਤਲਬ ਦੇਖੋ ਲੋਕੀ, ਮੈਨੂੰ ਨਾ ਕਈ ਵਾਰੀ ਲੱਗਦਾ ਕਿ ਬਾਲੀਵੁੱਡ ਦੇ ਰਾਈਟਰ ਨਾ ਮੇਰੀ ਉਮਰ ਦੇ ਹੀ ਸੀਗੇ ਸ਼ਾਇਦ, ਨਾ ਕਿ ਜਿਸ ਤਰ੍ਹਾਂ ਮੈਂ ਵੱਡਾ ਹੋ ਰਿਹਾ ਸੀਗਾ ਉਹ ਵੀ ਵੱਡੇ ਹੋ ਰਹੇ ਸੀਗੇ, ਉਹਨਾਂ ਨੂੰ ਕਿ ਲੌਜਿਕ ਹੌਲੀ ਹੌਲੀ ਆਇਆ ਹੈ ਨਾ। ਪਰ ਜੀ ਸਿਨੇਮਾ ਤੇ ਨਾ
1: ਸੱਦ ਕੇ ਜਾਵਾਂ ਆਈਨਸਟਾਈਨ ਦੇ,
0: ਨਹੀਂ ਨਹੀਂ ਮਤਲਬ ਆਈਨਸਟਾਈਨ ਨਹੀਂ ਨਾ, ਤੁਸੀਂ ਦੇਖੋ ਕਿੰਨੀ ਲੌਜੀਕਲ ਚੀਜ਼ ਹੈ
1: ਜਿਹੜਾ ਕ੍ਰੀਏਟਿਵ ਬੰਦਾ ਹੁੰਦਾ ਨਾ, ਉਹ ਬੱਚੇ ਦੀ ਦਿਲ ਦੀ ਵੀ ਗੱਲ ਲਿਖ ਸਕਦਾ ਹੁੰਦਾ, ਉਹ ਇੱਕ 90 ਸਾਲਿਆਂ ਦਾ ਵੀ ਦੇਖ ਸਕਦਾ ਹੁੰਦਾ।
0: ਨਹੀਂ ਇਹ ਤਾਂ ਨਾ ਇਹ ਬੰਦੇ ਨੇ ਜਿੰਨੇ ਵੀ ਲਿਖਿਆ ਇਹਨੇ ਇੱਕ ਬਹੁਤ ਹੀ ਜ਼ਿਆਦਾ ਨਾ ਆਪਣੇ ਅੰਦਰ ਦੇ ਮਰੇ ਹੋਏ ਮਰਦ ਨੂੰ ਖੁਸ਼ ਕਰਨ ਲਈ ਲਿਖੀ ਸੀ ਕਹਾਣੀ ਕਿ ਮੈਂ ਨਿਕਲਾਂਗਾ, ਮੇਰੇ ਕੋਲ ਪੈਸੇ ਪੂਸੇ ਹੈ ਨਹੀਂ ਗਏ, ਠੀਕ ਹੈ ਸ਼੍ਰੀਦੇਵੀ ਨਾਲ ਵਿਆਹ ਹੋ ਜਾਏਗਾ, ਐਂਡ ਦੈਨ ਇਫ ਸ਼ੀ ਇਜ਼ ਨਾਟ ਹੈਪੀ ਤਾਂ ਕੀ ਹੋਇਆ, ਉਰਮਿਲਾ ਮਾਤੋਂਡਕਰ ਮੈਨੂੰ ਖਰੀਦ ਲੇਗੀ, ਕੋਈ ਨਹੀਂ ਰੋਲੇ ਵਾਲੀ ਗੱਲ ਹੈ। ਅਨਿਲ ਕਪੂਰ ਵਾਹ ਕੀ ਬਾਤ ਹੈ, ਹਾਈ ਹੋਪਸ ਹੈ ਭਾਈ, ਹਾਈ ਹੋਪਸ ਹੈ। ਇੱਕ ਇਹ ਵਾਲੀ ਫਿਲਮ ਬਹੁਤ ਇੰਜੋਏ ਕੀਤੀ, ਫਿਰ ਬਾਅਦ ਚੋਂ
1: ਰਿਐਲਿਟੀ ਚ ਬਹੁਤ ਸਾਰੀਆਂ ਬੀਬੀਆਂ ਨੇ ਤਲਬ ਕੀਤੀ ਵੀ ਕਿਸੇ ਦਾ 3 ਕਰੋੜ ਚ ਵਿਕ ਜਾਵੇ, ਪਰ ਨਹੀਂ ਵਿਕਿਆ।
0: ਮੈਨੂੰ ਲੱਗਦਾ ਕਈਆਂ ਨੂੰ ਪੱਲਿਓਂ ਦੇਖ ਕੇ ਕੰਮ ਮਿਲ ਹੋਇਆ ਨਾ, ਤੁਸੀਂ ਇਹ ਗੱਲ ਕਰ ਰਹੇ ਹੋ ਹਨਾ।
1: ਮੂਵੀ ਆਈ ਨਾ ਉਸ ਟਾਈਮ ਆਈ ਵਾਸ ਫਰੈਂਡਸ ਵਿਦ ਮੇਰੇ ਨੈਕਸਟ ਡੋਰ ਨੇਬਰ ਸੀ ਨਾ, ਇਟਾਲੀਅਨ ਕਪਲ ਸੀਗੇ।
0: ਅੱਛਾ।
1: ਤੇ ਥੋੜੇ ਮੇਰੀ ਮਮ ਡੈਡ ਦੀ ਏਜ ਦੇ ਸੀਗੇ, ਤਾਂ ਮੈਂ ਵਾਸ ਟੈਲਿੰਗ ਹਰ ਸਟੋਰੀ ਨਾ, ਸਰ ਦਿਸ ਇਜ਼ ਦ ਸਟੋਰੀ, ਸ਼ੀ ਸੈਡ ਪੁੱਟ ਮਾਈ ਹਸਬੈਂਡ ਔਨ ਈਬੇ। ਮੈਂ ਮਜ਼ਾਕ ਚ, ਮੈਂ ਤਾਂ ਸੋਚਿਆ ਆਪਣੇ ਵੱਲੋਂ ਮਜ਼ਾਕ ਕੀਤਾ, ਵੀ ਤੂੰ ਦੋਨਾਂ ਦੀ ਲਾ, ਅੱਛਾ 99 ਸੈਂਟ ਦਾ ਪਾ ਦਾ, ਕਹਿੰਦੀ ਇਫ ਸੰਬਡੀ ਵਾਂਟਸ ਆਈ ਵਿਲ ਹੈਪੀ ਟੂ ਗਿਵ ਇਟ ਫਾਰ ਫ੍ਰੀ।
0: ਇਹ ਤਾਂ ਫੇਸਬੁੱਕ ਮਾਰਕੀਟ ਪਲੇਸ ਵਾਲਾ ਕੰਮ ਹੋ ਗਿਆ ਕਿ ਬਾਈ ਗੱਡੀ ਆਪਣੀ ਲਿਆ ਕੇ ਲੈ ਜਾਓ, ਇਹ ਸਾਡਾ ਚੈਸਚਰ ਸਾਡੇ ਕੰਮ ਦਾ ਨਹੀਂ ਹੈ, ਬਾਹਰ ਰੱਖਤਾ, ਪਲੀਜ਼ ਲੈ ਜਾਓ।
1: ਉਦੋਂ ਨਹੀਂ ਸੀਗਾ, ਉਦੋਂ ਈਬੇ ਸੀਗਾ।
0: ਹਾਂ ਉਦੋਂ ਈਬੇ ਸੀ,
1: ਉਦੋਂ ਈਬੇ ਸੀ, ਇਟਸ ਵੈਰੀ ਕੁਆਈਟ 올ਡ ਥਿੰਗ, ਮਤਲਬ 20 ਸਾਲ ਪੁਰਾਣੀ ਗੱਲ ਹੈ।
0: ਅੱਛਾ, ਪਰ ਇਹ ਨਾ ਇੱਕ ਆਹਾ ਵਾਲੀ ਫਿਲਮ, ਤੇ ਇੱਕ ਹੋਰ ਫਿਲਮ ਹੈ ਜਿਹੜੀ ਮੈਨੂੰ ਬਚਪਨ ਤੋਂ ਬਹੁਤ ਵਧੀਆ ਲੱਗੀ, ਤੇ ਬਾਅਦ ਚੋਂ ਫਿਰ ਮੈਨੂੰ ਦੱਸਿਆ ਕਿ ਯਾਰ ਨਹੀਂ ਯਾਰ, ਇਹ ਤਾਂ ਮੇਨ ਕਰੈਕਟਰ ਆਪਣਾ ਜਿਹੜਾ ਇਹ ਬੜਾ ਰੈੱਡ ਫਲੈਗ ਹੈ ਕਿ ਇਹ ਬੜੀ ਇਲੋਜੀਕਲ ਆ। ਉਹ ਉਹਦੀ ਮੈਡੀ ਦੀ ਫਿਲਮ ਜਿਹੜੀ ਸੀ, ਮੈਡੀ ਮੈਡੀ ਰਹਿਣਾ ਹੈ ਤੇਰੇ ਦਿਲ ਮੇ,
1: ਓ ਯੈਸ
0: ਦਿਲ ਕੋ ਤੁਮਸੇ ਪਿਆਰ ਹੁਆ, ਦੇਖੀ ਤੁਸੀਂ ਦੀਆ ਮਿਰਜ਼ਾ ਸੈਫ ਅਲੀ ਖਾਨ,
1: Wow.
0: Wow, Karina, kaisi ho tum? Te apna odi kahani vi kya, matlab khatarnak ji kahani hai ki onu kudi pasand aa gayi, so onu eh cheez okhi lagi ki jaye kehna hi, mera naam Maddie hai, I like you, do you want to consider arrange marriage? Ta chalo hai na, matlab arrange marriage nu nasht karan di koshish karda nahi, onne ode ghar di phone line katti, ਫਿਰ ਖੁਦ ਉਹਦਾ ਹੋਣ ਵਾਲਾ ਫਿਆਂਸੇ ਬਣ ਕੇ ਗਿਆ, ਤੇ ਫਿਰ 6 ਦਿਨਾਂ ਚ ਉਹਨਾਂ ਨੂੰ ਪਿਆਰ ਵੀ ਹੋ ਗਿਆ। ਐਂਡ ਦੈਨ ਉਪਰੋਂ ਆਡੈਸਿਟੀ ਉਹਦੀ ਕਿ 2.5 ਘੰਟੇ ਦੀ ਫਿਲਮ ਹੈ ਨਾ, 2.25 ਘੰਟੇ ਤੱਕ ਤਾਂ ਇਹ ਸਭ ਹੋ ਗਿਆ, ਬਾਕੀ ਦੀ 50% ਫਿਲਮ ਉਹ ਕੁੜੀ ਨੂੰ ਗਿਲਟ ਟ੍ਰਿਪ ਦੇ ਰਿਹਾ ਕਿ ਦੇਖ ਯੂ ਹੈਡ ਸੱਚ ਅ ਗ੍ਰੇਟ ਟਾਈਮ ਵਿਦ ਮੀ ਫੋਰ 6 ਡੇਜ਼, ਤਾਂ ਕਿ ਮੈਂ ਝੂਠ ਬੋਲਿਆ, ਮਤਲਬ ਵਾਓ। ਐਂਡ ਸੋ ਸੈਫ ਅਲੀ ਖਾਨ,
1: ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ,
0: ਐਂਡ ਸੈਫ ਅਲੀ ਖਾਨ ਗਿਟਾਰ ਤੇ ਕਹਿੰਦਾ ਕਿ ਦਿਲ ਕਾ ਤੁਮਸੇ ਪਿਆਰ ਹੁਆ, ਵਾਪਸ ਆਇਆ ਅਮੈਰੀਕਾ ਤੋਂ, ਟਿਕਟ ਕਿੰਨੀ ਮਹਿੰਗੀ ਹੈ ਯਾਰ, ਹੈਂ ਅਮੈਰੀਕਾ ਤੋਂ ਆਇਆ ਕਹਿਣ ਲਈ, ਯੇ ਮਤ ਭੁੱਲਣਾ ਕਿ ਹਮਾਰੀ ਦੁਸ਼ਮਣੀ ਖਤਮ ਹੋ ਗਈ ਹੈ, ਪਰ ਯੇ ਦੀਆ ਮਿਰਜ਼ਾ ਅਬ ਤੁਮਹਾਰੀ ਹੈ, ਫਿਟੇ ਮੂੰਹ ਤੇਰੇ, ਦੁਸ਼ਮਣੀ ਖਤਮ ਹੋ ਗਈ, ਖਤਮ ਹੀ ਹੋ ਗਈ ਭਰਾ, ਤੂੰ ਆਪਣੇ ਫਿਆਂਸੇ ਦਾ ਹੱਥ ਅੱਗੇ ਲਿਆ ਦੇ ਹੱਥ 'ਚ ਦੇ ਤਾ, ਮਤਲਬ ਠੀਕ ਹੈ। ਆਈ ਯੂਸ ਟੂ ਲਵ ਦੈਟ ਮੂਵੀ, ਪਰ ਜਦੋਂ ਮੈਂ ਵੱਡਾ ਹੋਇਆ ਮੈਂ ਕਿਹਾ ਯਾਰ ਟੂ ਮੱਚ ਆਫ ਟੌਕਸਿਕ ਫਿਲਮ ਹੈ ਇਹ, ਹੁਣ ਨਹੀਂ, ਹੁਣ ਹੋ ਸ਼ਾਇਦ ਨਹੀਂ ਪਸੰਦ ਆਣੀ।
1: ਆਲ ਦ ਨੌਟੀ ਥਿੰਗਸ ਪੀਪਲ ਲਾਈਕ ਇਟ, ਬਾਜੀਗਰ ਅੱਜ ਦਾ ਕਿੰਨੀ ਫੇਮਸ ਆ,
0: ਬਾਜੀਗਰ ਸਹੀ, ਉਹ ਹਾਂ ਸ਼ਾਹਰੁਖ ਖਾਨ ਨੇ ਵੀ ਕਿਹੜਾ ਬਖਸ਼ਿਆ ਬਈ,
1: ਉਹ ਕਿਹੜਾ ਗ੍ਰੀਨ ਫਲੈਗ ਸੀਗਾ।
0: ਯੂ ਨੋ ਬਾਜੀਗਰ ਤੋਂ ਬਾਅਦ ਅਚਾਨਕ ਹੀ ਯਸ਼ ਚੋਪੜਾ ਨੇ ਹੀ ਕਾਸਟਡ ਸ਼ਾਹਰੁਖ ਇਨ ਡਰਦਾ ਹੈ ਨਾ,
1: ਨੈਗੇਟਿਵ ਸ਼ੇਡਸ
0: ਕਿ ਉਹਦੇ ਕਰਕੇ, ਤੇ ਉਹਦਾ ਕਿੱਸਾ ਸਨੀ ਦਿਓਲ ਬਹੁਤ ਵਾਰੀ ਦੱਸ ਚੁੱਕੇ ਹੋਇਆ ਨਾ ਕਿ ਬਸ ਉਹਨੂੰ ਬਹੁਤ ਬੁਰਾ ਲੱਗਾ ਸਨੀ ਦਿਓਲ ਨੂੰ ਕਿ ਕਿਸ ਤਰ੍ਹਾਂ ਉਹਨੂੰ ਟ੍ਰੀਟ ਕੀਤਾ ਗਿਆ ਪੂਰੀ ਫਿਲਮ ਦੇ ਅੰਦਰ। ਯੂ ਨੋ ਉਹ ਕਿੱਸਾ ਪਤਾ ਤੁਹਾਨੂੰ? ਕਹਿੰਦੇ ਕਿ ਮੁਝੇ ਪਹਿਲੇ ਬਤਾਇਆ ਗਿਆ ਕਿ ਦੇਖੋ ਤੁਮ ਆਰਮੀ ਵਾਲੇ ਹੋ ਔਰ ਯੇ ਤੁਹਾਡੀ ਬੀਬੀ ਕੋ ਛੇੜਤਾ ਔਰ ਤੁਮਨੇ ਐਂਡ ਮੇ ਉਸੇ ਮਾਰ ਦੇਣਾ, ਮੈਂ ਕਹਿੰਦੇ ਮੈਂ ਤਿਆਰ ਬੈਠਾ ਹੂੰ ਮਾਰਨੇ ਕੇ ਲੀਏ, ਯਸ਼ ਜੀ ਆਤੇ ਹੈ ਮੁਝੇ ਕਹਤੇ ਹੈ ਕਿ ਯੂ ਨੋ ਯੇ ਤੁਮੇ 4 ਥੱਪੜ ਮਾਰੇਗਾ ਔਰ ਤੁਮੇ ਨਾ ਛੁਰਾ ਤੁਹਾਰੇ ਮੇ ਖੂੰਪੇਗਾ, ਔਰ ਫਿਰ ਨਾ ਆਪਣੇ ਮੱਥੇ ਦੇ ਹੱਥ ਰੱਖਿਆ ਉਹਨੇ, ਮਤਲਬ ਇੰਟਰਵਿਊ 'ਚ ਮੱਥੇ ਦੇ ਹੱਥ ਰੱਖਿਆ, ਮਤਲਬ ਉਹ ਦੱਸਦਾ ਹੈ ਵੀ ਆਦਮੀ, ਮਤਲਬ ਹੀ ਸੋ ਮੱਚ ਫੁੱਲ ਆਫ ਲਾਈਫ, ਉਹ ਉਦੋਂ ਵੀ ਇਰੀਟੇਟ ਹੋ ਰਿਹਾ, ਆਈ ਕੈਨ ਇਮੈਜਿਨ ਉਦੋਂ ਕੀ ਹਾਲ ਹੋਇਆ ਨਾ, ਕਹਿੰਦੇ ਮੁਝੇ ਕਹਿ ਰਿਹਾ ਕਿ ਇੱਕ ਤਾਂ ਮੈਂ
3: ऊपर से कहते कह रहे कि तू आर्मी वाला और वो तुझे छुरा मार देगा। कहते मैंने ना पैंट पहनी हुई थी और मैंने ना अपनी मुट्ठियां बंद कर ली पैंट में कि यार बुजुर्ग बंदा है ना कुछ कहना है, मेरे फादर ने भी काम किया। कहते मैं इन्नी बुरे तरीके ना अपना हाथ कड्डा, कहना मेरी पैंट ही फट गई पूरी। कहते उस दिन पैकअप करना, कहते उस दिन सानू ना करना पिया वो पैकअप वैकअप करना पिया। तो कहते मैं बाद चो सौंह पा ली कि मैं काम नहीं करना यशराज दे नाल। मेरे ख्याल अज तक यशराज बैनर मैनू अगेन हो सकता है कि मैं गलत हुआ, पर मेरे ख्याल ना करी यशराज बैनर ना वाकई सनी देओल ने बीइंग द सुपरस्टार ही वाज उस वक्त है ना।
1: माधुरी दीक्षित नाल माधुरी दीक्षित एंड शाहरुख खान एंड सलमान खान सी।
3: हाँ ओवी ओवी यो हो फिल्म का की नाम सेगा ओ मतलब ओ हमेशा एंजाइटी ची रहता है शाहरुख खान की।
1: माधुरी दीक्षित भी देखो बात चुकी कर दिया जो तो पैरालाइज हो जाता है। ओ रूल मेरे सही लग गया भी चल तेन सवार के चंगी तरह फिर पहाड़ी तेरे जाके फिर तक कर दूंगी।
3: माधुरी ब्रो व्हाट आर यू डूइंग, बाउंड्रीज होंगी दोस्ती के अंदर हद। अच्छा सलमान खान ना एक भी है शायद ये भी चीज होंगी कि तुसी जिस उम्र च जिस एक्टर नू जेड़ी पहली फिल्म वेखी वो थोड़े अंदर है ना इमेज बन जाती हमेशा। सो मैं सलमान खान की ऑब्वियस जी गल्ला कि जो तो प्रॉपर होश होश आया तो मैं ज्यादा धूम धड़ाम वाली है ना इदा दी फिल्मा देखी हैं। तो बागबान जो देखी ना थिएटर च तो मैं बड़ा झूठा जहा लगे
1: शौक लगे
3: खैर सलमान खान इन्ना अच्छा बच्चा। अच्छा बागबान भी क्या गिल्ट ट्रिप है बिना गल का। तुसी ये सोचो गाइज सारे सुनो ध्यान नाल अज नोटिस करो बागवान दे अंदर अमिताभ बच्चन अपने सखे चार मुंडिया नू लेटर लिखदा पर अपने सौतेले मुंह बोले बेटे नू आईएसडी कॉल करदा। हद है यार। कोई पॉइंट है कोई सेंस है
1: इंपॉर्टेंस ब्रो इंपॉर्टेंस
3: है इन्नी इन्नी
1: उन्हें पता लग गया ही इज गुड ब्रो।
3: होली खेले रघुबीरा क्यों कर रहे हो ब्रो थोड़े को पैसे नहीं है डोंट डू इट पॉटलक कर लो। उत्थे भी माड़े मोटे पैसे कट्ठे होए परेश रावल को काम करके उत्थे चले चले फिर नहीं चली ब्रो चल करो पैसे कट्ठे करो
1: फिर मोटा भाई एक्सप्लेन करनी शुरू हो गया। अरे ठीक है मैं अच्छा खासा सेहत का हूँ पर आप मुझे हर बात पे मोटा भाई क्यों बुलाते हैं? और नहीं हमारे गुजराती में मोटा भाई बड़े भाई को बोलते हैं।
3: बिल्कुल वाकई पर परेश रावल वर्गे लोगों ने पैसे लिखे की शिरोल करने पे कोई बड़ी खतरनाक फिल्म है भाई।
1: ओदी ओदी जड़ी सी नहीं जिच्चो हो क्रॉस बने हुंदा है पूजा भट्ट दे नाल सी की केड़ी सी फिल्म यार
3: मैं कभी पूजा भट्ट दी कोई फिल्म नहीं देखी शायद एक ओ जड़ी संजय दत्त ना बहुत मशहूर फिल्म है पर मेनू भी वो बहुत वेगली याद है सो मेनू फिल्म नहीं
1: पूजा भट्ट शी हैज अ चार्म एक्टिंग भी ठीक ठाक सी पर आई डोंट नो ओदा आई थिंक कहंदे हुंदे ना कि जदों तुसी अंदरों सॉर्टेड नहीं हुंदे
3: हां
1: तुसी उस ਉਚਾਈਆਂ ਤੱਕ ਨਹੀਂ ਪਹੁੰਚ ਸਕਦੇ ਜਿਹਦੇ ਤੇ ਤੁਸੀਂ ਡਿਜ਼ਰਵ ਕਰਦੇ ਹੁੰਦੇ ਹੋ।
3: ਹਾਂ ਇਹ ਗੱਲ ਤਾਂ ਠੀਕ ਹੈ ਤੁਹਾਡੀ
1: ਤੇ ਇਸ ਕਰਕੇ ਉਹ ਵੀ ਯੂ ਨੋ ਦੇਰ ਆ ਲੋਟ ਆਫ ਥਿੰਗਸ ਜਿੱਦਾਂ ਮੇਰੀ ਮਮ ਦਾ ਫੇਵਰੇਟ ਹੁੰਦਾ ਸੀ ਜਦੋਂ ਇੱਕ ਤਾਂ ਨਾ ਰਜਿੰਦਰ ਕੁਮਾਰ ਇੱਕ ਰਜਿੰਦਰ ਨਾਥ ਹੁੰਦਾ ਸੀ ਕਮੇਡੀਅਨ
3: ਹਾਂ ਉਹ ਰਾਜ ਕਪੂਰ ਦਾ ਰਿਸ਼ਤੇਦਾਰ ਹੀ ਸੀ ਉਹ ਮੇਰੇ ਖਿਆਲ ਨਾਲ ਸਾਲਾ ਸੀਗਾ ਰਾਜ ਕਪੂਰ ਦਾ
1: ਆਈ ਡੋਨਟ ਨੋ ਵਾਟ
3: ਸਾਲਾ ਸੀ ਜਾਂ ਸਾਂਡੂ ਸੀ ਮੇਰੇ ਖਿਆਲ ਨਾਲ
1: ਰਜਿੰਦਰ
3: ਪ੍ਰੇਮ ਨਾਥ ਰਜਿੰਦਰ ਨਾਥ ਸੇਮ ਫੈਮਿਲੀ ਨੇ ਯੈਸ ਯੈਸ ਯੈਸ ਯੈਸ
1: ਜਿਹੜਾ ਰਜਿੰਦਰ ਨਾਥ ਸੀ ਦੈਟ ਵਾਸ ਮਾਈ ਮਮਸ ਫੇਵਰਿਟ
3: ਹਾਂ
1: ਕਮੇਡੀਅਨ ਮਮੀ ਵਿਲ ਵਾਚ ਅਗਰ ਉਹਦੀ ਮੂਵੀ ਆ ਗਈ ਤਾਂ ਸ਼ੀ ਵਿਲ ਵਾਚ ਸ਼ੀ ਵਿਲ ਵਾਚ ਇਨ ਸਿਨੇਮਾ ਨੇੜੇ ਤੇ ਨਹੀਂ ਦੇਖਣੀ ਸ਼ੀ ਵਿਲ ਵਾਚ ਇਨ ਸਿਨੇਮਾ
3: ਅੱਛਾ
1: ਯੈ
3: ਨਾਈਸ ਮੈਨੂੰ ਫਰੋਮ 70s ਸਭ ਤੋਂ ਵਧੀਆ ਮਾਈ ਫੇਵਰੇਟ ਹੁਣ ਮੈਨੂੰ ਯਾਦ ਆ ਗਈ ਨਾ ਮੈਂ ਅੱਜ ਜਾ ਕੇ ਵੀ ਦੇਖਣੀ ਹੈ ਪੱਕੀ ਗੱਲ ਹੈ ਮੇਰੀ ਫੇਵਰੇਟ ਹੈ ਅਰੇ ਭੋਂਦੂ ਮੇਰੀ ਪਿਆਰੀ ਬਿੰਦੂ ਮੇਰੀ ਭੋਲੀ ਬਿੰਦੂ ਮੇਰੀ ਪ੍ਰੇਮ ਕੀ ਮੇਰੀ ਨੇਮ ਬੀਜ ਬਵਰ ਮੈਂ ਗੁੜ ਗੁੜ ਕੋਤੇ ਖਾਏ ਝਟਪਟ ਪਾਰ ਲਗਾ ਦੇ ਕਿਸ਼ੋਰ ਕੁਮਾਰ ਵਾਲੀ
1: ਝਟਪਟ ਪਾਰ ਆਪੇ ਹੱਥਾਂ ਚੱਪੂ ਗੋੜ
3: ਸਭ ਤੋਂ ਵਧੀਆ ਪਹਿਲੇ ਨਾ ਉਸ ਕਹਿੰਦਾ ਕਹਿਣਾ ਉਸ ਅਨੁਰਾਧਾ ਉਹਨੂੰ ਆਪਣੀ ਗਰਲਫ੍ਰੈਂਡ ਆਣੇ ਕਿ ਅਨੁਰਾਧਾ ਨੀ ਬਿੰਦੂ ਬਿੰਦੂ ਓਰੇ ਤੇਰੀ ਕੀ ਭੂਲਾ
1: ਉਸ ਟਾਈਮ ਅਨੁਰਾਧਾ ਉਹਦੀ ਗਰਲਫ੍ਰੈਂਡ ਸੀ।
0: ਹਾਂ ਅਨੁਰਾਧਾ ਹੀ। ਅੱਛਾ, ਅਬੇ ਯਾਰ ਬੜੇ ਰੰਗੀਨ ਵੈਸੇ ਹੈ ਨਾ ਲਾਈਵ ਸੀ, ਪਰ ਚਲੋ ਆਪਾਂ ਅਸੀਂ ਨਾ ਭੁੱਲ ਜਾਈਏ, ਬ੍ਰੇਕ ਲੈਣੀ ਹੈ। ਮੈਂ ਇੱਦਾਂ ਕਰਦਾ ਛੇਤੀ ਛੇਤੀ ਨਾ ਮੈਸੇਜ ਪੜ੍ਹਦੇ ਹਾਂ, ਫਿਰ ਬ੍ਰੇਕ ਲੈਂਦੇ ਹਾਂ, ਫਿਰ ਤੁਹਾਨੂੰ ਦੁਬਾਰਾ ਆ ਕੇ ਮਿਲਾਂਗੇ ਤੇ ਆਪਣੇ ਜਿਹੜੇ ਕਾਲਰਸ ਨੇ ਉਹਨਾਂ ਨੂੰ ਵੀ ਵਿਹਲਾ ਕਰਾਂਗੇ, ਠੀਕ ਹੈ ਨਹੀਂ? ਤੇ ਇੱਦਾਂ ਹੀ ਕਰਾਂਗੇ ਬਈ। ਤੇ ਫਿਲਹਾਲ ਪੜ੍ਹਦੇ ਹਾਂ ਜੀ ਮੈਸੇਜਸ, ਤੇ ਮੈਸੇਜਸ ਦੇ ਅੰਦਰ ਸਭ ਤੋਂ ਪਹਿਲਾਂ ਮੈਸੇਜ ਆਇਆ ਜੀ 915 ਜੀ, ਤੇ 915 ਜੀ ਦਾ ਨਾਮ ਕਿ ਮਨਜਿੰਦਰ ਜੀ, ਮਨਜਿੰਦਰ ਸਿੰਘ ਬਰਾੜ ਜੀ ਕਹਿੰਦੇ ਨੇ ਕਿ ਕ੍ਰਿਸ਼ਨਾ ਵੀਰ ਅੰਕਲ ਨੇ ਗਾਣਾ ਸੁਣਾਇਆ, ਅੰਕਲ ਨੇ ਸ਼ੇਰ ਸੁਣਾਏ ਤੇ ਮੇਰੇ ਅੱਗੋਂ ਵੋਲਵੋ ਟਰੱਕ ਉੱਪਰ ਆਇਆ ਜੱਟ ਲਿਖਿਆ ਆਇਆ। ਦੇਖੋ
1: ਇਹ ਕੋਇਨਸੀਡੈਂਸ
0: ਹੈ, ਦੇਖੋ ਇਹ ਕੋਇਨਸੀਡੈਂਸਸ ਜੇ ਤੁਸੀਂ ਹਮੇਸ਼ਾ ਫੀਲ ਕਰਨਾ ਚਾਹੁੰਦੇ ਹੋ ਤਾਂ ਸੁਣਦੇ ਰਿਹਾ ਕਰੋ ਰੇਡੀਓ, ਹਾਂਜੀ 1674 AM। ਅਜੀਤ ਬੁੱਟਰ ਜੀ ਭੇਜਦੇ ਨੇ ਅੰਜਾਮ ਫਿਲਮ ਚਨੇ ਕੇ ਖੇਤ ਮੇ, ਹਾਂਜੀ
1: ਫਸੀ ਗੋਰੀ ਚਨੇ ਕੇ ਖੇਤ।
0: ਯੈਸ ਯੈਸ ਯੈਸ। ਵਿਨੋਦ ਕੁਮਾਰ ਜੀ ਦੱਸਦੇ ਨੇ ਕਿ ਅੱਬਾ ਡੱਬਾ ਜੱਬਾ ਵਾਲੀ ਫਿਲਮ ਹੈ ਜੀ ਜੁਦਾਈ, ਤੇ ਪੂਜਾ ਭੱਟ ਐਂਡ ਸੰਜੇ ਦੱਤ ਵਾਲੀ ਫਿਲਮ ਹੈ ਸੜਕ। ਹਾਂ ਇਹਦਾ ਸੈਕਿੰਡ ਪਾਰਟ ਵੀ ਆਇਆ ਸੀ ਮੇਰੇ ਖਿਆਲ ਨਾਲ, ਹਨਾ ਮੈਂ ਨਹੀਂ ਦੇਖਿਆ ਪਰ। ਤੇ ਸਿਮਰਨ ਭਾਜੀ ਕਹਿੰਦੇ ਨੇ ਗੁੱਡ ਮਾਰਨਿੰਗ ਕਿਸ਼ਨ ਜੀ, ਤੇ ਚੀਮਾ ਮਸਤ ਕਲੀ ਹੁਲ ਹੁਲ ਟੂ ਨਿੱਕਾ ਜ਼ੈਲਦਾਰੀ ਬਾਈ, ਤੇ ਤੁਹਾਡੀਆਂ ਆਪਸ ਦੀਆਂ ਮੈਨੂੰ ਸਮਝ ਨਹੀਂ ਆ, ਮੈਂ ਐਜ਼ ਇਟ ਇਜ਼ ਕਰਤਾ
1: ਇੱਕ ਕੋਡ ਵਰਡ ਚ ਭਾਸ਼ਣ ਭੇਜਦੇ ਹੁੰਦੇ ਨੇ,
0: ਪਿਛਲੀ ਵਾਰ ਤਾਂ ਬਹੁਤ ਹੀ ਖਤਰਨਾਕ ਸੀ ਨਿੱਕਾ ਜੀ ਨੂੰ ਤੇ ਥੱਥਾ ਜੀ ਨੂੰ। ਸਤਿ ਸ਼੍ਰੀ ਅਕਾਲ ਯਾਰ, ਇਹ ਕੀ ਹੋ ਗਿਆ।

0: ਲੱਕੀ ਯੂ, ਲੱਕੀ ਯੂ ਸਤਿੰਦਰ ਭਰਾ, ਕਿਉਂਕਿ ਸਾਨੂੰ ਤਾਂ ਬਈ ਵੀਜ਼ਾ ਲੈ ਕੇ ਨਾਨਕੇ ਜਾਣਾ ਪੈਂਦਾ
1: ਹੈ. ਐਗਜ਼ੈਕਟਲੀ,
0: ਹਨਾ?
1: ਐਗਜ਼ੈਕਟਲੀ.
0: ਸੱਚ ਅ ਬਿਊਟੀਫੁਲ ਸੌਂਗ. ਮੁਬਾਰਕ ਇਸ ਤਰ੍ਹਾਂ ਦੇ ਵਧੀਆ ਸਿੰਗਰ ਨੂੰ, ਜਿੰਨੇ ਵੀ ਗਾਣਾ ਲਿਖਿਆ ਉਹ ਬਾਅਦ ਚੋਂ ਆਪਾਂ ਦੇਖਾਂਗੇ, ਐਂਡ ਉਹਨਾਂ ਨੂੰ ਮੁਬਾਰਕ. ਤੇ ਅਸੀਂ ਆ ਗਏ ਜੀ ਦੁਬਾਰਾ ਵਾਪਸ ਖੁੱਲੇ ਅਖਾੜੇ ਤੇ ਫੁੱਲ ਮਸਤੀ ਜ਼ੋਨ 'ਚ. ਤੇ ਸ਼ੁੱਕਰਵਾਰ ਹੈ, ਤੇ ਸ਼ੁੱਕਰ ਹੈ, ਸ਼ੁੱਕਰਵਾਰ ਹੈ, ਤੇ ਮੇਰੇ ਨਾਲ ਨੂਨੀਆ ਜੀ ਨੇ. ਜੇ ਤੁਹਾਨੂੰ ਹਜੇ ਤੱਕ ਪਤਾ ਨਹੀਂ ਲੱਗਾ, ਜੇ ਤੁਸੀਂ ਕ੍ਰਿਸ਼ਨਾ ਦਾ ਉਹ ਵਾਲਾ ਵਰਜਨ ਹੋ ਜਿਹੜਾ ਮੰਡੇ ਤੋਂ ਲੈ ਕੇ ਵੈਨਸਡੇ ਆਪਣੀ ਜ਼ਿੰਦਗੀ ਨੂੰ ਜੀਂਦਾ, ਜਾਂ ਸੈਟਰਡੇ ਸੰਡੇ ਨੂੰ, ਤਾਂ ਫਿਰ ਤੁਸੀਂ ਹੁਣੇ ਹੀ ਉੱਠੇ ਹੋਵੋਗੇ ਤੇ ਕਹੋਗੇ ਰੇਡੀਓ 'ਤੇ ਕੀ ਉਹ ਟੌਪਿਕ ਚੱਲਦਾ ਪਿਆ, ਕੌਣ ਹੈ ਅੱਜ. ਨਹੀਂ, ਮੈਂ ਮਜ਼ਾਕ ਕਰ ਰਿਹਾ. ਮੈਂ ਇਸ ਤੋਂ 16-17 ਮਿੰਟ ਪਹਿਲਾਂ ਉੱਠ ਜਾਂਦਾ. ਐਸੀ ਗੱਲ ਨਹੀਂ.
1: ਮੈਂ ਆਪਣੇ ਡਿਫੈਂਸ ਚ ਕਹੂੰਗੀ, ਮੁਝੇ ਰੱਬ ਨੇ ਬਣਾਇਆ ਤੇਰੇ ਲਈ, ਤਾਂ ਕਿ ਤੂੰ ਜ਼ਿੰਦਗੀ ਮੇਂ ਥੋੜਾ ਸਾ ਫਨ ਸ਼ਨ ਕਰ ਸਕੇ ਫਰਾਈਡੇ ਕੇ ਲਈ.
0: ਓਕੇ, ਆ ਗੱਲ ਸਹੀ ਹੈ.
1: ਯੈਸ,
0: ਆ ਗੱਲ ਸਹੀ ਹੈ ਬਈ, ਬਿਲਕੁਲ ਐਬਸੋਲੂਟਲੀ ਰਾਈਟ,
1: ਐਬਸੋਲੂਟਲੀ ਰਾਈਟ ਹੈ ਜੀ.
0: ਆ ਗਏ ਅਸੀਂ ਵਾਪਸ
1: ਜੈਡਲੀ,
0: ਤੇ ਹੁਣ ਆਪਾਂ ਗੱਲਾਂ ਬਾਤਾਂ ਵੀ ਅੱਗੇ ਤੋਰਾਂਗੇ. ਤੇ ਕੀ ਜਾਣੋ ਆਪ, ਆਪ ਬਤਾਏ ਕਿ ਕਿਆ ਚਾਹਤੇ ਹੋ ਆਪ, ਬਾਤੇ ਕਰਨਾ ਚਾਹਤੇ ਹੋ ਕਿ ਆਪ ਕਾਲਰ ਸੇ ਬਾਤੇ ਕਰਨਾ ਚਾਹਤੇ ਹੋ?
1: ਹਮ ਚਾਹਤੇ ਹੈ ਤਖਲੀਆ.
0: ਦੇਖਿਆ ਬਣ ਗਿਆ ਮੈਂ, ਦੇਖਿਆ ਇਹੀ ਗਾਇਜ਼, ਆਹੀ ਦੱਸਣਾ ਸੀ. ਇਨਸਾਨ ਦੇ ਅੰਦਰ ਪਾਵਰ

0: ਫੜਾਓ ਤੇ ਸਹੀ ਤੁਸੀਂ ਕਿਸ ਤਰ੍ਹਾਂ ਬਦਲਦਾ। ਹਾਂਜੀ ਮੇਰੇ ਪ੍ਰਿਥਵੀ ਰਾਜ ਕਪੂਰ
1: ਦੇਖੋ ਉਹ ਪਾਵਰ ਹੀ ਕੀ ਜਿਹਨੂੰ ਤੁਸੀਂ ਇਸਤੇਮਾਲ ਨਾ ਕਰਨਾ ਜਾਣਦੇ ਹੋ।
0: ਤੁਸੀਂ ਇਸ ਤੋਂ ਪਹਿਲਾਂ ਮੈਨੂੰ ਅਨਾਰਕਲੀ ਸਮਝ ਕੇ ਚਿਣਵਾ ਦਿਓ, ਮੈਂ ਇੱਦਾਂ ਕਰਦਾ
1: ਕਨੀਜ਼
0: ਮੈਂ ਪਾਈ ਅੱਜ ਪਰਪਲ ਕਲਰ ਦੀ ਕਮੀਜ਼ ਤੇ ਗੱਲ ਕਰਦੇ ਸਾਡੇ ਨਾਲ ਜਿਹਨਾਂ ਨੂੰ ਗੱਲ ਕਰਨ ਦੀ ਬਹੁਤ ਜ਼ਰਾ ਤਮੀਜ਼। ਰਿਚਰਡ ਜੀ ਤੁਸੀਂ ਔਨ ਏਅਰ ਹੋ।
1: ਸਤਿ ਸ਼੍ਰੀ ਅਕਾਲ ਰਿਚਰਡ ਜੀ।
2: ਇੰਟਰੋਡਕਸ਼ਨ ਰੇਡੀਓ
0: ਵਾਹ ਵਾਹ ਵਾਹ।
2: ਪਰ ਇੱਕ ਘੰਟਾ 15 ਮਿੰਟ ਕਾ ਕੇ ਤੋ ਮੈਂ ਕੁਛ ਭੁੱਲ ਗਿਆ ਤੋ ਮੁਝੇ ਮਤ ਕਰੋ।
0: ਤੋ ਉਸਮੇ ਕਿਆ ਚੈਟ ਜੀਪੀਟੀ ਦੁਬਾਰਾ ਖੋਲੋ ਜਿਸਮੇ ਪ੍ਰੌਂਪਟ ਡਾਲਾ ਥਾ।
2: ਕਨ੍ਹੈਯਾ ਬਾਕੀ ਸਭ ਲੇਡੀਜ਼ ਇਸਕੋ ਬੋਲ ਸਕਤੇ ਹੈ ਲੰਬੂ ਭਈਆ। ਹਮਾਰਾ ਆਪਣਾ ਆਰਜੇ ਕ੍ਰਿਸ਼ਨਾ ਭਾਜਵਾਜ ਜੋ ਬਹੁਤ ਸਾਰੇ ਐਕਟਰੋ ਕੇ ਨਿਕਾਲਤੇ ਹੈ ਆਵਾਜ਼।
0: ਵਾਹ ਕਿਆ ਬਾਤ ਹੈ ਯਾਰ, ਵੈਰੀ ਨਾਈਸ
1: ਵੈਰੀ ਨਾਈਸ
0: ਬਿਊਟੀਫੁਲ ਨਾਈਸ ਰਿਚਰਡ ਜੀ। ਮੈਨੂੰ ਪਤਾ ਲੱਗਿਆ ਕਿ
1: ਆਪਨੇ ਕਿੰਨਾ ਵੱਡਾ ਟਾਈਟਲ ਦਿੱਤਾ ਹੈ ਲੰਬੂ।
0: ਲੰਬੂ
1: ਅਮਿਤਾਭ ਬੱਚਨ ਦਾ ਦੂਜਾ ਨਾਮ ਹੈ ਲੰਬੂ।
0: ਕੀ ਬਾਤ ਕਰ ਰਹੇ ਹਾਂ, ਹਾਏ ਵਾਹ ਖੂਬਸੂਰਤ ਹੈ ਖੂਬਸੂਰਤ ਹੈ। ਰਿਚਰਡ ਜੀ ਮੇਰੇ ਕੋ ਆਪ ਇਹ ਬਤਾਏ ਕਿ ਆਪਕਾ ਹਫਤਾ ਮੈਂ ਸਭਸੇ ਪਰ ਸਭਸੇ ਅੱਛੀ ਚੀਜ਼ ਬਤਾਨੀ ਹੈ। ਅਗਰ ਆਪਨੇ ਇਹ ਕਹਾ ਕਿ ਹਮੇਸ਼ਾ ਹੀ ਲਾਈਫ ਇਜ਼ ਗ੍ਰੇਟ ਐਂਡ ਆਲ ਤੇ ਫਿਰ ਮੈਂ ਨਾਰਾਜ਼ ਹੋ ਜਾਣੀ ਸਿੱਧੇ ਹੀ। ਨੈਕਸਟ ਆਵਾਜ਼ ਆਪਕੀ ਜੋ ਹੋਗੀ ਉਸਮੇ ਆਪਨੇ ਸਿੱਧੇ ਇਹ ਬਤਾਨਾ ਕਿ ਟੌਪ ਮੂਮੈਂਟ ਆਫ ਦ ਵੀਕ funnest moment of the week,
2: two best moments of
0: the week. No, dekha ek choose one
2: to kya kehte hain maine truck chalaya pehli dafa.
0: Oh, that's fun.
1: Very nice.
2: The gears were like a radio knob, like drive, reverse and slow. Maine pehli baar to kabhi truck chalaya nahi. It was a dumper. And it was going from Melbourne to Adelaide. So, ek party mein gaya tha, to wahan wo Veer ne, Jaspal ne obliged me to have a
0: ride.
2: Look in his truck. Aur usne kaha, "Achha, chala ke dekh lo." Maine kaha, "Abhi license mein kehte hain main hu na." To bas chala ke bhi dekh liya.
1: Wah! Jigra dekho aapke bhai ka.
0: ਅੱਛਾ ਵੈਸੇ ਨਾ ਸਾਡੇ ਚ ਹੀ ਹੈਗਾ ਹਨਾ ਕਿ ਯਾਰ ਜਦੋਂ ਤੂੰ ਤਾਂ ਘਰ ਕੋਈ ਚੱਕਰ ਵਾਲੀ ਗੱਲ ਨਹੀਂ,
1: ਕੋਈ ਟੈਨਸ਼ਨ ਨਹੀਂ ਹੈ।
0: ਮਾਈ ਗੋਡ ਬਿਊਟੀਫੁਲ।
2: ਸੋ ਅਬ ਮੇਰਾ ਨੈਕਸਟ ਗੋਲ ਹੈ ਇੱਕ ਟਰੈਕਟਰ ਚਲਾਨੇ ਕਾ।
0: ਅੱਛਾ
2: ਪੰਜਾਬ ਜਾ ਕੇ।
0: ਓ ਗੁੱਡ ਗੁੱਡ। ਪਰ ਪੰਜਾਬ ਜਾ ਕੇ ਯਹਾਂ ਪਰ ਅਗਰ ਆਪਕੋ ਮੌਕਾ ਦਿਲਵਾ ਦੇ ਕਿਸੀ ਕੰਟਰੀ ਸਾਈਡ ਤੋਂ ਨਹੀਂ, ਪੰਜਾਬ ਹੀ ਜਾਣਾ।
2: ਅੱਛਾ
0: ਅੱਛਾ ਨਹੀਂ ਠੀਕ ਹੈ। ਮੈਂ ਕਿ ਸ਼ਾਇਦ ਆਪਕੋ ਪੁਆਇੰਟ ਇਹ ਹੈ ਕਿ ਪੰਜਾਬ ਮੈਂ ਹੀ ਚਲਾਨਾ, ਨਹੀਂ ਇੱਥੇ ਵੀ ਮਤਲਬ ਚਲਾ ਲੂੰਗੇ, ਕੋਈ ਐਸੇ ਰੌਲੇ ਵਾਲੀ ਗੱਲ ਨਹੀਂ ਹੈ। ਕਰਤੇ ਹੈ ਪ੍ਰਬੰਧ ਆਪਕੇ ਲਈ, ਆਪਨੇ ਹਮਾਰੇ ਸਾਥ ਕ੍ਰਿਕਟ ਕਾ ਨਹੀਂ ਪ੍ਰਬੰਧ ਕਰਨਾ, ਪਰ ਹਮ ਆਪਕੇ ਲਈ ਪ੍ਰਬੰਧ ਕਰਾ ਦੇਤੇ ਹੈਂ, ਕੋਈ ਇਤਨੀ ਚੱਕਰ ਵਾਲੀ ਬਾਤ।
2: ਕ੍ਰਿਕਟ ਤੋਂ ਮੈਨੇ ਕੱਖ ਸੇ ਬੋਲਾ ਹੈ ਰਣਜੋਤ ਕੋ, ਉਹ ਕਹਦੇ ਮੇਰੇ ਪਾਉਂ ਮੇਂ ਦਰਦ ਹੈ।
0: ਓਹੋ,
2: ਪਹਿਲੇ ਪਾਉਂ ਫ੍ਰੈਕਚਰ ਹੋ ਗਏ ਥੇ, ਮੇਰੇ ਪਾਉਂ ਮੇਂ ਦਰਦ ਹੈ, ਅਭੀ ਪਤਾ ਨਹੀਂ ਹਾਉ ਹੀ ਇਜ਼।
0: ਹਾਂ ਉਹ ਲਾਸਟ ਈਅਰ ਤਾਂ ਸੀ, ਹਾਂ ਇਸ਼ੂ ਬੋਸ ਨੂੰ। ਯੈਸ ਯੈਸ ਯੈਸ, ਯੂ ਆਰ ਰਾਈਟ, ਯੂ ਆਰ ਰਾਈਟ ਮਾਈ ਫਰੈਂਡ।
2: ਤੁਮ ਬਸ ਬੋਲੋ ਕਿਤਨੇ ਬੰਦੇ ਲੈ ਕੇ ਆਨੇ, ਹਮ ਆ ਜਾਏਂਗੇ,
0: ਬਤਾ ਦੋ, ਹਮ ਆ ਜਾਏਂਗੇ।
1: ਇਹਨਾਂ ਨੇ ਨਾ ਉਹ ਨਹੀਂ ਸਕਤੀ ਗੁਨਾ ਲਗਾ ਬੰਨ ਪੜੇਗਾ।
0: ਸਹੀ ਗੱਲ, ਹਾਂ ਮੈਂ ਖੇਡਦਾ, ਮੈਂ ਹਾਂ ਟੀਮ ਇੱਧਰ ਹੀ ਲੈ ਕੇ ਆਨੀ ਆ, ਕਿਉਂਕਿ ਮੈਂ ਫੀਲਿੰਗ ਲੈਣਾ ਚਾਹੁੰਦਾ ਇਸ ਤਰ੍ਹਾਂ ਦੀ। ਬੰਦਾ ਆ ਕੇ ਬੋਲੇ, ਭਾਵੇਂ ਬਹੁਤ ਸਵੀਟ ਗੋਰਾ ਆਦਮੀ ਹੋਵੇ, ਪਰ ਉਹਨੂੰ ਕਹਿ ਦੋ ਕਿ ਦੇਖ ਯਾਰ ਇਹਦੀ ਇੱਛਾ ਕਿ ਤੂੰ ਬਸ ਇਸ ਤਰ੍ਹਾਂ ਬੋਲ ਦੋ, ਟੀਮ ਗੁਨਾ ਲਗਾਨ ਦੇਣਾ ਪੜੇਗਾ, ਬਸ ਮਤਲਬ ਮੇਰੀ ਆਤਮਾ ਤ੍ਰਿਪਤ ਹੋ ਜਾਣੀ ਆ, ਮੈਂ ਖੁਸ਼ ਹਾਂ। ਰਿਚਰਡ ਜੀ ਪਤਾ ਕਿਆ, ਵੋ ਬਿਲਕੁਲ ਐਸੇ ਹੈ ਕਿ ਬਸ ਤੂੰ ਮਿਲਤੇ ਸਹੀ, ਮੈਂ ਤੈਨੂੰ ਦੱਸਦਾ ਹਾਂ ਪ੍ਰੋਪਰ, ਮਤਲਬ ਸਟ੍ਰੇਟ ਆਊਟ ਆਫ
1: ਗੋਡਿਆਂ ਥੱਲੇ ਲੈਣਾ,
0: ਮਤਲਬ ਸਟ੍ਰੇਟ ਆਊਟ ਆਫ ਅ ਇੰਟਰੋ ਫੋਰ ਅ ਸਿੱਧੂ ਮੂਸੇ ਵਾਲਾ ਵੀਡੀਓ ਜਾਂ ਫਿਰ ਨਾ ਬੱਬੂ ਮਾਨ ਵੀਡੀਓ। ਬਟ ਇਟ ਜਸਟ ਕਿ ਆਪਕੀ ਬਾਤ ਕਰਨੇ ਕਾ ਤਰੀਕਾ ਤਾਂ ਸਵੀਟ ਹੈ, ਔਰ ਆਪ ਇਤਨੇ ਸਵੀਟ ਹੋ ਤੋ ਮੈਂ ਸਮਝ ਪਾ ਰਹਾ ਹਾਂ ਕਿ ਮੈਜਿਕਲੀ ਕਹਿ ਰਹੇ ਹੋ। ਨਹੀਂ ਤੋ ਦ ਵਰਡਸ ਯੂ ਆਰ ਚੂਜ਼ਿੰਗ ਮਾਈ ਫਰੈਂਡ, ਦੇ ਆਰ ਵੈਰੀ ਮੱਚ ਪ੍ਰੋਵੋਕੇਟਿਵ।
2: ਬਾਈ ਦ ਵੇ ਦੀਦਾ, ਯੋਰ ਓਨ ਵਰਡ ਲਾਸਟ ਥਰਸਡੇ, ਲਾਸਟ ਫ੍ਰਾਈਡੇ ਔਰ ਥਰਸਡੇ, ਯੂ
1: अच्छा छोड़ो ये सब बातें, आप पिछले वीक आई थिंक यू गॉन फॉर अ डेट ना, हाउ वाज द डेट?
0: अच्छा बल्ले भाई थोड़ा सही है,
2: डेट इज ऑलवेज ग्रेट,
1: डेट इज ऑलवेज ग्रेट।
3: ओ तो बेचारी डेट नु पूछो कि ओ ठीक रही कि नहीं, है ना?
2: नहीं नहीं, वो डेट चाहती है कि मैं शादी करूं, पर नहीं मैंने कहा भी नहीं,
0: नॉट नाउ,
1: दैट्स टू सून
0: है, तो बहुत टाइम पे।
2: मैंने कहा आई शल, नो आई नो फॉर 17 इयर्स।
0: अच्छा अरे ये तो मतलब वो फिर मतलब दोस्ती को प्यार में बदलने वाली बात होगी, है ना? प्यार दोस्ती है, ओके ओके गुड यार, मतलब आई एम रूटिंग फॉर यू विदाउट एनी रीजन रिचर्ड जी, यू शुड गो फॉर इट।
2: नहीं नहीं, मैंने उसको बोला कि अंटिल यू कांट कम टू रेडियो हांजी एंड से हेलो नमस्ते सत श्री अकाल आदाब,
0: अच्छा
2: आई विल थिंक अबाउट इट।
0: यार ये तो बहुत इजी इजी सी है,
2: दिस इज माय फैमिली एंड यू हैव टू बी कंफर्टेबल विद माय फैमिली फर्स्ट।
0: अच्छा वाह क्या बात है, ये तो मतलब ना कहान वाली गल ही की, अगली भावे गोरी हुए गलत की, प्रेगो प्रेगो कहते ना, प्रेगो इटालियन लोग एज वेलकम है ना कि नहीं?
1: नहीं
0: मैं तो हर इटालियन रेस्टोरेंट चाहिए प्रेगो,
2: ग्रासियस
0: आदमी। अच्छा पर जस्ट आउट ऑफ कॉन्टेक्स्ट नहीं, हाँ इन द कॉन्टेक्स्ट ऑफ इट ओनली, मेरे अचानक माइंड च आया कि जे तुसी इंडियन कुजीन नहीं खा रहे हो है ना, एंड क्योंकि मैं वेजिटेरियन है तो फिर बहुत घट कुजीन रह जाते हैं, इटालियन इज द सेकेंड बेस्ट चॉइस या मैक्सीकन कह लो है ना। मैं देखिए जेडे इतने के इटालियन रेस्टोरेंट्स ने पहले भी आप शायद गल की हुई है, मैं खैर रंजोल भाई सके तद आप की कि वह लोग किन्ने ज्यादा पैशनेट ने विद देयर फूड
1: फूड यस
0: है ना,
1: दे आर
0: मतलब उन्होंने पूछ लो आ चीज केड़ी है तो इन्ना पैशनेटली समझाएंगे कि इस तरह इस तरह इस तरह, फिर बाद चो पता लगता अच्छा फुलका ये तो फुलका आ गया ना, बट मेरी वाइफ इस गलो डेरिंग है, मैं अपना स्वाद नहीं खराब करना, वह मंगवा लेंदी है टोमैटो केचअप वगैरह हो गए या फिर टबैस्को एंड ऑल दैट, मैं नहीं कह पाता बिकॉज द लुक दे गिव यू जो डिसअपॉइंटिंग नजर ना ले लोग देखते हैं, तीन गुना लगान देना पड़ेगा ओदा ही मैं फील आती है, कैप्टन रसल इतने आ गए लैगन स्ट्रीट से, वेल डन है ना। सो ये है, ये मसला तो है
1: yes.
0: पर चलो जो है सो है, ते अपन हुन नाल ही
1: टबैस्को फिर भी बर्दाश्त कर लेंदे ने,
0: अच्छा
1: फॉर चिली सेक, पर टमाटो सॉस है ना,
0: हां
1: ओनु ता
0: केचप नु बहुत है ना,
1: दे हेट इट विद पैशन,
0: हां पता नहीं की चक्कर हो सकदा, पर अपन ऐसे करदे हां, अपन अपने अगले कॉलर ना गल करते, उन्होंने पूछने की मसला की है, साडे अगले कॉलर ने जी एडिले डाले मन साहब,
1: वाह जी वाह मन साहब की हालचाल,
4: सत श्री अकाल नोनिया जी,
1: सत श्री अकाल,
0: सत श्री अकाल भाई जी, किवें हो ठीक ठाक?
1: मन साहब मैं तुहानू एक्सप्लेन नहीं कर सकती कि कृष्णा जी ने मैनू जिहड़ी थोड़ी पिक्चर एक्सप्लेन की है ना
0: यार,
1: इन्ने फनी अंदाज की
0: मैं नहीं की थी। ये तीली ला रहे है,
1: मैं क्या मेरी तो टिड्डी पीड़ा पै गई
0: नहीं नहीं तीली ला रहे है भाई ना, नो सॉरी
1: बहुत ही मजाइया अंदाज च,
0: वाह
1: इंसान करता
0: यार
4: मैं ना कुछ लिखन लगा सी तो मेरे तो ना उसे लिखा नहीं गया, मैं पहला एक लाइन लिखी सी, लाइन तो अगे जुड़िया नहीं, ए कुछ भी बड़ा मैं दिमाग लाया लिखा सी, ना रंग ना जात ना मनुख ते ना पशु का फर्क, हर धड़कते दिल नू बचाउणा इन्हां दा मकसद,
3: ਇੱਧਰ ਰੁਕੋ ਨਾ ਰੁਕੋ, ਮੈਂ ਨਾ ਪਹਿਲੇ ਤੁਹਾਡੀ ਤਸਵੀਰ ਕਰਦਾ ਨਾ ਡਿਸਕ੍ਰਾਈਬ, ਫਿਰ ਸਾਰਿਆਂ ਨੂੰ ਫਿਰ ਮਜ਼ਾ ਆਏਗਾ। ਤਸਵੀਰ ਜਮਾਨ ਸਾਹਿਬ ਨੇ ਭੇਜੀ ਕਿ ਮਿਊਰਲ ਬਣਿਆ ਪਿਆ ਬਹੁਤ ਪਿਆਰਾ, ਕਿ ਸੀ ਐਫ ਐਸ ਦੇ ਜਿਹੜੇ ਕਹਿ ਲਓ ਮੇਰੇ ਖਿਆਲ ਨਾਲ ਫਾਇਰ ਫਾਈਟਰਸ ਹੁੰਦੇ ਨੇ ਇਹ, ਰਾਈਟ? ਸੋ ਕੁਛ ਫਾਇਰ ਫਾਈਟਰਸ ਨੇ, ਬੁਸ਼ ਫਾਇਰ ਹੋਈ ਪਈ ਆ, ਬਹੁਤ ਜ਼ਿਆਦਾ ਅੱਗ ਲੱਗੀ ਪਈ ਹੈ ਅਤੇ ਉਹ ਕੋਸ਼ਿਸ਼ ਕਰ ਰਹੇ ਨੇ ਅੱਗ ਬੁਝਾਉਣ ਦੀ, ਅਤੇ ਉੱਪਰੋਂ ਪਲੇਨ ਤੋਂ ਵੀ ਇੱਕ ਪਲੇਨ ਵੀ ਉੱਡਦਾ ਜਾ ਰਿਹਾ ਉੱਪਰੋਂ ਦੀ, ਅਤੇ ਉਹ ਵੀ ਉੱਪਰੋਂ ਪਾਣੀ ਸੁੱਟਦਾ ਜਾ ਰਿਹਾ ਬੁਸ਼ ਫਾਇਰਸ ਉੱਪਰ, ਅਤੇ ਇੱਕ ਸੀ ਐਫ ਐਸ ਦਾ ਜਿਹੜਾ ਕਰਮਚਾਰੀ ਹੈ ਉਹਨੇ ਆਪਣੀ ਗੋਦੀ 'ਚ ਕੁਆਲਾ ਬਿਠਾਇਆ ਹੋਇਆ। ਹਾਂ ਇਹ ਹੈ ਜੀ, ਅਤੇ ਹਾਂਜੀ ਅਬ ਇਰਸ਼ਾਦ ਕਰੇ ਮਨ ਸਾਹਿਬ।
4: ਹਾਂਜੀ ਮੈਂ ਨਾ ਆਪਣਾ ਫਾਇਰ ਫਾਈਟਰਾਂ ਲਈ ਕੁਛ ਲਿਖਣਾ ਚਾਹ ਰਿਹਾ ਸੀ, ਦਿਮਾਗ 'ਚ ਆ ਨਹੀਂ ਰਿਹਾ ਸੀ, ਦਿਮਾਗ 'ਚ ਚੱਲ ਰਿਹਾ ਸੀ ਬਸ ਕੁਦਰਤ ਬਾਰੇ, ਤੇ ਉਹਨਾਂ ਬਾਰੇ ਇੱਕ ਲਾਈਨ ਲਿਖੀ, ਇੱਕ ਲਾਈਨ ਲਿਖਣ ਤੋਂ ਬਾਅਦ ਮੇਰੀ ਸਮਝ 'ਚ ਨਹੀਂ ਆ ਰਿਹਾ ਸੀ, ਲਾਈਨ ਜੁੜ ਨਹੀਂ ਰਹੀ ਸੀ ਕਿਸੇ ਪਾਸੇ ਨੂੰ, ਬਣ ਨਹੀਂ ਰਹੀ ਸੀਗੀ। ਮੈਂ ਬੜਾ ਜ਼ੋਰ ਲਾਇਆ, ਅੱਜ ਤਾਂ ਮੈਂ ਕਿੰਨੀ ਦੇਰ ਟਰੱਕ ਖੜਾ ਕੇ ਖੜਾ ਰਿਹਾ, ਜ਼ੋਰ ਲਾਉਂਦਾ ਰਿਹਾ, ਦਿਮਾਗ 'ਚ ਗੱਲ ਬਣੀ ਨਹੀਂ, ਕਿਉਂਕਿ ਦਿਮਾਗ 'ਚ ਕੁਦਰਤ ਹੀ ਚੱਲੀ ਜਾ ਰਹੀ ਸੀ, ਕੁਦਰਤ ਹੀ ਚੱਲੀ ਜਾ ਰਹੀ।
3: ਤੁਸੀਂ ਟ੍ਰੈਫਿਕ ਲਾ ਦਿੱਤਾ ਬਈ ਹੈ ਉੱਥੇ? ਮੈਂ ਅੱਜ ਮੀਰ ਤੱਕੇ, ਮੀਰ ਮੇਰੇ ਅੰਦਰ ਦਾ ਮਰਨਾ ਨਹੀਂ ਚਾਹੀਦਾ, ਤੁਹਾਡਾ ਕੀ ਹੈ, ਤੁਸੀਂ ਜੋ ਮਰਜ਼ੀ ਕਰੋ।
4: ਸਾਈਡ ਤੇ ਲਾਇਆ ਸੀਗਾ, ਲਿਖਿਆ ਜੀ ਕੁਛ ਕੁਦਰਤ ਦੇ ਰੰਗਾਂ ਨੂੰ ਕੁਦਰਤ ਨੇ ਸਮਝਾਇਆ, ਕੁਦਰਤ ਦੇ ਰੰਗਾਂ ਨੂੰ ਕੁਦਰਤ ਨੇ ਸਮਝਾਇਆ, ਲਾ ਕੇ ਅੱਗ ਇੱਕ ਪਾਸੇ ਦੂਜੇ ਪਾਸੇ ਪਾਣੀ ਪਾਇਆ।
0: ਬਹੁਤ ਸੋਹਣਾ।
4: ਦੁੱਖ ਵੀ ਤੇਰਾ ਦਿੱਤਾ ਤੇ ਗਲੇ ਵੀ ਤੂੰ ਹੀ ਲਗਾਇਆ, ਜ਼ਖਮ ਦਿੱਤੇ ਤੂੰ ਆਪੇ ਫਿਰ ਆਪੇ ਹੀ ਮਰਮ ਲਾਇਆ, ਹਰ ਖੇਡ ਤੇਰੀ ਅਨੋਖੀ, ਹਰ ਖੇਡ ਤੇਰੀ ਅਨੋਖੀ ਤੂੰ ਹੀ ਬਣਾਇਆ ਤੂੰ ਹੀ ਮਟਾਇਆ, ਤੇਰੇ ਦਰ ਤੇ ਝੁਕਦੀ ਇਹ ਦੁਨੀਆ ਸਾਰੀ, ਤੇਰੇ ਦਰ ਤੇ ਝੁਕਦੀ ਇਹ ਦੁਨੀਆ ਸਾਰੀ, ਹਰ ਸਾਹ ਵਿੱਚ ਤੇਰਾ ਨਾਂ ਹਰ ਪਲ ਤੇਰੀ ਛਾਇਆ, ਕੁਦਰਤ ਦੇ ਰੰਗਾਂ ਨੂੰ ਕੁਦਰਤ ਨੇ ਸਮਝਾਇਆ।
0: ਬਹੁਤ ਸੋਹਣਾ, ਬਹੁਤ ਵੈਰੀ ਨਾਈਸ,
4: ਧੰਨਵਾਦ ਜੀ,
1: ਧੰਨਵਾਦ
0: ਕਰਨ ਲਈ, ਬਹੁਤ ਵਧੀਆ ਲਿਖਿਆ। ਐਂਡ ਇਟਸ ਵੈਰੀ ਹਾਰਡ ਹਨਾ, ਇਹ ਅਗੇਨ ਹਨਾ ਕਿ ਜੋ ਖੁਦ ਆ ਜਾਏ ਆਮਦ ਆ ਜਾਏ, ਪਰ ਇੱਦਾਂ ਤਸਵੀਰ ਵੇਖਣੀ ਫਿਰ ਆਪਣੇ ਆਪ ਨੂੰ ਸਮਝਾਉਣਾ ਕਿ ਕੁਝ ਕਰਨਾ, ਤੇ ਇਟਸ ਵੈਰੀ ਨਾਈਸ। ਥੈਂਕ ਯੂ ਮਨ ਸਾਹਿਬ, ਥੈਂਕ ਯੂ ਫਾਰ ਕਾਲਿੰਗ,
1: ਵੈਰੀ ਮਚ ਮਨ ਸਾਹਿਬ, ਹੈਵ ਅ ਨਾਈਸ ਡੇ।
0: ਸੀਟੀ ਵੱਜ ਗਈ, ਮੈਂ ਲਾ ਦਿੰਦਾ ਜੀ। ਥੈਂਕ ਯੂ ਜੀ, ਥੈਂਕ ਯੂ ਫਾਰ ਕਾਲਿੰਗ, ਬਹੁਤ ਵਧੀਆ ਵਧੀਆ ਲਿਖਦੇ ਹੋ ਬਈ, ਥੈਂਕ ਯੂ ਸੋ ਮਚ।
1: ਪਰ ਆਈ ਲਾਈਕ ਯੂਅਰ ਵਰਜ਼ਨ।
0: ਕਿਹੜਾ ਵਾਲਾ?
1: ਜਿਹੜਾ ਤੁਸੀਂ ਇਹਦਾ ਐਕਸਪਲੇਨ
0: ਕੀਤਾ। ਉਹਨਾਂ ਕੀਤਾ ਹੀ ਨਹੀਂ ਯਾਰ, ਮਾੜੀ ਗੱਲ ਹੈ।
1: ਨਾ ਨਾ ਆਈ ਲਾਈਕ ਇਟ।
0: ਅੱਛਾ ਲੋ ਰੁਕੋ, ਆਪਣਾ ਰਿਚਰਡ ਜੀ ਨੇ ਤੁਹਾਡੇ ਵਾਸਤੇ ਭੇਜਿਆ ਇੱਕ ਕਿ ਬੁੱਝੋ, ਓਨਲੀ ਫੋਰ ਨੂਨੀਆ ਜੀ, ਕਿ ਇੱਕ ਮਦਰ ਕੌਰਨ ਨੇ ਬੇਬੀ ਕੌਰਨ ਨੂੰ ਕੀ ਪੁੱਛਿਆ।
1: ਮਦਰ ਕੌਰਨ ਨੇ ਬੇਬੀ ਕੌਰਨ ਨੂੰ ਕੀ ਪੁੱਛਿਆ?
0: ਕੀ ਪੁੱਛਿਆ?
1: ਬੇਬੀ ਕੌਰਨ
0: ਨੋ, ਵੇਅਰ ਇਜ਼ ਪੌਪਕੌਰਨ?
1: ਪੌਪਕੌਰਨ।
0: ਅੱਛਾ ਜੀ ਰਿਚਰਡ, ਇਟ ਵਾਸ ਨਾਈਸ ਟਾਈਮ ਮੈਂ ਸ਼ੇਅਰ ਕੀਤਾ, ਨਹੀਂ ਤਾਂ ਮੈਂ ਤੁਹਾਨੂੰ ਬਸ ਆ ਅੰਗੂਠਾ ਜਿਹਾ ਭੇਜ ਦੇਣਾ ਸੀ। ਵੈਰੀ ਗੁੱਡ, ਅੱਛਾ ਜੀ ਥੈਂਕ ਯੂ,
1: ਥੈਂਕ ਯੂ।
0: ਹੁਣ ਤੁਹਾਡਾ ਹੁਣ ਤਿੰਨ ਗੁਣਾ ਲਗਾਉਣ, ਚਲੋ ਡੇਢ ਤੱਕ ਆਪਾਂ ਗੱਲ ਲੈ ਕੇ ਆ ਸਕਦੇ, ਕੋਈ ਐਸੇ ਚੱਕਰ ਵਾਲੀ ਗੱਲ ਨਹੀਂ ਹੈ, ਹਨਾ? ਡਨ ਹੋ ਗਿਆ, ਤੇ ਆਪਾਂ ਇੱਕ ਹੋਰ ਕਾਲਰ ਲਈਏ ਫਿਰ
1: ਜੀ।
0: ਲਓ ਜੀ ਲਓ, ਆਪਣੇ ਨੈਕਸਟ ਕਾਲਰ ਨੇ ਜੀ ਜੱਸੋਵਾਲ ਸਾਹਿਬ।
1: ਸਤਿ ਸ੍ਰੀ ਅਕਾਲ ਜੱਸੋਵਾਲ ਸਾਹਿਬ ਜੀ।
5: ਸਤਿ ਸ੍ਰੀ ਅਕਾਲ ਨੋਨੀਆ ਜੀ, ਤੇ ਸਤਿ ਸ੍ਰੀ ਅਕਾਲ ਕ੍ਰਿਸ਼ਨਾ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਕਿਵੇਂ ਹੋ? ਠੀਕ ਠਾਕ?
5: ਮੈਂ ਬਹੁਤ ਵਧੀਆ, ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸਾਰਿਆਂ ਵੱਲੋਂ ਤੁਹਾਨੂੰ ਵੀ ਜੀ।
0: ਬੜੇ ਸੁਰੀਲੇ ਅੰਦਾਜ਼ ਚ ਗੱਲ ਕਰ ਰਹੇ ਹੋ ਜਸਵਾਲ।
1: ਮੈਂ ਨਾ ਰਿਲੇਟ ਨਹੀਂ ਕਰ ਪਾ ਰਹੀ ਆਵਾਜ਼ ਤੇ ਤੁਹਾਡੀ ਜਿਹੜੀ ਪਿਕਚਰ ਮੇਰੇ ਦਿਮਾਗ ਚ ਆ ਰਹੀ ਆ, ਇਹ ਦੋਨੋਂ ਮਿਲ ਨਹੀਂ ਰਹੀਆਂ।
0: ਇਹ ਵਾਈ ਪਤਾ ਕਿਸ ਤਰ੍ਹਾਂ ਆ ਰਹੀ ਕਿ ਨਾ ਉਹ ਦੋ ਰੁੱਖਾਂ ਦੇ ਵਿੱਚ ਉਹ ਟੰਗ ਦਿੰਦੇ ਨਾ ਉਹ ਝੂਲਾ ਜਿਹਾ
1: ਹੈਮਕ,
0: ਉਹਦੇ ਤੇ ਆਰਾਮ ਨਾਲ ਬੈਠੇ ਪਏ ਆ, ਸਨਬਾਤ ਲੈ ਰਹੇ ਆ, ਤੇ ਆਪਣਾ ਨਾ ਛਾਤੀ ਤੇ ਰੱਖਿਆ ਪਿਆ ਉਹਨਾਂ ਨੇ ਕੋਕੋਨਟ ਪ੍ਰੋਪਰ, ਤੇ ਸਿਪ ਲਗਾ ਰਹੇ ਉਹਦਾ ਹਲਕਾ ਹਲਕਾ, ਤੇ ਐਨਕਾਂ ਕਾਲੀਆਂ ਲਾਈਆਂ ਕਿ ਹਾਂ ਚਲੋ ਕਰ ਲੈਣੇ ਗੱਲ ਇਹਨਾਂ ਨਾਲ ਵੀ। ਹੈ ਜਾਗੇ ਸਰ, ਜਾਗੇ, 11:30 ਹੋ ਗਏ ਆ।
1: ਜਾਗੋ ਜਾਗੋ ਜਾਗੋ, ਸੁਬਹ ਹੋ ਗਈ।
5: ਮੇਰਾ ਮੈਸੇਜ ਦੇਖੋ ਕਿੰਨੇ ਵਜੇ ਦਾ ਆਇਆ, 4 ਵਜੇ ਤੋਂ ਪਹਿਲਾਂ ਆ ਗਿਆ।
3: ਓ ਹਾਂ ਹਾਂ, ਵਾਕੀ ਵਾਕੀ ਵਾਕੀ, ਯੈਸ, ਲਾਈਫ ਇਜ਼ ਲਾਈਕ ਐਨ ਆਈਸਕ੍ਰੀਮ, ਈਟ ਇਟ ਬਿਫੋਰ ਇਟ ਮੈਲਟਸ। ਮੈਂ ਅੱਜ ਉਹਦਾ ਸੇਮ, ਮੈਂ ਕਿਹਾ ਜਿਹੜੇ ਇੰਗਲਿਸ਼ ਵੀ ਨੇ ਲੋਕ
5: ਸਰਦੀਆਂ ਦੇ ਵਿੱਚ ਆ ਨਾ, ਗਰਮੀਆਂ ਚ ਸਵਾਦ ਨੀ ਹੈਗਾ।
1: ਗਰਮੀਆਂ ਸੁਧਾ ਹੀ ਮਿੱਠਾ ਹੀ ਆ, ਵਿੰਟਰ ਵਿੰਟਰ ਚ ਵਧੀਆ ਲੱਗਦਾ।
5: ਗਰਮੀਆਂ ਚ ਵਿੰਟਰ ਦੇ ਵਿੱਚ ਹੀ ਸਵਾਦ ਆ ਆਈਸਕ੍ਰੀਮ ਖਾਣ ਦਾ, ਸਰਦੀ ਦੇ ਵਿੱਚ ਤਾਂ ਮਤਲਬ ਮੂੰਹ ਚ ਜਾਣ ਤੋਂ ਪਹਿਲਾਂ ਪਿਘਲ ਜਾਂਦੀ ਆ।
3: ਸ਼ਾਇਦ ਇੱਕ ਪਰਸਪੈਕਟਿਵ ਦੀ ਵੀ ਗੱਲ ਹੋ ਜਾਂਦੀ ਨਾ, ਕਿ ਗਰਮੀਆਂ ਚ ਵੀ ਥਿੰਕ ਕਿ ਹਾਂ ਇਟਸ ਮੋਰ ਆਫ ਅ ਹੀਲਿੰਗ ਥਿੰਗ, ਕਿ ਹਾਂ ਗਰਮੀ ਬਹੁਤ ਲੱਗ ਰਹੀ, ਚਲੋ ਠੰਡਕ ਆ ਜਾਏਗੀ। ਸਰਦੀ ਦਾ ਬੰਦਾ ਕਹਿੰਦਾ ਕਿ ਇਹ ਕਾਰਸਤਾਨੀ ਮੈਂ ਕਰਨ ਲੱਗਾ, ਮੈਨੂੰ ਪਤਾ ਮੇਰਾ ਹੋਣਾ ਕੀ ਆ, ਪਰ ਮੈਂ ਫੇਰ ਵੀ ਕਰਾਂਗਾ
5: ਸਰਦੀ ਦੇ ਵਿੱਚ ਇੰਜੋਏ। ਹਾਂ ਸਰਦੀ ਦੇ ਵਿੱਚ ਤੁਸੀਂ ਇੰਜੋਏ ਕਰਦੇ। ਮੈਂ ਲਾਸਟ ਵੀਕ ਜਿਵੇਂ ਥੋੜਾ ਜਿਹਾ ਢਿੱਲਾ ਸੀਗਾ ਤੇ ਕਾਂਸੀ ਦੀ ਗਲਾ ਜਿਵੇਂ ਮੌਸਮ ਹੈਗਾ, ਬਟ ਵੀ ਵੈਂਟ ਸਟਿਲ ਔਨ ਸੰਡੇ ਫੋਰ ਹੈਵਿੰਗ ਆਈਸਕ੍ਰੀਮ, ਤੇ ਮੈਂ ਤੇ ਮੇਰਾ ਵੱਡਾ ਮੁੰਡਾ ਸੀ, ਦੋਨੋਂ ਆਈਸਕ੍ਰੀਮ ਬਹੁਤ ਪਸੰਦ ਕਰਦੇ ਆ, ਜਾ ਕੇ ਖਾ ਕੇ ਆਉਂਦੇ ਹੁੰਦੇ ਆ ਕੋਲ ਦੇ ਵਿੱਚ ਨਾ, ਕੀ ਕਹਿੰਦੇ ਜਲੀਟੋ ਕੇ ਗਲੀਟੋ ਜਿਹੜਾ
3: ਜਲਾਟੋ
1: ਜਲਾਟੋ ਜਲਾਟੋ ਜਲਾਟੋ ਇਜ਼ ਅ ਡਿਫਰੈਂਟ, ਦੈਟਸ ਨਾਟ ਆਈਸਕ੍ਰੀਮ। ਕਿਸੇ ਇਟਾਲੀਅਨ ਦੇ ਅੱਗੇ ਕਹਿ ਦੋ ਨਾ, ਦੇਖਣਗੇ ਨਾ ਬਲਾਦੀ ਆਈਸਕ੍ਰੀਮ ਜਲਾਟੋ।
3: ਉਹ ਯੋਗਰਟ ਬੇਸਡ ਹੁੰਦੀ ਆ?
1: ਨੋ,
5: ਇਸ ਦਾ ਯੋਗਰਟ ਬੇਸ ਨਹੀਂ,
1: ਯੋਗਰਟ ਬੇਸ ਨਹੀਂ ਹੁੰਦੀ ਉਹ।
3: ਅੱਛਾ, ਪਰ ਕੁਝ ਫਰਕ ਤੇ ਹੁੰਦਾ, ਇਹ ਇਹ ਮੈਂ ਸਮਝਦਾ। ਹਾਂ ਹਾਂ,
5: ਤੇ ਲਈ ਤਾਂ ਆਈਸਕ੍ਰੀਮ ਹੀ ਆ ਨਾ ਠੰਡੀ।
3: ਤੇ ਜਸਵਾਲ ਸਾਹਿਬ, ਫਿਰ ਤੁਹਾਡੇ ਫਿਰ ਹਾਈਲਾਈਟ ਮੂਮੈਂਟ ਆਫ ਦਾ ਵੀਕ ਕੀ ਸੀਗੀ? ਇੱਕੋ ਦੱਸਣੀ ਹੈ ਅਗੇਨ, ਉਹ ਨਹੀਂ ਕਰਨਾ ਦੁਨੀਆ ਬਹੁਤ ਅੱਛੀ ਹੈ ਮਜ਼ਾ ਆ ਗਿਆ। ਨੋ ਨੋ,
1: ਜ਼ਿੰਦਗੀ ਆਈਸਕ੍ਰੀਮ ਹੈ,
5: ਦੁਨੀਆ ਅੱਛੀ ਹੈ ਨਹੀਂ,
1: ਦੁਨੀਆ ਅੱਛੀ ਹੈ ਨਹੀਂ।
5: ਸੋਰੀ ਤੇ ਹਾਂ, ਤੇ ਐਕਚੁਅਲੀ ਮੂਮੈਂਟ ਇਹ ਸੀਗਾ ਵੀ ਮੈਂ ਨਾ ਕੋਈ ਆਡੀਓ ਛੋਟੀ ਜਿਹੀ ਸੁਣੀ ਕਲਿੱਪ, ਤੇ ਮੈਂ ਉਹਦੀ ਵੈਸੇ ਨੋਨੀਆ ਜੀ ਸ਼ਾਇਦ ਤੁਸੀਂ ਸਟੇਟਸ ਮੇਰਾ ਪਰਸੋਂ ਦੇਖਿਆ ਹੋਵੇ, ਤੇ ਮੈਂ ਆਪਣੇ ਫਰੈਂਡ ਨੂੰ ਟੈਗ ਕਰਕੇ ਉਹ ਸਟੇਟਸ ਬਣਾਇਆ ਸੀਗਾ, ਤੇ ਐਸ ਸੂਨ ਐਸ ਆਈ ਸੈਂਡ ਹਿਮ ਦਾ ਵੀਡੀਓ ਵਿਦ ਦੈਟ ਸਟੇਟਸ ਜੋ ਸੀਗਾ ਵੀ ਮੇਰਾ ਦੋਸਤ ਆ, ਕਹਿੰਦਾ ਤੂੰ ਮਤਲਬ ਮੈਸੇਜ ਹੈਗਾ ਵੀ ਤੁਸੀਂ, ਤੇਰੇ ਦੋਸਤ ਬਹੁਤ ਘੱਟ ਆ ਵੈਸੇ ਤਾਂ ਮੇਰੇ ਬਹੁਤ ਜ਼ਿਆਦਾ, ਪਰ ਦੀ ਕਲੋਜ਼ੈਸਟ ਵਨ ਹੀ ਵਾਜ਼, ਹੀ ਇਜ਼ ਦਾ ਕਲੋਜ਼ੈਸਟ ਵਨ। ਮੈਂ ਉਹਨੂੰ ਭੇਜਿਆ ਐਂਡ ਹੀ ਗੇਵ ਮੀ ਅ ਕਾਲ ਸਟ੍ਰੇਟ ਫਾਰਵਰਡ, ਤੇ ਸਾਡਾ ਮਤਲਬ ਬਹੁਤ ਪਿਆਰਾ, ਐਂਡ ਆਈ ਫੈਲਟ ਮਤਲਬ ਹੋ ਜਾਂਦੀ ਹੈ ਸਾਡੀ ਗੱਲ, ਏਦਾਂ ਨੀ ਹੈ ਵੀ 3-4 ਮਹੀਨੇ 5 ਮਹੀਨੇ ਚ ਹੋ ਜਾਂਦੀ ਹੈ, ਬਟ ਸਟਿਲ ਜਦੋਂ ਵੀ ਉਹਦੀ ਕਾਲ ਉਹਦੇ ਨਾਲ ਹੁੰਦੀ ਆ ਤਾਂ ਸਟਿਲ ਵੀ ਗੋ ਟੂ ਦਾ ਮਤਲਬ ਕਾਲਜ ਟਾਈਮ,
1: ਨੋਸਟੈਲਜਿਕ ਹੋ ਜਾਂਦੀ ਹੈ
5: ਉਹ ਟਾਈਮ ਤੇ ਜਾ ਕੇ ਯਾਦਾਂ, ਬਸ ਉਹ 3-4 ਚੀਜ਼ਾਂ ਸਾਡੀਆਂ ਉਹੀ ਉਹੀ ਟਾਈਪ ਜਿਹੜੀਆਂ, ਹੁਣ ਤੁਸੀਂ ਉਹੀ ਉਹੀ ਨੀ ਸਮਝੋਗੇ।
1: ਮਜ਼ੇ ਮਜ਼ੇ ਮਜ਼ੇ ਦੀ ਗੱਲ ਇਹ ਹੈ ਕਿ ਉਹੀ ਗੱਲਾਂ ਹੁੰਦੀਆਂ ਨੇ ਰਿਪੀਟਲੀ, ਪਰ ਉਹਨਾਂ ਚੀਜ਼ ਤੁਸੀਂ ਹਰ ਵਾਰ ਕੋਈ ਨਾ ਕੋਈ ਨਵਾਂ ਵਰਜਨ ਲੱਭ ਲੈਂਦੇ ਹੋ,
3: ਸਹੀ ਗੱਲ,
5: ਉਹ ਬੜਾ ਵਧੀਆ, ਦੈਟ ਵਾਸ ਦਾ ਮੂਮੈਂਟ, ਮਤਲਬ ਵਧੀਆ ਸੀਗਾ
3: ਉਹ। ਕੈਚਿੰਗ ਅਪ ਵਿਦ ਫਰੈਂਡਸ ਇਜ਼ ਆਲਵੇਜ਼
1: ਗੁੱਡ, ਆਲਵੇਜ਼, ਇਟ ਇਲਸ ਆਲਵੇਜ਼ ਰਿਵਾਈਵ ਯੂ।
5: ਤੇ ਸੈਕਿੰਡ ਗੱਲ ਇਹ ਸੀ, ਮੈਂ ਕਾਲ ਵੈਸੇ ਹੀ ਕੀਤੀ ਤੇ ਇੱਕ ਤੁਸੀਂ ਫਿਲਮਾਂ ਦੀ ਗੱਲ ਕਰ ਰਹੇ ਸੀ ਨਾ, ਇੱਕ ਫਿਲਮ ਦੇ ਨਾਲ ਸੀ ਟੌਪਿਕ, ਤੇ ਸਵੇਰੇ ਇੱਕ ਫਨੀ ਮੈਂ ਗਾਣਾ ਸੁਣ ਰਿਹਾ ਸੀ, ਨਾਟ ਫਨੀ ਬਟ ਗਾਣਾ, ਗਾਣੇ ਤੋਂ ਮੈਨੂੰ ਹਾਸੇ ਵਾਲੀ ਚੀਜ਼ ਯਾਦ ਆਈ, ਪਹਿਲਾਂ ਮੈਂ ਫਿਲਮ ਦੀ ਗੱਲ ਕਰਦਾ। ਫਿਲਮ ਮੈਂ ਬਹੁਤ ਸ਼ੌਕੀਨ ਆ ਫਿਲਮਾਂ ਦੇਖਣ ਦਾ, ਪਰ ਬਹੁਤ ਜ਼ਿਆਦਾ ਨਹੀਂ, ਪਰ ਹਾਂ ਮੈਂ ਫਿਰ ਵੀ ਕੰਕਲੂਜਨ ਆਪਣੇ ਹਿਸਾਬ ਨਾਲ ਦੱਸ ਦਿੰਦਾ ਹੁੰਦਾ ਵੀ ਮੈਨੂੰ ਫਿਲਮ ਠੀਕ ਲੱਗੀ ਜਾਂ ਮਾੜੀ ਲੱਗੀ ਜਾਂ ਐਵਰੇਜ ਸੀ ਵੀ ਵਨ ਟਾਈਮ ਵਾਚ ਆ। ਮੈਂ ਲਾਸਟ ਵੀਕ ਦੇਖੀ ਆ ਮੂਵੀ ਟੌਕਸਿਕ, ਬਟ ਮੈਂ ਨਾ ਕਿਸ਼ਨਾ ਜੀ ਤੁਸੀਂ ਵੀ ਦੇਖਦੇ ਹੋ ਫਿਲਮਾਂ ਦੇ ਸ਼ੌਕੀਨ ਹੋ, ਬਟ ਮੈਂ ਆਪਣੇ ਆਪ ਦੇ ਵਿੱਚ ਮੈਂ ਕੰਕਲੂਜਨ ਨਹੀਂ ਕਰ ਪਾ ਰਿਹਾ ਵੀ ਉਹਨੂੰ ਮੈਂ ਫਿਲਮ ਨੂੰ ਵਧੀਆ ਕਵਾਂ, ਘਟੀਆ ਕਵਾਂ, ਫਾਲਤੂ ਕਵਾਂ, ਮਤਲਬ ਮੈਂ ਉਹ ਐਕਚੁਅਲੀ ਮੈਨੂੰ ਜੋ ਲੱਗਦਾ ਵੀ ਫਿਲਮ ਜਿਸ ਲੈਵਲ ਦੀ ਬਣਾਈ ਗਈ ਆ ਨਾ, ਸਮਝ ਨਹੀਂ ਆ ਰਹੀ ਲੋਕਾਂ ਨੂੰ, ਸਮਝ ਤੋਂ ਬਾਹਰ।
3: ਅੱਛਾ, ਵੈਸੇ ਬਾਕੀ ਮੈਂ ਨਾ ਬੜੇ ਮਿਕਸਡ ਰਿਵਿਊ ਹੀ ਸੁਣੇ ਉਹਦੇ,
5: ਆਪਣੀ ਬੜੀ ਬੜੀ ਡਿਫਰੈਂਟ ਜੀ ਆ, ਮਤਲਬ ਯੂ ਕੈਨਟ ਸੇ ਵੀ ਮਤਲਬ ਯਾਰ ਇਟਸ ਅ ਗੁੱਡ ਮੂਵੀ, ਇਟਸ ਅ ਬੈਡ ਮੂਵੀ, ਮਤਲਬ
0: ਐਕਸਪੈਰੀਮੈਂਟਲ ਗੱਲ
4: ਟ੍ਰੇਲਰ
3: ਹੀ ਦੇਖੋਗੇ ਇਟਸ ਲਾਈਕ ਕਿ ਐਡਰੇਨਾਲਿਨ ਦਾ ਇੰਜੈਕਸ਼ਨ ਦਿੱਤਾ ਹੋਵੇ ਐਨੀਮਲ ਵਾਲੇ ਰਣਬੀਰ ਕਪੂਰ ਨੂੰ ਕਿ ਬੇਟਾ ਤੇਰਾ ਹਜੇ ਬੀਪੀ ਹਾਈ ਨਹੀਂ ਹੋਇਆ ਤੂੰ ਕੰਧਾਂ ਚ ਸਿਰ ਮਾਰ ਹਜੇ ਏਦਾਂ ਦਾ ਹੀ ਸੀਗਾ ਇਟਸ ਲਾਈਕ
4: ਫਨੀ ਮੂਵਮੈਂਟ ਇਹ ਸੀਗਾ ਜਿਹੜਾ ਅੱਜ ਇੱਕ ਹੋਰ ਸਵੇਰੇ ਵੀ ਮੈਂ ਨਾ ਗੁਲਾਬ ਸਿੱਧੂ ਦਾ ਕੋਈ ਗਾਣਾ ਸੁਣ ਰਿਹਾ ਸੀ ਉਹਦੇ ਵਿੱਚ ਉਹਨੇ ਗਾਣੇ ਦੇ ਵਿੱਚ ਕੁੜੀ ਦੀ ਤਾਰੀਫ ਕਰਦਾ ਕਰਦਾ ਕਹਿੰਦਾ ਐਕਚੁਅਲੀ ਉਹਦਾ ਨਾਂ ਤਾਂ ਹੈਗਾ ਸ਼ਰਧਾ ਕਪੂਰ ਉਹ ਕਹਿੰਦਾ ਸ਼ਰਧਾ ਕਪੂਰ ਪੰਜਾਬੀਆਂ ਦਾ ਸ਼ਰਧਾ ਕਪੂਰ ਜਾਂ ਸ਼ਰਧਾ ਕਪੂਰ
1: ਸ਼ਰਧਾ ਬਣਾ
4: ਉਸੇ ਟਾਈਮ ਮੈਨੂੰ ਲੱਗ ਗਿਆ ਯਾਰ ਪੰਜਾਬੀ ਅਸੀਂ ਉਨੇ ਹੀ ਇਹੋ ਜਿਹੇ ਨਾਮ ਸਾਡੇ ਲਈ ਤਾਂ ਸ਼ਰਧਾ ਹੀ ਆ ਮੇਰੇ ਲਈ ਵੀ ਸ਼ਰਧਾ ਕਪੂਰ ਹੀ ਆ ਨਾਟ ਸ਼ਰਧਾ ਕਪੂਰ
1: ਨਹੀਂ ਕਿੰਨੇ ਕਿੰਨੇ ਜਾਣੇ ਅੱਜ ਦਿਨ ਤੱਕ ਅਮਿਤਾਬ ਬੱਚਨ ਨੂੰ ਅਮਿਤਾਬ ਬੱਚਨ ਥੋੜੀ ਅਮਿਤਾਬ ਬੱਚਨ
0: ਅਮਿਤਾਬ ਬੱਚਨ ਹਾਂ ਹੁੰਦਾ ਯੂ ਆਰ ਰਾਈਟ
1: ਹਿਮ ਅਮਲਾਨੀ
0: ਥੈਂਕ ਯੂ ਜਸਵਾਲ ਜੀ ਥੈਂਕ ਯੂ
4: ਚਤਰੂ ਤੁੰਜ ਸੇ ਨਾ ਚਤਰੂ ਚਾਰ ਗੰਦ
0: ਥੈਂਕ ਯੂ ਫॉर ਕਾਲਿੰਗ ਥੈਂਕ ਯੂ ਸੋ ਮਚ
1: ਥੈਂਕ ਯੂ ਵੈਰੀ ਮਚ ਜਸਵਾਲ ਸਾਹਿਬ ਹੈਵ ਅ ਨਾਈਸ ਡੇ
0: ਹੈਵ ਅ ਨਾਈਸ ਨਾਈਸ ਨਾਈਸ ਡੇ ਵਈ ਵਾਕੇ ਮੇਰੇ ਨਾ ਕਜ਼ਨ ਭਤੀਜਾ ਭਤੀਜੀ ਆ ਤੇ ਉਹਨਾਂ ਦੇ ਨਾਮ ਬੜੇ ਸੋਚ ਸਮਝ ਕੇ ਰੱਖੇ ਗਏ ਤੇ ਜਦੋਂ ਨਾਮ ਰੱਖੇ ਗਏ ਨਾ ਉਦੋਂ ਹੀ ਮੈਨੂੰ ਇਸ ਤਰ੍ਹਾਂ ਦਿਸ ਰਿਹਾ ਸੀ ਕਿ ਯਾਰ ਦਿਸ ਇਜ਼ ਨੋਟ ਗੋਇੰਗ ਵੈਲ
1: ਰਾਈਟ ਵੇ
0: ਹਾਂ ਇਹ ਸਹੀ ਨਹੀਂ ਕਰ ਰਹੇ ਕਿਉਂਕਿ ਨਾਮ ਪਿਆਰਾ ਅਧੀਰਾ ਪਰ ਸਾਰੇ ਅਧੀਰਾ ਕਹਿੰਦੇ ਅਧੀਰਾ
1: ਪੰਜਾਬੀਆਂ ਚ ਆ ਕੇ ਤਾਂ ਅਧੀਰਾ ਹੀ ਹੋ ਜਾਣਾ
0: ਹਨਾ ਤੇ ਫਿਰ ਮੁੰਡਾ ਹੋਇਆ ਤੇ ਸਾਡੇ ਬਾਈ ਜੀ ਨੇ ਨਾਂ ਰੱਖਤਾ ਵਿਧਾਨ ਹਨਾ ਕਿ ਉਹ ਪੂਰੀ ਮਤਲਬ ਫੀਲਿੰਗ ਇੱਦਾਂ ਚੱਕੀ ਕਿ ਰਜਵਾੜੇ ਆ ਜੀ ਵਿਧਾਨ ਵਿਧਾਨ ਵਿਧਾਨ ਕਿਹੜੀ ਕਲਾਸ ਚ ਹੋ ਗਿਆ ਕਹਿੰਦਾ ਕਲਾਸ ਹੀ ਖਰਾਬ ਕਰਤੀ ਨਾਮ ਦੀ ਕਲਾਸ ਚ ਕਿਹੜੀ ਚ ਹੋ ਗਿਆ ਉਹ ਵਿਧਾਨ ਵਿਚਾਰਾ ਰਿਜ਼ਰਵਡ ਜਿਹਾ ਬੜਾ ਹੋ ਗਿਆ ਵੱਡਾ ਹੋ ਗਿਆ ਮੈਂ ਕਿਹਾ ਜਿਸਦਾ ਨਾਮ ਹੀ ਨੀ ਪਰਿਵਾਰ ਸਹੀ ਲੈ ਰਿਹਾ ਉਹਨੇ ਕਿਉਂ ਬੁਲਾਉਣਾ ਤੁਹਾਨੂੰ ਤੇ ਥੋੜਾ ਜਿਹਾ ਮੈਸੇਜਾਂ ਵੱਲ ਵੀ ਆਪਾਂ ਧਿਆਨ ਪਾਈਏ ਤੇ ਫਿਰ ਸਾਡੇ ਨਾਲ ਸਾਡੇ ਲਾਸਟ ਕਾਲਰ ਜੁੜਨਗੇ ਤੇ ਆਪਣਾ ਇਹਦਾ ਕਰਦੇ ਪਹਿਲੇ ਲਾਸਟ ਕਾਲਰ ਨੂੰ ਆਪਾਂ ਫ੍ਰੀ ਕਰ ਦਿੰਦੇ
1: ਹਾਂ ਜੀ ਪਲੀਜ਼
0: ਹਨਾ ਉਹਨਾਂ ਨੂੰ ਵੀ ਦੇਖੋ ਉਹਨਾਂ ਨੂੰ ਵੀ ਕੰਮਕਾਰ ਹੋਣੇ ਆ ਜ਼ਰੂਰੀ ਹਨਾ ਤੇ ਸਿਮਰਨ ਬਾਈ ਜੀ ਹੈਲੋ ਹਾਈ
1: ਸਤਿ ਸ਼੍ਰੀ ਅਕਾਲ ਸਿਮਰਨ ਜੀ
4: ਛੋਟੇ ਦੇ ਵੱਡੇ ਦੇ ਮੈਨੂੰ ਇਹ ਲੱਗਦਾ ਕਿ ਮੈਂ ਜਦੋਂ ਜੀ ਲਾ ਦਿੰਦਾ ਨਾ ਕਿ ਛੋਟੇ ਦੇ ਉਹ ਫਿਰ ਦੂਰ ਹੋ ਜਾਂਦਾ ਜਿਵੇਂ ਵਿਸ਼ਾਲ ਵਿਸ਼ਾਲ ਮੇਰੇ ਲਈ ਹਨਾ ਤੇ ਬਲਕੀਰਤ ਬਲਕੀਰਤ ਏਦਾਂ ਫਿਰ ਕ੍ਰਿਸ਼ਨਾ ਕ੍ਰਿਸ਼ਨਾ ਹੀ ਆ
0: ਮੈਂ ਵੀ ਸੋਚ ਰਿਹਾ ਕ੍ਰਿਸ਼ਨਾ ਜੀ ਮੈਂ ਕਿਹਾ ਵੀ ਥੋੜੇ ਅੱਜ ਜਨਮ ਅਸ਼ਟਮੀ ਦੇ ਰੰਗ ਚ ਨੇ ਚਲੋ ਕੋਈ ਗੱਲ ਨੀ ਇਟ ਇਜ਼ ਵਾਟ ਇਟ ਇਜ਼
4: ਕੱਲ ਤੱਕ ਨਾ ਮੈਂ ਤਾਂ ਤੇਰੀ ਇਮੈਜੀਨੇਸ਼ਨ ਦਾ ਬਹੁਤ ਕਾਇਲ ਸੀਗਾ ਮੈਨੂੰ ਸੀਗਾ ਕਿ ਤੂੰ ਮਾਰਕੀਟਿੰਗ ਦਾ ਬੰਦਾ ਬੜਾ ਵਧੀਆ ਮੈਂ ਹੁਣੇ ਤੇਰੀ ਇਮੈਜੀਨੇਸ਼ਨ ਨੂੰ 0 point ਦੇਣਾ ਜੱਸੋਵਾਲ ਭਾਜੀ ਵਿੱਚ ਮਤਲਬ ਉਹ ਪਾ ਕੇ ਝੂਲਾ ਤੈਨੂੰ ਕਹਿਣਾ ਚਾਹੀਦਾ ਸੀਗਾ ਜੱਸੋਵਾਲ ਭਾਜੀ ਰਾਮ ਸੇਤੂ ਦੇ ਵਿੱਚ ਖੜੇ
1: ਹੈਮਕ ਪਾਇਆ ਹੋਇਆ ਆ ਅੱਛਾ ਹੈਮਕ ਦੇ ਵਿੱਚ ਜਸਵਾਲ ਸਾਹਿਬ
0: ਨਹੀਂ ਕਿੰਨਾ ਵਧੀਆ ਲੱਗ ਰਿਹਾ ਪਾਮ ਟ੍ਰੀਜ਼ ਹੈ
4: ਇਮੈਜੀਨੇਸ਼ਨ ਬਹੁਤ ਵਧੀਆ ਬਟ ਉਹ ਪੋਸਿਬਿਲਿਟੀ ਬੜੀ ਘੱਟ ਹੈ ਰਾਮ ਸੇਤੂ ਕਹਿ ਲਕਸ਼ਮਣ ਝੂਲਾ ਕਹਿ
0: ਸੋਰੀ ਜਸਵਾਲ ਪਰ ਮੈਂ ਹੈਮਕ ਦੇ ਨਾਲ ਹੀ
1: ਹਾਂ ਬ੍ਰਿਜ ਕੇ
4: ਅੱਗੇ ਮਤਲਬ ਅਸੀਂ ਇੱਕ ਦੂਜੇ ਤੇ ਕਈ ਵਾਰੀ ਏਦਾਂ ਕਟਾਕਸ਼ ਕਰਦੇ ਤੇ ਸਾਡਾ ਚੱਲਦਾ ਹੈ ਨਾ ਕਿ ਕੋਈ ਕਰਦੇ ਤੇ ਮਜ਼ਾਕ ਚੱਲਦਾ ਕਿ ਕੋਈ ਸੋਚਦੇ ਹੈ ਨਾ ਸਮਝਣ ਕੇ ਹਨਾ ਬੋਡੀ ਸ਼ੇਮਿੰਗ ਹੁੰਦੀ ਆ
0: ਹਾਂ ਹਾਂ ਪਲੀਜ਼
4: ਇਦਾਂ ਕੁਛ ਨਹੀਂ ਹੈ ਮਜ਼ਾਕ ਹੈ ਸਾਡਾ ਚੱਲਦਾ ਤੇ ਇੱਕ ਗੱਲ ਦੁਨੀਆ ਜੀ ਤੁਹਾਡੀ ਕਿ ਤੁਸੀਂ ਰਿਚਰਡ ਭਾਜੀ ਨੂੰ ਕਿਹਾ ਕਿ ਲਾਸਟ ਵੀਕ ਤੁਹਾਡੀ ਡੇਟ ਸੀਗੀ ਕਹਿਣਾ ਸੀ ਲਾਸਟ ਵੀਕ ਵੀ ਤੁਹਾਡੀ ਡੇਟ ਸੀ ਤੇ ਕੀ ਬਣਿਆ ਵੀ ਰੈਕਟੀਫਾਈ ਕਰਨਾ ਤੁਹਾਨੂੰ ਆ ਚੀਜ਼ ਕਿ ਆ ਵੀ ਲਾਣਾ ਸੀ ਤੁਸੀਂ
1: ਨਹੀਂ ਅਕਾਊਂਟ ਵਾਲੇ ਨਾ ਅਸੀਂ ਪਿੱਛੇ ਜਦੀ ਜਦੀ ਨੀਲ ਐਂਡ ਵੋਇਡ ਕਰ ਦਈਦਾ ਨਾ
0: ਅਕਰੂਡ ਐਕਸਪੈਂਸਿਸ
1: ਉਹ ਚੀਜ਼ ਨੂੰ ਅਸੀਂ ਅਕਵਾਇਰ ਵਾਲੀ ਉਹ ਚ ਰੱਖੀਦਾ ਹੀ ਨੀ ਨਾ ਐਸੈਟਸ
4: ਅੱਧਾ ਮੈਲਬਨ ਇਸ ਗੱਲ ਤੇ ਹੈਰਾਨ ਆ ਕਿ ਬੀਬੀਆਂ ਆ ਕਿੱਥੋਂ ਦੀਆਂ ਮੈਂ ਮੈਨੂੰ ਲੋਕੀ ਡੈਨ ਮਰਫੀ ਕਹਿੰਦੇ ਆ ਡੈਨ ਮਰਫੀ ਮਤਲਬ ਬਾਹਰ ਖੜੇ ਹੁੰਦੇ ਤਾਂ ਉੱਥੋਂ ਹੀ ਇਹਨਾਂ ਨੂੰ ਮਿਲ
1: ਜਾਂਦੀ ਪੰਜਾਬੀ ਪੰਜਾਬੀ ਸੁਣੋ ਡੈਨ ਮਰਫੀ
3: ਇਹ ਪੁੱਠੇ ਕੰਮ ਕਰਦੀ
1: ਡੌਨ ਮਰਫੀ ਨੀ ਡੈਨ ਮਰਫੀ
3: ਇਹਦੇ ਲਾਗੇ ਨੀ ਜਾਣਾ
4: ਮੰਡ ਸਾਹਿਬ ਨਾ ਜਿਵੇਂ ਪਿਛਲੇ ਹਫ਼ਤੇ ਵੀ ਬਿਟੀਆਂ ਦੀ ਤਾਰੀਫ ਕਰਕੇ ਵਾਕਈ ਉਹ ਸ਼ਾਈਨਿੰਗ ਸਟਾਰ ਤਾਂ ਦੋਨੋਂ ਕੁੜੀਆਂ ਉਹਨਾਂ ਦੀਆਂ ਨਾ ਕਿ ਜਿਸ ਲੈਵਲ ਤੇ ਹੈਟਸ ਆਫ ਹੈ ਤੇ ਮੈਂ ਮੰਡ ਸਾਹਿਬ ਨੂੰ ਪੁੱਛਿਆ ਫੋਨ ਤੇ ਨਾ ਮੈਂ ਕਿਹਾ ਮੰਡ ਸਾਹਿਬ ਬੜੀ ਬਹੁਤ ਵਧਾਈਆਂ ਤੁਹਾਨੂੰ ਕਹਿੰਦੇ ਹਾਂ ਥੈਂਕ ਯੂ ਮੈਂ ਕਿਹਾ ਭਾਬੀ ਕਿਹਦੇ ਤੇ ਗਈਆਂ ਕਹਿੰਦੇ ਬੇਟੀਆਂ ਤਾਂ ਨੀਤੂ ਤੇ ਗਈਆਂ ਭਾਬੀ ਦਾ ਨਾਂ ਨੀਤੂ ਹੈ ਨੀਤੂ ਤੇ ਗਈਆਂ ਮੈਂ ਕਿਹਾ ਅੱਛਾ ਫਿਰ ਮੁੰਡੇ ਨੇ ਤੁਸੀਂ ਕਦੀ ਗੱਲ ਨੀ ਕੀਤੀ ਕਹਿੰਦਾ ਉਹ ਮੇਰੇ ਤੇ ਗਿਆ ਮੈਨੂੰ ਤੁਹਾਡੇ ਤੇ ਕਿੱਦਾਂ ਗਿਆ ਕਹਿੰਦਾ ਉਹ ਵੀ ਨਾ ਕਾਪੀਆਂ ਚ ਅੰਡੇ ਹੀ ਡਿਲੀਵਰ ਕਰਦਾ
3: ਰਣਜੋਤ
4: ਭਾਜੀ ਦੇ ਟੀਚਰ ਜਿਹੜੇ ਸੀਗੇ ਉਹ ਕੱਲ ਰੇਡੀਓ ਤੇ ਆਣੇ
3: ਚਾਹੀਦੇ ਅਮੇਜ਼ਿੰਗ ਕਾਲ ਟੂਡੇ ਰੀਅਲੀ ਲਾਈਕ ਦੇ
4: ਚਲੋ ਇਟਸ ਓਕੇ
3: ਚਲੋ ਠੀਕ ਹੈ ਉਹ ਸਿਰ ਐਕਸਕਲੂਸਿਵ ਕੰਟੈਂਟ ਹੁੰਦਾ ਦੇਖੋ ਰੇਡੀਓ
4: ਕੰਟੈਂਟ
3: ਦੋ ਤਿੰਨ ਮਹੀਨੇ ਬਾਅਦ ਜਦੋਂ ਅਸੀਂ ਦੁਬਾਰਾ ਪ੍ਰਵਾਨੇ ਕਰਾਵਾਂਗੇ ਗਾਇਸ ਤੋਂ ਦੀ ਟਿਕਟਸ ਖਰੀਦਣੀਆਂ
4: ਪੈਣਗੀਆਂ
3: ਹਾਂ ਸਹੀ ਗੱਲ ਨਹੀਂ ਨਹੀਂ ਮੈਂ ਮੈਂ ਆਡੀਟੋਰੀਅਮ ਲੱਭ ਰਿਹਾ ਇਸ ਵਾਰੀ ਤਕੜਾ
4: ਕੱਲ ਜਦੋਂ ਆਖਰੀ ਹੈ ਕਿ ਜਦੋਂ ਟੀਚਰ ਡੇ ਵਾਲਾ ਇੱਕ ਕਿੱਸਾ ਰਹਿ ਗਿਆ ਸੀਗਾ ਮੈਂ ਸ਼ਾਇਦ ਸੁਣਾਇਆ ਮੈਨੂੰ ਪਤਾ ਨੀ ਮੈਂ ਨਾ ਛੋਟਾ ਹੁੰਦੇ ਕਲਾਸ ਚ ਮਤਲਬ ਮੇਰੇ ਛੋਟੇ ਹੁੰਦੇ ਦੇ ਟੀਚਰ ਨਾਲ ਕੋਈ ਪਿਆਰ ਨੀ ਸੀਗਾ ਹੁਣ ਪੰਜਾਬੀ ਕਲਾਸ ਸੀਗੀ ਵਿਆਕਰਨ ਸਮਝਾਉਂਦੇ ਸੀਗੇ ਮੈਡਮ ਨਾ ਉਹ ਬੜੇ ਬਹੁਤ ਨਾ ਮੈਡਮ ਥੋੜੀ ਜੇ ਮੂੰਹ ਫਟ ਸੀਗੇ ਹਨਾ ਐਵੇਂ ਬੇਇੱਜ਼ਤੀ ਕਰ ਦਿੰਦੇ ਸੀਗੇ ਤੇ ਮੈਂ ਹੁਣ ਬੱਚੇ ਛੋਟੇ ਕੀ ਕਰਦੇ ਹੁੰਦੇ ਨੇ ਜਦੋਂ ਧਿਆਨ ਨੀ ਹੁੰਦਾ ਕਦੀ ਸਿਰ ਚ ਖੁਜਲੀ ਕਰ ਰਹੇ ਕੁਛ ਕਰ ਰਹੇ ਮੈਂ ਨੱਕ ਚੁੰਗਲ ਮਾਰਦਾ ਪਿਆ ਬੜੀ ਰੀਝ ਨਾਲ ਹਨਾ ਮਤਲਬ ਕਿ ਮਤਲਬ ਕੋਈ ਮੈਨੂੰ ਸੁੱਧ ਬੁੱਧ ਨੀ ਸੀਗਾ ਮੇਰਾ ਦੋਸਤ ਸਿਡਨੀ ਰਹਿੰਦਾ ਵਿਕਰਮ ਉਹ ਬੜਾ ਸ਼ਰਾਰਤੀ ਸੀ ਤੇ ਉਹ ਨਾਲ ਬੈਠਾ ਆ ਤੇ ਮੈਂ ਮੈਡਮ ਮੈਨੂੰ ਧਿਆਨ ਹੀ ਨੀ ਕਿ ਮੈਡਮ ਮੇਰੇ ਵੱਲ ਦੇਖੀ ਜਾਂਦੀ ਆ ਹੋ ਗਏ ਹੋਣੇ ਦੋ ਤਿੰਨ ਚਾਰ ਮਿੰਟ ਮੈਡਮ ਅੱਕ ਗਈ ਮੈਡਮ ਮੈਨੂੰ ਦੂਰੋਂ ਖੜ ਕੇ ਕਹਿੰਦੀ ਓਏ ਮੋਟੂਆ ਮੈਂ ਕਿਹਾ ਹਾਂਜੀ ਕੁਛ ਮਿਲਿਆ
1: See, I'm still digging the gold
4: mine. ਮੇਰਾ ਸ਼ਰਾਰਤੀ ਦੋਸਤ ਕਹਿੰਦਾ ਮੈਡਮ ਫਿਰ ਕੀ ਕਰੀਏ ਜਦੋਂ ਮਿਲੇ ਤਾਂ ਤੁਹਾਡੇ ਕੋਲ ਭੇਜਦਾ ਸਭ ਤੋਂ ਭੈਣ ਚੀਜ਼ ਮੇਰੇ ਨਾਲ ਹੋਈ ਕਿ ਮੇਰੀ ਵੋਟੀ ਵਾਪਸ ਆ ਗਈ ਆ ਥੋੜੀ ਢਿੱਲੀ ਆ ਬਟ ਸ਼ੀ ਇਜ਼ ਬੈਕ ਹੈ ਨਾ ਕਿ ਉਹ ਮੇਰੇ ਵਾਸਤੇ ਸਭ ਤੋਂ ਘੈਂਟ ਗੱਲ ਹੋਈ ਹੈ ਇਸ ਹਫ਼ਤੇ ਕ੍ਰਿਸ਼ਨਾ ਯੂ ਆਰ ਡੂਇੰਗ ਗ੍ਰੇਟ ਜੋਬ ਹੈਨਾ ਆਹ ਕੰਪਲੀਮੈਂਟ ਹੈ ਆਹ ਮੈਂ ਪਿਛਲੇ ਹਫ਼ਤੇ ਵੀ ਦੇਣਾ ਚਾਹੁੰਦਾ ਸੀਗਾ ਕਿਉਂਕਿ ਫਰਾਈਡੇ ਦਾ ਜਿਸ ਲੈਵਲ ਤੇ ਅਸੀਂ ਸੋਚਦੇ ਹਾਂ ਨਾ ਸਾਰੇ ਪ੍ਰੋਗਰਾਮ ਇਟਸ ਨਾਟ ਫਰੋਮ ਮਾਈ ਸਾਈਡ ਇਟਸ ਫਰੋਮ ਐਵਰੀਬਡੀ ਜਿਹੜੇ ਸੁਣਦੇ ਆ ਜਿਹੜੇ ਕਾਲ ਨਹੀਂ ਕਰਦੇ ਜਾਂ ਮੈਸੇਜ ਨਹੀਂ ਕਰਦੇ ਜਿਹੜੇ ਮੇਰੇ ਸਰਕਲ ਚ ਦੇ ਸੈਡ ਇਟ ਕਿ ਯੂ ਆਰ ਡੂਇੰਗ ਰੀਲੀ ਵੈਲ
3: ਥੈਂਕ ਯੂ ਭਾਈ ਥੈਂਕ ਯੂ ਸੋ ਮਚ ਥੈਂਕਸ ਫਾਰ ਦ ਐਪਰੀਸ਼ੀਏਸ਼ਨ
4: ਹਾਂ ਮੈਨੂੰ ਲੱਗਦਾ ਕਿ ਦੱਸਣਾ ਚਾਹੀਦਾ ਭਾਈ ਵੀ ਕਹਿੰਦੇ ਫੀਡਬੈਕ ਦਿਓ ਤੇ ਮੈਂ ਔਨ 에ਅਰ ਦਿੰਦਾ ਜੀ
3: ਥੈਂਕ ਯੂ ਥੈਂਕ ਯੂ ਭਾਈ ਤੁਸੀਂ ਹੁਣ ਡੇਢ ਮਿੰਟ ਹੋਰ ਬੋਲੋ ਕੋਈ ਨਹੀਂ ਮੈਂ ਖਬਰਾਂ ਲੇਟ ਕਰ ਦਾਂਗਾ ਬਾਸ
1: ਅੱਜ
3: ਦਾ ਫ੍ਰਾਈਡੇ ਵੀ ਕਾਫੀ ਆਪਣਾ ਸਫਲ ਰਿਹਾ ਹਨਾ
1: ਹਾਊ ਯੂ ਫੀਲਿੰਗ
3: ਹਾਂ ਅੱਛਾ ਲੱਗ ਰਿਹਾ ਇਟਸ ਵੈਰੀ ਨਾਈਸ
1: ਆਫਟਰ ਸੱਚ ਅ ਨਾਈਸ ਫੀਡਬੈਕ
3: ਹਾਂ ਬਹੁਤ ਅੱਛਾ ਲੱਗ ਰਿਹਾ ਨਾ ਐਪਰੀਸੀਏਸ਼ਨ ਐਵਰੀਬਾਡੀ ਲਾਈਕਸ ਐਪਰੀਸੀਏਸ਼ਨ ਖਾਸ ਕਰ ਨਾ
1: ਜਦੋਂ ਬੰਦਾ ਉਹ ਜ਼ਮੀਨ ਤੇ ਬੈਠੋ ਫਿਰ
3: ਇਹ ਬੌਸ ਦੀ ਕੁਰਸੀ ਤੇ ਬੈਠੇ ਤਾਂ ਉੱਡ ਵੀ ਨਹੀਂ ਸਕਦੇ ਬੜੀ ਨਾਯਾਬ ਕਿਸਮ ਦੀ ਕੁਰਸੀ ਹੈ ਹਨਾ ਬਟ ਇਟਸ ਅ ਵੈਰੀ ਗੁੱਡ ਥਿੰਗ ਹਨਾ ਕਿ ਹੀ ਹੈਜ਼ ਗਾਟ ਇਟ ਕਿ ਸਪਾਈਨ ਸਿੱਧੀ ਰਹਿੰਦੀ ਵਾਕਈ
1: ਇਟ ਇਜ਼ ਇਟ ਇਜ਼
3: ਇਟਸ ਗੁੱਡ ਵਾਕਈ ਵਾਕਈ ਵਾਕਈ ਤੇ ਆਪਾਂ ਹੁਣ ਇੱਦਾਂ ਕਰਦੇ ਹਾਂ ਆਪਾਂ ਮੈਸੇਜਸ ਦਾ ਰੁੱਖ ਕਰਦੇ ਹਾਂ ਦੋ ਚਾਰ ਸ਼ਾਇਰੀਆਂ ਨੇ
0: ਉਹ ਵੀ ਸ਼ੇਅਰ ਕਰਦੇ ਆ ਲੋਕਾਂ ਨਾਲ, ਤਾਂ ਫਿਰ ਬਾਏ ਬਾਏ ਟਾਟਾ, ਟੇਕ ਕੇਅਰ ਵੀ ਤਾਂ ਕਰਨਾ ਪੈਂਦਾ ਕਿ ਨਹੀਂ ਕਰਨਾ ਪੈਂਦਾ। ਮੈਂ ਨਾ ਕੱਲ ਇੱਕ ਬਹੁਤ ਖੂਬਸੂਰਤ ਨਜ਼ਮ ਪੜ੍ਹੀ, ਮੈਂ ਕਿਹਾ ਮੈਂ ਸ਼ੇਅਰ ਕਰੂੰਗਾ ਅੱਜ ਸਾਰਿਆਂ ਨਾਲ, ਤੇ ਇਟ ਇਜ਼ ਅ ਬਿਟ ਕਹਿ ਲਓ ਕਿ ਜਿਸ ਸਮਾਜ 'ਚ ਆਪਾਂ ਰਹਿੰਦੇ ਹਾਂ ਹਨਾ, ਉਹਦੇ 'ਤੇ ਕਮੈਂਟਰੀ ਹੀ ਹੈ। ਇਹ ਲਿਖੀ ਹੈ ਜੀ ਚਾਂਦ ਕਕਰਾਲਵੀ, ਚਾਂਦ ਕਕਰਾਲਵੀ ਨੇ, ਹੋ ਸਕਦਾ ਮੈਂ ਥੋੜ੍ਹਾ ਜਿਹਾ ਨਾਮ ਗਲਤ ਬੋਲਤਾ ਹੋਵੇ। ਉਹਨਾਂ ਨੇ ਕਿਹਾ ਖੁਦਦਾਰ ਮੇਰੇ ਸ਼ਹਿਰ ਕਾ ਫਾਕੋ ਸੇ ਮਰ ਗਿਆ, ਰਾਸ਼ਨ ਜੋ ਆ ਰਹਾ ਥਾ ਵੋ ਅਫਸਰ ਕੇ ਘਰ ਗਿਆ, ਚੜ੍ਹਤੀ ਰਹੀ ਮਜ਼ਾਰ ਪਰ ਚਾਦਰ ਤੋ ਬੇਸ਼ੁਮਾਰ, ਬਾਹਰ ਜੋ ਇੱਕ ਫਕੀਰ ਥਾ ਸਰਦੀ ਸੇ ਮਰ ਗਿਆ, ਰੋਟੀ ਅਮੀਰੇ ਸ਼ਹਿਰ ਕੇ ਕੁੱਤੋਂ ਨੇ ਛੀਨ ਲੀ, ਫਾਕਾ ਗਰੀਬੇ ਸ਼ਹਿਰ ਕੇ ਬੱਚੋਂ ਮੇਂ ਬਟ ਗਿਆ, ਚਿਹਰਾ ਬਤਾ ਰਹਾ ਥਾ ਕਿ ਮਾਰਾ ਹੈ ਭੂਖ ਨੇ, ਚਿਹਰਾ ਬਤਾ ਰਹਾ ਥਾ ਕਿ ਮਾਰਾ ਹੈ ਭੂਖ ਨੇ, ਹਾਕਿਮ ਨੇ ਕਹਿ ਦਿਆ ਕਿ ਕੁਛ ਖਾ ਕੇ ਮਰ ਗਿਆ। ਵਾਹ, ਬਹੁਤ ਸੁੰਦਰ ਲਿਖਿਆ ਹੋਇਆ। ਐਂਡ ਬਾਕੀ ਹਨਾ ਚਲੋ ਜਿਸ ਤਰ੍ਹਾਂ ਦਾ ਹੈ, ਜਿਸ ਥੈਂਕ ਯੂ ਸੋ ਮਚ। ਤੇ ਹੁਣ ਆਪਾਂ ਰੁੱਖ ਕਰਦੇ ਹਾਂ ਜੀ ਮੈਸੇਜ ਵੱਲ। ਥੈਂਕ ਯੂ ਸੋ ਮਚ ਤੇ ਰਾਕੇਸ਼ ਕਾਜਲ ਜੀ, ਆਈ ਲਾਈਕ ਇਟ, ਵੈਰੀ ਗੁੱਡ। ਉਹ ਸਾਨੂੰ ਹੁਣ ਗੁੱਡ ਮਾਰਨਿੰਗ ਭੇਜ ਰਹੇ ਨੇ, ਥੈਂਕ ਯੂ ਸੋ ਮਚ ਜੀ, ਯੂ ਆਰ ਮਾਈ ਕਾਇੰਡ ਆਫ ਪੀਪਲ। ਗੁੱਡ। ਤੇ ਆਪਣਾ ਬਲਜੀਤ ਕੌਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਕਹਿੰਦੇ ਨੇ ਕਿ ਪ੍ਰੋਗਰਾਮ ਉਹਨਾਂ ਨੂੰ ਬਹੁਤ ਬਹੁਤ ਵਧੀਆ ਲੱਗਾ ਅੱਜ ਦਾ, ਤੇ ਸਾਰਿਆਂ ਨੂੰ ਵੀਕਐਂਡ ਦੀ ਸਾਰਿਆਂ ਦਾ ਵੀਕਐਂਡ ਵਧੀਆ ਹੋਵੇ ਉਸਦੀ ਕਾਮਨਾ ਕਰਦੇ ਨੇ। ਥੈਂਕ ਯੂ ਜੀ, ਥੈਂਕ ਯੂ। ਇਹ ਬਹੁਤ ਜ਼ਰੂਰੀ ਹੈ ਜੀ, ਦੈਟ ਇਜ਼ ਵੈਰੀ ਮੱਚ ਨੈਸੈਸਰੀ। ਤੇ ਇੱਧਰੋਂ ਜੀ ਸੁਖਵਿੰਦਰ ਜੀ ਭੇਜਦੇ ਨੇ ਕਿ ਨਾ ਐਤਵਾਰ ਲੰਘਣ ਦੀ ਚਿੰਤਾ, ਨਾ ਸੋਮਵਾਰ ਆਉਣ ਦਾ ਡਰ, ਨਾ ਪੈਸੇ ਕਮਾਉਣ ਦਾ ਲਾਲਚ, ਨਾ ਖਰਚ ਕਰਨ ਦੀ ਬੇਚੈਨੀ, ਨਾ ਹੋਟਲ ਵਿੱਚ ਖਾਣ ਦੀ ਇੱਛਾ, ਨਾ ਘੁੰਮਣ ਜਾਣ ਦੀ ਖੁਸ਼ੀ, ਨਾ ਸੋਨਾ ਚਾਂਦੀ ਦਾ ਮੋਹ, ਨਾ ਪੈਸੇ ਦਾ ਮੋਹ, ਨਾ ਹੀ ਨਵੇਂ ਕੱਪੜੇ ਖਰੀਦਣ ਦੀ ਲਾਲਸਾ, ਨਾ ਹੀ ਤਿਆਰ ਹੋਣ ਦੀ ਚਿੰਤਾ। ਹੈ ਕਦੇ ਸੋਚਿਆ ਨਹੀਂ ਸੀ ਕਿ ਜ਼ਿੰਦਗੀ ਨੂੰ ਕਦੇ ਇਸ ਤਰ੍ਹਾਂ ਵੀ ਜੀਵਾਂਗੇ। ਵਾਹ ਵਾਹ ਵਾਹ ਓਸ਼ੋ ਭੈਣ ਜੀ, ਕਿਆ ਬਾਤ ਹੈ। ਇਹ ਮੈਨੂੰ ਜੇ ਬੌਸ ਤੋਂ ਮੈਂ ਬੌਸ ਨੂੰ ਪੁੱਛਾਂ ਕਿ ਵਾਕਈ ਤੁਸੀਂ ਇਸ ਤਰ੍ਹਾਂ ਜੀਨੇ ਹੋ ਕਿ ਨਹੀਂ ਜੀਨੇ ਹੋ, ਇਹ ਪਤਾ ਕਰਾਉਣਾ ਪਏਗਾ ਕਿਸ ਤਰੀਕੇ ਹਨਾ। ਇਹਨਾਂ ਦੀ ਭੈਣ ਜੀ ਨੂੰ ਪੁੱਛਾਂਗੇ ਆਪਾਂ ਬਾਅਦ ਚੋਂ ਹਨਾ। ਤੇ ਦੇਸ਼ ਬੰਧੂ ਬਾਜਵਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਕਹਿੰਦੇ ਨੇ ਹੈਪੀ ਕ੍ਰਿਸ਼ਨ ਜਸ਼ਨ ਜਨਮ ਅਸ਼ਟਮੀ ਜੀ। ਹਾਂਜੀ, ਹੈਪੀ ਜਨਮ ਅਸ਼ਟਮੀ ਤੁਹਾਨੂੰ ਵੀ ਜੀ। ਇੱਧਰ ਵਰੁਣ ਅਰੋੜਾ ਜੀ ਵੀ ਸਾਰਿਆਂ ਨੂੰ ਹੈਪੀ ਜਨਮ ਅਸ਼ਟਮੀ ਕਹਿੰਦੇ ਨੇ, ਰਾਧੇ ਰਾਧੇ ਭੇਜਦੇ ਨੇ। ਥੈਂਕ ਯੂ ਸੋ ਮੱਚ ਸੋ ਮੱਚ। ਰਾਜ ਜਲੰਧਰੀ ਜੀ ਵੀ ਸਾਰਿਆਂ ਨੂੰ ਹੈਪੀ ਜਨਮ ਅਸ਼ਟਮੀ ਕਹਿੰਦੇ ਨੇ, ਤੇ ਸੁਖਦੀਪ ਸਿੰਘ ਘੁੰਮਣ ਸਾਹਿਬ ਸਾਡੇ ਇਨ ਹਾਊਸ ਆਪਣਾ ਕੀ ਕਹਿੰਦੇ ਨੇ ਇਨ ਹਾਊਸ ਗਾਲਿਬ, ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਨਾ ਮਿਸ ਕਰ ਸਕਦੇ ਹਾਂ। ਤੇ ਕਹਿੰਦੇ ਨਵੇਂ ਨਵੇਂ ਟੌਪਿਕ ਤੇ ਕਵਿਤਾਵਾਂ ਕਹਾਣੀਆਂ ਦੇ ਜਿਹੜੇ ਕਰਦੇ ਨੇ ਨਿਤ ਨਿਤ ਖੋਜ, ਉਹਨਾਂ ਨੂੰ ਕਹਿੰਦੇ ਨੇ ਸਰਦਾਰ ਰਣਜੋਧ। ਵਾਹ ਵਾਹ ਵਾਹ, ਕਿਆ ਬਾਤ। ਜਿਸਦੇ ਹੱਸਣ ਤੇ ਬੋਲਣ ਦਾ ਹੈ ਵੱਖਰਾ ਹੀ ਅੰਦਾਜ਼, ਉਹਨਾਂ ਨੂੰ ਕਹਿੰਦੇ ਨੇ ਕ੍ਰਿਸ਼ਨਾ ਭਾਰਦਵਾਜ। ਵਾਹ ਵਾਹ,
1: ਤੁਹਾਨੂੰ ਟੈਗਲਾਈਨ ਮਿਲ ਗਈ।
0: ਥੈਂਕ ਯੂ, ਯੂ ਆਰ ਦਾ ਵਿਨਰ ਸਰ, ਯੂ ਆਰ ਦਾ ਵਿਨਰ। ਸਿਹਤ ਦੇ ਨਾਲ ਨਾਲ ਜਿਹੜੇ ਹਾਸਿਆਂ ਦਾ ਰੱਖਦੇ ਨੇ ਸਭ ਦਾ ਖਿਆਲ, ਉਹਨਾਂ ਨੂੰ ਕਹਿੰਦੇ ਨੇ ਨੋਨੀਆ ਪੀ ਦਿਆਲ। ਗੱਲ ਗੱਲ ਉੱਤੇ ਵਾਓ ਵਾਓ ਕਹਿ, ਜਿਹੜੀ ਕ੍ਰੀਏਟ ਕਰ ਦਿੰਦੀ ਹੈ ਪੰਜਾਬੀ ਅੰਗਰੇਜ਼ੀ ਦਾ ਅਨੋਖਾ ਸੀਨ, ਉਹਨਾਂ ਨੂੰ ਕਹਿੰਦੇ ਨੇ ਜੈਸਮੀਨ। ਵਾਹ, ਕਿਆ ਬਾਤ ਹੈ ਬਾਈ ਜੀ। ਸੱਤ ਸ਼ਬਦਾਂ ਦੇ ਨਾਲ ਜਿਹੜੇ ਜਾਣੂ ਕਰਵਾਉਂਦੇ ਨੇ ਪੰਜਾਬੀ ਬੋਲੀ ਤੇ ਸੱਭਿਆਚਾਰ, ਉਹਨਾਂ ਨੂੰ ਕਹਿੰਦੇ ਨੇ ਸੁੱਖ ਪਰਮਾਰ।
1: ਵਾਹ,
0: ਰਹਿੰਦੀ ਭਾਵੇਂ ਉਹ ਮੈਲਬਨ ਆ ਪਰ ਡਾਰਵਿਨ ਸਿਟੀ ਦੇ ਨਾਲ ਮੁੜ ਤੋਂ ਰੱਖੀ ਸੀ ਪ੍ਰੀਤ, ਉਹਨਾਂ ਨੂੰ ਕਹਿੰਦੇ ਨੇ ਯਸ਼ ਪ੍ਰੀਤ।
1: ਵੈਰੀ ਨਾਈਸ, ਵੈਰੀ ਨਾਈਸ।
0: ਸਮਾਜਿਕ ਗਤੀਵਿਧੀਆਂ ਦੇ ਨਾਲ ਨਾਲ ਜਿਹੜੇ ਕਾਵ ਅਨੁਵਾਦ ਨਾਲ ਪਾਉਂਦੇ ਨੇ ਬੁੱਧਵਾਰ ਨੂੰ ਧਮਾਲ, ਉਹਨਾਂ ਨੂੰ ਕਹਿੰਦੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਵਾਹ,
0: ਉਹ ਨੌਜਵਾਨ ਗੱਭਰੂ ਜਿਸਦੀ ਸੋਹਣੀ ਹੈ ਸੂਰਤ ਤੇ ਸੀਰਤ, ਉਹਨਾਂ ਨੂੰ ਕਹਿੰਦੇ ਨੇ ਸਰਦਾਰ ਬਲਕੀਰਤ।
1: ਵਾਹ ਜੀ ਵਾਹ,
0: ਕਿਸੇ ਦੇ ਵੀ ਮੂੰਹ ਚੋਂ ਨਿਕਲੇ ਬੋਲ ਤੇ ਮਨ ਚ ਜਿਸਦੇ ਲੱਗ ਪੈਂਦੇ ਨੇ ਝੁੰਮਣ, ਫਿਰ ਕਮਲੀਆਂ ਤੇ ਕਵਿਤਾਵਾਂ ਬਣ ਕੇ ਭੇਜਣ ਵਾਲੇ ਨੂੰ ਕਹਿੰਦੇ ਨੇ ਸੁਖਦੀਪ ਸਿੰਘ ਘੁੰਮਣ। ਬਿਊਟੀਫੁਲ ਜੀ, ਥੈਂਕ ਯੂ ਜੀ, ਇੰਨਾ ਪਿਆਰਾ ਮੈਸੇਜ ਸਾਡੇ ਨਾਲ ਸਾਂਝਾ ਕਰਨ ਲਈ ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮੱਚ। ਤੇ ਹੁਣ ਟਾਈਮ ਹੋ ਗਿਆ ਜੀ ਜਾਣ ਦਾ, ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਬਈ ਜੇ ਵੀਕਐਂਡ ਦਾ ਕੋਈ ਪਲਾਨ ਹੈ ਤਾਂ ਪਲਾਨ ਬਣਾਓ, ਜਾ ਕੇ ਫਿਲਮ ਦੇਖੋ ਬੋਲ ਭਾਵੇਂ ਨਾ ਬੋਲ, ਰਿਦਮ ਬੋਇਜ਼ ਦੀ ਫਿਲਮ ਹੈ।
3: ਤੇ ਸਿੱਧਾ ਗਿੱਲ ਤੇ ਜਾਨਿਆ ਜੋਸ਼ੀ ਆਰ ਡੈਬਿਊਟਿੰਗ ਇਹਦੇ ਅੰਦਰ। ਫਿਲਮ ਵੇਖਿਓ ਤੇ ਫਿਲਮ ਵੇਖ ਕੇ ਜਦੋਂ ਬੌਸ ਆਣਗੇ ਮੰਡੇ ਉਹਨਾਂ ਨੂੰ ਰਿਵਿਊ ਸ਼ਿਵਿਊ ਦਿਓ ਬਈ ਓਨੈਸਟ ਜੇ ਕਿ ਫਿਲਮ ਵਧੀਆ ਲੱਗੀ ਕਿ ਨਹੀਂ ਲੱਗੀ। ਅਸੀਂ ਤਾਂ ਬਹੁਤ ਐਕਸਾਈਟਡ ਆ ਫਿਲਮ ਵੇਖਣ ਲਈ। ਅੱਜ ਇੱਕ ਹੋਰ ਫਿਲਮ ਰਿਲੀਜ਼ ਹੋ ਰਹੀ ਹੈ ਦੂਸਰਾ, ਉਹਦਾ ਨਾਮ ਹੈ ਜੀ ਮਿਰਜ਼ਾਪੁਰ। ਸੋ ਮਿਰਜ਼ਾਪੁਰ ਜਿਹੜਾ ਸ਼ੋਅ ਉਸ ਤੋਂ ਰਿਲੇਟਡ ਹੈ। ਜੇ ਤੁਸੀਂ ਸੀਜ਼ਨ 1 ਵੀ ਦੇਖਿਆ ਹੋਇਆ ਤਾਂ ਵੀ ਦੇਖ ਸਕਦੇ ਹੋ ਕਿ ਉਹ ਸੀਜ਼ਨ 1 ਦੀ ਕਹਾਣੀ ਦੇ ਹੀ ਆਸੇ ਪਾਸੇ ਘੁੰਮਦਾ। ਫਿਲਮਾਂ ਵੇਖੋ, ਸਾਨੂੰ ਦੱਸੋ, ਮੌਜ ਮਸਤੀ ਕਰੋ ਤੇ ਸਾਨੂੰ ਦੱਸਦੇ ਰਿਹਾ ਕਰੋ ਬਾਈ ਕਿ ਮੌਜ ਮਸਤੀ ਕਿਸ ਤਰ੍ਹਾਂ ਦੀ ਹੋ ਰਹੀ ਹੈ, ਕਿਸ ਤਰ੍ਹਾਂ ਦੀ ਨਹੀਂ ਹੋ ਰਹੀ ਹੈ।
1: ਯੇ ਐਗਜ਼ੈਕਟਲੀ ਕਿ ਤੁਹਾਡੀ ਮੌਜ ਮਸਤੀ ਡਿਫਰੈਂਟ ਹੋਵੇ, ਅਸੀਂ ਉਹ ਤੋਂ ਵਾਂਝੇ ਰਹੀਏ ਹੋਈਏ। ਜੇ ਸਾਡੇ ਨਾਲ ਸ਼ੇਅਰ ਕਰੋਗੇ ਅਸੀਂ ਵੀ ਉਦਾਂ ਦੀ ਕਰ ਲਾਂਗੇ।
3: ਯਾਰ ਅਸੀਂ ਭੁੱਖੇ ਆ ਮੌਜ ਮਸਤੀ,
1: ਮੌਜ ਮਸਤੀ ਅਸੀਂ ਭੁੱਖੇ ਆ,
3: ਹਮੇਂ ਭੂਖ ਲੱਗੀ ਹੈ।
1: ਗਿਵ ਅਸ ਆਈਡੀਆ।
3: ਥੈਂਕ ਯੂ, ਥੈਂਕ ਯੂ। ਤੇ ਹੁਣ ਆਪਾਂ ਚੱਲਦੇ ਹਾਂ।
1: ਯੈਸ,
3: ਬਾਏ ਬਾਏ, ਟੇਕ ਕੇਅਰ ਸਾਰਿਆਂ ਨੂੰ। ਮਿਲਾਂਗੇ ਜ਼ਰੂਰ ਸਾਥੀ, ਤਦ ਤੱਕ ਚਿਲ ਕਰੋ, ਫਨ ਕਰੋ, ਮਸਤ ਰਹੋ, ਸਵਸਥ ਰਹੋ, ਆਨੰਦਿਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਯੈਸ, ਔਰ ਮੇਰੇ ਵੱਲੋਂ ਵੀ ਸਾਰਿਆਂ ਨੂੰ ਬਹੁਤ ਸਾਰਾ ਪਿਆਰ। ਔਰ ਕਹੀ ਸੁਣੀ ਕਿਸੇ ਵੀ ਗੱਲ ਦਾ ਅਗਰ ਦਿਲ ਤੇ ਠੇਸ ਲੱਗੀ ਹੋਵੇ ਜਾਂ ਗਲਤ ਮੂੰਹ ਉਚਾਰਨ ਹੋ ਗਿਆ ਹੋਵੇ ਤਾਂ ਦੋਨੋਂ ਹੱਥ ਜੋੜ ਕੇ ਮਾਫੀ, ਔਰ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਬਿਹਤਰ ਕਹਿਣ ਦਾ ਔਰ ਬਿਹਤਰ ਸੁਣਾਉਣ ਦਾ। ਇਸੇ ਨਾਲ ਮੰਗਦੇ ਹਾਂ ਜੀ ਇਜਾਜ਼ਤ, ਵਾਅਦਾ ਕਰਦੇ ਹਾਂ ਅਗਲੇ ਹਫਤੇ ਫਰਾਈਡੇ ਫਿਰ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ। ਨੋਨੀਆਂ ਪੀ ਦਿਆਲ ਜੋ ਰੱਖ ਦੀਏ ਸਭ ਦੇ ਹਾਸਿਆਂ ਦਾ ਖਿਆਲ। ਸਤਿ ਸ਼੍ਰੀ ਅਕਾਲ, ਬਾਏ ਬਾਏ।

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਇੰਸ਼ੋਰੈਂਸ ਸ਼ਰਤਾਂ ਲਾਗੂ
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
2: ਮਾਹਿਰ ਬੈਠੇ ਨੇ ਹੁਣੇ ਅਪੋਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-93-33
2: ਜਾਂ ਈਮੇਲ info@vivaimmigration.com.au
3: ਯਾਦ ਰੱਖੋ 9077-9733
2: VY Immigration and Education Consultant
3: ਹਰ ਕਦਮ ਤੁਹਾਡੇ ਨਾਲ
0: ਸੋਨਾ ਚਾਹੀਦਾ
4: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 Main Street, Point Cook. Call 0493-536-042.
5: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
6: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
7: ਫਿਰ ਲਵਾਈਏ ਕਿੱਥੋਂ
6: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ ਬਿਜ਼ਨਸ ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ਏਟੀਓ ਆਡਿਟਸ ਟੈਕਸ ਡਿਸਪਿਊਟਸ ਏਟੀਓ ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੇਬੀ ਪਾਰਟਨਰਸ .au ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ ਬੰਸਲ ਲਾਇਰਸ .com.au
9: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
10: ਹਾਂਜੀ ਰੇਡੀਓ

ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16 quicksignage.com.au।

0: जे तुसी बीमार हो ता एआई कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
1: On Roads Honors Campaign सिर्फ सीमित समय ले, हुन नवा BYD कार ले आओ शानदार ड्राइव अवे ऑफर्स दे नाल। BYD C-Lion 7 Premium सिर्फ $54,990, BYD C-Lion 8 Dynamic FWD सिर्फ $56,990 ते BYD Shark 6 Premium सिर्फ $57,900। एक खास ऑफर 1 अगस्त तो 30 सितंबर 2026 तक ऑर्डर करने वाले ले है, डिलीवरी 31 अक्टूबर 2026 तक। हो जानकारी ले आज ही BYD Caroline Springs नाल संपर्क करो एंड मेंशन रेडियो हांजी। BYD on roads on us, conditions apply।
2: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।

0: ਪਾ ਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ।

0: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नु देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: अच्छा
1: अच्छा
0: अच्छा

0: वाह वाह वाह जग्गी प्रा, पूरा समा बन दिता है यार, टू गुड ब्रो, टू गुड।
1: अच्छा तुम एक रैप स्टाइल च सॉन्ग
0: है,
1: रैप स्टाइल च सॉन्ग।
0: हाँ रैप ही है, बहुत वधिया। देख लो तीन वखरे वखरे फेज आए गाने दे अंदर ना, पहले थोड़ा R&B, फिर बाद चो ने बीट चकती, फिर बाद चो ठा करके बीट सुटे डगजम डगजम डगजम।
1: जग्गी पा ने आप ही कंपोज किया
0: यार। देखो गल यही है कि कुछ करना तो आप ही उठना पैना, सही क्या नहीं।
1: ते मिक्स मास्टर कीता डैनियल ने,
0: डैनियल भरा
1: डैनियल,
0: ओ डैनियल भरा जिंदा वसदा रह, इधर ही सोने सोने गाने तू मिक्स ते मास्टर करता रह। ते आज दा शो मिक्स एंड मास्टर करन ले आ गए जी असी। मैं हाँ कृष्णा, मेरे नाल बलकीरत, तुसी सुन रहे हो रेडियो हांजी 1674 AM ते बॉयज मीट अप दा नवा एपिसोड। क्या बात है, क्या बात है। ये सफर जो असि शुरू किया सी बॉयज मीट अप दा,
1: ओह माय गॉड, प्लीज मैनू ये सफर बारे ना दसो कोई अगली गल।
0: तो सफर सी है जो भी, बस यही है, यही कहना सी थोनू, दैट्स इट, थैंक यू, ऑल गुड,
1: थैंक्स, होपफुली एवरीथिंग इज फाइन। तो ये ना कहना होना भी सफर शुरू किया ते हाले तक चल रहा वा।
0: हां
1: थैंक गॉड
0: सफर चल रहा। अच्छा ये सफर
1: कौन हाले तक चल,
0: हां थैंक गॉड है तक सफर चल रहा है।
1: उम्मीद करते हैं, हां
0: असि उम्मीद करते हैं तुसी भी इस सफर दा बहुत ज्यादा लुत्फ उठा रहे होंगे। एंड सफर हिंदी पंजाबी वाला सफर हो, इंग्लिश वाला SUFFER वाला सफर ना हो रहा होवे थोनू। उम्मीद करते हैं थोड़ा दिन शाम जदों भी तुसी ये सुन रहे हो बहुत वधिया निकल रहा होएगा। आई एम टोल्ड कि आपां यूजुअली ए ड्यूरिंग द वीकेंड प्ले करदे हां, सो भाई वीकेंड थोड़ा जिद्दर आवे निकल रहा, कैमो कैम निकले घेंट निकले। तो जे तुसी वीकडे ते सुन रहे हो तो फिर आने वाला वीकेंड थोड़ा बहुत वधिया निकले, कैमो कैम निकले, सही कि नहीं भाई।
1: इदा ही निकलना भी चाहिए यार, क्यों ना निकले।
0: Yes.
1: सारी दाड़ी मेहनत करते रही दा।
0: पागल हो गए कर कर no. मेहनत कोई वैल्यू नहीं पै रही। हमेशा ज्यादा उत्ते नहीं चढ़े, बंदा करे की
1: हर चीज फायदे पेंदे ने।
0: तेन खुश करना बड़ा औखा भरा,
1: वेखण भी चाहिए
0: तू भी रब ही है मेरा भी। होर सुनाओ किधर चल रहा थोड़ा हफ्ता, किधर रहा। मैं
1: तानू ये दसदा रहना वा भी दुनिया इदां दी आ,
0: हां
1: समझ जो गल,
0: यू आर
1: तू दूजे पासे ना लेके जाया करो, थोड़ा वाइडली सोचा करो मेरा।
0: नहीं नहीं नहीं ठीक है जी, बिल्कुल ओशो साहब बहुत बहुत धन्यवाद थोड़ा।
1: जल्दी ओशो, पता
0: जल्दी ओशो शोशो
1: और नहीं
0: शोशो,
1: ये नहीं नाइस नहीं लगना।
0: अच्छा ये नाइस नहीं लगना,
1: नहीं नहीं
0: No show in Perth of Karan Aujla, thonu lokan nu pata lag gaya hoyega,
1: inna do gondan nu nahi hoya
0: jinna Perth wale nu mere
1: inna nu itthe baithe aave dukh ho janda
0: yaar, dekho mainu bura lagga jo bhi hai
1: tanu yaar,
0: baki vich September shuru ho gaya, happy September, kafi log kyunki chalo aap Australia
1: September shuru ho gaya par jeejan le tak tanu aadiyan gastaliyan sunniyan।
0: नहीं सगो मैं तो पुट्ठा पता क्या लगेगा,
1: आई थिंक अक्टूबर च तुहानू पता लगूगा कि सितंबर साडा शुरू हो गया।
0: हां ये भी गल सही है। नहीं पर बनी मैं पता क्यों क्या, क्योंकि आजकल बहुत ट्रेंड है ना मशहूर इंस्टाग्राम ते, खासकर वही वाले जेडे इंस्टाग्राम पेजेस है जेडे यूजुअली केटर टू बॉयज एंड मेन है ना, उहदे ते ज्यादा कि विंटर आर्क शुरू हो गई है ऑस्ट्रेलिया के अंदर। चलो असि वक्रे ही अड्ड है ना सारी दुनिया तो, कि इतने गर्मी होंगी है पर बाकी सारी दुनिया च विंटर होंगी है। सो कहते कि सितंबर तो दिसंबर चार महीने ना विंटर आर्क होंगी है, तुसी अपनी लाइफ चेंज करो।
1: अच्छा जी,
0: सवेरे 3:30 उठ जाओ, सारे काम सवेर के 10 बजे तक मुका दो, डिनर अपना दोपहर के 12 बजे तक खत्म कर दो,
1: ओके फिर है
0: 400 किलो की बेंच प्रेस करो,
1: फिर
0: 40,000 स्टेप तुरो,
1: फिर
0: इधर तुम लाइफ च अगे वधोगे।
1: अगे केड़े पासे नू
0: पता नहीं भरा, उन्होंने पूछना पैना। आई डोंट नो,
1: पासा नहीं दसे।
0: मैं तो जज्बाती नहीं दूं कि देखो असि रहने आस्ट्रेलिया, स्प्रिंग आर्क होगी ना, स्प्रिंग शुरू हो गई, बाद समर आर्क है, अपर चिल करना होने, चिल है 4 महीने, चिल टाइम
1: साडा ते है। उठो आराम ना 9-10 बजे,
0: हाय हाय हाय,
1: उठ के मजे ना ब्रेकफास्ट करो, ब्रेकफास्ट करके इधर उधर बाहर माड़ा मोटा वेखो वैदर किदां दा, एंजॉयमेंट करो अपनी, देखो काम हैगा ते 2-4 घंटे कर आओ, नहीं हैगा ते रिलैक्स करो।
0: नहीं हैगा तो लोगों ने फोन करया, काम नहीं है
1: दोपहरे, फिर माड़ा मोटा इधर उधर कुछ खाओ, जे बाहरों जी करन दा ते कॉफी पी आओ।
0: हाय हाय हाय क्या बात है।
1: ਕਿਉਂਕਿ ਤੜਕੇ ਤੇ ਉੱਠੇ ਨੀ, ਕਾਫੀ ਦੁਪਹਿਰੇ ਪੀਣੀ ਪੈਣੀ ਆ,
0: ਤੇ
1: ਸ਼ਾਮ ਨੂੰ ਕੋਸ਼ਿਸ਼ ਕਰਦੇ ਆ ਕਿ ਇਧਰ ਉਧਰ ਵੇਖੀਏ ਕੁਛ ਹੋਰ, ਪੂਜਾ ਪੂਜਾ ਕੁਛ ਲੱਭ ਜੇ ਖਾਣ ਲਈ,
0: ਕੰਮ ਮਿਲੇ, ਕੰਮ ਨੀ ਕਰਨਾ ਫਿਰ
1: ਉਹ ਬਾਅਦ ਚ ਕਰੀਦਾ ਰਾਤ ਨੂੰ,
0: ਰਾਤ ਨੂੰ
1: 7-8 ਵਜੇ ਤੋਂ ਬਾਅਦ ਸੋਚੀਦਾ ਵੀ ਯਾਰ ਅੱਜ ਸਾਰੀ ਦਿਹਾੜੀ ਖਰਾਬ ਕੱਢਦੀ,
0: ਖਰਾਬ ਨੀ ਹੋ ਗਿਆ,
1: ਕੁਛ ਕਰ ਲਈਏ ਯਾਰ, ਪੈਸੇ ਵੀ ਚਾਹੀਦੇ ਆ, ਫਿਰ ਉਦੋਂ ਸੋਚੀਦਾ ਕਿ ਕੁਛ ਕਰ ਲਈਏ, 2-4 ਘੰਟੇ ਕਰ ਲਈਦਾ,
0: ਇਹ ਗੱਲ ਬਹੁਤ ਸਹੀ ਹੈ ਤੇਰੀ,
1: ਇਦਾਂ ਹੀ ਆ,
0: ਐਬਸੋਲੂਟਲੀ ਰਾਈਟ ਬ੍ਰੋ, ਐਬਸੋਲੂਟਲੀ ਰਾਈਟ,
1: ਨਹੀਂ ਪਰ ਕਈ ਬਿਲਕੁਲ ਡਿਫਰੈਂਟ ਹੋਣਗੇ, ਪਰਸਨਲੀ ਨਹੀਂ ਲੈਣੀ,
0: ਹਾਂ ਹਾਂ ਹਾਂ ਹਾਂ ਇਹ ਗੱਲ ਤੇ ਹੈ ਵੀ ਹਰ ਆਪਣਾ ਆਪਣਾ, ਦੇਖੋ ਜੀ ਆਪਾਂ ਤਾਂ ਕਹਿਤਾ ਅਸੀਂ ਕਹਿ ਕੇ ਨਿਕਲ ਗਏ,
1: ਸਾਡੀ ਹੋ ਸਕਦਾ ਕਿ 7 ਦਿਨਾਂ ਦੇ ਵਿੱਚ ਕੋਈ 1-2 ਦਿਨ ਇੱਦਾਂ ਦੇ ਹੋਣ ਜਿਹੜੇ ਪ੍ਰੋਡਕਟਿਵ ਹੋਣ, ਪਰ ਉਹਨਾਂ ਤੋਂ ਇਲਾਵਾ ਜਿਹੜੇ 4-5 ਦਿਨ ਨੇ ਉਹ ਸਾਡੇ ਵੇਸਟ ਹੀ ਨੇ।
0: ਅੱਛਾ ਵੈਸੇ ਨਾ ਇੱਕ ਮੈਂ ਉਦਾਂ ਇੱਕ ਮਿਥ ਹੈ ਬਹੁਤ ਤਗੜੀ ਜੋ ਹੌਲੀ ਹੌਲੀ ਉਹੀ ਨਾ ਹਿਊਮਨ ਸਾਈਕੋਲੋਜੀ ਹਰ ਵਕਤ ਇਵੋਲਵ ਕਰਦੀ ਪਈ ਹੈ ਹੌਲੀ ਹੌਲੀ, ਹੈ ਨਾ,
1: ਕੀ ਮਿਥ,
0: ਸੋ ਉਹਦੇ ਅੰਦਰ ਇਹ ਵੀ ਚੀਜ਼ ਆ ਜਾਂਦੀ ਹੈ ਕਿ ਇੱਕ ਮਿਥ ਸੀਗੀ ਕਿ ਬੰਦਾ ਕੰਮ ਕਰੇ ਹਾਰਡ ਵਰਕ, ਪੈਸਾ ਹਾਰਡ ਵਰਕ ਨਾਲ ਆਉਂਦਾ ਡੋਲ, ਹੈ ਨਾ, ਹੁਣ ਗੋਰਿਆਂ ਤੱਕ ਤੇ ਚੀਜ਼ ਪਹੁੰਚ ਗਈ ਸੀ, ਹੁਣ ਸਾਡੇ ਤੱਕ ਵੀ ਪਹੁੰਚ ਗਿਆ, ਜ਼ਰੂਰੀ ਵੀ ਸੀ ਕਿ ਸਮਾਰਟ ਵਰਕ,
1: ਹਾਂ ਇਹ ਤੇ ਯਾਰ ਬਿਲਕੁਲ
0: ਸਮਾਰਟ ਵਰਕ, ਕਿ ਬੇਸਿਕਲੀ ਤੁਸੀਂ ਲਾਈਫ ਦੇ ਅੰਦਰ ਕੁਛ ਗਿਣਤੀ ਚੁਣਤੀ ਰਹੀ ਤੁਹਾਡੇ ਕੋਲ ਓਪਰਚੁਨਿਟੀਜ਼ ਹੁੰਦੀਆਂ ਜਿਹੜੀਆਂ ਦਾ ਤੁਸੀਂ ਬਹੁਤ ਜ਼ਿਆਦਾ ਸਕਸੀਡ ਕਰ ਸਕਦੇ ਹੋ, ਜਾਂ ਫਿਰ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡਾ ਖੁਦ ਦਾ ਜੇ ਕੋਈ ਕੰਮ ਹੈ ਤੇ ਉਹਦੇ ਅੰਦਰ ਵੀ ਤੁਸੀਂ ਦਿਨ ਦੇ ਅੰਦਰ ਜੇ ਤੁਸੀਂ 8 ਘੰਟੇ ਕਿਤੇ ਬੈਠੋ 8 ਘੰਟੇ ਪ੍ਰੋਡਕਟੀਵਿਟੀ ਨਹੀਂ ਦਿੰਦੇ, ਪਰ ਹਾਂ ਉਹ 8 ਘੰਟੇ ਇੱਕ ਨੇਮ ਬਣਿਆ, ਤੁਸੀਂ ਉੱਥੇ ਬੈਠੇ ਹੋ ਉਹਦੇ ਅੰਦਰ ਤੁਸੀਂ ਕੁਛ 80-90 ਮਿੰਟ ਇੱਦਾਂ ਦਾ ਕੰਮ ਕਰ ਲੈਂਦੇ ਹੋ ਕਿ ਜੇ ਤੁਹਾਡਾ ਕੋਈ ਬੌਸ ਹੈ ਤਾਂ ਉਹ ਕਹਿੰਦਾ ਬਈ ਤੂੰ ਅੱਜ ਕੱਲ੍ਹ ਦੁਬਾਰਾ ਹੀ ਤੂੰ ਕੰਮ ਠੀਕ ਕਰ ਰਿਹਾ, ਹੈ ਨਾ, ਜਾਂ ਫਿਰ ਜੇ ਤੁਹਾਡਾ ਖੁਦ ਦਾ ਕੰਮ ਹੈ ਤਾਂ ਤੁਹਾਡਾ ਗੱਲਾ ਇੰਨਾ ਕੁ ਭਰ ਜਾਂਦਾ ਹੈ ਕਿ ਤੁਸੀਂ ਅਗਲੇ ਦਿਨ ਦੁਬਾਰਾ ਕੰਮ ਕਰ ਸਕਦੇ ਹੋ। ਪ੍ਰੋਡਕਟੀਵਿਟੀ ਜਿਹੜੀ ਆ ਉਹ ਘੰਟੇ 1.5 ਘੰਟੇ ਦੀ ਆਦਮੀ ਦੀ,
1: ਵੇਖੋ ਕਿ ਜਦੋਂ ਤੁਸੀਂ ਗੱਲ ਕੀਤੀ ਸਮਾਰਟ ਵਰਕ ਦੀ ਕਿੰਨਾ ਜ਼ਿਆਦਾ ਫੇਰ ਬਦਲ ਹੋ ਗਿਆ, ਹਾਲੇ ਥੋੜ੍ਹੇ ਸਾਲ ਪਿੱਛੇ ਚਲ ਜਾਓ ਅਤੇ ਸਾਨੂੰ ਵੀ ਇਹੋ ਸੀ ਵੀ ਜਿਹੜਾ ਕੰਮ ਕਰਨ ਡੇ ਆ ਉਹਨੂੰ ਸਿਰਫ ਆਪਾਂ ਕਰੀ ਜਾਣਾ ਅਤੇ ਉਹੀ ਸਾਡਾ ਹਾਰਡ ਵਰਕ ਹੈ ਅਤੇ ਉੱਥੋਂ ਹੀ ਸਾਨੂੰ ਪੈਸੇ ਆਉਣੇ, ਪਰ ਇੱਦਾਂ ਦਾ ਵੀਰ ਕੁਛ ਨਹੀਂ ਆ।
0: ਐਬਸੋਲੂਟਲੀ ਰਾਈਟ,
1: ਸਾਨੂੰ ਪਹਿਲਾਂ ਜੇ ਹੱਥ ਨਾਲ ਕਰਨਾ ਵੀ ਆ ਤੇ ਪਹਿਲਾਂ ਦਿਮਾਗ ਨਾਲ ਸੋਚਣਾ ਪੈਣਾ ਕਿ ਕਰਨਾ ਕੀ ਆ, ਕੋਈ ਫਾਇਦਾ ਹੈਗਾ ਇਹ ਕਰਨ ਦਾ ਕਿ ਨਹੀਂ, ਐਵੇਂ ਜ਼ੋਰ ਲਈ ਜਾਓ ਸਾਰੀ ਦਿਹਾੜੀ ਤੇ ਨਿਕਲ ਪਾਉਣ ਨੂੰ ਕੁਛ ਨਾ ਹੋਵੇ ਵਿੱਚੋਂ ਤੇ ਉਹ ਵੀ ਨੁਕਸਾਨ ਆ। ਇਹ ਤੇ ਸਾਰਾ ਚੇਂਜ ਹੋ ਗਿਆ ਵੀਰ। ਹੁਣ ਜੇ ਮੈਂ ਕਹਾਂ ਨਾ ਵੀ ਮੈਂ ਬੜਾ ਹਾਰਡ ਵਰਕਿੰਗ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਮੈਂ ਬੜਾ ਮੰਨ ਲਓ ਬਹੁਤ ਕੰਮ ਕਰ ਲੂੰਗਾ, ਮੈਨੂੰ ਪਹਿਲਾਂ ਵੀਰ ਸਮਾਰਟ ਹੋਣਾ ਪੈਣਾ।
0: ਐਬਸੋਲੂਟਲੀ
1: ਜੇ ਮੈਂ ਸਮਾਰਟ ਆ, ਹਾਂ ਉਹਦੇ ਟੌਪ ਆਫ ਮੈਂ ਹਾਰਡ ਵਰਕ ਵੀ ਕਰ ਲੈਂਦਾ ਵਾ, ਮਤਲਬ ਮੈਂ ਹੱਥੀਂ ਕੰਮ ਕਰਕੇ ਵੀ ਖੁਸ਼ ਹਾਂ ਅਤੇ ਫਿਰ ਸੋਨੇ 'ਤੇ ਸੁਹਾਗਾ, ਪਰ ਇਹ ਨਹੀਂ ਕਿ ਮੈਂ ਹੱਥੀਂ ਕੰਮ ਕਰ ਸਕਦਾ ਜਾਂ ਮੈਂ ਹਾਰਡ ਵਰਕਿੰਗ ਹਾਂ ਅਤੇ ਮੇਰਾ ਕੁਛ ਬਣ ਜਾਊ ਜ਼ਿੰਦਗੀ ਦੇ ਵਿੱਚ, ਨਾ ਇਹ ਸਵਾਲ ਨਹੀਂ ਪੈਦਾ ਹੁੰਦਾ। ਮਤਲਬ ਅੱਜ ਦੇ ਟਾਈਮ 'ਚ ਜੇ ਨਹੀਂ ਤੁਸੀਂ ਕਰ ਸਕਦੇ ਸਮਾਰਟ ਵਰਕ ਤਾਂ ਯੂ ਵਿਲ ਬੀ ਬਿਹਾਈਂਡ ਮਾਈਟ।
0: ਹਾਂ ਇਹ ਗੱਲ ਸਹੀ ਹੈ। ਇਹਦੇ ਅੰਦਰ ਇੱਕ ਆਹ ਵੀ ਗੱਲ ਆ ਜਾਂਦੀ ਹੈ ਨਾ ਕਿ ਤੁਸੀਂ ਕਿਹੜੇ ਤੁਹਾਡਾ ਪਲੇਗਰਾਊਂਡ ਕੀ ਆ, ਜਿਸ ਗਰਾਊਂਡ 'ਚ ਤੁਸੀਂ ਖੇਡਦੇ ਪਏ ਹੋ, ਜੇ ਆਪਾਂ ਪੈਸਿਆਂ ਵੱਲੋਂ ਕਹਿ ਲਈਏ, ਆਪਣੇ ਕਿੱਤੇ ਵੱਲੋਂ ਕਹਿ ਲਈਏ, ਜਾਂ ਫਿਰ ਆਪਾਂ ਕਹਿ ਲਈਏ ਇੱਕ ਸੋਸ਼ੋ ਇਕਨੋਮਿਕ ਸਟਰਕਚਰ 'ਚੋਂ ਕਿ ਤੁਹਾਡੀ ਇੱਕ ਨੈਟਵਰਕਿੰਗ ਇੱਦਾਂ ਦੇ ਲੋਕਾਂ ਦੇ ਅੰਦਰ ਹੈ ਕਿ ਹੈ ਨਾ ਮਿਲਣਾ ਗਿਲਣਾ ਵੀ ਜ਼ਰੂਰੀ ਹੈ, ਆਲ ਦੈਟ, ਤੁਹਾਨੂੰ ਇਹ ਵੀ ਦੇਖਣਾ ਪੈਂਦਾ ਕਿ ਤੁਸੀਂ ਜਿਸ ਪਲੇਗਰਾਊਂਡ 'ਚ ਹੈਗੇ ਹੋ ਉੱਥੇ ਦੇ ਖਿਡਾਰੀ ਕੀ ਕਰਦੇ ਪਏ ਆ, ਹੈ ਨਾ। ਹੁਣ ਲੈਟ ਸਪੋਜ਼ ਆਪਾਂ ਕੰਮ ਇਸ ਤਰ੍ਹਾਂ ਦਾ ਕਰਦੇ ਪਏ ਹਾਂ, ਲੈਟ ਸਪੋਜ਼ ਵੀ ਆਰ ਨਰਸਿਸ, ਫਿਰ ਤਾਂ ਇਹ ਵਾਲੀ ਗੱਲ ਹੈ ਨਾ, ਨਹੀਂ ਉਹ ਤਾਂ ਹੈ ਕਿ ਫਿਰ ਜੇ ਤੁਸੀਂ ਹੈ ਨਾ 7-3 ਕਰਦੇ ਪਏ ਹੋ, 3-11 ਕਰਦੇ ਪਏ ਹੋ, ਵਟ ਐਵਰ ਟਾਈਮ ਯੂ ਆਰ ਡੂਇੰਗ, ਹੈ ਨਾ, ਅਤੇ ਉਹਦੇ ਅੰਦਰ ਤੁਹਾਨੂੰ ਪੂਰਾ ਮੁਸਤੈਦ ਰਹਿਣਾ ਪੈਂਦਾ, ਹੈ ਨਾ। ਸਿਕਿਉਰਿਟੀ ਕੋਈ ਬੰਦਾ ਕਰਦਾ ਪਿਆ, ਜੋਬ ਹੀ ਸਟੈਟਿਕ ਆ, ਤਾਂ 8 ਘੰਟਾ ਜੇ ਖਲੋਣਾ ਪੈਣਾ ਤਾਂ ਖਲੋਣਾ ਪੈਣਾ, ਹੈ ਨਾ। ਅਤੇ ਪਰ ਸਮਝੋ ਜੇ ਆਹ ਆਹ ਵਾਲੇ ਕੰਮ ਨਹੀਂ ਆ ਆਪਣੇ, ਪਰ ਆਪਣੇ ਕੰਮ ਇਸ ਤਰ੍ਹਾਂ ਦੇ ਜੋ ਇੱਕ ਯੂਜੁਅਲ ਆ, ਜਿਸ ਤਰ੍ਹਾਂ ਸਮਝੋ ਕੋਈ ਕੈਫੇ ਓਨਰ ਆ, ਹੁਣ ਕੈਫੇ ਓਨਰ ਦਾ ਕਿੰਨਾ ਜ਼ਿਆਦਾ ਟਾਈਮ ਬੈਕਐਂਡ 'ਤੇ ਕਿੰਨਾ ਨਿਕਲਦਾ ਹੋਏਗਾ। ਕੈਫੇ ਸਟਾਰਟ, ਮਤਲਬ ਜੇ ਸਮਝੋ ਤੁਹਾਡਾ ਕੈਫੇ ਸਵੇਰੇ 7 ਵਜੇ ਸਟਾਰਟ ਹੁੰਦਾ, ਤਾਂ ਉਹਦੀ ਉਸਦੀ ਤਿਆਰੀ ਸਵੇਰੇ, ਅਤੇ ਉਹ ਜਿਹੜੇ 3 ਵਜੇ ਜੇ ਉਹਨੇ ਵਧਾ ਦਿੱਤਾ, ਤਾਂ ਉਸ ਤੋਂ ਬਾਅਦ ਦੀ ਤਿਆਰੀ ਕਿ ਕੱਲ ਦੁਬਾਰਾ ਆਣਾ ਤੇ ਸਭ ਸਮੇਟਾ ਸਮੇਟੀ
1: ਪਹਿਲਾਂ ਕਲੀਨਿੰਗ ਵਗੈਰਾ ਸਾਰਾ ਜੇ ਦੱਸ ਦਈਏ, ਥੋੜਾ ਖੋਲ ਕੇ ਪੈਕੇਜਿੰਗ ਕਰਨੀ ਜਾਂ ਨੈਕਸਟ ਡੇਲੀ ਸਟਾਕ ਅਵੇਲੇਬਲ ਕਰਨਾ,
0: ਬੈਚ ਅਵੇਲੇਬਲ ਕਰਨੇ, ਸਮਝੋ ਪੇਸਟਰੀਜ਼ ਵਗੈਰਾ ਰੱਖਦੇ ਹੋ, ਕ੍ਰੋਸਾਂਟ ਵਗੈਰਾ ਰੱਖਦੇ ਹੋ, ਤਾਂ ਉਹਦਾ ਨਾ ਸਭ ਕੁਛ A to Z।

0: कि एक है कि भाई इस तरह ही तुसी पैसा कमाने हो या फिर थोड़ी मेहनत दी जिहड़ी कमाई है खून पसीने दी, क्यों खून तो पसीने नाल ही आनी, वह हुण नहीं रहा। यह मैं इस करके पॉइंट ज़्यादा रख रहा क्योंकि हजे भी साडे कल्चर के अंदर साडे लोगों के अंदर ना इस चीज़ तो रिलेटड ना हल्का जहा गिल्ट है ना, एक हल्का जहा गिल्ट आ जाता कि यार इसनों यह भी कहें है, इनू पता ही कहें है, इनू कहें इंपोस्टर सिंड्रोम।
1: ओके,
0: इट्स अ वेरी बिग डील। इस की हों ये होंगे कि समझो तुसी कोई इदा का काम कर रहे हो जो थानू लगता कि यार मैनू किदा मिल गया है काम है ना, या फिर तुसी इदा की कमाई करनी शुरू करती कि थानू यकीन ही नहीं होंगे कि यार मैनू इस काम लिए इन्ने इन्ने पैसे मिलते पे आ, या मेरा बिजनेस इन्ना चल पाया, मेरा कैफे इन्ना चल पाया, मैनू तो नहीं लगता कि इन्नी घेंट कॉफी बनाना मैं, है ना। वह ऑबवियस जी गल है, थोड़े एक एक्सपैक्टर हों जिन्हों पर लक कह दें, एनर्जी कह दें, ऑरा कह दें, वट एवर है ना, यू वॉन्ट टू गिव दैट टर्म, पर एक एक्सपैक्टर तो अलायदा होर बहुत चीज़ा होंगे थोड़े काम तो रिलेटिड, थोड़े जॉब तो रिलेटिड जो उस बैटरमेंट के अंदर डायरैक्टली तो इनडायरैक्टली अपनी कॉन्ट्रीब्यूशन पाती है। पर इंपोस्टर सिंड्रोम के अंदर बंद नहीं होंगे, बंदा यकीन नहीं करता, तो बंदा ना इस चीज़ तो ना फिर गिल्टी फील करता रहा कि यार जो मैं पैसा कमा रहा या जी इज्जत मैं मिलती है, शोहरत मिलती पी है, मैं शायद डिजर्व नहीं करता क्योंकि दुनिया के अंदर कितना कोई ना कोई मेरे तो बैटर बंदा बैठा जिहदे कोल शायद वो वाली ओपरचुनिटीज नहीं है, या फिर उदा ही किस्मत इस तरह की है, या फिर उदा जिस स्ट्रक्चर चो रहा उ इस हिसाब की तरक्की नहीं है। सो बंदा कई बार अपने आप को उत्थे भी बहुत ज्यादा गिल्टी फील करके ना डाउन फील करना शुरू कर दे,
1: क्योंकि उन्होंने शायद लगन लग पैंदा भी यार मेरे वास दी नहीं गल हैगी, जां मेरे तो ये नहीं होना, हाँ बनया नहीं है चीज लई, लेट डाउन हो जाता
0: बंदा। हाँ बंदा बिना गलो लेट डाउन हो जाता, एंड फिर परफॉर्मेंस आंदी है
1: थोड़ी। पर तुहानू पता कृष्णा जी,
0: यो ब्रो,
1: ਆਸਟ੍ਰੇਲੀਆ ਦੀ ਹੀ ਜੇ ਆਪਾਂ ਗੱਲ ਕਰ ਲਈਏ, ਇੰਨੀ ਸੋਹਣੀ ਧਰਤੀ ਤੇ ਆਪਾਂ ਰਹਿੰਦੇ ਹਾਂ, ਮੈਲਬਰਨ ਸ਼ਹਿਰ ਦੇ ਵਿੱਚ,
0: ਬਿਊਟੀਫੁਲ
1: ਸੈਂਟ ਆਲਬਨਸ ਸਵਰਬ ਦੇ ਵਿੱਚ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ, ਪਰ ਗੱਲ ਤੁਹਾਨੂੰ ਪਤਾ ਕਿ ਆਪਾਂ ਨਿੱਕੀ ਨਹੀਂ ਕਰਦੇ, ਆਪਾਂ ਕਰਦੇ ਕੰਟਰੀ ਵਾਈਡ।
0: ਹਾਂਜੀ ਹਾਂਜੀ,
1: ਕੰਟਰੀ ਵਾਈਡ ਹੀ ਵੇਖੀ ਆਸਟ੍ਰੇਲੀਆ ABS।
0: ਜੀ ਜੀ ਜੀ,
1: ਤੇ ਕਹਿੰਦੇ ਨੇ ਕਿ ਪਿਛਲੇ ਸਾਲਾਂ ਤੋਂ ਜੇ ਗੱਲ ਕਰੀਏ, ਹੁਣ ਪਿਛਲੇ ਕੋਈ 4-5 ਸਾਲਾਂ ਤੋਂ ਜੇ ਵੇਖੀਏ, ਤੇ ਉਹਦੇ ਵਿੱਚੋਂ ਹੁਣ ਤੱਕ ਪਹਿਲਾਂ ਐਵਰੇਜ ਕੰਮ ਜਿਹੜਾ ਸੀਗਾ ਉਹ ਕਹਿੰਦੇ ਕਿ 35 ਘੰਟੇ ਇੱਕ ਬੰਦਾ ਕਰਦਾ ਸੀ।
0: ਓਕੇ,
1: ਦੇ 2023-24 ਤੱਕ ਦੀ ਗੱਲ ਕਰੀਏ, ਉਸ ਤੋਂ ਬਾਅਦ ਥੋੜ੍ਹਾ ਜਿਹਾ ਇਨਕਰੀਜ਼ ਆਇਆ, ਕੰਮ ਘੰਟੇ ਵਧੇ ਆ। ਮੇ ਬੀ ਦ ਰੀਜ਼ਨ ਕਿ ਕੋਵਿਡ ਤੋਂ ਬਾਅਦ ਚਲੋ ਕਿ ਉਦੋਂ ਔਨਲਾਈਨ ਕਰਨ ਲੱਗ ਗਏ ਸੀ, ਫਿਰ ਬਾਅਦ 'ਚ ਉੱਥੇ ਗਏ, ਹੈ ਨਾ, ਕੁਝ ਵੀ ਰੀਜ਼ਨ ਹੋ ਸਕਦੇ ਆ, ਜਾਂ ਇਕੋਨੋਮੀ ਇੱਧਰ ਉੱਧਰ ਹੋਈ ਆ ਅਤੇ ਲੋਕਾਂ ਨੂੰ ਕੰਮ ਜ਼ਿਆਦਾ ਕਰਨਾ ਪੈਣ ਡਿਆ, ਮਹਿੰਗਾਈ ਵੱਧ ਗਈ, ਤੇਲ ਦੀਆਂ ਕੀਮਤਾਂ ਵੱਧ ਗਈਆਂ, ਉਹਦੇ ਦਰਮਿਆਨ ਲੜਾਈਆਂ ਲੱਗ ਗਈਆਂ, ਹੈ ਨਾ, ਕਾਫੀ ਕੁਛ ਹੋਇਆ, ਜਿਹਦੇ ਕਰਕੇ ਕਹਿੰਦੇ ਨੇ ਕਿ ਥੋੜ੍ਹਾ ਜਿਹਾ ਉਹਦੇ ਵਿੱਚ ਵਾਧਾ ਹੋਇਆ ਕਿ ਜਿਹੜੇ 35 ਸੀ ਉਹ 40 ਹੋ ਗਏ ਨੇ ਐਵਰੇਜ ਬੰਦੇ ਦੇ।
0: ਅੱਛਾ,
1: ABS ਦੇ ਡਾਟੇ ਦੇ ਹਿਸਾਬ ਨਾਲ ਗੱਲ ਕਰਦੇ ਹਾਂ, ਤਰਕ ਦੇ ਹਿਸਾਬ ਨਾਲ, ਤੁਹਾਨੂੰ ਪਤਾ ਆਪਾਂ, ਅਤੇ ਉਹਦੇ ਲਈ ਉਹ ਕਹਿੰਦੇ ਨੇ ਕਿ ਜ਼ਿਆਦਾ ਘੰਟੇ ਤਾਂ ਵੱਧ ਗਏ ਆ ਹਰ ਇੱਕ ਬੰਦੇ ਦੇ, ਪਰ ਨਾਲ ਹੀ ਵੇਖੀਏ ਤਾਂ ਪ੍ਰੋਡਕਟੀਵਿਟੀ ਜਿਹੜੀ ਸੀ ਉਹ ਘੱਟ ਗਈ ਆ।
0: ਓਕੇ,
1: ਹਾਂ, 35 ਘੰਟੇ ਕੰਮ ਕਰਕੇ ਜਿੰਨੀ ਪ੍ਰੋਡਕਟੀਵਿਟੀ ਸੀਗੀ ਉੱਤੋਂ 6% ਪ੍ਰੋਡਕਟੀਵਿਟੀ ਘੱਟ ਗਈ ਆ, ਯਾਨੀ ਕਿ ਘੰਟੇ ਦੇ 5 ਵੱਧ ਗਏ ਆ ਪ੍ਰਤੀ ਬੰਦਾ, ਅਤੇ ਫਿਰ ਪ੍ਰੋਡਕਟੀਵਿਟੀ ਕਿੱਦਾਂ ਘੱਟ ਸਕਦੀ ਆ? ਉਹ ਇੱਦਾਂ ਘੱਟ ਗਈ ਆ ਜੀ, ਕਿਉਂਕਿ ਬੰਦੇ ਜਿਹੜੇ ਸੀਗੇ ਉਹ ਸਿਰਫ ਇੱਕ ਆਵਰ ਹੀ ਵਧਾ ਦਿੱਤੇ ਗਏ, ਨੰਬਰਸ ਵੱਧ ਗਏ ਆ। ਜਿੱਦਾਂ ਮੰਨ ਲਓ ਮੇਰੀ ਜਿਹੜੀ ਸ਼ਿਫਟ 6 ਘੰਟੇ ਦੀ ਸੀ ਉਹ 8 ਘੰਟੇ ਦੀ ਹੋ ਗਈ, 7 ਘੰਟੇ ਦੀ ਹੋ ਗਈ, ਪਰ ਉਹ ਜਿਹੜਾ 1-1.5 ਘੰਟਾ ਵਧਿਆ ਵਾ ਉਹਦੇ ਵਿੱਚ ਮੈਂ ਕੁਛ ਪ੍ਰੋਡਕਟਿਵ ਨਹੀਂ ਕਰਕੇ ਦੇ ਪਾ ਰਿਹਾ। ਸਿੱਧਾ ਸਿੱਧਾ ਜਿਹਾ ਉਹਦੇ ਵਿੱਚ ਇਹੀ ਆ ਕਿ ਮੈਂ, ਹੋ ਸਕਦਾ ਉੱਥੇ ਫਿਜ਼ੀਕਲੀ ਵੇਖਣ ਨੂੰ ਮੈਂ ਬਹੁਤ ਹਾਰਡਵਰਕ ਕਰਨ ਡਿਆ, ਡੱਬੇ ਇੱਧਰ ਚੁੱਕ ਕੇ ਰੱਖਤਾ ਜੀ, ਇਹਨੂੰ ਉੱਧਰ ਕਰਤਾ ਜੀ, ਹੱਥ ਮਾਰੀ ਜਾਣ ਡਿਆ ਕੰਪਿਊਟਰ 'ਤੇ, ਪਰ ਐਕਚੁਅਲ ਦੇ ਵਿੱਚ ਹੋ ਸਕਦਾ ਕਿ ਸਮਾਰਟਨੈਸ ਨਾਲ ਨਹੀਂ ਕਰ ਰਿਹਾ ਮੈਂ।
0: ਯੈਸ,
1: ਕਿਉਂਕਿ ਪ੍ਰੋਡਕਟੀਵਿਟੀ, ਹਾਂ ਮੈਂ ਇਹ ਨਹੀਂ ਕਹਿੰਦਾ ਕਿ ਟੋਟਲੀ ਤੁਹਾਡੇ ਫਿਜ਼ੀਕਲ ਦੇ ਉੱਤੇ ਬੇਸ ਆ, ਪਰ ਕਿਤੇ ਨਾ ਕਿਤੇ ਇਨਕਲੂਡ ਹੋਊਗੀ, ਚਲੋ ਤੁਹਾਡੀ ਫਿਜ਼ੀਕਲ ਪ੍ਰੈਜੈਂਸ ਜਾਂ ਤੁਹਾਡੇ ਹੱਥ ਪੈਰ ਮਾਰਨੇ ਜਿਹਨੂੰ ਆਪਾਂ ਕਹਿ ਦਿੰਦੇ ਹਾਰਡਵਰਕ ਕਹਿ ਲਓ, ਪਰ ਸਮਾਰਟਨੈਸ ਦੇ ਵਿੱਚ ਮੈਨੂੰ ਲੱਗਦਾ ਜ਼ਿਆਦਾ ਯੋਗਦਾਨ ਆ ਉਹ ਪ੍ਰੋਡਕਟੀਵਿਟੀ ਦੇ ਵਿੱਚ, ਅਤੇ ਉਹ ਘਟੀ ਆ, ਇਹਦਾ ਮਤਲਬ ਵੀ ਸਮਾਰਟਨੈਸ ਨਾਲ ਆਪਾਂ ਨਹੀਂ ਉੱਥੇ ਕੰਮ ਕਰ ਰਹੇ।
0: ਦੈਟ ਇਜ਼ ਸੋ ਰਾਈਟ,
1: ਘੰਟੇ ਵੱਧ ਗਏ ਅਤੇ ਕੰਮ ਪ੍ਰੋਡਕਟੀਵਿਟੀ ਆਪਣੀ ਫਿਰ ਵੀ ਨਹੀਂ ਨਿਕਲ ਪਾ ਰਹੀ।
0: ਯਾਰ ਫਿਰ ਇਹ ਵੀ ਗੱਲ ਆ ਜਾਂਦੀ ਨਾ ਇਹਦੇ ਅੰਦਰ ਦੇ ਕਿ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ, ਲੈਟ ਸਪੋਜ਼ ਆਪਾਂ ਸਪੋਰਟਸ ਨੂੰ ਐਜ਼ ਐਨ ਐਗਜ਼ਾਮਪਲ ਲੈ ਲੈਂਦੇ,
1: ਹੈ ਨਾ,
0: ਜੇ ਤੁਸੀਂ ਪਰਸੈਂਟੇਜ ਵਾਈਜ਼ ਵੇਖੋ ਤਾਂ ਸਚਿਨ ਤੇਂਦੁਲਕਰ ਨੇ ਕੁਛ ਤਕਰੀਬਨ 500-600 ਇਨਿੰਗਸ ਖੇਡੀਆਂ, ਹੈ ਨਾ। ਦੇਖਣ ਵਾਲਾ ਇਹ ਵੀ ਕਹਿ ਸਕਦਾ ਕਿ 500 ਇਨਿੰਗਸ ਦੇ ਅੰਦਰ ਬੀਇੰਗ ਓਪਨਿੰਗ ਬੈਟਸਮੈਨ ਉਹ ਬੰਦੇ ਨੇ ਸੈਂਚਰੀ ਨਹੀਂ ਮਾਰੀ। 100 ਸੈਂਚਰੀਆਂ ਤਾਂ ਮਾਰੀਆਂ ਨਾ, ਪਰ ਉਹਨੇ

0: ਆਪਾਂ ਦੂਜੇ ਪਾਸੇ ਮੈਸੀ ਜਾਂ ਰੋਨਾਲਡੋ ਦੀ ਗੱਲ ਕਰ ਲਈਏ, 90 ਮਿੰਟ ਦਾ ਮੈਚ ਹੁੰਦਾ, ਚਲੋ ਉਹਦੇ ਅੰਦਰ ਤੁਸੀਂ ਓਵਰ ਟਾਈਮ ਜਿਹੜਾ ਹੁੰਦਾ ਐਕਸਟਰਾ ਟਾਈਮ ਜਾਂ ਵਾੜ ਲਓ, 100 ਮਿੰਟ ਦਾ ਮੈਚ ਹੁੰਦਾ, ਇਹ ਖਿਡਾਰੀਆਂ ਕੋਲ 100 ਮਿੰਟ ਮਗਰ 40 ਮਿੰਟ ਥੋੜ੍ਹਾ ਨਾ ਬਹੁਤ ਹੁੰਦੀ ਆ, ਕੁੱਲ ਮਿਲਾ ਕੇ 3.5 ਪੰਜ ਮਿੰਟ, ਚਲੋ 7 ਮਿੰਟ ਮੈਚ ਦੇ ਅੰਦਰ ਬਾਲ ਆਉਂਦੀ ਹੋਊਗੀ, ਇਹਨਾਂ ਦੇ ਪੈਰ ਨੂੰ ਛੂੰਦੀ ਹੋਊਗੀ, ਗੱਲ ਇਹ ਆ
1: ਉਹ ਵੀ ਡਿਪੈਂਡ ਕਰਦਾ ਤੁਸੀਂ ਕਿੱਥੇ ਖੇਡ ਰਹੇ
0: ਹੋ, ਕਿਸ ਹਿਸਾਬ ਨਾਲ ਖੇਡਦੇ ਪਏ ਹੋ, ਹਨਾ, ਅਤੇ ਬਟ ਰਿਜ਼ਲਟਸ ਆਰ ਡਿਫਰੈਂਟ। ਰੋਜਰ ਫੈਡਰਰ ਵਨ ਆਫ ਦਾ ਗ੍ਰੇਟੈਸਟ ਆਫ ਆਲ ਟਾਈਮ ਟੈਨਿਸ ਦੇ ਅੰਦਰ, ਉਹਦੀ ਇੱਕ ਬਹੁਤ ਪਿਆਰੀ ਸਪੀਚ ਆ, ਜੇ ਜਦੋਂ ਤੁਸੀਂ ਇਹ ਸੁਣੋ ਅਤੇ ਤੁਹਾਨੂੰ ਜੇ ਅੱਜ ਮਜ਼ਾ ਆਇਆ ਹੋਵੇ, ਤੁਸੀਂ ਉਸ ਸਪੀਚ ਵੱਲ ਵੀ ਜ਼ਰੂਰ ਜਾਣਾ। ਉਹ ਸਪੀਚ ਦੇ ਅੰਦਰ ਨਾ ਉਹ ਗੱਲ ਕਰਦਾ 54% ਮੈਂਟੈਲਿਟੀ ਕਰਕੇ ਨਾਮ ਹੈ, ਉਹ ਕਹਿੰਦਾ ਮੈਂ ਆਪਣੀ ਲਾਈਫ ਦੇ ਅੰਦਰ ਨਾ ਆਪਣੇ ਜਿੰਨੇ ਵੀ ਟੈਨਿਸ ਮੈਚਸ ਖੇਡੇ ਆ, ਐਂਡ ਉਹ ਬੰਦੇ ਨੇ 20 ਗ੍ਰੈਂਡ ਸਲੈਮ ਜਿੱਤੇ ਨੇ, ਇਟਸ ਅ ਹਿਊਜ ਥਿੰਕ, ਜਦ ਤੱਕ ਉਹ ਖੇਡਿਆ ਉਹਦੇ ਬਰਾਬਰ ਦਾ ਕੋਈ ਨਹੀਂ ਸੀ। ਕਹਿੰਦਾ ਮੈਂ ਸਿਰਫ 54% ਪੁਆਇੰਟ ਜਿੱਤੇ ਆਪਣੀ ਲਾਈਫ 'ਚ, 46% ਪੁਆਇੰਟ ਹਾਰਿਆ ਮੈਂ, ਪਰ ਉਹ ਜਿਹੜੇ 54% ਮੈਂ ਪੁਆਇੰਟ ਜਦੋਂ ਜਦੋਂ ਜਿੱਤੇ ਆ ਉਹ ਬਹੁਤ ਜ਼ਿਆਦਾ ਮੇਜਰ ਸੀਗੇ ਉਸ ਮੈਚਸ ਦੇ ਮੋੜ 'ਚ ਜਿਨ੍ਹਾਂ ਨੇ ਮੈਨੂੰ ਇੰਨੇ ਸਾਰੇ ਮੈਚਸ ਜਿਤਾਏ। ਕਿ ਅਲਟੀਮੇਟ ਪੁਆਇੰਟ ਇਹ ਹੈ, ਕਿਉਂਕਿ ਆਪਾਂ ਸਪੋਰਟਸ ਨੂੰ ਇਸ ਕਰਕੇ ਐਗਜ਼ਾਮਪਲ ਲੈ ਲੈਂਦੇ ਕਿ ਸਪੋਰਟਸ ਦੇ ਅੰਦਰ ਸਬਜੈਕਟਿਵਿਟੀ ਬਹੁਤ ਹੀ ਨਹੀਂ ਹੁੰਦੀ, ਹੈ ਨਾ, ਓਬਜੈਕਟਿਵਿਟੀ ਹੈ। ਹੁਣ ਜੇ ਕਿਸੇ ਟੀਮ ਨੇ 350 ਮਾਰਿਆ, ਅਗਲੀ ਨੇ ਜੇ 351 ਮਾਰਤਾ ਮਾਰਤਾ, ਗੱਲ ਖਤਮ, ਤੁਸੀਂ ਇਹ ਨਹੀਂ ਕਹਿ ਸਕਦੇ 350 ਵਾਲਾ ਤਾਂ ਬਹੁਤ ਵਧੀਆ ਖੇਡਿਆ, ਹਾਰ ਗਏ, ਯੂ ਕਾਂਟ ਹੈਲਪ ਇਟ। ਸਪੋਰਟਸ ਨੂੰ ਇਸੇ ਕਰਕੇ ਆਪਾਂ ਇੱਧਰ ਐਗਜ਼ਾਮਪਲ 'ਚ ਲੈਂਦੇ ਕਿ ਜਸਟ ਟੂ ਸ਼ੋ ਕਿ ਜੋ ਪ੍ਰੋਡਕਟਿਵਿਟੀ ਨਾ ਬੰਦੇ ਦੀ, ਉਹ ਉਹਦੇ ਕੁੱਲ ਮਿਲਾ ਕੇ ਜੋ ਟਾਈਮ ਕਰ ਟਾਈਮ ਆਪਣੇ ਦਿੰਦਾ ਪਿਆ ਆਪਣੇ ਕੰਮ ਨੂੰ, ਐਂਡ ਕੰਮ ਨੂੰ ਮੈਂ ਇਹੀ ਨਹੀਂ, ਚਲੋ ਜੋ ਇੱਕ ਤਾਂ ਕਿੱਤਾ ਹੁੰਦਾ, ਇੱਕ ਹੋਰ ਕੰਮ ਹੁੰਦਾ ਨਾ, ਤੁਹਾਡੀ ਫੈਮਿਲੀ ਲਾਈਫ ਹੈ, ਹੈ ਨਾ, ਮੇ ਬੀ ਯੂ ਗੋ ਟੂ ਜਿਮ, ਹੈ ਨਾ, ਤੁਹਾਨੂੰ ਜਿਮ ਕਰਨ ਦਾ ਸ਼ੌਕ ਹੈ, ਤੁਹਾਡੀ ਕੋਈ ਹੋਬੀ ਹੈ ਗਾਣੇ ਗਾਉਣ ਦਾ, ਗਿਟਾਰ ਸਿੱਖ ਰਹੇ ਹੋ, ਵਟ ਐਵਰ ਯੋਰ, ਹੈ ਨਾ, ਆਪਣਾ ਤੁਹਾਡਾ ਹੈ ਨਾ ਹੋ ਸਕਦਾ, ਰੁਚੀ ਹੋ ਸਕਦੀ, ਹੋਬੀ ਹੋ ਸਕਦੀ, ਹੈ ਨਾ, ਉਹਦੇ ਅੰਦਰ ਤੁਸੀਂ ਪ੍ਰੋਡਕਟਿਵ ਨਾ ਕੁਛ ਮਿੰਟਾਂ ਲਈ ਹੁੰਦੇ ਹੋ ਜਾਂ ਕੁਛ ਘੰਟਿਆਂ ਲਈ ਹੁੰਦੇ ਹੋ, ਬਟ ਇੱਕ ਮੀਡੀਓਕਰ ਅਤੇ ਇੱਕ ਐਕਸੀਲੈਂਟ, ਇਹ ਵਾਲੀ ਬੰਦਿਆਂ ਦੇ ਅੰਦਰ ਨਾ ਉਸ ਚੀਜ਼ ਨੂੰ ਲੈ ਕੇ ਇੱਕੋ ਹੀ ਫਰਕ ਹੁੰਦਾ ਕਿ ਉਹ ਜਿਹੜੇ ਉਹ 20-25 ਮਿੰਟ ਦਾ ਫੋਕਸ ਹੁੰਦਾ ਨਾ ਉਹਦਾ, ਉਹ ਬਹੁਤ ਇੰਟੈਂਸਿਟੀ ਵਾਲਾ ਹੁੰਦਾ, ਉਹਦੀ ਇੰਟੈਂਸਿਟੀ ਬਹੁਤ ਹਾਈ ਹੁੰਦੀ ਆ,
1: ਇੱਦਾਂ ਹੀ ਆ, ਹੈ ਨਾ, ਕਿਉਂਕਿ ਪੀਕ ਕਹਿ ਸਕਦੇ ਹੋ ਪੀਕ ਟਾਈਮ। ਹੁਣ ਤੁਸੀਂ ਵਧੀਆ ਐਗਜ਼ਾਮਪਲ ਦਿੱਤੀ ਸਪੋਰਟਸ ਦੀ, ਕਿਉਂਕਿ ਜੇ ਆਪਾਂ ਸਪੋਰਟਸ ਵਾਲੀ ਵੇਖ ਲਈਏ, ਕ੍ਰਿਕਟ ਦੀ ਐਗਜ਼ਾਮਪਲ ਲੈ ਲਓ ਕਿ ਇੱਕ ਜਾਂ ਜੇ ਪਹਿਲੇ ਬੈਟਸਮੈਨ ਦੀ ਗੱਲ ਕਰੀਏ ਜਾਂ ਗਰਾਊਂਡਾਂ, ਆਪਾਂ ਨੂੰ ਪਤਾ ਹੀ ਆ ਵੀ ਦੂਰ ਦੂਰ ਲੌਂਗ ਔਨ ਲੌਂਗ ਆਫ, ਏਡੀ ਏਡੀ ਲੰਮੀਆਂ ਅਜੇ ਦੀਆਂ ਨੇ ਸਟਰੇਟ, ਮੰਨ ਲਓ ਵੀ ਬਾਉਂਡਰੀਜ਼ ਵੱਡੀਆਂ ਨੇ। ਹੁਣ ਉਹਦੇ ਵਿੱਚ ਕੀ ਹੈ ਕਿ ਜਿਹੜੇ ਨਵੇਂ ਬੈਟਸਮੈਨ ਹੀ ਮੈਂ ਕਹੂੰਗਾ ਕਿ ਜਿਹੜੇ ਹੁਣ ਆਏ ਨੇ, ਉਹਨਾਂ ਦਾ ਤੁਸੀਂ ਵੇਖਿਆ ਹੋਊਗਾ ਸ਼ਾਰਟ ਸਿਲੈਕਸ਼ਨ ਜਿਹੜੀ ਕਿ ਉਹ ਬੈਕ ਸਾਈਡ 'ਤੇ ਖੇਡਦੇ ਨੇ, ਜਿੱਦਾਂ ਮੰਨ ਲਓ ਕੀਪਰ ਦੇ ਲਾਗੋ ਕੱਢਤੀ, ਹੈ ਨਾ, ਚੌਕਾ ਮਾਰਤਾ ਜਾਂ ਪਿੱਛੇ ਨੂੰ ਸ਼ਾਰਟ ਖੇਡੇ,
0: ਉਹ ਪੈਡਲ ਸਵੀਪ
1: ਜਿਹਨੂੰ ਕਹਿ ਦਿੰਦੇ ਹਾਂ, ਉਹਦੇ 'ਚ ਇਹ ਹੈ ਕਿ ਸਮਾਰਟ ਵਰਕ ਹੋ ਗਿਆ ਉਹ, ਕਿ ਤੁਸੀਂ ਸ਼ਾਰਟ ਮਾਰਨਾ ਟੈਕਨੀਕ ਆ, ਪਰ ਉਹਨੂੰ ਯੂਜ਼ ਕਿੱਦਾਂ ਕਰਨਾ ਵਾ ਸਮਾਰਟਲੀ, ਕਿ ਨਾ ਜ਼ਿਆਦਾ ਜ਼ੋਰ ਵੀ ਨਾ ਲਾਉਣਾ ਪਵੇ ਅਤੇ ਟਾਈਮਿੰਗ ਵੀ ਥੋੜ੍ਹੀ ਬਹੁਤੀ ਉੱਤੇ ਥੱਲੇ ਹੋ ਜਾਵੇ ਅਤੇ ਉਹ ਚੱਲ ਜਾਂਦੀ ਆ, ਕਿਉਂਕਿ ਉਹਦੇ ਲਾਗੇ ਬਾਉਂਡਰੀ ਵੀ ਬਹੁਤ ਜ਼ਿਆਦਾ ਨੇੜੇ ਆ, ਅਤੇ ਜਿਹੜਾ ਫੀਲਡਰ ਆ ਉਹ ਵੀ ਉੱਥੇ ਘੱਟ ਚਾਂਸ ਹੁੰਦੇ ਜਾਂ ਉੱਥੇ ਜ਼ਿਆਦਾਤਰ ਨਹੀਂ ਹੁੰਦਾ, ਕਿਉਂਕਿ ਮਿਨੀਮਮ ਚਾਂਸ ਕਿ ਕੋਈ ਪਿੱਛੇ ਮਾਰੂ, ਹੈ ਨਾ,
0: ਐਬਸੋਲੂਟਲੀ ਰਾਈਟ।
1: ਪਰ ਉਹਦੇ ਵਿੱਚ ਤੁਸੀਂ ਇਹ ਵੇਖੋ ਕਿ ਕਜਾ ਮੈਂ ਉੱਥੇ ਖਲੋਤੇ ਸਿੱਧਾ ਟਰਾਈ ਕਰਦੇ ਰਹਿਣਾ ਵੀ ਕਿਹੜੇ ਵੇਲੇ ਲੌਗ ਆਫ ਪਾਰ ਕਰੂਗੀ ਅਤੇ ਫਿਰ ਮੇਰਾ ਛੱਕਾ ਜਾ ਕੇ ਵੱਜੂਗਾ ਅਤੇ ਕਿਹੜੇ ਵੇਲੇ ਮੈਂ ਹੌਲੀ ਜਿਹੀ ਪਿੱਛੇ ਨੂੰ ਛੱਕਾ ਮਾਰ ਦੇਣਾ, ਮਤਲਬ ਉਹ ਇੱਕ ਨਿੱਕੀ ਜਿਹੀ ਚੀਜ਼ ਹੈ। ਹੁਣ ਤੁਸੀਂ ਵੇਖੋਗੇ ਰਿਸ਼ਭ ਪੰਤ ਕਿੰਨਾ ਜ਼ਿਆਦਾ ਸਮਾਰਟਲੀ ਖੇਡਦਾ, ਸੂਰਿਆ ਕੁਮਾਰ ਯਾਦਵ ਸਮਾਰਟਲੀ ਖੇਡਦਾ ਵਾ ਪਿੱਛੇ ਨੂੰ, ਕਈ ਕਈ ਵਾਰ ਆ ਵੀ ਆਪਣੇ ਅਭਿਸ਼ੇਕ ਹੋਣੀ,
0: ਅਭਿਸ਼ੇਕ ਹੋਣੀ ਬਹੁਤ ਸੋਹਣਾ ਖੇਡਦੇ,
1: ਉਸ ਟੈਕਨੀਕ ਯੂਜ ਕਰਦੇ ਨੇ,
0: ਏਬੀ ਡਿਵਿਲੀਅਰਸ
1: ਕੀ ਲਾ ਲਓ, ਹਾਂ, ਏਬੀ ਡਿਵਿਲੀਅਰਸ ਇਜ਼ ਵਨ ਆਫ ਦਾ ਬੈਸਟ, ਜਿਹਨੂੰ 360 ਡਿਗਰੀ ਪਲੇਅਰ ਕਿਹਾ ਜਾਂਦਾ ਸੀ, ਕਿ ਗਰਾਊਂਡ ਦੇ ਵਿੱਚ ਕਿਸੇ ਵੀ ਕੋਨੇ ਤੇ ਮਾਰਨੀ ਆ ਤੇ ਹੀ ਕੈਨ ਡੂ ਇਟ, ਉਹ ਵੀ ਇੱਕ ਸਮਾਰਟ ਸੀਗਾ ਕਿ ਜਿੱਧਰ ਨੂੰ ਲੱਗ ਜਿੱਧਰ ਨਹੀਂ ਫਿਲਡਰ ਹੈਗਾ ਹੌਲੀ ਜਿਹੀ ਪਿੱਛੇ ਨੂੰ ਮਾਰਤੀ,
0: 31-32 ਬਾਲਾਂ 'ਚ ਸੈਂਚਰੀ ਮਾਰੀ ਹੋਈ ਹੈ ਉਹਨੇ, ਫਾਸਟੈਸਟ ਸੈਂਚਰੀ ODI ਕ੍ਰਿਕਟ ਦੀ, ਦੇਖਣ ਵਾਲੀ ਇਨਿੰਗ ਹੈ, ਹੈ ਨਾ। ਮੈਂ ਨਾ ਏਬੀ ਡਿਵਿਲੀਅਰਸ ਦੀ ਪੂਰੀ ਜੀਵਨੀ ਪੜ੍ਹੀ ਆ, ਅਤੇ ਨਾ ਉਹ ਕੁਛ 450 ਪੰਨੇ ਦੀ ਜੇ ਕਿਤਾਬ ਹੈ ਨਾ, ਉਹਦੇ ਅੰਦਰ ਉਹਨੇ ਨਾ 250 ਤੋਂ 300 ਪੰਨੇ ਨਾ ਉਹਨੇ ਬਸ ਇਹ ਦੱਸਿਆ ਕਿ ਉਹਦੇ ਅੰਦਰ ਗ੍ਰੈਟੀਟਿਊਡ ਕਿਉਂ ਹੈ ਇੰਨਾ ਜ਼ਿਆਦਾ, ਉਹ ਗ੍ਰੇਟਫੁਲ ਬਹੁਤ ਹੈ ਚੀਜ਼ਾਂ ਨੂੰ ਲੈ ਕੇ, ਐਂਡ ਇੱਕ ਉਹਦੀ ਜਿਹੜੀ ਜਿਸ ਚੀਜ਼ ਕਰਕੇ ਉਹ ਬਿਲਕੁਲ ਵੱਖਰਾ ਬਾਕੀਆਂ ਨਾਲੋਂ, ਐਂਡ ਆਪਾਂ ਉਹਦੇ 'ਤੇ ਹੀ ਆ ਜਾਂਦੇ ਕਿ ਉਹ ਬੰਦੇ ਦਾ ਜਿਹੜਾ ਫੋਕਸ ਟਾਈਮ ਆ ਉਹ ਕਿਸ ਤਰ੍ਹਾਂ ਹਾਈ ਇੰਟੈਂਸਿਟੀ ਕਿੱਦਾਂ ਜਾਂਦਾ। ਉਹ ਕਹਿੰਦਾ ਮੈਂ ਜਦੋਂ ਬੈਟਿੰਗ ਸਟਾਂਸ ਲੈਂਦਾ ਨਾ, ਕੋਚ ਨੇ ਕੀ ਸਿਖਾਇਆ, ਕੋਚ ਨੇ ਸਿਖਾਇਆ ਬਾਲ ਬਾਹਰ ਆਉਂਦੀ ਪਈ ਆਫ ਸਾਈਡ ਵੱਲ ਨੂੰ ਆਉਂਦੀ ਪਈ ਹੈ ਤੇ ਆਫ ਨੂੰ ਮਾਰੋ, ਲੈਗ ਨੂੰ ਆਉਂਦੀ ਪਈ ਲੈਗ ਨੂੰ ਮਾਰੋ
1: ਜੀ,
0: ਹੈ ਨਾ। ਤੇ ਫਿਰ ਦੂਸਰਾ ਕੀ ਹੈ, ਦੂਸਰਾ ਹੈ ਕਿ ਉਹ ਕਹਿੰਦਾ ਮੈਂ ਜਦੋਂ ਬੈਟਿੰਗ ਸਟਾਂਸ ਲੈਂਦਾ ਨਾ, ਕੋਚ ਨੇ ਕੀ ਸਿਖਾਇਆ, ਕੋਚ ਨੇ ਸਿਖਾਇਆ ਬਾਲ ਬਾਹਰ ਆਉਂਦੀ ਪਈ ਆਫ ਸਾਈਡ ਵੱਲ ਨੂੰ ਆਉਂਦੀ ਪਈ ਹੈ ਤੇ ਆਫ ਨੂੰ ਮਾਰੋ, ਲੈਗ ਨੂੰ ਆਉਂਦੀ ਪਈ ਲੈਗ ਨੂੰ ਮਾਰੋ
1: ਜੀ,
0: ਹੈ ਨਾ। ਤੇ ਫਿਰ ਦੂਸਰਾ ਕੀ ਹੈ, ਦੂਸਰਾ ਹੈ ਕਿ ਬਾਲ ਜੇ ਪਿੱਛੇ ਨੂੰ ਟੱਪਾ ਲੈਂਦੇ ਪਈ ਤਾਂ ਪਿਛਲਾ

0: ਪੈਰ ਪਿੱਛੇ ਕਰੋ, ਬੈਕ ਫੁੱਟ ਤੇ ਮਾਰੋ, ਅੱਗੇ ਨੂੰ ਆ ਰਹੀ ਤਾਂ ਅਗਲਾ ਪੈਰ ਅੱਗੇ ਕਰੋ, ਫਰੰਟ ਫੁੱਟ ਤੇ ਡਰਾਈਵ ਕਰੋ, ਐਬਸੋਲੂਟ ਰਾਈਟ, ਇੱਦਾਂ ਹੀ ਹੈ ਨਾ। ਕਹਿੰਦਾ ਮੈਂ ਸ਼ੁਰੂਆਤੀ ਕਰੀਅਰ ਚ ਨਾ ਇਹ ਚੀਜ਼ਾਂ ਕਰਦਾ ਰਿਹਾ ਐਂਡ ਆਈ ਵਾਜ਼ ਗੁੱਡ, ਤਾਂ ਇੰਟਰਨੈਸ਼ਨਲ ਚ ਆ ਗਿਆ ਮੈਂ, ਹੈ ਨਾ। ਪਰ ਮੈਨੂੰ ਨਾ ਮੈਨੂੰ ਜੋ ਮੇਰੇ ਅੰਦਰ ਕੀੜਾ ਸੀ ਨਾ ਕਿ ਯਾਰ ਕੁਛ ਅਲੱਗ ਕਰਕੇ ਦਿਖਾਣਾ, ਕਹਿੰਦਾ ਮੈਂ ਉਹ ਚੀਜ਼ ਹੀ ਹਟਾ ਦਿੱਤੀ। ਕਹਿੰਦਾ ਹੁਣ ਜਦੋਂ ਵੀ ਬੋਲਰ ਆਉਂਦਾ ਨਾ ਮੇਰੇ ਅੱਗੇ ਤਾਂ ਹੀ ਉਹ ਸਾਰੇ ਸ਼ਾਟ ਮਾਰ ਪਾਇਆ। ਕਹਿੰਦਾ ਜਦੋਂ ਬੋਲਰ ਬੋਲਿੰਗ ਕਰਨ ਆ ਰਿਹਾ ਨਾ ਉਹਨੇ ਰਨਅਪ ਨਹੀਂ ਲਿੱਤਾ, ਮੈਂ ਮੰਨ ਲਿਆ ਆਪਣੇ ਮਾਇੰਡ ਦੇ ਅੰਦਰ ਕਿ ਮੈਂ ਲੈਗ ਤੇ ਹੀ ਮਾਰਨਾ ਸ਼ਾਟ, ਬਾਲ ਜਿੱਥੇ ਮਰਜ਼ੀ ਆਏ, ਕਹਿੰਦਾ ਮੈਂ ਲੈਗ ਤੇ ਹੀ ਮਾਰਨਾ। ਦੈਟ ਇਜ਼ ਵਾਈ ਉਹ ਕਦੀ ਮਤਲਬ ਉਹ ਵਾਈਡ ਵਾਲੇ ਪਾਸੇ ਵੀ ਚੱਲ ਜਾਂਦਾ ਸੀ ਕਿਉਂਕਿ ਮਾਇੰਡ ਆ। ਹੁਣ ਉਹ ਬੰਦਾ ਚੇਸ ਕਰ ਰਿਹਾ ਬਾਲ ਨੂੰ ਕਿ ਮੈਂ ਤੈਨੂੰ ਇੱਧਰ ਨੂੰ ਮਾਰਨਾ। ਫਿਰ ਕਹਿੰਦਾ ਮੈਂ ਆਪਣੀ ਕਲਾਈ ਤੇ ਇੰਨਾ ਜ਼ਿਆਦਾ ਕੰਮ ਕੀਤਾ, ਆਪਣੀ ਹੈਂਡ ਤੇ ਆਈ ਕੋਆਰਡੀਨੇਸ਼ਨ ਤੇ ਇੰਨਾ ਕੰਮ ਕੀਤਾ, ਪਾਵਰ ਹਿਟਿੰਗ ਤੇ ਇੰਨਾ ਕੰਮ ਕੀਤਾ ਕਿ ਹੁਣ ਜੇ ਮੈਨੂੰ ਪਤਾ ਕਿ ਮੈਂ ਲੈਗ ਤੇ ਮਾਰਨਾ ਤੇ ਮੈਂ ਇੱਥੋਂ ਨਹੀਂ ਮਾਤ ਖਾ ਸਕਦਾ ਕਿ ਉੱਥੇ ਪੰਜ ਫੀਲਡਰ ਖੜੇ ਸੀਗੇ। ਫਿਰ ਮੈਂ ਖੇਡਣਾ ਇਸ ਹਿਸਾਬ ਨਾਲ ਕਿ ਮੇਰੀ 65-70 meters ਪਾਰ ਜਾਣੀ ਚਾਹੀਦੀ ਬਾਲ,
1: ਫੀਲਡਰ ਦਾ ਪਤਾ ਨਾ ਲੱਗੇ।
0: ਹਾਂ ਕਿ ਫੀਲਡਰ ਦਾ ਤਾਂ ਰੋਲ ਹੀ ਨਹੀਂ ਨਾ ਕੋਈ, ਫੀਲਡਰ ਆ 6 feet ਦਾ, ਹੱਥ ਮਿਲਾ ਕੇ ਹੋ ਜਾਏਗਾ 7 feet ਦਾ। ਮੇਰੀ ਹਾਈਟ 10 feet ਉੱਪਰ ਹੋਣੀ ਚਾਹੀਦੀ ਹੈ ਐਂਡ 65 meters ਪਲੱਸ ਜਾਣਾ ਚਾਹੀਦਾ। ਐਂਡ ਦੈਟ ਗਾਏ ਮੇਡ ਵਟ 18,000-19,000 ਇੰਟਰਨੈਸ਼ਨਲ ਰਨਸ ਕਿਊਮੂਲੇਟਿਵਲੀ। ਅੱਛਾ ਉਹੀ ਬੰਦਾ ਜਿਹੜਾ ਜਦੋਂ ਟੈਸਟ ਮੈਚ ਖੇਡਣ ਆਉਂਦਾ ਇੰਡੀਆ ਤੇ ਉਹ 300 balls 'ਚ 4 runs ਮਾਰਦਾ ਕਿਉਂਕਿ ਉਹ ਤਦ ਕਰਨਾ ਚਾਹੁੰਦਾ ਪਿਆ, ਹੈ ਨਾ, ਮੈਚ ਡਰਾ ਕਰਨ ਦੀ ਕੋਸ਼ਿਸ਼ ਹੈ। ਬਟ ਉਹਦੇ ਅੰਦਰ ਵੀ ਸ਼ੈਲੀ ਉਹੀ ਹੈ ਕਿ ਮਾਇੰਡ 'ਚ ਬਣਾ ਲਿਆ ਮੈਂ ਤਾਂ ਇੱਦਾਂ ਹੀ ਖੇਡੂੰਗਾ। ਸੋ ਸਮਟਾਈਮਸ, ਥੈਂਕਸ ਫੋਰ ਦਿਸ ਐਗਜ਼ਾਮਪਲ, ਨਾਈਸ ਬਲਕਿਰਤ। ਸਮਟਾਈਮਸ ਲਾਈਫ ਦੇ ਅੰਦਰ ਸਾਨੂੰ ਨਾ ਪਹਿਲੀ ਇੱਕ ਚੀਜ਼ ਨਜਿੱਠ ਲੈਣੀ ਚਾਹੀਦੀ ਆ ਕਿ ਇਹਨੂੰ ਤਾਂ ਮੈਂ ਇੱਦਾਂ ਹੀ ਕਰੂੰ।
1: ਸਹੀ ਆ, ਆਪਣੇ ਤਰੀਕੇ ਨਾਲ,
0: ਹਾਂ, ਚੀਜ਼ ਨੂੰ, ਚੀਜ਼ ਦਾ ਤਰੀਕਾ ਨਾ ਫੋਲੋ ਕਰੋ, ਆਪਣੇ ਤਰੀਕੇ ਦੇ ਨਾਲ ਚੀਜ਼ ਨੂੰ ਢਾਲੋ।
1: ਹਾਂ, ਤੇ ਸ਼ਾਇਦ ਇੱਕ ਗੱਲ ਦੱਸਾਂ, ਜੇ ਇਦਾਂ ਕਰਨ ਲੱਗੋ ਨਾ ਤੇ ਅਸਲੀ ਪ੍ਰੋਡਕਟੀਵਿਟੀ ਫੇਰ ਹੀ ਆਉਣੀ ਜੇ।
0: ਫੈਕਟ ਆ, ਫੈਕਟ ਆ, ਫੈਕਟ ਆ, ਐਬਸੋਲੂਟਲੀ ਰਾਈਟ।
1: ਤੁਸੀਂ ਕਿਸੇ ਦੀਆਂ ਪੈੜਾਂ ਤੇ ਤੁਰ ਸਕਦੇ ਹੋ, ਪਰ ਜੇ ਤੁਸੀਂ ਆਪਣਾ ਕੋਈ ਰਾਹ ਬਣਾਉਣਾ ਤੇ ਤੁਹਾਨੂੰ ਆਪਣੀਆਂ ਪੈੜਾਂ ਵੱਖਰੀਆਂ ਕਰਨੀਆਂ ਪੈਣੀਆਂ। ਜੇ ਤੁਸੀਂ ਉਹਦੇ ਮਗਰ ਮਗਰ ਤੁਰੋ ਤੇ ਇਹਦਾ ਮਤਲਬ ਕਿ ਤੁਸੀਂ ਉੱਥੇ ਹੀ ਪਹੁੰਚਣਾ ਜਿੱਥੇ ਉਹ ਪਹੁੰਚਿਆ। ਜੇ ਤੁਸੀਂ ਆਪਣਾ ਵੱਖਰਾ ਰਾਹ ਕਿਤੇ ਬਣਾਉਣਾ ਪਹੁੰਚਣ ਲਈ ਤੇ ਤੁਹਾਨੂੰ ਫਿਰ ਥੋੜ੍ਹਾ ਜਿਹਾ ਇੱਧਰ ਉੱਧਰ ਕਰਨਾ ਪੈਣਾ।
0: ਕਿਆ ਬਾਤ ਹੈ, ਮੇਰੇ ਖਿਆਲ ਨਾਲ ਨਾ ਸਾਡੀ ਗੱਲ ਨੂੰ ਨਾ ਹਾਮੀ ਪਤਾ ਹੋਰ ਕੌਣ ਭਰੇਗਾ,
1: ਕੋਈ ਸਿੰਗਰ ਹੀ ਭਰੂਗਾ।
0: ਸਾਡੀ ਬੜੀ ਜਾਣ ਪਛਾਣ ਆ ਜੀ, ਇਸ ਕਰਕੇ ਆਪਾਂ ਨਾ ਥੋੜ੍ਹਾ ਜਿਹਾ ਪਾਣੀ ਪੂਣੀ ਪੀ ਲਈਏ। ਜੇ ਤੁਹਾਨੂੰ ਗੱਲ ਹਜੇ ਵੀ ਨਹੀਂ ਸਮਝ ਆ ਰਹੀ ਨਾ ਹਜਮ ਹੋ ਰਹੀ ਤਾਂ ਫਿਰ ਮੈਨੂੰ ਲਾ
1: ਕੇ ਸਮਝਾਉਂਦੇ ਤੁਹਾਨੂੰ।
0: ਨਹੀਂ ਨਹੀਂ, ਤੁਹਾਨੂੰ ਆ ਬਾਈ ਜੀ ਸਮਝਾ ਦੇਣਗੇ ਆਪਣੇ ਅਰਜਨ ਬਾਈ ਜੀ।
1: ਅਰਜਨ,
0: ਸੁਣੋ ਕੀ ਕਹਿੰਦੇ ਆ।

0: ਕਿੱਦਾਂ ਕਿੱਦਾਂ ਕੀ ਹਾਲ ਚਾਲ ਨੇ ਸਾਰਿਆਂ ਦੇ ਰੇਡੀਓ ਹਾਂਜੀ 1674 AM ਤੇ ਤੁਸੀਂ ਸੁਣ ਰਹੇ ਹੋ ਬੋਇਜ਼ ਮੀਟਅਪ ਦਾ ਵਧੀਆ ਜਿਹਾ ਘੈਂਟ ਜਿਹਾ ਐਪੀਸੋਡ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ ਉਰਫ ਬਨੀ, ਇਹ ਜਵਾਨੀ ਹੈ ਦਵਾਨੀ ਵਾਲਾ ਬਨੀ ਨਹੀਂ, ਜਿਹੜਾ ਉੱਡਣਾ ਚਾਹਤਾ ਹੈ, ਗਿਰਨਾ ਚਾਹਤਾ, ਬਸ ਰੁਕਣਾ ਨਹੀਂ ਚਾਹਤਾ।
1: ਨਹੀਂ ਰੁਕੇਂਗੇ, ਨਹੀਂ ਝੁਕੇਂਗੇ,
0: ਕੀ ਬਾਤ, ਮੇਰੇ ਫੈਜ਼
1: ਤਭੀ ਰੁਕੇਂਗੇ ਜਬ ਮੁਕੇਂਗੇ।
0: ਨਹੀਂ ਨਹੀਂ, ਸਾਨੂੰ ਰੋਕਣ ਵਾਲੇ ਬਹੁਤ ਨੇ,
1: ਬਾਰਿਸ਼ ਕਾ ਮੌਸਮ ਹੈ, ਹਮ ਬਾਹਰ ਨਹੀਂ ਸੁਕੇਂਗੇ।
0: ਭਰਾਵਾ ਸੱਚੀ ਮੀਂਹ ਪੈਣ ਡਿਆ। ਅੱਛਾ ਵਾਹ, ਕੀ ਬਾਤ ਹੈ। ਹਾਂ ਅੱਜ ਮੈਂ ਹੀ ਸਗੋਂ ਸਵੇਰੇ ਕੀਤਾ ਸੀ, ਵੈਦਰ ਤਾਂ ਕਹਿੰਦਾ ਕਿ ਅੱਜ ਸਾਰੇ ਪਾਸੇ ਮੀਂਹ ਓ ਮੀਂਹ ਆ, ਪਰ ਹਾਂ ਬਈ ਤੁਸੀਂ ਪਤਾ ਨਹੀਂ ਕਦੋਂ ਸੁਣ ਰਹੇ ਹੋ, ਇਹ ਨਾ ਸੋਚੋ ਕਿ ਬੇਵਕੂਫ
2: ਓਕੇ।
0: ਹਾਂ ਕੀ ਮੀਂਹ ਦਾ ਵਕਤ ਹੀ ਰਹਿੰਦਾ।
2: ਹਾਂ ਕੀਪ ਕਾਮ ਸਟੇ ਹੈਪੀ,
0: ਵਾਹ,
2: ਇਫ ਦ ਵੈਦਰ ਇਜ਼ ਪ੍ਰੀ ਰੇਨ ਗੈਟ ਅ ਕਾਫੀ ਐਂਡ ਹੈਵ ਅ ਕੁਕੀ ਵਿਦ ਦੈਟ। ਭਰਾਵਾ ਮੈਂ ਕਹਿਣ ਡਿਆ ਵਾਂ ਕਿ ਜੇ ਮੀਂਹ ਪੈਣ ਡਿਆ ਤੇ ਕਾਫੀ ਲਓ, ਬਿਸਕੁਟ ਖਾਓ ਨਾਲ,
0: ਠੀਕ ਹੈ,
2: ਤੁਹਾਨੂੰ ਪੰਜਾਬੀ ਹੀ ਦੱਸਣਾ ਪੈਂਦੀ ਹੈ।
0: ਨਹੀਂ ਥੈਂਕ ਯੂ ਆਈਲੈਟਸ
2: ਬਹੁਤ
0: ਵੀਅਰਡ ਨੀ ਆ, ਤੁਹਾਨੂੰ ਕਮਰੇ ਜਿਹੇ ਚ ਲੈ ਜਾਂਦੇ ਤੇ ਸਾਹਮਣੇ ਬੰਦਾ ਕੋਈ ਨੀ ਬੈਠਾ, ਮਤਲਬ ਜਦੋਂ ਮੈਂ ਕੀਤਾ ਸੀ ਤੇ ਸਾਹਮਣੇ ਕੰਪਿਊਟਰ ਚ ਪ੍ਰਧਾਨ ਜੀ ਬੈਠੇ ਪਏ ਆ।
2: ਉਹ ਫਿਰ ਵੀਰ ਤੁਸੀਂ ਪੀਟੀ ਕੀਤੀ ਆ?
0: ਨਹੀਂ ਮੈਂ ਆਇਲਸ ਕੀਤਾ।
2: ਉਹ ਫਿਰ ਕੰਪਿਊਟਰ ਤੇ ਕਿਹੜੇ ਪ੍ਰਧਾਨ ਜੀ? ਉਹ ਤੁਸੀਂ
0: ਜਦੋਂ ਸਪੀਕਿੰਗ ਦਾ ਟੈਸਟ ਸੀਗਾ। ਹਾਂ ਸਪੀਕਿੰਗ ਦਾ ਟੈਸਟ, ਹਾਂ ਸੌਰੀ ਸੌਰੀ, ਸਪੀਕਿੰਗ ਦਾ ਟੈਸਟ ਜਦੋਂ ਸੀਗਾ।
2: ਹਾਂ
0: ਮੈਂ ਕਿਹਾ ਯਾਰ ਇਹ ਤਾਂ ਕਨੈਕਸ਼ਨ ਨਹੀਂ ਬਣਿਆ ਬੰਦੇ ਦੇ ਨਾਲ।
2: ਸਪੀਕਿੰਗ ਵੱਖਰੇ ਥਾਂ ਤੇ ਹੁੰਦੀ ਹੈ ਤੇ ਬਾਕੀ ਤਿੰਨ ਟੈਸਟ ਜਿਹੜੇ ਉਹ ਸੇਮ ਜਗ੍ਹਾ ਤੇ ਹੋ ਜਾਂਦੇ। ਜਦੋਂ ਉੱਥੇ ਪਹੁੰਚੇ ਹੋਟਲ ਦੇ ਵਿੱਚ ਹੀ, ਇੱਕ ਰਣਜੀਤ ਐਵਨਿਊ ਹੋਟਲ ਹੀ, ਇੱਕ ਉੱਥੇ ਬਾਹਰ ਆਪਾਂ ਲਾਈਨ ਬਣਾ ਕੇ ਨਾ, ਕੁਰਸੀਆਂ ਲੱਗੀਆਂ ਹੁੰਦੀਆਂ ਸੀ ਆਊਟਸਾਈਡ ਹੀ, ਤਾਂ ਉੱਥੇ ਲਾਈਨ ਬਣਾ ਕੇ ਬੈਠੇ ਕੋਈ 10-15 ਜਾਣੇ ਬੈਠੇ, ਜਿਨ੍ਹਾਂ ਦੀ ਉਦਣ ਸਪੀਕਿੰਗ ਸੀ ਵੱਖਰੇ ਵੱਖਰੇ ਸਲੋਟਸ ਦੇ ਹਿਸਾਬ ਨਾਲ। ਕਾਫੀ ਬੰਦੇ ਉੱਥੇ ਆਉਂਦੇ ਆ ਜਿਹੜੇ ਸਪੀਕਿੰਗ ਲੈਂਦੇ, ਘੱਟੋ ਘੱਟ 5-7 ਬੰਦੇ ਉੱਥੇ ਆਏ ਹੋਣੇ। ਉਹਨਾਂ ਦੇ ਵਿੱਚੋਂ ਕੀ ਕਿ ਇੱਕ ਨਾ ਬੜਾ, ਜਿੱਦਾਂ ਹੁਣ ਜੇ ਮੈਂ ਅੱਜ ਤਾਂ ਤੁਹਾਨੂੰ 7-8 ਸਾਲ ਪੁਰਾਣੀ ਗੱਲ ਦੱਸਣ ਡਿਆ ਕਿ ਉਦੋਂ ਸਾਊਥ ਇੰਡੀਅਨ ਜਿਹੜੇ ਸੀਗੇ ਉਹ, ਮਤਲਬ ਇੱਕ ਤਾਂ ਹੁੰਦਾ ਨਾ ਕਿ ਥੋੜ੍ਹਾ ਮਤਲਬ ਐਕਸਪੈਂਸਿਵ ਕਹਿੰਦੇ ਆ ਕਿ ਥੋੜਾ ਲਗਜ਼ਰੀ ਜਿਹਾ ਸਾਊਥ ਇੰਡੀਅਨ, ਕਿ ਜਿਹੜਾ ਬੜੀ ਟੋਰ ਸ਼ੋਰ ਲਾ ਕੇ, ਹਨਾ ਵੀ ਐ ਗਲੇ 'ਚ ਸਮਾਨ ਪਾਇਆ ਵਾ, ਹੱਥ 'ਚ ਸਮਾਨ ਪਾਇਆ, ਵਾਲ ਵੂਲ ਜੇ ਸੈੱਟ ਕੀਤੇ, ਮਤਲਬ ਇੱਕ ਹੀਰੋ ਜੇ ਟਾਈਪ ਸਾਊਥ ਇੰਡੀਅਨ ਆਉਂਦਾ। ਉਹ ਗੱਡੀ 'ਚ ਉਤਰਦਾ ਬਿਲਕੁਲ ਦੇ ਬੂਹੇ ਦੇ ਸਾਹਮਣੇ ਮੇਨ ਦਰਵਾਜ਼ੇ ਦੇ ਤੇ, ਅਸੀਂ ਵੀ ਬੈਠੇ ਮੇਨ ਦਰਵਾਜ਼ੇ ਤੇ ਕਿਉਂਕਿ ਵੈਸੇ ਜਾਂਦੇ ਰਹੀਦਾ ਸੀ, ਤੇ ਉਹਦਾ ਜਿਹੜਾ ਸਿਕਿਉਰਿਟੀ ਗਾਰਡ ਸੀ ਹੋਟਲ ਦਾ ਉਹ ਆਪਣਾ ਵਾਕ ਵੀ, ਤੇ ਉਹ ਕਹਿੰਦਾ ਤੁਸੀਂ ਆਹ ਵਾਲੀ ਕੁਰਸੀਆਂ ਤੇ ਬਹੁ ਯਾਰ, ਤੇ ਉੱਥੇ ਮਤਲਬ ਮੈਂ ਇਕੱਲਾ ਨਹੀਂ ਗਿਆ, 7 ਜਾਣੇ ਅਸੀਂ ਮੇਰੀ ਸਪੀਕਿੰਗ ਦੇਣਗੇ। ਪੂਰੀ ਉੱਥੇ ਬਾਹਰ ਹਨਾ ਮਾਹੌਲ ਬਣਾਇਆ ਤੇ ਬੈਠੇ, ਉਹ ਆਇਆ ਤੇ ਅਸੀਂ ਸਾਰੇ ਉਹਦੇ ਵੱਲ ਵੇਖ ਕੇ ਉੱਚੀ ਉੱਚੀ ਹੱਸਣ ਲੱਗ ਪਏ ਵੀ ਹਨਾ ਡਿਸਕਲੇਮਰ ਦੇ ਦਿੰਦਾ ਵੀ ਉਦੋਂ ਨਿਆਣੇ ਨਹੀਂ ਸਮਝੀ, ਪਰ ਬੈਠ ਕੇ ਇੱਦਾਂ ਨੀ ਤੁਸੀਂ ਹੱਸਣਾ, ਪਰ ਹਾਸਾ ਨਿਕਲ ਗਿਆ ਸਾਡਾ ਸਾਰਿਆਂ ਦਾ। ਉੱਥੋਂ ਜੇ ਇਕੱਲਾ ਹੁੰਦਾ ਚੁੱਪ ਕਰਕੇ ਬੈਠਾ ਰਹਿੰਦਾ, ਜਦੋਂ 5-7 ਜਣੇ ਗਏ, ਇੱਕ ਨੇ ਵੀ ਚੁੱਕ ਕਹਿਤਾ ਵੀ ਆਹ ਵੇ ਓਏ ਕੌਣ ਆ ਗਿਆ, ਬਸ
0: ਫਿਰ
2: ਅੱਛਾ ਬੜਾ ਉੱਥੇ ਮਤਲਬ 15 ਮਿੰਟ ਉਹਨੇ ਨਾ ਵੇਖਿਆ ਭੈੜੀ ਜੀ ਨਹੀਂ ਆਉਣਾ ਸਾਡੇ ਵੱਲ ਤੇ ਅੰਦਰ ਚੱਲ ਗਿਆ। ਮੈਂ ਸੋਚਿਆ ਵੇਖੋ ਕਿੱਦਾਂ ਕਿੱਦਾਂ ਦੇ ਬੰਦੇ ਆਏ ਹਨਾ ਇੱਥੇ ਹੋਟਲ 'ਚ, ਅਸੀਂ ਅੰਦਰ ਗਏ, ਚਲੋ ਮੇਰੀ ਵਾਰੀ ਆ ਗਈ, ਆਵਾਜ਼ ਪੈ ਗਈ, ਉਹਨਾਂ ਨੇ ਫੋਨ ਫਾਨ ਜਿਹਾ ਮੇਰਾ ਰੱਖਿਆ ਵੀ ਆਹ ਚੀਜ਼ਾਂ ਹਨਾ, ਤੁਸੀਂ ਰੂਮ ਨੰਬਰ 12 ਚੋਂ ਚੱਲ ਜਾਓ ਵੀ ਤੁਹਾਡੀ ਸਪੀਕਿੰਗ ਆ। ਉੱਥੇ ਉਹ ਵੇਟ ਕਰ ਰਿਹਾ, ਪਤਾ ਨਹੀਂ ਕੀ ਨਾਮ ਲਿਆ, ਮੈਂ ਤਾਂ ਨਾਮ ਵੀ ਨਹੀਂ ਸੁਣਿਆ ਚੰਗੀ ਤਰ੍ਹਾਂ, ਵੀ ਕੌਣ ਵੇਟ ਕਰਦੇ ਆ। ਆਪਣਾ ਤੇ ਮੋਟਿਵ ਹੀ ਬਸ ਜਾ ਕੇ ਦੱਸ ਦੇਣਾ ਸਾਰਾ ਅੰਗਰੇਜ਼ੀ,
0: ਚਿੰਨ ਸਵਾਮੀ ਮੁੱਤੂ ਸਾਮ ਵੇਣੂ ਗੋਪਾਲ ਅਈਅਰ,
2: ਹਾਂ ਬੂਹਾ ਖੜਕਾਇਆ, ਇਦਾਂ ਦਾ ਕੁਛ ਦੱਸਿਆ ਹਨਾ, ਮੈਂ ਨਹੀਂ ਕੇਅਰ ਕੀਤੀ ਕੌਣ, ਮੈਂ ਬੂਹਾ ਖੜਕਾਇਆ ਤੇ ਉਹਨਾਂ ਨੇ ਸਿਖਾਇਆ ਹੁੰਦਾ ਸੀਗਾ ਕਿ ਇੱਦਾਂ ਨੀ ਕਿ ਐਵੇਂ ਮੂੰਹ ਚੁੱਕ ਕੇ ਅੰਦਰ ਚਲ ਜਾਣਾ, ਯੂ ਹੈਵ ਟੂ ਵੇਟ ਅੰਟਿਲ ਦੇ ਅਕਨੋਲੇਜ ਯੂ ਐਂਡ ਦੇ ਆਸਕ ਫੋਰ ਯੂ ਟੂ ਕਮ ਇਨ।
0: ਓਏ ਸਾਡੇ ਨਾਲ ਬੈਂਡ ਤੇ ਇੱਥੇ ਹੀ ਹੋ ਗਿਆ,
2: ਉੱਟ ਕੇ ਆਇਆ ਤੇ ਉਹਨੇ ਬੂਹਾ ਖੋਲਿਆ ਤੇ ਭਰਾਵਾ ਬੂਹਾ ਖੋਲਿਆ, ਮੈਂ ਵੇਖਿਆ ਉਹਨੇ ਮੇਰੇ ਵੱਲ ਵੇਖਿਆ, ਉਹ ਵੀ ਬੰਦਾ ਹੀ, ਮੈਂ ਤੇ ਸਮਝ ਗਿਆ ਉੱਤੇ, ਮੈਂ ਵੀ ਮੈਂ ਮਿੱਤਰਾ ਰੈਡੀ ਹੋ ਜਾ ਨੈਕਸਟ ਸਪੀਕ ਆਹ ਵਾਲਾ ਤੇ ਗਿਆ ਮੈਂ ਬਾਪੂ ਨੂੰ ਕਹਿਣਾ ਪੈਣਾ ਵੀ ਨਹੀਂ ਚਲੋ ਹੈ ਨਾ ਉਹ ਆਪਣੀ ਸਪੀਕਿੰਗ ਓਹਨੇ ਕੀਤੀ ਹੈਨਾ ਮਗਰ ਕ੍ਰਿਕਟ ਖੇਡਣ ਦੇ ਨਿਆਣੇ ਥੱਲੇ ਗਰਾਉਂਡ ਚ ਮੈਨੂੰ ਤਾਂ ਤੈਨੂੰ ਕੀ ਵਧੀਆ ਲੱਗਦਾ ਮੈਂ ਬਸ ਦ ਸੇਮ ਥਿੰਗ ਵਿੱਚ ਦੇ ਆਰ ਡੂਇੰਗ ਮਤਲਬ ਏਦਾਂ ਦੀ ਗੱਲਾਂ ਬਾਤਾਂ ਹੋਈਆਂ ਕਲੋਜ਼ ਅਪ ਹੋਇਆ ਜਾਣ ਲੱਗਾ ਉਹ ਮੈਨੂੰ ਕਹਿੰਦਾ ਯੇ ਗੁੱਡ ਮੈਨ ਨਾਈਸ ਹੈਨਾ ਮੈਂ ਸੋਚਿਆ ਵੀ ਯਾਰ ਇਹਦੀ ਇੰਨੀ ਥੱਲੇ ਆਪਾਂ ਕੀਤੀ ਜਿਹਨੇ ਜਮਾਂ ਮਾਇੰਡ ਨਹੀਂ ਕੀਤਾ ਪਰ ਮੈਂ ਤੂੰ ਪਾਸ ਨਹੀਂ ਹੁੰਦਾ ਤੂੰ ਰੈਡੀ ਹੋ ਜਾ ਮੈਂ ਭਰਾਵਾ ਸ਼ਾਮ ਨੂੰ ਜਾ ਕੇ ਅਗਲਾ ਟੈਸਟ ਭਰਤਾ ਕਿਉਂਕਿ ਉਹ ਵੇਟਿੰਗ ਵੀ ਹੁੰਦੀ ਹੈ ਨਾ ਇੱਦਾਂ ਥੋੜ੍ਹਾ ਜਿੱਦਣ ਮਰਜ਼ੀ ਟੈਸਟ
3: ਠੀਕ ਠੀਕ ਠੀਕ
2: ਅਤੇ ਪਰ ਮੈਂ ਜਦੋਂ ਰਿਜ਼ਲਟ ਆਇਆ ਅਤੇ ਸ਼ੋਕਿੰਗਲੀ ਵਧੀਆ ਨੰਬਰ ਦੇ
3: ਦੇਖਿਆ ਜਿਹੜੇ ਜਿੰਨਾ ਤੁਸੀਂ ਇੰਡੀਆ ਦੇ ਸਾਊਥ ਪਾਰਟ ਚ ਚਲ ਜਾਓ ਓਨੇ ਕੁ ਬੰਦੇ ਥੋੜੇ ਕਹਿ ਲੋ ਰਿਜ਼ਰਵ ਜੇ ਹੰਬਲ ਜੇ ਅਸੀਂ ਗੱਲਬਾਤ ਕਰ ਰਹੇ ਸੀ ਕਿ ਬਈ ਕੰਮ ਕਾਰ ਕਰੋ ਪਰ ਫੁੱਲੀ ਫੋਕਸ ਕਰੋ ਜਿਸ ਚ ਪੈ ਗਏ ਹੋ ਉਹਦੇ ਅੰਦਰ ਇਸ ਤਰੀਕੇ ਨਾਲ ਪਾਓ ਕਿ ਬਈ ਦੇਖੀ ਜਾਊਗੀ ਜਾਂ ਤੇ ਮੈਂ ਨੀ ਜਾਂ ਤੇ ਕੰਮ ਨੀ ਸਹੀ ਕਿ ਨਹੀਂ ਇਹੀ ਚੱਲ ਰਿਹਾ
2: ਕਿਉਂਕਿ ਕਈ ਵਾਰੀ ਨਾ ਆਪਾਂ ਨੂੰ ਲੱਗਦਾ ਕਿ ਯਾਰ ਜਿਹੜਾ ਸਮਾਰਟ ਵਰਕ ਹੈ ਨਾ ਇਹ ਸ਼ਾਇਦ ਇਹਦਾ ਮਤਲਬ ਇਹ ਹੈ ਕਿ ਘੱਟ ਕੰਮ ਕਰੋ ਤੁਸੀਂ ਕੰਮ ਨਹੀਂ ਕਰਨਾ ਸਮਾਰਟ ਵਰਕ ਨੂੰ ਕੀ ਹੈ ਡਿਫਾਈਨ ਕੀ ਹੈ ਸਮਾਰਟ ਵਰਕ ਹੈ ਕੀ ਉਹ ਤੁਹਾਨੂੰ ਅਸੀਂ ਦੱਸ ਦਿੰਦੇ ਕਿ ਸਮਾਰਟ ਵਰਕ ਇਹ ਆ ਕਿ ਕਿਹੜੀ ਚੀਜ਼ ਨੂੰ ਪ੍ਰਾਇਓਰਿਟੀ ਦੇਣੀ ਆ ਕਿੱਥੇ ਦੇਣੀ ਆ ਪਲੈਨਿੰਗ ਕੀ ਆ ਤੁਹਾਡੀ ਉਸ ਨੂੰ ਲੈ ਕੇ ਟੈਕਨੋਲੋਜੀ ਕਿਹੜੀ ਯੂਜ਼ ਕਰਨੀ ਉਹਦੇ ਵਿੱਚ ਜਿਹੜਾ ਕਿ ਅੱਜ ਕੱਲ੍ਹ ਮਸਟ ਹੋਇਆ ਪਿਆ ਸਭ ਤੋਂ ਮੇਨ ਚੀਜ਼ ਕਿ ਤੁਸੀਂ ਉਹਦੇ ਉੱਤੇ ਫੋਕਸ ਹੋ ਜੋ ਤੁਸੀਂ ਕਰ ਰਹੇ ਹੋ ਜਿਹੜਾ ਤੁਸੀਂ ਪਲਾਨ ਬਣਾਇਆ ਜਿਹੜੀ ਤੁਸੀਂ ਸਟ੍ਰੈਟਜੀ ਬਣਾਈ ਆ ਉਹਦੇ ਤੇ ਫੋਕਸ ਹੋ ਕੇ ਨਹੀਂ ਹੋ ਇਹ ਨਹੀਂ ਕਿ ਤੁਸੀਂ ਇੱਕ ਵਾਰੀ ਸੋਚਦੇ ਹੋ ਵੀ ਹਾਂ ਮੈਂ ਕਰੂੰਗਾ ਫਿਰ ਦੂਜਾ ਥੋਟ ਤੁਹਾਡਾ ਇਹ ਹੁੰਦਾ ਕਿ ਨਹੀਂ ਨਹੀਂ ਯਾਰ ਸ਼ਾਇਦ ਇਹ ਨਹੀਂ ਕਰਨੀ ਤੇ ਇੱਕ ਮੇਨ ਚੀਜ਼ ਜਿਹੜੀ ਆ ਕਿ ਉਹਨੂੰ ਰਾਈਟ ਪ੍ਰੋਸੈਸ ਦੇ ਵਿੱਚ ਕਰਨਾ ਇਹ ਨਹੀਂ ਕਿ ਜੇ ਦੋ ਨੰਬਰ ਵਾਲੀ ਚੀਜ਼ ਚਾਰ ਤੇ ਕਰ ਦੇਣੀ ਤੇ ਚਾਰ ਨੰਬਰ ਵਾਲੀ ਦੋ ਤੇ ਇਹ ਚੀਜ਼ਾਂ ਨੂੰ ਜੇ ਤੁਸੀਂ ਇੱਕ ਡੈਲੀਗੇਸ਼ਨ ਕਹਿ ਦਿੰਦੇ ਇਹ ਚੀਜ਼ ਨੂੰ ਜੇ ਤੁਸੀਂ ਉਹ ਪ੍ਰੋਪਰ ਵੇ ਚ ਵਿੱਚ ਕਰਦੇ ਹੋ ਤੇ ਉਹਨੂੰ ਕਹਿੰਦੇ ਨੇ ਸਮਾਰਟ ਕਰਨਾ ਵਰਕ ਹੈਗਾ ਹੀ ਆ
3: ਹਾਂ
2: ਪਰ ਉਹ ਸਮਾਰਟਲੀ ਕਰਨਾ
3: ਦੈਟ ਇਜ਼ ਰਾਈਟ ਵਧੀਆ ਮੇਰੇ ਨਾ ਐਕਚੁਅਲੀ ਅਚਾਨਕ ਮਾਈਂਡ 'ਚ ਨਾ ਮੈਂ ਇੱਕ ਦੌਰ ਸੀ ਵੈਸੇ ਮੈਨੂੰ ਫਿਕਸ਼ਨ ਪੜ੍ਹਨ ਦਾ ਬਹੁਤ ਸ਼ੌਂਕ ਹੈ ਪਰ ਮੇਰੇ ਖਿਆਲ ਨਾਲ ਇੱਕ ਟਾਈਮ ਆ ਗਿਆ ਜਦੋਂ ਇੱਦਾਂ ਦੀ ਮੇਰੇ ਕੋਲ ਬੁੱਕ ਰਿਕਮੈਂਡੇਸ਼ਨਸ ਨਹੀਂ ਕਦੀ ਆਈਆਂ ਅੱਗੋਂ ਮੈਨੂੰ ਲੱਗਦਾ ਸੀ ਕਿ ਮੈਂ ਆਲਮੋਸਟ ਸਭ ਪੜ੍ਹ ਚੁੱਕਾ ਓਬਵੀਅਸਲੀ ਗੱਲ ਨਹੀਂ ਪਰ ਮੈਂ ਨੋਨ ਫਿਕਸ਼ਨ ਵੱਲ ਧਿਆਨ ਦਿੱਤਾ
2: ਓਕੇ
3: ਫਿਰ ਉਹਦੇ ਅੰਦਰ ਮੈਂ ਕਾਫੀ ਸੈਲਫ ਹੈਲਪ ਬੁੱਕਸ ਵਗੈਰਾ ਹੁੰਦੀਆਂ ਹਨਾ ਜੋ ਮਸ਼ਹੂਰ ਆ ਬੈਸਟ ਸੈਲਰ ਹੈ ਜੀ ਹਨਾ ਪੜ੍ਹ ਲਈਆਂ ਜਿੰਨੀਆਂ ਵੀ ਪੜ੍ਹੀਆਂ ਉਹ ਸਾਰੀਆਂ ਵਿੱਚੋਂ ਤਿੰਨ ਕਿਤਾਬਾਂ ਇੱਦਾਂ ਦੀਆਂ ਨੇ ਕਿ ਇਹ ਤਿੰਨ ਪੜ੍ਹ ਲਓ ਜੇ ਤੁਹਾਨੂੰ ਸ਼ੌਂਕ ਹੈ ਮੋਟੀਵੇਸ਼ਨਲ ਜਾਂ ਫਿਰ ਸੈਲਫ ਹੈਲਪ ਬੁੱਕਸ ਪੜ੍ਹਨ ਦਾ ਤੇ ਇੱਕ ਹੈ 80-20 ਪ੍ਰਿੰਸੀਪਲ ਇੱਕ ਹੈ ਐਟੋਮਿਕ ਹੈਬਿਟਸ ਤੇ ਇੱਕ ਹੈ ਕੰਪਾਊਂਡ ਇਫੈਕਟ ਤਿੰਨ ਕਿਤਾਬਾਂ ਨੇ ਜੇ ਉਹ ਵੀ ਨਹੀਂ ਪੜ੍ਹਨੀ ਮੈਂ ਤੁਹਾਨੂੰ ਤਿੰਨਾਂ ਦਾ ਸਾਰ ਦੱਸ ਦਿੰਦਾ ਤੇ ਦੁਨੀਆਂ ਦੀ ਹਰ ਸੈਲਫ ਹੈਲਪ ਬੁੱਕ ਨਾ ਬੇਸਿਕਲੀ ਇਹਦੇ 'ਤੇ ਹੀ ਬੇਸਡ ਆ ਸਭ ਤੋਂ ਪਹਿਲੇ ਕੰਪਾਊਂਡ ਇਫੈਕਟ ਉਹਦੇ ਅੰਦਰ ਬੇਸਿਕ ਪੁਆਇੰਟ ਉਹ ਬੰਦੇ ਨੇ ਇਹ ਦੱਸਿਆ ਸੀ ਕਿ ਲਾਈਫ ਦੇ ਅੰਦਰ ਜੋ ਵੀ ਚੀਜ਼ਾਂ ਤੁਹਾਨੂੰ ਪਤਾ ਕਿ ਕਰਨੀਆਂ ਚਾਹੀਦੀਆਂ ਸਾਨੂੰ ਸਭ ਨੂੰ ਪਤਾ ਕਿ ਟਾਈਮ ਸਿਰ ਉੱਠਣਾ ਚਾਹੀਦਾ ਸਭ ਨੂੰ ਪਤਾ ਡੇਢ ਘੰਟਾ ਇੱਕ ਘੰਟਾ ਹਨਾ ਜਿਮ ਜਾਣਾ ਚਾਹੀਦਾ ਚੰਗਾ ਖਾਣਾ ਚਾਹੀਦਾ ਸ਼ਰਾਬ ਨਹੀਂ ਪੀਣੀ ਚਾਹੀਦੀ ਲੋਕਾਂ ਨਾਲ ਮਿਲਣਾ ਚਾਹੀਦਾ ਵਿਚਰਨਾ ਚਾਹੀਦਾ ਹੈਲਪ ਕਰਨੀ ਚਾਹੀਦੀ ਆ ਆਪਣੇ ਜੋ ਵੀ ਪੈਸ਼ਨਸ ਨੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਬਲਾ ਬਲਾ ਬਲਾ ਐਟਸੈਟਰਾ ਐਟਸੈਟਰਾ ਬੀਬਾ ਬੱਚਾ ਪਿਆਰਾ ਬੱਚਾ ਇਹ ਸਭ ਪਤਾ ਉਹ ਕਹਿੰਦਾ ਸੀ ਕਿ ਤੁਸੀਂ ਨਾ ਹੌਲੀ ਹੌਲੀ ਹਰ ਚੀਜ਼ ਨੂੰ ਹੱਥ ਪਾ ਲਓ ਐਂਡ ਉਹ ਕਰੋ ਹਨਾ ਐਂਡ ਫਿਰ ਦੇਖੋ ਉਹਨਾਂ ਵਿੱਚੋਂ ਕਿਹੜੀ ਕਿਹੜੀ ਚੀਜ਼ ਪੂਰਨ ਹੋ ਪਾਉਂਦੀ ਹੈ ਕਈ ਵਾਰੀ ਤੁਹਾਡਾ ਸਿਰਫ ਪਹੁੰਚਣਾ ਅਤੇ ਤੁਹਾਡਾ ਨਾ ਪਹੁੰਚਣਾ ਇਹ ਦੋਨਾਂ ਦੇ ਅੰਦਰ ਹੀ ਬੜਾ ਕੰਪਾਊਂਡ ਇਫੈਕਟ ਦਾ ਫਰਕ ਹੁੰਦਾ ਐਂਡ ਕੰਪਾਊਂਡ ਇਫੈਕਟ ਦਾ ਮਤਲਬ ਹੁੰਦਾ ਕਿ ਦੋ ਚਾਰ ਚਾਰ ਤੋਂ ਫਿਰ ਅੱਠ ਅੱਠ ਤੋਂ ਸੋਲ੍ਹਾਂ ਸੋਲ੍ਹਾਂ ਬੱਤੀ ਬੱਤੀ ਚੌਂਹਠ ਚੌਂਹਠ ਇੱਕ ਸੌ ਅਠਾਈ ਫਿਰ 256 512 1024 2048 4096 ਅਤੇ ਉਸ ਤੋਂ ਅੱਗੇ ਵਾਲਾ ਮੈਨੂੰ ਨਹੀਂ ਪਤਾ 8192 ਆਈ ਐਮ ਪ੍ਰੀਟੀ ਮਚ ਸ਼ੋਰ ਇਹੀ ਹੁੰਦਾ ਪਰ ਬੇਸਿਕ ਪੁਆਇੰਟ ਹੁੰਦਾ ਕਿ ਲਾਈਫ ਡਬਲ ਕਰਦੀ ਰਹਿੰਦੀ ਚੀਜ਼ਾਂ ਸੋ ਹਰ ਚੀਜ਼ ਜੋ ਤੁਹਾਨੂੰ ਸਹੀ ਕਰਨੀ ਚਾਹੀਦੀ ਹੈ ਜੋ ਅਨਕੰਫਰਟੇਬਲ ਆ ਉਹ ਕਰਨ ਦੀ ਕੋਸ਼ਿਸ਼ ਕਰਨ ਲਈ ਤਾਂ ਨਿਕਲੋ ਕਿਉਂਕਿ ਤੁਹਾਨੂੰ ਨਹੀਂ ਪਤਾ ਲਾਈਫ ਦੇ ਅੰਦਰ ਕਿਹੜੇ ਦਰਵਾਜ਼ੇ ਨੇ ਤੁਹਾਨੂੰ ਕੰਪਾਊਂਡਲੀ ਵਾਪਸੀ ਬਹੁਤ ਦੇ ਦੇਣੀ ਆ। ਸੋ ਇਹ ਬਹੁਤ ਵਧੀਆ ਗੱਲ ਲੱਗੀ ਮੈਨੂੰ ਜੋ ਮੈਂ ਅਪਲਾਈ, ਇਹ ਉਹ ਵਾਲੀ ਗੱਲਾਂ ਜੋ ਅਪਲਾਈ ਵੀ ਕੀਤੀਆਂ ਬਾਕੀ, ਹੈ ਨਾ, ਕਾਫੀ ਹੁੰਦਾ। ਫਿਰ ਆ ਜਾਂਦੀ ਹੈ ਐਟੋਮਿਕ ਹੈਬਿਟਸ। ਹੁਣ ਇਹ ਕਿਤਾਬ ਜਿਹੜੀ ਦੱਸੀ ਮੈਂ ਤੁਹਾਨੂੰ, ਕੰਪਾਊਂਡ ਇਫੈਕਟ ਐਟੋਮਿਕ ਹੈਬਿਟਸ, ਇਸ ਤਰ੍ਹਾਂ ਕਹਿ ਲਓ ਤਾਏ ਚਾਚੇ ਦੇ ਮੁੰਡੇ,
2: ਓਕੇ,
3: ਬੇਸਿਕਲੀ ਸਿਮਿਲਰ ਗੱਲਾਂ ਨੇ
2: ਕੁਛ ਤਰੀਕੇ ਚੋਂ,
3: ਹਾਂ, ਪਰ ਉਹਦੇ ਅੰਦਰ ਵੀ ਜਿਸ ਤਰ੍ਹਾਂ ਕੰਪਾਊਂਡ ਇਫੈਕਟ ਦੇ ਅੰਦਰ ਕਾਫੀ ਕੇਸ ਸਟੱਡੀਜ਼ ਬੰਦੇ ਨੇ ਯੂਜ਼ ਕੀਤੀਆਂ ਕਿਉਂਕਿ ਉਹ ਸਾਈਕੋਲੋਜਿਸਟ ਆ, ਸੋ ਉਹਨੇ ਆਪਣੇ ਪਰਸਨਲ, ਹੈ ਨਾ, ਬੰਦਿਆਂ ਜਿਨ੍ਹਾਂ ਨਾਲ ਕੰਮ ਕੀਤਾ ਓਵਰ ਅ ਪੀਰੀਅਡ ਆਫ ਟਾਈਮ, ਉਹਨਾਂ ਬਾਰੇ ਦੱਸਿਆ ਹੋਇਆ। ਐਟੋਮਿਕ ਹੈਬਿਟਸ ਦੇ ਅੰਦਰ ਵੀ ਸਿਮਿਲਰ ਆ, ਕੇਸ ਸਟੱਡੀਜ਼ ਬਹੁਤ ਯੂਜ਼ ਕੀਤੀ, ਪਰ ਐਟੋਮਿਕ ਹੈਬਿਟਸ ਦਾ ਬੜਾ ਬੇਸਿਕ ਪੁਆਇੰਟ ਆ। ਉਹ ਕਹਿੰਦਾ ਕਿ ਜੋ ਵੀ ਤੁਹਾਡੀ ਆਦਤਾਂ ਨਾ, ਜੋ ਮਾੜੀਆਂ ਜਾਂ ਜੋ ਚੰਗੀਆਂ, ਮਾੜੀਆਂ ਨੂੰ ਕਰੋ ਪਰੇ,
2: ਓਕੇ,
3: ਦਫਾ ਮਾਰੋ, ਸੋਚੋ ਹੀ ਨਾ, ਹੈ ਤੇ ਹੈ,
2: ਲਟਕੋ,
3: ਉਹਨੂੰ ਇੱਦਾਂ ਹੀ ਕਰੀ ਜਾਓ ਜੋ ਕਰ ਰਹੇ ਹੋ, ਪਰ ਜੋ ਚੰਗੀਆਂ ਨਾ, ਜਾਂ ਫਿਰ ਜਿਹੜੀਆਂ ਚੰਗੀਆਂ ਸ਼ੁਰੂ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਸ਼ੁਰੂ ਕਰੋ, ਐਂਡ ਹਰ ਰੋਜ਼ ਨਾ, ਸਮਝੋ ਤੁਹਾਡੇ ਦਿਨ 'ਚ 20 ਟਾਸਕ ਹੁੰਦੇ ਆ, ਹੈ ਨਾ, ਤੁਸੀਂ ਇੱਕ ਟਾਸਕ ਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਹਰ ਰੋਜ਼ ਆਪਣੀ ਲਾਈਫ ਦੇ ਅੰਦਰ ਜੋ ਕੁਛ ਕਰ ਰਹੇ ਹੋ ਉਹਦਾ ਇੱਕ ਸਮ ਟੋਟਲ 1% ਬੈਟਰ ਕਰਨ ਦੀ ਕੋਸ਼ਿਸ਼ ਕਰਨੀ ਹੈ ਹਰ ਰੋਜ਼। ਲੈਟ ਸਪੋਜ਼ ਤੁਹਾਨੂੰ ਸ਼ੌਂਕ ਹੈ ਵੀਡੀਓਜ਼ ਬਣਾਉਣ ਦਾ, ਓਕੇ, ਤੁਸੀਂ ਰੀਲਾਂ ਬਣਾਉਣਾ ਚਾਹੁੰਦੇ ਹੋ, ਹੈ ਨਾ, ਹਰ ਰੋਜ਼ ਜਿਹੜੀ ਹਰ ਰੋਜ਼ ਰੀਲ ਪਾਉਣੀ ਹੈ, ਐਂਡ ਅਗਲੇ ਦਿਨ ਜਿਹੜੀ ਤੁਹਾਡੀ ਰੀਲ ਪਵੇ ਉਹ ਪਿਛਲੀ ਵਾਰ ਨਾਲੋਂ ਬੈਟਰ ਹੋਣੀ ਚਾਹੀਦੀ ਆ।
2: ਓਕੇ,
3: ਜੇ ਤੁਹਾਨੂੰ ਰਨਿੰਗ ਦਾ ਸ਼ੌਂਕ ਹੈ, ਜੇ ਤੁਹਾਨੂੰ ਜਿਮ ਦਾ ਸ਼ੌਂਕ ਹੈ, ਤਾਂ ਹਰ ਰੋਜ਼ ਵਰਕਆਊਟ ਕਰਨਾ, ਪਰ ਅਗਲੇ ਦਿਨ ਉਸ ਤੋਂ ਬੈਟਰ ਕਰਨਾ, ਬੈਟਰ ਫਾਰਮ, ਬੈਟਰ ਇਹ। ਕਹਿੰਦਾ ਅਲਟੀਮੇਟਲੀ ਜੋ ਤੁਸੀਂ ਇਸ ਤਰ੍ਹਾਂ ਕਰਦੇ ਹੋ, ਇਟ ਇਜ਼ ਸਾਇੰਟੀਫਿਕਲੀ ਪ੍ਰੂਵਨ ਕਿ ਉਹ ਕੁਛ 28-30% ਇਨ ਰਿਐਲਿਟੀ 28-30% ਗਰੋਥ ਤੁਹਾਡੀ ਲਾਈਫ ਦੇ ਅੰਦਰ ਔਨ ਈਅਰਲੀ ਬੇਸਿਸ ਲੈ ਕੇ ਆਉਂਦੀ ਹੈ, ਤੁਹਾਡੀ ਪਰਸਨੈਲਿਟੀ, ਤੁਹਾਡੇ ਕੰਮ ਕਾਰ, ਜਾਂ ਫਿਰ ਤੁਹਾਡਾ ਜੋ ਵੀ ਪੈਸ਼ਨ ਉਹਦੇ ਅੰਦਰ। ਸੋ ਆਈ ਲਵ ਦੈਟ। ਐਂਡ ਤੀਸਰੀ ਕਿਤਾਬ, ਕਿਉਂਕਿ ਹੁਣ ਤੁਹਾਡੇ ਲਈ ਤਿੰਨੋਂ ਕਿਤਾਬਾਂ ਆਪਾਂ ਫਰੀ ਕਰਤੀਆਂ, ਵਿਹਲੇ ਕਰਤੇ ਨਾ ਪੜਿਓ ਭਾਵੇਂ, ਉਹਦੇ ਆ 80-20 ਪ੍ਰਿੰਸੀਪਲ। ਇਹ ਮੈਨੂੰ ਸਭ ਤੋਂ ਘੈਂਟ ਲੱਗਦਾ। ਇਹ ਪਤਾ ਕੀ ਕਹਿੰਦਾ? ਇਹ ਕਹਿੰਦਾ ਲਾਈਫ ਦੇ ਅੰਦਰ ਜਿੰਨੇ ਕੰਮ ਫਸੇ ਪਏ ਆ ਨਾ, ਹੈ ਨਾ, ਉਹ ਸਾਰੇ ਲਿਖ ਲਓ। ਪੰਜ ਤਾਂ ਹੋਣਗੇ, ਇਹ ਫੈਕਟ ਆ,
2: ਹੋਣਗੇ।
3: ਹੁਣ ਜਦੋਂ ਤੁਸੀਂ 5 ਲਿਖ ਲਿਆ ਨਾ, ਹੈ ਨਾ, ਹੁਣ ਇਹਨਾਂ ਨੂੰ ਰੈਂਕ ਕਰੋ ਪ੍ਰਾਇਓਰਿਟੀ ਵਾਈਜ਼, ਕਿ ਇਹਨਾਂ ਵਿੱਚੋਂ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਰਨੀ, ਹੈ ਨਾ, ਉਹ ਲਿਖ ਲਿਆ। ਫਿਰ ਜਿਹੜੀ ਸਭ ਤੋਂ ਟੌਪ 'ਤੇ ਹੋਏਗੀ ਉਹ ਹਮੇਸ਼ਾ ਉਹ ਵਾਲੀ ਪ੍ਰੋਬਲਮ ਹੋਏਗੀ ਜਿਹੜੀ ਤੁਸੀਂ ਕਰਨਾ ਨਹੀਂ ਚਾਹੁੰਦੇ, ਤੁਸੀਂ ਹਮੇਸ਼ਾ ਠੰਡੇ ਵਾਸਤੇ ਪਾ ਲੈਣਾ, ਕਿਉਂਕਿ ਉਹਨੇ ਬਹੁਤ ਟਾਈਮ ਜਾਂ ਬਹੁਤ ਹਿੰਮਤ ਜਾਂ ਫਿਰ ਤੁਹਾਨੂੰ ਬਹੁਤ ਅਨਕੰਫਰਟੇਬਲ ਫੀਲ ਕਰਾਉਣਾ। ਮੇ ਵੀ ਹੋ ਸਕਦਾ ਕਿ ਜੇ ਕੋਈ ਬੰਦਾ ਬਹੁਤ ਇੰਟਰੋਵਰਟ ਹੈ ਕਿ 4 ਬੰਦਿਆਂ 'ਚ ਵਿਚਰਨਾ, ਹੋ ਸਕਦਾ ਤੁਹਾਡੇ ਘਰੇ ਗੰਦ ਬਹੁਤ ਪਿਆ ਅਤੇ ਤੁਸੀਂ ਮੇਰੇ ਵਰਗੇ ਪ੍ਰੋਕਰੈਸਟੀਨੇਸ਼ਨ ਵਾਲੇ ਆਦਮੀ ਹੋ, ਲੇਜ਼ੀ ਆਦਮੀ ਹੋ, ਕਿ ਕੋਈ ਨਹੀਂ ਕੱਲ੍ਹ ਕਰਾਂਗੇ ਕੱਲ੍ਹ ਕਰਾਂਗੇ, ਹੈ ਨਾ। ਸੇਮ ਗੋਜ਼ ਵਿਦ ਜਿਮਿੰਗ, ਹੈ ਨਾ, ਕੀ ਪਤਾ ਤੁਸੀਂ ਬਹੁਤ ਭਾਰ ਰਹੇ ਹੋ, ਤੁਹਾਨੂੰ ਸ਼ਰਮ ਆਉਂਦੀ ਆ, ਝਿਜਕ ਹੁੰਦੀ ਹੈ ਕਿ ਯਾਰ ਮੈਂ ਜਿਮ ਜਾਊਂਗਾ, ਉੱਥੇ ਲੋਕ ਫਿੱਟ ਵਗੈਰਾ ਹੁੰਦੇ, ਹੈ ਨਾ, ਮੈਂ ਕਿਸ ਤਰ੍ਹਾਂ, ਉਹ ਲਿਖ ਲਓ, ਹੈ ਨਾ। ਤੁਹਾਡੇ ਕੋਲ ਜਿੰਨੀ ਵੀ ਐਨਰਜੀ ਹੈ ਨਾ, ਉਹ 5 ਪ੍ਰੋਬਲਮਸ ਨੂੰ ਲੈ ਕੇ, ਜਿਹੜੀ ਟੌਪ ਵਾਲੀ ਹੈ ਉਹਨੂੰ ਤੁਸੀਂ 80% ਆਪਣਾ ਦੇਣਾ, ਬਾਕੀਆਂ ਨੂੰ ਤੁਸੀਂ 20 ਦੇਣਾ, ਜਦ ਤੱਕ ਉਹ ਖਤਮ ਨਹੀਂ ਹੋ ਜਾਂਦੀ। ਫਿਰ ਨੰਬਰ 2 ਵਾਲੀ ਨੂੰ 80 ਦਿਓ, ਫਿਰ 3 ਨੂੰ ਦਿਓ, 4 ਨੂੰ ਦਿਓ। ਸੋ ਦੀਜ਼ ਆਰ ਫਿਊ ਐਗਜ਼ਾਮਪਲਸ ਜੋ ਮਤਲਬ ਜਿੰਨਾ ਕੁਛ ਪੜ੍ਹਿਆ, ਹੈ ਨਾ, ਉਹਨਾਂ ਵਿੱਚੋਂ ਮੈਨੂੰ ਪ੍ਰੈਕਟੀਕਲੀ ਬਹੁਤ ਵਧੀਆ ਲੱਗੀਆਂ, ਐਂਡ 1-2 ਚੀਜ਼ਾਂ 'ਚ ਮੈਨੂੰ ਪਰਸਨਲੀ ਫਾਇਦਾ ਵੀ ਕੀਤਾ ਉਹਨਾਂ ਚੀਜ਼ਾਂ,
2: ਕਿਉਂਕਿ ਫਿਰ ਵੀ ਕੀ ਕੀਤਾ, ਇੱਕ ਪਲੈਨਿੰਗ ਕਰ ਲਈ ਨਾ, ਉਹੀ ਤੇ ਆਪਾਂ ਗੱਲ ਕਰ ਲਈ ਸਮਾਰਟ ਵਰਕ ਕੀ ਆ। ਪਲੈਨਿੰਗ ਹੋ ਗਈ, ਉਹਦੇ ਵਿੱਚ ਫੋਕਸ ਤੁਹਾਡਾ ਕਲੀਅਰ ਹੋ ਗਿਆ, ਰਾਈਟ ਪ੍ਰੋਸੈਸ ਕੀਤਾ ਤੁਸੀਂ ਜੋ ਸੋਚਿਆ ਸੀ, ਇਹੀ 5-7 ਚੀਜ਼ਾਂ ਨੂੰ ਮਿਲਾ ਕੇ ਹੀ ਤੇ ਕਹਿੰਦੇ ਆ ਸਮਾਰਟ ਵਰਕ। ਤੇ ਉਹ ਸਮਾਰਟ ਵਰਕ ਦੇ ਨਾਲ ਹੀ ਚੀਜ਼ਾਂ ਹੱਲ ਹੋਈਆਂ। ਹੁਣ ਮੰਨ ਲਓ ਤੁਸੀਂ ਰੋਜ਼ ਕਿਤੇ, ਮੰਨ ਲਓ ਕਿਸੇ ਦੇ ਨਾਲ ਹੀ ਮੰਨ ਲਓ ਪ੍ਰੋਬਲਮ ਆ, ਉੱਥੇ ਜਾ ਕੇ ਤੁਸੀਂ ਬੈਠੇ ਰਹੋ ਉਹਦੇ ਲੱਗ ਗਈ ਵੀ ਹਾਂ ਯਾਰ ਇਹਨੂੰ ਸੋਲਟ ਕਰ ਲਾ, ਇਹਨੂੰ ਸੋਲਟ ਕਰ ਲਾ, ਉਹ ਹੋਣੀ ਨਹੀਂ, ਰੋਜ਼ ਜਾਈ ਜਾਓ ਭਾਵੇਂ।
3: ਹਾਂ,
2: ਬਹਿ ਕੇ ਉਹਨੂੰ ਸੋਚੋ ਕਿ ਵੀ ਆਈ ਕਿੱਥੋਂ ਹੀ ਪ੍ਰੋਬਲਮ, ਕਿੱਦੇ ਪਾਸੇ ਜਾ ਰਹੀ ਆ ਪ੍ਰੋਬਲਮ, ਕਿਹਦਾ ਕਿਹਦਾ ਨੁਕਸਾਨ ਕਰ ਰਹੀ ਆ ਪ੍ਰੋਬਲਮ, ਕਿੱਦਾਂ ਮੈਨੂੰ ਫਿਰ ਉਹਨੂੰ ਪ੍ਰੋਸੈਸ ਰਾਈਟ ਦੇ ਥਰੂ ਜਾਓਗੇ ਤੇ ਇਟ ਵਿਲ ਬੀ ਈਜ਼ੀਅਰ ਐਂਡ ਇਟ ਵਿਲ ਬੀ ਸੋਲਵ ਬਾਏ ਐਸ ਸੂਨ ਐਸ ਪੋਸੀਬਲ।
3: ਆ ਬਿਲਕੁਲ ਸਹੀ ਗੱਲ ਆ। ਅੱਛਾ, ਆਪਾਂ ਨਾ ਇਹਨਾਂ ਚੀਜ਼ਾਂ 'ਚ ਬੜਾ ਮਾਤ ਖਾਂਦੇ, ਮੈਨੂੰ ਬਹੁਤ ਇਹ ਲੇਟ ਚੀਜ਼ ਸਮਝ ਆਈ, ਮੇਰੇ ਬਹੁਤ ਖਾਸ ਕਹਿ ਲਓ ਮੈਂਟਰੀ ਕਹਿ ਲਓ, ਹੈ ਨਾ, ਉਹਨਾਂ ਨੇ ਮੈਨੂੰ ਇਸ ਚੀਜ਼ ਦੇ ਅੰਦਰ ਤਵੱਜੋ ਇਸ ਤਰੀਕੇ ਨਾਲ ਦੇਣੀ ਸ਼ੁਰੂ ਕੀਤੀ ਕਿ ਵਾਈ ਡੋਂਟ ਯੂ ਸੀ ਵੋਟ ਯੂ ਆਰ ਟਰਾਇੰਗ ਟੂ ਸੀ। ਮਤਲਬ ਤੂੰ ਆ ਕੇ ਕਹਿੰਦਾ ਕਿ ਯਾਰ ਖਾਂਸੀ ਆ, ਜ਼ੁਕਾਮ ਆ, ਇਹ ਤਾਂ ਕੌਨਸੀਕੁਐਂਸ ਆ, ਇਹ ਡਾਇਗਨੋਸ ਥੋੜ੍ਹੀ ਆ,
2: ਹੋਇਆ ਕੀ ਆ,
3: ਇਹ ਤਾਂ ਕਾਰਨ ਆ, ਹੈ ਨਾ, ਇਹ ਕਿਸੇ ਚੀਜ਼ ਦਾ ਕਾਰਨ ਇਹ ਸਭ ਹੋ ਰਿਹਾ। ਪਰ ਇਹ ਕੀ, ਆਪਾਂ ਕਈ ਵਾਰੀ ਕੀ ਹੁੰਦਾ ਕਿ ਉਹੀ ਵਾਲੀ ਗੱਲ ਕਿ ਆਪਾਂ ਕਈ ਵਾਰੀ ਇੰਪੋਸਚਰ ਬਣ ਜਾਂਦੇ ਆਪਣੇ ਮਾਇੰਡ ਦੇ ਅੰਦਰ ਕਿ ਯਾਰ ਇਹ ਸਭ ਤੋਂ ਮੈਂ ਡਿਜ਼ਰਵ ਨਹੀਂ ਕਰਦਾ, ਪਤਾ ਨਹੀਂ ਕਿਸ ਤਰ੍ਹਾਂ ਕਰ ਰਿਹਾ। ਇੱਕ ਹੋਰ ਬਹੁਤ ਚੱਲਦਾ, ਇਹ ਮੈਨੂੰ ਨਹੀਂ ਪਤਾ ਸੀਗਾ ਇਹਦੇ ਬਾਰੇ, ਪਰ ਇਹ ਇੱਕ ਇੱਥੇ ਜਿਹੜੀ ਬਹੁਤ ਮਸ਼ਹੂਰ ਆਹ ਵੈਬਸਾਈਟ ਹੈ ਜਿਹਦੇ ਤੁਸੀਂ ਜੋਬਸ ਲੱਭ ਸਕਦੇ ਹੋ, ਕੀ ਕਹਿੰਦੇ ਆ,
2: ਸੀਕ,
3: ਯਾ ਸੀਕ, ਹਾਂ ਸੀਕ, ਸੀਕ ਦਾ ਨਾ ਇੱਕ ਬਹੁਤ ਬਹੁਤ ਐਡ ਚੱਲਦੀ ਉਹਨਾਂ ਦੇ ਇੱਕ ਕੇਸ ਸਟੱਡੀ ਦੀ, ਟੋਲ ਪੋਪੀ ਸਿੰਡਰੋਮ ਨਾਮ ਦੀ, ਪਤਾ ਨਹੀਂ ਤੁਹਾਡੇ ਸਾਹਮਣੇ ਵੀ ਕਦੀ ਐਡ ਆਈ ਹੈ ਕਿ ਨਹੀਂ ਆਈ ਹੈ, ਉਹ ਉਹਨਾਂ ਨੇ ਬਹੁਤ ਵਧੀਆ ਆਰਟੀਕਲ ਲਿਖਿਆ ਹੋਇਆ। ਐਂਡ ਅਗੇਨ ਉਹ ਜਿਹੜਾ ਤੁਸੀਂ ਕਿਹਾ ਸੀਗਾ ਨਾ ਡੇਟਾ ਪਹਿਲੇ ਦਿੱਤਾ ਸੀਗਾ ਆਹ ABS, ਉਹਨਾਂ ਦਾ ਡੇਟਾ ਹੀ ਹੈ ਕਿ ਟੋਲ ਪੋਪੀ ਸਿੰਡਰੋਮ ਦਾ ਮਤਲਬ ਇਹ ਹੈ ਕਿ ਇੱਕ ਬੰਦਾ ਇੱਕ ਕਿੱਤੇ 'ਚ ਇੱਕ ਨੌਕਰੀ 'ਚ ਕੰਮ ਕਰ ਰਿਹਾ ਅਤੇ ਆਸੇ ਪਾਸੇ ਉਹਦੇ ਲੋਕ ਨੇ ਜੋ ਉਹਦੇ ਸੇਮ ਲੈਵਲ 'ਤੇ ਕੰਮ ਕਰ ਰਹੇ ਨੇ ਜਾਂ ਫਿਰ ਅਲੱਗ ਡਿਪਾਰਟਮੈਂਟ 'ਚ ਕੰਮ ਕਰ ਰਹੇ ਨੇ, ਬਟ ਦੇ ਆਰ ਕਹਿ ਲਓ ਹੈ ਨਾ ਡੈਜ਼ਿਗਨੇਸ਼ਨ ਵਾਈਜ਼ ਸਿਮਿਲਰ ਨੇ, ਅਤੇ ਜੇ ਬੰਦਾ ਥੋੜ੍ਹਾ ਐਕਸਟਰਾ ਐਫਰਟ ਦਿਖਾਉਂਦਾ ਜਾਂ ਫਿਰ ਥੋੜ੍ਹਾ ਬੈਟਰ ਕੰਮ ਕਰਨ ਦੀ ਕੋਸ਼ਿਸ਼ ਕਰਦਾ ਅਤੇ ਸਾਰੇ ਆ ਕੇ ਉਹਦਾ ਉਹਨੂੰ ਹੌਸਲਾ ਅਫਜਾਈ ਕਰਨ ਲਈ ਜਾਂ ਫਿਰ ਉਹਨੂੰ ਕਹਿ ਲਓ ਪ੍ਰੇਜ਼ ਜਾਂ ਫਿਰ ਉਹਦੇ ਤੋਂ ਇੰਸਪਾਇਰ ਹੋਣ ਦੀ ਥਾਂ ਉਹਨੂੰ ਇਸ ਤਰ੍ਹਾਂ ਚੜਾਉਂਦੇ ਆ ਕਿ ਲੈ ਤੂੰ ਬੜਾ ਕੰਮ ਕਰਦਾ ਯਾਰ, ਕੰਮ ਤਾਂ ਤੂੰ ਹੀ ਕਰਦਾ, ਕਿ ਉਹਨੂੰ ਥੋੜ੍ਹਾ ਬੰਦੇ ਨੂੰ ਕੰਪਲੈਕਸ ਜਿਹਾ ਪਾਉਣਾ, ਅਤੇ ਜਿਸ ਕਾਰਨ ਕਿਉਂਕਿ ਉਹ ਬੰਦਾ ਓਬਵੀਅਸਲੀ ਬੰਦਾ ਚਾਹ ਨਾਲ ਤਾਂ ਹੀ ਕੰਮ ਕਰਦਾ ਬਹੁਤਾ, ਇਹ ਮੈਂ ਉਹ ਨਹੀਂ ਕਹਿ ਰਿਹਾ ਜਿਹੜਾ ਬੰਦਾ ਹਫ਼ਤੇ ਪੁਰਾਣੀ ਜੋਬ ਲੱਗੀ ਉਹ ਵਾਲਾ ਨਹੀਂ, ਮਤਲਬ ਕਹਿ ਲਓ ਕਿ ਬੰਦਾ ਜੋਬ ਦੇ ਅੰਦਰ ਹੈ ਐਂਡ ਪ੍ਰੋਪਰਲੀ ਪੈਸ਼ਨੇਟਲੀ, ਕਿ ਸ਼ਾਇਦ ਉਸ ਕਿੱਤੇ ਨੂੰ ਲੈ ਕੇ ਪੈਸ਼ਨੇਟ ਹੋਏਗਾ, ਮੇ ਬੀ ਅ ਸੋਫਟਵੇਅਰ ਡਿਵੈਲਪਰ ਹੈ ਨਾ, ਮੇ ਬੀ ਅ ਕ੍ਰਿਕਟ ਕੋਚ, ਮੇ ਬੀ ਅ ਮਿਊਜ਼ੀਸ਼ੀਅਨ, ਵਟ ਐਵਰ ਹੈ ਨਾ, ਅਤੇ ਉਹ ਬੰਦੇ ਦਾ ਹੌਲੀ ਹੌਲੀ ਕਿਉਂਕਿ ਆਸੇ ਪਾਸੇ ਉਹਨੂੰ ਇੰਨੀ ਨੈਗੇਟਿਵਿਟੀ ਮਿਲਦੀ ਹੈ, ਆਪਾਂ ਚਾਹੀਏ ਨਾ ਚਾਹੀਏ ਕਿਉਂਕਿ ਆਪਾਂ ਹੈਗੇ ਸੋਸ਼ਲ ਐਨੀਮਲ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਜੁੜ ਜਾਈਏ ਜਿਸ ਸਮਾਜ 'ਤੇ ਜਿੰਨਾਂ ਲੋਕਾਂ, ਉਹੀ ਵਾਲੀ ਗੱਲ ਕਿ ਜਿਸ ਦਾਇਰੇ 'ਚ ਹੈ ਉਹਨਾਂ ਵਰਗੇ ਹੀ ਆਪਾਂ ਮੀਡੀਓਕਰ ਹੋ ਜਾਈਏ, ਅਤੇ ਜਦੋਂ ਬੰਦਾ ਖੁਦ ਮੀਡੀਓਕਰ ਹੋ ਜਾਂਦਾ ਉਹਦਾ ਮਨ ਉੱਠ ਜਾਂਦਾ ਕੰਮ ਤੋਂ। ਸੋ ਇਹ ਵੀ ਸਮਾਰਟ ਵਰਕ ਦਾ ਹਿੱਸਾ ਨਹੀਂ ਹੈ, ਕਈ ਵਾਰੀ ਆਪਾਂ ਕਹਿੰਦੇ ਕਿ ਐਕਸਟਰਾ ਕੰਮ ਨਾ ਕਰੋ, ਆਪਣੇ ਮਨ ਦਾ ਕਰੋ, ਦੈਟ ਇਜ਼ ਸਮਾਰਟ ਵਰਕ।
2: ਉਹੀ ਹੈ ਨਾ, ਕਿਉਂਕਿ ਹੁਣ ਇਹਦੇ ਵਿੱਚ ਇਹ ਵੀ ਆ ਜਾਂਦਾ ਵਾ ਕਿ ਜੇ ਤੁਸੀਂ ਸਮਾਰਟ ਵਰਕ ਕਰ ਰਹੇ ਹੋ ਤਾਂ ਤੁਸੀਂ ਤਾਂ ਹੀ ਗਰੋ ਕਰ ਰਹੇ ਹੋ ਹੈ ਨਾ, ਜੇ ਤੁਸੀਂ ਗਰੋ ਕਰ ਰਹੇ ਹੋ ਤਾਂ ਉਹਦੇ ਨਾਲ ਨਾਲ ਲੋਕਾਂ ਨੇ ਉਹ ਗੱਲਾਂ ਤਾਂ ਹੋਣੀਆਂ ਹੀ ਨੇ, ਆ ਕੇ ਤੁਹਾਨੂੰ ਡੀਮੋਟੀਵੇਸ਼ਨ ਮਿਲਣੀ ਹੀ ਮਿਲਣੀ ਆ। ਹਾਂ, ਇਹ ਹੋ ਸਕਦਾ ਕਿ ਕਈਆਂ ਨੂੰ ਦੋ ਜਣਿਆਂ ਦੀ ਮਿਲਣ ਦੀ, ਕਈਆਂ ਨੂੰ ਚਾਰ ਦੀ ਅਤੇ ਕਈਆਂ ਨੂੰ ਛੇ ਦੀ ਕੁਆਂਟਿਟੀ ਦਾ ਡਿਫਰੈਂਸ ਹੋ ਸਕਦਾ, ਪਰ ਮਿਲਣੀ ਜ਼ਰੂਰ ਹੈਗੀ ਆ, ਇਹ ਚੀਜ਼ ਤੁਹਾਨੂੰ ਸਮਝਣੀ ਪੈਣੀ ਆ। ਪਰ ਉਹ ਜੇ ਤੁਹਾਨੂੰ ਮਿਲਦੀ ਦੇ ਉੱਤੇ ਵੀ ਤੁਸੀਂ ਆਪਣੇ ਆਪ ਨੂੰ ਕਿੱਦਾਂ ਕੰਟਰੋਲ ਕਰਕੇ ਕੰਟੀਨਿਊ ਕਰ ਰਹੇ ਹੋ, ਉਹ ਵੀ ਇੱਕ ਆਪ ਦੇ ਵਿੱਚ ਚੈਲੰਜ ਆ,
3: ਕਿਉਂਕਿ
2: ਕਿਤੇ ਨਾ ਕਿਤੇ ਆਪਾਂ ਉੱਥੇ ਵੀ ਪੈਰ ਪਿੱਛੇ ਪੁੱਟਦੇ ਵੀ ਛੱਡ ਆਪਾਂ ਕੀ ਲੈਣਾ ਹੈ ਨਾ, ਪਰ ਨਹੀਂ, ਕਿਉਂਕਿ ਨਾਲ ਨਾਲ ਹੀ ਚੱਲਣੀਆਂ ਦੋਵੇਂ ਚੀਜ਼ਾਂ। ਜੇ ਤੁਹਾਨੂੰ ਆ ਕੇ ਕੋਈ ਕਹੂਗਾ, ਇਹਦਾ ਮਤਲਬ ਸਮਝ ਜਾਓ ਕਿ ਤੁਸੀਂ ਗੁੱਡ ਕਰ ਰਹੇ ਹੋ ਕੁਛ।
3: ਹਾਂ,
2: ਉੱਦਾਂ ਕਿਹਨੂੰ ਕਹਿ ਲੂਗਾ ਕੋਈ ਜਾ ਕੇ, ਜੇ ਤੂੰ ਕੁਛ ਕਰੋਗੇ ਤਾਂ ਕੋਈ ਕਹੂਗਾ ਨਾ ਆ ਕੇ, ਉਹ ਵੀ ਕੋਈ ਕਹਿ ਰਿਹਾ ਤੇ ਇਟ ਮੀਨਸ ਕਿ ਤੁਸੀਂ ਉਹਦੀ ਚੀਜ਼ ਦੇ ਵਿੱਚ ਵੀ ਪੋਜ਼ਿਟਿਵ ਹੋਵੋ, ਖੁਸ਼ ਹੋਵੋ ਕਿ ਚੱਲ ਮੈਂ ਇੰਨਾ ਕੁ ਤਾਂ ਕਰਨ ਦਿਆਂ ਨਾ ਵੀ ਕੋਈ ਆ ਕੇ ਐਟਲੀਸਟ ਭਾਵੇਂ ਮੈਨੂੰ ਗਲਤੀ ਕਹਿ ਰਿਹਾ ਯਾਰ, ਪਰ ਕਹਿ ਤੇ ਤਾਂ ਹੀ ਰਿਹਾ ਨਾ ਜੇ ਤੁਸੀਂ ਕਰਨ ਦੇ ਹੋ ਤੇ, ਬਿਨਾਂ ਕਰਦੇ ਕੌਣ ਤੁਹਾਨੂੰ ਗਲਤ ਕਹਿ ਦੂਗਾ। ਪਰ ਤੁਸੀਂ ਉਹ ਕੰਟੀਨਿਊ ਰੱਖੋ, ਜੇ ਤੁਸੀਂ ਆਪਣੇ ਮਨ ਨਾ ਕਰਨ ਦੇ ਹੋ ਨਾ, ਤੁਸੀਂ ਗਲਤ ਨਹੀਂ ਕਰ ਰਹੇ ਹੋਗੇ, ਇਹ ਗੱਲ ਪੱਕੀ, ਕਿਉਂਕਿ ਕਦੀ ਵੀ ਕਿਸੇ ਦਾ ਮਨ ਕਿਸੇ ਕੋਲ ਗਲਤ ਨਹੀਂ ਕਰਾਉਂਦਾ ਤੁਹਾਡਾ ਮਨ। ਜੇ ਤੁਸੀਂ ਗਲਤ ਕਰ ਵੀ ਹੋਗੇ ਤੇ ਮਨ ਇਦਾਂ ਦਾ ਕਿ ਉਹ ਤੁਹਾਨੂੰ ਸਹੀ ਦੱਸ ਦੂਗਾ ਵੀ ਇਹ ਤੂੰ ਗਲਤੀ ਸਹੀ ਕਰ ਲਾ, ਉਹ ਵੱਖਰੀ ਗੱਲ ਆਪਾਂ ਗਲਤ ਕਰ ਦੇਈਦਾ, ਪਰ ਮਨ ਤੁਹਾਡਾ ਕਹਿ ਦੂਗਾ ਵੀ ਗਲਤੀ
3: ਅਚਨਚੇਤ ਦਾ ਦੱਸ ਦਿੰਦਾ।
2: ਹਾਂ, ਅਚਨਚੇਤ ਨਾ ਆਇਆ ਕਰ, ਬੰਦਾ ਮਰ ਵੀ ਸਕਦਾ,
3: ਮਰ ਵੀ ਸਕਦਾ,
2: ਇਦਾਂ ਦੀ ਗੱਲ ਨਹੀਂ ਆ, ਹਰ ਕੋਈ ਕੁਛ ਨਾ ਕੁਛ ਕਰ ਵੀ ਸਕਦਾ ਹੈ, ਤੁਸੀਂ ਕਰੋ ਯਾਰ।
3: ਸੋਰੀ ਬੁਸ਼ਰਾ ਨਾਸ ਜੀ, ਪਰ ਵਧੀਆ ਵਧੀਆ, ਕਿਆ ਕਿਆ ਮਤਲਬ ਕੇ ਸਾਹਿਬ ਮਤਲਬ ਜੋੜਾ ਆਪਣੇ, ਬਹੁਤ ਖੂਬ ਬਹੁਤ ਖੂਬ,
2: ਐਸਾ ਹੀ ਭਾਈ, ਆਪ ਜੈਸੇ ਡੀਮੋਟੀਵੇਟ ਕਰਦੇ ਰਹਿੰਦੇ।
3: ਹੋਰ ਕੋਈ ਜਾਂਦਾ ਜਾਂਦਾ ਥੋਟ ਕੋਈ ਵਧੀਆ ਜਾ
2: ਯਾਰ, ਥੋਟ ਇਹੋ ਹੀ ਆ ਵੀ ਗੱਲ ਆਪਣੀ ਪਿਆਰ ਨਾਲ ਜੋ ਵੀ ਕਰਨਾ,
3: ਆਪਣੇ ਤੇ ਮਾਣ ਕਰੋ, ਤੇ ਆਪਣਾ ਸਤਿਕਾਰ ਕਰੋ, ਆਪਣੇ ਤੋਂ ਉੱਪਰ ਕੋਈ ਨਹੀਂ,
2: ਵੱਡਿਆਂ ਦਾ ਸਤਿਕਾਰ,
3: ਵੱਡਿਆਂ ਦਾ ਵੀ ਕਰੋ, ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋ, ਮੈਨੂੰ ਪਤਾ
2: ਨੰਨੀ ਸ਼ਾਂ ਦੀ ਐਡ ਨਹੀਂ ਚਲਾਉਣੀ ਭਰਾਵਾ, ਬੌਸ ਨੂੰ ਨਰਾਜ਼ ਕਰ ਦੇਣਾ,
3: ਮੈਨੂੰ ਟੁਵਰਡਸ ਐਂਡ ਆਫ ਦਾ ਸ਼ੋਅ ਕੁਛ ਨਾ ਕੁਛ ਪੁੱਠਾ ਹੋ ਹੀ ਜਾਂਦਾ,
2: ਚਲੋ ਆਪਣੇ ਕਰਦੀ ਹੈ ਨਾ,
3: ਚਲੋ ਇਹ ਤਾਂ ਇੱਕ ਤਾਂ ਸਲੋਗਨ ਹੈ,
2: ਛੋਟੇ ਹੁੰਦੇ ਸੁਣਦੇ ਹੋ ਦੇ 5 ਸਾਲ 6 ਪਹਿਲੇ ਕਿ ਇਹ ਐਡ ਚਲਦੀ ਸੀ।
3: ਅੱਛਾ, ਚਲ ਯਾਰ ਮੈਂ ਉਹਨੂੰ ਕਰ ਦਿੰਨਾ ਬੈਲੈਂਸ ਕਰ ਦਿੰਨਾ, ਬੇਟੀ ਪੜਾਓ ਬੇਟੀ ਬਚਾਓ,
2: ਹਾਂ
3: ਠੀਕ ਹੈ, ਹੋ ਗਿਆ ਬੈਲੈਂਸ ਹੋ ਗਿਆ ਨਾ ਹੁਣ, ਬਸ ਠੀਕ ਹੈ ਫਿਰ ਸਹੀ ਆ।
2: ਉਹ ਇਸ ਤੋਂ ਪਹਿਲਾਂ ਕਿ ਕ੍ਰਿਸ਼ਨਾ ਜੀ ਕੋਈ ਹੋਰ ਐਡ ਕਰ ਦਿੰਦੇ ਭਰਾਵਾ, ਮੈਂ ਕਹਿੰਦਾ ਆਪਾਂ ਛੁੱਟੀ ਲਈਏ
3: ਚਲੀਏ,
2: ਐਵੇਂ ਉਹਦੇ ਚੱਕਰ ਦੇ ਵਿੱਚ ਨਾ ਟਾਈਮ ਵੱਧ ਲੱਗਣ ਡਿਆ, ਤੇ ਇਹਨਾਂ ਨੂੰ ਲੱਗਦਾ ਵੀ ਕੋਈ ਨਹੀਂ ਫਿਰ ਆਪੇ ਹਟਾਉਣਗੇ, ਆਪੇ ਕਹਿਣਗੇ ਕਿ ਭਾਜੀ ਬਸ ਕਰੋ ਹੁਣ ਟਾਈਮ ਹੋ ਗਿਆ,
3: ਚਲੀਏ ਫਿਰ ਟਾਈਮ ਹੋ ਗਿਆ,
2: ਹਾਂ ਚੱਲੀਏ ਬਸ ਕੇ,
3: ਚਲੀਏ ਓਕੇ ਆ,
2: ਹਾਂ
3: ਟਾਟਾ ਬਾਏ ਬਾਏ ਕਰਦੇ
2: ਹਾਂ, ਲੋ ਪਰ ਨਿਕਲੀਏ।
3: ਨਹੀਂ ਹਾਂਜੀ, ਬੋਲ ਭਾਵੇਂ ਨਾ ਬੋਲ ਲੱਗ ਚੁੱਕੀ ਹੈ ਥੀਏਟਰਾਂ 'ਚ,
2: ਹਾਂ ਬੱਲੇ,
3: ਤੁਸੀਂ ਜਾ ਕੇ ਜ਼ਰੂਰ ਦੇਖਣਾ,
2: ਮੈਂ ਸੱਚ ਦੱਸਾਂ ਤੁਹਾਨੂੰ, ਹੱਲਗੀ ਨਹੀਂ ਆ ਪਰ ਜਦੋਂ ਤੁਸੀਂ ਸੁਣ
3: ਹਾਂ ਜੋ ਤੁਸੀਂ ਸੁਣ ਰਹੇ ਹੋਗੇ ਉਹੀ ਯਾਰ ਜਦੋਂ ਤੁਸੀਂ ਸੁਣ ਰਹੇ ਹੋਗੇ ਤਦ ਤੱਕ ਲੱਗ ਚੁੱਕੀ ਹੋਏਗੀ
2: ਯਾਰ ਸੱਚ ਦੱਸਿਆ ਕਰੋ
3: ਹਾਂਜੀ
2: ਗੁਮਰਾਹ ਬਹੁਤ ਕਰਦੇ ਤੁਸੀਂ ਬੰਦੇ
3: ਬਹੁਤ ਗੁਮਰਾਹ ਹੋਏ ਤਭੀ ਰਾਹ ਪਰ ਆਏ ਹੈ
2: ਚਲੋ ਆਏ ਰਾਹਗੀਰ ਕੇ ਸਾਥ ਇੰਟਰਵਿਊ ਵੀ ਹੋਈ ਹੈ
3: ਹਾਂ ਯਾਰ ਰਾਹਗੀਰ ਨਾਲ ਇੰਨੀ ਘੈਂਟ ਇੰਟਰਵਿਊ ਹੋਈ ਆ
2: ਆਦਮੀ
3: ਭੂਤੀਆ ਹੈ ਕੁਛ ਵੀ ਚਾਹਤਾ ਹੈ ਫੂਲੋ ਕੀ ਲਾਸ਼ੋਂ ਮੈਂ ਤਾਜ਼ਗੀ ਚਾਹਤਾ ਹੈ ਫੂਲੋ ਕੀ ਲਾਸ਼ੋਂ ਮੈਂ ਤਾਜ਼ਗੀ
2: ਯਾਰ ਉਹਦਾ ਵੀ ਤਾਂ ਹੈ ਯਾਰ ਗਾਣਾ ਉਹਦੀ ਉਹ ਕਿੰਨੀ ਸੋਹਣੀ ਲਾਈਨ ਉਹ ਵਾਲੀ
3: ਕਿਹੜੀ
2: ਯੇ ਜੋ ਹੱਸ ਰਹੀ ਹੈ ਦੁਨੀਆ ਮੇਰੀ ਨਾਕਾਮੀਓ ਪੇ
3: ਬਸ ਮੈਂ ਅੱਗੇ ਗਾਣਾ ਨਹੀਂ ਹੈ ਕਿਉਂਕਿ ਮੈਨੂੰ ਬੌਸ ਨੇ ਮਨਾ ਕੀਤਾ ਗਾਣਾ ਗਾਉਣ ਤੋਂ ਇਹ ਮੈਨੂੰ ਹਮੇਸ਼ਾ ਇਹ ਮੈਨੂੰ ਫਾਇਰ ਕਰਵਾਉਣਾ ਚਾਹੁੰਦਾ ਦੇਖੋ ਗਾਇਸ ਟੋਲ ਪੋਪੀ ਸਿੰਡਰੋਮ ਆ ਰਿਹਾ ਮੇਰੇ ਅੰਦਰ
2: ਚਲੋ ਪੋਪੀ ਟੋਲ ਜੀ
3: ਚਲੀਏ ਚਲੋ ਜੀ ਅਸੀਂ ਟੋਲ ਅਤੇ ਪੋਪੀ ਦੋਨੋਂ ਨਿਕਲਦੇ ਹਾਂ ਅੱਜ ਦਾ ਸਫ਼ਰ ਇੰਨਾ ਹੀ ਸੀ ਉਮੀਦ ਕਰਦੇ ਹਾਂ ਤੁਸੀਂ
2: ਆਪਣਾ ਸ਼ੋਅ ਇੰਗਲਿਸ਼ 'ਚ ਹੁੰਦਾ ਫਿਰ ਆਪਾਂ ਹੀ ਨਾਂ ਰੱਖਣਾ ਸੀ ਟੋਲ ਪੋਪੀ
3: ਹੈ ਨਾ
2: ਪੋਪੀ ਟੋਲ
3: ਪੋਪੀ ਟੋਲ ਹੈ ਨਾ ਪਰ ਸਾਡਾ ਸ਼ੋਅ
2: ਪੰਜਾਬੀ 'ਚ
3: ਪੰਜਾਬੀ 'ਚ ਅਤੇ ਉੱਧਰੋਂ ਸਾਨੂੰ ਘਰੋਂ ਫੋਨ ਵੀ ਆਉਣੇ ਸ਼ੁਰੂ ਹੋ ਗਏ ਕਿ ਤੁਸੀਂ ਪੰਜਾਬੀ ਦੇ ਅੰਦਰ ਹੀ ਛੇਤੀ ਛੇਤੀ ਘਰ ਵਾਪਸ ਆਓ ਅਸੀਂ ਨਿਕਲਦੇ ਹਾਂ ਜੀ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 ਏ ਐਮ ਮੈਂ ਸੀ ਕ੍ਰਿਸ਼ਨਾ ਮੇਰੇ ਨਾਲ ਬਲਕੀਰ ਤੁਸੀਂ ਸੁਣ ਰਹੇ ਸੀਗਾ ਘੈਂਟ ਜਿਹਾ ਐਪੀਸੋਡ ਬੋਇਜ਼ ਮੀਟ ਅਪ ਦਾ ਅਤੇ ਜਾਂਦੇ ਜਾਂਦੇ ਆਪਣਾ 52 12 ਬਾਰੇ ਗੱਲ ਕਰਦਾ ਪਿਆ ਸਾਡਾ ਵੀਰ ਸਾਡਾ ਭਰਾ ਸਾਰਿਆਂ ਦਾ ਚਹੇਤਾ ਨੰਬਰ 1 ਆਦਮੀ ਕਰਨ ਔਜਲਾ
2: ਮੈਂ ਲਾਈਕ ਯੂ

ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੁਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਉਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: Race.

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਸੁਣੈ ਸਰਾ ਗੁਣਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਹੀਂ ਖਾ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀਂ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਕੁਵਾਰ ਜੋ ਤੁਦ ਭਾਵੈ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਪਲਿਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ,

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ।

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ।

ਸੁਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਜਿਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸਨ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਲ ਨਿਆਵ ਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਬਬ ਅੰਤ ਕੋ ਨਾਂਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਢੋਲ ਮਿਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿਖ ਭਵਾਨ ਕੇ ਪੂਤ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਹ ਦੁਰਜਾਨ।

ਪਰ ਬੜੇ ਬੜਿਆਰ ਅਵਤਾਰ ਇਸਾਰ ਕੀ ਧਾਰ ਬਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕੋ ਰਾਜ ਕਰੇਂਗੇ ਕੋਟਿ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸਚੀ ਪਤ ਅੰਤ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

ਸਾਦ ਕੁਰਬਾਨ ਜਾ ਰਹਾ।

ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਦਸਾਂ ਪਾਤਸ਼ਾਹੀਆਂ ਜੀ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਰੂਪ ਸਾਧ ਜੀਓ ਵਡਭਾਗੀ ਜਨ ਹਾਂ ਜੋ ਸਤਸੰਗਤ ਦੀਆਂ ਘੜੀਆਂ ਮੰਨਣ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਧੰਨ ਧੰਨ।

ਘਰ ਪਹਿਲੇ ਦਾ ਜਿਹੜਾ ਸੰਬੰਧ ਹੈ ਨਾ, ਇਹ ਜਦੋਂ ਰਾਗੀ ਸਿੰਘ ਸਹਿਬਾਨ ਕੀਰਤਨ ਗਾਇਨ ਕਰਦੇ ਨੇ ਤੇ ਕੀਰਤਨ ਗਾਇਨ ਕਰਦਿਆਂ ਜਿਹੜਾ ਨਾਲ ਤਬਲਾ ਵੱਜਦਾ ਹੈ, ਤਬਲੇ ਦੀ ਤਾਲ ਵੱਜਦੀ ਹੈ, ਸੁਰਤਾਲ ਦੇ ਵਿੱਚ ਕੀਰਤਨ ਹੁੰਦਾ ਹੈ, ਉਹ ਤਬਲੇ ਦੇ ਨਾਲ ਘਰ ਦਾ ਸੰਬੰਧ ਹੁੰਦਾ ਹੈ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਰਾਗ ਧਨਾਸਰੀ ਵਿੱਚ ਸ਼ਬਦ ਉਚਾਰਨ ਕੀਤਾ, ਘਰ ਪਹਿਲੇ ਦੇ ਵਿੱਚ ਗਾਉਣ ਦੀ ਹਦਾਇਤ ਹੈ, ਚੌ ਪਦੇ ਭਾਵ ਚਾਰ ਪਦਿਆਂ ਵਾਲਾ ਇਹ ਸ਼ਬਦ।

0: ਸ਼ੁਰੂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਪੂਰਨ ਮੰਗਲ ਜਿਹੜਾ ਹੈ ਉਹ ਦਰਜ ਕੀਤਾ ਹੈ। ਪੁਰਾਣੇ ਸਮੇਂ ਦੇ ਵਿੱਚ ਬਹੁਤਾਂਤ ਜਦੋਂ ਕਵੀ ਜਨ ਕੋਈ ਆਪਣੀ ਕਵਿਤਾ ਲਿਖਿਆ ਕਰਦੇ ਸਨ ਨਾ, ਉਹ ਸਭ ਤੋਂ ਪਹਿਲਾਂ ਪਰਮਾਤਮਾ ਦੀ ਸਿਫਤੋ ਸਲਾਹਤ ਦੇ ਵਿੱਚ ਉਹਦੇ ਸ਼ੁਕਰਾਨੇ ਵਜੋਂ ਇੱਕ ਮੰਗਲ ਗਾਇਨ ਕਰਿਆ ਕਰਦੇ ਸਨ। ਆਪਾਂ ਇਸ ਨੂੰ ਮੂਲ ਮੰਤਰ ਦਾ ਨਾਮ ਵੀ ਦਿੰਦੇ ਹਾਂ। ਇੱਥੇ ਜਿਹੜਾ ਸਭ ਤੋਂ ਪਹਿਲਾਂ ਮੰਗਲ ਆਇਆ ਹੈ, ਮੂਲ ਮੰਤਰ ਆਇਆ ਹੈ, ਇਹ ਸੰਪੂਰਨ ਆਇਆ ਹੈ। ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਰੂਪ ਦੇ ਮੰਗਲ ਦੇ ਜਿਹੜੇ ਨੇ ਉਹ ਚਾਰ ਤਰ੍ਹਾਂ ਦੇ ਮੂਲ ਮੰਤਰ ਜਿਹੜੇ ਮੰਗਲ ਨੇ ਉਹ ਆਏ ਨੇ। ਇੱਕ ਤੇ ਆਪਾਂ ਸੰਪੂਰਨ ਪੜ੍ਹਦੇ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਇੱਕ ਸ਼ਬਦ ਆਉਂਦਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇੱਕ ਸ਼ਬਦ ਆਉਂਦਾ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਇੱਕ ਛੋਟਾ ਮੰਗਲ ਆਉਂਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆ ਜਿਹੜਾ ਸੰਪੂਰਨ ਰੂਪ ਹੈ ਨਾ, ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 33 ਵਾਰ ਆਇਆ, ਵਿਦਵਾਨਾਂ ਨੇ ਗਿਣਤੀ ਕੀਤੀ। ਜਿਹੜਾ ਦੂਜਾ ਰੂਪ ਆਪਾਂ ਪੜ੍ਹਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਉਹ 2 ਵਾਰ 8 ਵਾਰ ਵਾਹਿਗੁਰੂ ਆਇਆ ਹੈ। ਇੱਕ ਆਪਾਂ ਪੜ੍ਹਦੇ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਉਹ ਜਿਹੜਾ ਹੈ 2 ਵਾਰ ਆਇਆ। ਤੇ ਜਿਹੜਾ ਚੌਥਾ ਰੂਪ ਆਪਾਂ ਪੜ੍ਹਦੇ ਉਹ ਤਕਰੀਬਨ ਵਿਦਵਾਨ ਜਿਨ੍ਹਾਂ ਨੇ ਗਿਣਤੀ ਕੀਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਲਗਭਗ 523 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ। ਇਹ ਅਲੱਗ ਅਲੱਗ ਰੂਪ ਨੇ ਮੰਗਲ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੇ ਨੇ। ਇਹ ਇੱਕ ਮੰਗਲ ਦਾ ਸੰਪੂਰਨ ਰੂਪ ਮੂਲ ਮੰਤਰ ਦੇ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਦਰਜ ਕੀਤਾ। ਕਹਿੰਦੇ ਇੱਕ ਓਅੰਕਾਰ ਉਹ ਅਕਾਲ ਪੁਰਖ ਇੱਕ ਹੈ। ਓਅੰਕਾਰ ਦਾ ਅਰਥ ਹੈ ਆ ਜਿੰਨੀ ਵੀ ਕਾਰ ਚੱਲ ਰਹੀ ਹੈ, ਆ ਜਿੰਨੀ ਵੀ ਖਲਕਤ ਚੱਲ ਰਹੀ ਹੈ, ਆ ਜੋ ਕੁਝ ਚੱਲ ਰਿਹਾ ਹੈ ਉਸ ਕਰਤੇ ਪੁਰਖ ਦੀ ਰਜ਼ਾ ਦੇ ਵਿੱਚ ਚੱਲ ਰਿਹਾ, ਉਹ ਇੱਕ ਹੀ ਸ਼ਕਤੀ ਇਸ ਸਾਰੀ ਖਲਕਤ ਨੂੰ ਚਲਾਉਣ ਵਾਲੀ ਹੈ। ਤੇ ਜਿਹੜਾ ਉਹ ਇੱਕ ਹੈ ਨਾ ਗੁਰਮੁਖੋ, ਉਹ ਸੱਤ ਹੈ, ਉਹ ਸੱਚਾ ਹੈ। ਤੇ ਚੇਤੇ ਰੱਖਿਓ ਜਿਹੜਾ ਸੱਚਾ ਹੋਵੇਗਾ ਨਾ ਉਹਦਾ ਨਾਮ ਵੀ ਸੱਚਾ ਹੋਵੇਗਾ। ਇਸੇ ਕਰੇ ਗੁਰੂ ਸਾਹਿਬ ਕਹਿੰਦੇ ਸਤਨਾਮ, ਇੱਕ ਅਕਾਲ ਪੁਰਖ ਆਪ ਸੱਚਾ ਹੈ, ਉਹਦਾ ਨਾਮ ਵੀ ਸੱਚਾ ਹੈ। ਕਰਤਾ ਪੁਰਖ ਉਹ ਕ੍ਰੀਏਟਰ ਹੈ, ਕ੍ਰੀਏਟਰ ਭਾਵ ਸਭ ਕੁਝ ਪੈਦਾ ਕਰਨ ਵਾਲਾ ਹੈ।
1: ਨਿਰਭਉ ਨਿਰਵੈਰ
0: ਇਹ ਕਰਤੇ ਪੁਰਖ ਦੇ ਗੁਣ ਨੇ, ਉਹ ਪੈਦਾ ਕਰਨ ਵਾਲਾ ਹੈ, ਬਣਾਉਣ ਵਾਲਾ ਹੈ, ਉਹ ਇੱਕ ਹੈ, ਉਹਦਾ ਨਾਮ ਸੱਚਾ ਹੈ। ਨਿਰਭਉ ਸਾਨੂੰ ਤੇ ਕੋਈ ਨਾ ਕੋਈ ਡਰ ਸਤਾਉਂਦਾ ਹੋਵੇਗਾ ਕਿਸੇ ਨਾ ਕਿਸੇ ਤਰ੍ਹਾਂ ਦਾ। ਸਾਡੇ ਤੋਂ ਉੱਤੇ ਕੋਈ ਬੰਦਾ ਕੁਰਸੀ ਤੇ ਬੈਠਾ ਹੋਵੇ ਨਾ, ਬੰਦੇ ਨੂੰ ਉਹਦਾ ਹੀ ਡਰ ਲੱਗਾ ਰਹਿੰਦਾ। ਜੇ ਮੈਂ ਕਈ ਵਾਰ ਉਦਾਹਰਨ ਦਿੰਦਾ ਨਾ, ਸਕੂਲ ਦੇ ਵਿੱਚ ਇੱਕ ਟੀਚਰ ਨੇ ਤੇ ਟੀਚਰ ਦੇ ਉੱਤੇ ਪ੍ਰਿੰਸੀਪਲ ਹੈ, ਪ੍ਰਿੰਸੀਪਲ ਦੇ ਉੱਤੇ ਇੱਕ ਕਮੇਟੀ ਬੈਠੀ ਹੈ, ਟੀਚਰ ਬੱਚਿਆਂ ਨੂੰ ਡਰ ਜਿਹੜਾ ਹੈ ਟੀਚਰਾਂ ਦਾ, ਟੀਚਰਾਂ ਨੂੰ ਡਰ ਪ੍ਰਿੰਸੀਪਲ ਦਾ, ਪ੍ਰਿੰਸੀਪਲ ਨੂੰ ਡਰ ਉੱਤੇ ਇੱਕ ਕਮੇਟੀ ਜਿਹੜੀ ਬੈਠੀ ਉਹਦਾ ਡਰ ਹੈ। ਇਹ ਜਿਹੜਾ ਕਰਤਾ ਪੁਰਖ ਹੈ ਸਰਮੌਰ ਹੈ, ਇਹਦੇ ਉੱਤੇ ਹੋਰ ਹੈ ਕੋਈ ਨਹੀਂ, ਬਾਕੀ ਸਭ ਕੁਝ ਇਹਦੇ ਅੰਡਰ ਹੈ। ਤੇ ਸਾਨੂੰ ਤੇ ਡਰ ਲੱਗਦਾ ਹੋਵੇਗਾ, ਪਰ ਅਕਾਲ ਪੁਰਖ ਵਾਹਿਗੁਰੂ ਨਿਰਭਉ ਭਾਵ ਡਰ ਤੋਂ ਰਹਿਤ ਹੈ, ਫੀਅਰਲੈਸ ਹੈ, ਨਿਰਵੈਰ। ਅਸੀਂ ਕਿਸੇ ਨਾ ਕਿਸੇ ਨਾਲ ਵੈਰ ਰੱਖਦੇ ਹਾਂ, ਪਰ ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਨਾਲ ਵੈਰ ਨਹੀਂ ਰੱਖਦਾ, ਉਹ ਵੈਰ ਰਹਿਤ ਹੈ।
1: ਅਕਾਲ ਮੂਰਤ
0: ਗੁਰੂ ਸਾਹਿਬ ਕਹਿੰਦੇ ਫਿਰ ਉਹ ਅਕਾਲ ਹੈ। ਅਕਾਲ ਦਾ ਅਰਥ ਹੁੰਦਾ ਜਿਹੜਾ ਕਿਸੇ ਕਾਲ ਦੇ ਅੰਦਰ ਨਹੀਂ, ਭਾਵ ਕਾਲ ਦੇ ਅਧੀਨ ਨਹੀਂ, ਸਮੇਂ ਦੇ ਅੰਦਰ ਨਹੀਂ ਅਕਾਲ ਪੁਰਖ ਆਉਂਦਾ। ਆ ਜਿੰਨਾ ਵੀ ਕੁਝ ਬਣਿਆ ਹੈ ਨਾ ਵਿੱਚੇ ਆਪਾਂ, ਸਭ ਕੁਝ ਸਮੇਂ ਦੇ ਅੰਦਰ ਹੈ, ਇਹ ਕਾਲ ਦੇ ਅਧੀਨ ਹੈ। ਪਰ ਚੇਤਾ ਰੱਖੋ ਗੁਰੂ ਸਾਹਿਬ ਕਹਿੰਦੇ ਇਸ ਕਰਤੇ ਪੁਰਖ ਦਾ ਗੁਣ ਇਹੀ ਵੱਡਾ ਹੈ ਕਿ ਉਹ ਅਕਾਲ ਮੂਰਤ ਹੈ, ਉਹ ਸਮੇਂ ਤੋਂ ਬਾਹਰ ਹੈ।
1: ਅਜੂਨੀ ਸੈਭੰ
0: ਹਰੇਕ ਇੱਥੇ ਜੀਵ ਜੰਤੂ ਜਿਹੜਾ ਹੈ, ਜਿਹੜੀ ਪੈਦਾਇਸ਼ ਹੋ ਰਹੀ ਹੈ ਉਹ ਜੂਨਾਂ ਦੇ ਵਿੱਚ ਹੋ ਰਹੀ ਹੈ, ਪਰ ਅਕਾਲ ਪੁਰਖ ਵਾਹਿਗੁਰੂ ਅਜੂਨੀ ਭਾਵ ਜੂਨਾਂ ਤੋਂ ਰਹਿਤ ਹੈ।
1: ਗੁਰ ਪ੍ਰਸਾਦ
0: ਅਜੂਨੀ ਸੈਭੰ ਸਾਨੂੰ ਕਿਸੇ ਨੇ ਜਨਮ ਦਿੱਤਾ ਹੈ, ਆ ਬਿਲਡਿੰਗ ਕਿਸੇ ਨੇ ਬਣਾਈ ਹੈ, ਪਰ ਚੇਤੇ ਰੱਖਿਓ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਜਨਮ ਨਹੀਂ ਦਿੰਦਾ, ਉਹ ਆਪਣੇ ਆਪ ਤੋਂ ਹੀ ਆਪਣੇ ਆਪ ਪੈਦਾ ਹੁੰਦਾ ਹੈ। ਸੈਭੰ ਦਾ ਅਰਥ ਹੈ ਆਪਣੇ ਆਪ ਤੋਂ ਪੈਦਾ ਹੋਇਆ। ਤੇ ਗੁਰ ਪ੍ਰਸਾਦ ਐਸੇ ਵੱਡੇ ਗੁਣਾ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਸਿੱਖੋ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦਾ ਜੇ
1: ਜੀਓ ਡਰਤ ਹੈ ਆਪਣਾ
0: ਕੰਨ
1: ਕੈਸਿਓ ਕਰੀ ਪੁਕਾਰ
0: ਧੰਨ ਗੁਰੂ ਨਾਨਕ ਦੇ ਮਹਾਰਾਜ ਜ਼ਿਕਰ ਕਰਦੇ ਨੇ ਜੀਓ ਡਰਤ ਹੈ ਆਪਣਾ ਜੀਓ ਦਾ ਅਰਥ ਹੈ ਜਿੰਦ ਡਰਤ ਦਾ ਅਰਥ ਹੈ ਡਰਦੀ ਹੈ ਜਿੰਦ ਜਿਹੜੀ ਹੈ ਉਹ ਡਰਦੀ ਹੈ ਉਹ ਤੜਫਦੀ ਹੈ ਜਿੰਦ ਤਰਲੇ ਲੈਂਦੀ ਹੈ ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਕੈਸਿਓ ਦਾ ਅਰਥ ਹੈ ਕਿਸ ਅੱਗੇ ਮੈਂ ਜਾ ਕੇ ਪੁਕਾਰ ਕਰਾਂ ਤੇ ਚੇਤੇ ਰੱਖਿਓ ਇਹ ਜਿਹੜਾ ਸ਼ਬਦ ਹੈ ਨਾ ਇਸ ਸ਼ਬਦ ਦੇ ਵਿੱਚ ਰਹਾਓ ਦੇ ਤਿੰਨ ਬੰਦ ਆਉਂਦੇ ਨੇ ਜਦੋਂ ਅਸੀਂ ਵਿਦਵਾਨ ਜਨਾਂ ਨੂੰ ਪੜ੍ਹਦੇ ਹਾਂ ਉਹਨਾਂ ਨੇ ਇਸ ਰਹਾਓ ਦੇ ਵੈਸੇ ਅਰਥ ਕੀਤੇ ਹੁੰਦੇ ਠਹਿਰਾਓ ਪਰ ਇਹਦੇ ਵਿੱਚ ਤਿੰਨ ਰਹਾਓ ਨੇ ਇੱਕ ਰਹਾਓ ਪਹਿਲੇ ਦੇ ਵਿੱਚ ਕੁਐਸਚਨ ਹੈ ਦੂਜੇ ਦੇ ਵਿੱਚ ਉਹਦਾ ਅਨਸਰ ਹੈ ਤੀਜੇ ਦੇ ਵਿੱਚ ਸਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਹੈ ਕਿ ਉਹਨੇ ਮੇਰੀ ਮੁਸ਼ਕਲ ਹੱਲ ਕਰ ਦਿੱਤੀ ਹੈ ਚੇਤੇ ਰੱਖਿਓ ਇਹਦੇ ਵਿੱਚ ਤਿੰਨ ਰਹਾਓ ਨੇ ਤੇ ਪਹਿਲਾਂ ਗੁਰੂ ਸਾਹਿਬ ਸ਼ਬਦ ਦੇ ਵਿੱਚ ਕਹਿੰਦੇ ਜੀਓ ਡਰਤ ਹੈ ਆਪਣਾ ਮੇਰੀ ਜਿੰਦ ਡਰਦੀ ਹੈ ਵਿਆਕਲ ਹੋ ਰਹੀ ਹੈ ਤੜਫ ਰਹੀ ਹੈ ਕੈਸਿਓ ਕਰੀ ਪੁਕਾਰ ਮੈਂ ਕਿਸ ਅੱਗੇ

जग्यासु हिरदा अंदरों पुकार करता है गुरमुखो। गुरु साहब कहते दुख विसारण सेविया, ओ दुखा नु विसारण वाला है, दूर करने वाला है। मैं उस अगे जाके पुकार की जेड़ा दुखा नु दूर करने वाला है। दुख विसारण सेविया सदा सदा दातार, जेड़ा सदा सदा जुगां जगंतरां तो दाता है, दातार है। इस शब्द थोड़े जे मैं खोल के अर्थ कर दवा, जियो दर्त है अपना, ऐ काल पुरख वाहिगुरु जियो, मेरी जिंद डरदी है। क्यों डरदी है? कि मैनू समझ आ गई संसार दुखा दा सागर है। ए एडा गहरा सागर है, इस दुखा दे सागर दे विच कई डुब गए, कई खत्म हो गए। ते सच्ची गल है फरीदा, मैं जानिया दुख मुझको। जो आप कई बार कहने ना कि शायद मेरा दुख वड्डा है, चेते रखियो इत्थे दुनिया दुखी तो दुखी बैठी है। आपां लगदा शायद मेरा दुख वड्डा है, पर बाबा फरीद साहब जी ने यह मन का शंका दूर कर दिता। कहिंदे कल्ला तू दुखी नहीं, फरीदिया फरीदा मैं जानिया दुख मुझको। दुख सबाया जग उच्चे चढ़ के देखिया तां घर घर एहा अग। कहिंदे थोड़ा जा अपने दुख तो तां निगाह मार के वेख, अपने घर तो थोड़ा जा उच्चा होके वेख, तेनू हरेक घर दे विच दुख नजर आवेगा। मेरे मन दे विच कई बार ख्याल आउंदा हुंदा किन्ने हॉस्पिटल ने, वड्डे वड्डे हॉस्पिटल खुले ने। आ चलो अमृतसर ही आपां नगरी वेख लईए, किन्ना हॉस्पिटल होवेगा। तुसी किसे भी हॉस्पिटल दे विच चले जाओ, दर्दी दुखा दे मारे गुरमुख लोकां दियां मरीजां दियां विचारियां दियां भीड़ां लगियां ने। किसी हॉस्पिटल चले जाओ, वह रोगी रोग दूर करने वास्ते डॉक्टर कोल जांदा है कि डॉक्टर कोल जाके मैं दवाई लैके आवां। वह अपने रोगों का कारण जाके लभदा है कि किसी तरीके दे नाल मेरा रोग मेरा दुख दूर हो जाए। तो जदों कोई इहो जिहा बचन चलता है ना, जदों बाणी दी असीं तुक पढ़दे सुख तेरा दिता लहीए, चेता रखियो सुख बंदा अपनी मर्जी नाल घर दे विच नहीं लिया सकता, बहुत औखा काम है। गुरु साहिब जी दी बाणी नूं पढ़िए, वह कहिंदे असल दे विच सिखा सुख भी एक दात ही हो, उस करते पुरख की रजा है। वह करता पुरख वाहिगुरु त्रुट के जिहदी झोली च दात पवे ते सुखी जीवन भी उहदा ही बसर हुंदा है। हुण इत्थे अमीर भी बहुत फिरदे ने करोड़ां पति बंदे, पर दुखी तुहानू वह भी दिखाई देणगे, किसी ना किसी तरीके नाल कोई ना कोई दुख सता रहा होवेगा। जे अमीर भी दुखी है तो गरीब भी किते ना किते दुखी है। तो सब तो वड्डा गरीब बंदे का दुख यह है कि वह गरीब है, उस बंदे की गरीबी ही उहदे लई सब तो वड्डा दुख बन जाती है। पर जदों असीं कई बार बाणी दीआं तुकां पढ़दे हां ना, हालांकि चलो मैं भाई नंद लाल का थोड़ा जिहा जिक्र करां, वह कहिंदे गम चे बाशद, गम की है दुख की है। भाई साहब भाई नंद लाल जी, गम चे बाशद गफलत अज याद खुदा। जो कहिंदे वाहिगुरु भुल जावे ना, उदो समझ लो सब तो वड्डा दुख होवेगा। फिर अगला शब्द है चीश ते शादी। शादी कहिंदे खुशी नू, चीश ते शादी याद आवे मिनत। भाव कहिंदे सुख की है, खुशी की है, अकाल पुरख की याद ही सब तो वड्डा सुख है। अकाल पुरख नूं भुल जाना विसार देना ही सब तो वड्डा दुख है। असीं एक शब्द मैं छोटी जी गाथा तुहाडे नाल सांझी करां, ज्ञानी जसवंत सिंह जी परवाना जी दी एक किताब है बहिए पढ़िया पास। मैं सह सुभाग ते पढ़ रहा सां, मेरे सामने वह एक छोटी जी कहानी उन्होंने दर्ज की। उन्होंने एक अपना समझाउण दा ढंग है छोटिया छोटिया कहानियां, ते कहानी का अर्थ हुंदा जिहड़ी कही ना गई होवे पर जिहड़ी सानूं सिख्या जरूर दिंदी होवे। एक तो साखी हुंदी है ना, साखी वह है जिहड़ी सच है, बाबे नानक नाल जुड़िया साखियां ने। पर एक कहानी है, कहानी भाव जिहड़ी कई नहीं गई पर वह सिख्या जरूर दिंदी है। वह कहण लगे एक फकीर तुरिया जावे किते रस्ते दे विच, नगर नेड़े विच नगर आया तुरिया जांदे आ, ग्राउंड दे विच कुछ बच्चे कबड्डी खेड रहे ने, कुछ बच्चे खेड रहे ने ते कुछ नौजवान की करते ने, वह कबड्डी की गेम नूं छड्ड के ग्राउंड तो बाहर खड़ोते ने। वह फकीर ने जाके पुछिया, ये सारे खेड रहे ने, तुसी नहीं जे खेडदे, तुसी भी खेडो। तो जिहड़े ग्राउंड तो बाहर खड़ोते सी ना, वह कहण लगे जी असीं मरे हुए हां। फिर
ਕੋਈ ਸ਼ਬਦ ਸੁਣਿਓ। ਉਹ ਕਹਿਣ ਲੱਗੇ ਅਸੀਂ ਮਰੇ ਹੋਏ ਹਾਂ। ਉਹ ਸਾਧੂ ਫਕੀਰ ਕਹਿਣ ਲੱਗਾ ਕਮਾਲ ਦੀ ਗੱਲ, ਚੰਗੇ ਭਲੇ ਸਾਹ ਆਉਂਦੇ ਨੇ, ਚੱਲਦੇ ਜੇ, ਸਾਹ ਲੈਣ ਦੇ ਜੇ, ਤੁਸੀਂ ਕਹਿੰਦੇ ਮਰੇ ਹੋਏ, ਮਰੇ ਕਿੱਦਾਂ ਜੇ, ਜਾਓ ਜਾ ਕੇ ਖੇਡੋ। ਇੰਨੀ ਦੇਰ ਨੂੰ ਉਹ ਫਿਰ ਸਮਝਾਉਣ ਲੱਗੇ, ਕਹਿੰਦੇ ਸੰਤ ਜੀ ਫਕੀਰ ਜੀ, ਇਸ ਗੇਮ ਦਾ, ਕਬੱਡੀ ਦੀ ਖੇਡ ਦਾ ਇੱਕ ਰੂਲ ਹੈ, ਇੱਕ ਨਿਯਮ ਹੈ। ਜਦੋਂ ਬੰਦਾ ਕਬੱਡੀ ਪਾਉਣ ਜਾਂਦਾ ਹੈ ਨਾ, ਜੇਕਰ ਕਬੱਡੀ ਪਾਉਂਦਿਆਂ ਉਹਦਾ ਸਾਹ ਟੁੱਟ ਜਾਵੇ ਤੇ ਸਾਹ ਟੁੱਟ ਜਾਵੇ ਆਪਣੇ ਪਾਲੇ ਚ ਨਾ ਪੁੱਜੇ, ਉਹਨੂੰ ਫਿਰ ਇੱਕ ਤਰੀਕੇ ਨਾਲ ਮਰਿਆ ਹੋਇਆ ਸਮਝਿਆ ਜਾਂਦਾ ਹੈ। ਤੇ ਫਕੀਰ ਕਹਿਣ ਲੱਗਾ ਕਮਾਲ ਦੀ ਗੱਲ, ਇਹ ਸੰਸਾਰ ਵੀ ਇੱਕ ਕਬੱਡੀ ਦੀ ਖੇਡ ਹੈ। ਇੱਥੇ ਜਿਨ੍ਹਾਂ ਦੇ ਸਿਮਰਨ ਦੀ ਰੌਂ ਟੁੱਟ ਗਈ, ਜਿਨ੍ਹਾਂ ਦੇ ਸਿਮਰਨ ਦਾ ਸਾਹ ਟੁੱਟ ਗਿਆ, ਸੱਚੀ ਗੱਲ ਹੈ ਉਹ ਦੁਨੀਆਂ ਦੇ ਇਹਨਾਂ ਦੁੱਖਾਂ ਦੇ ਵਿੱਚ ਮਰ ਚੁੱਕੇ ਨੇ। ਇਹ ਸੱਚਾਈ ਹੈ, ਉਹ ਦੁਨੀਆਂ ਦੇ ਇਹਨਾਂ ਦੁੱਖਾਂ ਦੇ ਵਿੱਚ ਖਤਮ ਹੋ ਚੁੱਕੇ ਨੇ, ਮਰ ਚੁੱਕੇ ਨੇ। ਪਰ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਇੱਕ ਜ਼ਿਕਰ ਕਰਦੇ ਨੇ, ਉਹ ਇੱਕ ਅੰਦਰ ਦੀ ਬਿਹਬਲਤਾ ਨੂੰ ਦਰਸਾਉਂਦੇ ਨੇ। ਕਹਿੰਦੇ ਮੈਨੂੰ ਵੀ ਇੱਕ ਦੁੱਖ ਹੈ, ਦੁਨੀਆਂ ਦਾ ਦੁੱਖ ਸਤਾਉਂਦਾ ਹੈ, ਪਰ ਮੇਰੇ ਅੰਦਰ ਇੱਕ ਚਾਹਨਾ ਉੱਠੀ ਕਿ ਮੈਂ ਪੁਕਾਰ ਕਰਾਂ, ਇੱਕ ਅਰਜ਼ ਕਰਾਂ, ਇੱਕ ਜੋਦੜੀ ਕਰਾਂ। ਪਰ ਕਹਿੰਦੇ ਮੈਂ ਜੋਦੜੀ ਕਿਹਦੇ ਅੱਗੇ ਕਰਾਂ? ਫਿਰ ਕਹਿੰਦੇ ਮੇਰੇ ਮਨ ਦੇ ਵਿੱਚ ਖਿਆਲ ਆਇਆ, ਇੱਕ ਅਕਾਲ ਪੁਰਖ ਹੈ ਜਿਹੜਾ ਮੇਰੇ ਇਹਨਾਂ ਦੁੱਖਾਂ ਨੂੰ ਕੱਟ ਸਕਦਾ ਹੈ, ਜਿਹਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਚ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਜਾਸ ਬਸੰਤਰ ਏਕੈ, ਨਾਮ ਜਗਤ ਅਗੰਤ ਅਨੇਕੈ। ਨਾਮ ਤੇਰਾ ਆਧਾਰ ਮੇਰਾ, ਜਿਉ ਫੂਲ ਜਈ ਹੈ ਨਾਰ, ਕਹੇ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਮੈਂ ਇੱਕ ਸ਼ੁਰੂ ਚ ਸ਼ਬਦ ਕਿਹਾ ਸੀ ਕਿ ਇਹ ਜਗਿਆਸੂ ਬਿਰਤੀ ਦਾ ਸ਼ਬਦ ਹੈ। ਤੇ ਇੱਕ ਰੋਗ ਦੁੱਖ ਹੁੰਦੇ ਨੇ ਸਰੀਰਕ ਤੌਰ ਤੇ, ਇੱਕ ਕੁਝ ਲੋਕ ਮਾਨਸਿਕ ਤੌਰ ਤੇ ਵੀ ਰੋਗੀ ਹੋ ਜਾਂਦੇ ਨੇ, ਦੁਖੀ ਉਹ ਵੀ ਨੇ, ਮਾਨਸਿਕ ਤੌਰ ਤੇ ਵੀ ਰੋਗੀ ਨੇ ਤੇ ਸਰੀਰਕ ਕਰਕੇ ਵੀ ਦੁਖੀ ਨੇ। ਇੱਕ ਤੇ ਸਮਾਜਿਕ ਬੰਦੇ ਵੀ ਦੁਖੀ ਹੁੰਦੇ ਨੇ, ਚੇਤੇ ਰੱਖਿਓ ਭਗਤ ਵੀ ਦੁਖੀ ਹੁੰਦਾ ਹੈ। ਹੁਣ ਤੁਸੀਂ ਕਹੋਗੇ ਜੀ ਉਹ ਕਦੋਂ ਦੁਖੀ ਹੁੰਦਾ ਹੈ? ਇਹਦੇ ਚਲਕਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਇਤਿਹਾਸ ਦੇ ਵਿੱਚੋਂ ਪ੍ਰੈਕਟੀਕਲ ਰੂਪ ਦੇ ਵਿੱਚ ਕਰਕੇ ਸਾਨੂੰ ਸਾਹਮਣੇ ਵਿਖਾਏ ਨੇ। ਇੱਕ ਛੋਟੀ ਜਿਹੀ ਘਟਨਾ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ ਕਿ ਭਗਤ ਦੀ ਬਿਹਬਲਤਾ ਕੀ ਹੈ, ਭਗਤ ਦਾ ਦੁੱਖ ਕੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਵਿਹੜੇ ਦੇ ਵਿੱਚ ਚਾਦਰ ਪਸਾਰ ਕੇ ਮੰਜੇ ਤੇ ਲੰਮੇ ਪੈ ਜਾਂਦੇ ਨੇ, ਕੁਝ ਛਕਦੇ ਨਹੀਂ, ਕੁਝ ਪੀਂਦੇ ਨਹੀਂ, ਕਿਸੇ ਨਾਲ ਕੁਝ ਬੋਲਦੇ ਨਹੀਂ, ਗੱਲਬਾਤ ਕਿਸੇ ਨਾਲ ਨਹੀਂ ਕਰਦੇ। ਘਰ ਵਾਲੇ ਮਹਿਤਾ ਕਾਲੂ ਜੀ, ਮਨ ਦੇ ਵਿੱਚ ਖਿਆਲ ਆਇਆ ਸ਼ਾਇਦ ਨਾਨਕ ਬਿਮਾਰ ਹੋ ਗਿਆ, ਕਿਸੇ ਪੀੜਾ ਦੇ ਵਿੱਚ ਹੈ, ਕਿਸੇ ਦਰਦ ਦੇ ਵਿੱਚ ਹੈ, ਕਿਸੇ ਹਕੀਮ ਨੂੰ, ਕਿਸੇ ਵੈਦ ਨੂੰ ਬੁਲਾਇਆ ਜਾਵੇ। ਪਰਿਵਾਰ ਵਾਲੇ ਵੈਦ ਨੂੰ ਬੁਲਾਉਂਦੇ ਨੇ, ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਬਜ਼ ਟੋ ਕੇ ਵੇਖਦਾ ਹੈ। ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਵੈਦ ਨਬਜ਼ ਨੂੰ ਟੋ ਟੋ ਕੇ ਰੋਗ ਲੱਭਿਆ ਕਰਦੇ ਸਨ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਫਿਰ ਇੱਕ ਜ਼ਿਕਰ ਕਰਦੇ ਨੇ, ਕਹਿੰਦੇ ਨੇ ਕਿ ਵੈਦ ਜੀ ਚੇਤੇ ਰੱਖਿਓ, ਇਸ ਨਬਜ਼ ਨੂੰ ਵੇਖ ਕੇ ਤੁਹਾਨੂੰ ਮੇਰਾ ਰੋਗ ਨਹੀਂ ਜੀ ਲੱਭਣਾ। ਕਹਿੰਦੇ ਕਿਉਂ ਨਹੀਂ ਲੱਭਣਾ? ਤੁਸੀਂ ਮੈਨੂੰ ਠੀਕ ਨਜ਼ਰ ਆਉਂਦੇ ਪਏ ਹੋ, ਤੁਹਾਡੀਆਂ ਅੱਖਾਂ ਠੀਕ ਨੇ, ਤੁਹਾਡੀ ਸਰੀਰ ਠੀਕ ਹੈ, ਟੈਂਪਰੇਚਰ ਠੀਕ ਹੈ, ਧੜਕਣ ਸਹੀ ਚੱਲਦੀ, ਨਬਜ਼ ਸਹੀ ਚੱਲਦੀ, ਮੈਨੂੰ ਠੀਕ ਨਜ਼ਰ ਆਉਂਦੇ ਪਏ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਹੀਂ, ਜਿਹੜਾ ਰੋਗ ਮੈਨੂੰ ਲੱਗਾ ਉਸ ਰੋਗ ਦਾ ਦਾਰੂ ਤੇਰੇ ਕੋਲ ਹੈ ਨਹੀਂ। ਅਸੀਂ ਇੱਕ ਸ਼ਬਦ ਪੜ੍ਹਦੇ, ਵੈਦ ਬੁਲਾਇਆ ਵੈਦ ਗੀ, ਪਕੜ ਢੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ, ਕੜਕ ਕਲੇਜੇ ਮਾਹੇ। ਉਹ ਸਿੱਖੋ, ਕਲੇਜੇ ਦੇ ਵਿੱਚ ਪੀੜਾ ਉੱਠੀ ਹੈ, ਪੀੜਾ ਇਸ ਕਰਕੇ ਉੱਠੀ ਹੈ ਕਿ ਪਰਮਾਤਮਾ ਦੀ ਯਾਦ ਭੁੱਲ ਗਈ, ਪਰਮਾਤਮਾ ਤੋਂ ਵਿਛੜ ਚੁੱਕੇ ਹਾਂ। ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਕਿ ਦੁੱਖ ਵਿਛੋੜਾ ਇੱਕ ਦੁੱਖ ਫੂਕ। ਮੈਂ ਥੋੜ੍ਹਾ ਜਿਹਾ ਸਮਾਂ ਲੈ ਰਿਹਾ ਕਿਉਂਕਿ ਇਹ ਗੁਰੂ ਸਾਹਿਬ ਕਹਿੰਦੇ ਦੁੱਖਾਂ ਦਾ ਸਾਗਰ ਹੈ ਸੰਸਾਰ, ਵੇਦਨਾ ਅੰਦਰ ਉੱਠੀ ਕਿ ਮੈਂ ਪੁਕਾਰ ਕਰਾਂ, ਦੁੱਖ ਤੋਂ ਛੁਟਕਾਰਾ ਆ ਜਾਵੇ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਭਾਏ, ਵੈਦ ਨਾ ਭੋਲੇ ਦਾਰੂ ਲਾਏ। ਕਹਿੰਦੇ ਦੁੱਖ ਵਿਛੋੜੇ ਦਾ ਡਾਢਾ ਬੜਾ ਹੈ ਜਿਹੜੇ ਵਿਛੜ ਜਾਂਦੇ ਨੇ, ਦੁੱਖ ਭੁੱਖ ਦਾ ਬੜਾ ਡਾਢਾ ਹੈ। ਪਰ ਇੱਥੇ ਅੰਤਰੀਵੀ ਅਰਥ ਕੀਤੇ, ਜਿਨ੍ਹਾਂ ਨੂੰ ਮਾਇਆ ਦੀ ਭੁੱਖ ਲੱਗ ਜਾਂਦੀ ਨਾ, ਹਰ ਵਕਤ ਉਹ ਖੋਣ ਲੱਗ ਪੈਂਦੇ ਨੇ, ਉਹ ਵੀ ਇੱਕ ਦੁੱਖ ਲੱਗਾ ਹੈ। ਤੇ ਸਰੀਰ ਨੂੰ ਜੇਕਰ ਰੋਗ ਲੱਗ ਜਾਣ, ਉਹ ਵੀ ਬੜਾ ਡਾਢਾ ਦੁੱਖ ਲੱਗਦਾ ਹੈ। ਹੁਣ ਇੱਕ ਗੱਲ ਮੈਂ ਬੇਨਤੀ ਕਰਾਂ, ਮੰਨ ਲਓ ਦਵਾਈ ਦੀਆਂ ਵੀ ਪੰਡਾਂ ਕੋਲ ਬੱਝੀਆਂ ਲਿਫਾਫੇ,
ਉਹ ਗੁਰਮੁਖੋ ਦਵਾਈ ਵੀ ਜੇਕਰ ਕੋਲ ਹੋਵੇ, ਬੰਦੇ ਕੋਲ ਦਵਾਈ ਵੀ ਹੈ, ਰੋਗੀ ਨੇੜੇ ਬੈਠਾ ਦਵਾਈ ਦੇ, ਪਰ ਚੇਤੇ ਰੱਖਿਓ ਕੱਲਾ ਦਵਾਈ ਦੇ ਨਾਲ ਰੋਗੀ ਠੀਕ ਨਹੀਂ ਹੋ ਸਕਦਾ ਜਿੰਨੀ ਦੇਰ ਰੋਗੀ ਵੈਦ ਨੂੰ ਨਹੀਂ ਲੱਭਦਾ, ਕਿਉਂਕਿ ਵੈਦ ਦੱਸੇਗਾ ਕਿ ਤੇਰੇ ਰੋਗ ਦੀ ਦਵਾ ਕਿਹੜੀ ਹੋ ਸਕਦੀ ਹੈ। ਸਿੱਖੋ ਚੇਤੇ ਰੱਖਿਓ, ਜੇ ਕਿਤੇ ਅਸੀਂ ਰੋਗੀ ਹੋ ਗਏ ਨਾ, ਜੇ ਕਿਤੇ ਅਸੀਂ ਰੋਗੀ ਹੋ ਜਾਈਏ ਮਾਨਸਿਕ ਤੌਰ ਤੇ ਵਿਕਾਰਾਂ ਕਰਕੇ ਕਿਸੇ ਤਰ੍ਹਾਂ ਸੱਜੇ ਖੱਬੇ ਕਿਤੇ ਨਾ ਜਾਇਓ, ਸਾਡਾ ਵੈਦ ਗੁਰੂ ਜੇ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕੱਟੈ ਜਮ ਕੀ ਫੰਦਾ, ਇਹਨੇ ਜਮ ਦੀਆਂ ਫਾਹੀਆਂ ਕੱਟ ਦੇਣੀਆਂ ਮੇਰਾ ਗੁਰੂ ਵੈਦ ਜੇ, ਤੇ ਇਸ ਵੈਦ ਦੇ ਜੇਕਰ ਆਖੇ ਲੱਗ ਕੇ ਚੱਲਾਂਗੇ, ਪਰਹੇਜ ਕਰਾਂਗੇ, ਪਰਹੇਜ ਬੜਾ ਜ਼ਰੂਰੀ ਜੇ, ਚੇਤੇ ਰੱਖਿਓ, ਜੇ ਪਰਹੇਜ ਨਹੀਂ ਕਰਦੇ ਤੇ ਫਿਰ ਗੱਲ ਨਹੀਂ ਜੇ ਬਣਨੀ। ਪਰਹੇਜ ਹੀ ਸਭ ਤੋਂ ਵੱਡੀ ਮਰਜ਼ ਦੀ ਦਵਾ ਹੈ, ਤੇ ਗੁਰਬਾਣੀ ਸਾਰੀ ਪਰਹੇਜ ਹੀ ਕਰਨ ਵਾਸਤੇ ਕਹਿੰਦੀ ਹੈ, ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛਤਾਈ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ, ਮੈਂ ਉਸ ਕਰਤੇ ਅੱਗੇ ਇੱਕ ਅਰਦਾਸ ਕੀਤੀ, ਕਿਉਂਕਿ ਮੈਨੂੰ ਪਤਾ ਲੱਗ ਗਿਆ ਅਕਾਲ ਪੁਰਖ ਵਾਹਿਗੁਰੂ ਹੀ ਮੇਰੇ ਦੁੱਖ ਨੂੰ ਦੂਰ ਕਰ

ਬੜੀ ਪੰਕਤੀ ਕਮਾਲ ਦੀ ਮੇਰੇ ਮਨ ਨੂੰ ਕਈ ਵਾਰ ਟੁੰਬਦੀ ਹੈ। ਸਾਹਿਬ ਮੇਰਾ ਨੀਤ ਨਵਾਂ, ਉਹ ਵਾਹਿਗੁਰੂ ਕਦੇ ਪੁਰਾਣਾ ਨਹੀਂ ਹੁੰਦਾ, ਉਹ ਨਿੱਤ ਨਵਾਂ ਹੈ। ਨਾ ਤੇ ਉਹਦਾ ਨਾਮ ਪੁਰਾਣਾ ਹੁੰਦਾ ਹੈ, ਨਾ ਕਦੇ ਉਹਦੇ ਗੁਣ ਪੁਰਾਣੇ ਹੁੰਦੇ ਨੇ, ਉਹ ਇੱਕ ਰਸ ਹੋ ਕੇ ਵਿਚਰ ਰਿਹਾ ਹੈ। ਜਿਹਨੂੰ ਗੁਰੂ ਸਾਹਿਬ ਇੱਕ ਥਾਂ ਕਹਿੰਦੇ ਹੋਇਓ ਹੈ ਹੋ ਬੰਤੋ, ਪਹਿਲਾਂ ਵੀ ਸੀ ਇੱਕ ਰਸ ਵਿਚਰ ਰਿਹਾ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ। ਫਿਰ ਮੇਰੇ ਮਨ ਚ ਕਈ ਵਾਰ ਖਿਆਲ ਆਉਂਦਾ, ਗੁਰਮੁਖੋ ਜੇ ਅਕਾਲ ਪੁਰਖ ਵਾਹਿਗੁਰੂ ਨਿੱਤ ਨਵਾਂ ਹੈ ਨਾ, ਚੇਤੇ ਰੱਖਿਓ ਉਹਦੇ ਘਰੋਂ ਪ੍ਰਗਟ ਹੋਏ ਬੋਲ ਵੀ ਕਦੇ ਪੁਰਾਣੇ ਨਹੀਂ ਹੁੰਦੇ। ਗੁਰਬਾਣੀ ਉਸ ਕਰਤੇ ਪੁਰਖ ਦੇ ਘਰੋਂ ਪ੍ਰਗਟ ਹੋਈ ਹੈ, ਇਹ ਵੀ ਨਿੱਤ ਨਵੀਂ ਹੈ, ਕਦੇ ਪੁਰਾਣੀ ਨਹੀਂ ਲਿਆਉਣੀ। ਕੋਈ ਗੀਤ ਗਵਈਆ ਕੋਈ ਲਿਖਣ ਵਾਲਾ ਬੜਾ ਸੋਹਣਾ ਲਿਖੇ ਨਾ ਅਲੰਕਾਰ ਭਰ ਭਰ ਕੇ, ਚੇਤੇ ਰੱਖਿਓ ਦੋ ਦਿਨ ਚਾਰ ਦਿਨ ਸੁਣ ਲਓਗੇ ਪਰ ਮੁੜ ਕੇ ਰਸ ਖਤਮ ਹੋ ਜਾਂਦਾ। ਕਿਸੇ ਕਵਿਤਾ ਨੂੰ ਦੋ ਚਾਰ ਦਿਨ ਪੜ੍ਹ ਲਓ ਪਰ ਬਾਅਦ ਚ ਰਸ ਖਤਮ ਹੋ ਜਾਂਦਾ। 550 ਸਾਲ ਵਰੇ ਪਹਿਲਾਂ ਵੀ ਜਪਜੀ ਸਾਹਿਬ ਪੜ੍ਹਿਆ ਜਾਂਦਾ ਸੀ, ਰਸ ਨਾਲ ਭਰਿਆ ਸੀ। ਅੱਜ ਵੀ ਜਪਜੀ ਸਾਹਿਬ ਪੜ੍ਹਿਆ ਜਾਂਦਾ, ਰਸ ਓਨਾ ਹੀ ਹੈ ਜਿੰਨਾ ਗੁਰਮੁਖ ਪਿਆਰਾ ਸਗੋਂ ਡੂੰਘਾ ਖੁੱਭ ਕੇ ਪੜ੍ਹੀ ਜਾਂਦਾ, ਰਸ ਉਹਦਾ ਦਿਨੋ ਦਿਨ ਵੱਧਦਾ ਜਾਂਦਾ ਹੈ। ਜਿਵੇਂ ਮੇਰੇ ਮਨ ਚ ਕਈ ਵਾਰ ਖਿਆਲ ਚਲੋ ਆਇਆ ਕਿ ਜੇ ਫੁੱਲ ਖਿੜਦਾ ਹੈ, ਖਿੜਿਆ ਹੋਇਆ ਫੁੱਲ ਵੀ ਮੁਰਝਾ ਜਾਂਦਾ ਹੈ, ਪਰ ਚੇਤੇ ਰੱਖਿਓ ਇਹ ਫੁੱਲ ਗੁਰੂ ਸਾਹਿਬ ਜੀ ਨੇ ਆਪਣੇ ਘਰੋਂ ਪ੍ਰਗਟ ਕੀਤਾ, ਇਹਦੇ ਉੱਤੇ ਹਮੇਸ਼ਾ ਹੀ ਭਾਰ ਬਣੀ ਰਹਿਣੀ ਜੇ, ਹਮੇਸ਼ਾ ਹੀ ਖੇੜਾ ਰਹਿਣਾ ਜੇ, ਇਹ ਕਦੇ ਵੀ ਇਹਦਾ ਰਸ ਫਿੱਕਾ ਨਹੀਂ ਜੇ ਪੈਣਾ। ਹਾਂ, ਰਸ ਲੈਣ ਵਾਲੇ ਦੀ ਅਵਸਥਾ ਵੇਖਣੀ ਪੈਣੀ ਵੀ ਉਹਦੀ ਅਵਸਥਾ ਕਿਵੇਂ ਦੀ ਹੈ। ਰਸ ਚੱਖਣ ਵਾਲੇ ਦੀ ਭੌਰੇ ਬਣ ਕੇ ਆਈਏ, ਭੌਰੇ ਬਣ ਕੇ ਆ ਕੇ ਗੁਰੂ ਘਰ ਦੇ ਵਿੱਚ ਬੈਠ ਜਾਈਏ। ਚਲੋ ਮੈਂ ਥੋੜਾ ਬਚਨ ਨਾਲ ਜੁੜ ਗਿਆ, ਮੈਂ ਬੇਨਤੀ ਕਰ ਦੇਵਾਂ, ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਵਿੱਚ ਆਉਂਦੇ ਨਾ ਗੁਰਮੁਖੋ, ਆਪਾਂ ਉਦੋਂ ਹੱਥ ਜੋੜ ਕੇ ਬੇਨਤੀ, ਜੇ ਇਹਨਾਂ ਸ਼ਹਿਰ ਦੀਆਂ ਇਹਨਾਂ ਚਕਾ ਚੌਂਦ ਦੇ ਮੇਲਿਆਂ ਦੇ ਵਿੱਚ ਰਾਤ 11-12 ਵਜੇ ਤੱਕ ਨਾ ਫਿਰਦੇ ਰਿਹਾ ਕਰੀਏ, ਇੱਥੇ ਸ਼ੋਪਿੰਗਾਂ ਨਾ ਕਰਿਆ ਕਰੀਏ। ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿੱਚ ਆਏ ਤੇ ਸਿਰਫ ਗੁਰੂ ਰਾਮਦਾਸ ਸਾਹਿਬ ਵਾਸਤੇ ਹੀ ਆਈਏ, ਤੇ ਜਦੋਂ ਆਉਂਦੇ ਜੇ ਨਾ ਬਾਣੀ ਦੀ ਇੱਕ ਤੁੱਕ ਯਾਦ ਰੱਖਿਆ ਕਰਿਓ, ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭ ਹੈ ਨਾਲ। ਤੇ ਮੇਰੇ ਮਨ ਚ ਕਈ ਵਾਰ ਆਉਂਦਾ ਗੁਰੂ ਰਾਮਦਾਸ ਸਾਹਿਬ ਜੀ ਦੀ ਇਮਾਰਤ ਨੂੰ ਤੱਕਿਆ ਕਰੀਏ, ਜਦੋਂ ਇਮਾਰਤ ਨੂੰ ਵੇਖੋਗੇ ਨਾ, ਇਮਾਰਤ ਵੀ ਇੱਕ ਸਿਧਾਂਤ ਦਿੰਦੀ ਹੈ। ਉਹ ਸਿਧਾਂਤ ਕਿਹੜਾ ਹੈ? ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੀ ਦਰਬਾਰ ਸਾਹਿਬ ਦੀ ਇਮਾਰਤ ਦੇਖੋ, ਤੁਹਾਨੂੰ ਇੰਜ ਮਹਿਸੂਸ ਹੋਵੇਗਾ ਜਿਵੇਂ ਸਮੁੰਦਰ ਦੇ ਵਿੱਚ ਬੇੜਾ ਤੈਰ ਰਿਹਾ ਹੋਵੇ। ਗੁਰੂ ਦੇ ਸਿੱਖੋ, ਇਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਬੇੜਾ ਜੇ, ਦਰਸ਼ਨ ਕਰਨ ਤੋਂ ਪਹਿਲਾਂ ਇਸ਼ਨਾਨ ਕਰਕੇ, ਇਸ਼ਨਾਨ ਕਰਨ ਤੋਂ ਬਾਅਦ ਇਸ ਬੇੜੇ ਦੇ ਵਿੱਚ ਸਵਾਰ ਹੋ ਜਾਇਆ ਕਰੀਏ, ਗੁਰੂ ਰਾਮਦਾਸ ਮਹਾਰਾਜ ਆਪ ਚੱਪੂ ਮਾਰ ਕੇ ਇਸ ਭੌਜਲ ਸੰਸਾਰ ਤੋਂ ਪਾਰ ਕਰ ਦੇਵੇਗਾ। ਕਿਉਂਕਿ ਗੁਰ ਜਹਾਜ਼ ਕੇਵਤ ਗੁਰੂ, ਗੁਰ ਬਿਨ ਤਰਿਆ ਨਾ ਕੋਈ, ਗੁਰੂ ਜਹਾਜ਼ ਹੈ ਤੇ ਮਲਾਹ ਵੀ ਉਹ ਆਪ ਹੀ ਹੈ। ਇੱਥੇ ਗੁਰੂ ਸਾਹਿਬ ਕਹਿੰਦੇ ਨੇ, ਚੇਤੇ ਰੱਖਿਓ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ, ਵਾਹਿਗੁਰੂ ਨਿੱਤ ਨਵਾਂ ਹੈ, ਕਦੇ ਪੁਰਾਣਾ

0: ਮੇਰੀ ਇਹ ਜਿੰਦੇ ਉਸ ਕਰਤੇ ਪੁਰਖ ਦੇ ਗੁਣਾਂ ਨੂੰ ਸੁਣੇਗਾ ਨਾ, ਉਸ ਕਰਤੇ ਪੁਰਖ ਦੇ ਸ਼ਬਦ ਨੂੰ ਸੁਣੇਗਾ, ਤੇਰਾ ਕਿਤੇ ਪਾਰ ਉਤਾਰਾ ਹੋ ਜਾਵੇਗਾ।
1: ਦਇਆਲ ਤੇਰਾ ਨਾਮ ਤਾਰਾ,
0: ਐ ਦਇਆਲ, ਜਿਹੜਾ ਦਇਆਲ ਸ਼ਬਦ ਹੈ ਨਾ, ਇਹ ਸੰਬੋਧਨ ਹੈ। ਇੱਥੇ ਅਰਦਾਸ ਹੋ ਰਹੀ ਹੈ, ਸੰਬੋਧਨ ਹੋ ਰਿਹਾ ਗੁਰੂ ਸਾਹਿਬ ਅਕਾਲ ਪੁਰਖ ਨੂੰ। ਜਿਵੇਂ ਕਿਸੇ ਬੰਦੇ ਨੂੰ ਆਪਾਂ ਸੰਬੋਧਨ ਹੁੰਦੇ ਨਾ, ਤੇਰੇ ਕਰਕੇ ਮੇਰਾ ਭਲਾ ਹੋ ਗਿਆ, ਆਪਾਂ ਕਹਿੰਦੇ ਬੰਦੇ ਤੂੰ ਮੇਰਾ ਥੋੜਾ ਸਾਥ ਨਿਭਾਇਆ ਤੇ ਭਲਾ ਹੋ ਗਿਆ। ਇੱਥੇ ਗੁਰੂ ਸਾਹਿਬ ਕਹਿੰਦੇ ਦਇਆਲ, ਹੇ ਦਇਆਲ। ਦਇਆਲ ਸ਼ਬਦ ਬੜਾ ਪਿਆਰਾ, ਜਿਹੜਾ ਦਿਆਲੂ ਸੁਭਾਅ ਦਾ ਮਾਲਕ ਹੈ, ਜਿਹਦੀ ਦਿਆਲਤਾ ਕਦੇ ਖਤਮ ਹੀ ਨਹੀਂ ਹੁੰਦੀ। ਅੱਤ ਦੇ ਪਾਪ ਕੀਤੇ ਹੋਣ, ਗੁਣਾਹ ਕੀਤੇ ਹੋਣ, ਵਕਾਰਾਂ ਦੀ ਦਲਦਲ ਦੇ ਵਿੱਚ ਬੰਦਾ ਫਸਿਆ ਹੋਵੇ, ਤੇ ਜਦੋਂ ਢਹਿ ਪੈਂਦਾ ਨਾ ਗੁਰਦੁਆਰੇ ਆ ਕੇ, ਮੇਰਾ ਗੁਰੂ ਚੁੱਕ ਕੇ ਉਹਨੂੰ ਸੀਨੇ ਨਾਲ ਲਾ ਲੈਂਦਾ, ਉਹਦਾ ਦਿਆਲਤਾ ਭਰਿਆ ਸੁਭਾਅ ਹੈ, ਉਹ ਕਿਸੇ ਦੇ ਔਗਣ ਨਹੀਂ ਚਿਤਾਰਦਾ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਸ਼ਬਦ ਹੈ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਹੇ ਹਮਾਰੀ। ਅਗਲਾ ਸ਼ਬਦ ਹੈ, ਅਵਰ ਨਾ ਸੂਝੈ ਦੂਜੀ ਠਹਿਰ, ਮੈਨੂੰ ਸੱਚੇ ਪਾਤਸ਼ਾਹ ਤੇਰੇ ਤੋਂ ਇਲਾਵਾ ਹੋਰ ਕੋਈ ਥਾਂ ਨਹੀਂ ਸੁਝਦੀ, ਕੈਸਿਓ ਕਰੀ ਪੁਕਾਰ, ਕਿਸ ਅੱਗੇ ਪੁਕਾਰ ਕਰਾਂ, ਸਿਰਫ ਤੂੰ ਹੀ ਨਜ਼ਰ ਆਉਣਾ ਹੈ। ਅਵਰ ਨਾ ਸੂਝੈ ਦੂਜੀ ਠਹਿਰ, ਹਾਰ ਪਰਿਓ ਤੈ ਦੁਆਰੀ, ਮੈਂ ਸਾਰੀਆਂ ਦਿਸ਼ਾਵਾਂ ਦੇ ਵਿੱਚ ਦੌੜ ਕੇ ਵੇਖ ਲਿਆ, ਪਰ ਤੇਰੇ ਤੋਂ ਵੱਡਾ ਘਰ ਮੈਨੂੰ ਨਜ਼ਰ ਕਿਤੇ ਨਹੀਂ ਆਇਆ, ਹਾਰ ਕੇ ਮੈਂ ਤੇਰੇ ਦਰ ਤੇ ਆ ਕੇ ਡਿੱਗ ਪਿਆ। ਹਾਰ ਪਰਿਓ ਤੋਂ ਦੁਆਰੀ, ਕਿਉਂਕਿ ਮੈਨੂੰ ਪਤਾ ਦੂਜਾ ਕੋਈ ਬੰਦਾ ਮੇਰੇ ਸ਼ਾਇਦ ਔਗਣਾਂ ਨੂੰ ਗਾਹਣ, ਗੁਣਾਹਾਂ ਨੂੰ ਚਿਤਾਰੇ, ਪਰ ਅਕਾਲ ਪੁਰਖ ਵਾਹਿਗੁਰੂ ਜੀਓ, ਮੈਨੂੰ ਪਤਾ ਤੂੰ ਮੇਰੇ ਔਗਣਾਂ ਨੂੰ ਚਿਤਾਰਨਾ ਨਹੀਂ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨਾ ਸੂਝੈ ਦੂਜੀ ਠਾਰ, ਹਾਰ ਪਰਿਓ ਤੋਂ ਦੁਆਰੀ, ਲੇਖਾ ਛੋੜ ਅਲੇਖਿਆ ਛੁੱਟ ਹੈ, ਹਮ ਨਿਰਗੁਣ ਲਿਹੋ ਉਬਾਰੀ। ਸੱਚੇ ਪਾਤਸ਼ਾਹ ਮੇਰੇ ਲੇਖੇ ਕਰਨ ਲੱਗੇ ਤੇ ਹੋ ਹੀ ਨਹੀਂ ਸਕਦੇ, ਇੰਨੇ ਗੁਣਾਹ ਕੀਤੇ ਨੇ, ਪਰ ਮੈਨੂੰ ਪਤਾ ਤੂੰ ਮੇਰੇ ਲੇਖੇ ਕਰਨੇ ਨਹੀਂ, ਜਦੋਂ ਮੈਂ ਢਹਿ ਪਿਆ ਨਾ ਤੇਰੇ ਦਰ ਤੇ, ਤੂੰ ਮੈਨੂੰ ਬਖਸ਼ ਲੈਣਾ, ਚੁੱਕੇ ਸੀਨੇ ਨਾਲ ਲਾ ਲੈਣਾ ਹੈ।
1: ਸਤਿਗੁਰ
0: ਸਾਹਿਬ ਕਹਿੰਦੇ ਤੇਰੇ ਨਾਮ ਦੇ ਨਾਲ ਮੈਂ ਤਰ ਜਾਂਦਾ ਆ, ਸਦ ਕੁਰਬਾਣੇ ਜਾਊ, ਅਕਾਲ ਪੁਰਖ ਵਾਹਿਗੁਰੂ ਮੈਂ ਤੇਰੇ ਤੋਂ ਹਮੇਸ਼ਾ ਕੁਰਬਾਨ ਵਾਰਨੇ ਜਾਣਾ, ਤੇਰੇ ਨਾਮ ਤੋਂ ਬਲਿਹਾਰਨੇ ਜਾਣਾ।

ਦੇਖੋ ਕੀ ਰੱਖੀ ਜਗਿਆਸੂ ਨੇ, ਕਿਸੇ ਦੌਲਤ ਦੀ ਨਹੀਂ, ਕਿਸੇ ਸ਼ੌਹਰਤ ਦੀ ਨਹੀਂ, ਇੱਕ ਬੰਗ ਰੱਖੀ ਸੱਚੇ ਪਾਤਸ਼ਾਹ, ਮੈਨੂੰ ਵਡਿਆਈ ਉਹ ਦੇ ਦੇ ਜਿਹਦੇ ਨਾਲ ਮੈਂ ਤੇਰੇ ਘਰ ਦੇ ਨਾਲ ਜੁੜਿਆ ਰਹਾਂ, ਐਸੀ ਦਾਤ ਮੇਰੀ ਝੋਲੀ ਚ ਪਾ ਦੇ। ਜਦੋਂ ਇਹ ਐਸਾ ਕਿਤੇ ਸ਼ਬਦ ਚੱਲਦਾ, ਆਪਾਂ ਫਿਰ ਭਾਈ ਮੰਝ ਦਾ ਜ਼ਿਕਰ ਕਰਨ ਨੂੰ ਕਿਵੇਂ ਭੁੱਲ ਸਕਦੇ ਹਾਂ। ਪਹਿਲੇ ਦਿਨ ਆਇਆ ਇਸ ਅੰਮ੍ਰਿਤਸਰ ਦੀ ਧਰਤੀ ਤੇ ਕੀਰਤਨ ਸੁਣਿਆ, ਕਹਿੰਦਾ ਪਾਤਸ਼ਾਹ ਸਿੱਖੀ ਦੀ ਦਾਤ ਝੋਲੀ ਚ ਪਾ ਦਿਓ। ਮੈਂ ਸ਼ੋਰ ਦੇ ਵਿੱਚ ਗੱਲ ਕਰਾਂਗਾ। ਪਹਿਲੇ ਦਿਨ ਕੀਰਤਨ ਕੰਨਾਂ ਚ ਆਵਾਜ਼ ਪਈ, ਦੀਵਾਨ ਲੱਗਾ, ਕਹਿੰਦਾ ਪਾਤਸ਼ਾਹ ਸਿੱਖੀ ਦੀ ਦਾਤ ਝੋਲੀ ਚ ਪਾ ਦਿਓ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਿੱਖੀ ਉੱਤੇ ਸਿੱਖੀ ਨਹੀਂ ਉਹ ਟਿਕਦੀ। ਘਰ ਦੇ ਵਿੱਚ ਗਿਆ, ਘਰੋਂ ਜਗ੍ਹਾ ਢਾ ਦਿੱਤੀ, ਸਖੀ ਸਰਵਰ ਦਾ ਪੁਜਾਰੀ ਸੀ, ਸਭ ਕੁਝ ਢਾ ਦਿੱਤਾ, ਸੋਨਾ ਚਾਂਦੀਆਂ ਦੀਆਂ ਥਾਲੀਆਂ ਚ ਰੋਟੀ ਖਾਣ ਵਾਲਾ ਅਮੀਰ ਸੀ ਨਾ, ਆਗੂ ਸੀ ਪਿੰਡ ਦਾ, ਸਭ ਕੁਝ ਜਾਂਦਾ ਰਿਹਾ, ਪਿੰਡ ਵਾਲਿਆਂ ਨੇ ਧੱਕੇ ਦੇ ਕੇ ਬਾਹਰ ਕੱਢ ਦਿੱਤਾ। ਮੈਂ ਇੱਕ ਥੋੜਾ ਜਿਹਾ ਰੋਕ ਕੇ ਗੱਲ ਵਿੱਚ ਜ਼ਿਕਰ ਕਰਾਂ, ਬਹੁਤਾਂਤ ਗੁਰਮੁਖੋ ਕਈ ਵਾਰ ਸਾਡਾ ਸਮਾਜ ਹੀ ਬੰਦੇ ਨੂੰ ਸਿੱਧੇ ਰਾਹ ਤੁਰਨ ਨਹੀਂ ਦਿੰਦਾ। ਜੇ ਕੋਈ ਤੁਰਨ ਵੀ ਲੱਗਦਾ ਨਾ, ਉਹਦੀ ਉਹ ਰੁਕਾਵਟਾਂ ਰਸਤੇ ਦੇ ਵਿੱਚ ਲੋਕ ਹੀ ਪਾਉਣ ਲੱਗ ਪੈਂਦੇ ਨੇ। ਮੈਂ ਤੇ ਇੱਥੋਂ ਤੱਕ ਕਹਿੰਦੇ ਸੁਣੀਦੇ ਨੇ, ਚਲੋ ਮਾਫ ਕਰੇ ਵੀ ਸ਼ਬਦ ਕਹਿਣ ਲੱਗਾ, ਜੇ ਕਿਤੇ ਕੋਈ ਬੰਦਾ ਪਹਿਲਾਂ ਬੜਾ ਵੱਡਾ ਕੋਈ ਅਗਿਆਨੀ, ਕੋਈ ਪਾਪੀ ਬਿਰਤੀ ਵਾਲਾ ਹੋਵੇ ਨਾ, ਜਿਹੜਾ ਨਸ਼ਾ ਕਰਦਾ ਰਿਹਾ ਹੋਵੇ ਜਾਂ ਗਲਤ ਕੰਮ ਕਰਦਾ ਰਿਹਾ ਹੋਵੇ, ਤੇ ਜੇ ਕਿਤੇ ਉਹ ਖੰਡੇ ਬਾਟੇ ਦੀ ਪੌਲ ਛੱਕ ਲਵੇ, ਤੇ ਮੈਂ ਕਈ ਇਹੋ ਜਿਹੇ ਬੰਦੇ ਸੁਣੇ ਨੇ ਕਹਿੰਦੇ ਹੋਏ ਗੱਲਾਂ, ਇਹ ਕੱਲ ਤੇ ਅਜੇ ਇਹ ਨਸ਼ੇ ਦਾ ਵਪਾਰੀ ਸੀ, ਕੱਲ ਤੇ ਏਦਾਂ ਕਰਦਾ ਸੀ, ਅੱਜ ਸਾਧੂ ਬਣਿਆ ਫਿਰਦਾ। ਕਮਾਲ ਦੀ ਗੱਲ, ਇਹ ਸੱਚ ਜੇ ਇਹਨੂੰ ਝੂਠ ਨਾ ਜਾਣਿਓ। ਤੇ ਮੈਂ ਕਈ ਵਾਰ ਬੇਨਤੀ ਕਰ ਦਿੰਦਾ, ਸਿੱਖੋ ਇਹੋ ਜਿਹੀ ਭਾਵਨਾ, ਇਹੋ ਜਿਹੇ ਵਿਚਾਰ ਨਾ ਰੱਖੋ, ਚੰਗੀ ਸੋਚ ਰੱਖੋ। ਜੇ ਕੋਈ ਚੰਗੇ ਰਾਹ ਤੁਰਦਾ ਉਹਨੂੰ ਤੁਰ ਲੈਂਦੀ ਹੈ। ਇਤਿਹਾਸ ਪੜ੍ਹ ਕੇ ਵੇਖੋ ਫਿਰ ਕਿ ਬਾਬਾ ਬਿਧੀ ਚੰਦ ਪਹਿਲਾਂ ਚੋਰ ਸੀ, ਪਰ ਜਿੱਦਣ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਵਿੱਚ ਆਇਆ, ਇਹ ਥੋੜਾ ਗੁਰੂ ਸਾਹਿਬ ਨੇ ਚਿਤਾਰਿਆ ਤੂੰ ਪਹਿਲਾਂ ਚੋਰ ਸਾ, ਤੂੰ ਹੁਣ ਕਿਵੇਂ ਗੁਰੂ ਵਾਲਾ ਬਣ ਜਾਵੇਂਗਾ। ਤੇ ਗੁਰੂ ਹਰਗੋਬਿੰਦ ਮਹਾਰਾਜ ਨੇ ਕਹਿ ਦਿੱਤਾ ਕਿ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਮੈਂ ਤਾਂ ਹੋਇਆ ਜ਼ਿਕਰ ਕਰ ਰਿਹਾ, ਕਈ ਵਾਰ ਸਮਾਜ ਸੁਧਰਨ ਨਹੀਂ ਦਿੰਦਾ। ਪਿੰਡ ਵਾਲਿਆਂ ਨੇ ਭਾਈ ਮੰਝ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਪਰ ਏਡੀ ਸ਼ਰਧਾ, ਏਡਾ ਵਿਸ਼ਵਾਸ ਉਹ ਡੋਲਿਆ ਨਹੀਂ। ਸਮਾਂ ਲੰਘਦਾ ਗਿਆ, ਇੱਕ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੇ ਵਿੱਚ ਆਇਆ, ਇੱਥੇ ਸੇਵਾ ਕੀਤੀ, ਸਿਮਰਨ ਕੀਤਾ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਵੀ ਬਹੁਤਾ ਨੇੜੇ ਨਾ ਲਾਇਆ। ਸਾਡੇ ਵਰਗਾ ਹੁੰਦਾ ਤੇ ਸ਼ਾਇਦ ਪਛਾਣ ਮੁੜ ਜਾਂਦਾ ਕਿ ਗੁਰੂ ਤੇ ਪੁੱਛਦਾ ਹੀ ਨਹੀਂ, ਮੈਨੂੰ ਆਪਣੀ ਹਾਲਤ ਏਦਾਂ ਦੀ ਨਾ, ਗੁਰੂ ਸਾਨੂੰ ਪੁੱਛਦਾ ਹੀ ਨਹੀਂ ਸਾਨੂੰ ਕੀ ਮਿਲਿਆ ਸਿੱਖੀ ਚੋਂ। ਭਾਈ ਮੰਝ ਨੂੰ ਟੱਪੋ, ਉਹਨੂੰ ਦੇਖੋ ਕੀ ਮਿਲਿਆ ਸਿੱਖੀ ਚੋਂ। ਗੁਰੂ ਅਰਜਨ ਦੇਵ ਮਹਾਰਾਜ ਨੇ ਨੇੜੇ ਨਾ ਲਾਇਆ, ਜਿੱਦਣ ਖੂਹ ਦੇ ਵਿੱਚ ਡਿੱਗਾ ਨਾ, ਉਦਣ ਗੁਰੂ ਅਰਜਨ ਦੇਵ ਮਹਾਰਾਜ ਨੰਗੇ ਪੈਰੀ ਦੌੜੇ, ਇੰਨੀ ਉਹਦੀ ਗੁਰਮੁਖ ਪਿਆਰੇ ਦੀ ਪ੍ਰੀਖਿਆ ਲਈ। ਫਿਰ ਕਹਿੰਦੇ ਮੰਝ ਦੱਸ, ਅਮੀਰੀ ਦਈਏ, ਦੌਲਤ ਦਈਏ, ਸ਼ੌਹਰਤ ਦਈਏ, ਕੀ ਚਾਹੀਦਾ? ਤੇ ਭਾਈ ਮੰਝ ਹੱਥ ਜੋੜ ਕੇ ਕਹਿੰਦਾ, ਕਹਿੰਦਾ ਪਾਤਸ਼ਾਹ ਜਿਸ ਦਿਨ ਪਹਿਲੇ ਦਿਨ ਆਇਆ ਨਾ, ਉਦਣ ਵੀ ਹੱਥ ਜੋੜ ਕੇ ਪੱਲਾ ਅੱਡ ਕੇ ਸਿੱਖੀ ਮੰਗੀ, ਅੱਜ ਵੀ ਹੱਥ ਜੋੜ ਕੇ ਪੱਲਾ ਅੱਡ ਕੇ ਇੱਕੋ ਦਾਤ ਮੰਗਦਾ, ਮੇਰੇ ਝੋਲੀ ਦੇ ਵਿੱਚ ਸਿੱਖੀ ਪਾ ਦਿਓ। ਗੁਰੂ ਸਾਹਿਬ ਕਹਿੰਦੇ ਜਿਹੜਾ ਅੰਦਰੋਂ ਵਿੰਨਿਆ ਗਿਆ, ਉਹਦੀ ਦੂਜੀਆਂ ਮੰਗਾਂ ਸਾਰੀਆਂ ਖਤਮ ਹੋ ਜਾਂਦੀਆਂ। ਉਹ ਕਹਿੰਦਾ ਸੱਚੇ ਪਾਤਸ਼ਾਹ ਸਾ ਵਡਿਆਈ ਦੇ, ਮੈਨੂੰ ਐਸੀ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾਂ, ਤੇਰੇ ਨਾਲ ਜੁੜਿਆ ਰਹਾਂ।

0: ਇਲਾਵਾ ਕੋਈ ਦੂਜਾ ਨਜ਼ਰ ਨਹੀਂ ਆਉਂਦਾ, ਦੱਸ ਮੈਂ ਹੋਰ ਕਿਹਦੇ ਅੱਗੇ ਪੁਕਾਰ ਕਰਾਂ। ਰਹਾਉ ਦਾ ਵਿਸ਼ਰਾਮ ਦੇ ਕੇ ਅੱਗੇ ਬਚਨ ਕਰਦੇ ਹਨ,
1: ਸਾਹਿਬ ਆਪਣਾ ਅਵਰ ਨਾ ਜਾ ਚੌਂਕੋ।
0: ਸਾਹਿਬ ਕਹਿੰਦੇ ਸਿਰਫ ਮੈਂ ਆਪਣੇ ਸਾਹਿਬ ਦੀ ਸੇਵਾ ਕਰਦਾ ਆਂ, ਆਪਣੇ ਸਾਹਿਬ ਤੋਂ ਇਲਾਵਾ ਮੈਂ ਹੋਰ ਕਿਸੇ ਦੀ ਮਨ ਦੇ ਵਿੱਚ ਚਾਹਨਾ ਜਾਂਚੋਂ ਦਾ ਅਰਥ ਚਾਹੁਣਾ, ਮੈਂ ਕਿਸੇ ਦੀ ਮਨ ਦੇ ਵਿੱਚ ਚਾਹਨਾ ਵਿਚਾਰ ਵੀ

ਕਿ ਤੁਹਾਡੇ ਗੁਰੂ ਘਰ ਦਾ ਦਾਸ ਹੈ ਵਾਹਿਗੁਰੂ ਜੀਓ, ਤੁਹਾਡੇ ਘਰ ਦਾ ਕੁੱਕਰ ਹੈ, ਬਿੰਦ ਬਿੰਦ ਚੁੱਕ ਚੁੱਕ ਹੋਏ, ਤੁਹਾਡੇ ਤੋਂ ਵਾਰ ਵਾਰ ਨਮਸਕਾਰ ਜਾਂਦਾ ਹੈ, ਵਾਰਨੇ ਜਾਂਦਾ ਹੈ, ਤੇ ਆਪਣੇ ਜੇ ਸਰੀਰ ਦਾ ਟੋਟਾ ਟੋਟਾ ਵੀ ਕਰਾਉਣਾ ਪਵੇ ਨਾ ਮੈਨੂੰ, ਖਿੰਨ ਖਿੰਨ ਕਰਕੇ ਮੈਂ ਜੇ ਕਟਾਉਣਾ ਵੀ ਪਵੇ ਆਪਣਾ, ਸੱਚੇ ਪਾਤਸ਼ਾਹ ਮੈਂ ਵਾਰਨੇ ਬਲਿਹਾਰਨੇ ਜਾਂਦਾ, ਮੈਂ ਕੱਟਿਆ

0: ਤੁਹਾਡੇ ਨਾਮ ਤੋਂ ਮੈਂ ਕੁਰਬਾਨ ਵਾਰਨੇ ਬਲਿਹਾਰਨੇ ਜਾਂਦਾ ਏ। ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਬਖਸ਼ਿਸ਼ ਕਰ ਰਹੇ ਸਨ। ਆਓ ਗੁਰਮੁਖ ਪਿਆਰਿਓ, ਹੁਣ ਚੱਲ ਰਹੀ ਲੜੀਵਾਰ ਕਥਾ ਵਿਚਾਰ ਜੋ ਆਪਾਂ ਅੱਜ ਸ਼ਬਦ ਦੀ ਵਿਚਾਰ ਕਰਨੀ ਅੰਗ 1117 ਦੇ ਉੱਪਰ ਸੁਭਾਈ ਮਾਣ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦ ਨੇ ਔਰ ਤੁਖਾਰੀ ਰਾਗ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜ਼ਿਕਰ ਕਰ ਰਹੇ ਨੇ। ਇੱਕ ਇਤਿਹਾਸਕ ਪਹਿਲੂ ਹੈ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਗੰਗਾ ਦੀ ਕੰਢੇ ਤੇ ਬਿਰਾਜਮਾਨ ਨੇ ਤੇ ਗੁਰੂ ਅਮਰਦਾਸ ਮਹਾਰਾਜ ਤੁਹਾਨੂੰ ਪਤਾ ਪਹਿਲਾਂ ਵੀ ਗੰਗਾ ਦੀ ਯਾਤਰਾ ਕਰਿਆ ਕਰਦੇ ਸਨ। ਆਪਾਂ ਇਤਿਹਾਸ ਪੜ੍ਹਦੇ ਹਾਂ ਪਰ ਪਹਿਲਾਂ ਇੱਕ ਤੀਰਥ ਦੇ ਯਾਤਰੀ ਬਣ ਕੇ ਜਾਇਆ ਕਰਦੇ ਸਨ ਪਰ ਜਦੋਂ ਗੁਰਤਾ ਗੱਦੀ ਦੇ ਵਾਰਸ ਬਣੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਦਰ ਜੋਤ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜਦੋਂ ਆਪਣੀ ਟਿਕਾਈ ਬਾਅਦ ਦੇ ਵਿੱਚ ਫਿਰ ਗੁਰੂ ਅਮਰਦਾਸ ਮਹਾਰਾਜ ਇੱਕ ਤਰੀਕੇ ਨਾਲ ਯਾਤਰਾ ਕਰਨ ਜਾਂਦੇ ਨੇ ਪਰ ਹੁਣ ਤੇ ਪਹਿਲਾਂ ਵਿੱਚ ਦੋਵਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਜਿਹੜਾ ਹੁਣ ਗੁਰੂ ਅਮਰਦਾਸ ਮਹਾਰਾਜ ਜਾ ਰਹੇ ਨੇ ਨਾ ਹੁਣ ਉੱਥੇ ਗੁਰਮਤ ਦਾ ਸਿਧਾਂਤ ਦੇ ਰਹੇ ਨੇ ਕਿ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਕੱਲਾ ਤੀਰਥਾਂ ਦੇ ਇਸ਼ਨਾਨ ਕਰਾਂਗੇ ਤੇ ਕਰਮਕਾਂਡ ਹੋ ਜਾਵੇਗਾ ਜੇ ਨਾਲ ਬੰਦਗੀ ਸਿਮਰਨ ਨਾਮ ਨੂੰ ਅੰਦਰ ਤਜਵੀਜ਼ ਦੇਵਾਂਗੇ ਚੇਤੇ ਰੱਖਿਓ ਫਿਰ ਨਾਤਾ ਹੋਇਆ ਵੀ ਪ੍ਰਵਾਨ ਹੋ ਜਾਵੇਗਾ। ਤੀਰਥ ਨਾਵਾਂ ਜੇ ਤਿਸ ਭਾਵਾਂ ਨਿਣ ਭਾਣੇ ਕੇ ਨਹਾਏ ਕਰੀ ਸੱਚੇ ਪਾਤਸ਼ਾਹ ਨਾਤਾ ਹੋਇਆ ਪ੍ਰਵਾਨ ਤਾਂ ਹੈ ਜੇ ਤੈਨੂੰ ਭਾ ਗਿਆ ਜੇ ਤੈਨੂੰ ਚੰਗਾ ਨਹੀਂ ਲੱਗਾ ਤੇ ਮੇਰਾ ਨਾਤਾ ਹੋਇਆ ਵੀ ਪ੍ਰਵਾਨ ਨਹੀਂ ਹੋਣਾ। ਭਾਵੇਂ ਦੁਨੀਆਂ ਦੀ ਨਿਗਾਹ ਦੇ ਵਿੱਚ ਸਿੱਖਾ ਭਾਵੇਂ 10 ਤੇ ਭਾਵੇਂ 100 ਡੁਬਕੀਆਂ ਲਾਈ ਜਾ ਜੇ ਗੁਰੂ ਨੂੰ ਚੰਗਾ ਨਹੀਂ ਲੱਗਾ ਫਿਰ ਖੇਡ ਨਹੀਂ ਬਣਨੀ। ਇਸ ਕਰਕੇ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਚ ਵੀ ਇਸ਼ਨਾਨ ਕਰਦੇ ਹਾਂ ਤੇ ਮੈਂ ਕਈ ਵਾਰ ਬੇਨਤੀ ਕਰਦਾ ਨਾ ਸਿੱਖੋ ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਸਰੋਵਰ ਦੇ ਵਿੱਚ ਬੜੀ ਤਾਕਤ ਜੇ ਇੱਥੇ ਹਰ ਵਕਤ ਬਾਣੀ ਪੜ੍ਹੀ ਜਾਂਦੀ ਹੈ ਭਾਵਨਾ ਨਾਲ ਸਰੀਰ ਕਰਕੇ ਸਰੋਵਰ ਦੇ ਵਿੱਚੋਂ ਇਸ਼ਨਾਨ ਕਰੀਏ ਤੇ ਤਨ ਦੇ ਰੋਗ ਕੱਟੇ ਜਾਂਦੇ ਨੇ। ਜਦੋਂ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਬੈਠ ਕੇ ਇਲਾਹੀ ਕੀਰਤਨ ਦੇ ਨਾਲ ਮਨ ਦਾ ਇਸ਼ਨਾਨ ਕਰਾਈਏ ਤੇ ਮਨ ਦੇ ਰੋਗ ਵੀ ਕੱਟੇ ਜਾਂਦੇ ਨੇ। ਇਹ ਗੁਰੂ ਘਰ ਦੀ ਬਖਸ਼ਿਸ਼ ਹੈ ਇਸ ਨੂੰ ਗੁਰੂ ਸਾਹਿਬ ਇੱਥੇ ਜ਼ਿਕਰ ਕਰ ਰਹੇ ਨੇ। ਆਓ ਆਪਾਂ ਬਚਨ ਸਰਵਣ ਕਰੀਏ ਜੀ।
1: ਮਿਲਿਆਏ ਨਗਰ ਮਹਾਜਨਾ ਗੁਰ ਸਤਿਗੁਰ ਓਟ ਗਏ।
0: ਗੁਰੂ ਸਾਹਿਬ ਜਦੋਂ ਗੰਗਾ ਦੇ ਕੰਢੇ ਤੇ ਨੇ ਉੱਥੋਂ ਦੇ ਨਗਰ ਦੇ ਵੱਡੇ ਵੱਡੇ ਲੋਕ ਹਰਿਦੁਆਰ ਦੇ ਜਿਹੜੇ ਸਿਰਕੱਢ ਲੋਕ ਸਨ ਉਹ ਸਾਰੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਫਿਰ ਇੱਕ ਵਾਰ ਮਿਲਣ ਵਾਸਤੇ ਆਏ ਨੇ ਕਿਉਂਕਿ ਪਹਿਲਾਂ ਵੀ ਜਾਣਦੇ ਸਨ ਕਿਉਂਕਿ ਤਕਰੀਬਨ 19 ਵਾਰ ਜਿਹੜਾ ਇਤਿਹਾਸ ਕਹਿੰਦਾ ਕਿ ਗੁਰੂ ਅਮਰਦਾਸ ਮਹਾਰਾਜ ਯਾਤਰਾ ਕਰਕੇ ਆਉਂਦੇ ਨੇ ਕਈਆਂ ਨੇ ਵੱਧ ਘੱਟ ਵੀ ਲਿਖਿਆ। ਖੈਰ ਉਹ ਪਹਿਲਾਂ ਵੀ ਜਾਣਦੇ ਨੇ ਪਰ ਅੱਜ ਜਦੋਂ ਗੁਰੂ ਅਮਰਦਾਸ ਜੀ ਨੂੰ ਮਿਲੇ ਨੇ ਨਾ ਕਿ ਮਿਲ ਆਏ ਨਗਰ ਮਹਾਜਨਾ ਗੁਰ ਸਤਿਗੁਰ ਓਟ ਗਹੀ ਅੱਜ ਉਹਨਾਂ ਨੇ ਆ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪੱਲਾ ਪਕੜ ਲਿਆ।

0: ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕੋਲੋਂ ਫਿਰ ਉਹ ਪੁੱਛਦੇ ਨੇ ਕਿ ਸਿਮਰਤੀਆਂ ਕੀ ਨੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਫਿਰ ਕਹਿੰਦੇ ਨੇ ਸਿਮਰਤੀਆਂ ਅਸਲ ਦੇ ਵਿੱਚ ਹੈ ਕੀ ਨੇ ਉਹ ਜ਼ਿਕਰ ਕਰਦੇ ਹਨ
1: ਸਿਮਰਤ ਸ਼ਾਸਤਰ ਸਭਨੀ ਸਹੀ ਕੀਤਾ ਸੁਖ ਪ੍ਰਹਲਾਦ ਸ੍ਰੀ ਰਾਮ ਕਰ ਗੁਰ ਗੋਬਿੰਦ ਧਿਆਇਆ
0: ਅਮਰਦਾਸ ਮਹਾਰਾਜ ਕਹਿੰਦੇ ਚੇਤੇ ਰੱਖਿਓ ਸਿੱਖੋ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਜੇ ਸਿਰਫ ਤੇ ਸਿਰਫ ਕਰਮ ਕਾਂਡ ਦੇ ਤੌਰ ਤੇ ਆਪਾਂ ਇਹਨਾਂ ਨੂੰ ਵੇਖਾਂਗੇ ਫਿਰ ਬਾਤ ਨਹੀਂ ਬਣਨੀ ਜਿੰਨੀ ਦੇਰ ਬੰਦਗੀ ਨੀ ਨਾਲ ਨਾਮ ਨੀ ਨਾ ਜਪਦਾ ਇਹਨਾਂ ਸਿਮਰਤੀਆਂ ਦਾ ਇਹਨਾਂ ਵੇਦਾਂ ਦਾ ਮੁੱਖ ਮਨੋਰਥ ਜਿਹੜਾ ਪਹਿਲੂ ਹੈ ਉਹ ਇਹੀ ਹੈ ਕਿ ਨਾਮ ਜਪ ਸਿਮਰਨ ਕਰ ਪਰ ਜੇਕਰ ਸਿਮਰਨ ਪੱਲੇ ਨਹੀਂ ਫਿਰ ਬਾਤ ਨਹੀਂ ਬਣਨੀ ਇੱਥੇ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਉਹਨਾਂ ਨੂੰ ਦੱਸਿਆ ਕਿ ਸਿਮਰਤ ਸ਼ਾਸਤਰ 27 ਸਿਮਰਤੀਆਂ ਨੇ ਉਹਨਾਂ ਦੇ ਸ਼ਾਸਤਰ ਨੇ ਗ੍ਰੰਥ ਨੇ ਜਿਹੜੇ ਗ੍ਰੰਥ ਨੇ ਨਾ ਸਿਮਰਤੀਆਂ ਦੇ ਸਿਮਰਤ ਸ਼ਾਸਤਰ ਸਭਨੀ ਸਹੀ ਕੀਤਾ ਇਹਨਾਂ ਨੂੰ ਸਹੀ ਰੂਪ ਦੇ ਵਿੱਚ ਫਿਰ ਸਮਝਿਆ ਕਹਿੰਦੇ ਫਿਰ ਕਿਵੇਂ ਸਮਝਾਇਆ ਗੁਰੂ ਅਮਰਦਾਸ ਜੀ ਨੇ ਕਹਿਣ ਲੱਗੇ ਸੁਖ ਪ੍ਰਹਲਾਦ ਸ੍ਰੀ ਰਾਮ ਕਰ ਗੋ ਗੁਰ ਗੋਬਿੰਦ ਧਿਆਇਆ ਕਹਿੰਦੇ ਗੁਰੂ ਅਮਰਦਾਸ ਕਹਿੰਦੇ ਦੇਖੋ ਚੇਤੇ ਰੱਖੋ ਸ੍ਰੀ ਰਾਮ ਚੰਦਰ ਜੀ ਨੇ ਵੀ ਸੁਖਦੇਵ ਰਿਸ਼ੀ ਵਰਗਿਆਂ ਨੇ ਵੀ ਤੇ ਪ੍ਰਹਲਾਦ ਵਰਗਿਆਂ ਨੇ ਵੀ ਇੱਕ ਅਕਾਲ ਪੁਰਖ ਦੀ ਆਰਾਧਨਾ ਕੀਤੀ ਹੈ ਤੇ ਫਿਰ ਹੀ ਉਹਨਾਂ ਦਾ ਪਾਰ

ਗੁਰਮੁਖ ਪਿਆਰਿਆਂ ਨੇ ਸ੍ਰੀ ਰਾਮ ਚੰਦਰ ਜੀ, ਸੁਖਦੇਵ ਵਰਗਿਆਂ ਨੇ, ਪ੍ਰਹਿਲਾਦ ਵਰਗਿਆਂ ਨੇ, ਜਿਹੜੇ ਰਿਸ਼ੀ ਮਹਾਤਮਾ ਹੋਏ ਨੇ, ਉਹਨਾਂ ਨੇ ਵੀ ਇਸ ਦੇਹੀ ਦੇ ਅੰਦਰੋਂ ਜਿਹੜੇ ਪੰਜ ਵਿਕਾਰ ਸੀ ਨਾ, ਉਹਨਾਂ ਨੇ ਇਹਨਾਂ ਦਾ ਥਿਓ ਥਾਂ ਟਿਕਾਣਾ ਹੀ ਮਿਟਾ ਦਿੱਤਾ, ਜੜੋਂ ਇੱਕ ਖਤਮ ਕਰ ਦਿੱਤਾ। ਪਰ ਇਹ ਹੋਇਆ ਕਿਵੇਂ? ਜਦੋਂ ਉਹਨਾਂ ਨੇ ਗੁਰੂ ਨੂੰ ਧਿਆਇਆ, ਗੁਰੂ ਨੂੰ ਅਰਾਧਿਆ, ਗੁਰੂ ਦੀ ਸਿੱਖਿਆ ਪ੍ਰਾਪਤ ਕੀਤੀ ਤੇ ਸਿੱਖੋ ਚੇਤੇ ਰੱਖਿਓ। ਇਹ ਸਾਡੇ ਵੀ ਜੇਕਰ ਅੰਦਰ ਦੀਆਂ ਬਿਰਤੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਹੋਣੇ ਨੇ ਨਾ, ਇਹ ਗੁਰੂ ਕਰ ਸਕਦਾ, ਕੋਈ ਬਾਹਰੀ ਵੈਦ ਨਹੀਂ ਕਰ ਸਕਦਾ। ਅਸੀਂ ਬਾਣੀ ਦੀ ਇੱਕ ਤੁਕ ਪੜ੍ਹਦੇ, ਪੰਜੇ ਬੱਦੇ ਮਹਾਂਬਲੀ ਕਰ ਸੱਚਾ ਢੋਆ। ਇਹਨਾਂ ਨੂੰ ਜੇਕਰ ਕੋਈ ਬੰਨੇਗਾ ਤੇ ਅਕਾਲ ਪੁਰਖ ਵਾਹਿਗੁਰੂ ਬਣ ਸਕਦਾ, ਉਹਦਾ ਨਾਮ ਤੇ ਉਹਦਾ ਸਿਮਰਨ ਬਣ ਸਕਦਾ। ਪੰਜੇ ਬੱਦੇ ਮਹਾਂਬਲੀ, ਜਿਵੇਂ ਕਹਿੰਦੇ ਨਾ ਕਿ ਪੈਰਾਂ ਨੂੰ ਜੂੜ ਪਾ ਦੇਣਾ, ਹਿੱਲ ਨਾ ਸਕੇ, ਇਹ ਅਜੇ ਸਤਾਉਂਦੇ ਨੇ, ਪਰ ਜਦੋਂ ਵਾਹਿਗੁਰੂ ਦਾ ਸਿਮਰਨ ਆਉਂਦਾ ਹੈ ਉਹ ਬੰਨ ਲੈਂਦਾ ਹੈ। ਪੰਜੇ ਬੱਦੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਏ ਉਹਨਾਂ ਵਿੱਚ ਦਈਓ ਖੜੋਆ, ਉਹ ਵਿੱਚ ਆ ਕੇ ਖੜ ਗਿਆ। ਫਿਰ ਇਹ ਵਿਕਾਰ ਸਤਾਉਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਗੁਰਮੁਖ ਪਿਆਰਿਆਂ ਨੇ ਜਿਹੜੇ ਅੰਦਰ ਚੋਰ ਠੱਗ ਜਿਹੜੇ ਲੁੱਟਦੇ ਸੀ ਨਾ, ਇਸ ਦੇਹੀ ਅੰਦਰ ਪੰਚ ਚੋਰ ਬਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੇ ਹੈ, ਸਾਨੂੰ ਨਹੀਂ ਪਤਾ ਲੱਗਦਾ, ਪਰ ਅੰਦਰੋਂ ਅੰਮ੍ਰਿਤ ਲੁੱਟੀ ਜਾਂਦੇ, ਜ਼ਹਿਰ ਦੇ ਨਾਲ ਸਾਨੂੰ ਅੰਦਰੋਂ ਭਰੀ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁੱਝੇ, ਕੋ ਨਾ ਸੁਣੇ ਪੁਕਾਰਾ, ਫਿਰ ਕੋਈ ਪੁਕਾਰ ਨਹੀਂ ਸੁਣਦਾ। ਪਰ ਇੱਥੇ ਜ਼ਿਕਰ ਕਰਦੇ ਗੁਰੂ ਸਾਹਿਬ ਉਹਨਾਂ ਗੁਰਮੁਖ ਪਿਆਰਿਆਂ ਨੇ ਇਹਨਾਂ ਠੱਗਾਂ ਨੂੰ ਜੜ ਤੋਂ ਹੀ ਥਿਓ ਟਿਕਾਣਾ ਖਤਮ ਕਰ ਦਿੱਤਾ ਗਵਾ।

0: ਗੁਰੂ ਅਮਰਦਾਸ ਜੀ ਨੇ ਸਿੱਖਿਆ ਦਿੱਤੀ, ਉਹਨਾਂ ਜਿਹੜੇ ਉਹ ਆਏ ਸੀ ਨਾ ਪੰਚ ਜਨ ਮਿਲਣ ਵਾਸਤੇ, ਉਹਨਾਂ ਦੇ ਲਈ ਫਿਰ ਪਰਮਾਤਮਾ ਦੀ ਕੀਰਤੀ ਹੀ ਪੁਰਾਣ ਬਣ ਗਏ, ਪਰਮਾਤਮਾ ਦਾ ਨਾਮ ਹੀ ਉਹਨਾਂ ਲਈ ਫਿਰ ਸਿਮਰਤੀਆਂ ਬਣ ਗਏ, ਪਰਮਾਤਮਾ ਦੀ ਬੰਦਗੀ ਉਹਨਾਂ ਲਈ ਵੇਦ ਬਣ ਗਏ।
1: ਮਿਲ ਆਏ ਨਗਰ ਮਹਾਜਨਾ ਗੁਰ ਸਤਿਗੁਰ ਓਟ ਗਏ।
0: ਗੁਰੂ ਸਾਹਿਬ ਕਹਿੰਦੇ ਇਹ ਵੱਡੇ ਵੱਡੇ ਨਗਰ ਦੇ ਇਹ ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਆ ਕੇ ਚਰਨਾਂ ਤੇ ਨਮਸਕਾਰ ਕਰਦੇ ਨੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਆ ਕੇ ਪੱਲਾ ਪਕੜਦੇ ਨੇ। ਅਸੀਂ ਵੀ ਪੱਲਾ ਪਕੜੀਏ ਸਿੱਖੋ, ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣੇ ਪਾਲੀ ਸੱਚੇ ਪਾਤਸ਼ਾਹ ਆਪਣੇ ਪੱਲੇ ਦੀ ਸ਼ੋਹ ਦੇ ਕੇ ਇਸ ਭਉਜਲ ਸੰਸਾਰ ਤੋਂ ਪਾਤਸ਼ਾਹ ਪਾਰ ਉਤਾਰ ਕਰਦੇ। ਗੁਰੂ ਦੇ ਸਿੱਖੋ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਇੱਕ ਮੇਰੀ ਤੇਰੀ ਖਾਲਸਾ ਮਾਰਚ ਜੋ ਸਾਰੇ ਪੰਜਾਬ ਦੇ ਵਿੱਚ ਪਿੰਡੋ ਪਿੰਡ ਪਹੁੰਚ ਰਿਹਾ ਹੈ, ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਤੇ ਰਹਿਮਤ ਵਰਤ ਰਹੀ ਸਿੱਖੋ, ਇਸ ਮਾਰਚ ਦੇ ਨਾਲ ਮੇਰੀ ਤੇਰੀ ਦੇ ਸਿਧਾਂਤ ਤੋਂ ਗੁਰਮੁਖ ਪਿਆਰੇ ਜਿਹੜੇ ਜਾਣੂ ਹੋ ਰਹੇ ਨੇ, ਲੱਖਾਂ ਨੌਜਵਾਨ ਜਿਹੜੇ ਇਸ ਮਾਰਚ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਬਦਲ ਰਹੇ ਨੇ, ਇਹ ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਤਖ਼ਤ ਤੋਂ ਸ਼ੁਰੂ ਹੋਇਆ ਇਹ ਮੇਰੀ ਤੇਰੀ ਖਾਲਸਾ ਮਾਰਚ, ਜਿਹੜਾ ਰਾਤ ਭੱਠਾ ਸਾਹਿਬ ਜਿਹੜਾ ਰਾਤ ਵਿਸ਼ਰਾਮ ਸੀ, ਅੱਜ ਉੱਥੋਂ ਚੱਲ ਕੇ ਹੁਣ ਅਨੰਦਪੁਰ ਸਾਹਿਬ ਜਿਹੜੀ ਹੈ ਉਹ ਸਮਾਪਤੀ ਫਿਰ ਜਿਹੜੀ ਹੈ ਉਹ ਹੋਣੀ ਹੈ। ਇਸ ਮਾਰਚ ਦੇ ਨਾਲ ਆਪਾਂ ਵੱਧ ਤੋਂ ਵੱਧ ਜੁੜੀਏ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਨਾਲ ਨਾਲ ਉਹ ਵੀ ਚੱਲ ਰਹੇ ਨੇ, ਸਤਿਕਾਰਯੋਗ ਸ਼ਹੀਦਾਂ ਪ੍ਰਧਾਨ ਜੀ ਵੀ ਨਾਲ ਚੱਲ ਰਹੇ ਨੇ। ਪਰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਮੇਰੀ ਪੀਰੀ ਦੇ ਸਿਧਾਂਤ ਨੂੰ ਸਮਝੋ ਜ਼ਰੂਰ। ਇੱਕਾਹ ਵਾਹਿਦ ਇੱਕ ਸਿੱਖ ਧਰਮ ਸਿੱਖੋ ਐਸਾ ਹੈ ਜਿੱਥੇ ਮੇਰੀ ਤੇ ਪੀਰੀ ਭਗਤੀ ਤੇ ਸ਼ਕਤੀ ਨੂੰ ਇਕੱਠਿਆਂ ਕਰ ਦਿੱਤਾ ਗਿਆ। ਨਹੀਂ ਤੇ ਜਿੰਨੇ ਧਰਮ ਤੁਸੀਂ ਪੜ੍ਹੋਗੇ ਨਾ, ਤੁਹਾਨੂੰ ਕਿਤੇ ਵੀ ਐਸਾ ਨਜ਼ਰ ਨਹੀਂ ਆਵੇਗਾ ਜਿੱਥੇ ਭਗਤੀ ਤੇ ਸ਼ਕਤੀ ਇਕੱਠੀ ਹੋਈ ਹੋਵੇ। ਧਰਮ ਤੇ ਰਾਜਨੀਤੀ ਦੋਵਿਆਂ ਨੂੰ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਪੈਰਲ ਚਲਾਇਆ। ਜਦੋਂ ਆਪਾਂ ਕਹਿੰਦੇ ਨਾ ਵੱਖੋ ਵੱਖਰਾ ਕਰ ਦੋ, ਵੱਖਰਾ ਨਹੀਂ, ਇੱਥੇ ਗੁਰੂ ਹਰਗੋਬਿੰਦ ਮਹਾਰਾਜ ਨੇ ਕਿਹਾ ਸਿੱਖੋ ਜੇ ਰਾਜਨੀਤੀ ਦੇ ਵਿੱਚ ਤਗੜੇ ਹੋਵੋਗੇ ਤੇ ਧਾਰਮਿਕ ਤੌਰ ਤੇ ਵੀ ਤਗੜੇ ਰਹੋਗੇ, ਜੇ ਰਾਜਨੀਤੀ ਦੇ ਵਿੱਚ ਕਮਜ਼ੋਰ ਪੈ ਗਏ ਤੇ ਫਿਰ ਧਾਰਮਿਕ ਤੌਰ ਤੇ ਤੁਹਾਡੇ ਸਿਧਾਂਤ ਵੀ ਕਮਜ਼ੋਰ ਪੈ ਜਾਣੇ ਨੇ। ਆਪਾਂ ਇੱਕ ਪੰਕਤੀ ਪੜ੍ਹਦੇ ਨਾ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ, ਰਾਜ ਤੋਂ ਬਿਨਾਂ ਧਰਮ ਨਹੀਂ ਚੱਲ ਸਕਦਾ। ਪਰ ਇਹ ਅਕਾਲ ਤਖ਼ਤ ਹੈ ਜਿਹਦਾ ਨਾਂ ਹੀ ਅਕਾਲ ਹੈ, ਇਹ ਕਦੇ ਮਿਟਣ ਵਾਲਾ ਨਹੀਂ। ਦੁਨੀਆਂ ਦੇ ਤਖ਼ਤ ਆਉਂਦੇ ਨੇ, ਉਹਨਾਂ ਦੇ ਬਾਦਸ਼ਾਹਾਂ ਦੇ ਨਾਲ ਖਤਮ ਹੋ ਜਾਂਦੇ ਨੇ, ਪਰ ਇਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਘਰੋਂ ਵਰਸਾਇਆ ਹੋਇਆ ਇਹ ਅਕਾਲ ਤਖ਼ਤ ਅਕਾਲ ਦਾ ਤਖ਼ਤ ਹੈ। ਇਹ ਜੁਗੋ ਜੁਗ ਅਟਲ ਸੀ ਤੇ ਜੁਗੋ ਜੁਗ ਅਟਲ ਰਹੇਗਾ, ਇਹਨੂੰ ਕਦੇ ਕੋਈ ਖਤਮ ਕਰ ਹੀ ਨਹੀਂ ਸਕਦਾ। ਅਸੀਂ ਇਸ ਸਿਧਾਂਤ ਨੂੰ ਸਮਝੀਏ, ਮੇਰੀ ਤੇ ਪੀਰੀ ਦੇ ਸਿਧਾਂਤ ਨੂੰ। ਜੇ ਧਾਰਮਿਕ ਤੌਰ ਤੇ ਅਸੀਂ ਸਟਰਾਂਗ ਰਹਿਣਾ ਹੈ, ਅਸੀਂ ਰਾਜਨੀਤਿਕ ਤੌਰ ਤੇ ਵੀ ਸਟਰਾਂਗ ਰਹੀਏ, ਇਹ ਬੜਾ ਜ਼ਰੂਰੀ ਹੈ ਸਾਡੇ ਲਈ। ਔਰ ਇਸ ਸਿਧਾਂਤ ਨੂੰ ਸਮਝੀਏ, ਵਿਚਾਰੀਏ, ਇਹ ਸਿਧਾਂਤ ਸਾਨੂੰ ਕਹਿੰਦਾ ਕੀ ਪਿਆ ਹੈ। ਵਾਹਿਗੁਰੂ ਕਿਰਪਾ ਰਹਿਮਤ ਕਰੇ। ਆਪ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ। ਕਥਾ ਵਿਚਾਰ ਕਰਦਿਆਂ ਬੇਨਤ ਪ੍ਰਕਾਰ ਦੀਆਂ ਗਲਤੀਆਂ ਹੋਈਆਂ, ਆਪ ਸੰਗਤ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ। ਸਿੰਘ ਸਾਹਿਬ ਦਵਾਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਸਮਾਂ ਦੇ ਕੇ ਆਪ ਸੰਗਤ ਦੇ ਰੂਬਰੂ ਕਰਾਉਂਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ, ਹੋਈਆਂ ਬੇਅੰਤ ਭੁੱਲਾਂ ਇਸ ਗਰੀਬ ਦੀ ਝੋਲੀ ਵਿੱਚ ਪਾਇਓ। ਆਓ ਅਖੀਰਲੇ ਬਚਨ ਪੜ੍ਹ ਕੇ ਸਮਾਪਤੀ ਹੈ ਜੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: आप सुन रहे हैं पुण्य दर्शन।

0: ਰੇਡੀਓ ਹਾਂਜੀ 1674 ਐਮ ਏਕਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਦੋਸਤੋ ਆਪਾਂ ਇੱਕ ਪ੍ਰੋਗਰਾਮ ਹਫ਼ਤਾਵਾਰੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਹਰਮਿੰਦਰ ਢਿੱਲੋਂ ਜੀ ਸਾਡੇ ਨਾਲ ਜੁੜਦੇ ਨੇ ਕੈਨੇਡਾ ਤੋਂ ਅਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਹੁੰਦੇ ਆਪਣੇ ਵਾਤਾਵਰਣ ਦੇ ਬਾਰੇ, ਆਸ ਪਾਸ ਵਾਪਰ ਰਹੀਆਂ ਘਟਨਾਵਾਂ ਦੇ ਬਾਰੇ, ਸਾਡੀਆਂ ਗਲਤੀਆਂ ਦੇ ਬਾਰੇ ਅਤੇ ਸਾਡੇ ਸੁਧਾਰਾਂ ਦੇ ਬਾਰੇ ਅਤੇ ਬਹੁਤ ਸਾਰਾ ਕੁਛ। ਨਵੀਂ ਅਪਡੇਟਸ ਇਸ ਹਫ਼ਤੇ ਦੀ ਕੀ ਆ, ਆਓ ਇਸ ਵਿਸ਼ੇ ਦੇ ਉੱਤੇ ਆਪਾਂ ਜਾਣਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਭਾਈ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ, ਤੁਹਾਡੀ ਟੀਮ ਨੂੰ ਅਤੇ ਖਾਸ ਕਰਕੇ ਆਪਣੇ ਸੁਣਨ ਵਾਲਿਆਂ ਨੂੰ
0: ਜੀ। ਕੀ ਹਾਲ ਚਾਲ ਭਾਈ, ਕੀ ਚੱਲ ਰਿਹਾ ਤੁਹਾਡੇ ਦੇਸ਼ ਦੁਨੀਆਂ 'ਚ ਉੱਧਰਲੇ ਪਾਸੇ?
1: ਸਾਡੇ ਇੱਥੇ ਕੈਨੇਡਾ ਦੇ ਵਿੱਚ ਹੁਣ ਸਤੰਬਰ ਸ਼ੁਰੂ ਹੋ ਗਿਆ, ਅਗਸਤ ਵਿੱਚ ਪੂਰੀ ਗਰਮੀ ਹੁੰਦੀ, ਪਰ ਪਿਛਲਾ ਜਿਹੜਾ ਹਫ਼ਤਾ ਸੀ ਉਹਦਾ ਅੱਧਾ ਕਾਫੀ ਠੰਡਾ ਰਿਹਾ, ਜਿਹੜਾ ਕਿ ਬੇਸ ਮੌਸਮ ਸੀ, ਤੇ ਅੱਜ ਫਿਰ ਮੁੜ ਕੇ ਗਰਮੀ ਸ਼ੁਰੂ ਹੋ ਰਹੀ ਹੈ। ਤੇ ਪਰ ਹੁਣ ਸਤੰਬਰ ਸਾਡਾ ਹੁੰਦਾ ਆਖਰੀ ਗਰਮੀ ਦਾ ਮਹੀਨਾ, ਤੇ ਫਿਰ ਅਕਤੂਬਰ ਤੋਂ ਬਾਅਦ ਜਿਹੜੀ ਤੁਸੀਂ ਠੰਡ ਮਹਿਸੂਸ ਕਰਨ ਲੱਗ ਜਾਂਦੇ ਹੋ। ਤੇ ਪਰ ਇਸ ਵਾਰੀ ਜਿਵੇਂ ਪੰਜਾਬ 'ਚ ਮੌਨਸੂਨ ਕਦੀ ਆਉਂਦੀ ਸੀ ਕਦੀ ਰੁਕ ਜਾਂਦੀ ਸੀ, ਇਵੇਂ ਹੀ ਸਾਡੀ ਪੂਰੀ ਜਿਹੜੀ ਗਰਮੀਆਂ ਦੀ ਰੁੱਤ ਸੀ ਉਹ ਜਦੋਂ ਕਿਸੇ ਦਿਨ ਠੰਡ, ਕਿਸੇ ਦਿਨ ਮੀਂਹ, ਜਦੋਂ ਮੀਂਹ ਨਹੀਂ ਸੀ ਉਦੋਂ ਗਰਮੀ, ਸੋ ਪੂਰੇ ਦਾ ਪੂਰਾ ਜਿਹੜਾ ਸੀ ਉਥਲ ਪੁਥਲ ਹੀ ਰਹੀ ਇਸ ਵਾਰੀ ਦੀ ਗਰਮੀਆਂ ਦੀ ਪੂਰੀ ਰੁੱਤ ਵਿੱਚ
0: ਜੀ। ਸੋ ਇਹ ਹਰ ਜਗ੍ਹਾ ਦੇ ਉੱਤੇ ਆਪਾਂ ਵੇਖ ਰਹੇ ਹਾਂ ਵੀ ਇਹ ਚੀਜ਼ਾਂ। ਚਲੋ ਆਪਾਂ ਲਗਾਤਾਰ ਇਸ ਚੀਜ਼ ਦੇ ਉੱਤੇ ਕਾਫੀ ਚਰਚਾ ਚੱਲਦੀ ਵੀ ਰਹੀ ਆ। ਸੋ ਅੱਜ ਦੇ ਦਿਨ ਦੀਆਂ ਕੀ ਖਾਸ ਅਪਡੇਟਸ ਨੇ ਸਰੋਤਿਆਂ ਦੇ ਲਈ?
1: ਹਾਂਜੀ ਬਾਈ ਜੀ, ਤੁਸੀਂ ਸੁਣੇ ਹੋਣਾ ਸਾਰਿਆਂ ਨੇ ਤੇ ਆਪਣੇ ਸੁਣਨ ਵਾਲਿਆਂ ਨੇ ਵੀ, ਜੋ ਨੇਪਾਲ ਦੇ ਵਿੱਚ ਇੱਕ ਗਲੇਸ਼ੀਅਰ ਸੀ ਉਹਦਾ ਹਿੱਸਾ ਟੁੱਟ ਕੇ ਡਿੱਗਿਆ ਤੇ ਉੱਥੇ ਬੜੀ ਬਰਬਾਦੀ ਆਈ, ਉਹ ਜਿਹੜਾ ਉਹਦੇ ਨਾਲ ਬਾਅਦ 'ਚ ਇੱਕ ਹੜ੍ਹ ਆਇਆ ਤੇ ਉਹਦੇ ਵਿੱਚ ਤਕਰੀਬਨ 5000 ਲੋਕ ਗਾਇਬ ਨੇ ਹਾਲੇ ਤੱਕ। ਤੇ ਚੀਨ ਵਾਲੇ ਆਪਣੀ ਦੱਸ ਨਹੀਂ ਰਹੇ ਬਿਲਕੁਲ ਜਿਵੇਂ ਕੋਈ ਕਰਦੇ ਹੁੰਦੇ ਨੇ। ਸੋ ਤਕਰੀਬਨ ਉੱਥੇ ਡਰ ਇਹ ਹੈ ਵੀ ਉਹ 6-7 ਤੋਂ ਲੈ ਕੇ 10,000 ਤੱਕ ਮੌਤਾਂ ਜਿਹੜੀਆਂ ਹੋ ਸਕਦੀਆਂ ਨੇ, ਉਹ ਏਡੀ ਵੱਡੀ ਸੀ। ਤੇ ਇਹ ਸਾਰਾ ਸ਼ੁਰੂ ਹੋਇਆ ਇੱਕ ਗਲੇਸ਼ੀਅਰ ਦੇ ਟੁੱਟਣ ਦੇ ਨਾਲ
0: ਜੀ। ਸੋ ਇਹ ਕਾਫੀ ਆਪਾਂ ਕਹਿ ਲਈਏ ਕਿ ਆਸਟ੍ਰੇਲੀਆ ਤੱਕ ਜਾਂ ਫਿਰ ਸਾਰੀ ਦੁਨੀਆ ਤੱਕ ਹੀ ਪਹੁੰਚੀਆਂ ਇਹ ਖ਼ਬਰਾਂ, ਤੇ ਸਾਰੀ ਦੁਨੀਆ ਦੇ ਵਿੱਚ ਇਹ ਸੋਚ ਵਿਚਾਰ ਚੱਲ ਰਹੇ ਨੇ। ਜਿਹੜੇ ਤਰੀਕੇ ਦੀਆਂ ਆਪਾਂ ਵੀਡੀਓ ਵੇਖੀਆਂ, ਸਾਡੇ ਸਰੋਤਿਆਂ ਨੇ ਵੀ ਵੇਖੀਆਂ ਹੋਣਗੀਆਂ, ਉਹ ਵੀਡੀਓ ਵੇਖ ਕੇ ਇੱਦਾਂ ਲੱਗਦਾ ਵੀ ਜਿੱਦਾਂ ਆਪਾਂ ਕੋਈ ਫਿਲਮ ਵੇਖ ਰਹੇ ਹੋਈਏ, ਕੋਈ ਗੇਮ ਵੇਖ ਰਹੇ ਹੋਈਏ, ਇਸ ਤਰੀਕੇ ਦੇ ਨਾਲ ਇੱਕਦਮ ਹੀ ਸਾਰਾ ਕੁਛ ਹੀ ਆਪਾਂ ਕਹਿ ਲਈਏ ਕਿ ਘਰ ਬਿਲਡਿੰਗਾਂ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਮਿੰਟਾਂ ਦੇ ਵਿੱਚ ਹੀ ਪਾਣੀ ਵਹਾ ਕੇ ਲੈ ਗਿਆ। ਸੋ ਇਸ ਸਭ ਦੇ ਵਿੱਚ ਸਾਰਾ ਕੁਛ ਤਾਂ ਆਪਾਂ ਜਿਹੜਾ ਅਖਬਾਰਾਂ ਦੇ ਵਿੱਚ ਜਾਂ ਫਿਰ ਡਿਟੇਲ ਦੇ ਵਿੱਚ ਜਾਣ ਹੀ ਰਹੇ ਹਾਂ। ਐਸੀਆਂ ਕੀ ਚੀਜ਼ਾਂ ਨੇ ਬਾਈ ਜਿਹੜੀਆਂ ਆਪਾਂ ਵੇਖ ਰਹੇ ਹਾਂ ਵੀ ਹਾਲੇ ਤੱਕ ਨਹੀਂ ਸਾਹਮਣੇ ਆਈਆਂ?
1: ਹਾਂਜੀ ਹਾਂ, ਉਸ ਤਰ੍ਹਾਂ ਬਾਈ ਜੀ ਜਦੋਂ ਅਸੀਂ ਇੱਦਾਂ ਖਬਰ ਆਉਂਦੀ ਆ ਵੀ ਫਲਾਣੇ ਥਾਂ ਤੇ ਗਲੇਸ਼ੀਅਰ ਡਿੱਗ ਗਿਆ, ਪਹਾੜ ਡਿੱਗ ਗਿਆ ਨਾ, ਸਾਨੂੰ ਕਿਉਂਕਿ ਮਨੁੱਖੀ ਮਨ ਜਿਹੜਾ ਉਹ ਜਿਹੜੀਆਂ ਪੁਰਾਣੀਆਂ ਘਟਨਾਵਾਂ ਨੂੰ ਉਹਨਾਂ ਨਾਲ ਜੋੜ ਕੇ ਵੇਖਦਾ ਹੈ ਵੀ ਜੇ ਡਿੱਗ ਗਿਆ ਤਾਂ ਠੀਕ ਆ ਜੀ, ਜਿਵੇਂ ਸਾਡੇ ਜੰਮੂ ਕਸ਼ਮੀਰ 'ਚ ਕਿਤੇ ਢਿੱਗਾਂ ਡਿੱਗਦੀਆਂ ਨੇ, ਸੜਕਾਂ ਬੰਦ ਹੁੰਦੀਆਂ ਨੇ, ਇੱਦਾਂ ਦੀ ਡਿੱਗੇ ਹੋ, ਇਹ ਦੂਸਰਾ ਵੱਡਾ ਡਿੱਗ ਗਿਆ ਹੋ, 20 ਕੁਇੰਟਲ ਦਾ ਡਿੱਗ ਗਿਆ ਹੋ, 40 ਕੁਇੰਟਲ ਦਾ ਡਿੱਗ ਗਿਆ ਹੋ। ਸੋ ਬਾਈ ਜੀ ਸਾਡੇ ਇਹ ਨਾ ਤਾਂ ਸਾਡੇ, ਕਿਉਂਕਿ ਭਾਸ਼ਾ ਜਿਹੜੀ ਹੈ ਭਾਸ਼ਾ ਦੇ ਸ਼ਬਦਾਂ ਨੂੰ ਅਰਥ ਅਸੀਂ ਦਿੰਦੇ ਹਾਂ, ਸ਼ਬਦਾਂ ਦਾ ਕੋਈ ਅਰਥ ਨਹੀਂ ਹੁੰਦਾ। ਸੋ ਸਾਡੇ ਲਈ ਜਿਹੜੇ ਸ਼ਬਦ ਨੇ ਸੰਕਟ ਉਹ ਵੀ ਹੈ, ਤੁਹਾਡੇ ਸ਼ਹਿਰ ਦੇ ਵਿੱਚ ਕਿਤੇ ਅੱਗ ਲੱਗ ਜਾਓ ਸੰਕਟ ਹੈ, ਜੇ ਪੰਜਾਬ 'ਚ ਹੜ੍ਹ ਆ ਜਾਓ ਉਹ ਵੀ ਸੰਕਟ ਹੈ, ਜੇ ਕਿਤੇ ਮੌਨਸੂਨ ਆ ਉਹ ਵੀ ਸੰਕਟ ਹੈ। ਸੋ ਅਸੀਂ ਉਹਦੇ ਹਿਸਾਬ ਨਾਲ ਉਹਨੂੰ ਨਾ ਇੱਕ ਨੋਰਮਲਾਈਜ਼ ਕਰ ਲੈਂਦੇ ਵੀ ਇੰਨਾ ਕੁ ਨੁਕਸਾਨ ਹੋਇਆ ਹੋਣਾ, ਪਰ ਜਿਹੜੀਆਂ ਗੱਲਾਂ ਦਾ ਵਰਤਾਰਾ ਹੁਣ ਚੱਲ ਰਿਹਾ ਕਿਉਂਕਿ ਇਹਨਾਂ ਦੀ ਵਰਗੀਆਂ ਗੱਲਾਂ ਸਾਡੇ ਪਿਛੋਕੜ ਚ ਹੋਈਆਂ ਹੀ ਨਹੀਂ, ਤੇ ਇਸ ਲਈ ਸਾਡੇ ਕੋਲ ਉਹਨਾਂ ਨੂੰ ਬਿਆਨ ਕਰਨ ਵਾਲੇ ਢੁਕਵੇਂ ਸ਼ਬਦ ਨਹੀਂ, ਤੇ ਅਸੀਂ ਕਈ ਵਾਰੀ ਉਹਨਾਂ ਨੂੰ ਗਲਤ ਸਮਝ ਲੈਂਦੇ ਹਾਂ। ਹੁਣ ਜਿਵੇਂ ਉਹ ਜਿਹੜਾ ਗਲੇਸ਼ੀਅਰ ਦਾ ਹਿੱਸਾ ਡਿੱਗਿਆ, ਮਤਲਬ ਉਹ ਏਡਾ ਵੱਡਾ ਸੀ ਕਿ ਉਹ 60 ਏਕੜ ਉਹਦਾ ਆਕਾਰ ਸੀ।
0: ਬੱਲੇ ਬੱਲੇ 60 ਏਕੜ
1: 60 ਏਕੜ ਸੀ ਉਹਦਾ ਆਕਾਰ, ਤੇ ਅੱਧਾ ਮੀਲ ਉਹ ਚੌੜਾ ਸੀ, ਥੱਲੇ ਡੂੰਘਾ ਸੀ।
0: ਬੱਲੇ ਬੱਲੇ
1: ਤੋਂ ਇੱਕੋ ਵਾਰੀ ਟੁੱਟ ਕੇ ਡਿੱਗਿਆ, ਜਦੋਂ ਡਿੱਗਿਆ ਤੇ ਇੰਨੀ ਜ਼ੋਰ ਇੰਨੀ ਵੱਡੀ ਚੀਜ਼ ਡਿੱਗੇ ਤਾਂ ਭੂਚਾਲ ਆ ਗਿਆ। ਉਹ ਭੂਚਾਲ ਜਿਹੜਾ ਨੇਪਾਲ 'ਚ ਡਿੱਗਣ ਦੇ ਬਾਵਜੂਦ ਅਮਰੀਕਾ ਦੇ ਜਿੰਨੇ ਉਹਨਾਂ ਦੇ ਸਿਸਮੋਲੋਜੀ ਦੇ ਇੰਸਟਰੂਮੈਂਟਸ ਨੇ, ਉਹਨਾਂ ਨੇ ਉਹਨੂੰ ਕੈਪਚਰ ਕੀਤਾ, 5.4 ਸਕੇਲ ਸੀ ਉਹਦੀ ਇੱਕ ਦਿਨ। ਹੁਣ ਜਦੋਂ ਏਡਾ ਵੱਡਾ ਡਿੱਗਦਾ ਹੈ ਉਹ, ਤੇ ਜਦੋਂ ਉਹ ਡਿੱਗਿਆ ਟੁੱਟ ਕੇ, ਤੇ ਜਿਹੜੀ ਉਚਾਈ ਤੋਂ ਡਿੱਗਿਆ ਉਹ ਥੱਲੇ ਇਹਦਾ ਪਹਾੜ ਦੇ ਉੱਪਰ ਸੀ, ਤੇ ਪਹਾੜ ਸੀ ਤੇ ਥੱਲੇ ਝੀਲ ਸੀ, ਤੇ ਉਹ ਜਿਹੜੀ ਉਚਾਈ ਤੋਂ ਡਿੱਗਿਆ ਝੀਲ ਦੇ ਵਿੱਚ ਉਹ 1200 ਮੀਟਰ ਦੀ, 1.25 ਕਿਲੋਮੀਟਰ ਦੀ ਉਚਾਈ ਤੋਂ ਡਿੱਗਿਆ
0: ਜੀ। ਸੋ ਇਸ ਕਰਕੇ ਹੋਰ ਜ਼ਿਆਦਾ ਖਤਰਨਾਕ ਹੋ ਗਿਆ।
1: ਉਹ ਇੰਨੀ ਜ਼ੋਰ ਨਾਲ ਡਿੱਗਿਆ ਵੀ ਉਹ ਜਿਹੜੀ ਲੱਖਾਂ ਸਾਲਾਂ ਦੀ ਜੰਮੀ ਹੋਈ ਸੀ ਬਰਫ਼, ਉਹ ਮਿੰਟ ਸਕਿੰਟਾਂ ਦੇ ਵਿੱਚ ਵੀ ਪਾਣੀ ਬਣ ਗਈ, ਇੰਨੀ ਗਰਮੀ ਪੈਦਾ ਹੋਈ। ਤੇ ਜਿਹੜੀ ਝੀਲ ਸੀ ਉਹਦਾ ਪਾਣੀ ਵੀ ਫਾਰਾ ਉਹਨੇ ਕੱਢ ਕੇ ਬਾਹਰ ਮਾਰਿਆ। ਤੇ ਉਹ ਫਿਰ ਜਿਹੜੀ ਉੱਥੋਂ ਇੱਕ ਤਕਰੀਬਨ ਤੁਸੀਂ ਕਹਿ ਲਓ ਬਈ ਪਾਣੀ ਦੀ ਕੰਧ ਤੁਰ ਪਈ, ਜਿਹੜਾ ਹੜ੍ਹ ਆਇਆ ਨਾ, ਆਪਾਂ ਹੁਣ ਹੜ੍ਹ ਕਹਿੰਦੇ ਹਾਂ ਜੀ, ਚਲੋ ਜੀ ਵਧੀ ਜਾ ਰਿਹਾ, ਹੋਰ ਅੱਧਾ ਮੀਟਰ ਫੁੱਟ ਵੱਧ ਗਿਆ, ਫਿਰ ਅੱਧਾ ਫੁੱਟ ਵੱਧ ਗਿਆ ਦਰਿਆ ਦਾ ਲੈਵਲ, ਆਪਣੇ ਹੜ੍ਹ ਦੇ ਕਨਸੈਪਟ ਨੇ, ਪਰ ਇਹ ਹੜ੍ਹ ਨਹੀਂ ਸੀ, ਇਹ ਸੁਨਾਮੀ ਸੀ। ਸੋ ਇੰਜ ਉਹ ਪਾਣੀ ਦੀ ਕੰਧ ਚੱਲੀ, ਤੇ ਬਾਈ ਜੀ ਉਹ ਜਿਹੜੀ ਪਾਣੀ ਦੀ ਕੰਧ ਦੀ ਉਚਾਈ ਸੀ ਉਹ 300 ਫੁੱਟ ਸੀ।
0: 300 ਫੁੱਟ
1: 300 ਫੁੱਟ ਆਮ ਤੌਰ ਤੇ ਸਾਡਾ ਜਿਹੜਾ ਬੰਦੇ ਦਾ ਕੱਦ ਹੁੰਦਾ ਉਹ 5-6 ਫੁੱਟ ਦੇ ਕਰੀਬ ਆਪਾਂ ਹੁੰਦੇ ਹਾਂ। ਤੁਸੀਂ ਇਹਨੂੰ ਦੇਖ ਲਓ ਵੀ ਉਹ 50 ਬੰਦੇ ਖੜੇ ਹੋਣਗੇ ਇੱਕ ਦੂਜੇ ਦੇ ਸਿਰਾਂ ਤੇ ਤਾਂ ਜਾ ਕੇ ਉਹਦੀ ਉਚਾਈ ਬਣਦੀ ਹੈ। 300 ਫੁੱਟ ਦੀ ਉਚਾਈ, ਹਾਂ। ਤੇ ਉਹ ਹੁਣ ਉਹਦੇ ਵਿੱਚ ਜਿਹੜਾ ਮਲਬਾ ਆ, ਉਹਦੇ ਵਿੱਚ ਪਾਣੀ ਆ, ਉਹਦੇ ਚ ਗਾਰਾ ਆ, ਉਹਦੇ ਚ ਪੱਥਰ ਨੇ, ਉਹ ਚ ਮਿੱਟੀ ਹੈ। ਤੇ ਉਹ ਜਿਸ ਸਪੀਡ ਨਾਲ ਆ ਰਿਹਾ ਸੀ ਉਹ ਸਪੀਡ ਉਹਦੀ ਸੀਗੀ 170 ਕਿਲੋਮੀਟਰ ਪ੍ਰਤੀ ਘੰਟਾ।
0: ਬੱਲੇ ਬੱਲੇ,
1: ਹੁਣ ਤੁਸੀਂ ਇਹ ਵੇਖ ਲਓ ਵੀ ਹੁਣ ਇਹਨੂੰ ਆਪਾਂ ਜਿਹੜਾ ਤੁਹਾਡਾ ਇਮੇਜ ਆ ਮੇਰੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸੀ ਉਹ ਪੂਰੇ ਦਾ ਪੂਰਾ ਬਦਲ ਗਿਆ।
0: ਬਿਲਕੁਲ।
1: ਸੋ ਸਾਨੂੰ ਇਹਨੂੰ ਸਮਝਣ ਦੇ ਲਈ ਥੋੜਾ ਜਿਹਾ ਰੁਕ ਕੇ ਸੋਚਣ ਦੀ ਲੋੜ ਹੈ ਵੀ ਅਸੀਂ ਧਰਤੀ ਨੂੰ ਕਿਸ ਹੱਦ ਤੱਕ ਅਸੀਂ ਇੱਕ ਬਰਬਾਦੀ ਦੇ ਕੰਢੇ ਤੇ ਕਰਤਾ ਕਿ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿ ਪਰਬਤ ਡਿੱਗਦਾ ਹੈ ਹਿਮਾਚਲ ਚ, ਨੇਪਾਲ ਚ, ਤੇ ਪੂਰੀ ਦੁਨੀਆਂ ਚ ਉਹਦਾ ਭੂਚਾਲ ਮਹਿਸੂਸ ਹੁੰਦਾ। ਤੇ ਆਪਾਂ ਇੱਕ ਤੈਨੂੰ ਯਾਦ ਹੋਣਾ ਇੱਕ 1.5 ਸਾਲ ਪਹਿਲਾਂ ਗੱਲ ਕੀਤੀ ਸੀ ਵੀ ਇੱਕ ਗਲੇਸ਼ੀਅਰ ਡੈਨਮਾਰਕ ਦੇ ਵਿੱਚ ਡਿੱਗਿਆ ਸੀ, ਪਰ ਉਹ ਸਮੁੰਦਰ ਦੇ ਥੱਲੇ ਸੀ, ਬਹੁਤ ਡੂੰਘਾ ਸੀਗਾ, ਟੁੱਟ ਕੇ ਡਿੱਗਿਆ। ਤੇ ਉਦੋਂ ਧਰਤੀ 7 ਦਿਨ ਕੰਬਦੀ ਰਹੀ ਸੀ, ਤੇ ਉਦੋਂ ਸਾਇੰਟਿਸਟਾਂ ਨੂੰ ਵੀ ਪਤਾ ਨੀ, ਉਹਨਾਂ ਨੂੰ 1.5 ਸਾਲ ਲੱਗਾ ਇਹ ਪਤਾ ਕਰਨ ਲਈ ਵੀ ਇਹ ਕੰਬਦੀ ਕਿਉਂ ਸੀ। ਸੋ ਇੱਡੀਆਂ ਇਹ ਜਿਹੜੇ ਗਲੇਸ਼ੀਅਰ ਨੇ ਲੱਖਾਂ ਸਾਲਾਂ ਦੇ ਪਏ ਨੇ, ਉਹਨਾਂ ਚ 8 ਵਾਰ ਦੇ ਕਰੀਬ ਗਲੇਸ਼ੀਅਰ ਨੇ ਇਕੱਲੇ ਹਿਮਾਲਿਆ ਦੇ ਵਿੱਚ, ਯੂਰਪ ਚ ਅਲੱਗ ਨੇ। ਤੇ ਉਹਨਾਂ ਵਿੱਚੋਂ ਕਈ ਜਿਹੜੇ ਗਲੇਸ਼ੀਅਰ ਨੇ ਉਹਨਾਂ ਦੀ ਲੰਬੀ, ਗਲੇਸ਼ੀਅਰ ਕੀ ਹੈ, ਇੱਕ ਪੂਰਾ ਬਰਫ਼ ਜੰਮੀ ਹੋਈ ਬਰਫ਼, ਬਹੁਤ ਜ਼ਿਆਦਾ ਜੰਮੀ ਹੋਈ ਪੱਥਰ ਵਰਗੀ ਹੋਈ ਬਰਫ਼ ਜਿਹੜੀ ਆ ਉਹਦਾ ਪਹਾੜ ਹੈ। ਸੋ ਉਹ ਕਈ ਥਾਵਾਂ ਤੇ ਇਹ 30-40 ਮੀਲ ਲੰਬੇ ਨੇ, 4-5 ਮੀਲ ਚੌੜੇ ਨੇ, 1-2 ਮੀਲ ਡੂੰਘੇ ਨੇ। ਹੁਣ ਤੁਸੀਂ ਇਮੇਜਿਨ ਕਰੋ ਵੀ ਬਰਫ਼ ਦਾ, ਆਈਸ ਦਾ ਏਡਾ ਵੱਡਾ ਇੱਕ ਟੁਕੜਾ ਹੋਵੇ। ਤੇ ਜਿਹੜਾ ਇਹ ਡਿੱਗਿਆ, ਬਿਲਕੁਲ ਜਿਹੜਾ ਇਹ ਡਿੱਗਿਆ, ਇਹ ਜਿਹੜੇ ਆਈਸ ਵਰਗ ਤੋਂ ਡਿੱਗਿਆ ਉਹਦਾ ਸਿਰਫ 300ਵਾਂ ਹਿੱਸਾ ਸੀ, ਉਹ ਇਹਦੇ ਵਰਗੇ 300 ਹੋਰ ਹਿੱਸੇ ਉਹਦੇ ਬਣ ਸਕਦੇ ਆ।
0: ਓਕੇ, ਤੇ ਉਹਦਾ ਵੀ ਹਲੇ ਆਪਾਂ ਕੋਈ ਉਹਦੇ ਉੱਤੇ ਕੋਈ ਰੋਕਥਾਮ ਨਹੀਂ, ਕੋਈ ਉਹਦੇ ਉੱਤੇ ਹਲੇ ਕੋਈ ਜ਼ੋਰ ਜ਼ਬਰਦਸਤੀ ਨਹੀਂ, ਕੋਈ ਉਸ ਪਾਸੇ ਨੂੰ ਕਦਮ ਨਹੀਂ ਪੁੱਟੇ ਵੀ ਉਹਨੂੰ ਆਪਾਂ ਰੋਕਣਾ ਕਿੱਦਾਂ।
1: ਨਹੀਂ ਬਿਲਕੁਲ, ਇਨਫੈਕਟ ਅੱਜ ਦੀ ਖ਼ਬਰ ਤੇ ਆ ਕਿ ਉਹ ਉਹਦੇ ਹੋਰ ਹਿੱਸੇ ਟੁੱਟਣ ਲਈ ਤੇ ਡਿੱਗਣ ਨੂੰ ਤਿਆਰ ਪਏ ਨੇ, ਕਿਉਂਕਿ ਹਲੇ ਗਰਮੀ ਦੀ ਰੁੱਤ ਹੈ। ਸੋ ਅੱਜ ਚੀਨ ਵਾਲੇ ਨੇ ਵਾਰਨਿੰਗ ਦਿੱਤੀ ਆ ਵੀ ਜਿਹੜੀਆਂ ਇਹਦੇ ਨਾਲ ਹੋਰ ਨਵੀਆਂ ਝੀਲਾਂ ਬਣ ਗਈਆਂ। ਹੁਣ ਤੁਸੀਂ ਵੇਖ ਲਓ ਜਿਹੜਾ ਦਰਿਆ ਦੀ ਵਾਦੀ ਸੀ ਜਿੱਥੋਂ ਦਰਿਆ ਲੰਘਦਾ ਸੀ, ਹੁਣ ਉੱਥੇ 300 ਫੁੱਟ ਡੂੰਘਾ ਗਾਰਾ ਤੇ ਰੇਤਾ ਪਈ ਆ, ਦਰਿਆ ਪਤਾ ਹੀ ਨੀ ਕਿੱਥੇ ਗਿਆ। ਉਹ ਜਿਹੜੀ ਉਹ ਤੁਸੀਂ ਵੀਡੀਓ ਵੇਖੀ ਆ ਵੀ ਉਹ ਚਾਈਨਾ ਵਾਲਿਆਂ ਦੀ ਬਾਰਡਰ ਪੋਸਟ ਆ, ਕਿੱਡੀ ਸਾਰੀ ਮਹਿਲ ਦਾ ਮਹਿਲ, ਉਹ ਪਤਾ ਹੀ ਨੀ ਲੱਗਾ ਕਿੱਥੇ ਗਿਆ, ਕਿਸੇ ਨੂੰ ਲੱਭਦਾ ਹੀ ਨਹੀਂ, ਤਾਂ ਕੋਈ ਛੋਟਾ ਵਾਲਾ ਹਿੱਸਾ ਵੀ ਨਹੀਂ ਲੱਭਦਾ। ਤੇ ਉਹ ਇੰਨੀ ਇਹਦੀ ਵਿੱਚ ਸ਼ਕਤੀ ਹੈ, ਤੇ ਇੰਨੀ ਉਹ ਹੁਣ ਉਹਦਾ ਜਿਹੜਾ ਪਾਣੀ ਚੱਲਿਆ ਸੀ ਉਹ ਦੇਖ ਲਓ ਕਿੱਥੇ ਬਿਹਾਰ ਹੈ, ਤੇ ਬਿਹਾਰ ਦੇ ਕਈ ਡੈਮ ਨੇ ਜਿਹੜੇ ਹੁਣ ਟੁੱਟਣ ਦੇ ਕਿਨਾਰੇ ਖੜੇ ਨੇ, ਇੰਨਾ ਪਾਣੀ ਉਹਨਾਂ ਚ ਪਹੁੰਚ ਗਿਆ ਵੀ ਉਹਨਾਂ ਦੇ ਗੇਟ ਹੈਂਡਲ ਨਹੀਂ ਕਰ ਸਕਦੇ, ਤੇ ਹਾਲੇ ਵੀ ਡਰ ਹੈ ਵੀ ਉਹਨਾਂ ਚ ਕੋਈ ਉਹ ਗੇਟ ਟੁੱਟ ਨਾ ਜਾਵੇ। ਸੋ ਬਾਈ ਜੀ ਇਹ ਸੀ ਇਹ ਟੁੱਟਾ ਕਿਉਂ, ਕਿਉਂਕਿ ਜਿਹੜੇ ਗਲੇਸ਼ੀਅਰ ਨੇ ਇਹ ਲੱਖਾਂ ਸਾਲਾਂ ਤੋਂ ਜੰਮੀ ਹੋਏ ਨੇ ਆਈਸ, ਤੇ ਜਿਉਂ ਜਿਉਂ ਸਾਡੀ ਆਲਮੀ ਤਪਸ਼ ਵੱਧ ਰਹੀ ਹੈ, ਗਲੋਬਲ ਵਾਰਮਿੰਗ ਵੱਧ ਰਹੀ ਹੈ, ਉਹਦੇ ਨਾਲ ਫਿਰ ਇਹ ਪੰਘਰਨੇ ਸ਼ੁਰੂ ਹੋ ਗਏ, ਕਿਉਂਕਿ ਹਿਮਾਲਿਆ ਦੇ ਚੋਟੀਆਂ ਤੇ ਨੇ, ਉੱਥੇ ਕਦੀ ਵੀ ਇੰਨੀ ਗਰਮੀ ਨਹੀਂ ਹੁੰਦੀ ਕਿ ਪੰਘਰਨ। ਤੇ ਜਿਹੜਾ ਇਹ ਗਲੇਸ਼ੀਅਰ ਸੀ ਜਿਸ ਇਲਾਕੇ ਚ ਟੁੱਟਿਆ, ਉੱਥੇ ਜਿਹੜੀ ਗਲੇਸ਼ੀਅਰ ਪੰਘਰਨ ਦੀ ਸਪੀਡ ਹੈ ਉਹ 2 ਵਾਰ ਤੋਂ ਲੈ ਕੇ ਹੁਣ ਤੱਕ ਦੁੱਗਣੀ ਹੋ ਗਈ। ਤੇ ਸਾਡੇ ਦਰਿਆਵਾਂ ਦੇ ਆਕਾਰ ਥੋੜੇ ਦੁੱਗਣੇ ਹੋਣੇ ਨੇ, ਉਹਦਾ ਪਾਣੀ ਡਿੱਗ ਰਿਹਾ, ਦੁੱਗਣਾ ਪਾਣੀ ਡਿੱਗ ਰਿਹਾ। ਤੇ ਔਰ ਇਹ ਪਿਛਲੇ 5 ਦਹਾਕਿਆਂ ਚ ਜਿਹੜਾ ਗਲੇਸ਼ੀਅਰ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਇਹਦੀ ਜਿਹੜੀ ਪੰਘਰ ਪੰਘਰ ਕੇ ਇਹ 33 ਫੁੱਟ ਬੰਗਰ ਚੁੱਕਾ ਸੀ, 33 ਫੁੱਟ ਥੱਲੇ ਆ ਗਿਆ ਸੀ ਇਹਦਾ ਚੌੜਾਈ ਜਿਹੜੀ ਆ
0: ਜੀ।
1: 33 ਫੁੱਟ ਦਾ ਮਤਲਬ ਹੈ 3 ਮੰਜ਼ਲਾਂ ਬਿਲਡਿੰਗ ਜਿੱਡਾ ਇਹ ਛੋਟਾ ਹੋ ਗਿਆ ਸੀ। ਅੱਜ ਤੋਂ 30-40 ਸਾਲ ਪਹਿਲਾਂ ਇਹ 3 ਮੰਜ਼ਲਾਂ ਜਿੰਨੀ ਉਚਾਈ ਹੋਰ ਵੱਧ ਸੀ ਇਹਦੇ ਉੱਤੇ, ਹਾਲੇ ਵੀ ਬਹੁਤ ਵੱਡਾ
0: ਜੀ।
1: ਸੋ ਇੰਨੀ ਤੇਜ਼ੀ ਨਾਲ ਪੰਗਰ ਰਹੇ ਨੇ, ਤੇ ਜਦੋਂ ਉਹ ਆਇਆ ਇਹਨੂੰ ਕੋਈ ਦੁਨੀਆਂ ਦੀ ਤਾਕਤ ਨਹੀਂ ਰੋਕ ਸਕਦੀ ਇਹੋ ਜਿਹੀ ਪਾਣੀ ਨੂੰ, ਕੋਈ ਪੁਲ ਨਹੀਂ ਜੋੜ ਰੋਕ ਸਕਦਾ, ਕੋਈ ਕੁਛ ਨਹੀਂ ਕਰ ਸਕਦਾ ਇਹਦੀ ਬਰਬਾਦੀ ਨੂੰ, ਜੇ ਸ਼ੁਰੂ ਹੋ ਗਈ ਰੋਕ ਕੋਈ ਨਹੀਂ ਸਕਦਾ।
0: ਸੋ ਆਪਾਂ ਜੇ ਇਹ ਕਹਿ ਲਈਏ ਵੀ ਅਗਾਉਂ ਕਦਮ ਕੋਈ ਇਸ ਚੀਜ਼ ਦੇ ਪੁੱਟਣ, ਕਿਉਂਕਿ ਕੁਛ ਇੱਕ ਖਬਰਾਂ ਇਹ ਵੀ ਆ ਰਹੀਆਂ ਸੀ ਕਿ ਇੱਕ ਲਗਭਗ ਸਾਲ ਕੁ ਪਹਿਲਾਂ ਇੱਕ ਚੇਤਾਵਨੀ ਜ਼ਰੂਰ ਦੇ ਦਿੱਤੀ ਗਈ ਪਰ ਉਹਦੇ ਉੱਤੇ ਕੁਛ ਕੀਤਾ ਨਹੀਂ ਗਿਆ। ਪਰ ਇਹ ਸਾਰਾ ਜਿਹੜਾ ਉਹ ਚਿਰਾਂ ਦਾ ਅਤੇ ਦਿਨ ਬ ਦਿਨ ਹੌਲੀ ਹੌਲੀ ਜੋ ਇਨਸਾਨ ਦੇ ਦੁਆਰਾ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੇ, ਜਿਨ੍ਹਾਂ ਦੇ ਉੱਤੇ ਕਿ ਲਗਾਤਾਰ ਆਪਾਂ ਜਾਣਕਾਰੀ ਇਸ ਪ੍ਰੋਗਰਾਮ 'ਚ ਦਿੰਦੇ ਰਹਿੰਦੇ ਹਾਂ, ਸੋ ਉਹਨਾਂ ਦਾ ਇੱਕ ਨਤੀਜਾ ਵਾ ਹੌਲੀ ਹੌਲੀ ਤਾਪਮਾਨ ਜਿਹੜਾ ਉਹ ਵੱਧ ਰਿਹਾ ਵਾ, ਬਰਫ਼ ਨੇ ਹੌਲੀ ਹੌਲੀ ਪਿਘਲਣਾ ਹੀ ਆ। ਸੋ ਉਹਨੂੰ ਰੋਕਣ ਦੇ ਲਈ ਹੁਣ ਮਤਲਬ ਇਹ ਨਹੀਂ ਹੋ ਸਕਦਾ ਕਿ ਇਮੀਡੀਏਟਲੀ ਕੁਛ ਨਾ ਕੁਛ ਕਰ ਲਿਆ ਜਾਵੇ,
1: ਬਿਲਕੁਲ ਨਹੀਂ ਹੋ ਸਕਦਾ। ਇਹਦੀ ਜਿਹੜੀ ਬਰਬਾਦੀ ਸੀ ਇਹ ਗਲੇਸ਼ੀਅਰ ਪੰਘਰਨ ਦੀ ਮਤਲਬ ਨੀਂਹ ਰੱਖੀ ਗਈ ਸੀ ਕਹਿ ਲਓ, ਜਾਂ ਪਹਿਲਾਂ ਤਰੇੜ ਜਿਹੜੀ ਆਈ ਸੀ ਜਦੋਂ ਮਨੁੱਖ ਨੇ 200 ਸਾਲ ਪਹਿਲਾਂ ਕੋਲੇ ਦੀ ਪਾਵਰ ਨੂੰ ਲੱਭਿਆ, ਉਹ ਤੋਂ ਸਟੀਮ ਬਣਾ ਕੇ ਆਪਣੇ ਰੇਲਵੇ ਇੰਜਣ ਬਣਾਏ ਅਤੇ ਫੈਕਟਰੀਆਂ ਚਲਾਈਆਂ ਸਟੀਮ ਦੇ ਨਾਲ, ਉਦੋਂ ਅਸੀਂ ਜਿਹੜੀ ਕਾਰਬਨ ਡਾਈਆਕਸਾਈਡ ਪਾਉਣੀ ਸ਼ੁਰੂ ਹੋਈ ਇਹਦੀ ਨੀਂਹ ਉਦੋਂ ਰੱਖੀ ਗਈ ਸੀ 200 ਸਾਲ ਪਹਿਲਾਂ। ਸੋ ਇਹ ਵਾਪਰਨਾ ਵਾਪਰਨਾ ਸੀ, ਅਤੇ ਜਿਹੜੇ ਬਾਕੀ ਦੇ 8,000 ਨੇ ਉਹਨਾਂ ਵਿੱਚੋਂ ਵੀ ਜਿਹੜੇ ਬਹੁਤੇ ਨੇ ਇਸ ਸਦੀ ਦੇ ਹੱਦ ਅੰਤ ਤੱਕ ਉਹ ਸਾਰੇ ਪੰਗਰ ਜਾਣੇ ਨੇ, ਅਤੇ ਇਸ ਤਰ੍ਹਾਂ ਦੇ ਹੋਰ ਡਿੱਗਣਗੇ। ਕਿ ਹਿਮਾਚਲ 'ਚ ਡਿੱਗ ਸਕਦੇ ਨੇ, ਇੱਧਰੋਂ J&K ਡਿੱਗ ਸਕਦੇ ਨੇ, ਬਿਲਕੁਲ ਡਿੱਗ ਸਕਦੇ ਨੇ। ਜੇ ਪਹਾੜ ਦੇ ਉੱਪਰ ਐਡਾ ਵੱਡਾ ਇੱਕ ਆਈਸ ਦਾ ਪਹਾੜ ਪਿਆ ਤੇ ਜੇ ਉਹ ਪੰਗਰ ਗਿਆ, ਉਹ ਪੰਗਰ ਕੇ ਪਤਲਾ ਹੋ ਗਿਆ ਤਾਂ ਕਮਜ਼ੋਰ ਹੋ ਗਿਆ, ਉਹਨੇ ਟੁੱਟਣਾ ਹੀ ਆ, ਟੁੱਟ ਕੇ ਡਿੱਗੇਗਾ। ਸੋ ਇਹ ਜਿਹੜਾ ਖਤਰਾ ਆ ਇਹ ਟਲਣ ਵਾਲਾ ਨਹੀਂ ਹੈ, ਇਹ ਸਗੋਂ ਹੋਰ ਜ਼ਿਆਦਾ ਗੰਭੀਰ ਹੋਣਾ। ਤੇ ਇਹਦਾ ਜਿਹੜਾ ਕਾਰਨ ਹੈ ਜਿਵੇਂ ਤੁਸੀਂ ਹੁਣੇ ਦੱਸਿਆ, ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਮੇਰੇ ਸਮੇਤ ਤੁਸੀਂ, ਅਸੀਂ ਸਾਰੇ ਦੇ ਭਾਗੀਦਾਰ ਹੈ। ਇਹ ਜਿਹੜਾ ਤੁਹਾਡੇ ਘਰ ਵਿੱਚ, ਸਾਡੇ ਘਰ ਵਿੱਚ ਜਿਹੜਾ ਗੈਸ ਵਾਲਾ ਚੁੱਲ੍ਹਾ, ਤੁਹਾਡੀ ਕਾਰ ਚੋਂ ਜਿਹੜੀ ਨਿਕਲਦੀ ਕਾਰਬਨ ਡਾਈਆਕਸਾਈਡ, ਤੁਹਾਡੇ ਸਕੂਟਰ ਚੋਂ ਨਿਕਲਦੀ, ਤੇ ਜਾਂ ਜਿਹੜੀ ਬਿਜਲੀ ਪੰਜਾਬ 'ਚ ਬਣਦੀ ਆ ਕੋਲੇ ਨਾਲ, ਉਹਦਾ ਜਿਹੜਾ ਕਾਰਬਨ ਡਾਈਆਕਸਾਈਡ ਹੈ, ਇਹ ਇਹਦੀ ਵਜ੍ਹਾ ਉਹ ਚੀਜ਼ਾਂ ਨੇ। ਸੋ ਇਹਦੇ ਜ਼ਿੰਮੇਦਾਰੀ ਸਾਡੇ ਦੇ ਮਨੁੱਖਤਾ ਦੇ ਸਿਰ 'ਤੇ ਆਉਂਦੀ ਆ। ਇਹਨੂੰ ਰੱਬ ਦੀ ਕਰੋਪੀ ਕਹਿਣਾ ਜਾਂ ਕੁਦਰਤ ਦੀ ਆਫ਼ਤ ਕਹਿਣਾ ਵੀ ਗਲਤ ਹੈ, ਇਹ ਮਨੁੱਖ ਦੀ ਕਰੋਪੀ ਹੈ ਅਤੇ ਮਨੁੱਖੀ ਆਫ਼ਤ ਹੈ।
0: ਸੋ ਕਰ ਕੋਈ ਕਿਤੇ ਰਿਹਾ, ਭੁਗਤ ਕੋਈ ਕਿਤੇ ਹੋਰ ਵੀ ਸਕਦਾ, ਇਹਦੇ 'ਚ ਇਹ ਨਹੀਂ ਆ ਵੀ ਆਪਾਂ ਇੱਕ ਜਗ੍ਹਾ ਦੇ ਉੱਤੇ ਬੈਠੇ ਹਾਂ ਅਤੇ ਆਪਾਂ ਬੜੇ ਸੁਰੱਖਿਅਤ ਹਾਂ, ਅਸੀਂ ਆਪਣੇ ਬਣਦੇ ਫਰਜ਼ ਨਿਭਾ ਰਹੇ ਹਾਂ, ਨਹੀਂ ਨਿਭਾ ਰਹੇ ਕੀ ਫਰਕ ਪੈਂਦਾ, ਜਿੱਥੇ ਕਿਤੇ ਆਇਆ ਉਹ ਕਰ ਲੈਣ ਆਪਣਾ ਜੋ ਕਰਨਾ। ਪਰ ਇਹ ਆ ਵੀ ਸਾਰੀ ਇੱਥੋਂ ਸਮਝਣੀ ਚੀਜ਼ ਬਹੁਤ ਜ਼ਰੂਰੀ ਹੈ ਕਿ ਸਾਰੀ ਦੁਨੀਆ ਹੀ ਇੱਕ ਘਰ ਆ, ਉਸ ਘਰ ਦੇ ਵਿੱਚ ਹਰ ਇੱਕ ਜੀਅ ਦੀ ਜ਼ਿੰਮੇਵਾਰੀ।
1: ਬਿਲਕੁਲ ਜੀ ਬਿਲਕੁਲ, ਇਹ ਸਾਰੀ ਦੁਨੀਆ ਜੁੜੀ ਹੋਈ ਹੈ। ਸੋ ਜੇ ਅਸੀਂ ਇੱਥੇ ਗਲਤ ਕੰਮ ਕਰਦੇ, ਉਹਦਾ ਨਤੀਜਾ ਜਿਹੜਾ ਜੋ ਸਜ਼ਾ ਨੇਪਾਲ ਦੇ ਲੋਕਾਂ ਨੂੰ ਲੱਗੀ, ਜਿਹਦੇ ਚੋਂ 10,000 ਦੇ ਕਰੀਬ ਮੌਤਾਂ ਹੋ ਸਕਦੀਆਂ ਨੇ, ਉਹਦੇ ਲਈ ਨੇਪਾਲ ਵਾਲਿਆਂ ਨੇ ਕੁਛ ਨਹੀਂ ਕੀਤਾ, ਉਹਨਾਂ ਦਾ ਇਹਦੇ 'ਚ ਕੋਈ ਜ਼ੀਰੋ ਕਸੂਰ ਹੈ। ਕਿਉਂਕਿ ਜਿਹੜਾ ਉੱਥੇ ਬੰਦਾ ਰਹਿੰਦਾ ਉਹਦਾ ਕਾਰਬਨ ਫੁੱਟਪ੍ਰਿੰਟ ਨਾਮ ਹੋਣ ਦੇ ਬਰਾਬਰ ਹੈ, ਉਹ ਇੰਨੀਆਂ ਸਿਫਰ ਡੋਟ ਤੋਂ ਬਾਅਦ ਇੰਨੀਆਂ ਸਿਫਰਾਂ ਲੱਗਦੀਆਂ ਵੀ ਤੁਹਾਨੂੰ ਗ੍ਰਾਫ 'ਤੇ ਪਲੋਟ ਵੀ ਨਹੀਂ ਹੁੰਦਾ। ਇਹਨੂੰ ਕਰਨ ਵਾਲੇ ਨੇ ਯੂਰਪ ਦੀਆਂ ਜਿਹੜੀਆਂ ਇਕੋਨਮੀਜ਼ ਦੇ ਮਿਸ਼ਨਸ ਨੇ, G7 G20 ਨੇ, 70% ਦੁਨੀਆ ਦੇ ਜਿਹੜੇ ਕਾਰਬਨ ਡਾਈਆਕਸਾਈਡ ਮਿਸ਼ਨ ਨੇ ਉਹ ਸਿਰਫ ਜਿਹੜੀਆਂ 5 ਕੰਟਰੀ 'ਚ ਆਉਂਦੇ ਨੇ, ਚੀਨ, ਅਮਰੀਕਾ, ਇੰਡੀਆ, ਯੂਰਪੀਅਨ ਯੂਨੀਅਨ, ਰਸ਼ੀਆ ਅਤੇ ਜਪਾਨ, 70% ਇਹਨਾਂ ਦੇ ਨੇ। ਸੋ ਬਾਕੀ ਜਿਹੜੇ ਨੇਪਾਲ ਜਾਂ ਜਿਹੜੀ ਬਾਕੀ ਹੋਰ ਕੰਟਰੀ ਨੇ ਉਹਨਾਂ ਦਾ ਇਹਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਸੀ। ਸੋ ਇਸ ਲਈ ਸਾਨੂੰ ਜਿੱਥੇ ਸਾਡੇ ਕੀਤੇ ਦਾ ਨੁਕਸਾਨ ਉੱਥੇ ਹੁੰਦਾ, ਜੇ ਅਸੀਂ ਚੰਗਾ ਕੰਮ ਕਰਾਂਗੇ, ਜੇ ਤੁਸੀਂ ਆਸਟ੍ਰੇਲੀਆ 'ਚ ਰਹਿ ਕੇ ਇਲੈਕਟ੍ਰਿਕ ਕਾਰ ਲੈਂਦੇ ਹੋ ਅਤੇ ਤੁਹਾਡੀ ਪੈਟਰੋਲ ਦੇ ਫਿਊਮ ਖਤਮ ਹੋ ਗਏ, ਜਾਂ ਤੁਸੀਂ ਆਪਣੇ ਘਰ 'ਤੇ ਸੋਲਰ ਪੈਨਲ ਲਗਾਉਂਦੇ ਹੋ ਤਾਂ ਕਿ ਸਰਕਾਰ ਨੂੰ ਕੋਲੇ ਤੋਂ ਬਿਜਲੀ ਨਾ ਬਣਾਉਣੀ ਪਵੇ, ਜਾਂ ਤੁਸੀਂ ਮੀਟ ਘਟਾ ਦਿੱਤਾ, ਜਿਹੜੇ ਮੀਟ ਇੰਡਸਟਰੀ ਦੇ ਕਾਰਬਨ ਮਿਸ਼ਨਸ ਨੇ ਉਹ ਘੱਟ ਗਏ, ਜਾਂ ਮੀਟ ਬੰਦ ਕਰ ਦਿੱਤਾ, ਜਾਂ ਤੁਸੀਂ ਰੈੱਡ ਮੀਟ ਬਿਲਕੁਲ ਬੰਦ ਕਰਤਾ, ਉਹਨੂੰ ਚਿਕਨ 'ਤੇ ਆ ਗਏ, ਅਤੇ ਜਾਂ ਤੁਸੀਂ ਡੇਅਰੀ ਪ੍ਰੋਡਕਸ਼ਨ ਘਟਾ ਦੀ, ਜਿਹੜੇ ਵੀ ਸਟੈਪ ਤੁਸੀਂ ਲਓਗੇ ਉਹਦਾ ਇਕੱਲੇ ਆਸਟ੍ਰੇਲੀਆ ਨੂੰ ਉਹਦਾ ਫਾਇਦਾ ਨਹੀਂ ਹੋਏਗਾ, ਉਹਦਾ ਨੇਪਾਲ, ਪੰਜਾਬ, ਦੁਨੀਆ ਭਰ ਨੂੰ ਹੋਏਗਾ। ਕਿਉਂਕਿ ਹੁਣ ਸਾਡੀ ਜਿਹੜੀ ਜਿਹੜੀ ਸਾਡੀ ਕਿਸਮਤ ਹੈ, ਸਾਡੀ ਡੈਸਟਨੀ ਆ, ਉਹ ਹੁਣ ਜੁੜੀ ਹੋਈ ਆ। ਹੁਣ ਜੇ ਅਸੀਂ ਮਰਾਂਗੇ ਤਾਂ ਵੀ ਇਕੱਠੇ ਤੇ ਜੇ ਅਸੀਂ ਬਚਾਂਗੇ ਤਾਂ ਵੀ ਇਕੱਠੇ।
0: ਸੋ ਇਹ ਸਾਰਿਆਂ ਨੂੰ ਇੱਕ ਦੂਸਰੇ ਦੇ ਪ੍ਰਤੀ ਜਾਂ ਫਿਰ ਇਸ ਧਰਤੀ ਦੇ ਪ੍ਰਤੀ, ਇਸ ਵਾਤਾਵਰਨ ਦੇ ਪ੍ਰਤੀ, ਇਸ ਕੁਦਰਤ ਦੇ ਪ੍ਰਤੀ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ। ਸੋ ਲਗਾਤਾਰ ਆਪਾਂ ਇੱਦਾਂ ਦਾ ਕੁਛ ਨਾ ਕੁਛ ਦੁਨੀਆ ਦੇ ਕਿਸੇ ਨਾ ਕਿਸੇ ਹਿੱਸੇ ਤੋਂ ਆਪਾਂ ਜ਼ਰੂਰ ਸੁਣਨ ਨੂੰ ਕਰਨ ਨੂੰ ਆਪਾਂ ਵੇਖਦੇ ਹਾਂ। ਹੁਣ ਇਹ ਸਭ ਕੁਛ ਤੋਂ ਬਾਅਦ ਜਿੱਦਾਂ ਤੁਸੀਂ ਇਨ ਟੱਚ ਰਹਿੰਦੇ ਹੋ ਖਬਰਾਂ ਦੇ ਨਾਲ, ਖਾਸ ਤੌਰ ਦੇ ਉੱਤੇ ਇਸ ਸੰਬੰਧ ਦੇ ਵਿੱਚ ਜਿਹੜੇ ਮਾਹਰ ਗੱਲਾਂ ਬਾਤਾਂ ਜੋ ਕਰ ਰਹੇ ਨੇ ਜਾਂ ਜਿਹੜੇ ਤਰੀਕੇ ਦੇ ਨਾਲ ਐਕਸਪਰਟ ਦੱਸ ਰਹੇ ਨੇ, ਕੀ ਸੋਚ ਵਿਚਾਰ ਸ਼ੁਰੂ ਹੋਏ ਨੇ ਜਾਂ ਇਸ ਪਾਸੇ ਨੂੰ ਕੋਈ ਗੱਲਾਂ ਬਾਤਾਂ ਹੋ ਰਹੀਆਂ ਨੇ ਜਾਂ ਫਿਰ ਹਾਲੇ ਤੱਕ ਸਿਰਫ ਉਹੀ ਸਟੇਟਸ ਹੈ ਪਹਿਲਾਂ ਵਾਲਾ ਹੀ?
1: ਬਿਲਕੁਲ ਹੋ ਰਹੀਆਂ ਨੇ ਜੀ। ਨੇਪਾਲ ਜਿਹੜਾ ਇੰਨਾ ਡਰਿਆ ਹੋਇਆ ਉਹ ਪੂਰੀ ਦੁਨੀਆਂ ਤੋਂ ਮੰਗ ਕਰ ਰਿਹਾ, ਕਿਉਂਕਿ ਨੇਪਾਲ ਜਿਹੜਾ ਆ ਉਹ ਹਿਮਾਲਾ ਪਰਬਤ ਦੇ ਪੈਰਾਂ ਦੇ ਵਿੱਚ ਹੈ ਤੇ ਉੱਥੇ ਤਿੱਬਤ ਜਿਹੜਾ 6000 ਮੀਟਰ ਉੱਚਾ ਉੱਥੋਂ ਤਿੱਬਤ ਹੈ ਤੇ ਤਿੱਬਤ ਦੇ ਵਿੱਚ ਸਾਰੇ ਦੇ ਗਲੇਸ਼ੀਅਰ ਤੇ ਗਲੇਸ਼ੀਅਰ ਪਏ ਨੇ। ਸੋ ਜੇ ਇਹ ਮਿਲਟ ਹੋਇਆ ਤਾਂ ਹੋਰ ਕਿੰਨੇ ਆਉਣ ਵਾਲੇ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹੋ ਜਿਹੀ ਘਟਨਾ ਵਾਪਰੇਗੀ। ਸਿਰਫ ਇਹੀ ਸਾਨੂੰ ਨਹੀਂ ਪਤਾ ਵੀ ਉਹ ਕਦੋਂ ਵਾਪਰਨੀ ਹੈ ਤੇ ਕਿੰਨੀ ਵੱਡੀ ਹੋਣੀ ਹੈ, ਤੇ ਸਾਨੂੰ ਇਹਦੇ ਬਾਰੇ ਵੀ ਕੋਈ ਸ਼ੰਕਾ ਨਹੀਂ ਕਿ ਇਦੋ ਵੱਡੀਆਂ ਘਟਨਾਵਾਂ ਵੀ ਵਾਪਰਨਗੀਆਂ, ਇਹ ਸਭ ਤੋਂ ਵੱਡੀ ਨਹੀਂ ਹੈ। ਸੋ ਨੇਪਾਲ ਬਹੁਤ ਡਰਿਆ ਹੋਇਆ, ਉਹਨਾਂ ਦੇ ਪ੍ਰਧਾਨ ਮੰਤਰੀ ਦੀ ਬਿਆਨ ਸੀ ਵੀ ਤੁਸੀਂ ਕੋਈ ਫੰਡ ਕਾਇਮ ਕਰੋ, ਅਸੀਂ ਇਕੱਲੇ ਤੇ ਇਹਨੂੰ ਗਰੀਬ ਮੁਲਕ ਹੈ ਵੀ ਅਸੀਂ ਤਾਂ ਖਤਮ ਹੋ ਜਾਵਾਂਗੇ ਇਹਦੇ ਨਾਲ, ਸਾਡੇ ਕੋਲ ਤਾਂ ਇੰਨੇ ਵਸੀਲੇ ਹੀ ਹੈ ਨਹੀਂ ਵੀ ਅਸੀਂ ਜਿਹੜੀ ਉੱਥੇ ਇੰਨਾ ਮਲਬਾ ਸੁੱਟ ਗਿਆ ਉਹ ਆ ਕੇ ਜਿਹੜਾ ਹੜ੍ਹ ਵੀ ਅਸੀਂ ਉਹਨੂੰ ਕਿਵੇਂ ਉੱਥੇ ਚੱਕ ਕੇ ਮੁੜ ਕੇ ਦਰਿਆ ਦਾ ਰਸਤਾ ਬਣਾਵਾਂਗੇ। 800 ਬੰਦਾ ਨੇਪਾਲ ਦਾ ਉੱਥੇ ਜਿਹੜੀਆਂ ਡੈਮ ਦੀਆਂ ਸੁਰੰਗਾਂ ਬਣ ਰਹੀਆਂ ਸੀ ਉਹਨਾਂ 'ਚ ਫਸਿਆ ਹੋਇਆ, ਜਿਹਨਾਂ ਨੂੰ ਇਸ ਹੜ੍ਹ ਨੇ ਮੋਹਰੇ ਗਾਰਾ ਲਿਆ ਕੇ ਪੂਰਾ ਸੁਰੰਗਾਂ ਨੂੰ ਬੰਦ ਕਰਤਾ ਤੇ ਹਾਲੇ ਤੱਕ ਉਹ ਸੁਰੰਗਾਂ 'ਚ ਪਹੁੰਚ ਨਹੀਂ ਸਕੇ ਤੇ ਉਹ ਮਰ ਜਾਣਗੇ। ਉਹਨਾਂ ਕੋਲ ਇੰਨੀ ਕੁ ਆਕਸੀਜਨ ਹੁੰਦੀ ਆ, ਹਫ਼ਤਾ ਹੋ ਗਿਆ, 2-4-5 ਦਿਨ ਕੱਢ ਸਕਦੇ ਨੇ, ਪਰ ਉਹਨਾਂ ਨੂੰ ਥੱਲੇ 300 ਫੁੱਟ ਦਾ ਗਾਰਾ, 300 ਫੁੱਟ ਪੱਟ ਕੇ ਤੁਸੀਂ ਕਿੱਥੇ ਜਾਓਗੇ ਥੱਲੇ? ਸੋ ਮੇਰੀ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਇਹ ਬੇਨਤੀ ਆ ਵੀ ਅੱਜ ਤੁਸੀਂ ਜਦੋਂ ਸ਼ਾਮ ਨੂੰ ਆਪਣੇ ਖਾਣੇ ਦੇ ਟੇਬਲ ਤੇ ਬੈਠੋਗੇ ਤੇ ਤੁਸੀਂ 5 ਮਿੰਟ ਇਹਦੇ ਬਾਰੇ ਜ਼ਰੂਰ ਲਗਾਉਣਾ ਵੀ ਇਹ ਕੀ ਹੋ ਗਿਆ ਤੇ ਇਹਦੇ ਵਿੱਚ ਸਾਡਾ ਰੋਲ ਕੀ ਆ, ਮੇਰਾ ਰੋਲ ਕੀ ਆ ਤੇ ਮੈਂ ਇਹਦੇ ਵਿੱਚ ਕੀ ਹੱਥ ਵੰਡਾ ਸਕਦਾ, ਆਪਣੇ ਘਰ ਦੀਆਂ ਆਪਣੇ ਜੀਵਨ ਸ਼ੈਲੀ 'ਚ ਕਿਹੜੀਆਂ ਤਬਦੀਲੀਆਂ ਲਿਆ ਸਕਦੇ ਹਾਂ ਅਸੀਂ। ਇਦੋਂ ਵੱਡੀ ਜਿਹੜੀ ਸ਼ਰਧਾਂਜਲੀ ਆ, ਜਿਹੜਾ 10 ਵਾਰ ਬੰਦਾ ਮਰਿਆ ਉੱਥੇ, ਉਦੋਂ ਵੱਡੀ ਤੁਸੀਂ ਨਹੀਂ ਦੇ ਸਕਦੇ ਤੇ ਇਹ ਤੁਹਾਡੇ ਹੱਥ ਵਿੱਚ ਹੈ, ਤੁਸੀਂ ਬਹੁਤ ਕਰ, ਅਸੀਂ ਸਾਰੇ ਰਲ ਮਿਲ ਕੇ ਕਰ ਸਕਦੇ ਹਾਂ, ਅਸੀਂ ਆਪਣੇ ਕਾਰਬਨ ਮਿਸ਼ਨ ਜਿਹੜੇ ਅਸੀਂ ਘਟਾ ਸਕਦੇ ਹਾਂ, 0 ਤੇ ਲਿਆ ਸਕਦੇ ਹਾਂ, ਤੇ ਜੇ ਅਸੀਂ ਨਹੀਂ ਲਿਆਉਣ ਨੂੰ ਤਿਆਰ ਤੇ ਫਿਰ ਇਹ ਘਟਨਾਵਾਂ ਸਿਰਫ ਇਹੋ ਜਿਹੀਆਂ ਵਾਪਰਨਗੀਆਂ ਨਹੀਂ, ਇਦੋਂ ਵੱਧ ਬਰਬਾਦੀ ਵਾਲੀਆਂ ਵਾਪਰਨਗੀਆਂ ਤੇ ਛੇਤੀ ਵਾਪਰਨਗੀਆਂ।
0: ਸੋ ਇਹ ਵੱਡੇ ਦੇਸ਼ ਵੀ ਕੁਛ ਕਰ ਰਹੇ ਨੇ ਜਿਨ੍ਹਾਂ ਦੇ ਕਹਿੰਦੇ ਨੇ ਕਿ ਕੀਤਿਆਂ ਪਾਇਆਂ ਫਰਕ ਬੜਾ ਪੈਣਾ ਵਾ, ਹਾਲੇ ਗੁੱਝੇ ਗੁੱਝੇ ਜੇ ਰੂਪ ਦੇ ਵਿੱਚ ਚਾਈਨਾ ਦੇ ਮੂੰਹ ਵੱਲ ਜ਼ਰੂਰ ਵੇਖਿਆ ਜਾ ਰਿਹਾ ਕਿ ਇਹ ਕੀ ਜਵਾਬ ਦਿੰਦੇ ਨੇ ਜਾਂ ਇੱਥੋਂ ਕੀ ਨਿਕਲਦਾ ਵਾ ਜਾਂ ਇਹਨਾਂ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਪਿਛਲੇ ਸਮੇਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤੀ ਜਾਣੀ ਆ। ਸੋ ਇੱਦਾਂ ਦੀਆਂ ਤਾਂ ਜ਼ਰੂਰ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਦਿਖਣੀਆਂ ਸ਼ੁਰੂ ਹੋ ਗਈਆਂ, ਪਰ ਕੁੱਲ ਮਿਲਾ ਕੇ ਜਿੱਦਾਂ ਆਪਾਂ ਹਰ ਵਾਰੀ ਗੱਲ ਕਰਦੇ ਹਾਂ ਕਿ ਯੂਰਪ ਹੋ ਗਿਆ, ਅਮੈਰੀਕਾ ਹੋ ਗਿਆ, ਚੀਨ ਹੋ ਗਿਆ, ਇਹ ਵੱਡੇ ਦੇਸ਼ ਨੇ, ਵੱਡੀ ਇਹਨਾਂ ਕੋਲ ਟੈਕਨੋਲੋਜੀ ਆ ਅਤੇ ਜ਼ਿਆਦਾ ਨੁਕਸਾਨ ਵੀ ਇਸੇ ਵਜ੍ਹਾ ਕਰਕੇ ਹੋ ਰਿਹਾ ਵਾ ਇਹਨਾਂ ਕੋਲ ਉਸੇ ਟੈਕਨੋਲੋਜੀ ਦੇ ਕਰਕੇ। ਸੋ ਉਸ ਪਾਸੇ ਨੂੰ ਵੀ ਕੋਈ ਵਿਚਾਰ ਚਰਚੇ ਇਸ ਤੋਂ ਬਾਅਦ?
1: ਬਿਲਕੁਲ ਚੱਲ ਰਿਹਾ ਜੀ, ਡਰੇ ਹੋਏ ਨੇ ਯੂਰਪ ਦੇ ਵਿੱਚ, ਜਿੰਨੀਆਂ ਅੱਗਾਂ ਇਨਫਰੀ ਲੱਗੀਆਂ, ਜਿੰਨੇ ਉੱਥੇ, ਅੱਜ ਦੀ ਖਬਰ ਆ ਬਾਈ ਜੀ ਕਿ 25% ਚਾਂਸ ਨੇ ਕਿ ਬਹੁਤ ਜਲਦੀ ਇੰਗਲੈਂਡ ਦਾ ਇੱਕ ਸ਼ਹਿਰ ਹੈ ਜਿਹੜਾ ਬਿਨਾਂ ਪਾਣੀ ਤੋਂ ਬਿਲਕੁਲ ਵਾਂਝਿਆ ਜਾਏਗਾ, ਉਹਨਾਂ ਕੋਲ ਪੀਣ ਲਈ ਪਾਣੀ ਨਹੀਂ ਹੋਏਗਾ।
0: ਓਕੇ,
1: ਸੋ ਇਹਦੀ ਜਿਹੜੀ ਬਰਬਾਦੀ ਹੈ, ਇਹ ਚਲੋ ਗਲੇਸ਼ੀਅਰ ਡਿੱਗਿਆ ਹੋਰ ਤਰ੍ਹਾਂ ਦੀ ਹੈ, ਇੱਥੇ 10 ਵਾਰ ਬੰਦਾ ਮਰ ਰਿਹਾ, ਪਰ ਇਸ ਵਾਰੀ ਗਰਮੀਆਂ ਦੀ ਰੁੱਤ ਦੇ ਵਿੱਚ ਇੰਨੀ ਗਰਮੀ ਯੂਰਪ 'ਚ ਪਈ, ਹਾਲੇ 2 ਮਹੀਨੇ ਪੁਰਾਣੀ ਗੱਲ ਹੈ, ਕਿ ਉੱਥੇ 10 ਵਾਰ ਤੋਂ ਵੀ ਵੱਧ ਬੰਦੇ ਮਰ ਗਏ। ਸੋ ਯੂਰਪ ਵਾਲੇ ਇਹਨੂੰ ਲੀਡ ਕਰ ਰਹੇ ਨੇ, ਆਸਟ੍ਰੇਲੀਆ ਗੌਰਮੈਂਟ ਜਿਵੇਂ ਦੱਸਿਆ ਆਪਾਂ ਗੱਲ ਕਰਦੇ ਹਾਂ, ਜਿੰਨੀਆਂ ਸੋਲਰ ਤੇ ਬੈਟਰੀਆਂ ਲਗਾਈਆਂ ਨੇ ਉਹ ਦੁਨੀਆਂ ਭਰ 'ਚ ਮਿਸਾਲ ਹੈ, ਤੇ ਜਿਹੜੇ ਇੰਡੀਆ ਚਾਈਨਾ ਕਿਉਂਕਿ ਸਭ ਤੋਂ ਵੱਡੀ ਨੇ ਕਾਰਬਨ ਮਿਸ਼ਨ ਦੇ, ਤੇ ਉੱਥੇ ਜਿਹੜੀ ਸੋਲਰ ਐਨਰਜੀ ਹੈ ਉਹ ਬਿਲਕੁਲ ਰਿਕਾਰਡ ਕਾਇਮ ਕਰ ਰਹੀ ਨੀ, ਤੇਜ਼ੀ ਨਾਲ ਲੱਗ ਰਹੀ ਹੈ, ਤੇ ਜੇ ਸਾਡੇ ਉੱਥੋਂ ਦੀ ਜਿਹੜੀ ਬਿਜਲੀ ਉਹਦੇ ਤੇ ਇਲੈਕਟ੍ਰਿਕ ਕਾਰਾਂ, ਹੁਣ ਇਲੈਕਟ੍ਰਿਕ ਕਾਰਾਂ ਅੱਜ ਦੀ ਖਬਰ ਸੀ ਵੀ ਜੁਲਾਈ ਅਗਸਤ ਮਹੀਨੇ ਦੇ ਵਿੱਚ ਇੰਡੀਆ ਦੀਆਂ ਇਲੈਕਟ੍ਰਿਕ ਕਾਰਾਂ ਜਿਹੜੀਆਂ ਨੇ ਉਹ ਤਕਰੀਬਨ 8% ਹੋ ਗਈਆਂ। 2% ਸ਼ੁਰੂ ਕੀਤਾ ਸੀ ਤੇ ਹੁਣ 8% ਤੇ ਨੇ ਤੇ ਉਹ ਅਮਰੀਕਾ ਦੀ ਬਰਾਬਰ ਨੇ ਇੰਨੀਆਂ ਨਵੀਂ ਜੇ ਜੇ ਉੱਥੇ 100 ਕਾਰ ਵਿਕਦੀ ਆ ਤੇ ਚੋਂ 8 ਕਾਰਾਂ ਇਲੈਕਟ੍ਰਿਕ ਹੁੰਦੀਆਂ ਨੇ ਤੇ ਉਹ ਟਾਟਾ ਦੀ ਖ਼ਬਰ ਇਹ ਸੀ ਕਿ ਉਹਨਾਂ ਦੇ ਕੋਲ ਜਿੰਨੀ ਉਹਨਾਂ ਕੋਲ ਰੈਜ਼ਰਵੇਸ਼ਨ ਆ ਰਹੀਆਂ ਬੁਕਿੰਗ ਆ ਰਹੀਆਂ ਉਹਨਾਂ ਨੂੰ ਸਪਲਾਈ ਨਹੀਂ ਹੋ ਰਹੀਆਂ 300 ਗੁਣਾ ਵੱਧ ਗਈਆਂ 300% ਵੱਧ ਗਈਆਂ ਸੋਰੀ
0: ਸੋ ਇਦਾਂ ਦੀ ਕਦਮ ਨੇ ਜਿਹੜੇ ਲਗਭਗ ਹਰ ਇੱਕ ਨੂੰ ਚੁੱਕਣੇ ਪੈਣੇ
1: ਹਾਂਜੀ ਹਾਂਜੀ ਚੁੱਕਣੇ ਪੈਣੇ ਨੇ ਚੁੱਕ ਰਹੇ ਨੇ ਪਰ ਅਸੀਂ ਇਹਨੂੰ ਇਹਨੂੰ ਇਹ ਫਿਰ ਸਰਕਾਰਾਂ ਦੇ ਕਰਨ ਵਾਲਾ ਕੰਮ ਨਹੀਂ ਹੈ ਸਾਡੇ ਸਾਰਿਆਂ ਦੇ ਕਰਨ ਵਾਲਾ ਤੇ ਸਾਨੂੰ ਆਪਣੇ ਘਰਾਂ ਦੇ ਵਿੱਚ ਇਹਦੇ ਬਾਰੇ ਗੱਲ ਚਲਾਉਣ ਦੀ ਲੋੜ ਹੈ ਕਿ ਅਸੀਂ ਆਪਣਾ ਜਿਹੜਾ ਕਿਚਨ ਵੇਸਟਾਂ ਨੂੰ ਕੰਪੋਸਟ ਕਰਦੇ ਕਿ ਨਹੀਂ ਕਰਦੇ ਹਰ ਗੱਲ ਦਾ ਇਹਦੇ ਨਾਲ ਸੰਬੰਧ ਹੈ ਇਹ ਇੱਕੋ ਹੀ ਲੜੀ ਦੀਆਂ ਕੜੀਆਂ ਨੇ ਇਹ ਕਾਰ ਚੋਂ ਨਿਕਲਦਾ ਧੂੰਆਂ ਨੇਪਾਲ ਚ ਡਿੱਗਦਾ ਇਹ ਗਲੇਸ਼ੀਅਰ ਤੁਹਾਡੇ

0: ਜੀ ਸੋ ਬੇਨਤੀ ਇਹੋ ਹੀ ਹੈ ਕਿ ਆਪਣਾ ਆਪਣਾ ਜੋ ਵੀ ਆਪਣੇ ਪੱਧਰ ਦੇ ਉੱਤੇ ਘਰੀਂ ਬੈਠੇ ਕੰਮ ਕਾਰ ਕਰਦੇ ਹਾਂ ਜੋ ਵੀ ਯੋਗਦਾਨ ਤੁਸੀਂ ਪਾ ਸਕਦੇ ਹੋ ਉਹ ਤੁਸੀਂ ਜ਼ਰੂਰ ਪਾਇਓ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਕਿ ਕੀ ਅਤੇ ਕਿੱਦਾਂ ਕਿੱਦਾਂ ਕੀ ਤੁਸੀਂ ਵੀ ਕਰ ਸਕਦੇ ਹੋ ਬਹੁਤ ਸ਼ੁਕਰੀਆ ਭਾਈ ਤੁਹਾਡਾ ਸਮਾਂ ਦੇਣ ਦੇ ਲਈ
1: ਹਾਂਜੀ ਭਾਈ ਜੀ ਬਹੁਤ ਬਹੁਤ ਧੰਨਵਾਦ
0: ਜੀ ਦੋਸਤੋ ਇਸ ਸੰ ਸਾਡੇ ਨਾਲ ਰਮਿੰਦਰ ਢਿੱਲੋਂ ਜੀ ਅਤੇ ਆਸ ਕਰਦੇ ਹਾਂ ਕਿ ਅੱਜ ਦਾ ਇਹ ਸੈਗਮੈਂਟ ਤੁਸੀਂ ਪਸੰਦ ਕੀਤਾ ਹੋਏਗਾ ਸੋ ਇਸੇ ਤਰ੍ਹਾਂ ਦੇ ਨਾਲ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹੋ ਅਤੇ ਜੇਕਰ ਵਧੀਆ ਲੱਗਦਾ ਤਾਂ ਪੋਡਕਾਸਟ ਤੋਂ ਜਾ ਕੇ ਅਤੇ ਅੱਗੇ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਬਾਕੀਆਂ ਦੇ ਨਾਲ ਹੋਰਾਂ ਦੇ ਨਾਲ ਜਿਨ੍ਹਾਂ ਨੂੰ ਉਸ ਢੰਗ ਸਾਹਿਬ ਦੇ ਨਾਲ ਅਹਿਸਾਸ ਨਹੀਂ ਆ ਕਿ ਇਹ ਗੱਲਾਂ ਬਾਤਾਂ ਕਿਹੜੇ ਪਾਸੇ ਨੂੰ ਜਾ ਰਹੀਆਂ ਫਿਲਹਾਲ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਊਗਾ ਚੜ੍ਹਦੀ ਕਲਾ ਦੇ ਵਿੱਚ ਹੋਊਗੇ ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਊਗੇ ਅੱਜ ਦੇ ਇਸ ਮਿਲੇ ਦਿਨ ਦੇ ਲਈ ਚਿਹਰੇ 'ਤੇ ਹੋਊਗੀ ਖੁਸ਼ੀ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਦੇ ਉੱਤੇ ਸਜਾ ਕੇ ਰੱਖਿਓ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਇੱਕ ਵਾਰੀ ਕਹਿੰਦੇ ਨੇ ਇੱਕ ਜਾਦੂਗਰ ਸੀ ਜਾਦੂਗਰ ਦੇ ਕੋਲ ਬੜੀਆਂ ਸਾਰੀਆਂ ਭੇਡਾਂ ਪਰ ਕਈ ਕਹਿੰਦੇ ਨੇ ਕਿ ਜਾਦੂਗਰ ਬੜਾ ਕੰਜੂਸ ਸੀ ਕਈ ਕਹਿੰਦੇ ਨੇ ਕਿ ਉਹ ਬੜੀ ਮੁਹਾਰਤ ਵਾਲਾ ਸੀ ਲੋਕਾਂ ਨੇ ਐਵੇਂ ਕੰਜੂਸ ਕਹਿ ਛੱਡਿਆ ਪਰ ਖੈਰ ਇੱਦਾਂ ਕਹਿੰਦੇ ਕਿਉਂ ਸੀ ਕਿਉਂਕਿ ਉਹਨੇ ਭੇਡਾਂ ਦੀ ਰਾਖੀ ਦੇ ਲਈ ਇੱਕ ਅਜੀਬ ਜਿਹਾ ਤਰੀਕਾ ਲੱਭਿਆ ਹੈ ਭੇਡਾਂ ਦੇ ਰਾਖੀ ਦੇ ਲਈ ਉਹਨੂੰ ਬਹੁਤ ਸਾਰੇ ਪੈਸੇ ਦੇਣੇ ਪੈਂਦੇ ਜੇਕਰ ਉਹ ਕਿਸੇ ਕੋਲੋਂ ਉਹਨਾਂ ਦਾ ਰੱਖ ਰਖਾਅ ਕਰਾਉਂਦਾ ਉਹ ਜੰਗਲ ਵੱਲ ਨੂੰ ਨਾ ਭੱਜ ਜਾਣ ਉਹ ਇੱਧਰ ਉੱਧਰ ਲੋਕਾਂ ਦੇ ਖੇਤ ਨਾ ਖਰਾਬ ਕਰਨ ਜਦੋਂ ਉਹਨੂੰ ਲੋੜ ਹੁੰਦੀ ਉਸ ਸਮੇਂ ਉਹਨਾਂ ਨੂੰ ਉਹ ਇੱਕੋ ਹੀ ਜਗ੍ਹਾ ਦੇ ਉੱਤੇ ਮਿਲ ਜਾਣ ਇੰਨੇ ਜ਼ਿਆਦਾ ਕਹਿੰਦੇ ਨੇ ਉਹ ਵਾਰਡ ਦੇ ਉੱਤੇ ਪੈਸੇ ਨਹੀਂ ਸੀ ਖਰਚਣਾ ਚਾਹੁੰਦਾ ਇਸ ਵਜ੍ਹਾ ਕਰਕੇ ਉਹਨੇ ਇੱਕ ਅਲੱਗ ਜਿਹਾ ਇੱਕ ਤਰੀਕਾ ਲੱਭਾ ਹੈ ਉਹ ਤਰੀਕਾ ਜਿਹੜਾ ਸ਼ਾਇਦ ਇਨਸਾਨਾਂ ਦੇ ਨਾਲ ਵੀ ਜਾ ਜੁੜਦਾ ਉਹ ਕਿੱਦਾਂ ਖੈਰ ਇਸ ਕਹਾਣੀ ਦੇ ਅਖੀਰ ਤੱਕ ਸਾਨੂੰ ਪਤਾ ਲੱਗ ਜਾਵੇ ਕਹਿੰਦੇ ਨੇ ਕਿ ਇਹ ਜਾਦੂਗਰ ਜਦੋਂ ਸਮੇਂ ਸਿਰ ਭੇਡਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਤਾਂ ਉਹ ਜੰਗਲ ਵੱਲ ਨੂੰ ਭੱਜ ਜਾਂਦੀਆਂ ਦੂਸਰੇ ਪਾਸੇ ਪਹਾੜ ਅਤੇ ਵਿੱਚ ਖੁੱਲ੍ਹਾ ਮੈਦਾਨ ਜਿੱਥੇ ਭੇਡਾਂ ਚਰਦੀਆਂ ਰਹਿੰਦੀਆਂ ਜਦੋਂ ਇਸ ਜਾਦੂਗਰ ਨੂੰ ਜ਼ਰੂਰਤ ਪੈਂਦੀ ਆਪਣੇ ਪੇਟ ਦੀ ਅੱਗ ਬੁਝਾਉਣ ਦੇ ਲਈ ਉਹ ਭੇਡ ਫੜਦਾ ਉਹਨੂੰ ਮਾਰਦਾ ਤਾਂ ਖਾ ਲੈਂਦਾ ਅਤੇ ਬਾਕੀ ਭੇਡਾਂ ਕਹਿੰਦੇ ਨੇ ਡਰਦੀਆਂ ਭੱਜ ਜਾਂਦੀਆਂ ਸੀ ਉਹ ਆਪਣੀ ਜਾਨ ਬਚਾਉਣ ਦੇ ਲਈ ਮੁੜ ਕੇ ਉਹਦੇ ਲਾਗੇ ਨਾ ਲੱਗਦੀਆਂ ਅਤੇ ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨੇ ਭੇਡਾਂ ਤੋਂ ਹੀ ਆਪਣਾ ਢਿੱਡ ਭਰਨਾ ਸੀ ਉਹ ਭੇਡਾਂ ਵੇਚਦਾ ਕਸਾਈਆਂ ਨੂੰ ਦੇ ਦਿੰਦਾ ਅਤੇ ਜਦੋਂ ਭੇਡਾਂ ਨੂੰ ਇਹ ਪਤਾ ਲੱਗਦਾ ਕਿ ਹੁਣ ਉਹ ਆਪਣੇ ਸਾਥ ਦੇ ਨਾਲੋਂ ਵੱਖ ਹੋਣ ਲੱਗੀਆਂ ਨੇ ਉਹਨਾਂ ਨੂੰ ਵੇਚਿਆ ਜਾ ਰਿਹਾ ਉਹਨਾਂ ਨੇ ਆਪਣਾ ਪਰਿਵਾਰ ਛੱਡ ਕੇ ਜਾਣਾ ਤਾਂ ਵੀ ਉਹ ਡਰਦੀਆਂ ਇੱਧਰ ਉੱਧਰ ਭੱਜਦੀਆਂ ਉਹ ਗੁਆਚ ਨਾ ਜਾਣ ਭੱਜ ਨਾ ਜਾਣ ਸਮਾਂ ਆਉਂਦਾ ਜਦੋਂ ਉਹਨੂੰ ਲੋੜ ਪੈਂਦੀ ਹੈ ਉਹ ਇੱਕੋ ਜਗ੍ਹਾ ਦੇ ਉੱਤੇ ਮਿਲ ਪੈਣ ਇਸ ਕਰਕੇ ਜਾਦੂਗਰ ਨੇ ਇੱਕ ਅਜੀਬ ਜਿਹਾ ਅਤੇ ਨਵਾਂ ਫਾਰਮੂਲਾ ਘੜਿਆ ਕਿਉਂਕਿ ਉਹ ਜਾਦੂਗਰ ਸੀ ਇਸ ਵਜ੍ਹਾ ਕਰਕੇ ਸ਼ਾਇਦ ਉਹ ਇਹ ਫਾਰਮੂਲਾ ਘੜਨ ਦੇ ਵਿੱਚ ਕਾਮਯਾਬ ਹੋ ਗਿਆ ਵੈਸੇ ਜਾਦੂਗਰ ਨੇ ਆਪਣੇ ਸ਼ਬਦਾਂ ਦੇ ਵਿੱਚ ਇਹਨੂੰ ਇਸ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਕਿ ਜਦੋਂ ਡਰਦੀਆਂ ਨੇ ਉਹ ਜੰਗਲ ਵੱਲ ਨੂੰ ਭੱਜ ਜਾਂਦੀਆਂ ਅਤੇ ਜਦੋਂ ਜੰਗਲ ਵੱਲ ਨੂੰ ਭੱਜਦੀਆਂ ਨੇ ਫਿਰ ਉਹਨਾਂ ਦਾ ਸ਼ਿਕਾਰ ਹੋਰ ਜਾਨਵਰ ਕਰ ਲੈਂਦੇ ਨੇ ਉਹ ਖੂੰਖਾਰ ਜਾਨਵਰ ਉਹਨਾਂ ਭੇਡਾਂ ਨੂੰ ਜਿਹੜੀਆਂ ਕਿ ਮੈਦਾਨੀ ਇਲਾਕੇ ਦੇ ਵਿੱਚ ਗਿੱਝੀਆਂ ਨੇ

0: ਬੜੀ ਬੇਰਹਿਮੀ ਦੇ ਨਾਲ ਚੀਰ ਫਾੜ ਕਰਦੇ ਹਨ। ਸੋ ਉਹਨਾਂ ਦੀ ਜਾਨ ਦਾ ਨੁਕਸਾਨ ਹੈ। ਇਸ ਤੋਂ ਵੀ ਮਾੜੀ ਗੱਲ ਕਿ ਭੇਡਾਂ ਨੂੰ ਕਿਸੇ ਤਰ੍ਹਾਂ ਦਾ ਇਹ ਅਹਿਸਾਸ ਹੋ ਗਿਆ ਸੀ ਕਿ ਜਾਦੂਗਰ ਉਹਨਾਂ ਨੂੰ ਸਿਰਫ ਮਾਰਨ ਅਤੇ ਉਹਨਾਂ ਦਾ ਮਾਸ ਅਤੇ ਉਹਨਾਂ ਦੀ ਖੱਲ ਵੇਚਣ ਦੇ ਲਈ ਪਾਲ ਰਿਹਾ। ਇਸ ਕਰਕੇ ਹੁਣ ਬਹੁਤ ਜ਼ਰੂਰੀ ਸੀ ਉਹਨਾਂ ਨੂੰ ਜੜ ਦੇ ਵਿੱਚੋਂ ਭੱਜਣ ਤੋਂ ਰੋਕਣਾ। ਅੰਤ ਦੇ ਵਿੱਚ ਜਾਦੂਗਰ ਨੂੰ ਜੋ ਹੱਲ ਮਿਲਿਆ ਉਹ ਇਹ ਸੀ ਕਿ ਉਹਨਾਂ ਨੂੰ ਹਿਪਨੋਟਾਈਜ਼ ਕਰ ਲਿਆ ਜਾਵੇ। ਹਿਪਨੋਟਾਈਜ਼ ਕਰਨ ਦਾ ਇੱਕ ਫਾਇਦਾ ਸੀ, ਉਹਨਾਂ ਨੂੰ ਸਮੋਹਿਤ ਕਰਨ ਦਾ ਇੱਕ ਫਾਇਦਾ ਸੀ ਕਿ ਉਹਨੂੰ ਵਾੜ ਨਾ ਲਾਉਣੀ ਪੈਂਦੀ। ਵਾੜ ਨਹੀਂ ਲਾਉਣੀ ਪਈ ਅਤੇ ਉਹਨੂੰ ਖਰਚਾ ਨਹੀਂ ਕਰਨਾ ਪਿਆ, ਤਾਂ ਉਹਦਾ ਮੁਫਤ ਦੇ ਵਿੱਚ ਹੱਲ ਹੋ ਗਿਆ। ਜਾਦੂਗਰ ਦੇ ਪ੍ਰਭਾਵ ਹੇਠ ਉਹਨੇ ਦਿਮਾਗ ਦੇ ਵਿੱਚ ਕੁਛ ਅਹਿਮ ਗੱਲਾਂ ਬਿਠਾ ਦਿੱਤੀਆਂ ਇਹਨਾਂ ਭੇਡਾਂ ਦੇ। ਪਹਿਲੀ ਗੱਲ, ਉਹਨੇ ਹਿਪਨੋਟਾਈਜ਼ ਕਰਕੇ ਭੇਡਾਂ ਸਾਰੀਆਂ ਨੂੰ ਇਹ ਯਕੀਨ ਦਿਵਾਇਆ ਕਿ ਤੁਸੀਂ ਅਮਰ ਹੋ, ਤੁਸੀਂ ਤਾਂ ਐਵੇਂ ਡਰਦੀਆਂ ਹੋ, ਤੁਸੀਂ ਮਾਰ ਹੀ ਨਹੀਂ ਸਕਦੀਆਂ, ਤੁਹਾਡਾ ਮਰਨਾ ਤਾਂ ਲਿਖਿਆ ਹੀ ਨਹੀਂ, ਤੁਹਾਡੇ ਅੰਦਰ ਇੱਕ ਆਤਮਾ ਆ, ਅਸਲ ਦੇ ਵਿੱਚ ਤੁਸੀਂ ਉਹ ਹੋ ਜੋ ਤੁਹਾਡਾ ਸਰੀਰ ਆ ਬਾਹਰ, ਉਹ ਥੋੜ੍ਹੀ ਤੁਸੀਂ ਹੋ, ਇਹ ਜਿਹੜੀ ਤੁਹਾਡੀ ਖੱਲ ਆ, ਇਹ ਜਿਹੜਾ ਤੁਹਾਡਾ ਮਾਸ ਆ, ਇਹ ਤੁਸੀਂ ਥੋੜ੍ਹੀ ਹੋ, ਤੁਸੀਂ ਅਮਰ ਹੋ। ਤੁਹਾਡੀ ਖੱਲ ਉਤਾਰਨ ਦੇ ਨਾਲ ਤੁਹਾਨੂੰ ਬਿਲਕੁਲ ਵੀ ਦਰਦ ਨਹੀਂ ਹੋਊਗਾ, ਅਤੇ ਜੇ ਹੋਇਆ ਵੀ ਇਹ ਜਿੰਨਾ ਵੀ ਦਰਦ ਤੁਸੀਂ ਸਹੋਗੀਆਂ ਤੁਹਾਡੇ ਪਾਪ ਧੋਤੇ ਜਾਣਗੇ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਮਾੜਾ ਕੀਤਾ ਤਾਂ ਇਹ ਸਮਝੋ ਕਿ ਤੁਹਾਡਾ ਹੁਣੇ ਹੀ ਲੇਖਾ ਜੋਖਾ ਹੋ ਗਿਆ, ਨਹੀਂ ਤਾਂ ਇਸ ਤੋਂ ਬਾਅਦ ਫਿਰ ਜਦੋਂ ਤੁਸੀਂ ਅਗਲੇ ਜਹਾਨੇ ਜਾਣਾ ਉੱਥੇ ਤੁਹਾਨੂੰ ਹੋਰ ਜ਼ਿਆਦਾ ਤਸ਼ੱਦਦ ਝੱਲਣਾ ਪੈਣਾ। ਸੋ ਇਸ ਕਰਕੇ ਜਦੋਂ ਤੁਹਾਨੂੰ ਮਾਰਿਆ ਜਾਂਦਾ, ਤੁਹਾਡੀ ਖੱਲ ਉਤਾਰੀ ਜਾਂਦੀ, ਤੁਹਾਡਾ ਮਾਸ ਵੇਚਿਆ ਜਾਂਦਾ, ਤਾਂ ਇਹ ਮੰਨੋ ਕਿ ਉਹ ਤੁਹਾਡੇ ਲਈ ਚੰਗਾ ਕਰ ਰਿਹਾ, ਉਹ ਤੁਹਾਡੇ ਹੀ ਫਾਇਦੇ ਲਈ ਹੋ ਰਿਹਾ। ਦੂਜੀ ਗੱਲ, ਉਹਨੇ ਭੇਡਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਤੁਸੀਂ ਬਿਲਕੁਲ ਭੇਡ ਤਾਂ ਹੈ ਹੀ ਨਹੀਂ, ਤੁਸੀਂ ਆਪਣੇ ਆਪ ਦੇ ਵਿੱਚ ਇਹ ਯਕੀਨ ਕਰਕੇ ਮੰਨੋ ਕਿ ਤੁਸੀਂ ਵੀ ਸ਼ੇਰ ਹੋ। ਉਹ ਜਿਹੜਾ ਜੰਗਲ ਦੇ ਵਿੱਚ ਗਿਆ ਤੁਹਾਨੂੰ ਮਾਰ ਖਾਂਦਾ, ਉਹ ਕੋਈ ਤੁਹਾਡੇ ਤੋਂ ਵੱਡਾ ਥੋੜ੍ਹੀ ਹੈ। ਅਤੇ ਦੂਸਰੇ ਇੱਕ ਭੇਡਾਂ ਦੇ ਝੁੰਡ ਨੂੰ ਅਲੱਗ ਕਰਕੇ ਕਿਹਾ, ਤੁਸੀਂ ਬਾਜ ਹੋ, ਤੁਹਾਨੂੰ ਤਾਂ ਜ਼ਮੀਨ ਦੇ ਉੱਤੇ ਕੋਈ ਫੜ ਹੀ ਨਹੀਂ ਸਕਦਾ, ਤੁਸੀਂ ਅਸਮਾਨਾਂ ਦੇ ਵਿੱਚ ਉੱਡਦੀਆਂ, ਤੁਸੀਂ ਤਾਂ ਇਹਨਾਂ ਸਾਰਿਆਂ ਤੋਂ ਅਲੱਗ ਹੋ। ਤਾਂ ਫਿਰ ਉਹਨੇ ਇੱਕ ਹੋਰ ਝੁੰਡ ਨੂੰ ਇੱਕ ਪਾਸੇ ਕਰਕੇ ਕਿਹਾ, ਨਾ ਤੁਸੀਂ ਸ਼ੇਰ ਹੋ, ਨਾ ਤੁਸੀਂ ਬਾਜ ਹੋ, ਤੁਸੀਂ ਤਾਂ ਇਨਸਾਨ ਹੋ, ਬਿਲਕੁਲ ਮੇਰੇ ਵਰਗੇ। ਉਹ ਇਨਸਾਨ ਜਿਹੜੇ ਦੁਨੀਆ ਦੇ ਉੱਤੇ ਆਪਣੇ ਆਪ ਨੂੰ ਸਰਵ ਸ੍ਰੇਸ਼ਟ ਪ੍ਰਾਣੀ ਮੰਨਦੇ ਨੇ, ਇਸ ਦੁਨੀਆ ਦਾ ਉਹ ਜੀਵ ਜਿਹੜਾ ਸਾਰਿਆਂ ਨੂੰ ਕੰਟਰੋਲ ਕਰਦਾ, ਤੁਸੀਂ ਉਹ ਹੋ, ਤੁਹਾਡੇ 'ਚ ਬਾਕੀਆਂ ਦੇ ਨਾਲੋਂ ਵਧੇਰੇ ਕਾਬਲੀਅਤ ਹੈ। ਮੈਂ ਵੇਖਿਆ ਕਈ ਵਾਰ ਤੁਹਾਡੀ ਸਲਾਹ ਬੜੀ ਚੰਗੀ ਹੁੰਦੀ ਹੈ ਪਰ ਬਾਕੀਆਂ ਦੇ ਦਿਮਾਗ ਇੰਨੇ ਨਹੀਂ ਆ, ਉਹ ਤੁਹਾਡੀ ਸਲਾਹ ਨੂੰ ਸਮਝ ਹੀ ਨਹੀਂ ਪਾਉਂਦੀਆਂ, ਇਸ ਵਜ੍ਹਾ ਕਰਕੇ ਉਹ ਖੱਜਲ ਹੁੰਦੀਆਂ ਨੇ। ਗੱਲ ਕਾਹਦੀ ਕਿ ਜਾਦੂਗਰ ਨੇ ਭੇਡਾਂ ਦੇ ਛੋਟੇ ਛੋਟੇ ਸਮੂਹ ਇੱਕ ਪਾਸੇ ਕਰਕੇ ਉਹਨਾਂ ਨੂੰ ਐਸਾ ਹਿਪਨੋਟਾਈਜ਼ ਕੀਤਾ ਕਿ ਇਕੱਲੇ ਇਕੱਲੇ ਨੂੰ ਜਾਂ ਫਿਰ ਨਿੱਕੇ ਨਿੱਕੇ ਝੁੰਡ ਨੂੰ ਇਹ ਯਕੀਨ ਦਵਾਇਆ ਕਿ ਉਹ ਇੱਕ ਦੂਸਰੇ ਦੇ ਨਾਲੋਂ ਬਿਹਤਰ ਨੇ। ਉਹਨਾਂ ਨੂੰ ਇੱਥੋਂ ਤੱਕ ਵਿਸ਼ਵਾਸ, ਕਈਆਂ ਨੂੰ ਇੱਥੋਂ ਤੱਕ ਵਿਸ਼ਵਾਸ ਕਰਾ ਦਿੱਤਾ ਕਿ ਉਹ ਤਾਂ ਆਪ ਖੁਦਾ ਨੇ, ਤੁਸੀਂ ਤਾਂ ਆਪ ਜਾਦੂਗਰ ਹੋ, ਤੁਸੀਂ ਆਪ ਮਾਲਕ ਹੋ, ਤੁਸੀਂ ਮੇਰੇ ਵਰਗੀਆਂ ਹੋ, ਤੁਸੀਂ ਉਸ ਵਪਾਰੀ ਵਰਗੀਆਂ ਹੋ ਜਿਹੜਾ ਤੁਹਾਨੂੰ ਖਰੀਦਣ ਦੇ ਲਈ ਆਉਂਦਾ, ਜਿਹਦੇ ਕੋਲ ਵੱਡਾ ਸਾਰਾ ਗੱਡਾ ਹੁੰਦਾ। ਹਰ ਇੱਕ ਨੂੰ ਅਲੱਗ ਅਲੱਗ ਤਰ੍ਹਾਂ ਦਾ ਭਰੋਸਾ ਦਵਾਇਆ ਤਾਂ ਕਿ ਉਹ ਆਪਣੇ ਆਪ ਦੇ ਉੱਤੇ ਹੁਣ ਮਾਣ ਮਹਿਸੂਸ ਕਰਨ। ਉਹ ਭੇਡਾਂ ਆਪਣੇ ਆਪ ਨੂੰ ਹੁਣ ਬਹੁਤੀਆਂ ਭੇਡਾਂ ਸਮਝਦੀਆਂ ਹੀ ਨਹੀਂ। ਤੀਸਰੀ ਗੱਲ, ਉਸਨੇ ਭੇਡਾਂ ਨੂੰ ਇਹ ਭਰੋਸਾ ਦਵਾਇਆ ਕਿ ਉਹਨਾਂ ਦੀ ਖੱਲ ਜਾਂ ਮਾਸ ਦੇ ਨਾਲ ਕੁਛ ਵੀ ਮਾੜਾ ਨਹੀਂ ਹੋਣ ਵਾਲਾ। ਜੇਕਰ ਅੰਤ ਦੇ ਵਿੱਚ ਕੁਛ ਹੋਇਆ ਵੀ ਤਾਂ ਇੰਨੀ ਦੂਰ ਜਾ ਕੇ ਉਹ ਭਵਿੱਖ ਦੇ ਵਿੱਚ ਹੋਊਗਾ ਜਿੱਥੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਆਸ ਨਹੀਂ, ਜਿੱਥੇ ਤੁਹਾਨੂੰ ਚਿੰਤਾ ਕਰਨ ਦਾ ਕੋਈ ਫਾਇਦਾ ਨਹੀਂ, ਜਿੱਥੇ ਤੁਹਾਨੂੰ ਚਿੰਤਾ ਕਰਨੀ ਹੀ ਨਹੀਂ ਚਾਹੀਦੀ। ਜੇਕਰ ਹੁਣੇ ਤੁਸੀਂ ਸੋਚਦੇ ਹੋ ਤਾਂ ਵਿਅਰਥ ਦੇ ਵਿੱਚ ਅਜੋਕਾ ਸਮਾਂ ਤੁਸੀਂ ਆਪਣਾ ਬਰਬਾਦ ਕਰ ਰਹੀ ਹੋਗੇ ਆ। ਸੋ ਇਸ ਕਰਕੇ ਬਹੁਤਾ ਸੋਚਣ ਦੀ ਲੋੜ ਨਹੀਂ। ਬਸ ਇਸ ਤੋਂ ਬਾਅਦ ਕੀ ਸੀ, ਇਸ ਤੋਂ ਬਾਅਦ ਭੇਡਾਂ ਨੇ ਭੱਜਣ ਦੀ ਕੋਸ਼ਿਸ਼ ਬੰਦ ਕਰ ਦਿੱਤੀ। ਜਦੋਂ ਉਹਨਾਂ ਨੂੰ ਜਾਦੂਗਰ ਨੇ ਫੜਨਾ ਹੁੰਦਾ ਤਾਂ ਉਹ ਸ਼ਾਂਤੀ ਦੇ ਨਾਲ ਖੜੀਆਂ ਰਹਿੰਦੀਆਂ। ਹਰ ਇੱਕ ਭੇਡ ਇੱਕ ਦੂਸਰੀ ਦੇ ਬਾਰੇ ਸੋਚਦੀ। ਦੂਸਰੀ ਦੇ ਬਾਰੇ ਕਿਉਂ, ਉਹ ਆਪਣੇ ਆਪ ਦੇ ਬਾਰੇ ਸੋਚਦੀ ਕਿ ਅੱਜ ਮੇਰੀ ਤਾਂ ਵਾਰੀ ਨਹੀਂ ਆ, ਜਿਹਨੇ ਪਾਪ ਕੀਤੇ ਸੀ ਉਹ ਫੜੇਗੀ। ਅਤੇ ਜਦੋਂ ਉਹਦੀ ਆਪਣੀ ਵਾਰੀ ਆਉਂਦੀ ਤਾਂ ਫਿਰ ਉਹ ਸੋਚਦੀ ਕੁਦਰਤ ਨੇ ਇੱਦਾਂ ਹੀ ਲਿਖਿਆ ਸੀ, ਇਹ ਇੱਦਾਂ ਹੀ ਹੋਣਾ ਸੀ, ਮੈਂ ਦੂਸਰਿਆਂ ਨਾਲੋਂ ਅਲੱਗ ਹਾਂ, ਇਸ ਕਰਕੇ ਮੇਰੇ ਨਾਲ ਇੱਦਾਂ ਹੋ ਰਿਹਾ। ਮੇਰੇ ਨਾਲ ਕਦੀ ਕੁਛ ਮਾੜਾ ਨਹੀਂ ਹੋ ਸਕਦਾ, ਜੋ ਮਾੜਾ ਉਹ ਦੂਸਰੇ ਦੇ ਨਾਲ ਹੀ ਹੋ ਰਿਹਾ, ਇਹਨੇ ਕੁਛ ਗਲਤ ਕੀਤਾ ਹੋਊਗਾ ਇਸ ਕਰਕੇ ਇਹਦੀ ਵਾਰੀ ਛੇਤੀ ਆ ਗਈ, ਜਾਂ ਜੇ ਕੁਛ ਕਦੀ ਹੋਇਆ ਤਾਂ ਅਸਲ ਦੇ ਵਿੱਚ ਉਹਨਾਂ ਦੇ ਨਾਲ ਨਹੀਂ ਉਹ ਹੋ ਰਿਹਾ, ਮੇਰੇ ਨਾਲ ਇੱਦਾਂ ਨਹੀਂ ਹੋ ਰਿਹਾ ਹੋਊਗਾ। ਜੇ ਮੇਰੇ ਨਾਲ ਇੱਦਾਂ ਕਦੇ ਕਿਤੇ ਹੋਇਆ ਤਾਂ ਮੈਂ ਇੱਦਾਂ ਵਿਵਹਾਰ ਨਹੀਂ ਕਰੂੰਗੀ, ਕਿਉਂਕਿ ਹਰ ਇੱਕ ਨੂੰ ਲੱਗਦਾ ਸੀ ਕਿ ਉਹ ਹੁਣ ਇਹਦੇ ਵਰਗੀ ਭੇਡ ਨਹੀਂ ਆ। ਜਿੰਨਾ ਚਿਰ ਦੂਸਰਿਆਂ ਦੇ ਨਾਲ ਕੁਛ ਹੁੰਦਾ ਰਹਿੰਦਾ ਉਹਨਾਂ ਨੂੰ ਬਿਲਕੁਲ ਵੀ ਇਸ ਚੀਜ਼ ਦਾ ਅਹਿਸਾਸ ਨਾ ਹੁੰਦਾ ਕਿ ਖਤਰਾ ਹੌਲੀ ਹੌਲੀ ਉਹਨਾਂ ਵੱਲ ਨੂੰ ਵੀ ਆਉਣਾ, ਕਿਉਂਕਿ ਹੁਣ ਉਹਨਾਂ ਨੂੰ ਜਾਦੂਗਰ ਨੇ ਆਪਣੀ ਜਾਦੂਗਰੀ ਦੇ ਵਿੱਚ ਬਿਲਕੁਲ ਐਨ ਰੰਗ ਲਿਆ ਸੀ, ਇੰਨਾ ਕੁ ਗੂੜਾ ਰੰਗ ਲਿਆ ਸੀ ਕਿ ਉਹਨਾਂ ਨੇ ਹੋਰ ਕੁਛ ਸੋਚਣਾ ਹੀ ਛੱਡ ਦਿੱਤਾ। ਇਸ ਤਰ੍ਹਾਂ ਬਿਨਾਂ ਕਿਸੇ ਵਿਰੋਧ ਦੇ ਜਾਦੂਗਰ ਜਦੋਂ ਚਾਹੁੰਦਾ ਉਹਨਾਂ ਨੂੰ ਮਾਰਦਾ, ਜਦੋਂ ਚਾਹੁੰਦਾ ਉਹਨਾਂ ਦੀ ਖੱਲ ਉਤਾਰਦਾ, ਜਦੋਂ ਚਾਹੁੰਦਾ ਉਹਨਾਂ ਨੂੰ ਵੇਚ ਦਿੰਦਾ। ਪਰ ਮਜਾਲ ਕੀ ਸੀ ਕਿ ਭੇਡਾਂ ਇੱਧਰ ਉੱਧਰ ਕਿਸੇ ਪਾਸੇ ਵੀ ਜਾਣ। ਅਸਲ ਦੇ ਵਿੱਚ ਇਹ ਕਹਾਣੀ ਸੁਣ ਕੇ ਸ਼ਾਇਦ ਤੁਹਾਨੂੰ ਵੀ ਲੱਗ ਰਿਹਾ ਹੋਵੇ ਕਿ ਹਾਂ ਇਹ ਤਾਂ ਵਾਕਈ ਇਨਸਾਨ ਦੀ ਕਹਾਣੀ ਆ, ਇਹ ਸ਼ਾਇਦ ਰਾਈਟਰ ਨੇ ਸਾਨੂੰ ਤੁਹਾਨੂੰ ਸਮਝਾਉਣ ਦੇ ਲਈ ਹੀ ਲਿਖੀ ਆ। ਬਹੁਤ ਸਾਰੇ ਦਿਮਾਗ ਇਸ ਟਾਈਮ ਦੇ ਉੱਤੇ ਇਹਨੂੰ ਅਲੱਗ ਅਲੱਗ ਪਾਸਿਓਂ ਸਮਝਣ ਦੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹੋਣਗੇ ਕਿ ਆਖਿਰਕਾਰ ਇਹ ਜਾਦੂਗਰ ਹੈ ਕੌਣ। ਤਾਂ ਕਮਾਲ ਦੀ ਗੱਲ ਹੈ, ਅਲੱਗ ਅਲੱਗ ਲੋਕਾਂ ਨੇ ਅਲੱਗ ਅਲੱਗ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸਮੇਂ ਦੇ ਹਿਸਾਬ ਦੇ ਨਾਲ ਬਿਆਨ ਕੀਤਾ। ਵੈਸੇ ਤਾਂ ਇਹ ਕਹਾਣੀ ਜ਼ਿਆਦਾਤਰ ਮਨੁੱਖਾਂ ਦੀ ਸਥਿਤੀ ਨੂੰ ਦਰਸਾਉਂਦੀ ਹੈ। ਵੈਸੇ ਦੱਸ ਜਾਈ ਕਿ ਕਹਾਣੀ ਗੁਰਦੀਪ ਦੇ ਦੁਆਰਾ ਲਿਖੀ ਗਈ। ਗੁਰਦੀਪ 20ਵੀਂ ਸਦੀ ਦਾ ਇੱਕ ਮਹਾਨ ਦਾਰਸ਼ਨਿਕ ਮੰਨਿਆ ਜਾਂਦਾ, ਕਲਾ ਦਾਰਸ਼ਨਿਕ ਨਹੀਂ ਅਧਿਆਤਮਿਕ ਗੁਰੂ ਵੀ, ਕਿਉਂਕਿ ਗੁਰਦੀਪ ਦੇ ਬਾਰੇ ਇਹ ਵੀ ਮਸ਼ਹੂਰ ਆ ਕਿ ਉਹਨੇ ਇੱਕ ਚੌਥਾ ਸਿਧਾਂਤ ਵੀ ਦਿੱਤਾ ਸੀ। ਖੈਰ ਗੁਰਦੀਪ ਨੂੰ ਉਹਨਾਂ ਦਾਰਸ਼ਨਿਕਾਂ ਦੇ ਵਿੱਚੋਂ ਮੰਨਿਆ ਜਾਂਦਾ ਜਿਹਨੇ ਆਪਣੇ ਘਰੇ ਬਹਿ ਕੇ ਐਵੇਂ ਸੁਣੀਆਂ ਸੁਣਾਈਆਂ ਦੇ ਉੱਤੇ ਆਪਣੇ ਵਿਚਾਰ ਨਹੀਂ ਦਿੱਤੇ। ਗੁਰਦੀਪ ਕਹਿੰਦੇ ਨੇ ਕਾਫੀ ਘੁੰਮਿਆ ਫਿਰਿਆ ਦੂਰ ਦੂਰ ਤੱਕ, ਜਿੱਥੇ ਵੀ ਕਿਤੇ ਉਹਨੂੰ ਲੱਗਦਾ ਕਿ ਅਧਿਆਤਮ ਦੀ ਹੋਰ ਖੋਜ ਕਰਨ ਦੇ ਲਈ ਮੈਂ ਜਾ ਸਕਦਾ, ਇਸ ਕੁਦਰਤ ਦੇ ਇਨਸਾਨ ਦੇ ਗੁੱਝੇ ਭੇਦ ਜਾਣਨ ਦੇ ਲਈ ਮੈਂ ਕਿਤੇ ਜਾ ਸਕਦਾ, ਕਿਤੇ ਹੋਰ ਖੋਜ ਹੋਈ ਆ ਤਾਂ ਉਸ ਜਗ੍ਹਾ ਦੇ ਉੱਤੇ ਪਹੁੰਚਿਆ। ਉਸ ਜਗ੍ਹਾ ਦੇ ਉੱਤੇ ਪਹੁੰਚ ਕੇ ਉਹਨੇ ਉਸ ਜਗ੍ਹਾ ਦੇ ਜੀਵਨ ਨੂੰ ਵੇਖਿਆ, ਉਸ ਜਗ੍ਹਾ ਦੀਆਂ ਪਹਿਲੀਆਂ ਖੋਜਾਂ ਨੂੰ ਜਾਂਚਿਆ, ਪਰਖਿਆ, ਖਾਸ ਤੌਰ ਦੇ ਉੱਤੇ ਏਸ਼ੀਆ, ਮੱਧ ਪੂਰਬ ਦੀਆਂ ਕਈ ਤਰ੍ਹਾਂ ਦੀਆਂ ਯਾਤਰਾਵਾਂ ਕਰਕੇ। ਤਾਂ ਫਿਰ ਉਹਨੇ ਕਈ ਤਰ੍ਹਾਂ ਦੇ ਸਿਧਾਂਤ ਰੱਖੇ ਨੇ ਜਿਹਦੇ ਵਿੱਚ ਸਭ ਤੋਂ ਵਧੇਰੇ ਮਸ਼ਹੂਰ ਸਿਧਾਂਤ ਗੁਰਜੀਫ ਦਾ ਇਹ ਮੰਨਿਆ ਜਾਂਦਾ ਕਿ ਆਪਾਂ ਸਾਰੇ ਸੌਂਦੇ ਜ਼ਰੂਰ ਹਾਂ, ਹਰ ਰੋਜ਼ ਸੌਂਦੇ ਹਾਂ ਉੱਠਦੇ ਹਾਂ, ਪਰ ਵੇਖਿਆ ਜਾਵੇ ਤਾਂ ਸਾਰੀ ਉਮਰ ਆਪਾਂ ਨੀਂਦ ਦੇ ਵਿੱਚ ਹੀ ਰਹਿੰਦੇ ਹਾਂ, ਆਪਾਂ ਸੁੱਤਿਆਂ ਹੀ ਸਾਰੀ ਜ਼ਿੰਦਗੀ ਗਵਾ ਦਿੰਦੇ ਹਾਂ। ਸਾਨੂੰ ਲੱਗਦਾ ਕਿ ਆਪਾਂ ਹੋਸ਼ ਦੇ ਵਿੱਚ ਹਾਂ, ਆਪਾਂ ਉੱਠ ਪਏ ਹਾਂ ਸੌਂ ਕੇ, ਪਰ ਵੇਖਿਆ ਜਾਵੇ ਤਾਂ ਬਹੁਤੇ ਲੋਕ ਚੇਤਨਾ ਦੇ ਵਿੱਚ ਆਉਂਦੇ ਨਹੀਂ। ਉਹ ਸੁੱਤੇ ਸਿੱਧੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਦੇ ਨਾਲ ਕੱਢ ਦਿੰਦੇ ਨੇ, ਮਸ਼ੀਨਾਂ ਵਾਂਗ ਉਹਨਾਂ ਦੀਆਂ ਆਦਤਾਂ ਪੱਕ ਚੁੱਕੀਆਂ ਨੇ। ਉਹ ਇਸ ਸਮਾਜ ਦੇ ਵਿੱਚ ਚਿਰਾਂ ਤੋਂ ਚੱਲ ਰਹੀਆਂ ਜਾਂ ਫਿਰ ਦੱਸੀਆਂ ਗਈਆਂ ਲੋਕਾਂ ਦੇ ਵਿੱਚ ਮੌਜੂਦ ਜਿਹੜੀਆਂ ਆਦਤਾਂ ਨੇ, ਭਾਵਨਾਵਾਂ ਨੇ, ਉਹਨਾਂ ਦੇ ਜੋ ਵੀ ਅਤੇ ਜਿਹੜੇ ਵੀ ਤਰੀਕੇ ਦੇ ਮੰਨਣ ਦੇ, ਸੁਣਨ ਦੇ, ਕਹਿਣ ਦੇ ਤਰੀਕੇ ਨੇ, ਉਹਨਾਂ ਨੂੰ ਆਪਾਂ ਸੁੱਤੇ ਸਿੱਧੀ ਕਬੂਲ ਲੈਂਦੇ ਅਤੇ ਫਿਰ ਉਸੇ ਤਰ੍ਹਾਂ ਦੇ ਨਾਲ ਸਾਰੀ ਜ਼ਿੰਦਗੀ ਆਪਾਂ ਇਸ ਸਮਾਜ ਦੇ ਪ੍ਰਭਾਵ ਹੇਠ ਖੜ੍ਹ ਦਿੰਦੇ। ਯਾਨੀ ਕਿ ਕੁੱਲ ਮਿਲਾ ਕੇ ਉਹਦਾ ਇਹ ਕਹਿਣਾ ਸੀ ਕਿ ਆਪਾਂ ਯਾਨੀ ਕਿ ਇਨਸਾਨ ਸੁੱਤੇ ਹੀ ਜ਼ਿੰਦਗੀ ਗੁਜ਼ਾਰ ਰਹੇ। ਵਾਪਸ ਕਹਾਣੀ ਵੱਲ ਨੂੰ ਆਈਏ ਤਾਂ ਕਹਾਣੀ ਵੀ ਇਹੋ ਹੀ ਸਾਨੂੰ ਦਰਸਾਉਂਦੀ ਹੈ ਕਿ ਜ਼ਿਆਦਾਤਰ ਤਾਂ ਸਾਡੀ ਇਹਨਾਂ ਭੇਡਾਂ ਵਰਗੀ ਸਥਿਤੀ ਹੈ ਇਸ ਸਮਾਜ ਦੇ ਵਿੱਚ, ਇਸ ਪਾਲਣ ਪੋਸ਼ਣ ਦੇ ਵਿੱਚ। ਖੁਦ ਨੂੰ ਜਿਹੜੇ ਤਰੀਕੇ ਦੇ ਨਾਲ ਆਪਾਂ ਦਿਲਾਸੇ ਦਿੰਦੇ ਹਾਂ, ਜਿਹੜੇ ਤਰੀਕੇ ਦੇ ਨਾਲ ਆਪਾਂ ਇੱਕ ਦੂਸਰੇ ਨੂੰ ਭਰਮਾਂ ਦੇ ਵਿੱਚ ਪਾਇਆ ਵਾ, ਇਹ ਵੀ ਇੱਕ ਕਿਸਮ ਦਾ ਹਿਪਨੋਟਾਈਜ਼ ਹੀ ਹੈ। ਇਹਨਾਂ ਭੇਡਾਂ ਵਾਂਗ ਲੋਕ ਆਪਣੇ ਆਪ ਨੂੰ ਯਕੀਨ ਦਿਵਾਉਂਦੇ ਰਹਿੰਦੇ ਨੇ ਕਿ ਉਹ ਇੱਕ ਦੂਸਰੇ ਦੇ ਨਾਲੋਂ ਵੱਖਰੇ ਨੇ, ਉਹਨਾਂ ਦਾ ਧਰਮ ਅਸਲ ਧਰਮ ਆ, ਉਹਨਾਂ ਦੀਆਂ ਮਾਨਤਾਵਾਂ ਅਸਲੀਆਂ ਮਾਨਤਾਵਾਂ ਨੇ, ਉਹਨਾਂ ਦੀ ਜਾਤ ਬਰਾਦਰੀ ਦੂਸਰੇ ਦੇ ਨਾਲੋਂ ਉੱਚੀ ਆ, ਉਹਨਾਂ ਦਾ ਰੰਗ ਦੂਸਰਿਆਂ ਦੇ ਨਾਲੋਂ ਬਿਹਤਰ ਆ, ਉਹਨਾਂ ਦੀ ਸੋਚ ਦੂਸਰਿਆਂ ਦੇ ਨਾਲੋਂ ਬਿਹਤਰ ਆ, ਉਹਨਾਂ ਦੀ ਮੌਤ ਕੋਈ ਆਮ ਮੌਤ ਨਹੀਂ ਹੋਊਗੀ, ਉਹਨਾਂ ਦੀ ਮੌਤ ਦੂਸਰਿਆਂ ਦੇ ਨਾਲੋਂ ਬਿਹਤਰ ਮੌਤ ਹੋਊਗੀ। ਉਹ ਆਪਣੇ ਪਰਿਵਾਰ ਨੂੰ ਬਿਹਤਰ ਤਰੀਕੇ ਦੇ ਨਾਲ ਪਾਲ ਪੋਸ ਸਕਦੇ ਨੇ ਜੋ ਉਹਨਾਂ ਦੇ ਕੋਲ ਆ, ਜੋ ਉਹਨਾਂ ਨੇ ਜਾਣਿਆ, ਜਿਹੜੀ ਉਹ ਪੜ੍ਹਾਈ ਕਰਦੇ ਨੇ ਉਹ ਦੂਸਰਿਆਂ ਦੇ ਨਾਲੋਂ ਬਿਹਤਰ ਆ। ਇਸੇ ਕਰਕੇ ਤਾਂ ਸ਼ਾਇਦ ਆਸ ਪਾਸ ਜੋ ਕੁਛ ਵੀ ਸਾਡੇ ਹੁੰਦਾ ਰਹਿੰਦਾ, ਲੋਕ ਮਰਦੇ ਰਹਿੰਦੇ, ਕਰ ਲਾਉਂਦੇ ਰਹਿੰਦੇ, ਪਰ ਸਾਨੂੰ ਇਹ ਲੱਗਦਾ ਕਿ ਹਾਲੇ ਸਾਡੀ ਤਿਵਾਰੀ ਨਹੀਂ ਆ। ਸੋ ਆਪਣੇ ਆਪ ਨੂੰ ਆਪਾਂ ਧੋਖੇ ਦੇ ਵਿੱਚ ਰੱਖਦੇ ਹਾਂ। ਸ਼ਾਇਦ ਉਹੀ ਕਹਿੰਦੀ ਹੈ ਸਾਨੂੰ ਕਹਾਣੀ ਕਿ ਆਪਣੇ ਆਪ ਨੂੰ ਵੀ ਨੀਂਦ 'ਚ ਉਠਾਓ, ਪਹਿਲਾਂ ਇਹ ਜਾਣੋ ਕਿ ਤੁਸੀਂ ਹੋ ਕੌਣ। ਇਨਸਾਨ ਪਹਿਲਾਂ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਆਪਣੇ ਅੰਦਰ ਪਹਿਲਾਂ ਝਾਤੀ ਤਾਂ ਮਾਰੇ, ਆਪਣੇ ਆਪ ਨੂੰ ਸੁਣਨ ਦਾ ਹੌਂਸਲਾ ਤਾਂ ਵਿਖਾਵੇ। ਇਹ ਜਾਦੂਗਰ ਹੋਰ ਕੋਈ ਨਹੀਂ, ਇਹ ਜਾਦੂਗਰ ਇਹ ਕੁਦਰਤ, ਇਹ ਜਾਦੂਗਰ ਇਹ ਰੱਬ ਜਿਹਨੇ ਇਨਸਾਨ ਨੂੰ ਇਸ ਭਰਮ ਭੁਲੇਖੇ ਦੇ ਵਿੱਚ ਰੱਖਿਆ। ਅਤੇ ਜਾਂ ਫਿਰ ਕਈ ਕਹਿੰਦੇ ਨੇ ਇਹ ਸਮਾਜਿਕ ਤਾਣੇ ਬਾਣੇ, ਜਿਹਨੂੰ ਕਈ ਲੋਕ ਅੱਜ ਕੱਲ੍ਹ 1% ਵੀ ਕਹਿ ਦਿੰਦੇ ਨੇ, ਉਹ 1% ਜਿਹੜਾ ਸਾਰੀ ਦੁਨੀਆ ਨੂੰ ਕੰਟਰੋਲ ਕਰਦਾ। ਅਤੇ ਕਈਆਂ ਨੇ ਇਸ ਤਰੀਕੇ ਦੇ ਨਾਲ ਕਹਾਣੀ ਦੀ ਵਿਆਖਿਆ ਕੀਤੀ ਹੈ ਵੀ ਉਹ 1% ਉਹ ਜਿਨ੍ਹਾਂ ਦੇ ਕੋਲ ਪੈਸਾ ਵਾ, ਉਹ ਬਾਕੀ ਸਾਰਿਆਂ ਨੂੰ ਇਹਨਾਂ ਭੇਡਾਂ ਵਾਂਗ ਹਿਪਨੋਟਾਈਜ਼ ਕਰਕੇ ਰੱਖਦੇ ਨੇ। ਪਰ ਕਮਾਲ ਦੀ ਗੱਲ ਹੈ ਤਾਂ ਸ਼ਾਇਦ ਇੱਕੋ ਹੀ ਇੱਜੜ ਹੋਊਗਾ, ਇੱਕੋ ਹੀ ਭੇਡਾਂ ਦਾ ਉਹ ਸਮੂਹ ਜਿਹਨੂੰ ਕਿਸੇ ਨੇ ਹਿਪਨੋਟਾਈਜ਼ ਕੀਤਾ। ਅਤੇ ਉਸ ਤੋਂ ਬਾਅਦ ਤਾਂ ਫਿਰ ਅਸੀਂ ਆਪ ਹੀ ਇੱਕ ਦੂਸਰੇ ਨੂੰ ਕਰਦੇ ਹਾਂ, ਅਸੀਂ ਆਪ ਹੀ ਹਿਪਨੋਟਾਈਜ਼ ਕਰਦੇ ਹਾਂ ਅੱਗੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ। ਉੱਥੇ ਤਾਂ ਫਿਰ ਸ਼ਾਇਦ ਵਾਰ ਵਾਰ ਕੋਈ ਹਿਪਨੋਟਾਈਜ਼ ਕਰਨ ਨਹੀਂ ਆਉਂਦਾ ਹੋਊਗਾ। ਸੋ ਬਹੁਤੇ ਇਸ ਤਰੀਕੇ ਦੇ ਨਾਲ ਵੀ ਵੇਖਦੇ ਨੇ ਕਿ ਇੱਕ ਸਮੂਹ ਨੂੰ ਸਿਰਫ ਹਿਪਨੋਟਾਈਜ਼ ਕੀਤਾ ਗਿਆ, ਸਮੋਹਿਤ ਕੀਤਾ ਗਿਆ, ਅਤੇ ਉਸ ਤੋਂ ਬਾਅਦ ਫਿਰ ਅੱਗੇ ਤੋਂ ਅੱਗੇ ਉਹ ਮਾਨਤਾਵਾਂ ਕਿੱਦਾਂ ਚੱਲਦੀਆਂ ਰਹਿੰਦੀਆਂ ਨੇ, ਲੀਹ ਤੋਂ ਹਟ ਕੇ ਵੱਖਰਾ ਕੋਈ ਸੋਚਣਾ ਹੀ ਨਹੀਂ ਚਾਹੁੰਦਾ। ਸੋ ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਅੱਜ ਦੀ ਕਹਾਣੀ ਗੁਰਜੀਤ ਦੇ ਵੱਲੋਂ ਲਿਖੀ ਗਈ ਸੀ ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ.com।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ। ਸ਼ਤਰੁਗ ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
5: ਹਾਂਜੀ ਰੇਡੀਓ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16 quicksignage.com.au।

0: वाह वाह वाह जग्गी प्रा, पूरा समा बन दिते यार, टू गुड ब्रो, टू गुड।
1: अच्छा तुम एक रैप स्टाइल च सॉन्ग
0: है,
1: रैप स्टाइल च सॉन्ग।
0: हाँ रैप ही है।
1: हाँ
0: बहुत बढ़िया, देख लो तीन वखरे वखरे फेज आए गाने के अंदर। हाँ। ना पहले थोड़ा आर एन बी, फिर बाद चो ने बीट चकती, फिर बाद चो ठा करके बीट सुटे डगजम डगजम डगजम।
1: जग्गी प्रा ने आप ही कंपोज किया
0: यार। देखो गल ही है कि कुछ करना तो आप ही उठना पैना, सही क्या नहीं।
1: ते मिक्स मास्टर कीता डैनियल ने,
0: डैनियल भरा,
1: डैनियल
0: ओ डैनियल भरा जिंदा वसदा रह, इधर ही सोने सोने गाने तू मिक्स ते मास्टर करता रह। ते आज दा शो मिक्स एंड मास्टर करने लिए आ गए हैं जी असी। मैं हाँ कृष्णा, मेरे नाल बलकीरत, तुसी सुन रहे हो रेडियो हांजी 1674 AM ते बॉयज मीट अप दा नवा एपिसोड। क्या बात है, क्या बात है। ये सफर जो असि शुरू किया सी बॉयज मीट अप दा,
1: ओह माय गॉड, प्लीज मैनु ये सफर बारे ना दसो, कोई अगली गल।
0: तो सफर जी है जो भी, बस यही है, यही कहना सी थोनू, दैट्स इट, थैंक यू, ऑल गुड,
1: थैंक्स। होपफुली एवरीथिंग इज फाइन। तो ये ना कहना होना भी सफर शुरू किया ते हाले तक चल रहा वा।
0: हां
1: थैंक गॉड
0: सफर चल रहा है। अच्छा ये सफर
1: ना हाले तक चल,
0: हां थैंक गॉड है तक सफर चल रहा है। उम्मीद करते हैं, हां असि उम्मीद करते हैं तुसी भी इस सफर दा बहुत ज्यादा लुत्फ उठा रहे होंगे। एंड सफर हिंदी पंजाबी वाला सफर हो, इंग्लिश वाला एस यू एफ एफ ई आर वाला सफर ना हो रहा होवे थोनू। उम्मीद करते हैं थोड़ा दिन शाम जदों भी तुसी ये सुन रहे हो बहुत वधिया निकल रहा होएगा। आई एम टोल्ड कि आपां यूजुअली ए ड्यूरिंग द वीकेंड प्ले करदे हां, सो भाई वीकेंड थोड़ा जिधर आवे निकल रहा, कैमो कैम निकले, घेंट निकले। तो जे तुसी वीक वीकडे ते सुन रहे हो तो फिर आन वाला वीकेंड थोड़ा बहुत वधिया निकले, कैमो कैम निकले, सही कि नहीं भाई।
1: इदा ही निकलना भी चाहिए यार, क्यों ना निकले।
0: यस
1: सारी दिहाड़ी मेहनत करते रही,
0: पागल हो गए हैं कर कर मेहनत, कोई कोई वैल्यू नहीं पै रही। तेन खुश करना बड़ा औखा भरा,
1: वेखण भी चाहिए
0: तू भी रब ही है मेरा भी। होर सुनाओ किधर चल रहा थोड़ा हफ्ता, किधर
1: रहा। मैं तुम्हें ये दसदा रहना वा भी दुनिया इदां दी आ।
0: हाँ
1: समझ जो गल,
0: यू आर
1: तुम दूजे पासे ना लेके जाया करो, थोड़ा वाइडली सोचा करो मेरा।
0: नहीं नहीं ठीक है जी, बिल्कुल ओशो साहब बहुत बहुत धन्यवाद थोड़ा।
1: जल्दी ओशो, पता
0: जल्दी ओशो शोशो
1: नहीं
0: शोशो,
1: इतनी नाइस नहीं लगना।
0: अच्छा नाइस नहीं लगना,
1: नहीं
0: नो शो,
1: नो शो ठीक,
0: नो शो इन परथ ऑफ करण औजला, थोड़ा लोगों को पता लग गया होगा।
1: इन्ना दो गोंदा नु नहीं होया
0: जिन्ना परथ वाला ना
1: मरे, इन्ना नु इत्थे बैठे एवें दुख होई जांदा।
0: देखो मेनू बुरा लगा जो भी है
1: तानू यार।
0: बाकी वे सितंबर शुरू हो गया, हैप्पी सितंबर। काफी लोग क्योंकि चलो आप ऑस्ट्रेलिया
1: सितंबर शुरू हो गया पर जीजा हले तक तानू आडियां गस्तालियां सुनियां
0: विंटर आर्क शुरू हो गई है ऑस्ट्रेलिया के अंदर। चलो असि वक्त ही अड्ड है ना सारी दुनिया तो, कि इतने गर्मी होंगी है पर बाकी सारी दुनिया च विंटर होंगी है। सो कहते कि सितंबर तो दिसंबर चार महीने ना विंटर आर्क होंगी है, तुसी अपनी लाइफ चेंज करो।
1: अच्छा जी,
0: सवेरे 3:30 उठ जाओ, सारे काम सवेर के 10 तक मुका दो, डिनर अपना दोपहर के 12 तक खत्म कर दो,
1: ओके फिर है
0: 400 की बेंच प्रेस करो,
1: फिर
0: 40,000 स्टेप तुरो,
1: फिर
0: इधर तुम लाइफ अगे वधोगे।
1: अगे केड़े पासे रहे?
0: पता नहीं भरा, उन्होंने पूछना पैना। आई डोंट नो,
1: पासा नहीं दसे।
0: मैं तो जज्बाती नहीं दसूं कि देखो असि रहने ऑस्ट्रेलिया, स्प्रिंग आर्क होगी ना, स्प्रिंग शुरू हो गई, बाद समर आर्क है, अपर चिल करना, उन्हें चिल है, चार महीने चिल ठाई।
1: साड़ा ते है, उठो आराम ना 9-10
0: आए हाय हाय,
1: उठ के मजे ना ब्रेकफास्ट करो, ब्रेकफास्ट करके इधर उधर बाहर माड़ा मोटा वेखो वैदर किदां दा, एंजॉयमेंट करो अपनी, जे कोई काम हैगा ते 2-4 घंटे कर आओ, नहीं हैगा ते रिलैक्स करो।
0: नहीं हैगा तो लोकां ने फोन करया काम नहीं है।
1: दोपहरे फिर माड़ा मोटा इधर उधर कुछ खाओ, जे बाहरों जी कंडा ते कॉफी कॉफी पी आओ।
0: क्या बात है,
1: ਕਿਉਂਕਿ ਤੜਕੇ ਤੇ ਉੱਠੇ ਨੀ, ਕਾਫੀ ਦੁਪਹਿਰੇ ਪੀਣੀ ਪੈਣੀ ਆ, ਸ਼ਾਮ ਨੂੰ ਕੋਸ਼ਿਸ਼ ਕਰਦੇ ਆ ਕਿ ਇੱਧਰ ਉੱਧਰ ਵੇਖੀਏ ਕੁਛ ਹੋਰ, ਕੋਈ ਪੂਜਾ ਪੂਜਾ ਕੁਛ ਲੱਭ ਜੇ ਖਾਣ ਲਈ,
0: ਕੰਮ ਮਿਲੇ, ਕੰਮ ਨੀ ਕਰਨਾ ਫਿਰ
1: ਉਹ ਬਾਅਦ ਚ ਕਰੀਦਾ ਰਾਤ ਨੂੰ,
0: ਰਾਤ
1: ਨੂੰ 7-8 ਵਜੇ ਤੋਂ ਬਾਅਦ ਸੋਚੀਦਾ ਵੀ ਯਾਰ ਅੱਜ ਸਾਰੀ ਦਿਹਾੜੀ ਖਰਾਬ ਕੱਢਦੀ,
0: ਖਰਾਬ ਨੀ ਹੋ ਗਿਆ,
1: ਕੁਛ ਕਰ ਲਈਏ ਯਾਰ, ਪੈਸੇ ਵੀ ਚਾਹੀਦੇ ਆ, ਫਿਰ ਉਦੋਂ ਸੋਚੀਦਾ ਕਿ ਕੁਛ ਕਰ ਲਈਏ, 2-4 ਘੰਟੇ ਕਰ ਲਈ,
0: ਇਹ ਗੱਲ ਬਹੁਤ ਸਹੀ ਹੈ ਤੇਰੀ,
1: ਇਦਾਂ ਹੀ
0: ਐਬਸੋਲੂਟਲੀ ਰਾਈਟ ਬ੍ਰੋ, ਐਬਸੋਲੂਟਲੀ ਰਾਈਟ,
1: ਨਹੀਂ ਪਰ ਕਈ ਬਿਲਕੁਲ ਡਿਫਰੈਂਟ ਹੋਣਗੇ, ਪਰਸਨਲੀ ਨੀ ਲੈਣੀ,
0: ਇਹ ਗੱਲ ਤੇ ਹੈ ਵੀ ਹਰ ਆਪਣਾ ਆਪਣਾ, ਦੇਖੋ ਜੀ ਆਪਾਂ ਤਾਂ ਕਹਿਤਾ ਅਸੀਂ ਕਹਿ ਕੇ ਨਿਕਲ ਗਏ,
1: ਸਾਡੀ ਹੋ ਸਕਦਾ ਕਿ 7 ਦਿਨਾਂ ਦੇ ਵਿੱਚ ਕੋਈ 1-2 ਦਿਨ ਇੱਦਾਂ ਦੇ ਹੋਣ ਜਿਹੜੇ ਪ੍ਰੋਡਕਟਿਵ ਹੋਣ, ਪਰ ਉਹਨਾਂ ਤੋਂ ਇਲਾਵਾ ਜਿਹੜੇ 4-5 ਦਿਨ ਨੇ ਉਹ ਸਾਡੇ ਵੇਸਟ ਹੀ ਨੇ।
0: ਅੱਛਾ ਵੈਸੇ ਨਾ ਇੱਕ ਮੈਂ ਉਦਾਂ ਇੱਕ ਮਿਥ ਹੈ ਬਹੁਤ ਤਗੜੀ ਜੋ ਹੌਲੀ ਹੌਲੀ ਉਹੀ ਨਾ ਹਿਊਮਨ ਸਾਈਕੋਲੋਜੀ ਹਰ ਵਕਤ ਇਵੋਲਵ ਕਰਦੀ ਪਈ ਹੈ ਹੌਲੀ ਹੌਲੀ, ਹੈ ਨਾ,
1: ਕੀ
0: ਸੋ ਉਹਦੇ ਅੰਦਰ ਇਹ ਵੀ ਚੀਜ਼ ਆ ਜਾਂਦੀ ਹੈ ਕਿ ਇੱਕ ਮਿਥ ਸੀਗੀ ਕਿ ਬੰਦਾ ਕੰਮ ਕਰੇ ਹਾਰਡ ਵਰਕ, ਪੈਸਾ ਹਾਰਡ ਵਰਕ ਨਾਲ ਆਉਂਦਾ ਡੋਲ, ਹੈ ਨਾ, ਹੁਣ ਗੋਰਿਆਂ ਤੱਕ ਤੇ ਚੀਜ਼ ਪਹੁੰਚ ਗਈ ਸੀ, ਹੁਣ ਸਾਡੇ ਤੱਕ ਵੀ ਪਹੁੰਚ ਗਿਆ, ਜ਼ਰੂਰੀ ਵੀ ਸੀ ਕਿ ਸਮਾਰਟ ਵਰਕ,
1: ਹਾਂ ਇਹ ਤਾਂ ਯਾਰ ਬਿਲਕੁਲ
0: ਸਮਾਰਟ ਵਰਕ, ਕਿ ਬੇਸਿਕਲੀ ਤੁਸੀਂ ਲਾਈਫ ਦੇ ਅੰਦਰ ਕੁਛ ਗਿਣਤੀ ਚੁਣਤੀ ਰਹੀ ਤੁਹਾਡੇ ਕੋਲ ਓਪਰਚੁਨਿਟੀਜ਼ ਹੁੰਦੀਆਂ ਜਿਹਦੇ ਅੰਦਰ ਤੁਸੀਂ ਬਹੁਤ ਜ਼ਿਆਦਾ ਸਕਸੀਡ ਕਰ ਸਕਦੇ ਹੋ, ਜਾਂ ਫਿਰ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡਾ ਖੁਦ ਦਾ ਜੇ ਕੋਈ ਕੰਮ ਹੈ ਤੇ ਉਹਦੇ ਅੰਦਰ ਵੀ ਤੁਸੀਂ ਦਿਨ ਦੇ ਅੰਦਰ ਜੇ ਤੁਸੀਂ 8 ਘੰਟੇ ਕਿਤੇ ਬੈਠੋ 8 ਘੰਟੇ ਪ੍ਰੋਡਕਟੀਵਿਟੀ ਨਹੀਂ ਦਿੰਦੇ, ਪਰ ਹਾਂ ਉਹ 8 ਘੰਟੇ ਇੱਕ ਨੇਮ ਬਣਿਆ, ਤੁਸੀਂ ਉੱਥੇ ਬੈਠੇ ਹੋ ਉਹਦੇ ਅੰਦਰ ਤੁਸੀਂ ਕੁਛ 80-90 ਮਿੰਟ ਇੱਦਾਂ ਦਾ ਕੰਮ ਕਰ ਲੈਂਦੇ ਹੋ ਕਿ ਜੇ ਤੁਹਾਡਾ ਕੋਈ ਬੌਸ ਹੈ ਤਾਂ ਉਹ ਕਹਿੰਦਾ ਬਈ ਤੂੰ ਅੱਜ ਕੱਲ ਦੁਬਾਰਾ ਹੀ ਤੂੰ ਕੰਮ ਠੀਕ ਕਰ ਰਿਹਾ, ਹੈ ਨਾ, ਜਾਂ ਫਿਰ ਜੇ ਤੁਹਾਡਾ ਖੁਦ ਦਾ ਕੰਮ ਹੈ ਤਾਂ ਤੁਹਾਡਾ ਗੱਲਾ ਇੰਨਾ ਕੁ ਭਰ ਜਾਂਦਾ ਹੈ ਕਿ ਤੁਸੀਂ ਅਗਲੇ ਦਿਨ ਦੁਬਾਰਾ ਕੰਮ ਕਰ ਸਕਦੇ ਹੋ। ਪ੍ਰੋਡਕਟੀਵਿਟੀ ਜਿਹੜੀ ਆ ਉਹ ਘੰਟੇ 1.5 ਘੰਟੇ ਦੀ ਆਦਮੀ ਦੀ,
1: ਵੇਖੋ ਕਿ ਜਦੋਂ ਤੁਸੀਂ ਗੱਲ ਕੀਤੀ ਸਮਾਰਟ ਵਰਕ ਦੀ ਕਿੰਨਾ ਜ਼ਿਆਦਾ ਫੇਰ ਬਦਲ ਹੋ ਗਿਆ, ਹਾਲੇ ਥੋੜ੍ਹੇ ਸਾਲ ਪਿੱਛੇ ਚਲ ਜਾਓ ਅਤੇ ਸਾਨੂੰ ਵੀ ਇਹੋ ਸੀ ਵੀ ਜਿਹੜਾ ਕੰਮ ਕਰਨ ਡੇ ਆ ਉਹਨੂੰ ਸਿਰਫ ਆਪਾਂ ਕਰੀ ਜਾਣਾ ਕਰੀ ਜਾਣਾ ਅਤੇ ਉਹੀ ਸਾਡਾ ਹਾਰਡ ਵਰਕ ਹੈ ਅਤੇ ਉੱਥੋਂ ਹੀ ਸਾਨੂੰ ਪੈਸੇ ਆਉਣੇ, ਪਰ ਇੱਦਾਂ ਦਾ ਵੀਰ ਕੁਛ ਨਹੀਂ ਆ।
0: ਐਬਸੋਲੂਟਲੀ ਰਾਈਟ,
1: ਸਾਨੂੰ ਪਹਿਲਾਂ ਜੇ ਹੱਥ ਨਾਲ ਕਰਨਾ ਵੀ ਆ ਤੇ ਪਹਿਲਾਂ ਦਿਮਾਗ ਨਾਲ ਸੋਚਣਾ ਪੈਣਾ ਕਿ ਕਰਨਾ ਕੀ ਆ, ਕੋਈ ਫਾਇਦਾ ਹੈਗਾ ਇਹ ਕਰਨ ਦਾ ਕਿ ਨਹੀਂ, ਐਵੇਂ ਜ਼ੋਰ ਲਈ ਜਾਓ ਸਾਰੀ ਦਿਹਾੜੀ ਤੇ ਨਿਕਲ ਪਾਉਣ ਨੂੰ ਕੁਛ ਨਾ ਹੋਵੇ ਵਿੱਚੋਂ ਤੇ ਉਹ ਵੀ ਨੁਕਸਾਨ ਆ।
0: ਐਬਸੋਲੂਟਲੀ
1: ਇਹ ਤੇ ਸਾਰਾ ਚੇਂਜ ਹੋ ਗਿਆ ਵੀਰ, ਹੁਣ ਜੇ ਮੈਂ ਕਹਾਂ ਨਾ ਵੀ ਮੈਂ ਬੜਾ ਹਾਰਡ ਵਰਕਿੰਗ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਮੈਂ ਬੜਾ ਮੰਨ ਲਓ ਬਹੁਤ ਕੰਮ ਕਰ ਲੂੰਗਾ, ਮੈਨੂੰ ਪਹਿਲਾਂ ਵੀਰ ਸਮਾਰਟ ਹੋਣਾ ਪੈਣਾ।
0: ਐਬਸੋਲੂਟ
1: ਜੇ ਮੈਂ ਸਮਾਰਟ ਆ ਹਾਂ ਉਹਦੇ ਟੋਪ ਆਫ ਮੈਂ ਹਾਰਡ ਵਰਕ ਵੀ ਕਰ ਲੈਂਦਾ ਵਾ, ਮਤਲਬ ਮੈਂ ਹੱਥੀਂ ਕੰਮ ਕਰਕੇ ਵੀ ਖੁਸ਼ ਹਾਂ ਅਤੇ ਫਿਰ ਸੋਨੇ 'ਤੇ ਸੁਹਾਗਾ, ਪਰ ਇਹ ਨਹੀਂ ਕਿ ਮੈਂ ਹੱਥੀਂ ਕੰਮ ਕਰ ਸਕਦਾ ਜਾਂ ਮੈਂ ਹਾਰਡ ਵਰਕਿੰਗ ਹਾਂ ਅਤੇ ਮੇਰਾ ਕੁਛ ਬਣ ਜਾਊ ਜ਼ਿੰਦਗੀ ਦੇ ਵਿੱਚ, ਨਾ ਇਹ ਸਵਾਲ ਨਹੀਂ ਪੈਦਾ ਹੁੰਦਾ। ਮਤਲਬ ਅੱਜ ਦੇ ਟਾਈਮ 'ਚ ਜੇ ਨਹੀਂ ਤੁਸੀਂ ਕਰ ਸਕਦੇ ਸਮਾਰਟ ਵਰਕ ਤਾਂ ਯੂ ਵਿਲ ਬੀ ਬਿਹਾਇੰਡ ਮਾਈਟ।
0: ਹਾਂ ਇਹ ਗੱਲ ਸਹੀ ਹੈ, ਇਹਦੇ ਅੰਦਰ ਇੱਕ ਆਹ ਵੀ ਗੱਲ ਆ ਜਾਂਦੀ ਹੈ ਨਾ ਕਿ ਤੁਸੀਂ ਕਿਹੜੇ ਤੁਹਾਡਾ ਪਲੇਗਰਾਊਂਡ ਕੀ ਆ, ਜਿਸ ਗਰਾਊਂਡ 'ਚ ਤੁਸੀਂ ਖੇਡਦੇ ਪਏ ਹੋ, ਜੇ ਆਪਾਂ ਪੈਸਿਆਂ ਵੱਲੋਂ ਕਹਿ ਲਈਏ, ਆਪਣੇ ਕਿੱਤੇ ਵੱਲੋਂ ਕਹਿ ਲਈਏ, ਜਾਂ ਫਿਰ ਆਪਾਂ ਕਹਿ ਲਈਏ ਇੱਕ ਸੋਸ਼ੋ ਇਕਨੋਮਿਕ ਸਟਰਕਚਰ 'ਚੋਂ ਕਿ ਤੁਹਾਡੀ ਇੱਕ ਨੈਟਵਰਕਿੰਗ ਇੱਦਾਂ ਦੇ ਲੋਕਾਂ ਦੇ ਅੰਦਰ ਹੈ ਕਿ ਹੈ ਨਾ ਮਿਲਣਾ ਗਿਲਣਾ ਵੀ ਜ਼ਰੂਰੀ ਹੈ, ਆਲ ਦੈਟ, ਤੁਹਾਨੂੰ ਇਹ ਵੀ ਦੇਖਣਾ ਪੈਂਦਾ ਕਿ ਤੁਸੀਂ ਜਿਸ ਪਲੇਗਰਾਊਂਡ 'ਚ ਹੈਗੇ ਹੋ ਉੱਥੇ ਦੇ ਖਿਡਾਰੀ ਕੀ ਕਰਦੇ ਪਏ ਆ, ਹੈ ਨਾ। ਹੁਣ ਲੈਟ ਸਪੋਜ਼ ਆਪਾਂ ਕੰਮ ਇਸ ਤਰ੍ਹਾਂ ਦਾ ਕਰਦੇ ਪਏ ਹਾਂ, ਲੈਟ ਸਪੋਜ਼ ਵੀ ਆਰ ਨਰਸਿਸ, ਫਿਰ ਤਾਂ ਇਹ ਵਾਲੀ ਗੱਲ ਹੈ ਨਾ, ਨਹੀਂ ਉਹ ਤਾਂ ਹੈ ਕਿ ਫਿਰ ਜੇ ਤੁਸੀਂ ਹੈ ਨਾ 7-3 ਕਰਦੇ ਪਏ ਹੋ, 3-11 ਕਰਦੇ ਪਏ ਹੋ, ਵਟ ਐਵਰ ਟਾਈਮ ਯੂ ਆਰ ਡੂਇੰਗ, ਹੈ ਨਾ, ਅਤੇ ਉਹਦੇ ਅੰਦਰ ਤੁਹਾਨੂੰ ਪੂਰਾ ਮੁਸਤੈਦ ਰਹਿਣਾ ਪੈਂਦਾ, ਹੈ ਨਾ। ਸਿਕਿਉਰਿਟੀ ਕੋਈ ਬੰਦਾ ਕਰਦਾ ਪਿਆ, ਜੋਬ ਹੀ ਸਟੈਟਿਕ ਹੈ, ਤਾਂ 8 ਘੰਟਾ ਜੇ ਖਲੋਣਾ ਪੈਣਾ ਤਾਂ ਖਲੋਣਾ ਪੈਣਾ, ਹੈ ਨਾ। ਅਤੇ ਪਰ ਸਮਝੋ ਜੇ ਆਹ ਆਹ ਵਾਲੇ ਕੰਮ ਨਹੀਂ ਆ ਆਪਣੇ, ਪਰ ਆਪਣੇ ਕੰਮ ਇਸ ਤਰ੍ਹਾਂ ਦੇ ਜੋ ਇੱਕ ਯੂਜੁਅਲ ਆ, ਜਿਸ ਤਰ੍ਹਾਂ ਸਮਝੋ ਕੋਈ ਕੈਫੇ ਓਨਰ ਆ, ਹੁਣ ਕੈਫੇ ਓਨਰ ਦਾ ਕਿੰਨਾ ਜ਼ਿਆਦਾ ਟਾਈਮ ਬੈਕਐਂਡ 'ਤੇ ਕਿੰਨਾ ਨਿਕਲਦਾ ਹੋਏਗਾ, ਕੈਫੇ ਸਟਾਰਟ, ਮਤਲਬ ਜੇ ਸਮਝੋ ਤੁਹਾਡਾ ਕੈਫੇ ਸਵੇਰੇ 7 ਵਜੇ ਸਟਾਰਟ ਹੁੰਦਾ, ਤਾਂ ਉਹਦੀ ਉਸਦੀ ਤਿਆਰੀ ਸਵੇਰੇ, ਅਤੇ ਉਹ ਜਿਹੜੇ 3 ਵਜੇ ਜੇ ਉਹਨੇ ਵਧਾ ਦਿੱਤਾ, ਅਤੇ ਉਸ ਤੋਂ ਬਾਅਦ ਦੀ ਤਿਆਰੀ ਕਿ ਕੱਲ ਦੁਬਾਰਾ ਆਉਣਾ ਤੇ ਸਭ ਸਮੇਟਾ ਸਮੇਟੀ
1: ਪਹਿਲਾਂ ਕਲੀਨਿੰਗ ਵਗੈਰਾ ਸਾਰਾ ਜੇ ਦੱਸ ਦਈਏ ਥੋੜਾ ਖੁੱਲ ਕੇ, ਪੈਕੇਜਿੰਗ ਕਰਨੀ ਜਾਂ ਨੈਕਸਟ ਡੇਲੀ ਸਟਾਕ ਅਵੇਲੇਬਲ ਕਰਨਾ,
0: ਬੈਚ ਅਵੇਲੇਬਲ ਕਰਨੇ, ਸਮਝੋ ਪੇਸਟਰੀਜ਼ ਵਗੈਰਾ ਰੱਖਦੇ ਹੋ, ਕਰੋਸਾਂਟ ਵਗੈਰਾ ਰੱਖਦੇ ਹੋ, ਤਾਂ ਉਹਦਾ ਨਾ ਸਭ ਕੁਛ A-to-Z। ਸੋ ਉਹ ਹੈ ਕਿ ਹਾਂ ਕਿ ਤੁਸੀਂ ਕਿਸ ਪਲੇਗਰਾਊਂਡ 'ਚੋਂ, ਉਸ ਪਲੇਗਰਾਊਂਡ ਦੇ ਹਿਸਾਬ ਨਾਲ ਹੀ ਬੰਦੇ ਨੂੰ ਖੇਡਣਾ ਪੈਂਦਾ। ਪਰ ਹਾਂ ਇਹ ਗੱਲ ਹੈ ਕਿ ਫਿਜ਼ੀਕਲ ਟੋਲ, ਆਪਣੇ ਆਪ ਨੂੰ ਫਿਜ਼ੀਕਲੀ ਓਵਰ ਚੈਲੇਂਜ ਕਰਨਾ, ਆਪਣੇ ਆਪ ਨੂੰ ਮੈਂਟਲੀ ਓਵਰ ਚੈਲੇਂਜ ਕਰਨਾ, ਕਿ ਇਹ ਕਹਿ ਕੇ ਕਿ ਬਈ ਇਸ ਤਰ੍ਹਾਂ ਹੀ ਤੁਸੀਂ ਪੈਸਾ ਕਮਾਉਂਦੇ ਹੋ ਜਾਂ ਫਿਰ ਤੁਹਾਡੀ ਮਿਹਨਤ ਦੀ ਜਿਹੜੀ ਕਮਾਈ ਉਹ ਖੂਨ ਪਸੀਨੇ ਦੀ, ਕਿਉਂ ਖੂਨ ਤੇ ਪਸੀਨੇ ਨਾਲ ਹੀ ਆਉਣੀ, ਉਹ ਹੁਣ ਨਹੀਂ ਰਿਹਾ। ਇਹ ਮੈਂ ਇਸ ਕਰਕੇ ਪੁਆਇੰਟ ਜ਼ਿਆਦਾ ਰੱਖ ਰਿਹਾ ਕਿਉਂਕਿ ਹਜੇ ਵੀ ਸਾਡੇ ਕਲਚਰ ਦੇ ਅੰਦਰ, ਸਾਡੇ ਲੋਕਾਂ ਦੇ ਅੰਦਰ ਨਾ ਇਸ ਚੀਜ਼ ਤੋਂ ਰਿਲੇਟਡ ਨਾ ਹਲਕਾ ਜਿਹਾ ਗਿਲਟ ਆ, ਹੈ ਨਾ, ਇੱਕ ਹਲਕਾ ਜਿਹਾ ਗਿਲਟ ਆ ਜਾਂਦਾ ਕਿ ਯਾਰ ਇਸ ਨੂੰ ਇਹ ਵੀ ਕਹਿੰਦੇ ਆ, ਇਹਨੂੰ ਪਤਾ ਹੀ ਕਹਿੰਦੇ ਆ, ਇਹਨੂੰ ਕਹਿੰਦੇ ਇੰਪੋਸਚਰ ਸਿੰਡਰੋਮ।
2: ਓਕੇ,
0: ਇਟਸ ਅ ਵੈਰੀ ਬਿਗ ਡੀਲ। ਇਹ 'ਚ ਕੀ ਹੁੰਦਾ, ਇਹਦੇ 'ਚ ਹੁੰਦਾ ਕਿ ਸਮਝੋ ਤੁਸੀਂ ਕੋਈ ਇੱਦਾਂ ਦਾ ਕੰਮ ਕਰ ਰਹੇ ਹੋ ਜੋ ਤੁਹਾਨੂੰ ਲੱਗਦਾ ਕਿ ਯਾਰ ਮੈਨੂੰ ਕਿੱਦਾਂ ਮਿਲ ਗਿਆ ਹੈ ਕੰਮ, ਹੈ ਨਾ, ਜਾਂ ਫਿਰ ਤੁਸੀਂ ਇੱਦਾਂ ਦੀ ਕਮਾਈ ਕਰਨੀ ਸ਼ੁਰੂ ਕਰਤੀ ਕਿ ਤੁਹਾਨੂੰ ਯਕੀਨ ਹੀ ਨਹੀਂ ਹੁੰਦਾ ਕਿ ਯਾਰ ਮੈਨੂੰ ਇਸ ਕੰਮ ਲਈ ਇੰਨੇ ਪੈਸੇ ਮਿਲਦੇ ਪਏ ਆ, ਜਾਂ ਮੇਰਾ ਬਿਜ਼ਨਸ ਇੰਨਾ ਚੱਲ ਪਿਆ, ਮੇਰਾ ਕੈਫੇ ਇੰਨਾ ਚੱਲ ਪਿਆ, ਮੈਨੂੰ ਤਾਂ ਨਹੀਂ ਲੱਗਦਾ ਕਿ ਇੰਨੀ ਘੈਂਟ ਕੌਫੀ ਬਣਾਉਂਦਾ ਮੈਂ, ਹੈ ਨਾ। ਉਹ ਓਬਵੀਅਸ ਜੀ ਗੱਲ ਹੈ, ਤੁਹਾਡੇ ਇੱਕ ਐਕਸਪੈਕਟਰ ਹੁੰਦਾ ਜਿਹਨੂੰ ਆਪਾਂ ਲੱਕ ਕਹਿ ਦਿੰਦੇ ਹਾਂ, ਐਨਰਜੀ ਕਹਿ ਦਿੰਦੇ ਹਾਂ, ਔਰਾ ਕਹਿ ਦਿੰਦੇ, ਵੋਟ ਐਵਰ, ਹੈ ਨਾ, ਯੂ ਵਾਂਟ ਟੂ ਗਿਵ ਦੈਟ ਟਰਮ। ਪਰ ਉਹ ਇੱਕ ਐਕਸਪੈਕਟਰ ਤੋਂ ਅਲਾਇਦਾ ਹੋਰ ਬਹੁਤ ਚੀਜ਼ਾਂ ਹੁੰਦੀਆਂ ਤੁਹਾਡੇ ਕੰਮ ਤੋਂ ਰਿਲੇਟਡ, ਤੁਹਾਡੇ ਜੋਬ ਤੋਂ ਰਿਲੇਟਡ, ਜੋ ਉਸ ਬੈਟਰਮੈਂਟ ਦੇ ਅੰਦਰ ਡਾਇਰੈਕਟਲੀ ਅਤੇ ਇਨਡਾਇਰੈਕਟਲੀ ਆਪਣੀ ਕੰਟਰੀਬਿਊਸ਼ਨ ਪਾਉਂਦੀ ਆ। ਪਰ ਇੰਪੋਸਟਰ ਸਿੰਡਰੋਮ ਦੇ ਅੰਦਰ ਬੰਦੇ ਨੂੰ ਹੁੰਦਾ, ਬੰਦਾ ਯਕੀਨ ਨਹੀਂ ਕਰਦਾ ਅਤੇ ਬੰਦਾ ਨਾ ਇਸ ਚੀਜ਼ ਤੋਂ ਨਾ ਫਿਰ ਗਿਲਟੀ ਫੀਲ ਕਰਦਾ ਰਹਿੰਦਾ ਕਿ ਯਾਰ ਜਿਹੜਾ ਮੈਂ ਪੈਸਾ ਕਮਾ ਰਿਹਾ ਜਾਂ ਜਿਹੜੀ ਇੱਜ਼ਤ ਮੈਨੂੰ ਮਿਲਦੀ ਹੈ, ਸ਼ੋਹਰਤ ਮਿਲਦੀ ਪਈ ਹੈ, ਮੈਂ ਸ਼ਾਇਦ ਡਿਜ਼ਰਵ ਨਹੀਂ ਕਰਦਾ, ਕਿਉਂਕਿ ਦੁਨੀਆਂ ਦੇ ਅੰਦਰ ਕਿਤੇ ਨਾ ਕਿਤੇ ਕੋਈ ਨਾ ਕੋਈ ਮੇਰੇ ਤੋਂ ਬੈਟਰ ਬੰਦਾ ਬੈਠਾ ਜਿਹਦੇ ਕੋਲ ਸ਼ਾਇਦ ਉਹ ਵਾਲੀ ਓਪਰਚੁਨਿਟੀਜ਼ ਨਹੀਂ ਹੈਗੀਆਂ, ਜਾਂ ਫਿਰ ਉਹਦਾ ਹੀ ਕਿਸਮਤ ਇਸ ਤਰ੍ਹਾਂ ਦੀ, ਜਾਂ ਫਿਰ ਉਹਦਾ ਜਿਸ ਸਟਰਕਚਰ 'ਚ ਉਹ ਰਹਿੰਦਾ ਉੱਥੇ ਇਸ ਹਿਸਾਬ ਦੀ ਤਰੱਕੀ ਨਹੀਂ ਹੈ। ਸੋ ਬੰਦਾ ਕਈ ਵਾਰੀ ਆਪਣੇ ਆਪ ਨੂੰ ਉੱਥੇ ਵੀ ਬਹੁਤ ਜ਼ਿਆਦਾ ਗਿਲਟੀ ਫੀਲ ਕਰਕੇ ਨਾ ਡਾਊਨ ਫੀਲ ਕਰਨਾ ਸ਼ੁਰੂ ਕਰਦਾ,
2: ਕਿਉਂਕਿ ਉਹਨੂੰ ਸ਼ਾਇਦ ਲੱਗਣ ਲੱਗ ਪੈਂਦਾ ਵੀ ਯਾਰ ਮੇਰੇ ਵਾਸ ਦੀ ਨਹੀਂ ਗੱਲ ਹੈਗੀ, ਜਾਂ ਮੇਰੇ ਤੋਂ ਇਹ ਨਹੀਂ ਹੋਣਾ,
0: ਹਾਂ
2: ਬਣਿਆ ਨਹੀਂ ਇਹ ਚੀਜ਼ ਲਈ, ਲੈਟ ਡਾਊਨ ਹੋ ਜਾਂਦਾ।
0: ਹਾਂ, ਬੰਦਾ ਬਿਨਾਂ ਗੱਲੋਂ ਲੈਟ ਡਾਊਨ ਹੋ ਜਾਂਦਾ, ਐਂਡ ਉਹ ਫਿਰ ਪਰਫੋਰਮੈਂਸ ਆਉਂਦੀ ਹੈ ਤੁਹਾਡੀ।
2: ਪਰ ਤੁਹਾਨੂੰ ਪਤਾ ਕ੍ਰਿਸ਼ਨਾ ਜੀ,
0: ਯੋ ਬ੍ਰੋ,
2: ਆਸਟ੍ਰੇਲੀਆ ਦੀ ਹੀ ਜੇ ਆਪਾਂ ਗੱਲ ਕਰ ਲਈਏ, ਇੰਨੀ ਸੋਹਣੀ ਧਰਤੀ ਦੇ ਆਪਾਂ ਰਹਿੰਦੇ ਹਾਂ, ਮੈਲਬਰਨ ਸ਼ਹਿਰ ਦੇ ਵਿੱਚ,
0: ਬਿਊਟੀਫੁਲ
2: ਸੈਂਟ ਆਲਬਨ ਸਵਰਬ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ, ਪਰ ਗੱਲ ਤੁਹਾਨੂੰ ਪਤਾ ਕਿ ਆਪਾਂ ਨਿੱਕੀ ਨਹੀਂ ਕਰਦੇ, ਆਪਾਂ ਕਰਦੇ ਕੰਟਰੀ ਵਾਈਡ।
0: ਹਾਂਜੀ ਹਾਂਜੀ,
2: ਕੰਟਰੀ ਵਾਈਡ ਹੀ ਵੇਖੀ ਆਸਟ੍ਰੇਲੀਆ ABS।
0: ਜੀ ਜੀ ਜੀ,
2: ਅਤੇ ਕਹਿੰਦੇ ਨੇ ਕਿ ਪਿਛਲੇ ਸਾਲਾਂ ਤੋਂ ਜੇ ਗੱਲ ਕਰੀਏ, ਹੁਣ ਪਿਛਲੇ ਕੋਈ 4-5 ਸਾਲਾਂ ਤੋਂ ਜੇ ਵੇਖੀਏ,
0: ਤੇ
2: ਉਹਦੇ ਵਿੱਚੋਂ ਹੁਣ ਤੱਕ ਪਹਿਲਾਂ ਐਵਰੇਜ ਕੰਮ ਜਿਹੜਾ ਸੀਗਾ ਉਹ ਕਹਿੰਦੇ ਕਿ 35 ਘੰਟੇ ਇੱਕ ਬੰਦਾ ਕਰਦਾ ਸੀ।
0: ਓਕੇ,
2: ਦੇ 2023-24 ਤੱਕ ਦੀ ਗੱਲ ਕਰੀਏ, ਉਸ ਤੋਂ ਬਾਅਦ ਥੋੜ੍ਹਾ ਜਿਹਾ ਇਨਕਰੀਜ਼ ਆਇਆ, ਕੰਮ ਘੰਟੇ ਵਧੇ ਆ। ਮੇ ਬੀ ਦ ਰੀਜ਼ਨ ਕਿ ਕੋਵਿਡ ਤੋਂ ਬਾਅਦ ਚਲੋ ਕਿ ਉਦੋਂ ਔਨਲਾਈਨ ਕਰਨ ਲੱਗ ਗਏ ਸੀ, ਫਿਰ ਬਾਅਦ 'ਚ ਉੱਥੇ ਗਏ, ਹੈ ਨਾ, ਕੁਝ ਵੀ ਰੀਜ਼ਨ ਹੋ ਸਕਦੇ ਆ, ਜਾਂ ਇਕੋਨੋਮੀ ਇੱਧਰ ਉੱਧਰ ਹੋਈ ਆ ਅਤੇ ਲੋਕਾਂ ਨੂੰ ਕੰਮ ਜ਼ਿਆਦਾ ਕਰਨਾ ਪੈਣ ਡਿਆ, ਮਹਿੰਗਾਈ ਵੱਧ ਗਈ, ਤੇਲ ਦੀਆਂ ਕੀਮਤਾਂ ਵੱਧ ਗਈਆਂ, ਉਹਦੇ ਦਰਮਿਆਨ ਲੜਾਈਆਂ ਲੱਗ ਗਈਆਂ, ਹੈ ਨਾ, ਕਾਫੀ ਕੁਛ ਹੋਇਆ, ਜਿਹਦੇ ਕਰਕੇ ਕਹਿੰਦੇ ਨੇ ਕਿ ਥੋੜ੍ਹਾ ਜਿਹਾ ਉਹਦੇ ਵਿੱਚ ਵਾਧਾ ਹੋਇਆ ਕਿ ਜਿਹੜੇ 35 ਸੀ ਉਹ 40 ਹੋ ਗਏ ਨੇ ਐਵਰੇਜ ਬੰਦੇ ਦੇ।
0: ਅੱਛਾ,
2: ABS ਦੇ ਡਾਟੇ ਦੇ ਹਿਸਾਬ ਨਾਲ ਗੱਲ ਕਰਦੇ ਹਾਂ, ਤਰਕ ਦੇ ਹਿਸਾਬ ਨਾਲ, ਤੁਹਾਨੂੰ ਪਤਾ ਆਪਾਂ, ਅਤੇ ਉਹਦੇ ਲਈ ਉਹ ਕਹਿੰਦੇ ਨੇ ਕਿ ਜ਼ਿਆਦਾ ਘੰਟੇ ਤਾਂ ਵੱਧ ਗਏ ਆ ਹਰ ਇੱਕ ਬੰਦੇ ਦੇ, ਪਰ ਨਾਲ ਹੀ ਵੇਖੀਏ ਤਾਂ ਪ੍ਰੋਡਕਟੀਵਿਟੀ ਜਿਹੜੀ ਸੀ ਉਹ ਘੱਟ ਗਈ ਆ।
0: ਓਕੇ,
2: ਹਾਂ, 35 ਘੰਟੇ ਕੰਮ ਕਰਕੇ ਜਿੰਨੀ ਪ੍ਰੋਡਕਟੀਵਿਟੀ ਸੀਗੀ ਉੱਤੋਂ 6% ਪ੍ਰੋਡਕਟੀਵਿਟੀ ਘੱਟ ਗਈ ਆ, ਯਾਨੀ ਕਿ ਘੰਟੇ ਦੇ 5 ਵੱਧ ਗਏ ਆ ਪ੍ਰਤੀ ਬੰਦਾ, ਅਤੇ ਫਿਰ ਪ੍ਰੋਡਕਟੀਵਿਟੀ ਕਿੱਦਾਂ ਘੱਟ ਸਕਦੀ ਆ? ਉਹ ਇੱਦਾਂ ਘੱਟ ਗਈ ਆ ਜੀ, ਕਿਉਂਕਿ ਬੰਦੇ ਜਿਹੜੇ ਸੀਗੇ ਉਹ ਸਿਰਫ ਇੱਕ ਆਵਰ ਹੀ ਵਧਾ ਦਿੱਤੇ ਗਏ, ਨੰਬਰਸ ਵੱਧ ਗਏ। ਜਿੱਦਾਂ ਮੰਨ ਲਓ ਮੇਰੀ ਜਿਹੜੀ ਸ਼ਿਫਟ 6 ਘੰਟੇ ਦੀ ਸੀ ਉਹ 8 ਘੰਟੇ ਦੀ ਹੋ ਗਈ, 7 ਘੰਟੇ ਦੀ ਹੋ ਗਈ, ਪਰ ਉਹ ਜਿਹੜਾ 1-1.5 ਘੰਟਾ ਵਧਿਆ ਵਾ ਉਹਦੇ ਵਿੱਚ ਮੈਂ ਕੁਛ ਪ੍ਰੋਡਕਟਿਵ ਨਹੀਂ ਕਰਕੇ ਦੇ ਪਾ ਰਿਹਾ। ਸਿੱਧਾ ਸਿੱਧਾ ਜਿਹਾ ਉਹਦੇ ਵਿੱਚ ਇਹੀ ਆ ਕਿ ਮੈਂ, ਹੋ ਸਕਦਾ ਉੱਥੇ ਫਿਜ਼ੀਕਲੀ ਵੇਖਣ ਨੂੰ ਮੈਂ ਬਹੁਤ ਹਾਰਡਵਰਕ ਕਰਨ ਡਿਆ, ਡੱਬੇ ਇੱਧਰ ਚੁੱਕ ਕੇ ਰੱਖਤਾ ਜੀ, ਇਹਨੂੰ ਉੱਧਰ ਕਰਤਾ ਜੀ, ਹੱਥ ਮਾਰੀ ਜਾਣ ਡਿਆ ਕੰਪਿਊਟਰ 'ਤੇ, ਪਰ ਐਕਚੁਅਲ ਦੇ ਵਿੱਚ ਹੋ ਸਕਦਾ ਕਿ ਸਮਾਰਟਨੈਸ ਨਾਲ ਨਹੀਂ ਕਰ ਰਿਹਾ ਮੈਂ।
0: ਯੈਸ,
2: ਕਿਉਂਕਿ ਪ੍ਰੋਡਕਟੀਵਿਟੀ, ਹਾਂ, ਮੈਂ ਇਹ ਨਹੀਂ ਕਹਿੰਦਾ ਕਿ ਟੋਟਲੀ ਤੁਹਾਡੇ ਫਿਜ਼ੀਕਲ ਦੇ ਉੱਤੇ ਬੇਸ ਆ, ਪਰ ਕਿਤੇ ਨਾ ਕਿਤੇ ਇਨਕਲੂਡ ਹੋਊਗੀ, ਚਲੋ ਤੁਹਾਡੀ ਫਿਜ਼ੀਕਲ ਪ੍ਰੈਜੈਂਸ ਜਾਂ ਤੁਹਾਡੇ ਹੱਥ ਪੈਰ ਮਾਰਨੇ ਜਿਹਨੂੰ ਆਪਾਂ ਕਹਿ ਦਿੰਦੇ ਹਾਰਡਵਰਕ ਕਹਿ ਲਓ, ਪਰ ਸਮਾਰਟਨੈਸ ਦੇ ਵਿੱਚ ਮੈਨੂੰ ਲੱਗਦਾ ਜ਼ਿਆਦਾ ਯੋਗਦਾਨ ਆ ਉਹ ਪ੍ਰੋਡਕਟੀਵਿਟੀ ਦੇ ਵਿੱਚ, ਅਤੇ ਉਹ ਘਟੀ ਆ, ਇਹਦਾ ਮਤਲਬ ਵੀ ਸਮਾਰਟਨੈਸ ਨਾਲ ਆਪਾਂ ਨਹੀਂ ਉੱਥੇ ਕੰਮ ਕਰ ਰਹੇ।
0: ਦੈਟ ਇਜ਼ ਸੋ ਰਾਈਟ,
2: ਘੰਟੇ ਵੱਧ ਗਏ ਅਤੇ ਕੰਮ ਪ੍ਰੋਡਕਟੀਵਿਟੀ ਆਪਣੀ ਫਿਰ ਵੀ ਨਹੀਂ ਨਿਕਲ ਪਾ ਰਹੀ।
0: ਯਾਰ ਫਿਰ ਇਹ ਵੀ ਗੱਲ ਆ ਜਾਂਦੀ ਨਾ ਇਹਦੇ ਅੰਦਰ ਦੇ ਕਿ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ, ਲੈਟ ਸਪੋਜ਼ ਆਪਾਂ ਸਪੋਰਟਸ ਨੂੰ ਐਜ਼ ਐਨ ਐਗਜ਼ਾਮਪਲ ਲੈ ਲੈਂਦੇ
2: ਹਾਂ,
0: ਜੇ ਤੁਸੀਂ ਪਰਸੈਂਟੇਜ ਵਾਈਜ਼ ਵੇਖੋ ਤੇ ਸਚਿਨ ਤੇਂਦੁਲਕਰ ਨੇ ਕੁਛ ਤਕਰੀਬਨ 500-600 ਇਨਿੰਗਸ ਖੇਡੀਆਂ, ਹੈ ਨਾ। ਦੇਖਣ ਵਾਲਾ ਇਹ ਵੀ ਕਹਿ ਸਕਦਾ ਕਿ 500 ਇਨਿੰਗਸ ਦੇ ਅੰਦਰ ਬੀਇੰਗ ਓਪਨਿੰਗ ਬੈਟਸਮੈਨ ਉਹ ਬੰਦੇ ਨੇ ਸੈਂਚਰੀ ਨਹੀਂ ਮਾਰੀ। 100 ਸੈਂਚਰੀਆਂ ਤਾਂ ਮਾਰੀਆਂ ਨਾ ਪਰ ਉਹਨੇ, ਆਪਾਂ ਦੂਜੇ ਪਾਸੇ ਮੈਸੀ ਜਾਂ ਰੋਨਾਲਡੋ ਦੀ ਗੱਲ ਕਰ ਲਈਏ, 90 ਮਿੰਟ ਦਾ ਮੈਚ ਹੁੰਦਾ, ਚਲੋ ਉਹਦੇ ਅੰਦਰ ਤੁਸੀਂ ਓਵਰ ਟਾਈਮ ਜਿਹੜਾ ਹੁੰਦਾ ਐਕਸਟਰਾ ਟਾਈਮ ਜਾਂ ਵਾੜ ਲਓ, 100 ਕੁ ਮਿੰਟ ਦਾ ਮੈਚ ਹੁੰਦਾ, ਇਹ ਖਿਡਾਰੀਆਂ ਕੋਲ 100 ਮਿੰਟ ਮਗਰ 40 ਮਿੰਟ ਥੋੜ੍ਹਾ ਨਾ ਬਹੁਤ ਹੁੰਦੀ ਆ, ਕੁੱਲ ਮਿਲਾ ਕੇ 3.5 ਪੰਜ ਮਿੰਟ, ਚਲੋ 7 ਕੁ ਮਿੰਟ ਮੈਚ ਦੇ ਅੰਦਰ ਬਾਲ ਆਉਂਦੀ ਹੋਊਗੀ, ਇਹਨਾਂ ਦੇ ਪੈਰ ਨੂੰ ਛੂੰਦੀ ਹੋਊਗੀ। ਗੱਲ ਇਹ ਹੈ,
1: ਉਹ ਵੀ ਡਿਪੈਂਡ ਕਰਦਾ ਤੁਸੀਂ ਕਿੱਥੇ ਖੇਡ ਰਹੇ
0: ਹੋ, ਕਿਸ ਹਿਸਾਬ ਨਾਲ ਖੇਡਦੇ ਪਏ ਹੋ, ਹੈ ਨਾ। ਅਤੇ ਬਟ ਰਿਜ਼ਲਟਸ ਆਰ ਡਿਫਰੈਂਟ। ਰੋਜਰ ਫੈਡਰਰ, ਵਨ ਆਫ ਦਾ ਗ੍ਰੇਟੈਸਟ ਆਫ ਆਲ ਟਾਈਮ ਟੈਨਿਸ ਦੇ ਅੰਦਰ, ਉਹਦੀ ਇੱਕ ਬਹੁਤ ਪਿਆਰੀ ਸਪੀਚ ਹੈ, ਜੇ ਜਦੋਂ ਤੁਸੀਂ ਇਹ ਸੁਣੋ ਅਤੇ ਤੁਹਾਨੂੰ ਜੇ ਅੱਜ ਮਜ਼ਾ ਆਇਆ ਹੋਵੇ, ਤੁਸੀਂ ਉਸ ਸਪੀਚ ਵੱਲ ਵੀ ਜ਼ਰੂਰ ਜਾਣਾ। ਉਹ ਸਪੀਚ ਦੇ ਅੰਦਰ ਨਾ ਉਹ ਗੱਲ ਕਰਦਾ 54% ਮੈਂਟੈਲਿਟੀ ਕਰਕੇ ਨਾਮ ਹੈ, ਉਹ ਕਹਿੰਦਾ ਮੈਂ ਆਪਣੀ ਲਾਈਫ ਦੇ ਅੰਦਰ ਨਾ ਆਪਣੇ ਜਿੰਨੇ ਵੀ ਟੈਨਿਸ ਮੈਚਸ ਖੇਡੇ ਆ, ਐਂਡ ਉਹ ਬੰਦੇ ਨੇ 20 ਗ੍ਰੈਂਡ ਸਲੈਮ ਜਿੱਤੇ ਨੇ, ਇਟਸ ਅ ਹਿਊਜ ਥਿੰਕ। ਜਦ ਤੱਕ ਉਹ ਖੇਡਿਆ ਉਹਦੇ ਬਰਾਬਰ ਦਾ ਕੋਈ ਨਹੀਂ ਸੀ। ਕਹਿੰਦਾ ਮੈਂ ਸਿਰਫ 54% ਪੁਆਇੰਟ ਜਿੱਤੇ ਆਪਣੀ ਲਾਈਫ 'ਚ, 46% ਪੁਆਇੰਟ ਹਾਰਿਆ ਮੈਂ, ਪਰ ਉਹ ਜਿਹੜੇ 54% ਮੈਂ ਪੁਆਇੰਟ ਜਦੋਂ ਜਦੋਂ ਜਿੱਤੇ ਆ, ਉਹ ਬਹੁਤ ਜ਼ਿਆਦਾ ਮੇਜਰ ਸੀਗੇ ਉਸ ਮੈਚਸ ਦੇ ਮੋੜ 'ਚ ਜਿਨ੍ਹਾਂ ਨੇ ਮੈਨੂੰ ਇੰਨੇ ਸਾਰੇ ਮੈਚਸ ਜਿਤਾਏ। ਕਿ ਅਲਟੀਮੇਟ ਪੁਆਇੰਟ ਇਹ ਹੈ, ਕਿਉਂਕਿ ਆਪਾਂ ਸਪੋਰਟਸ ਨੂੰ ਇਸ ਕਰਕੇ ਐਗਜ਼ਾਮਪਲ ਲੈ ਲੈਂਦੇ ਕਿ ਸਪੋਰਟਸ ਦੇ ਅੰਦਰ ਸਬਜੈਕਟਿਵਿਟੀ ਬਹੁਤ ਹੀ ਨਹੀਂ ਹੁੰਦੀ, ਹੈ ਨਾ, ਓਬਜੈਕਟਿਵਿਟੀ ਹੈ। ਹੁਣ ਜੇ ਕਿਸੇ ਟੀਮ ਨੇ 350 ਮਾਰਿਆ, ਅਗਲੀ ਨੇ ਜੇ 351 ਮਾਰਤਾ, ਗੱਲ ਖਤਮ। ਤੁਸੀਂ ਇਹ ਨਹੀਂ ਕਹਿ ਸਕਦੇ 350 ਵਾਲਾ ਤਾਂ ਬਹੁਤ ਵਧੀਆ ਖੇਡਿਆ, ਹਾਰ ਗਏ, ਯੂ ਕਾਂਟ ਹੈਲਪ ਇਟ। ਸਪੋਰਟਸ ਨੂੰ ਇਸੇ ਕਰਕੇ ਆਪਾਂ ਇੱਧਰ ਐਗਜ਼ਾਮਪਲ 'ਚ ਲੈਂਦੇ ਕਿ ਜਸਟ ਟੂ ਸ਼ੋ ਕਿ ਜੋ ਪ੍ਰੋਡਕਟਿਵਿਟੀ ਨਾ ਬੰਦੇ ਦੀ, ਉਹ ਉਹਦੇ ਕੁੱਲ ਮਿਲਾ ਕੇ ਜੋ ਟਾਈਮ ਆਪਣੇ ਦਿੰਦਾ ਪਿਆ ਆਪਣੇ ਕੰਮ ਨੂੰ, ਐਂਡ ਕੰਮ ਨੂੰ ਮੈਂ ਇਹੀ ਨਹੀਂ, ਚਲੋ ਜੋ ਇੱਕ ਤਾਂ ਕਿੱਤਾ ਹੁੰਦਾ, ਇੱਕ ਹੋਰ ਕੰਮ ਹੁੰਦਾ ਨਾ, ਤੁਹਾਡੀ ਫੈਮਿਲੀ ਲਾਈਫ ਹੈ, ਹੈ ਨਾ, ਮੇ ਬੀ ਯੂ ਗੋ ਟੂ ਜਿਮ, ਹੈ ਨਾ, ਤੁਹਾਨੂੰ ਜਿਮ ਕਰਨ ਦਾ ਸ਼ੌਕ ਹੈ, ਤੁਹਾਡੀ ਕੋਈ ਹੋਬੀ ਹੈ ਗਾਣੇ ਗਾਉਣ ਦਾ, ਗਿਟਾਰ ਸਿੱਖ ਰਹੇ ਹੋ, ਵਟ ਐਵਰ ਯੋਰ, ਹੈ ਨਾ, ਆਪਣਾ ਤੁਹਾਡਾ ਹੈ ਨਾ ਹੋ ਸਕਦਾ, ਰੁਚੀ ਹੋ ਸਕਦੀ, ਹੋਬੀ ਹੋ ਸਕਦੀ, ਹੈ ਨਾ, ਉਹਦੇ ਅੰਦਰ ਤੁਸੀਂ ਪ੍ਰੋਡਕਟਿਵ ਨਾ ਕੁਛ ਮਿੰਟਾਂ ਲਈ ਹੁੰਦੇ ਹੋ ਜਾਂ ਕੁਛ ਘੰਟਿਆਂ ਲਈ ਹੁੰਦੇ ਹੋ, ਬਟ ਇੱਕ ਮੀਡੀਓਕਰ ਅਤੇ ਇੱਕ ਐਕਸੀਲੈਂਟ, ਇਹ ਵਾਲੀ ਬੰਦਿਆਂ ਦੇ ਅੰਦਰ ਨਾ ਉਸ ਚੀਜ਼ ਨੂੰ ਲੈ ਕੇ ਇੱਕੋ ਹੀ ਫਰਕ ਹੁੰਦਾ ਕਿ ਉਹ ਜਿਹੜੇ ਉਹ 20-25 ਮਿੰਟ ਦਾ ਫੋਕਸ ਹੁੰਦਾ ਨਾ ਉਹਦਾ, ਉਹ ਬਹੁਤ ਇੰਟੈਂਸਿਟੀ ਵਾਲਾ ਹੁੰਦਾ, ਉਹਦੀ ਇੰਟੈਂਸਿਟੀ ਬਹੁਤ ਹਾਈ ਹੁੰਦੀ ਹੈ,
1: ਇੱਦਾਂ ਹੀ ਆ, ਹੈ ਨਾ, ਕਿਉਂਕਿ ਪੀਕ ਕਹਿ ਸਕਦੇ ਹੋ ਪੀਕ ਤੇ। ਹੁਣ ਤੁਸੀਂ ਵਧੀਆ ਐਗਜ਼ਾਮਪਲ ਦਿੱਤੀ ਸਪੋਰਟਸ ਦੀ, ਕਿਉਂਕਿ ਜੇ ਆਪਾਂ ਸਪੋਰਟਸ ਵਾਲੀ ਵੇਖ ਲਈਏ, ਕ੍ਰਿਕਟ ਦੀ ਐਗਜ਼ਾਮਪਲ ਲੈ ਲਓ ਕਿ ਇੱਕ ਜਾਂ ਜੇ ਪਹਿਲੇ ਬੈਟਸਮੈਨ ਦੀ ਗੱਲ ਕਰੀਏ ਜਾਂ ਗਰਾਊਂਡਾਂ, ਆਪਾਂ ਨੂੰ ਪਤਾ ਹੀ ਆ ਵੀ ਦੂਰ ਦੂਰ ਲੌਂਗ ਔਨ ਲੌਂਗ ਆਫ ਏਡੀ ਏਡੀ ਲੰਮੀਆਂ ਅਜੇ ਦੀਆਂ ਨੇ, ਸਟਰੇਟ ਮੰਨ ਲਓ ਵੀ ਬਾਉਂਡਰੀਜ਼ ਵੱਡੀਆਂ ਨੇ। ਹੁਣ ਉਹਦੇ ਵਿੱਚ ਕੀ ਹੈ ਕਿ ਜਿਹੜੇ ਨਵੇਂ ਬੈਟਸਮੈਨ ਹੀ ਮੈਂ ਕਹੂੰਗਾ ਕਿ ਜਿਹੜੇ ਹੁਣ ਆਏ ਨੇ, ਉਹਨਾਂ ਦਾ ਤੁਸੀਂ ਵੇਖਿਆ ਹੋਊਗਾ ਸ਼ਾਰਟ ਸਿਲੈਕਸ਼ਨ ਜਿਹੜੀ ਕਿ ਉਹ ਬੈਕ ਸਾਈਡ 'ਤੇ ਖੇਡਦੇ ਨੇ, ਜਿੱਦਾਂ ਮੰਨ ਲਓ ਕੀਪਰ ਦੇ ਲਾਗੋ ਕੱਢਤੀ, ਹੈ ਨਾ, ਚੌਕਾ ਮਾਰਤਾ, ਜਾਂ ਪਿੱਛੇ ਨੂੰ ਸ਼ਾਰਟ ਖੇਡੇ,
0: ਪੈਡਲ ਸਵੀਪ
1: ਜਿਹਨੂੰ ਕਹਿ ਦਿੰਦੇ ਹਾਂ, ਉਹਦੇ 'ਚ ਇਹ ਹੈ ਕਿ ਸਮਾਰਟ ਵਰਕ ਹੋ ਗਿਆ ਉਹ, ਕਿ ਤੁਸੀਂ ਸ਼ਾਰਟ ਮਾਰਨਾ ਟੈਕਨੀਕ ਆ, ਪਰ ਉਹਨੂੰ ਯੂਜ਼ ਕਿੱਦਾਂ ਕਰਨਾ ਵਾ ਸਮਾਰਟਲੀ, ਕਿ ਨਾ ਜ਼ਿਆਦਾ ਜ਼ੋਰ ਵੀ ਨਾ ਲਾਉਣਾ ਪਵੇ ਅਤੇ ਟਾਈਮਿੰਗ ਵੀ ਥੋੜ੍ਹੀ ਬਹੁਤੀ ਉੱਤੇ ਥੱਲੇ ਹੋ ਜਾਵੇ ਅਤੇ ਉਹ ਚੱਲ ਜਾਂਦੀ ਹੈ, ਕਿਉਂਕਿ ਉਹਦੇ ਲਾਗੇ ਬਾਉਂਡਰੀ ਵੀ ਬਹੁਤ ਜ਼ਿਆਦਾ ਨੇੜੇ ਆ, ਅਤੇ ਜਿਹੜਾ ਫੀਲਡਰ ਆ ਉਹ ਵੀ ਉੱਥੇ ਘੱਟ ਚਾਂਸ ਹੁੰਦੇ ਜਾਂ ਉੱਥੇ ਜ਼ਿਆਦਾਤਰ ਨਹੀਂ ਹੁੰਦਾ, ਕਿਉਂਕਿ ਮਿਨੀਮਮ ਚਾਂਸ ਕਿ ਕੋਈ ਪਿੱਛੇ ਮਾਰੂ, ਹੈ ਨਾ,
0: ਐਬਸੋਲੂਟਲੀ ਰਾਈਟ।
1: ਪਰ ਉਹਦੇ ਵਿੱਚ ਤੁਸੀਂ ਇਹ ਵੇਖੋ ਕਿ ਕਜਾ ਮੈਂ ਉੱਥੇ ਖਲੋਤੇ ਸਿੱਧਾ ਟਰਾਈ ਕਰਦੇ ਰਹਿਣਾ ਵੀ ਕਿਹੜੇ ਵੇਲੇ ਲੌਗ ਆਫ ਪਾਰ ਕਰੂਗੀ ਅਤੇ ਫਿਰ ਮੇਰਾ ਛੱਕਾ ਜਾ ਕੇ ਵੱਜੂਗਾ ਅਤੇ ਕਿਹੜੇ ਵੇਲੇ ਮੈਂ ਹੌਲੀ ਜਿਹੀ ਪਿੱਛੇ ਨੂੰ ਛੱਕਾ ਮਾਰ ਦੇਣਾ, ਮਤਲਬ ਉਹ ਇੱਕ ਨਿੱਕੀ ਜਿਹੀ ਚੀਜ਼ ਹੈ। ਹੁਣ ਤੁਸੀਂ ਵੇਖਿਓ ਰਿਸ਼ਭ ਪੰਤ ਕਿੰਨਾ ਜ਼ਿਆਦਾ ਸਮਾਰਟਲੀ ਖੇਡਦਾ, ਸੂਰਿਆ ਕੁਮਾਰ ਯਾਦਵ ਸਮਾਰਟਲੀ ਖੇਡਦਾ ਵਾ ਪਿੱਛੇ ਨੂੰ, ਕਈ ਕਈ ਵਾਰ ਆ ਵੀ ਆਪਣੇ ਅਭਿਸ਼ੇਕ ਹੁਣੀ
0: ਬਹੁਤ ਸੋਹਣਾ ਖੇਡਦੇ,
1: ਉਸ ਟੈਕਨੀਕ ਯੂਜ਼ ਕਰਦੇ ਨੇ,
0: ਏਬੀ ਡਿਵੀਲੀਅਰਸ
1: ਕੀ ਲਾ ਲਓ, ਹਾਂ, ਏਬੀ ਡਿਵੀਲੀਅਰਸ ਇਜ਼ ਵਨ ਆਫ ਦਾ ਬੈਸਟ, ਜਿਹਨੂੰ 360 ਡਿਗਰੀ ਪਲੇਅਰ ਕਿਹਾ ਜਾਂਦਾ ਸੀ ਕਿ ਗਰਾਊਂਡ ਦੇ ਵਿੱਚ ਕਿਸੇ ਵੀ ਕੋਨੇ ਤੇ ਮਾਰਨੀ ਆ ਤੇ ਹੀ ਕੈਨ ਡੂ ਇਟ, ਉਹ ਵੀ ਇੱਕ ਸਮਾਰਟ ਸੀਗਾ ਕਿ ਜਿੱਧਰ ਨੂੰ ਲੱਗ ਜਿੱਧਰ ਨਹੀਂ ਫਿਲਡਰ ਹੈਗਾ ਹੌਲੀ ਜਿਹੀ ਪਿੱਛੇ ਨੂੰ ਮਾਰਤੀ,
0: 31-32 ਬਾਲਾਂ 'ਚ ਸੈਂਚਰੀ ਮਾਰੀ ਹੋਈ ਉਹਨੇ, ਫਾਸਟੈਸਟ ਸੈਂਚਰੀ ODI ਕ੍ਰਿਕਟ ਦੀ ਦੇਖਣ ਵਾਲੀ ਇਨਿੰਗ ਆ, ਹੈ ਨਾ। ਮੈਂ ਨਾ ਏਬੀ ਡਿਵੀਲੀਅਰਸ ਦੀ ਪੂਰੀ ਜੀਵਨੀ ਪੜ੍ਹੀ ਆ, ਅਤੇ ਨਾ ਉਹ ਕੁਛ 450 ਪੰਨੇ ਦੀ ਜੇ ਕਿਤਾਬ ਹੈ ਨਾ, ਉਹਦੇ ਅੰਦਰ ਉਹਨੇ ਨਾ 250 ਤੋਂ 300 ਪੰਨੇ ਨਾ ਉਹਨੇ ਬਸ ਇਹ ਦੱਸਿਆ ਕਿ ਉਹਦੇ ਅੰਦਰ ਗ੍ਰੈਟੀਟਿਊਡ ਕਿਉਂ ਹੈ ਇੰਨਾ ਜ਼ਿਆਦਾ, ਉਹ ਗ੍ਰੇਟਫੁਲ ਬਹੁਤ ਹੈ ਚੀਜ਼ਾਂ ਨੂੰ ਲੈ ਕੇ, ਐਂਡ ਇੱਕ ਉਹਦੀ ਜਿਹੜੀ ਜਿਸ ਚੀਜ਼ ਕਰਕੇ ਉਹ ਬਿਲਕੁਲ

0: ਪਿੱਛੇ ਨੂੰ ਟੱਪਾ ਲੈਂਦੇ ਪਈ ਤਾਂ ਪਿਛਲਾ ਪੈਰ ਪਿੱਛੇ ਕਰੋ, ਬੈਕ ਫੁੱਟ ਤੇ ਮਾਰੋ, ਅੱਗੇ ਨੂੰ ਮਾਰੀ ਤਾਂ ਅਗਲਾ ਪੈਰ ਅੱਗੇ ਕਰੋ, ਫਰੰਟ ਫੁੱਟ ਤੇ ਡਰਾਈਵ ਕਰੋ। ਐਬਸੋਲੂਟ ਰਾਈਟ, ਇੱਦਾਂ ਹੀ ਨਾ। ਕਹਿੰਦਾ ਮੈਂ ਸ਼ੁਰੂਆਤੀ ਕਰੀਅਰ ਚ ਨਾ ਇਹ ਚੀਜ਼ਾਂ ਕਰਦਾ ਰਿਹਾ ਐਂਡ ਆਈ ਵਾਜ਼ ਗੁੱਡ, ਤਾਂ ਇੰਟਰਨੈਸ਼ਨਲ ਚ ਆ ਗਿਆ ਮੈਂ, ਹਨਾ। ਪਰ ਮੈਨੂੰ ਨਾ, ਮੈਨੂੰ ਜੋ ਮੇਰੇ ਅੰਦਰ ਕੀੜਾ ਸੀ ਨਾ ਕਿ ਯਾਰ ਕੁਛ ਅਲੱਗ ਕਰਕੇ ਦਿਖਾਣਾ, ਕਹਿੰਦਾ ਮੈਂ ਉਹ ਚੀਜ਼ ਹੀ ਹਟਾ ਤੀ। ਕਹਿੰਦਾ ਹੁਣ ਜਦੋਂ ਵੀ ਬੋਲਰ ਆਉਂਦਾ ਨਾ ਮੇਰੇ ਅੱਗੇ ਤਾਂ ਹੀ ਉਹ ਸਾਰੇ ਸ਼ਾਟ ਮਾਰ ਪਾਇਆ। ਕਹਿੰਦਾ ਜਦੋਂ ਬੋਲਰ ਬੋਲਿੰਗ ਕਰਨ ਆ ਰਿਹਾ ਨਾ ਉਹਨੇ ਰਨ ਅਪ ਨਹੀਂ ਲਿੱਤਾ, ਮੈਂ ਮੰਨ ਲਿਆ ਆਪਣੇ ਮਾਇੰਡ ਦੇ ਅੰਦਰ ਕਿ ਮੈਂ ਲੈਗ ਤੇ ਹੀ ਮਾਰਨਾ ਸ਼ਾਟ, ਬਾਲ ਜਿੱਥੇ ਮਰਜ਼ੀ ਆਏ, ਕਹਿੰਦਾ ਮੈਂ ਲੈਗ ਤੇ ਹੀ ਮਾਰਨਾ। ਦੈਟ ਇਜ਼ ਵਾਈ ਉਹ ਕਦੀ ਮਤਲਬ ਉਹ ਵਾਈਡ ਵਾਲੇ ਪਾਸੇ ਵੀ ਚੱਲ ਜਾਂਦਾ ਸੀ ਕਿਉਂਕਿ ਮਾਇੰਡ ਆ। ਹੁਣ ਉਹ ਬੰਦਾ ਚੇਜ਼ ਕਰ ਰਿਹਾ ਬਾਲ ਨੂੰ ਕਿ ਮੈਂ ਤੈਨੂੰ ਇੱਧਰ ਨੂੰ ਮਾਰਨਾ। ਫਿਰ ਕਹਿੰਦਾ ਮੈਂ ਆਪਣੀ ਕਲਾਈ ਤੇ ਇੰਨਾ ਜ਼ਿਆਦਾ ਕੰਮ ਕੀਤਾ, ਆਪਣੀ ਹੈਂਡ ਤੇ ਆਈ ਕੋਆਰਡੀਨੇਸ਼ਨ ਤੇ ਇੰਨਾ ਕੰਮ ਕੀਤਾ, ਪਾਵਰ ਹਿਟਿੰਗ ਤੇ ਇੰਨਾ ਕੰਮ ਕੀਤਾ ਕਿ ਹੁਣ ਜੇ ਮੈਨੂੰ ਪਤਾ ਕਿ ਮੈਂ ਲੈਗ ਤੇ ਮਾਰਨਾ ਤੇ ਮੈਂ ਇੱਥੋਂ ਨਹੀਂ ਮਾਤ ਖਾ ਸਕਦਾ ਕਿ ਉੱਥੇ ਪੰਜ ਫੀਲਡਰ ਖੜੇ ਸੀਗੇ। ਫਿਰ ਮੈਂ ਖੇਡਣਾ ਇਸ ਹਿਸਾਬ ਨਾਲ ਹੈ ਕਿ ਮੇਰੀ 65-70 meters ਪਾਰ ਜਾਣੀ ਚਾਹੀਦੀ ਬਾਲ,
1: ਫੀਲਡਰ ਦਾ ਪਤਾ ਨਾ ਲੱਗੇ।
0: ਹਾਂ ਕਿ ਫੀਲਡਰ ਦਾ ਤਾਂ ਰੋਲ ਹੀ ਨਹੀਂ ਨਾ ਕੋਈ, ਫੀਲਡਰ ਹੈ 6 feet ਦਾ, ਹੱਥ ਮਿਲਾ ਕੇ ਹੋ ਜਾਏਗਾ 7 feet ਦਾ। ਮੇਰੀ ਹਾਈਟ 10 feet ਉੱਪਰ ਹੋਣੀ ਚਾਹੀਦੀ ਹੈ ਐਂਡ 65 meters ਪਲੱਸ ਜਾਣਾ ਚਾਹੀਦਾ। ਐਂਡ ਦੈਟ ਗਾਏ ਮੇਡ ਵਟ 18,000-19,000 ਇੰਟਰਨੈਸ਼ਨਲ ਰਨਸ ਕਿਊਮੂਲੇਟਿਵਲੀ। ਅੱਛਾ ਉਹੀ ਬੰਦਾ ਜਿਹੜਾ ਜਦੋਂ ਟੈਸਟ ਮੈਚ ਖੇਡਣ ਆਉਂਦਾ ਇੰਡੀਆ ਤੇ ਉਹ 300 balls 'ਚ 4 runs ਮਾਰਦਾ ਕਿਉਂਕਿ ਉਹ ਤਦ ਕਰਨਾ ਚਾਹੁੰਦਾ ਪਿਆ, ਹਨਾ, ਮੈਚ ਡਰਾਅ ਕਰਨ ਦੀ ਕੋਸ਼ਿਸ਼ ਹੈ। ਬਟ ਉਹਦੇ ਅੰਦਰ ਵੀ ਸ਼ੈਲੀ ਉਹੀ ਹੈ ਕਿ ਮਾਇੰਡ 'ਚ ਬਣਾ ਲਿਆ ਮੈਂ ਤਾਂ ਇੱਦਾਂ ਹੀ ਖੇਡੂੰਗਾ। ਸੋ ਸਮ ਟਾਈਮਸ, ਥੈਂਕਸ ਫੋਰ ਦਿਸ ਐਗਜ਼ਾਮਪਲ, ਨਾਈਸ ਬਲਕਿਰਤ। ਸਮ ਟਾਈਮਸ ਲਾਈਫ ਦੇ ਅੰਦਰ ਸਾਨੂੰ ਨਾ ਪਹਿਲੀ ਇੱਕ ਚੀਜ਼ ਨਜਿੱਠ ਲੈਣੀ ਚਾਹੀਦੀ ਆ ਕਿ ਇਹਨੂੰ ਤਾਂ ਮੈਂ ਇੱਦਾਂ ਹੀ ਕਰੂੰ।
1: ਸਹੀ ਆ, ਆਪਣੇ ਤਰੀਕੇ ਨਾਲ।
0: ਹਾਂ, ਚੀਜ਼ ਨੂੰ, ਚੀਜ਼ ਦਾ ਤਰੀਕਾ ਨਾ ਫੋਲੋ ਕਰੋ, ਆਪਣੇ ਤਰੀਕੇ ਦੇ ਨਾਲ ਚੀਜ਼ ਨੂੰ ਢਾਲੋ।
1: ਹਾਂ, ਤੇ ਸ਼ਾਇਦ ਇੱਕ ਗੱਲ ਦੱਸਾਂ, ਜੇ ਇਦਾਂ ਕਰਨ ਲੱਗੋ ਨਾ ਤੇ ਅਸਲੀ ਪ੍ਰੋਡਕਟੀਵਿਟੀ ਫੇਰ ਹੀ ਆਉਣੀ ਜੇ।
0: ਫੈਕਟ ਆ, ਫੈਕਟ ਆ, ਫੈਕਟ ਆ, ਐਬਸੋਲੂਟਲੀ ਰਾਈਟ।
1: ਤੁਸੀਂ ਕਿਸੇ ਦੀਆਂ ਪੈੜਾਂ ਤੇ ਤੁਰ ਸਕਦੇ ਹੋ, ਪਰ ਜੇ ਤੁਸੀਂ ਆਪਣਾ ਕੋਈ ਰਾਹ ਬਣਾਉਣਾ ਤੇ ਤੁਹਾਨੂੰ ਆਪਣੀਆਂ ਪੈੜਾਂ ਵੱਖਰੀਆਂ ਕਰਨੀਆਂ ਪੈਣੀਆਂ। ਜੇ ਤੁਸੀਂ ਉਹਦੇ ਮਗਰ ਮਗਰ ਤੁਰੋ ਤੇ ਇਹਦਾ ਮਤਲਬ ਕਿ ਤੁਸੀਂ ਉੱਥੇ ਹੀ ਪਹੁੰਚਣਾ ਜਿੱਥੇ ਉਹ ਪਹੁੰਚਿਆ। ਜੇ ਤੁਸੀਂ ਆਪਣਾ ਵੱਖਰਾ ਰਾਹ ਕਿਤੇ ਬਣਾਉਣਾ ਪਹੁੰਚਣ ਲਈ ਤੇ ਤੁਹਾਨੂੰ ਫਿਰ ਥੋੜ੍ਹਾ ਜਿਹਾ ਇੱਧਰ ਉੱਧਰ ਕਰਨਾ ਪੈਣਾ।
0: ਕਿਆ ਬਾਤ ਹੈ, ਮੇਰੇ ਖਿਆਲ ਨਾਲ ਨਾ ਸਾਡੀ ਗੱਲ ਨੂੰ ਨਾ ਹਾਮੀ ਪਤਾ ਹੋਰ ਕੌਣ ਭਰੇਗਾ,
1: ਕੋਈ ਸਿੰਗਰ ਹੀ ਭਰੂਗਾ।
0: ਸਾਡੀ ਬੜੀ ਜਾਣ ਪਛਾਣ ਆ ਜੀ, ਇਸ ਕਰਕੇ ਆਪਾਂ ਨਾ ਥੋੜ੍ਹਾ ਜਿਹਾ ਪਾਣੀ ਪੂਣੀ ਪੀ ਲਈਏ। ਜੇ ਤੁਹਾਨੂੰ ਗੱਲ ਹਜੇ ਵੀ ਨਹੀਂ ਸਮਝ ਆ ਰਹੀ ਨਾ, ਹਜਮ ਹੋ ਰਹੀ, ਤਾਂ ਫਿਰ ਮੈਨੂੰ ਲਾ ਕੇ
1: ਸਮਝਾਉਂਦੇ ਸਾਨੂੰ।
0: ਨਹੀਂ ਨਹੀਂ, ਤੁਹਾਨੂੰ ਆ ਬਾਈ ਜੀ ਸਮਝਾ ਦੇਣਗੇ, ਆਪਣੇ ਅਰਜਨ ਬਾਈ ਜੀ।
1: ਅਰਜਨ,
0: ਹਾਂ ਸੁਣੋ ਕੀ ਕਹਿੰਦੇ ਆ।

0: ਕਿੱਦਾਂ ਕੀ ਹਾਲ ਚਾਲ ਨੇ ਸਾਰਿਆਂ ਦੇ ਰੇਡੀਓ ਹਾਂਜੀ 1674 AM ਤੇ ਤੁਸੀਂ ਸੁਣ ਰਹੇ ਹੋ ਬੋਇਜ਼ ਮੀਟਅਪ ਦਾ ਵਧੀਆ ਜਿਹਾ ਘੈਂਟ ਜਿਹਾ ਐਪੀਸੋਡ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ ਉਰਫ ਬਨੀ। ਇਹ ਜਵਾਨੀ ਹੈ ਦਵਾਨੀ ਵਾਲਾ ਬਨੀ ਨਹੀਂ, ਜਿਹੜਾ ਉੱਡਣਾ ਚਾਹਤਾ ਹੈ, ਗਿਰਨਾ ਚਾਹਤਾ, ਬਸ ਰੁਕਣਾ ਨਹੀਂ ਚਾਹਤਾ।
1: ਨਹੀਂ ਰੁਕੇਂਗੇ, ਨਹੀਂ ਝੁਕੇਂਗੇ।
0: ਕਿਆ ਬਾਤ ਜੀ, ਉਹ ਮੇਰੇ ਫੈਜ਼
1: ਤਭੀ ਰੁਕੇਂਗੇ ਜਬ ਮੁਕੇਂਗੇ।
0: ਨਹੀਂ ਨਹੀਂ, ਸਾਨੂੰ ਰੋਕਣ ਵਾਲੇ ਬਹੁਤ ਨੇ।
1: ਬਾਰਿਸ਼ ਕਾ ਮੌਸਮ ਹੈ, ਹਮ ਬਾਹਰ ਨਹੀਂ ਸੁਕੇਂਗੇ।
2: ਭਰਾਵਾ ਸੱਚੀ ਮੀਂਹ ਪੈਣ ਡਿਆ।
0: ਅੱਛਾ ਵਾਹ, ਕਿਆ ਬਾਤ ਹੈ। ਹਾਂ ਅੱਜ ਮੈਂ ਸਗੋਂ ਸਵੇਰੇ ਕੀਤਾ ਸੀਗਾ ਵੈਦਰ, ਤਾਂ ਕਹਿੰਦੇ ਕਿ ਅੱਜ ਸਾਰੇ ਪਾਸੇ ਮੀਂਹ ਓ ਮੀਂਹ ਆ। ਪਰ ਹਾਂ ਬਈ, ਤੁਸੀਂ ਪਤਾ ਨਹੀਂ ਕਦੋਂ ਸੁਣ ਰਹੇ ਹੋ, ਇਹ ਨਾ ਸੋਚੋ ਕਿ ਬੇਵਕੂਫ ਆ।
2: ਹਾਂ,
0: ਕੀ ਮੀਂਹ ਦਾ ਵਕਤ ਹੀ ਰਹਿੰਦਾ।
2: ਹਾਂ, ਕੀਪ ਕਾਮ, ਸਟੇ ਹੈਪੀ।
0: ਵਾਹ,
2: ਇਫ ਦ ਵੈਦਰ ਇਜ਼ ਪ੍ਰੀ ਰੇਨ, ਗੈਟ ਅ ਕਾਫੀ ਐਂਡ ਹੈਵ ਅ ਕੁਕੀ ਵਿਦ ਦੈਟ। ਭਰਾਵਾ ਮੈਂ ਕਹਿਣ ਡਿਆ ਵਾਂ ਕਿ ਜੇ ਮੀਂਹ ਪੈਣ ਡਿਆ ਤੇ ਕਾਫੀ ਲਓ, ਬਿਸਕੁਟ ਖਾਓ ਨਾਲ,
0: ਠੀਕ ਆ।
2: ਤੁਹਾਨੂੰ ਪੰਜਾਬੀ ਹੀ ਦੱਸਣਾ ਪੈਂਦੀ ਹੈ।
0: ਨਹੀਂ, ਥੈਂਕ ਯੂ ਆਈਲੈਟਸ ਸਾਡਾ ਬੈਂਡ
2: ਵੇਖਿਆ। ਆਈਲੈਟਸ ਨੂੰ ਜਿੰਨਾ ਚਿਰ ਆਲਸ ਨੀ ਨਾ ਕਹੋਗੇ,
0: ਆਲਸ ਅੱਛਾ ਯਾਰ, ਸਹੀ ਗੱਲ ਹੈ,
2: ਕੁਛ ਨਹੀਂ ਬਣਦਾ।
0: ਸੱਚੀ ਗੱਲ ਆ, ਬੈਂਡ ਮੇਰੇ ਵਧੀਆ ਆਏ ਸੀਗੇ, ਪਰ ਆਈਲੈਟਸ ਹੀ ਕਹਿਣ ਹੁੰਦਾ, ਆਇਲਸ ਨਹੀਂ ਕਹਿਣ ਹੁੰਦਾ।
2: ਉਹ ਫਿਰ ਕਿਤੇ ਕੋਈ ਰੱਬ ਦਾ ਜੀ ਗਾੜੀ ਬੈਠਾ ਹੋਣਾ ਜਿਹਨੂੰ ਤਰਸ ਆ ਗਿਆ ਵਾ।
0: ਸਹੀ ਗੱਲ,
2: ਚੱਲ ਯਾਰ ਇਟਸ ਓਕੇ
0: ਯਾਰ। ਆਇਲਸ ਐਗਜ਼ਾਮ ਬੜਾ ਅਜੀਬ ਹੈ ਵੈਸੇ, ਬਹੁਤ ਵੀਅਰਡ ਨਹੀਂ ਆ? ਤੁਹਾਨੂੰ ਕਮਰੇ ਜਿਹੇ 'ਚ ਲੈ ਜਾਂਦੇ ਅਤੇ ਸਾਹਮਣੇ ਬੰਦਾ ਕੋਈ ਨਹੀਂ ਬੈਠਾ, ਮਤਲਬ ਜਦੋਂ ਮੈਂ ਕੀਤਾ ਸੀ ਅਤੇ ਸਾਹਮਣੇ ਕੰਪਿਊਟਰ 'ਚ ਪ੍ਰਧਾਨ ਜੀ ਬੈਠੇ ਪਏ ਆ।
2: ਉਹ ਫਿਰ ਵੀਰ ਤੁਸੀਂ ਪੀ ਟੀ ਕੀਤੀ ਆ?
0: ਨਹੀਂ, ਮੈਂ ਆਇਲਸ ਕੀਤਾ।
2: ਉਹ ਫਿਰ ਕੰਪਿਊਟਰ 'ਤੇ ਕਿਹੜੇ ਪ੍ਰਧਾਨ ਜੀ? ਉਹ ਤੁਸੀਂ
0: ਜਦੋਂ ਸਪੀਕਿੰਗ ਦਾ ਟੈਸਟ ਸੀਗਾ। ਹਾਂ, ਸਪੀਕਿੰਗ ਦਾ ਟੈਸਟ, ਹਾਂ ਸੋਰੀ ਸੋਰੀ, ਸਪੀਕਿੰਗ ਦਾ ਟੈਸਟ ਜਦੋਂ ਸੀਗਾ।
2: ਹਾਂ,
0: ਮੈਂ ਕਿਹਾ ਯਾਰ ਇਹ ਤਾਂ ਕਨੈਕਸ਼ਨ ਨਹੀਂ ਬਣਿਆ ਬੰਦੇ ਦੇ ਨਾਲ।
2: ਸਪੀਕਿੰਗ ਵੱਖਰੇ ਥਾਂ ਤੇ ਹੁੰਦੀ ਹੈ ਤੇ ਬਾਕੀ ਤਿੰਨ ਟੈਸਟ ਜਿਹੜੇ ਉਹ ਸੇਮ ਜਗ੍ਹਾ ਤੇ ਹੋ ਜਾਂਦੇ। ਜਦੋਂ ਉੱਥੇ ਪਹੁੰਚੇ ਹੋਟਲ ਦੇ ਵਿੱਚ ਹੀ, ਇੱਕ ਰਣਜੀਤ ਐਵਨਿਊ ਹੋਟਲ ਹੀ, ਇੱਕ ਉੱਥੇ ਬਾਹਰ ਆਪਾਂ ਲਾਈਨ ਬਣਾ ਕੇ ਨਾ, ਕੁਰਸੀਆਂ ਲੱਗੀਆਂ ਹੁੰਦੀਆਂ ਸੀ ਆਊਟਸਾਈਡ ਹੀ, ਤਾਂ ਉੱਥੇ ਲਾਈਨ ਬਣਾ ਕੇ ਬੈਠੇ ਕੋਈ 10-15 ਜਾਣੇ ਬੈਠੇ, ਜਿਨ੍ਹਾਂ ਦੀ ਉੱਦਣ ਸਪੀਕਿੰਗ ਸੀ ਵੱਖਰੇ ਵੱਖਰੇ ਸਲੋਟਸ ਦੇ ਹਿਸਾਬ ਨਾਲ। ਕਾਫੀ ਬੰਦੇ ਉੱਥੇ ਆਉਂਦੇ ਆ ਜਿਹੜੇ ਸਪੀਕਿੰਗ ਲੈਂਦੇ, ਘੱਟੋ ਘੱਟ 5-7 ਬੰਦੇ ਉੱਥੇ ਆਏ ਹੋਣੇ। ਉਹਨਾਂ ਦੇ ਵਿੱਚੋਂ ਕੀ ਕਿ ਇੱਕ ਨਾ ਬੜਾ, ਜਿੱਦਾਂ ਹੁਣ ਜੇ ਮੈਂ ਅੱਜ ਤਾਂ ਤੁਹਾਨੂੰ 7-8 ਸਾਲ ਪੁਰਾਣੀ ਗੱਲ ਦੱਸਣ ਡਿਆ ਕਿ ਉਦੋਂ ਸਾਊਥ ਇੰਡੀਅਨ ਜਿਹੜੇ ਸੀਗੇ ਉਹ, ਮਤਲਬ ਇੱਕ ਤਾਂ ਹੁੰਦਾ ਨਾ ਕਿ ਥੋੜ੍ਹਾ ਮਤਲਬ ਐਕਸਪੈਂਸਿਵ ਕਹਿੰਦੇ ਆ ਕਿ ਥੋੜਾ ਲਗਜ਼ਰੀ ਜਿਹਾ ਸਾਊਥ ਇੰਡੀਅਨ, ਕਿ ਜਿਹੜਾ ਐ ਬੜੀ ਟੋਰ ਸ਼ੋਰ ਲਾ ਕੇ, ਹਨਾ, ਵੀ ਐ ਗਲੇ 'ਚ ਸਮਾਨ ਪਾਇਆ ਵਾ, ਹੱਥ 'ਚ ਸਮਾਨ ਪਾਇਆ, ਵਾਲ ਵੂਲ ਜੇ ਸੈੱਟ ਕੀਤੇ, ਮਤਲਬ ਇੱਕ ਹੀਰੋ ਜੇ ਟਾਈਪ ਸਾਊਥ ਇੰਡੀਅਨ ਆਉਂਦਾ। ਉਹ ਗੱਡੀ 'ਚ ਉਤਰਦਾ ਬਿਲਕੁਲ ਦੇ ਬੂਹੇ ਦੇ ਸਾਹਮਣੇ ਮੇਨ ਦਰਵਾਜ਼ੇ 'ਤੇ, ਅਤੇ ਅਸੀਂ ਵੀ ਬੈਠੇ ਮੇਨ ਦਰਵਾਜ਼ੇ 'ਤੇ, ਕਿਉਂਕਿ ਵੈਸੇ ਜਾਂਦੇ ਰਹੀਦਾ ਸੀ, ਅਤੇ ਉਹਦਾ ਜਿਹੜਾ ਸਿਕਿਉਰਿਟੀ ਗਾਰਡ ਸੀ ਹੋਟਲ ਦਾ, ਉਹ ਆਪਣਾ ਵਾਕ ਵੀ, ਅਤੇ ਉਹ ਕਹਿੰਦਾ ਤੁਸੀਂ ਆਹ ਵਾਲੀਆਂ ਕੁਰਸੀਆਂ 'ਤੇ ਬਹੁ ਯਾਰ, ਅਤੇ ਉੱਥੇ ਮਤਲਬ ਮੈਂ ਇਕੱਲਾ ਨਹੀਂ ਗਿਆ, 7 ਜਣੇ ਅਸੀਂ ਮੇਰੀ ਸਪੀਕਿੰਗ ਦੇਣਗੇ। ਪੂਰੀ ਉੱਥੇ ਬਾਹਰ ਹੈ ਨਾ ਮਾਹੌਲ ਬਣਾਇਆ, ਅਤੇ ਬੈਠੇ ਉਹ ਆਇਆ, ਅਤੇ ਅਸੀਂ ਸਾਰੇ ਉਹਦੇ ਵੱਲ ਵੇਖ ਕੇ ਉੱਚੀ ਉੱਚੀ ਹੱਸਣ ਲੱਗ ਪਏ, ਵੀ ਹੈ ਨਾ ਪਰ ਹਾਸਾ ਨਿਕਲ ਗਿਆ ਸਾਡਾ ਸਾਰਿਆਂ ਦਾ। ਉੱਥੋਂ ਜੇ ਇਕੱਲਾ ਹੁੰਦਾ ਚੁੱਪ ਕਰਕੇ ਬੈਠਾ ਰਹਿੰਦਾ, ਜਦੋਂ 5-7 ਜਣੇ ਗਏ, ਇੱਕ ਨੇ ਵਿੱਚੋਂ ਕਹਿਤਾ ਵੀ ਆਹ ਵੇ ਓਏ ਕੌਣ ਆ, ਬਸ
0: ਫਿਰ
2: ਅੱਛਾ ਬੜਾ, ਉੱਥੇ ਮਤਲਬ 15 ਮਿੰਟ ਉਹਨੇ ਨਾ ਵੇਖਿਆ ਭੈੜੀ ਜੀ ਨਿਗਾਹ ਨਾਲ ਸਾਡੇ ਵੱਲ, ਤੇ ਅੰਦਰ ਚੱਲ ਗਿਆ। ਮੈਂ ਸੋਚਿਆ ਵੇਖੋ ਕਿੱਦਾਂ ਕਿੱਦਾਂ ਦੇ ਬੰਦੇ ਆਏ ਹਨਾ ਇੱਥੇ ਹੋਟਲ 'ਚ। ਅਸੀਂ ਅੰਦਰ ਗਏ, ਚਲੋ ਮੇਰੀ ਵਾਰੀ ਆ ਗਈ, ਆਵਾਜ਼ ਪੈ ਗਈ, ਉਹਨਾਂ ਨੇ ਫੋਨ ਫਾਨ ਜਿਹਾ ਮੇਰਾ ਰੱਖਿਆ ਵੀ ਆਹ ਚੀਜ਼ਾਂ ਹੈ ਨਾ, ਤੁਸੀਂ ਰੂਮ ਨੰਬਰ 12 ਚੋਂ ਚੱਲ ਜਾਓ, ਵੀ ਤੁਹਾਡੀ ਸਪੀਕਿੰਗ ਆ ਉੱਥੇ। ਉਹ ਵੇਟ ਕਰ ਰਿਹਾ, ਪਤਾ ਨਹੀਂ ਕੀ ਨਾਮ ਲਿਆ, ਮੈਂ ਤਾਂ ਨਾਮ ਵੀ ਨਹੀਂ ਸੁਣਿਆ ਚੰਗੀ ਤਰ੍ਹਾਂ, ਵੀ ਕੌਣ ਵੇਟ ਕਰਦੇ ਆ। ਆਪਣਾ ਤਾਂ ਮੋਟਿਵ ਹੀ ਬਸ ਜਾ ਕੇ 10 ਦੇਣਾ ਸਾਰਾ ਅੰਗਰੇਜ਼ੀ 'ਚ,
0: ਚਿੰਨ ਸਵਾਮੀ ਮੁੱਤੂ ਸਵਾਮੀ ਵੇਣੂ ਗੋਪਾਲ ਅਈਅਰ,
2: ਹਾਂ ਬੂਹਾ ਖੜਕਾਇਆ, ਇੱਦਾਂ ਦਾ ਕੁਛ ਦੱਸਿਆ ਹੈ ਨਾ, ਮੈਂ ਨਹੀਂ ਕੇਅਰ ਕੀਤੀ ਕੌਣ, ਮੈਂ ਬੂਹਾ ਖੜਕਾਇਆ। ਅਤੇ ਉਹਨਾਂ ਨੇ ਸਿਖਾਇਆ ਹੁੰਦਾ ਸੀਗਾ ਕਿ ਇੱਦਾਂ ਨਹੀਂ ਕਿ ਐਵੇਂ ਮੂੰਹ ਚੁੱਕ ਕੇ ਅੰਦਰ ਚਲ ਜਾਣਾ, ਯੂ ਹੈਵ ਟੂ ਵੇਟ ਅੰਟਿਲ ਦੇ ਅਕਨੋਲੇਜ ਯੂ ਐਂਡ ਦੇ ਆਸਕ ਫੋਰ ਯੂ ਟੂ ਕਮ ਇਨ।
0: ਓਏ, ਸਾਡੇ ਨਾਲ ਬੈਂਡ ਤੇ ਇੱਥੇ ਹੀ ਹੋ ਗਿਆ,
2: ਉੱਟ ਕੇ ਆਇਆ ਤੇ ਉਹਨੇ ਬੂਹਾ ਖੋਲਿਆ, ਤੇ ਭਰਾਵਾ ਬੂਹਾ ਖੋਲਿਆ, ਮੈਂ ਵੇਖਿਆ ਉਹਨੇ ਮੇਰੇ ਵੱਲ ਵੇਖਿਆ, ਉਹ ਵੀ ਬੰਦਾ ਹੀ ਮੈਂ ਤੇ ਸਮਝ ਗਿਆ ਉੱਤੇ
0: ਕਿ ਅੱਜ ਤਾਂ ਵੀ ਅੱਜ ਤਾਂ ਔਖਾ ਹੀ
2: ਮੈਂ ਮਿੱਤਰਾ ਰੈਡੀ ਹੋ ਜਾ ਨੈਕਸਟ ਸਪੀਕਿੰਗ ਆਹ ਵਾਲਾ ਤੇ ਗਿਆ ਮੈਂ ਬਾਪੂ ਨੂੰ ਕਹਿਣਾ ਪੈਣਾ ਵੀ ਨਹੀਂ ਚਲੋ ਹੈ ਨਾ ਉਹ ਚਲ ਓਹਨੇ ਓਹਦੇ ਬਾਰੇ ਕੋਈ ਗੱਲ ਨੀ ਕੀਤੀ ਵੀ ਤੁਸੀਂ ਮੇਰਾ ਮਜ਼ਾਕ ਉਡਾਇਆ ਜੇ ਵੋ ਓਹਨੇ ਆਪਣੀ ਸਪੀਕਿੰਗ ਓਹਨੇ ਕੀਤੀ ਹੈਨਾ ਮਗਰ ਕ੍ਰਿਕਟ ਖੇਡਣ ਦੇ ਨਿਆਣੇ ਥੱਲੇ ਗਰਾਉਂਡ ਚ ਮੈਨੂੰ ਤਾਂ ਤੈਨੂੰ ਕੀ ਵਧੀਆ ਲੱਗਦਾ ਮੈਂ ਬਸ ਦ ਸੇਮ ਥਿੰਗ ਵਿੱਚ ਦੇ ਆਰ ਡੂਇੰਗ ਮਤਲਬ ਏਦਾਂ ਦੀ ਗੱਲਾਂ ਬਾਤਾਂ ਹੋਈਆਂ ਕਲੋਜ਼ ਅਪ ਹੋਇਆ ਜਾਣ ਲੱਗਾ ਉਹ ਮੈਨੂੰ ਕਹਿੰਦਾ ਯੇ ਗੁੱਡ ਮੈਨ ਨਾਈਸ ਹੈਨਾ ਮੈਂ ਸੋਚਿਆ ਵੀ ਯਾਰ ਇਹਦੀ ਇੰਨੀ ਥੱਲੇ ਆਪਾਂ ਕੀਤੀ ਜਿਹਨੇ ਜਮਾਂ ਮਾਇੰਡ ਨਹੀਂ ਕੀਤਾ
3: ਸੀ ਰੱਜ ਕੇ ਜ਼ਲੀਲ ਕੀਤਾ
2: ਪਰ ਮੈਂ ਤੂੰ ਪਾਸ ਨਹੀਂ ਹੁੰਦਾ ਤੂੰ ਰੈਡੀ ਹੋ ਜਾ ਮੈਂ ਭਰਾਵਾ ਸ਼ਾਮ ਨੂੰ ਜਾ ਕੇ ਅਗਲਾ ਟੈਸਟ ਭਰਤਾ ਕਿਉਂਕਿ ਉਹ ਵੇਟਿੰਗ ਵੀ ਹੁੰਦੀ ਹੈ ਨਾ ਇੱਦਾਂ ਥੋੜ੍ਹਾ ਜਿੱਦਣ ਮਰਜ਼ੀ ਟੈਸਟ
3: ਹਾਂ ਠੀਕ ਠੀਕ ਠੀਕ
2: ਅਤੇ ਪਰ ਮੈਂ ਜਦੋਂ ਰਿਜ਼ਲਟ ਆਇਆ ਅਤੇ ਸ਼ੋਕਿੰਗਲੀ ਵਧੀਆ ਨੰਬਰ ਦੇ
3: ਥੋੜਾ ਹੁੰਦਾ ਵੀ ਮੈਂ ਯੂਜੁਅਲੀ ਦੇਖਿਆ ਜਿਹੜੇ ਜਿੰਨਾ ਤੁਸੀਂ ਇੰਡੀਆ ਦੇ ਸਾਊਥ ਪਾਰਟ ਚ ਚਲ ਜਾਓ ਓਨੇ ਕੁ ਬੰਦੇ ਥੋੜੇ ਕਹਿ ਲੋ ਰਿਜ਼ਰਵ ਜੇ ਹੰਬਲ ਜੇ
2: ਵੈਸੇ ਉਹ ਤੇ ਪਰਸਨ ਟੂ ਪਰਸਨ ਡਿਪੈਂਡ ਆ ਵੀ ਗੋਟ ਸਮ ਹੰਬਲ ਇਨ ਆਰ ਪੰਜਾਬ ਐਸ ਵੈਲ
3: ਸਮ ਹੰਬਲ ਸੀ ਹੰਬਲ ਪ੍ਰੋਡਕਸ਼ਨ
2: ਓ ਯੈਸ ਸੌਰੀ ਮਾਈ ਵੀ ਡਿਡਨਟ ਮੀਨ ਇਟ
3: ਪਰ ਹਾਂ ਗੱਲਬਾਤ ਹੋ ਰਹੀ ਸੀ ਜੀ
2: ਆਪਣੇ ਸਮਾਰਟ ਵਰਕ
3: ਹਾਂਜੀ ਹਾਂਜੀ ਹਾਂਜੀ ਅਸੀਂ ਗੱਲਬਾਤ ਕਰ ਰਹੇ ਸੀ ਕਿ ਬਈ ਕੰਮਕਾਰ ਕਰੋ ਪਰ ਫੁੱਲੀ ਫੋਕਸ ਕਰੋ ਜਿਸ ਚ ਪੈ ਗਏ ਹੋ ਉਹਦੇ ਅੰਦਰ ਇਸ ਤਰੀਕੇ ਨਾਲ ਪਾਓ ਕਿ ਬਈ ਦੇਖੀ ਜਾਊਗੀ ਜਾਂ ਤੇ ਮੈਂ ਨਹੀਂ ਜਾਂ ਤੇ ਕੰਮ ਨਹੀਂ ਸਹੀ ਕਿ ਨਹੀਂ ਚੱਲ ਰਹੀ
2: ਕਿਉਂਕਿ ਕਈ ਵਾਰੀ ਨਾ ਆਪਾਂ ਨੂੰ ਲੱਗਦਾ ਕਿ ਯਾਰ ਜਿਹੜਾ ਸਮਾਰਟ ਵਰਕ ਆ ਨਾ ਇਹ ਸ਼ਾਇਦ ਇਹਦਾ ਮਤਲਬ ਇਹ ਆ ਕਿ ਘੱਟ ਕੰਮ ਕਰੋ ਤੁਸੀਂ ਕੰਮ ਨਹੀਂ ਕਰਨਾ ਸਮਾਰਟ ਵਰਕ ਨੂੰ ਕੀ ਆ ਡਿਫਾਈਨ ਕੀ ਆ ਸਮਾਰਟ ਵਰਕ ਹੈ ਕੀ ਉਹ ਤੁਹਾਨੂੰ ਅਸੀਂ ਦੱਸ ਦਿੰਦੇ ਕਿ ਸਮਾਰਟ ਵਰਕ ਇਹ ਆ ਕਿ ਕਿਹੜੀ ਚੀਜ਼ ਨੂੰ ਪ੍ਰਾਇਓਰਿਟੀ ਦੇਣੀ ਆ ਕਿੱਥੇ ਦੇਣੀ ਆ ਪਲੈਨਿੰਗ ਕੀ ਆ ਤੁਹਾਡੀ ਉਸ ਨੂੰ ਲੈ ਕੇ ਟੈਕਨੋਲੋਜੀ ਕਿਹੜੀ ਯੂਜ਼ ਕਰਨੀ ਉਹਦੇ ਵਿੱਚ ਜਿਹੜਾ ਕਿ ਅੱਜ ਕੱਲ੍ਹ ਮਸਟ ਹੋਇਆ ਪਿਆ ਸਭ ਤੋਂ ਮੇਨ ਚੀਜ਼ ਕਿ ਤੁਸੀਂ ਉਹਦੇ ਉੱਤੇ ਫੋਕਸ ਹੋ ਜੋ ਤੁਸੀਂ ਕਰ ਰਹੇ ਹੋ ਜਿਹੜਾ ਤੁਸੀਂ ਪਲਾਨ ਬਣਾਇਆ ਜਿਹੜੀ ਤੁਸੀਂ ਸਟ੍ਰੈਟਜੀ ਬਣਾਈ ਆ ਉਹਦੇ ਤੇ ਫੋਕਸ ਹੋ ਕੇ ਨਹੀਂ ਹੋ ਇਹ ਨਹੀਂ ਕਿ ਤੁਸੀਂ ਇੱਕ ਵਾਰੀ ਸੋਚਦੇ ਹੋ ਵੀ ਹਾਂ ਮੈਂ ਕਰੂੰਗਾ ਫਿਰ ਦੂਜਾ ਥੋਟ ਤੁਹਾਡਾ ਇਹ ਹੁੰਦਾ ਕਿ ਨਹੀਂ ਨਹੀਂ ਯਾਰ ਸ਼ਾਇਦ ਇਹ ਨਹੀਂ ਕਰਨੀ ਤੇ ਇੱਕ ਮੇਨ ਚੀਜ਼ ਜਿਹੜੀ ਆ ਕਿ ਉਹਨੂੰ ਰਾਈਟ ਪ੍ਰੋਸੈਸ ਦੇ ਵਿੱਚ ਕਰਨਾ ਇਹ ਨਹੀਂ ਕਿ ਜੇ ਦੋ ਨੰਬਰ ਵਾਲੀ ਚੀਜ਼ ਚਾਰ ਤੇ ਕਰ ਦੇਣੀ ਤੇ ਚਾਰ ਨੰਬਰ ਵਾਲੀ ਦੋ ਤੇ ਇਹ ਚੀਜ਼ਾਂ ਨੂੰ ਜੇ ਤੁਸੀਂ ਇੱਕ ਡੈਲੀਗੇਸ਼ਨ ਕਹਿ ਦਿੰਦੇ ਇਹ ਚੀਜ਼ ਨੂੰ ਜੇ ਤੁਸੀਂ ਉਹ ਪ੍ਰੋਪਰ ਵੇ ਵਿੱਚ ਕਰਦੇ ਹੋ ਤੇ ਉਹਨੂੰ ਕਹਿੰਦੇ ਨੇ ਸਮਾਰਟ ਕਰਨਾ ਵਰਕ ਹੈਗਾ ਹੀ ਆ
3: ਹਾਂ
2: ਪਰ ਉਹ ਸਮਾਰਟਲੀ ਕਰਨਾ
3: ਦੈਟ ਇਜ਼ ਰਾਈਟ ਵਧੀਆ ਮੇਰੇ ਨਾ ਐਕਚੁਅਲੀ ਅਚਾਨਕ ਮਾਇੰਡ 'ਚ ਨਾ ਮੈਂ ਇੱਕ ਦੌਰ ਸੀ ਵੈਸੇ ਮੈਨੂੰ ਫਿਕਸ਼ਨ ਪੜ੍ਹਨ ਦਾ ਬਹੁਤ ਸ਼ੌਂਕ ਹੈ ਪਰ ਮੇਰੇ ਖਿਆਲ ਨਾਲ ਇੱਕ ਟਾਈਮ ਆ ਗਿਆ ਜਦੋਂ ਇੱਦਾਂ ਦੀ ਮੇਰੇ ਕੋਲ ਬੁੱਕ ਰਿਕਮੈਂਡੇਸ਼ਨਸ ਨਹੀਂ ਕਦੀ ਆਈਆਂ ਅੱਗੋਂ ਮੈਨੂੰ ਲੱਗਦਾ ਸੀ ਕਿ ਮੈਂ ਆਲਮੋਸਟ ਸਭ ਪੜ੍ਹ ਚੁੱਕਾ ਓਬਵੀਅਸਲੀ ਗੱਲ ਨਹੀਂ ਪਰ ਮੈਂ ਨੋਨ ਫਿਕਸ਼ਨ ਵੱਲ ਧਿਆਨ ਦਿੱਤਾ
2: ਓਕੇ
3: ਫਿਰ ਉਹਦੇ ਅੰਦਰ ਮੈਂ ਕਾਫੀ ਸੈਲਫ ਹੈਲਪ ਬੁੱਕਸ ਵਗੈਰਾ ਹੁੰਦੀਆਂ ਹਨਾ ਜੋ ਮਸ਼ਹੂਰ ਆ ਬੈਸਟ ਸੈਲਰ ਹੈ ਜੀ ਹਨਾ ਪੜ੍ਹ ਲਈਆਂ ਜਿੰਨੀਆਂ ਵੀ ਪੜ੍ਹੀਆਂ ਉਹ ਸਾਰੀਆਂ ਵਿੱਚੋਂ ਤਿੰਨ ਕਿਤਾਬਾਂ ਇੱਦਾਂ ਦੀਆਂ ਨੇ ਕਿ ਇਹ ਤਿੰਨ ਪੜ੍ਹ ਲਓ ਜੇ ਤੁਹਾਨੂੰ ਸ਼ੌਂਕ ਹੈ ਮੋਟੀਵੇਸ਼ਨਲ ਜਾਂ ਫਿਰ ਸੈਲਫ ਹੈਲਪ ਬੁੱਕਸ ਪੜ੍ਹਨ ਦਾ ਤੇ ਇੱਕ ਹੈ 80-20 ਪ੍ਰਿੰਸੀਪਲ ਇੱਕ ਹੈ ਐਟੋਮਿਕ ਹੈਬਿਟਸ ਤੇ ਇੱਕ ਹੈ ਕੰਪਾਊਂਡ ਇਫੈਕਟ ਆ ਤਿੰਨ ਕਿਤਾਬਾਂ ਨੇ ਜੇ ਉਹ ਵੀ ਨਹੀਂ ਪੜ੍ਹਨੀ ਮੈਂ ਤੁਹਾਨੂੰ ਤਿੰਨਾਂ ਦਾ ਸਾਰ ਦੱਸ ਦਿੰਦਾ ਤੇ ਦੁਨੀਆਂ ਦੀ ਹਰ ਸੈਲਫ ਹੈਲਪ ਬੁੱਕ ਨਾ ਬੇਸਿਕਲੀ ਇਹ 'ਤੇ ਹੀ ਬੇਸਡ ਆ ਸਭ ਤੋਂ ਪਹਿਲੇ ਕੰਪਾਊਂਡ ਇਫੈਕਟ ਉਹਦੇ ਅੰਦਰ ਬੇਸਿਕ ਪੁਆਇੰਟ ਬੰਦੇ ਨੇ ਇਹ ਦੱਸਿਆ ਸੀ ਕਿ ਲਾਈਫ ਦੇ ਅੰਦਰ ਜੋ ਵੀ ਚੀਜ਼ਾਂ ਤੁਹਾਨੂੰ ਪਤਾ ਕਿ ਕਰਨੀਆਂ ਚਾਹੀਦੀਆਂ ਸਾਨੂੰ ਸਭ ਨੂੰ ਪਤਾ ਕਿ ਟਾਈਮ ਸਿਰ ਉੱਠਣਾ ਚਾਹੀਦਾ ਸਭ ਨੂੰ ਪਤਾ 1.5 ਘੰਟਾ 1 ਘੰਟਾ ਹਨਾ ਜਿਮ ਜਾਣਾ ਚਾਹੀਦਾ ਚੰਗਾ ਖਾਣਾ ਚਾਹੀਦਾ ਸ਼ਰਾਬ ਨਹੀਂ ਪੀਣੀ ਚਾਹੀਦੀ ਲੋਕਾਂ ਨਾਲ ਮਿਲਣਾ ਚਾਹੀਦਾ ਵਿਚਰਨਾ ਚਾਹੀਦਾ ਹੈਲਪ ਕਰਨੀ ਚਾਹੀਦੀ ਆ ਆਪਣੇ ਜੋ ਵੀ ਪੈਸ਼ਨਸ ਨੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਬਲਾ ਬਲਾ ਬਲਾ ਐਟਸੈਟਰਾ ਐਟਸੈਟਰਾ ਬੀਬਾ ਬੱਚਾ ਪਿਆਰਾ ਬੱਚਾ ਇਹ ਸਭ ਪਤਾ ਉਹ ਕਹਿੰਦਾ ਸੀ ਕਿ ਤੁਸੀਂ ਨਾ ਹੌਲੀ ਹੌਲੀ ਹਰ ਚੀਜ਼ ਨੂੰ ਹੱਥ ਪਾ ਲਓ ਐਂਡ ਉਹ ਕਰੋ ਹਨਾ ਐਂਡ ਫਿਰ ਦੇਖੋ ਉਹਨਾਂ ਵਿੱਚੋਂ ਕਿਹੜੀ ਕਿਹੜੀ ਚੀਜ਼ ਪੂਰਨ ਹੋ ਪਾਉਂਦੀ ਹੈ ਕਈ ਵਾਰੀ ਤੁਹਾਡਾ ਸਿਰਫ ਪਹੁੰਚਣਾ ਅਤੇ ਤੁਹਾਡਾ ਨਾ ਪਹੁੰਚਣਾ ਇਹ ਦੋਨਾਂ ਦੇ ਅੰਦਰ ਹੀ ਬੜਾ ਕੰਪਾਊਂਡ ਇਫੈਕਟ ਦਾ ਫਰਕ ਹੁੰਦਾ ਐਂਡ ਕੰਪਾਊਂਡ ਇਫੈਕਟ ਦਾ ਮਤਲਬ ਹੁੰਦਾ ਕਿ 2-4 ਤੋਂ ਫਿਰ 8 ਤੋਂ 16 32 32 64 128 ਫਿਰ 256 512 1024 2048 4096 ਅਤੇ ਉਸ ਤੋਂ ਅੱਗੇ ਵਾਲਾ ਮੈਨੂੰ ਨਹੀਂ ਪਤਾ 8192 ਆਈ ਐਮ ਪ੍ਰੀਟੀ ਮਚ ਸ਼ੋਰ ਇਹੀ ਹੁੰਦਾ ਪਰ ਬੇਸਿਕ ਪੁਆਇੰਟ ਹੁੰਦਾ ਕਿ ਲਾਈਫ ਡਬਲ ਕਰਦੀ ਰਹਿੰਦੀ ਚੀਜ਼ਾਂ ਸੋ ਹਰ ਚੀਜ਼ ਜੋ ਤੁਹਾਨੂੰ ਸਹੀ ਕਰਨੀ ਚਾਹੀਦੀ ਹੈ ਜੋ ਅਨਕੰਫਰਟੇਬਲ ਆ ਉਹ ਕਰਨ ਦੀ ਕੋਸ਼ਿਸ਼ ਕਰਨ ਲਈ ਤਾਂ ਨਿਕਲੋ, ਕਿਉਂਕਿ ਤੁਹਾਨੂੰ ਨਹੀਂ ਪਤਾ ਲਾਈਫ ਦੇ ਅੰਦਰ ਕਿਹੜੇ ਦਰਵਾਜ਼ੇ ਨੇ ਤੁਹਾਨੂੰ ਕੰਪਾਊਂਡਲੀ ਵਾਪਸੀ ਬਹੁਤ ਦੇ ਦੇਣੀ ਆ। ਸੋ ਇਹ ਬਹੁਤ ਵਧੀਆ ਗੱਲ ਲੱਗੀ ਮੈਨੂੰ ਜੋ ਮੈਂ ਅਪਲਾਈ, ਇਹ ਉਹ ਵਾਲੀ ਗੱਲਾਂ ਜੋ ਅਪਲਾਈ ਵੀ ਕੀਤੀਆਂ, ਬਾਕੀ ਹੈ ਨਾ ਕਾਫੀ ਹੁੰਦਾ। ਫਿਰ ਆ ਜਾਂਦੀ ਹੈ ਐਟੋਮਿਕ ਹੈਬਿਟਸ। ਹੁਣ ਇਹ ਕਿਤਾਬ ਜਿਹੜੀ ਦੱਸੀ ਮੈਂ ਤੁਹਾਨੂੰ, ਕੰਪਾਊਂਡ ਇਫੈਕਟ ਐਟੋਮਿਕ ਹੈਬਿਟਸ, ਇਸ ਤਰ੍ਹਾਂ ਦੱਸਿਆ ਕਹਿ ਲਓ ਤਾਏ ਚਾਚੇ ਦੇ ਮੁੰਡੇ,
2: ਓਕੇ,
3: ਬੇਸਿਕਲੀ ਸਿਮਿਲਰ ਗੱਲਾਂ ਨੇ
2: ਕੁਛ ਤਰੀਕੇ 'ਚ।
3: ਹਾਂ, ਪਰ ਇਹਦੇ ਅੰਦਰ ਵੀ ਜਿਸ ਤਰ੍ਹਾਂ ਕੰਪਾਊਂਡ ਇਫੈਕਟ ਦੇ ਅੰਦਰ ਕਾਫੀ ਕੇਸ ਸਟੱਡੀਜ਼ ਬੰਦੇ ਨੇ ਯੂਜ਼ ਕੀਤੀਆਂ, ਕਿਉਂਕਿ ਉਹ ਸਾਈਕੋਲੋਜਿਸਟ ਆ, ਉਹਨੇ ਆਪਣੇ ਪਰਸਨਲ ਹੈ ਨਾ ਬੰਦਿਆਂ ਜਿਨ੍ਹਾਂ ਨਾਲ ਕੰਮ ਕੀਤਾ ਓਵਰ ਅ ਪੀਰੀਅਡ ਆਫ ਟਾਈਮ, ਉਹਨਾਂ ਬਾਰੇ ਦੱਸਿਆ ਹੋਇਆ। ਐਟੋਮਿਕ ਹੈਬਿਟਸ ਦੇ ਅੰਦਰ ਵੀ ਸਿਮਿਲਰ ਆ, ਕੇਸ ਸਟੱਡੀਜ਼ ਬਹੁਤ ਯੂਜ਼ ਕੀਤੀ, ਪਰ ਐਟੋਮਿਕ ਹੈਬਿਟਸ ਦਾ ਬੜਾ ਬੇਸਿਕ ਪੁਆਇੰਟ ਆ। ਉਹ ਕਹਿੰਦਾ ਕਿ ਜੋ ਵੀ ਤੁਹਾਡੀ ਆਦਤਾਂ ਨਾ, ਜੋ ਮਾੜੀਆਂ ਜਾਂ ਜੋ ਚੰਗੀਆਂ, ਮਾੜੀਆਂ ਨੂੰ ਕਰੋ ਪਰੇ,
2: ਓਕੇ,
3: ਦਫਾ ਮਾਰੋ, ਸੋਚੋ ਹੀ ਨਾ, ਹੈ ਤੇ ਹੈ
2: ਲਟਕੋ,
3: ਉਹਨੂੰ ਇੱਦਾਂ ਹੀ ਕਰੀ ਜਾਓ ਜੋ ਕਰ ਰਹੇ ਹੋ, ਪਰ ਜੋ ਚੰਗੀਆਂ ਨਾ ਜਾਂ ਫਿਰ ਜਿਹੜੀਆਂ ਚੰਗੀਆਂ ਸ਼ੁਰੂ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਸ਼ੁਰੂ ਕਰੋ, ਐਂਡ ਹਰ ਰੋਜ਼ ਨਾ, ਸਮਝੋ ਤੁਹਾਡੇ ਦਿਨ 'ਚ 20 ਟਾਸਕ ਹੁੰਦੇ ਆ, ਹੈ ਨਾ, ਤੁਸੀਂ ਇੱਕ ਟਾਸਕ ਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਹਰ ਰੋਜ਼ ਆਪਣੀ ਲਾਈਫ ਦੇ ਅੰਦਰ ਜੋ ਕੁਛ ਕਰ ਰਹੇ ਹੋ ਉਹਦਾ ਇੱਕ ਸਮ ਟੋਟਲ 1% ਬੈਟਰ ਕਰਨ ਦੀ ਕੋਸ਼ਿਸ਼ ਕਰਨੀ ਹੈ ਹਰ ਰੋਜ਼। ਲੈਟ ਸਪੋਜ਼ ਤੁਹਾਨੂੰ ਸ਼ੌਂਕ ਹੈ ਵੀਡੀਓਜ਼ ਬਣਾਉਣ ਦਾ, ਓਕੇ, ਤੁਸੀਂ ਰੀਲਾਂ ਬਣਾਉਣਾ ਚਾਹੁੰਦੇ ਹੋ, ਹੈ ਨਾ, ਹਰ ਰੋਜ਼ ਜਿਹੜੀ ਹਰ ਰੋਜ਼ ਰੀਲ ਪਾਉਣੀ ਹੈ, ਐਂਡ ਅਗਲੇ ਦਿਨ ਜਿਹੜੀ ਤੁਹਾਡੀ ਰੀਲ ਪਵੇ ਉਹ ਪਿਛਲੀ ਵਾਰ ਨਾਲੋਂ ਬੈਟਰ ਹੋਣੀ ਚਾਹੀਦੀ ਹੈ,
2: ਓਕੇ।
3: ਜੇ ਤੁਹਾਨੂੰ ਰਨਿੰਗ ਦਾ ਸ਼ੌਂਕ ਹੈ, ਜੇ ਤੁਹਾਨੂੰ ਜਿਮ ਦਾ ਸ਼ੌਂਕ ਹੈ, ਤਾਂ ਹਰ ਰੋਜ਼ ਵਰਕਆਊਟ ਕਰਨਾ, ਪਰ ਅਗਲੇ ਦਿਨ ਉਸ ਤੋਂ ਬੈਟਰ ਕਰਨਾ, ਬੈਟਰ ਫਾਰਮ, ਬੈਟਰ ਇਹ। ਕਹਿੰਦਾ ਅਲਟੀਮੇਟਲੀ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ, ਇਟ ਇਜ਼ ਸਾਇੰਟੀਫਿਕਲੀ ਪ੍ਰੂਵਨ ਕਿ ਉਹ ਕੁਛ 28-30% ਇਨ ਰਿਐਲਿਟੀ 28-30% ਗਰੋਥ ਤੁਹਾਡੀ ਲਾਈਫ ਦੇ ਅੰਦਰ ਔਨ ਈਅਰਲੀ ਬੇਸਿਸ ਲੈ ਕੇ ਆਉਂਦੀ ਹੈ, ਤੁਹਾਡੀ ਪਰਸਨੈਲਿਟੀ, ਤੁਹਾਡੇ ਕੰਮ ਕਾਰ ਜਾਂ ਫਿਰ ਤੁਹਾਡਾ ਜੋ ਵੀ ਪੈਸ਼ਨ ਉਹਦੇ ਅੰਦਰ। ਸੋ ਆਈ ਲਵ ਦੈਟ। ਐਂਡ ਤੀਸਰੀ ਕਿਤਾਬ, ਕਿਉਂਕਿ ਹੁਣ ਤੁਹਾਡੇ ਲਈ ਤਿੰਨੋਂ ਕਿਤਾਬਾਂ ਆਪਾਂ ਫ੍ਰੀ ਕਰਤੀਆਂ, ਵਿਹਲੇ ਕਰਤੇ ਨਾ ਪੜਿਓ ਭਾਵੇਂ, ਉਹਦੇ ਆ 80-20 ਪ੍ਰਿੰਸੀਪਲ। ਇਹ ਮੈਨੂੰ ਸਭ ਤੋਂ ਘੈਂਟ ਲੱਗਦਾ। ਇਹ ਪਤਾ ਕੀ ਕਹਿੰਦਾ? ਇਹ ਕਹਿੰਦਾ ਲਾਈਫ ਦੇ ਅੰਦਰ ਜਿੰਨੇ ਕੰਮ ਫਸੇ ਪਏ ਆ ਨਾ, ਹੈ ਨਾ, ਉਹ ਸਾਰੇ ਲਿਖ ਲਓ। ਪੰਜ ਤਾਂ ਹੋਣਗੇ, ਇਹ ਫੈਕਟ ਆ,
2: ਹੋਣਗੇ।
3: ਹੁਣ ਜਦੋਂ ਤੁਸੀਂ 5 ਲਿਖ ਲਏ ਨਾ, ਹੈ ਨਾ, ਹੁਣ ਇਹਨਾਂ ਨੂੰ ਰੈਂਕ ਕਰੋ ਪ੍ਰਾਇਓਰਿਟੀ ਵਾਈਜ਼, ਕਿ ਇਹਨਾਂ ਵਿੱਚੋਂ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਰਨੀ, ਜਿਹੜੀ, ਹੈ ਨਾ, ਉਹ ਲਿਖ ਲਿਆ। ਫਿਰ ਜਿਹੜੀ ਸਭ ਤੋਂ ਟੌਪ 'ਤੇ ਹੋਏਗੀ ਉਹ ਹਮੇਸ਼ਾ ਉਹ ਵਾਲੀ ਪ੍ਰੋਬਲਮ ਹੋਏਗੀ ਜਿਹੜੀ ਤੁਸੀਂ ਕਰਨਾ ਨਹੀਂ ਚਾਹੁੰਦੇ, ਤੁਸੀਂ ਹਮੇਸ਼ਾ ਠੰਡੇ ਵਾਸਤੇ ਪਾ ਲੈਣਾ, ਕਿਉਂਕਿ ਉਹਨੇ ਬਹੁਤ ਟਾਈਮ ਜਾਂ ਬਹੁਤ ਹਿੰਮਤ ਜਾਂ ਫਿਰ ਤੁਹਾਨੂੰ ਬਹੁਤ ਅਨਕੰਫਰਟੇਬਲ ਫੀਲ ਕਰਾਉਣਾ। ਮੇ ਬੀ ਹੋ ਸਕਦਾ ਕਿ ਜੇ ਕੋਈ ਬੰਦਾ ਬਹੁਤ ਇੰਟਰੋਵਰਟ ਹੈ ਕਿ 4 ਬੰਦਿਆਂ 'ਚ ਵਿਚਰਨਾ, ਹੋ ਸਕਦਾ ਤੁਹਾਡੇ ਘਰੇ ਗੰਦ ਬਹੁਤ ਪਿਆ ਅਤੇ ਤੁਸੀਂ ਮੇਰੇ ਵਰਗੇ ਪ੍ਰੋਕਰੈਸਟੀਨੇਸ਼ਨ ਵਾਲੇ ਆਦਮੀ ਹੋ, ਲੇਜ਼ੀ ਆਦਮੀ ਹੋ, ਕਿ ਕੋਈ ਨਹੀਂ ਕੱਲ੍ਹ ਕਰਾਂਗੇ ਕੱਲ੍ਹ ਕਰਾਂਗੇ, ਹੈ ਨਾ। ਸੇਮ ਗੋਜ਼ ਵਿਦ ਜਿਮਿੰਗ, ਹੈ ਨਾ, ਕੀ ਪਤਾ ਤੁਸੀਂ ਬਹੁਤ ਭਾਰ ਰਹੇ ਹੋ, ਤੁਹਾਨੂੰ ਸ਼ਰਮ ਆਉਂਦੀ ਆ, ਝਿਜਕ ਹੁੰਦੀ ਹੈ ਕਿ ਯਾਰ ਮੈਂ ਜਿਮ ਜਾਊਂਗਾ, ਉੱਥੇ ਲੋਕ ਫਿੱਟ ਵਗੈਰਾ ਹੁੰਦੇ, ਹੈ ਨਾ, ਮੈਂ ਕਿਸ ਤਰ੍ਹਾਂ, ਉਹ ਲਿਖ ਲਓ, ਹੈ ਨਾ। ਤੁਹਾਡੇ ਕੋਲ ਜਿੰਨੀ ਵੀ ਐਨਰਜੀ ਹੈ ਨਾ, ਉਹ 5 ਪ੍ਰੋਬਲਮਸ ਨੂੰ ਲੈ ਕੇ, ਜਿਹੜੀ ਟੌਪ ਵਾਲੀ ਆ ਉਹਨੂੰ ਤੁਸੀਂ 80% ਆਪਣਾ ਦੇਣਾ, ਬਾਕੀਆਂ ਨੂੰ ਤੁਸੀਂ 20 ਦੇਣਾ, ਜਦ ਤੱਕ ਉਹ ਖਤਮ ਨਹੀਂ ਹੋ ਜਾਂਦੀ। ਫਿਰ ਨੰਬਰ 2 ਵਾਲੀ ਨੂੰ 80 ਦਿਓ, ਫਿਰ 3 ਨੂੰ ਦਿਓ, 4 ਨੂੰ ਦਿਓ। ਸੋ ਦੀਜ਼ ਆਰ ਫਿਊ ਐਗਜ਼ਾਮਪਲਸ ਜੋ ਮਤਲਬ ਜਿੰਨਾ ਕੁਛ ਪੜ੍ਹਿਆ ਹੈ ਨਾ, ਉਹਨਾਂ ਵਿੱਚੋਂ ਮੈਨੂੰ ਪ੍ਰੈਕਟੀਕਲੀ ਬਹੁਤ ਵਧੀਆ ਲੱਗੀਆਂ, ਐਂਡ 1-2 ਚੀਜ਼ਾਂ 'ਚ ਮੈਨੂੰ ਪਰਸਨਲੀ ਫਾਇਦਾ ਵੀ ਕੀਤਾ ਉਹਨਾਂ ਚੀਜ਼ਾਂ,
2: ਕਿਉਂਕਿ ਫਿਰ ਵੀ ਕੀ ਕੀਤਾ, ਇੱਕ ਪਲੈਨਿੰਗ ਕਰ ਲਈ ਨਾ, ਉਹੀ ਤਾਂ ਆਪਾਂ ਗੱਲ ਕਰ ਲਈ, ਸਮਾਰਟ ਵਰਕ ਕੀ ਆ, ਪਲੈਨਿੰਗ ਹੋ ਗਈ, ਉਹਦੇ ਵਿੱਚ ਫੋਕਸ ਤੁਹਾਡਾ ਕਲੀਅਰ ਹੋ ਗਿਆ, ਰਾਈਟ ਪ੍ਰੋਸੈਸ ਕੀਤਾ ਤੁਸੀਂ ਜੋ ਸੋਚਿਆ ਸੀ, ਇਹੀ 5-7 ਚੀਜ਼ਾਂ ਨੂੰ ਮਿਲਾ ਕੇ ਹੀ ਤਾਂ ਕਹਿੰਦੇ ਆ ਸਮਾਰਟ ਵਰਕ। ਅਤੇ ਉਹ ਸਮਾਰਟ ਵਰਕ ਦੇ ਨਾਲ ਹੀ ਚੀਜ਼ਾਂ ਹੱਲ ਹੋਈਆਂ। ਹੁਣ ਮੰਨ ਲਓ ਤੁਸੀਂ ਰੋਜ਼ ਕਿਤੇ, ਮੰਨ ਲਓ ਕਿਸੇ ਦੇ ਨਾਲ ਹੀ ਮੰਨ ਲਓ ਪ੍ਰੋਬਲਮ ਆ, ਉੱਥੇ ਜਾ ਕੇ ਤੁਸੀਂ ਬੈਠੇ ਰਹੋ ਉਹਦੇ ਲਾਗੇ ਵੀ ਹਾਂ ਯਾਰ ਇਹਨੂੰ ਸੋਲਟ ਕਰ ਲਾ, ਇਹਨੂੰ ਸੋਲਟ ਕਰ ਲਾ, ਉਹ ਹੋਣੀ ਨਹੀਂ, ਰੋਜ਼ ਜਾਈ ਜਾਓ ਭਾਵੇਂ,
3: ਹਾਂ,
2: ਬਹਿ ਕੇ ਉਹਨੂੰ ਸੋਚੋ ਕਿ ਵੀ ਆਈ ਕਿੱਥੋਂ ਹੀ ਪ੍ਰੋਬਲਮ, ਕਿੱਦੇ ਪਾਸੇ ਜਾ ਰਹੀ ਆ ਪ੍ਰੋਬਲਮ, ਕਿਹਦਾ ਕਿਹਦਾ ਨੁਕਸਾਨ ਕਰ ਰਹੀ ਆ ਪ੍ਰੋਬਲਮ, ਕਿੱਦਾਂ ਮੈਨੂੰ ਫਿਰ ਉਹਨੂੰ ਪ੍ਰੋਸੈਸ ਰਾਈਟ ਦੇ ਥਰੂ ਜਾਓਗੇ ਤੇ ਇਟ ਵਿਲ ਬੀ ਈਜ਼ੀਅਰ ਐਂਡ ਇਟ ਵਿਲ ਬੀ ਸੋਲਵ ਬਾਏ ਐਸ ਸੂਨ ਐਸ ਪੋਸੀਬਲ।
3: ਆ ਬਿਲਕੁਲ ਸਹੀ ਗੱਲ ਆ। ਅੱਛਾ, ਆਪਾਂ ਨਾ ਇਹਨਾਂ ਚੀਜ਼ਾਂ 'ਚ ਬੜਾ ਮਾਤ ਖਾਂਦੇ, ਮੈਨੂੰ ਬਹੁਤ ਇਹ ਲੇਟ ਚੀਜ਼ ਸਮਝ ਆਈ, ਮੇਰੇ ਬਹੁਤ ਖਾਸ ਕਹਿ ਲਓ ਮੈਂਟਰ ਹੀ ਕਹਿ ਲਓ, ਹੈ ਨਾ, ਉਹਨਾਂ ਨੇ ਮੈਨੂੰ ਇਸ ਚੀਜ਼ ਦੇ ਅੰਦਰ ਤਵੱਜੋ ਇਸ ਤਰੀਕੇ ਨਾਲ ਦੇਣੀ ਸ਼ੁਰੂ ਕੀਤੀ ਕਿ ਵਾਈ ਡੋਂਟ ਯੂ ਸੀ ਵੋਟ ਯੂ ਆਰ ਟਰਾਇੰਗ ਟੂ ਸੀ। ਮਤਲਬ ਤੂੰ ਆ ਕੇ ਕਹਿੰਦਾ ਕਿ ਯਾਰ ਖਾਂਸੀ ਆ, ਜ਼ੁਕਾਮ ਆ, ਇਹ ਤਾਂ ਕੌਨਸੀਕੁਐਂਸ ਆ, ਇਹ ਡਾਇਗਨੋਸ ਥੋੜ੍ਹੀ ਆ,
2: ਹੋਇਆ ਕੀ ਆ,
3: ਇਹ ਤਾਂ ਕਾਰਨ ਆ, ਹੈ ਨਾ, ਇਹ ਕਿਸੇ ਚੀਜ਼ ਦਾ ਕਾਰਨ ਇਹ ਸਭ ਹੋ ਰਿਹਾ। ਪਰ ਇਹ ਕੀ, ਆਪਾਂ ਕਈ ਵਾਰੀ ਕੀ ਹੁੰਦਾ ਕਿ ਉਹੀ ਵਾਲੀ ਗੱਲ ਕਿ ਆਪਾਂ ਕਈ ਵਾਰੀ ਇੰਪੋਸਚਰ ਬਣ ਜਾਂਦੇ ਆਪਣੇ ਮਾਇੰਡ ਦੇ ਅੰਦਰ ਕਿ ਯਾਰ ਇਹ ਸਭ ਤੋਂ ਮੈਂ ਡਿਜ਼ਰਵ ਨਹੀਂ ਕਰਦਾ, ਪਤਾ ਨਹੀਂ ਕਿਸ ਤਰ੍ਹਾਂ ਕਰ ਰਿਹਾ। ਇੱਕ ਹੋਰ ਬਹੁਤ ਚੱਲਦਾ, ਇਹ ਮੈਨੂੰ ਨਹੀਂ ਪਤਾ ਸੀਗਾ ਇਹਦੇ ਬਾਰੇ, ਪਰ ਇਹ ਇੱਕ ਇੱਥੇ ਦੀ ਜਿਹੜੀ ਬਹੁਤ ਮਸ਼ਹੂਰ ਆਹ ਵੈਬਸਾਈਟ ਹੈ ਜਿਹਦੇ ਤੁਸੀਂ ਜੋਬਸ ਲੱਭ ਸਕਦੇ ਹੋ, ਕੀ ਕਹਿੰਦੇ ਆ,
2: ਸੀਕ,
3: ਯਾ ਸੀਕ, ਹਾਂ ਸੀਕ, ਸੀਕ ਦਾ ਨਾ ਇੱਕ ਬਹੁਤ ਬਹੁਤ ਐਡ ਚੱਲਦੀ ਉਹਨਾਂ ਦੇ ਇੱਕ ਕੇਸ ਸਟੱਡੀ ਦੀ, ਟੋਲ ਪੋਪੀ ਸਿੰਡਰੋਮ ਨਾਮ ਦੀ, ਪਤਾ ਨਹੀਂ ਤੁਹਾਡੇ ਸਾਹਮਣੇ ਵੀ ਕਦੀ ਐਡ ਆਈ ਹੈ ਕਿ ਨਹੀਂ ਆਈ ਹੈ। ਉਹ ਉਹਨਾਂ ਨੇ ਬਹੁਤ ਵਧੀਆ ਆਰਟੀਕਲ ਲਿਖਿਆ ਹੋਇਆ, ਐਂਡ ਅਗੇਨ ਉਹ ਜਿਹੜਾ ਤੁਸੀਂ ਕਿਹਾ ਸੀਗਾ ਨਾ ਡੇਟਾ ਪਹਿਲੇ ਦਿੱਤਾ ਸੀਗਾ ਆਹ ABS, ਉਹਨਾਂ ਦਾ ਡੇਟਾ ਹੀ ਹੈ ਕਿ ਟੋਲ ਪੋਪੀ ਸਿੰਡਰੋਮ ਦਾ ਮਤਲਬ ਇਹ ਹੈ ਕਿ ਇੱਕ ਬੰਦਾ ਇੱਕ ਕਿੱਤੇ 'ਚ ਇੱਕ ਨੌਕਰੀ 'ਚ ਕੰਮ ਕਰ ਰਿਹਾ ਅਤੇ ਆਸੇ ਪਾਸੇ ਉਹਦੇ ਲੋਕ ਨੇ ਜੋ ਉਹਦੇ ਸੇਮ ਲੈਵਲ 'ਤੇ ਕੰਮ ਕਰ ਰਹੇ ਨੇ ਜਾਂ ਫਿਰ ਅਲੱਗ ਡਿਪਾਰਟਮੈਂਟ 'ਚ ਕੰਮ ਕਰ ਰਹੇ ਨੇ, ਬਟ ਦੇ ਆਰ ਕਹਿ ਲਓ ਹੈ ਨਾ ਡੈਜ਼ਿਗਨੇਸ਼ਨ ਵਾਈਜ਼ ਸਿਮਿਲਰ ਨੇ, ਅਤੇ ਜੇ ਬੰਦਾ ਥੋੜ੍ਹਾ ਐਕਸਟਰਾ ਐਫਰਟ ਦਿਖਾਉਂਦਾ ਜਾਂ ਫਿਰ ਥੋੜ੍ਹਾ ਬੈਟਰ ਕੰਮ ਕਰਨ ਦੀ ਕੋਸ਼ਿਸ਼ ਕਰਦਾ ਅਤੇ ਸਾਰੇ ਆ ਕੇ ਉਹਦਾ ਉਹਨੂੰ ਹੌਸਲਾ ਅਫਜਾਈ ਕਰਨ ਲਈ ਜਾਂ ਫਿਰ ਉਹਨੂੰ ਕਹਿ ਲਓ ਪ੍ਰੇਜ਼ ਜਾਂ ਫਿਰ ਉਹਦੇ ਤੋਂ ਇੰਸਪਾਇਰ ਹੋਣ ਦੀ ਥਾਂ ਉਹਨੂੰ ਇਸ ਤਰ੍ਹਾਂ ਚੜਾਉਂਦੇ ਆ ਕਿ ਲੈ ਤੂੰ ਬੜੀ ਗੱਲ ਕੰਮ ਕਰਦਾ ਯਾਰ, ਕੰਮ ਤਾਂ ਤੂੰ ਹੀ ਕਰਦਾ, ਕਿ ਉਹਨੂੰ ਥੋੜ੍ਹਾ ਬੰਦੇ ਨੂੰ ਕੰਪਲੈਕਸ ਜਿਹਾ ਪਾਉਣਾ, ਅਤੇ ਜਿਸ ਕਾਰਨ ਕਿਉਂਕਿ ਉਹ ਬੰਦਾ ਓਬਵੀਅਸਲੀ ਬੰਦਾ ਚਾਹ ਨਾਲ ਤਾਂ ਹੀ ਕੰਮ ਕਰਦਾ ਬਹੁਤਾ, ਇਹ ਮੈਂ ਉਹ ਨਹੀਂ ਕਹਿ ਰਿਹਾ ਜਿਹੜਾ ਬੰਦਾ ਹਫ਼ਤੇ ਪੁਰਾਣੀ ਜੋਬ ਲੱਗੀ ਉਹ ਵਾਲਾ ਨਹੀਂ, ਮਤਲਬ ਕਹਿ ਲਓ ਕਿ ਬੰਦਾ ਜੋਬ ਦੇ ਅੰਦਰ ਐਂਡ ਪ੍ਰੋਪਰਲੀ ਪੈਸ਼ਨੇਟਲੀ, ਕਿ ਸ਼ਾਇਦ ਉਸ ਕਿੱਤੇ ਨੂੰ ਲੈ ਕੇ ਪੈਸ਼ਨੇਟ ਹੋਏਗਾ, ਮੇ ਬੀ ਅ ਸੋਫਟਵੇਅਰ ਡਿਵੈਲਪਰ ਹੈ ਨਾ, ਮੇ ਬੀ ਅ ਕ੍ਰਿਕਟ ਕੋਚ, ਮੇ ਬੀ ਅ ਮਿਊਜ਼ੀਸ਼ੀਅਨ, ਵਟ ਐਵਰ, ਹੈ ਨਾ, ਅਤੇ ਉਹ ਬੰਦੇ ਦਾ ਹੌਲੀ ਹੌਲੀ ਕਿਉਂਕਿ ਆਸੇ ਪਾਸੇ ਉਹਨੂੰ ਇੰਨੀ ਨੈਗੇਟਿਵਿਟੀ ਮਿਲਦੀ ਆ, ਆਪਾਂ ਚਾਹੀਏ ਨਾ ਚਾਹੀਏ ਕਿਉਂਕਿ ਆਪਾਂ ਹੈਗੇ ਸੋਸ਼ਲ ਐਨੀਮਲ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਜੁੜ ਜਾਈਏ ਜਿਸ ਸਮਾਜ 'ਤੇ ਜਿੰਨਾ ਲੋਕਾਂ, ਉਹੀ ਵਾਲੀ ਗੱਲ ਕਿ ਜਿਸ ਦਾਇਰੇ 'ਚ ਹੈ ਉਹਨਾਂ ਵਰਗੇ ਹੀ ਆਪਾਂ ਮੀਡੀਓਕਰ ਹੋ ਜਾਈਏ, ਅਤੇ ਜਦੋਂ ਬੰਦਾ ਖੁਦ ਮੀਡੀਓਕਰ ਹੋ ਜਾਂਦਾ ਉਹਦਾ ਮਨ ਉੱਠ ਜਾਂਦਾ ਕੰਮ ਤੋਂ। ਸੋ ਇਹ ਵੀ ਸਮਾਰਟ ਵਰਕ ਦਾ ਹਿੱਸਾ ਨਹੀਂ ਹੈ, ਕਈ ਵਾਰੀ ਆਪਾਂ ਕਹਿੰਦੇ ਕਿ ਐਕਸਟਰਾ ਕੰਮ ਨਾ ਕਰੋ, ਆਪਣੇ ਮਨ ਦਾ ਕਰੋ, ਦੈਟ ਇਜ਼ ਸਮਾਰਟ ਵਰਕ।
2: ਉਹੀ ਹੈ ਨਾ, ਕਿਉਂਕਿ ਹੁਣ ਇਹਦੇ ਵਿੱਚ ਇਹ ਵੀ ਆ ਜਾਂਦਾ ਵਾ ਕਿ ਜੇ ਤੁਸੀਂ ਸਮਾਰਟ ਵਰਕ ਕਰ ਰਹੇ ਹੋ ਤਾਂ ਤੁਸੀਂ ਤਾਂ ਹੀ ਗਰੋ ਕਰ ਰਹੇ ਹੋ, ਹੈ ਨਾ, ਜੇ ਤੁਸੀਂ ਗਰੋ ਕਰ ਰਹੇ ਹੋ ਤਾਂ ਉਹਦੇ ਨਾਲ ਨਾਲ ਲੋਕਾਂ ਨੇ ਉਹ ਗੱਲਾਂ ਤਾਂ ਹੋਣੀਆਂ ਹੀ ਨੇ, ਆ ਕੇ ਤੁਹਾਨੂੰ ਡੀਮੋਟੀਵੇਸ਼ਨ ਮਿਲਣੀ ਹੀ ਮਿਲਣੀ ਆ। ਹਾਂ, ਇਹ ਹੋ ਸਕਦਾ ਕਿ ਕਈਆਂ ਨੂੰ ਦੋ ਜਣਿਆਂ ਦੀ ਮਿਲਣ ਦੀ, ਕਈਆਂ ਨੂੰ ਚਾਰ ਦੀ ਅਤੇ ਕਈਆਂ ਨੂੰ ਛੇ ਦੀ ਕੁਆਂਟਿਟੀ ਦਾ ਡਿਫਰੈਂਸ ਹੋ ਸਕਦਾ, ਪਰ ਮਿਲਣੀ ਜ਼ਰੂਰ ਹੈਗੀ ਆ, ਇਹ ਚੀਜ਼ ਤੁਹਾਨੂੰ ਸਮਝਣੀ ਪੈਣੀ ਆ। ਪਰ ਉਹ ਜੇ ਤੁਹਾਨੂੰ ਮਿਲਦੀ ਦੇ ਉੱਤੇ ਵੀ ਤੁਸੀਂ ਆਪਣੇ ਆਪ ਨੂੰ ਕਿੱਦਾਂ ਕੰਟਰੋਲ ਕਰਕੇ ਕੰਟੀਨਿਊ ਕਰ ਰਹੇ ਹੋ, ਉਹ ਵੀ ਇੱਕ ਆਪ ਦੇ ਵਿੱਚ ਚੈਲੰਜ ਆ,
3: ਕਿਉਂਕਿ
2: ਕਿਤੇ ਨਾ ਕਿਤੇ ਆਪਾਂ ਉੱਥੇ ਵੀ ਪੈਰ ਪਿੱਛੇ ਪੁੱਟਦੇ ਵੀ ਛੱਡ ਆਪਾਂ ਹੀ ਲੈਣਾ, ਹੈ ਨਾ, ਪਰ ਨਹੀਂ, ਕਿਉਂਕਿ ਨਾਲ ਨਾਲ ਹੀ ਚੱਲਣੀਆਂ ਦੋਵੇਂ ਚੀਜ਼ਾਂ। ਜੇ ਤੁਹਾਨੂੰ ਆ ਕੇ ਕੋਈ ਕਹੂਗਾ, ਇਹਦਾ ਮਤਲਬ ਸਮਝ ਜਾਓ ਕਿ ਤੁਸੀਂ ਗੁੱਡ ਕਰ ਰਹੇ ਹੋ ਕੁਛ।
3: ਹਾਂ,
2: ਉੱਦਾਂ ਕਿਹਨੂੰ ਕਹਿ ਲੂਗਾ ਕੋਈ ਜਾ ਕੇ, ਜੇ ਤੂੰ ਕੁਛ ਕਰੋਗੇ ਤਾਂ ਕੋਈ ਕਹੂਗਾ ਨਾ ਆ ਕੇ, ਉਹ ਵੀ ਕੋਈ ਕਹਿ ਰਿਹਾ ਤੇ ਇਟ ਮੀਨਸ ਕਿ ਤੁਸੀਂ ਉਹਦੀ ਚੀਜ਼ ਦੇ ਵਿੱਚ ਵੀ ਪੋਜ਼ਿਟਿਵ ਹੋਵੋ, ਖੁਸ਼ ਹੋਵੋ ਕਿ ਚੱਲ ਮੈਂ ਇੰਨਾ ਕੁ ਤਾਂ ਕਰਨ ਦਿਆਂ ਨਾ, ਵੀ ਕੋਈ ਆ ਕੇ ਐਟਲੀਸਟ ਭਾਵੇਂ ਮੈਨੂੰ ਗਲਤੀ ਕਹਿ ਰਿਹਾ ਯਾਰ, ਪਰ ਕਹਿ ਤੇ ਤਾਂ ਹੀ ਰਿਹਾ ਨਾ, ਜੇ ਤੁਸੀਂ ਕਰਨ ਦੇ ਹੋ ਤੇ ਬਿਨਾਂ ਕਰਦੇ ਕੌਣ ਤੁਹਾਨੂੰ ਗਲਤ ਕਹਿ ਦੂਗਾ। ਪਰ ਤੁਸੀਂ ਉਹ ਕੰਟੀਨਿਊ ਰੱਖੋ, ਜੇ ਤੁਸੀਂ ਆਪਣੇ ਮਨ ਨਾਲ ਕਰਨ ਡੇ ਹੋ ਨਾ, ਤੁਸੀਂ ਗਲਤ ਨਹੀਂ ਕਰ ਰਹੇ ਹੋਗੇ, ਇਹ ਗੱਲ ਪੱਕੀ, ਕਿਉਂਕਿ ਕਦੀ ਵੀ ਕਿਸੇ ਦਾ ਮਨ ਕਿਸੇ ਕੋਲ ਗਲਤ ਨਹੀਂ ਕਰਾਉਂਦਾ ਤੁਹਾਡਾ ਮਨ। ਜੇ ਤੁਸੀਂ ਗਲਤ ਕਰ ਵੀ ਹੋਗੇ ਤੇ ਮਨ ਇਦਾਂ ਦਾ ਕਿ ਉਹ ਤੁਹਾਨੂੰ ਸਹੀ ਦੱਸ ਦੂਗਾ ਵੀ ਇਹ ਤੂੰ ਗਲਤੀ ਸਹੀ ਕਰ ਲਾ, ਉਹ ਵੱਖਰੀ ਗੱਲ ਆਪਾਂ ਗਲਤ ਕਰ ਦੇਈਦਾ, ਪਰ ਮਨ ਤੁਹਾਡਾ ਕਹਿ ਦੂਗਾ ਵੀ ਗਲਤੀ
3: ਅਚਨਚੇਤ ਨਾ ਦੱਸ ਦਿੰਦਾ।
2: ਹਾਂ, ਅਚਨਚੇਤ ਨਾ ਆਇਆ ਕਰ, ਬੰਦਾ ਮਰ ਵੀ ਸਕਦਾ,
3: ਮਰ ਵੀ ਸਕਦਾ,
2: ਏਦਾਂ ਦੀ ਗੱਲ ਨਹੀਂ ਆ, ਹਰ ਕੋਈ ਕੁਛ ਨਾ ਕੁਛ ਕਰ ਵੀ ਸਕਦਾ ਹੈ, ਤੁਸੀਂ ਕਰੋ ਯਾਰ।
3: ਸੋਰੀ ਬੁਸ਼ਰਾ ਨਾਸ ਜੀ, ਪਰ ਵਧੀਆ ਵਧੀਆ, ਕਿਆ ਕਿਆ ਮਤਲਬ ਕੇ ਸਾਥ ਮਤਲਬ ਜੋੜਾ ਆਪਨੇ, ਬਹੁਤ ਖੂਬ ਬਹੁਤ ਖੂਬ,
2: ਸਹੀ ਭਾਈ, ਆਪ ਜੈਸੇ ਡੀਮੋਟੀਵੇਟ ਕਰਦੇ ਰਹਿੰਦੇ।
3: ਹੋਰ ਕੋਈ ਜਾਂਦਾ ਜਾਂਦਾ ਥੋਟ ਕੋਈ ਵਧੀਆ ਜਾ
2: ਯਾਰ, ਥੋਟ ਇਹੋ ਹੀ ਆ ਵੀ ਗੱਲ ਆਪਣੀ ਪਿਆਰ ਨਾਲ ਜੋ ਵੀ ਕਰਨਾ,
3: ਆਪਣੇ ਤੇ ਮਾਣ ਕਰੋ,
2: ਹਾਂ,
3: ਤੇ ਆਪਣਾ ਸਤਿਕਾਰ ਕਰੋ, ਆਪਣੇ ਤੋਂ ਉੱਪਰ ਕੋਈ ਨਹੀਂ,
2: ਵੱਡਿਆਂ ਦਾ ਸਤਿਕਾਰ,
3: ਵੱਡਿਆਂ ਦਾ ਕਰੋ, ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋ, ਮੈਨੂੰ ਪਤਾ
2: ਨੰਨੀ ਸ਼ਾਂ ਦੀ ਐਡ ਨਹੀਂ ਚਲਾਉਣੀ,
3: ਬੋਸ
2: ਨੂੰ ਨਰਾਜ਼ ਕਰ ਦੇਣਾ,
3: ਮੁਝੇ ਟੁਵਰਡਸ ਐਂਡ ਆਫ ਦਾ ਸ਼ੋਅ ਕੁਛ ਨਾ ਕੁਛ ਪੁੱਠਾ ਹੋ ਹੀ ਜਾਂਦਾ,
2: ਆਪਣੀ ਕਰਦੀ ਹੈ ਨਾ,
3: ਚਲੋ ਇਹ ਤਾਂ ਇੱਕ ਤਾਂ ਸਲੋਗਨ ਹੈ,
2: ਛੋਟੇ ਹੁੰਦੇ ਸੁਣਦੇ ਹੁੰਦੇ ਦੇ 5 ਸਾਲ 6 ਪਹਿਲੇ ਕਿ ਇਹ ਐਡ ਚਲਦੀ ਸੀ।
3: ਅੱਛਾ, ਚਲ ਯਾਰ ਮੈਂ ਉਹਨੂੰ ਕਰ ਦਿੰਨਾ ਬੈਲੈਂਸ ਕਰ ਦਿੰਨਾ, ਬੇਟੀ ਪੜਾਓ ਬੇਟੀ ਬਚਾਓ,
2: ਹਾਂ
3: ਠੀਕ ਹੈ, ਹੋ ਗਿਆ ਬੈਲੈਂਸ ਹੋ ਗਿਆ ਨਾ ਹੁਣ, ਬਸ ਠੀਕ ਹੈ, ਫਿਰ ਸਹੀ ਆ।
2: ਇਸ ਤੋਂ ਪਹਿਲਾਂ ਕਿ ਕ੍ਰਿਸ਼ਨਾ ਜੀ ਕੋਈ ਹੋਰ ਐਡ ਕਰ ਦਿੰਦੇ ਭਰਾਵਾ, ਮੈਂ ਕਹਿੰਦਾ ਆਪਾਂ ਛੁੱਟੀ ਲਈਏ
3: ਚਲੀਏ,
2: ਐਵੇਂ ਉਹਦੇ ਚੱਕਰ ਦੇ ਵਿੱਚ ਨਾ ਟਾਈਮ ਵੱਧ ਲੱਗਣ ਡਿਆ ਤੇ ਇਹਨਾਂ ਨੂੰ ਲੱਗਦਾ ਵੀ ਕੋਈ ਨਹੀਂ ਫਿਰ ਆਪੇ ਹਟਾਉਣਗੇ, ਆਪੇ ਕਹਿਣਗੇ ਕਿ ਭਾਜੀ ਬਸ ਕਰੋ ਹੁਣ ਟਾਈਮ ਹੋ ਗਿਆ,
3: ਚਲੀਏ ਫਿਰ ਟਾਈਮ ਹੋ ਗਿਆ,
2: ਹਾਂ ਚਲੀਏ ਬਸ
3: ਚਲੀਏ, ਓਕੇ ਆ,
2: ਹਾਂ
3: ਟਾਟਾ ਬਾਏ ਬਾਏ ਕਰਦੇ
2: ਬੋਲੋ ਪਰ ਨਿਕਲੀਏ,
3: ਨਹੀਂ ਹਾਂਜੀ ਬੋਲ ਭਾਵੇਂ ਨਾ ਬੋਲ ਲੱਗ ਚੁੱਕੀ ਹੈ ਥੀਏਟਰਾਂ 'ਚ,
2: ਹਾਂ ਬੱਲੇ
3: ਤੁਸੀਂ ਜਾ ਕੇ ਜ਼ਰੂਰ ਦੇਖਣਾ,
2: ਮੈਂ ਸੱਚ ਦੱਸਾਂ ਤੁਹਾਨੂੰ, ਹੱਲਗੀ ਨਹੀਂ ਆ ਪਰ ਜਦੋਂ ਦੀ ਸੁਣ
3: ਹਾਂ ਜਦੋਂ ਤੁਸੀਂ ਸੁਣ ਰਹੇ ਹੋਗੇ ਉਹੀ ਯਾਰ ਜਦੋਂ ਤੁਸੀਂ ਸੁਣ ਰਹੇ ਹੋਗੇ ਤਦ ਤੱਕ ਲੱਗ ਚੁੱਕੀ ਹੋਏਗੀ
2: ਯਾਰ ਸੱਚ ਦੱਸਿਆ ਕਰੋ
3: ਹਾਂਜੀ
2: ਗੁਮਰਾਹ ਬਹੁਤ ਕਰਦੇ ਤੁਸੀਂ ਬੰਦੇ
3: ਬਹੁਤ ਗੁਮਰਾਹ ਹੋਏ ਤਭੀ ਰਾਹ ਪਰ ਆਏ ਹੈ
2: ਚਲੋ ਆਏ ਰਾਹਗੀਰ ਕੇ ਸਾਥ ਇੰਟਰਵਿਊ ਵੀ ਹੋਈ ਹੈ
3: ਹਾਂ ਯਾਰ ਰਾਹਗੀਰ ਨਾਲ ਇੰਨੀ ਘੈਂਟ ਇੰਟਰਵਿਊ ਹੋਈ ਆ
2: ਆਦਮੀ
3: ਭੂਤੀਆ ਹੈ ਕੁਛ ਵੀ ਚਾਹਤਾ ਹੈ ਫੂਲੋਂ ਕੀ ਲਾਸ਼ਾਂ ਮੈਂ ਤਾਜ਼ਗੀ ਚਾਹਤਾ ਹੈ ਫੂਲੋਂ ਕੀ ਲਾਸ਼ਾਂ ਮੈਂ ਤਾਜ਼ਗੀ
2: ਯਾਰ ਉਹਦਾ ਵੀ ਤਾਂ ਹੈ ਯਾਰ ਗਾਣਾ ਉਹਦੀ ਉਹ ਕਿੰਨੀ ਸੋਹਣੀ ਲਾਈਨ ਉਹ ਵਾਲੀ
3: ਕਿਹੜੀ
2: ਯੇ ਜੋ ਹੱਸ ਰਹੀ ਹੈ ਦੁਨੀਆ ਮੇਰੀ ਨਾਕਾਮੀਓ ਪੇ
3: ਬਸ ਮੈਂ ਅੱਗੇ ਗਾਣਾ ਨਹੀਂ ਹੈ ਕਿਉਂਕਿ ਮੈਨੂੰ ਬੌਸ ਨੇ ਮਨਾ ਕੀਤਾ ਗਾਣਾ ਗਾਉਣ ਤੋਂ ਇਹ ਮੈਨੂੰ ਹਮੇਸ਼ਾ ਇਹ ਮੈਨੂੰ ਫਾਇਰ ਕਰਵਾਉਣਾ ਚਾਹੁੰਦਾ ਦੇਖੋ ਗਾਇਸ ਟੋਲ ਪੋਪੀ ਸਿੰਡਰੋਮ ਆ ਰਿਹਾ ਮੇਰੇ ਅੰਦਰ
2: ਚਲੋ ਪੋਪੀ ਟੋਲ ਜੀ
3: ਚਲੀਏ ਚਲੋ ਜੀ ਅਸੀਂ ਟੋਲ ਅਤੇ ਪੋਪੀ ਦੋਨੋਂ ਨਿਕਲਦੇ ਹਾਂ ਅੱਜ ਦਾ ਸਫ਼ਰ ਇੰਨਾ ਹੀ ਸੀ ਉਮੀਦ ਕਰਦੇ ਹਾਂ ਤੁਸੀਂ
2: ਆਪਣਾ ਸ਼ੋਅ ਇੰਗਲਿਸ਼ 'ਚ ਹੁੰਦਾ ਫਿਰ ਆਪਾਂ ਹੀ ਨਾਂ ਰੱਖਣਾ ਸੀ ਟੋਲ ਪੋਪੀ
3: ਹੈ ਨਾ
2: ਪੋਪੀ ਟੋਲ
3: ਪੋਪੀ ਟੋਲ ਹੈ ਨਾ ਪਰ ਸਾਡਾ ਸ਼ੋਅ
2: ਪੰਜਾਬੀ 'ਚ
3: ਪੰਜਾਬੀ 'ਚ ਅਤੇ ਉੱਧਰੋਂ ਸਾਨੂੰ ਘਰੋਂ ਫੋਨ ਵੀ ਆਉਣੇ ਸ਼ੁਰੂ ਹੋ ਗਏ ਕਿ ਤੁਸੀਂ ਪੰਜਾਬੀ ਦੇ ਅੰਦਰ ਹੀ ਛੇਤੀ ਛੇਤੀ ਘਰ ਵਾਪਸ ਆਓ ਅਸੀਂ ਨਿਕਲਦੇ ਹਾਂ ਜੀ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 ਏ ਐਮ ਮੈਂ ਸੀ ਕ੍ਰਿਸ਼ਨਾ ਮੇਰੇ ਨਾਲ ਬਲਕੀਰ ਤੁਸੀਂ ਸੁਣ ਰਹੇ ਸੀਗਾ ਘੈਂਟ ਜਿਹਾ ਐਪੀਸੋਡ ਬੋਇਜ਼ ਮੀਟ ਅਪ ਦਾ ਅਤੇ ਜਾਂਦੇ ਜਾਂਦੇ ਆਪਣਾ 52 12 ਬਾਰੇ ਗੱਲ ਕਰਦਾ ਪਿਆ ਸਾਡਾ ਵੀਰ ਸਾਡਾ ਭਰਾ ਸਾਰਿਆਂ ਦਾ ਚਹੇਤਾ ਨੰਬਰ 1 ਆਦਮੀ ਕਰਨ ਔਜਲਾ
4: ਮੈਂ ਲਾਈਕ

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au। ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लिए बेस्ट डील, लो क्रेडिट स्कोर वेलकम। कॉल राज 0494-763-700 और व्हाट्सएप 2Fold लेंडिंग। चलदी दा नाम गड्डी, आते सुनिया ही होना। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tyreforce.com.au।
1: जनगणना दी रात 11 अगस्त मंगलवार सी। हर घर लई जनगणना पूरी करनी लाजमी है। जनगणना पूरी करन लई हाले भी समा है। census.abs.gov.au/punjabi ते जाओ जा 1800-181-2272 ते फोन करो। ਆਸਟ੍ਰੇਲੀਆਈ ਅੰਕੜਾ ਬਿਊਰੋ ਕੈਨਬਰਾ ਵੱਲੋਂ ਅਧਿਕਾਰਤ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 4 ਸਤੰਬਰ 2026 ਸ਼ੁੱਕਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਜਾਣਦੇ ਹਾਂ ਲਾਈਵ ਖਬਰਾਂ ਦੀ ਸਾਂਝ ਦੇ ਵਿੱਚ ਪ੍ਰੋਗਰਾਮ ਦੇ ਅੰਦਰ ਕੀ ਨੇ ਭਾਰਤ ਤੇ ਆਸਟ੍ਰੇਲੀਆ ਦੀ ਖਬਰਾਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ। ਆਖਿਰਕਾਰ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਦੇਸ਼ ਦੀ ਕਰੰਸੀ ਦੇ ਉੱਤੇ, ਘੱਟੋ ਘੱਟ ਸਿੱਕਿਆਂ ਦੇ ਉੱਤੇ ਤਾਂ ਆਪਣਾ ਨਾਂ ਅਤੇ ਆਪਣਾ ਤਸਵੀਰ ਜਿਹੜੀ ਉਹ ਛਪਵਾ ਲਈ ਹੈ। ਅਮਰੀਕਾ ਨੇ ਆਪਣੀ ਆਜ਼ਾਦੀ ਦੇ 250ਵੇਂ ਵਰੇਗੰਢ ਦੇ ਮੌਕੇ ਦੇ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਸਵੀਰ ਵਾਲਾ $1 ਦਾ ਖਾਸ ਸਿੱਕਾ ਜਾਰੀ ਕੀਤਾ। ਅਮਰੀਕੀ ਮਿੰਟ ਨੇ ਬੁੱਧਵਾਰ ਦੁਪਹਿਰ 12 ਵਜੇ ਦੇ ਆਸ ਪਾਸ ਇਸ ਦੀ ਵਿਕਰੀ ਵੀ ਸ਼ੁਰੂ ਕਰ ਦਿੱਤੀ। $1 ਦੇ ਸਿੱਕੇ ਦੀ ਕੀਮਤ $2.44 ਭਾਵ ਥੋੜ੍ਹੀ ਜੀ $1.44 ਵਧਾ ਕੇ ਰੱਖੀ ਗਈ ਹੈ। 25 ਤੇ 100 ਸਿੱਕਿਆਂ ਦੇ ਪੈਕ ਦੀ ਵਿਕਰੀ ਦੇ ਲਈ ਜਾਰੀ ਕਰ ਦਿੱਤੇ ਗਏ ਨੇ। ਵਿਕਰੀ ਸ਼ੁਰੂ ਹੋਣ ਦੇ ਉੱਤੇ ਸਿਰਫ 3 ਘੰਟਿਆਂ ਦੇ ਬਾਅਦ ਹੀ ਸਿੱਕੇ ਆਊਟ ਆਫ ਸਟਾਕ ਵੀ ਹੋ ਗਏ। ਸਿੱਕੇ ਦੇ ਇੱਕ ਪਾਸੇ ਟਰੰਪ ਦੀ ਤਸਵੀਰ ਹੈ, ਇਸ ਦੇ ਨਾਲ ਹੀ ਈਸ਼ਵਰ 'ਚ ਸਾਡਾ ਵਿਸ਼ਵਾਸ ਹੈ ਅਤੇ ਆਜ਼ਾਦੀ ਲਿਖਿਆ ਹੈ, ਅਤੇ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਦੀ ਮੋਹਰ ਅਤੇ ਅਮਰੀਕਾ ਦੀ 250ਵੀਂ ਵਰੇਗੰਢ ਦੇ ਲਈ 250 ਯਾਨੀ 250 ਲਿਖਿਆ ਹੈ। ਸਿੱਕਾ ਦੇਖਣ ਦੇ ਵਿੱਚ ਗੋਲਡ ਵਰਗਾ ਦਿਖਾਈ ਦਿੰਦਾ, ਪਰ ਅਸਲ ਦੇ ਵਿੱਚ ਸੋਨੇ ਦੇ ਸਿੱਕੇ ਨਹੀਂ। ਅਮਰੀਕੀ ਮਿੰਟ ਦੇ ਮੁਤਾਬਕ ਇਹਨਾਂ ਨੂੰ ਕਾਪਰ, ਜ਼ਿੰਕ, ਮੈਗਨੀਸ ਤੇ ਨਿਕਲ ਦੇ ਮਿਸ਼ਰਣ ਦੇ ਨਾਲ ਬਣਾਇਆ ਗਿਆ। ਖੈਰ, ਜਿੱਥੋਂ ਪੈਸਾ ਹੈ ਹੁਣ ਉੱਥੋਂ ਦੀ ਖ਼ਬਰ। ਸਾਊਥ ਕੋਰੀਆਈ ਮੀਡੀਆ ਦੇ ਮੁਤਾਬਕ ਦੇਸ਼ ਦੀ ਸਰਕਾਰ ਹੋਰਮੁਜ਼ ਸਟ੍ਰੇਟ ਦੇ ਵਿੱਚ ਸ਼ਿਪਿੰਗ ਦੀ ਆਜ਼ਾਦੀ ਦੀ ਹਮਾਇਤ ਕਰਨ ਦੇ ਲਈ ਉਪਕਰਨ ਅਤੇ ਫੌਜੀ ਬਲ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ਮਿਸ਼ਨ ਨੂੰ ਇਸੇ ਸਾਲ ਦੇ ਵਿੱਚ ਸ਼ੁਰੂ ਕਰਨ ਦੀ ਯੋਜਨਾ ਕੀਤੀ ਜਾ ਰਹੀ ਹੈ। ਇਰਾਨ ਦੀ ਮਹੱਤਵਪੂਰਨ ਫੌਜੀ ਵਿੰਗ ਖਾਤਮ ਅਲ ਅਨਬੀਆ ਨੇ ਸੈਂਟਰਲ ਹੈੱਡਕੁਆਰਟਰ ਦੇ ਅਧਿਕਾਰਕ ਬੁਲਾਰੇ ਇਬਰਾਹਿਮ ਜ਼ੋਲਗਾਫਰੀ ਦੇ ਹਵਾਲੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਇਸ ਬਾਬਤ ਟਿੱਪਣੀ ਕੀਤੀ। ਉਹਨਾਂ ਲਿਖਿਆ ਕਿ ਸਾਊਥ ਕੋਰੀਆ ਹੁਣ ਸ਼ਿਪਿੰਗ ਦੀ ਆਜ਼ਾਦੀ ਦੀ ਹਮਾਇਤ ਕਰਨ ਦੇ ਲਈ ਹੋਰਮੁਜ਼ ਸਟ੍ਰੇਟ ਦੇ ਵਿੱਚ ਫੌਜ ਭੇਜਣ ਦੇ ਉੱਤੇ ਵਿਚਾਰ ਕਰ ਰਿਹਾ। ਉਹਨਾਂ ਦੇ ਵਿਕਲਪਾਂ ਦੇ ਵਿੱਚ ਸਮੁੰਦਰੀ ਗਸ਼ਤੀ ਜਹਾਜ਼, ਲੌਜਿਸਟਿਕ ਸਪੋਰਟ ਅਤੇ ਸਮੁੰਦਰੀ ਬਾਰੂਦੀ ਸੁਰੰਗਾਂ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਹਟਾਉਣ ਵਾਲੀਆਂ ਯੂਨਿਟਸ ਸ਼ਾਮਲ ਨੇ। ਉਹਨਾਂ ਅੱਗੇ ਲਿਖਿਆ ਕਿ ਸਾਊਥ ਕੋਰੀਆ ਨੇ ਪਹਿਲਾਂ ਹੀ ਕਿਹਾ ਕਿ ਉਹ ਅਮਰੀਕਾ ਇਰਾਨ ਜੰਗ ਖਤਮ ਹੋਣ ਤੋਂ ਬਾਅਦ ਹੀ ਤੈਨਾਤੀ ਦੇ ਉੱਤੇ ਵਿਚਾਰ ਕਰੇਗਾ। ਇਹ ਬਦਲਾਅ ਉਦੋਂ ਆਇਆ ਹੈ ਜਦੋਂ ਟਰੰਪ ਨੇ ਅਮਰੀਕੀ ਜੰਗੀ ਕੋਸ਼ਿਸ਼ਾਂ ਦੀ ਹਮਾਇਤ ਨਾ ਕਰਨ ਅਤੇ ਸਾਊਥ ਕੋਰੀਆ ਦੀ ਆਲੋਚਨਾ ਕੀਤੀ ਸੀ। ਖ਼ਬਰ ਏਜੰਸੀ ਰੀਟਰਸ ਨੇ ਦੱਸਿਆ ਹੈ ਕਿ ਸਾਊਥ ਕੋਰੀਆਈ ਮੀਡੀਆ ਦੇ ਵਿੱਚ ਸਰਕਾਰੀ ਅਤੇ ਫੌਜੀ ਸੂਤਰਾਂ ਦੇ ਹਵਾਲੇ ਦੇ ਨਾਲ ਜਾਣਕਾਰੀ ਦਿੰਦੇ ਹੋਏ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਇਸ ਤੈਨਾਤੀ ਦੇ ਨਾਲ ਸੰਸਦੀ ਮਨਜ਼ੂਰੀ ਦੇ ਕਦਮ ਫਿਲਹਾਲ ਚੁੱਕੇ ਜਾ ਰਹੇ ਨੇ, ਪਰ ਇਹਨਾਂ ਰਿਪੋਰਟਾਂ ਦੇ ਮੁਤਾਬਕ ਕੈਬਨਿਟ ਦੇ ਵਿੱਚ ਯੋਜਨਾ ਦੀ ਸਮੀਖਿਆ ਕਰਨ ਤੋਂ ਬਾਅਦ ਸਰਕਾਰ ਇਸ ਮਹੀਨੇ ਦੇ ਵਿੱਚ ਹੀ ਸੰਸਦ ਦੀ ਅਨੁਮਤੀ ਹਾਸਲ ਕਰਨ ਤੋਂ ਬਾਅਦ, ਇਜਾਜ਼ਤ ਹਾਸਲ ਕਰਨ ਤੋਂ ਬਾਅਦ ਇਸ ਇੱਕ ਜਿਹੜਾ ਵਿਕਲਪ ਹੈ ਉਹ ਪੇਸ਼ ਕਰੇਗੀ। ਦੱਸ ਦਈਏ ਕਿ ਸਾਊਥ ਕੋਰੀਆ ਸਰਕਾਰ ਦੇ ਅਧਿਕਾਰੀਆਂ ਨੇ ਹਾਲੇ ਤੱਕ ਇਹਨਾਂ ਰਿਪੋਰਟਾਂ ਦੇ ਬਾਬਤ ਕੋਈ ਟਿੱਪਣੀ ਨਹੀਂ ਕੀਤੀ ਹੈ। ਉਧਰ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਾਗਾਈ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ ਹਮਲੇ ਇਸ ਖੇਤਰ ਦੇ ਦੇਸ਼ਾਂ, ਖਾਸ ਤੌਰ ਦੇ ਉੱਤੇ ਫੌਜੀ ਟੀਚਿਆਂ ਦੇ ਖਿਲਾਫ਼ ਸੀ, ਔਰ ਇਰਾਨ ਨੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ, ਜਦਕਿ ਅਮਰੀਕਾ ਨੇ ਇਰਾਨ ਦੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਉਹਨਾਂ ਨੇ ਕਤਰ ਦੀ ਇੱਕ ਅਧਿਕਾਰਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਰਾਨ ਦੇ ਸਾਰੇ ਹੀ ਹਮਲੇ ਫੌਜੀ ਟਿਕਾਣਿਆਂ ਦੇ ਉੱਤੇ ਸੀ। ਬਗਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਕਤਰ ਸਰਕਾਰ ਦੇ ਨੇ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਯਾਨੀ ITU ਦੇ ਪੇਸ਼ ਕੀਤੇ ਇੱਕ ਅਧਿਕਾਰਕ ਦਸਤਾਵੇਜ਼ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਕਤਰ ਦੀ ਧਰਤੀ ਦੇ ਉੱਤੇ ਤੈਨਾਤ ਅਮਰੀਕੀ ਫੌਜ਼ ਦੇ ਖਿਲਾਫ਼ ਇਰਾਨ ਦੇ ਰੱਖਿਆਤਮਕ ਹਮਲੇ ਖਾਸ ਤੌਰ ਦੇ ਉੱਤੇ ਅਮਰੀਕਾ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨੇ। ਉਹਨਾਂ ਲਿਖਿਆ ਹੈ ਕਿ ਕਤਰ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਇਕੱਲੀ ਇਹੀ ਗੱਲ ਸੀ ਕਿ 18 ਮਾਰਚ ਨੂੰ ਇੱਕ ਗੈਸ ਪ੍ਰੋਜੈਕਟ ਦੇ ਉੱਤੇ ਹਮਲਾ ਹੋਇਆ ਸੀ, ਉਸ ਹਮਲੇ ਦੇ ਵਿੱਚ ਵੀ ਅਸੀਂ ਇਹ ਧਿਆਨ ਰੱਖਿਆ ਸੀ ਕਿ ਇਰਾਨ ਦੇ ਖਿਲਾਫ਼ ਅਮਰੀਕਾ ਦੀ ਜਿਹੜੀ ਹਮਲਾਵਰ ਕਾਰਵਾਈ ਹੈ ਉਸ ਦੇ ਵਿੱਚ ਇਹ ਪ੍ਰੋਜੈਕਟ ਕਿਸ ਤਰੀਕੇ ਦੇ ਨਾਲ ਅਮਰੀਕਾ ਦੀ ਮਦਦ ਕਰ ਰਿਹਾ ਸੀ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀ ਦੱਸਿਆ ਕਿ ਅਮਰੀਕੀ ਹਵਾਈ ਹਮਲਿਆਂ ਨੇ ਇਰਾਨ ਨੂੰ ਨੁਕਸਾਨ ਪਹੁੰਚਾਇਆ, ਸਕੂਲਾਂ ਨੂੰ, ਹਸਪਤਾਲਾਂ ਨੂੰ, ਨਾਗਰਿਕ ਰਿਹਾਇਸ਼ੀ ਇਮਾਰਤਾਂ ਨੂੰ, ਵਿਆਹਾਂ ਨੂੰ, ਪੁਲਾਂ ਨੂੰ ਅਤੇ ਹੋਰਨਾਂ ਇਨਫਰਾਸਟ੍ਰਕਚਰ ਢਾਂਚੇ ਨੂੰ ਅਮਰੀਕਾ ਦੇ ਹਮਲੇ ਦੇ ਨਾਲ ਜੇਕਰ ਤੁਲਨਾ ਕੀਤੀ ਜਾਵੇ ਤਾਂ ਇਰਾਨ ਦੇ ਹਮਲੇ ਕਿਤੇ ਵੀ ਭਿਆਨਕ ਨਹੀਂ ਸੀ। ਉੱਥੇ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੈਡੀ ਵੈਂਸ ਨੇ ਵੀਰਵਾਰ ਦੇ ਦਿਨ ਕਿਹਾ ਕਿ ਅਮਰੀਕਾ ਉਸ ਹਵਾਈ ਹਮਲੇ ਦੀ ਜਾਂਚ ਕਰ ਰਿਹਾ ਜਿਸ ਦੇ ਬਾਰੇ ਇਰਾਨ ਦਾ ਕਹਿਣਾ ਹੈ ਕਿ ਸਿਰਿਕ ਦੇ ਵਿੱਚ ਇੱਕ ਵਿਆਹ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਵੈਂਸ ਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਕਿਉਂਕਿ ਇਸ ਘਟਨਾ ਨੂੰ ਲੈ ਕੇ ਅਸੀਂ ਚਿੰਤਤ ਜ਼ਰੂਰ ਹਾਂ ਅਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਆਖਿਰਕਾਰ ਹੋਇਆ ਕੀ।
ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਜੇਕਰ ਅਮਰੀਕੀ ਫੌਜ ਤੋਂ ਕੋਈ ਗਲਤੀ ਹੋਈ ਹੈ ਅਮਰੀਕਾ ਉਸ ਦੀ ਜਾਂਚ ਕਰੇਗਾ ਅਤੇ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰੇਗਾ। ਉਹਨਾਂ ਵੀ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਔਰ ਈਰਾਨ ਦੇ ਸਰਕਾਰੀ ਮੀਡੀਆ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਈਰਾਨੀ ਅਧਿਕਾਰੀਆਂ ਦੇ ਮੁਤਾਬਕ ਦੱਖਣੀ ਈਰਾਨ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦੌਰਾਨ ਹੀ ਅਮਰੀਕਾ ਨੇ ਹਮਲਾ ਕੀਤਾ ਸੀ। 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 70 ਲੋਕ ਜ਼ਖਮੀ ਹੋਏ ਸੀ। ਜ਼ਖਮੀਆਂ ਦੇ ਵਿੱਚ ਇੱਕ ਬੱਚਾ ਅਤੇ 3 ਮਹਿਲਾਵਾਂ ਵੀ ਸ਼ਾਮਲ ਸੀ। ਇਹ ਹਮਲਾ ਮੰਗਲਵਾਰ ਰਾਤ ਦੱਖਣੀ ਈਰਾਨ ਦੇ ਤਟੀ ਸ਼ਹਿਰ ਸਿਰਿਕ ਦੇ ਕੋਲ ਹੋਇਆ ਸੀ। ਇਹ ਇਲਾਕਾ ਹੋਰਮੁਜ਼ ਸਟ੍ਰੇਟ ਦੇ ਕੋਲ ਮੌਜੂਦ ਹੈ। ਉੱਥੇ ਨੇਪਾਲ ਦੇ ਨਾਲ ਜੁੜੀਆਂ ਅਗਲੀਆਂ ਖਬਰਾਂ ਦੀ ਸਾਂਝ ਪਾਈਏ, ਜਿੱਥੇ ਨੇਪਾਲ ਦੇ ਵਿੱਚ ਖਬਰ ਏਜੰਸੀ ਦੇ ਮੁਤਾਬਕ ਤ੍ਰਿਸ਼ੂਲੀ 3A ਹਾਈਡਰੋ ਪਾਵਰ ਪ੍ਰੋਜੈਕਟ ਦੇ ਵਿੱਚ ਬਚਾਅ ਕੰਮਾਂ ਦੇ ਅੰਦਰ ਲੱਗੇ ਹੋਏ ਮਾਹਰਾਂ ਨੇ ਸੋਸ਼ਲ ਮੀਡੀਆ 'ਤੇ ਪੁਸ਼ਟੀ ਕੀਤੀ ਹੈ ਕਿ ਇਸ ਗੱਲ ਦੀ ਤਸੱਲੀ ਹੋ ਗਈ ਹੈ ਕਿ ਇਸ ਹਾਈਡਰੋ ਪਾਵਰ ਪ੍ਰੋਜੈਕਟ ਦੇ ਅੰਦਰ ਕੰਮ ਕਰ ਰਹੇ ਲੋਕਾਂ ਦੀਆਂ ਕੁਝ ਆਵਾਜ਼ਾਂ ਸੁਣੀਆਂ ਗਈਆਂ ਨੇ। ਦੱਸ ਦਈਏ ਕਿ ਇਹ ਪੁਸ਼ਟੀ ਸ਼੍ਰੀ ਰਾਮ ਨਿਓਪਾਨੇ ਨੇਪਾਲ ਨੇ ਕੀਤੀ ਹੈ, ਜੋ ਕਿ ਨੇਪਾਲ ਦੇ ਵਿੱਚ ਇੱਕ ਸੰਸਦ ਮੈਂਬਰ ਵੀ ਨੇ। ਉਹਨਾਂ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਬਚਾਅ ਦਲ ਨੇ ਇਹ ਕਿਹਾ ਸੀ ਕਿ ਘਬਰਾਓ ਨਾ, ਅਸੀਂ ਬਚਾ ਰਹੇ ਹਾਂ, ਤਾਂ ਅੰਦਰੋਂ ਜਵਾਬ ਆਉਂਦਾ ਹੈ ਕਿ ਹਾਂ। ਉਹਨਾਂ ਪਹਿਲਾਂ ਇਹ ਵੀ ਲਿਖਿਆ ਕਿ ਇਸ ਦੀ ਜਾਣਕਾਰੀ ਬਚਾਅ ਕੰਮਾਂ ਦੇ ਵਿੱਚ ਲੱਗੀ ਹੋਈ ਫੌਜ ਦੇ ਹਵਾਲੇ ਦੇ ਨਾਲ ਹਾਸਿਲ ਹੋਈ ਹੈ। ਨੇਪਾਲ ਇਲੈਕਟ੍ਰੀਸਿਟੀ ਅਥਾਰਟੀ ਦੇ ਜੁਆਇੰਟ ਮੈਨੇਜਰ ਸੁਰੇਸ਼ ਰਾਉਤ ਨੇ ਵੀ ਇਹ ਗੱਲ ਖਬਰ ਏਜੰਸੀ ਨੂੰ ਦੱਸੀ ਹੈ ਕਿ ਤ੍ਰਿਸ਼ੂਲੀ 3A ਪ੍ਰੋਜੈਕਟ ਦੀ ਸੁਰੰਗ ਦੇ ਅੰਦਰ ਫਸੇ ਹੋਏ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸੀ। ਦੱਸ ਦਈਏ ਕਿ ਇਸ ਸੁਰੰਗ ਦੇ ਅੰਦਰ ਘੱਟੋ ਘੱਟ 150 ਕਰਮਚਾਰੀਆਂ ਦੇ ਫਸੇ ਹੋਣ ਦੀ ਸ਼ੰਕਾ ਦੱਸੀ ਗਈ ਸੀ। ਇਹ ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। ਉੱਥੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅਡਾ ਸਿਰਾਜ ਦੇ ਵਿੱਚ ਨਰੋਵਾਲ ਸਥਿਤ ਹਿੰਦੂ ਮੰਦਰ ਨੂੰ ਢਾਏ ਜਾਣ ਦੇ ਮਾਮਲੇ 'ਚ ਭਾਰਤ ਦੇ ਦੋਸ਼ਾਂ ਨੂੰ ਖਾਰਜ ਕੀਤਾ। ਇਸ ਮੁੱਦੇ ਦੇ ਉੱਤੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆਂ ਬੁਲਾਰੇ ਸਜਾਦ ਹੈਦਰ ਖਾਨ ਨੇ ਕਿਹਾ ਕਿ ਭਾਰਤ ਦੀ ਤਰਫ ਤੋਂ ਫੈਲਾਏ ਜਾ ਰਹੇ ਝੂਠ ਦੇ ਪ੍ਰਚਾਰ ਦੇ ਉਲਟ ਮੰਦਰ ਦੀ ਇਮਾਰਤ 21 ਜੁਲਾਈ 2026 ਨੂੰ ਭਾਰੀ ਮੀਂਹ ਦੇ ਚੱਲਦਿਆਂ ਨੁਕਸਾਨੀ ਗਈ ਸੀ। ਉਹਨਾਂ ਬਿਆਨ 'ਚ ਕਿਹਾ ਕਿ ਸਥਾਨਕ ਅਧਿਕਾਰੀਆਂ ਨੇ ਮੀਂਹ ਦੇ ਨਾਲ ਹੋਏ ਨੁਕਸਾਨ ਦਾ ਸਰਵੇ ਪਹਿਲਾਂ ਹੀ ਕਰ ਲਿਆ ਸੀ ਅਤੇ ਇਮਾਰਤ ਦੀ ਮੁਰੰਮਤ ਦੇ ਲਈ ਕਦਮ ਵੀ ਚੁੱਕੇ ਜਾ ਰਹੇ ਨੇ। ਇਸ ਦੇ ਲਈ ਇਹ ਸ਼ਰਮਨਾਕ ਗੱਲ ਹੈ ਕਿ ਭਾਰਤ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਔਰ ਸਸਤੀ ਚਾਲਾਂ ਦਾ ਸਹਾਰਾ ਲੈ ਰਿਹਾ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੁਨੀਆ ਹਿੰਦੂਤਵ ਦੀ ਵਿਚਾਰਧਾਰਾ ਦੇ ਜ਼ਰੀਏ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਚੰਗੀ ਤਰ੍ਹਾਂ ਵਾਕਫ ਹੈ। ਉਹਨਾਂ ਨੇ ਮੁਸਲਿਮ, ਸਿੱਖ ਅਤੇ ਈਸਾਈ ਭਾਈਚਾਰਿਆਂ ਦੇ ਖਿਲਾਫ਼ ਭਾਰਤ ਦੇ ਵਿੱਚ ਹੁੰਦੇ ਅਪਰਾਧਾਂ ਨੂੰ ਵੀ ਦੇਖਿਆ। ਇਸ ਮੁੱਦੇ ਦੇ ਉੱਤੇ ਬੁੱਧਵਾਰ ਦੇ ਦਿਨ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਇੱਕ ਬਿਆਨ ਜਾਰੀ ਕਰ ਕਿਹਾ ਸੀ ਕਿ ਅਸੀਂ ਪਾਕਿਸਤਾਨ ਦੇ ਨਰੋਵਾਲ ਸਥਿਤ ਸਿਰਾਜ ਪਿੰਡ ਦੇ ਵਿੱਚ ਇੱਕ ਇਤਿਹਾਸਕ ਹਿੰਦੂ ਮੰਦਰ ਨੂੰ ਢਾਏ ਜਾਣ ਦੀ ਖਬਰ ਤੋਂ ਪਰੇਸ਼ਾਨ ਕਰਨ ਵਾਲੀਆਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਉਹਨਾਂ ਨੂੰ ਲੈ ਕੇ ਅਸੀਂ ਚਿੰਤਾ ਜ਼ਾਹਰ ਕਰਦੇ ਹਾਂ ਅਤੇ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ 125 ਸਾਲ ਪੁਰਾਣੇ ਇਸ ਮੰਦਰ ਨੂੰ ਬਚਾਇਆ ਜਾਵੇ, ਬਲਕਿ ਹੋਰ ਵੀ ਘੱਟ ਗਿਣਤੀ ਭਾਈਚਾਰੇ ਦੇ ਨਾਲ ਜੁੜੇ ਹੋਏ ਧਾਰਮਿਕ ਸਥਾਨਾਂ ਦੀ ਰੱਖਿਆ ਕੀਤੀ ਜਾਵੇ ਜੋ ਕਿ ਪਾਕਿਸਤਾਨ ਦੇ ਵਿੱਚ ਸੁਰੱਖਿਅਤ ਨਹੀਂ ਨੇ। ਉੱਥੇ ਹੀ ਵੈਸੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਇਹ ਖਬਰਾਂ ਦੀ ਹੋਰ ਸਾਂਝ ਵਿਦੇਸ਼ੀ ਖਿੱਤੇ ਦੇ ਵਿੱਚੋਂ। ਮਹਿਜ਼ 13 ਲੱਖ ਦੀ ਆਬਾਦੀ ਵਾਲੇ ਇੱਕ ਦੇਸ਼ ਦੇ ਰੱਖਿਆ ਮੰਤਰੀ ਨੂੰ ਮਜਬੂਰਨ ਦਬਾਅ ਦੇ ਵਿੱਚ ਅਸਤੀਫਾ ਦੇਣਾ ਪਿਆ। ਇਸ ਦੇ ਪਿੱਛੇ ਇੱਕ ਭਾਰਤੀ ਕੰਪਨੀ ਦਾ ਨਾਂ ਆ ਰਿਹਾ। ਯੂਰਪ ਦੇ ਉੱਤਰੀ ਦੇਸ਼ ਐਸਤੋਨੀਆ ਤੋਂ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਰੱਖਿਆ ਮੰਤਰੀ ਹਾਨੋ ਪੇਵਕੁਰ ਨੇ ਸਰਕਾਰ ਨੂੰ ਅਸਤੀਫਾ ਦੇ ਦਿੱਤਾ। ਬ੍ਰਿਟਿਸ਼ ਅਖ਼ਬਾਰ ਦੇ ਟੈਲੀਗ੍ਰਾਫ ਦੇ ਮੁਤਾਬਕ ਇਹ ਫੈਸਲਾ ਯੂਰਪੀ ਯੂਨੀਅਨ ਦੇ ਪੈਸਿਆਂ ਤੋਂ ਯੂਕਰੇਨ ਦੇ ਲਈ ਤੋਪਾਂ ਦੇ ਲਈ ਗੋਲੇ ਖਰੀਦਣ ਦੇ ਨਾਲ ਜੁੜੇ ਇੱਕ ਵਿਵਾਦਤ ਡੀਲ ਤੋਂ ਬਾਅਦ ਸਾਹਮਣੇ ਆਇਆ। ਇਹਨਾਂ ਗੋਲਿਆਂ ਨੂੰ ਇੱਕ ਅਜਿਹੀ ਕੰਪਨੀ ਤੋਂ ਖਰੀਦਿਆ ਜਾਣਾ ਸੀ ਜਿਸਦਾ ਮਾਲਕਾਨਾ ਹੱਕ ਇੱਕ ਭਾਰਤੀ ਕੰਪਨੀ ਦੇ ਕੋਲ ਹੈ। ਹਾਨੋ ਪੇਵਕੁਰ 2022 ਦੇ ਵਿੱਚ ਐਸਟੋਨੀਆ ਦੇ ਰੱਖਿਆ ਮੰਤਰੀ ਬਣੇ ਸੀ, ਪਰ ਉਹਨਾਂ ਨੇ ਬੁੱਧਵਾਰ ਦੇਰ ਰਾਤ ਇੱਕ ਟੀ ਵੀ ਪ੍ਰੋਗਰਾਮ 'ਚ ਆ ਕੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਮੀਡੀਆ ਰਿਪੋਰਟਾਂ ਦੇ ਮੁਤਾਬਕ 1991 'ਚ ਐਸਟੋਨੀਆ ਦੀ ਆਜ਼ਾਦੀ ਤੋਂ ਬਾਅਦ ਉਹ ਲੰਮੇ ਸਮੇਂ ਤੱਕ ਮੰਤਰੀ ਅਹੁਦੇ 'ਤੇ ਰਹਿਣ ਵਾਲੇ ਪਹਿਲੇ ਮੰਤਰੀ ਰਹੇ ਨੇ ਅਤੇ ਕੌਮਾਂਤਰੀ ਪੱਧਰ ਦੇ ਉੱਤੇ ਜਾਣੇ ਵੀ ਗਏ ਨੇ। ਰਿਪੋਰਟ ਦੇ ਮੁਤਾਬਕ ਬੁੱਧਵਾਰ ਦੇ ਦਿਨ ਐਸਟੋਨੀਆ ਦੇ ਅਖ਼ਬਾਰ ਐਸਤੀ ਐਕਸਪ੍ਰੈਸ ਨੇ ਦੱਸਿਆ ਕਿ 2024 'ਚ ਐਸਟੋਨੀਆ ਨੇ ਤੋਪ ਦੇ ਗੋਲੇ ਦੇ ਲਈ ਇਟਲੀ ਦੇ ਵਿੱਚ ਰਜਿਸਟਰਡ ਕੰਪਨੀ ਡੇਟਾਸੈਲ SRL ਦੇ ਨਾਲ ਸਮਝੌਤਾ ਕੀਤਾ ਸੀ। ਅਖ਼ਬਾਰ ਮੁਤਾਬਕ ਇਸ ਕੰਪਨੀ ਦਾ ਮਾਲਕਾਨਾ ਹੱਕ ਭਾਰਤੀ ਕੰਪਨੀ ਨੈਕੋ ਡਿਫੈਂਸ ਮਿਊਨੀਸ਼ਨਸ ਦੇ ਕੋਲ ਹੈ। ਅਖ਼ਬਾਰ ਨੇ ਇਹ ਵੀ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਦੋਵੇਂ ਕੰਪਨੀਆਂ ਦੇ ਵਿੱਚੋਂ ਕਿਸੇ ਨੇ ਵੀ ਤੋਪ ਦੇ ਗੋਲੇ ਨਹੀਂ ਸੀ ਬਣਾਏ। ਇਸ ਨੂੰ ਲੈ ਕੇ ਬਵਾਲ ਖੜ੍ਹਾ ਹੋ ਗਿਆ। ਹਾਨੋ ਪੇਵਕੁਰ ਨੇ ਅਸਤੀਫਾ ਦੇਣ ਦਾ ਉਹਨਾਂ ਦੇ ਉੱਤੇ ਦਬਾਅ ਵੱਧ ਰਿਹਾ ਸੀ ਔਰ ਇਹੀ ਵਜ੍ਹਾ ਸੀ ਕਿ ਐਸਟੋਨੀਆ ਦੇ ਸਰਕਾਰੀ ਪ੍ਰੋਸੀਕਿਊਟਰ ਦਫ਼ਤਰ ਨੇ ਹੀ ਗੋਲਾ ਬਾਰੂਦ ਖਰੀਦਣ ਦੀ ਪ੍ਰਕਿਰਿਆ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਖਰੀਦ ਪ੍ਰਕਿਰਿਆ ਦੇ ਵਿੱਚ ਗੋਲੇ ਪਹੁੰਚਾਉਣ ਦੇ ਵਿੱਚ ਕਾਫ਼ੀ ਦੇਰੀ ਵੀ ਹੋਈ ਔਰ ਘਟੀਆ ਗੁਣਵੱਤਾ ਵਾਲੇ ਗੋਲੇ ਮਿਲਣ ਦੇ ਚੱਲਦਿਆਂ ਸ਼ਿਕਾਇਤਾਂ ਵੀ ਹਾਸਲ ਹੋਣ ਲੱਗੀਆਂ।
ਇਸ ਡੀਲ ਦੇ ਲਈ ਪੈਸਾ ਯੂਰਪੀ ਯੂਨੀਅਨ ਨੇ ਦਿੱਤਾ ਸੀ। ਇਹ ਕਈ ਅਰਬ ਯੂਰੋ ਦੀ ਉਸ ਫੌਜੀ ਮਦਦ ਦਾ ਹਿੱਸਾ ਸੀ ਜਿਸ ਦੇ ਤਹਿਤ ਰੂਸ ਦੇ ਹਮਲਿਆਂ ਤੋਂ ਬਚਾਉਣ ਦੇ ਲਈ ਯੂਰਪੀ ਯੂਨੀਅਨ ਦੇ ਦੇਸ਼ ਯੂਕਰੇਨ ਨੂੰ ਹਥਿਆਰਾਂ ਦੇ ਨਾਲ ਮਜ਼ਬੂਤ ਕਰ ਰਹੇ ਨੇ। ਉਸੇ ਸਮੇਂ 155 ਮਿਲੀਮੀਟਰ ਦੇ ਤੋਪ ਦੇ ਗੋਲਿਆਂ ਦੀ ਭਾਰੀ ਕਮੀ ਸੀ। ਐਸਟੋਨੀਆ ਦੇ ਰੱਖਿਆ ਮੰਤਰਾਲੇ ਨੇ ਖਰੀਦ ਏਜੰਸੀ ਨੇ ਦੱਸਿਆ ਹੈ ਕਿ ਰੱਖਿਆ ਮੰਤਰਾਲੇ ਦੀ ਖਰੀਦ ਏਜੰਸੀ ਨੇ ਦੱਸਿਆ ਕਿ 2024 ਦੀ ਸਮਾਨ ਦੀ ਸਪਲਾਈ ਪੱਕੀ ਕਰਨ ਦੇ ਲਈ ਕੰਪਨੀ ਨੂੰ ਵੱਡੀ ਰਕਮ ਪਹਿਲਾਂ ਤੋਂ ਹੀ ਦੇ ਦਿੱਤੀ ਗਈ ਸੀ। ਉਧਰ ਹਿੰਦੁਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਜੈਸਵਾਲ ਨੈਕੋ ਇੰਡਸਟਰੀਜ਼ ਦੇ ਡਾਇਰੈਕਟਰ ਰਮੇਸ਼ ਜੈਸਵਾਲ ਨੇ ਇਹਨਾਂ ਖ਼ਬਰਾਂ ਦੇ ਉੱਤੇ ਸਵਾਲ ਚੁੱਕੇ ਨੇ। ਜੈਸਵਾਲ ਨੈਕੋ ਇੰਡਸਟਰੀਜ਼ ਨੇ ਨੈਕੋ ਡਿਫੈਂਸ ਸਿਸਟਮ ਪ੍ਰਾਈਵੇਟ ਲਿਮਿਟਡ ਦੀ ਮੂਲ ਕੰਪਨੀ ਦੇ ਬਾਰੇ ਦੱਸਿਆ ਹੈ ਕਿ ਇਹਨਾਂ ਦੀ ਗੁਣਵੱਤਾ ਦੀ ਜਾਂਚ ਪਹਿਲਾਂ ਹੀ ਕਰ ਲਈ ਗਈ ਸੀ ਔਰ ਜਾਂਚ ਤੋਂ ਬਾਅਦ ਹੀ ਸਾਨੂੰ ਪੈਸੇ ਦਿੱਤੇ ਗਏ ਸੀ ਔਰ ਇਹਨਾਂ ਦੇ ਵਿੱਚ ਕੋਈ ਵੀ ਕੁਆਲਿਟੀ ਦੇ ਨਾਲ ਸਮਝੌਤਾ ਨਹੀਂ ਸੀ ਕੀਤਾ ਗਿਆ। ਪਰ ਇਸ ਦੇ ਬਾਵਜੂਦ ਐਸਟੋਨੀਆ ਦੇ ਵਿੱਚ ਇਸ ਵਕਤ ਇਹ ਇੱਕ ਵੱਡੇ ਵਿਵਾਦ ਦਾ ਵਿਸ਼ਾ ਬਣਿਆ ਹੈ। ਉਧਰ ਭਾਰਤ ਤੇ ਬੈਲਜੀਅਮ ਨੇ ਵੀਰਵਾਰ ਦੇ ਦਿਨ ਆਪਣੇ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਤੇ ਕਈ ਮਹੱਤਵਪੂਰਨ ਸਮਝੌਤਿਆਂ ਦੇ ਉੱਤੇ ਹਸਤਾਖਰ ਕੀਤੇ। ਆਪਣੀ ਰਣਨੀਤਕ ਸਾਝੇਦਾਰੀ ਨੂੰ ਮਜ਼ਬੂਤ ਕਰਨ ਦੇ ਟੀਚੇ ਦੇ ਨਾਲ ਦੋਹਾਂ ਦੇਸ਼ਾਂ ਨੇ ਫੌਜੀ ਹਾਰਡਵੇਅਰ ਦੇ ਨਾਲ ਨਾਲ ਫੌਜੀ ਲੌਜਿਸਟਿਕਸ ਜਿਹਨੂੰ ਕਹਿ ਲਿਆ ਜਾਂਦਾ ਉਸ ਤੋਂ ਇਲਾਵਾ ਨਿਰਮਾਣ ਖੇਤਰ ਦੇ ਵਿੱਚ ਵੀ ਸਹਿਯੋਗ ਇੱਕ ਦੂਜੇ ਨੂੰ ਦੇਣ ਦਾ ਵਾਅਦਾ ਕੀਤਾ। ਇਸੇ ਦੇ ਤਹਿਤ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਹਨਾਂ ਦੇ ਬੈਲਜੀਅਮ ਹਮਰੁਤਬਾ ਥੀਓ ਫ੍ਰੈਂਕੈਨ ਦੇ ਦਰਮਿਆਨ ਇਹ ਗੱਲਬਾਤ ਵੀਰਵਾਰ ਦੇ ਦਿਨ ਹੋਈ, ਯਾਨੀ ਲੰਘੀ ਕੱਲ੍ਹ ਹੋਈ। ਇਹ ਸਮਝੌਤਾ ਰੱਖਿਆ ਮੰਤਰੀ ਪੱਧਰ ਦੀ ਬੈਠਕ ਤੋਂ ਬਾਅਦ ਲਿਆ ਗਿਆ। ਮੋਦੀ ਅਤੇ ਡੀਵੇਅਰ ਜਿਹੜੇ ਕਿ ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਦਰਮਿਆਨ ਵੀ ਇਹ ਗੱਲਬਾਤ ਹੋ ਚੁੱਕੀ ਹੈ। ਬਾਰਟ ਡੀ ਬੇਵਰ ਉਹਨਾਂ ਦੇ ਦਰਮਿਆਨ ਹੋਈ ਗੱਲਬਾਤ ਦੇ ਵਿੱਚ 10 ਸਮਝੌਤੇ ਜਿਹੜੇ ਭਾਰਤ ਨੇ ਬੈਲਜੀਅਮ ਦੇ ਨਾਲ ਕੀਤੇ ਸੀ ਜਿਸ ਦੇ ਵਿੱਚ ਭਾਰਤ ਦੇ ਅੰਦਰ ਬਣੇ ਰਾਕੇਟ ਬੈਲਜੀਅਮ ਦੇ ਫੌਜ ਦੇ ਵਿੱਚ ਵਰਤੇ ਜਾਣਗੇ, ਇਸ ਕਿਸਮ ਦੀ ਵੀ ਖਬਰ ਸਾਹਮਣੇ ਆਈ ਸੀ। ਉੱਥੇ ਭਾਰਤ ਦੇ ਨਾਲ ਜੁੜੀ ਇੱਕ ਹੋਰ ਖਬਰ ਔਰ ਵੱਡੀ ਖਬਰ ਜਿਹੜੀ ਪੁਲਾੜ ਖੇਤਰ ਤੋਂ ਜੁੜੀ ਹੋਈ, GSLV F-17 ਰਾਕੇਟ ਨੇ EOS-05 ਸੈਟੇਲਾਈਟ ਨੂੰ ਸਫਲਤਾਪੂਰਵਕ ਪੁਲਾੜ ਦੇ ਵਿੱਚ ਦਾਗ ਦਿੱਤਾ। ਇਹ GSLV ਦੀ 19ਵੀਂ ਉਡਾਨ ਸੀ। ਇਸਰੋ ਦੇ ਮੁਤਾਬਕ ਇਸ ਮਿਸ਼ਨ ਦੇ ਵਿੱਚ 4 ਮੀਟਰ ਦੇ ਘੇਰੇ ਵਾਲੇ ਕੰਪੋਜ਼ਿਟ ਪਲੋਡ ਫੇਅਰਿੰਗ ਦਾ ਇਸਤੇਮਾਲ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਭਾਰਤ EOS-05 ਦਾ ਇੱਕ ਪਹਿਲਾ ਇਮੇਜਿੰਗ ਸੈਟੇਲਾਈਟ ਜਿਹੜਾ ਲਾਂਚ ਕਰਨ ਜਾ ਰਿਹਾ ਸੀ, ਕਰ ਚੁੱਕਿਆ ਹੈ। ਅਸਲ ਦੇ ਵਿੱਚ ਹੁਣ ਤਾਂ ਭਾਰਤ ਦੀ ਇਹ ਸਫਲ ਲਾਂਚਿੰਗ ਹੋ ਚੁੱਕੀ ਹੈ। ਭਾਰਤੀ ਸਮੇਂ ਮੁਤਾਬਕ ਅੱਜ ਤੜਕੇ ਸਵੇਰੇ 3 ਵਜੇ ਦੇ ਆਸ ਪਾਸ ਸ਼੍ਰੀ ਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਇਸ ਨੂੰ ਲਾਂਚ ਕੀਤਾ ਗਿਆ। ਮਿਸ਼ਨ ਨੂੰ ਬਾਅਦ ਦੇ ਵਿੱਚ ਸਫਲ ਕਰਾਰ ਦੇ ਦਿੱਤਾ ਗਿਆ। ਦੱਸ ਦੇਈਏ ਕਿ ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਭਾਰਤ ਜਿਸ ਜੀਓਸਿੰਕ੍ਰੋਨਸ ਔਰਬਿਟ ਤੋਂ ਭਾਰਤ ਦੀ ਇਹ ਪਹਿਲੀ ਇਮੇਜਿੰਗ ਸੈਟੇਲਾਈਟ ਦੱਸੀ ਜਾ ਰਹੀ ਹੈ, ਉਸ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ 36,000 ਕਿਲੋਮੀਟਰ ਦੀ ਉਚਾਈ ਤੋਂ ਭਾਰਤ ਦੇ ਲਈ ਪੁਲਾੜ ਦੇ ਵਿੱਚੋਂ ਨਿਗਾਹ ਰੱਖੇਗਾ। EOS-05 ਪਹਿਲਾਂ ਇਹਨੂੰ GSAT-1A ਦਾ ਨਾਮ ਦਿੱਤਾ ਗਿਆ ਸੀ। ਇਹ ਸੈਟੇਲਾਈਟ ਜਿਹੜਾ ਭਾਰਤ ਦੀਆਂ ਸਰਹੱਦਾਂ, ਸਮੁੰਦਰੀ ਖੇਤਰ, ਵੈਦਰ ਸਿਸਟਮ ਅਤੇ ਐਮਰਜੈਂਸੀ ਨੂੰ ਵੀ ਰੀਅਲ ਟਾਈਮ ਨਿਗਰਾਨੀ ਕਰਕੇ ਭਾਰਤ ਨੂੰ ਹਾਈ ਰੈਜੋਲਿਊਸ਼ਨ ਇਮੇਜਿੰਗ ਸਿਸਟਮ ਮੁਹੱਈਆ ਕਰਵਾਏਗਾ। EOS-05 ਜੀਓਸਿੰਕ੍ਰੋਨਸ ਔਰਬਿਟ ਦੇ ਵਿੱਚ ਕੰਮ ਕਰਨ ਵਾਲਾ ਭਾਰਤ ਦਾ ਪਹਿਲਾ ਇਮੇਜਿੰਗ ਸੈਟੇਲਾਈਟ ਦੱਸਿਆ ਜਾ ਰਿਹਾ। ਇਹ ਅਸਲ ਦੇ ਵਿੱਚ ਲੋ ਅਰਥ ਔਰਬਿਟ ਸੈਟੇਲਾਈਟ ਦੀ ਤੁਲਨਾ ਦੇ ਵਿੱਚ ਵਧੇਰੇ ਸਟੀਕ ਮੰਨੇ ਜਾਂਦੇ ਨੇ। ਭਾਰਤ ਦੇ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ ਪ੍ਰੋਗਰਾਮ ਦੀ ਇਹ 19ਵੀਂ ਉਡਾਨ ਦੱਸੀ ਗਈ ਸੀ। ਇਹ ਲਗਭਗ 420 ਟਨ ਵਜਨੀ ਸੈਟੇਲਾਈਟ ਸੀ ਜਿਸ ਨੂੰ ਪੁਲਾੜ ਦੇ ਵਿੱਚ ਭੇਜਿਆ ਗਿਆ ਔਰ ਭਾਰਤ ਦੇ ਸਭ ਤੋਂ ਹੈਵੀ ਸੈਟੇਲਾਈਟਸ ਲਿਜਾਣ ਵਾਲੇ ਵਹੀਕਲ ਦੇ ਜ਼ਰੀਏ ਇਸ ਨੂੰ ਭੇਜਿਆ ਗਿਆ, ਜਿਸ ਰਾਕੇਟ ਦੇ ਵਿੱਚ ਇਸ ਨੂੰ ਭੇਜਿਆ ਗਿਆ, GSLV-F-17 ਰਾਕੇਟ। ਵੈਸੇ ਇਹ ਰਾਕੇਟ 3 ਸਟੇਜ ਦੇ ਵਿੱਚ ਡਿਜ਼ਾਈਨ ਹੈ। ਪਹਿਲਾ ਗੇਟ ਜਿਹੜਾ S-139 ਸੋਲਿਡ ਮੋਟਰ, 4 ਲਿਕੁਇਡ ਸਟਰੈਪ ਔਨ ਬੂਸਟਰ ਲੱਗੇ ਹੁੰਦੇ ਨੇ, ਜਿਸ ਦੇ ਚੱਲਦਿਆਂ ਇਹ ਵਧੇਰੇ ਤੇਜ਼ੀ ਅਤੇ ਵਧੇਰੇ ਸਟੀਕਤਾ ਦੇ ਨਾਲ ਧਰਤੀ ਤੋਂ ਆਪਣੀ ਉਡਾਨ ਭਰਦਾ ਅਤੇ ਪੁਲਾੜ ਦੇ ਵਿੱਚ ਚਲਾ ਜਾਂਦਾ। ਮਿਸ਼ਲ ਸਫਲ ਰਹਿਣ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਜਿੰਨੇ ਵੀ ਚੱਕਰਵਰਤੀ ਤੂਫਾਨ ਨੇ, ਹਾੜਾਂ ਨੇ ਔਰ ਜੰਗਲਾਂ ਦੀਆਂ ਅੱਗਾਂ ਨੇ ਤਾਂ ਹੋਰ ਦੂਸਰੀਆਂ ਵੀ ਜਿੰਨੀਆਂ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਐਮਰਜੈਂਸੀਸ ਨੇ, ਉਹਨਾਂ ਦੇ ਬਾਰੇ ਜਾਣਕਾਰੀ ਭਾਰਤ ਨੂੰ ਸਟੀਕ ਅਤੇ ਰੀਅਲ ਟਾਈਮ ਦੇ ਵਿੱਚ ਪ੍ਰਦਾਨ ਕਰੇਗਾ। ਦਿੱਲੀ ਰਹਿਣ ਵਾਲੇ ਜਾਂ ਦਿੱਲੀ ਕਦੇ ਗਏ ਹੋਏ ਲੋਕ ਦਿੱਲੀ ਦੇ ਦਿਲ ਯਾਨੀ ਕਨੌਟ ਪਲੇਸ ਨੂੰ ਤਾਂ ਜ਼ਰੂਰ ਜਾਣਦੇ ਹੀ ਹੋਣਗੇ। ਕਨੌਟ ਪਲੇਸ ਇੱਕ ਬੜਾ ਫੇਮਸ ਸਰਕਲ ਇਲਾਕਾ ਹੈ ਇੱਥੇ, ਪਰ ਹਰ ਵਕਤ ਭਾਰੀ ਜਾਮ ਲੱਗਿਆ ਰਹਿੰਦਾ ਔਰ ਇਸ ਦੀ ਵਜ੍ਹਾ ਦੇ ਚੱਲਦਿਆਂ
ਪੈਦਲ ਚੱਲਣ ਵਾਲੇ ਸ਼ਾਪਿੰਗ ਕਰਨ ਵਾਲੇ ਲੋਕਾਂ ਨੂੰ ਖਾਸੀ ਪਰੇਸ਼ਾਨੀ ਹੁੰਦੀ ਹੈ। ਇਸ ਇਲਾਕੇ ਦੇ ਵਿੱਚ ਕਈ ਘੰਟਿਆਂ ਦੇ ਲਈ ਜਾਮ ਤੱਕ ਲੱਗਿਆ ਰਹਿੰਦਾ। ਹੁਣ ਐਨ ਡੀ ਐਮ ਸੀ ਦੀ ਤਰਫ ਤੋਂ ਇੱਕ ਸੁਝਾਅ ਦਿੱਤਾ ਗਿਆ, ਕਿਹਾ ਗਿਆ ਹੈ ਕਿ ਕਨੌਟ ਪਲੇਸ ਇਲਾਕੇ ਦੇ ਵਿੱਚ ਕੁਝ ਖਾਸ ਇੱਕ ਸੜਕਾਂ ਨੂੰ ਗੱਡੀਆਂ ਤੋਂ ਮੁਕਤ ਕਰ ਦਿੱਤਾ ਜਾਏਗਾ, ਯਾਨੀ ਕਿ ਉੱਥੇ ਗੱਡੀਆਂ ਨਹੀਂ ਜਾਣਗੀਆਂ। ਹਾਲੇ ਫਿਲਹਾਲ ਇਹ ਪਲਾਨ ਆਪਣੀ ਪਹਿਲੀ ਸਟੇਜ ਦੇ ਵਿੱਚ ਹੈ। ਗਰਮੀ ਦੇ ਮੌਸਮ ਦੇ ਵਿੱਚ ਇਨਰ ਸਰਕਲ ਨੂੰ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਅਤੇ ਸਰਦੀਆਂ ਦੇ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਗੱਡੀਆਂ ਤੋਂ ਮੁਕਤ ਰੱਖਿਆ ਜਾ ਸਕਦਾ। ਹਾਲ ਫਿਲਹਾਲ ਇਸ ਸ਼ੈਡਿਊਲ ਦੇ ਉੱਤੇ ਕੰਮ ਕੀਤਾ ਜਾ ਰਿਹਾ। ਕਨੌਟ ਪਲੇਸ ਕਾਫੀ ਅਹਿਮ ਥਾਂ ਮੰਨੀ ਜਾਂਦੀ ਹੈ। ਆਫਿਸ ਆਉਣ ਵਾਲੇ ਲੋਕ, ਟੂਰਿਸਟ, ਘੁੰਮਣ ਫਿਰਨ ਵਾਲੇ, ਸ਼ਾਪਿੰਗ ਕਰਨ ਵਾਲੇ, ਖਾਸ ਤੌਰ ਦੇ ਉੱਤੇ ਵੀਕਐਂਡ ਦੇ ਦਰਮਿਆਨ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਹੁੰਦੇ ਨੇ। ਇਸ ਨੂੰ ਦਿੱਲੀ ਦਾ ਦਿਲ ਵੀ ਕਹਿ ਲਿਆ ਜਾਂਦਾ, ਖਾਸਾ ਵਿਅਸਤ ਕਮਰਸ਼ੀਅਲ ਇਲਾਕਾ ਕਨੌਟ ਪਲੇਸ। ਭਾਰਤ ਦੀ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਬਾਠਲਾ ਗਰੁੱਪ, ਭਾਰਤੀ ਕਾਰੋਬਾਰੀ ਦੀ ਇਹ ਕੰਪਨੀ ਔਰ ਸਿਡਨੀ ਦੀ ਸਭ ਤੋਂ ਵੱਡੀ ਕੰਸਟਰਕਸ਼ਨ ਕੰਪਨੀ ਦੱਸੀ ਗਈ ਹੈ, ਜਿਹੜੀ ਕਿ ਹੁਣ ਤਾਂ ਖੈਰ ਬਹੁਤ ਸਾਰੀਆਂ ਖਬਰਾਂ ਤੁਸੀਂ ਹਾਸਲ ਕਰ ਲਈਆਂ ਹੋਣਗੀਆਂ। ਅੱਜ ਇਹਨਾਂ ਦੇ ਕ੍ਰੈਡੀਟਰ ਦੀ ਪਹਿਲੀ ਮੀਟਿੰਗ ਸੀ, ਹਾਲਾਂਕਿ ਇਹ ਮੀਟਿੰਗ ਸੋਮਵਾਰ ਦੀ ਡੈਡਲਾਈਨ ਤੋਂ ਪਹਿਲਾਂ ਹੀ ਕਰ ਲਈ ਗਈ, ਕਿਉਂਕਿ ਸੋਮਵਾਰ ਦੇ ਦਿਨ ਤੱਕ ਇਹਨਾਂ ਦੀ ਤਰਫ ਤੋਂ, ਕ੍ਰੈਡੀਟਰ ਦੀ ਤਰਫ ਤੋਂ ਕੁਝ ਫੈਸਲੇ ਲਏ ਜਾਣੇ ਸੀ। ਕਿਹਾ ਗਿਆ ਕਿ 5 ਲੈਂਡਰਸ ਦੇ ਨਾਲ ਗੱਲਬਾਤ ਹੋ ਗਈ ਹੈ। ਟੈਨੀਓ ਕੰਪਨੀ, ਜਿਹੜੀ ਕਿ ਫਿਲਹਾਲ ਐਡਮਿਨਿਸਟ੍ਰੇਟਰ ਦੇ ਤੌਰ ਦੇ ਉੱਤੇ ਕੰਮ ਕਰੇਗੀ ਬਾਟਲਾ ਦੇ ਲਈ, ਬਾਟਲਾ ਕੰਸਟਰਕਸ਼ਨ ਦੇ ਲਈ, ਉਹਨਾਂ ਦਾ ਕਹਿਣਾ ਹੈ ਕਿ ਕੁਝ ਇੱਕ ਸਾਈਟਾਂ ਦੇ ਉੱਤੇ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ, ਪਰ ਜਿਨ੍ਹਾਂ ਥਾਵਾਂ ਦੇ ਉੱਤੇ ਲੈਂਡਰ ਦੀ ਸਪੋਰਟ ਨਹੀਂ ਹੈ ਉਹਨਾਂ ਥਾਵਾਂ ਦੇ ਉੱਤੇ ਕੰਸਟਰਕਸ਼ਨ ਵੀ ਸਿਰੇ ਨਹੀਂ ਚੜ੍ਹੇਗੀ, ਔਰ ਇਹ ਡਰ ਹੈ ਕਿ ਉਹ ਪ੍ਰੋਜੈਕਟ ਸਿਰੇ ਨਹੀਂ ਚੜ੍ਹ ਸਕਣਗੇ। ਐਡਮਿਨਿਸਟ੍ਰੇਟਰ ਨੇ ਅੰਦਾਜ਼ਾ ਲਗਾਇਆ ਕਿ ਕੰਸਟਰਕਸ਼ਨ ਦਾ ਕੰਮ ਜਾਰੀ ਰੱਖਣ ਦੇ ਲਈ ਘੱਟੋ ਘੱਟ $1 million ਤੋਂ ਲੈ ਕੇ $125,000 ਹਫ਼ਤੇ ਤੱਕ ਦੇ ਖਰਚੇ ਜਿਹੜੇ ਉਹ ਹੋਣਗੇ, ਪਰ ਇਸ ਦੇ ਵਿੱਚ ਡਿਪੈਂਡ ਕਰਦਾ ਹੈ ਕਿ ਪ੍ਰੋਜੈਕਟ ਕਿੰਨਾ ਲੰਮਾ ਚੱਲਦਾ। ਬਾਟਲਾ ਇਸ ਵਕਤ ਸਿਡਨੀ ਦੀ ਸਭ ਤੋਂ ਵੱਡੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਡਿਵੈਲਪਰ ਕੰਪਨੀ ਦੇ ਤੌਰ ਦੇ ਉੱਤੇ ਸਾਹਮਣੇ ਆਈ ਸੀ, ਜਿਹੜੀ ਕਿ ਪਿਛਲੇ ਦਿਨਾਂ ਦੇ ਦਰਮਿਆਨ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਲੀ ਗਈ ਸੀ। ਬਾਟਲਾ ਦੇ ਕੰਸਟਰਕਸ਼ਨ ਦੇ ਉੱਤੇ ਦੱਸਿਆ ਗਿਆ ਸੀ ਕਿ ਕ੍ਰੈਡੀਟਰਸ ਦਾ ਲਗਭਗ $3.5 billion ਦੇਣਾ ਬਕਾਇਆ। 219 ਸਾਈਟਸ ਨੇ ਜਿਨ੍ਹਾਂ ਦੇ ਜੇਕਰ ਵੈਲਿਊ ਜੋੜ ਲਈ ਜਾਵੇ ਤਾਂ ਉਹ ਲਗਭਗ $5 billion ਦੇ ਆਸ ਪਾਸ ਜਾ ਪੈਂਦੀ ਹੈ। ਪਰ ਐਡਮਿਨਿਸਟ੍ਰੇਟਰ ਦਾ ਕਹਿਣਾ ਹੈ ਕਿ $5 billion ਉਹ ਨਗਦੀ ਨਹੀਂ ਨੇ, ਕੈਸ਼ ਨਹੀਂ ਨੇ, ਸੋ ਇਸ ਕਰਕੇ ਕ੍ਰੈਡੀਟਰਸ ਨੂੰ ਦੇਣ ਦੇ ਲਈ ਕੁਝ ਵੀ ਨਹੀਂ ਹੈ। ਅਤੇ ਵੈਸੇ ਵੀ ਉਹਨਾਂ ਸਾਈਟਸ ਦੇ ਉੱਤੇ ਉਹਨਾਂ ਦੀ ਸਾਫ਼ ਸਫਾਈ ਦੇ ਲਈ ਵੀ ਕਾਫ਼ੀ ਖਰਚਾ ਆ ਜਾਏਗਾ। ਐਡਮਿਨਿਸਟ੍ਰੇਟਰ ਦਾ ਕਹਿਣਾ ਹੈ ਕਿ $400 million ਤੱਕ ਦੀ ਕੀਮਤ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ, ਉਹਨਾਂ ਦੇ ਕੰਟਰੈਕਟ ਜਿਨ੍ਹਾਂ ਦੇ ਹਾਲੇ ਚੱਲ ਰਹੇ ਨੇ, ਉਹਨਾਂ ਦਾ ਕੰਮ ਜਿਹੜਾ ਕੰਸਟਰਕਸ਼ਨ ਦਾ ਫਿਲਹਾਲ ਸ਼ੁਰੂ ਕੀਤਾ ਜਾ ਰਿਹਾ। ਇਸ ਦੇ ਵਿੱਚ ਸਾਰੀਆਂ ਮੁਕੰਮਲ ਸਾਈਟਸ ਨਹੀਂ ਨੇ ਜਿਹੜੀਆਂ ਬਾਟਲਾ ਬਿਲਡਰਸ ਦੇ ਅਧੀਨ ਆਉਂਦੀਆਂ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਦੀਆਂ ਕੀਮਤਾਂ ਐਵੇਂ ਹੀ ਵੱਧਦੀਆਂ ਰਹਿਣਗੀਆਂ। ਹਾਊਸਿੰਗ ਕ੍ਰਾਈਸਿਸ ਇਸੇ ਕਿਸਮ ਦੇ ਨਾਲ ਬਣਿਆ ਰਹੇਗਾ, ਘਰਾਂ ਦੀ ਸਮੱਸਿਆ ਵੀ ਬਣੀ ਰਹੇਗੀ, ਔਰ ਘਰਾਂ ਦੀ ਕਿੱਲਤ ਦੇ ਨਾਲ ਨਾਲ ਮਹਿੰਗੀਆਂ ਪ੍ਰੋਪਰਟੀਜ਼ ਵੀ ਵਿਕਦੀਆਂ ਰਹਿਣਗੀਆਂ। ਇਹ ਸਮੱਸਿਆ ਹਮੇਸ਼ਾ ਦੀ ਹਮੇਸ਼ਾ ਹੀ ਬਰਕਰਾਰ ਰਹੇਗੀ, ਇਹ ਕਹਿਣਾ ਹੈ ਨੈਬ ਦੇ ਚੀਫ ਇਕੋਨੋਮਿਸਟ ਦਾ। ਆਸਟ੍ਰੇਲੀਆ ਦੇ 4 ਵੱਡੇ ਬੈਂਕਾਂ ਦੇ ਵਿੱਚੋਂ ਇੱਕ ਨੈਬ ਦੇ ਚੀਫ ਇਕੋਨੋਮਿਸਟ ਦੀ ਤਰਫ ਤੋਂ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ। ਸੈਲੀ ਔਲਤ ਨੇ ਇਸ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਪੁਸ਼ਤ ਦਰ ਪੁਸ਼ਤ ਇਹ ਸਮੱਸਿਆ ਆਸਟ੍ਰੇਲੀਆ ਦੀ ਚੱਲਦੀ ਰਹਿ ਸਕਦੀ ਹੈ। ਘਰਾਂ ਦੀ ਸਪਲਾਈ ਦਾ ਬੇਸ਼ੱਕ ਇੱਕ ਟੀਚਾ ਮੌਜੂਦਾ ਸਰਕਾਰ ਮਿੱਥੀ ਬੈਠੀ ਹੈ, ਪਰ ਆਉਣ ਵਾਲਿਆਂ ਸਾਲਾਂ ਦੇ ਵਿੱਚ ਇਹ ਟੀਚਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰਾਂ ਦੇ ਵਿੱਚ ਘਰਾਂ ਦੀ ਕਿੱਲਤ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਬਣੀ ਰਹੇਗੀ। ਜੇਕਰ ਔਸਤ ਦੀ ਗੱਲ ਕਰੀ ਜਾਵੇ ਤਾਂ 7% ਪ੍ਰੋਪਰਟੀ ਦੀਆਂ ਕੀਮਤਾਂ ਦੇ ਵਿੱਚ ਡਿਕਲਾਈਨ ਆਸਟ੍ਰੇਲੀਆ ਭਰ ਦੇ ਵਿੱਚ ਆਏਗਾ ਅਤੇ ਰਾਜਧਾਨੀ ਸ਼ਹਿਰਾਂ 'ਚ 5% ਡਿਕਲਾਈਨ ਆਏਗਾ। ਇਹ ਘੱਟੋ ਘੱਟ ਸਾਲ 2026 ਦੇ ਵਿੱਤੀ ਵਰ੍ਹੇ ਤੱਕ ਤਾਂ ਬਣਿਆ ਰਹਿ ਸਕਦਾ ਹੈ। ਬ੍ਰਿਸਬੇਨ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਮਰਸ਼ੀਅਲ ਸਾਈਟ ਦੇ ਉੱਤੇ ਕੰਮਕਾਜ ਦੇ ਦਰਮਿਆਨ ਹੀ ਫੋਕਲਿਫਟ ਨੂੰ ਅੱਗ ਲੱਗ ਗਈ ਅਤੇ ਇਸ ਤੋਂ ਬਾਅਦ 5 ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਬ੍ਰਿਸਬੇਨ ਦੇ ਹੇਮਾਂਟ ਇਲਾਕੇ ਦੇ ਵਿੱਚ ਇਸ ਕਮਰਸ਼ੀਅਲ ਸਾਈਟ ਦੇ ਉੱਤੇ ਇਹ ਹਾਦਸਾ ਅੱਜ ਸਵੇਰੇ 11 ਵਜੇ ਦੇ ਆਸ ਪਾਸ ਵਾਪਰਿਆ, ਜਦੋਂ ਐਂਟਨ ਰੋਡ ਦੇ ਉੱਤੇ ਦਮਕਲ ਕਰਮੀਆਂ ਨੂੰ ਸੱਦਿਆ ਗਿਆ। ਇੱਕ ਵਿਅਕਤੀ ਜਿਹੜਾ ਇੱਥੇ ਕੰਮ ਕਰਦਾ ਸੀ ਉਸ ਦੀ ਛਾਤੀ, ਚਿਹਰੇ ਅਤੇ ਸਰੀਰ ਦੇ ਦੂਸਰੇ ਅੰਗਾਂ ਦੇ ਉੱਤੇ ਗੰਭੀਰ ਜਲਨ ਦੀਆਂ ਖਬਰਾਂ ਵੀ ਹਾਸਲ ਹੋਈਆਂ ਨੇ। ਲਾਈਫ ਥਰੈਟਨਿੰਗ ਬਰਨਸ ਉਸਨੂੰ ਕਿਹਾ ਗਿਆ, ਉਸਨੂੰ ਐਮਰਜੈਂਸੀ 'ਚ ਭਰਤੀ ਕੀਤਾ ਗਿਆ। ਵੈਸੇ 3 ਹੋਰ ਲੋਕ ਜਿਹੜੇ ਧੂੰਆਂ ਚੜ੍ਹਨ ਦੇ ਚੱਲਦੇ ਐਮਰਜੈਂਸੀ 'ਚ ਭਰਤੀ ਕੀਤੇ ਗਏ ਨੇ, ਪਰ ਇੱਕ ਵਿਅਕਤੀ ਦੀ ਹਾਲਤ ਇਹਨਾਂ ਦੇ ਵਿੱਚੋਂ ਕਾਫ਼ੀ ਗੰਭੀਰ ਦੱਸੀ ਗਈ ਹੈ। ਕੁਇਨਜ਼ਲੈਂਡ ਫਾਇਰ ਡਿਪਾਰਟਮੈਂਟ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਉਹਨਾਂ ਨੇ ਘੰਟਿਆਂ ਬੱਧੀ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਦਾ ਕਾਰਨ ਇੱਕ ਵੱਡੀ ਇੰਡਸਟਰੀਅਲ ਫੋਕਲਿਫਟ ਦੇ ਵਿੱਚ
ਸ਼ਾਰਟ ਸਪਾਰਕ ਹੋਣ ਤੋਂ ਬਾਅਦ ਉਸ ਨੂੰ ਅੱਗ ਲੱਗਣਾ ਦੱਸਿਆ ਗਿਆ ਸੀ। ਕੁਇਨਜ਼ਲੈਂਡ ਤੋਂ ਹੀ ਅਗਲੀ ਖਬਰ, ਜਿੱਥੇ ਪੁਲਿਸ ਦੇ ਸਾਬਕਾ ਬੌਸ ਯਾਨੀ ਕਿ ਕਮਿਸ਼ਨਰ, ਸਾਬਕਾ ਕਮਿਸ਼ਨਰ ਸਟੀਵ ਗੋਲਸ਼ਵਿਕ, ਜਿਹਨੇ ਕਿ ਪਿਛਲੇ ਦਿਨੀ ਆਪਣੀ ਨੌਕਰੀ ਨੂੰ ਅਲਵਿਦਾ ਕਹਿ ਗਏ ਸੀ, ਹੁਣ ਉਹ ਧਰਤੀ ਨੂੰ ਵੀ ਅਲਵਿਦਾ ਕਹਿ ਗਏ ਨੇ। 67 ਸਾਲ ਦੀ ਉਮਰ ਦੇ ਵਿੱਚ ਹੀ ਕੈਂਸਰ ਦੇ ਨਾਲ ਲੜਦਿਆਂ ਹੋਇਆਂ ਕੁਇਨਜ਼ਲੈਂਡ ਦੀ ਪੁਲਿਸ ਦੇ ਟੌਪ ਆਫਿਸਰ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਮੰਦਭਾਗੀ ਖਬਰ ਨੇ ਕੁਇਨਜ਼ਲੈਂਡ ਪੁਲਿਸ ਦੇ ਕਈ ਅਫਸਰਾਂ ਨੂੰ ਪਰੇਸ਼ਾਨ ਵੀ ਕੀਤਾ। ਦੱਸ ਦਈਏ ਕਿ ਕੁਇਨਜ਼ਲੈਂਡ ਦੀ ਪੁਲਿਸ ਦੇ ਵਿੱਚ ਤੀਸਰੀ ਸਭ ਤੋਂ ਲੰਬੀ ਸੇਵਾ ਨਿਭਾਉਣ ਵਾਲੇ ਇਤਿਹਾਸ ਦੇ ਉਹ ਸਿਖਰਲੇ ਪੁਲਿਸ ਅਧਿਕਾਰੀ ਸੀ। ਉਹਨਾਂ ਨੇ ਕੁਇਨਜ਼ਲੈਂਡ ਦੇ 21ਵੇਂ ਪੁਲਿਸ ਕਮਿਸ਼ਨਰ ਦੇ ਤੌਰ ਦੇ ਉੱਤੇ ਅਪ੍ਰੈਲ 2024 ਦੇ ਵਿੱਚ ਇਸ ਅਹੁਦੇ ਨੂੰ ਜੁਆਇਨ ਕੀਤਾ ਸੀ। ਪਰ ਇਸ ਦਰਮਿਆਨ ਹੁਣ ਐਕਟਿੰਗ ਕਮਿਸ਼ਨਰ ਬ੍ਰੈਟ ਪੁਆਇੰਟਿੰਗ, ਜਿਹੜੇ ਕਿ ਉਦੋਂ ਤੋਂ ਹੀ ਜਦੋਂ ਇਹਨਾਂ ਨੇ ਨੌਕਰੀ ਨੂੰ ਅਲਵਿਦਾ ਕੀਤਾ ਸੀ, ਇਸ ਅਹੁਦੇ ਨੂੰ ਸੰਭਾਲ ਰਹੇ ਨੇ। ਉਹਨਾਂ ਨੇ ਕਿਹਾ ਕਿ ਪੂਰੀ ਫੋਰਸ ਦੀ ਤਰਫ ਤੋਂ ਉਹਨਾਂ ਦੇ ਅਚਾਨਕ ਅਕਾਲ ਚਲਾਣੇ ਦੇ ਉੱਤੇ ਉਹ ਸੋਗ ਜ਼ਾਹਰ ਕਰਦੇ ਨੇ। NSW ਦੇ ਵਿੱਚ ਟ੍ਰੇਨ ਫੜਨ ਵਾਲੇ ਲੋਕ ਇਹ ਗੱਲ ਅਕਸਰ ਜਾਣਦੇ ਨੇ ਕਿ ਪਲੈਟਫਾਰਮ ਦੇ ਉੱਤੇ ਇੱਕ ਪੀਲੇ ਰੰਗ ਦੀ ਪੱਟੀ ਬਣੀ ਹੁੰਦੀ ਹੈ, ਜਿਸ ਤੋਂ ਗਾਂਹ ਟੱਪਣ ਤੋਂ ਬਾਅਦ ਖਤਰਾ ਬਣਿਆ ਰਹਿੰਦਾ।

ਜ਼ਿਆਦਾਤਰ ਹਾਦਸੇ ਸਲਿਪਿੰਗ ਦੇ ਚੱਲਦੇ ਹੁੰਦੇ ਨੇ, ਯਾਨੀ ਕਿ ਟ੍ਰੇਨ ਅਤੇ ਪਲੇਟਫਾਰਮ ਦੇ ਵਿਚਕਾਰ ਜਿਹੜਾ ਗੈਪ ਹੈ ਉਸ ਦੇ ਵਿੱਚ ਡਿੱਗਣ ਦੇ ਚੱਲਦੇ ਆ। 43% ਹਾਦਸੇ ਸਿਰਫ ਸਲਿਪਿੰਗ ਦੀ ਵਜ੍ਹਾ ਦੇ ਚੱਲਦੇ ਹੁੰਦੇ ਆ, ਔਰ ਇਹਨਾਂ ਦੇ ਵਿੱਚੋਂ 63% ਹਾਦਸਿਆਂ ਦੇ ਅੰਦਰ ਇੰਜਰੀਜ਼ ਕਾਫੀ ਗੰਭੀਰ ਹੁੰਦੀਆਂ ਨੇ, ਯਾਨੀ ਕਿ ਸੱਟਾਂ ਕਾਫੀ ਗੰਭੀਰ ਲੱਗਦੀਆਂ। ਇਸ ਦਰਮਿਆਨ ਹੁਣ NSW ਟਰਾਂਸਪੋਰਟ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇੱਕ ਰਬੜ ਸਟ੍ਰਿਪ ਸਥਾਪਿਤ ਕੀਤੀ ਜਾਏਗੀ ਤਾਂ ਕਿ ਟ੍ਰੇਨ ਵੀ ਜਿਹੜੀ ਹੈ ਉੱਥੇ ਪਲੇਟਫਾਰਮ 'ਤੇ ਰੁਕੇ ਅਤੇ ਉਸ ਗੈਪ ਦੇ ਵਿੱਚ ਜਿਹੜੇ ਲੋਕ ਨੇ ਅਕਸਰ ਆਪਣੇ ਪੈਰ ਨਾ ਫਸਾ ਲੈਣ, ਖਾਸ ਤੌਰ ਦੇ ਉੱਤੇ ਛੋਟੇ ਬੱਚਿਆਂ ਦੇ ਲਈ ਉਹ ਕਿਸੇ ਹਾਦਸੇ ਦਾ ਵੱਡਾ ਕਾਰਨ ਨਾ ਬਣ ਜਾਵੇ। ਉੱਥੇ ਹੀ ਮੈਲਬਨ ਦੇ ਇੱਕ ਵਿਅਕਤੀ ਨੂੰ, ਇੱਕ ਮਹਿਲਾ ਨੂੰ ਬੰਧੂਆ ਬਣਾ ਕੇ ਰੱਖਣ, ਗੁਲਾਮ ਬਣਾ ਕੇ ਰੱਖਣ ਦੇ ਦੋਸ਼ ਦੇ ਵਿੱਚ 4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੱਸਿਆ ਗਿਆ ਹੈ ਕਿ ਮੈਲਬਨ ਦੇ ਵਿਅਕਤੀ ਚੀਕ ਚੌਂਗ ਨੇ ਇੱਕ 47 ਸਾਲਾ ਇੰਡੋਨੇਸ਼ੀਅਨ ਮੂਲ ਦੀ ਮਹਿਲਾ ਨੂੰ ਘਰ ਦੇ ਵਿੱਚ ਕੰਮ ਕਰਨ ਦੇ ਲਈ ਰੱਖਿਆ ਹੋਇਆ ਸੀ ਅਤੇ ਹੁਣ ਉਸ ਦੀ ਮਹਿਲਾ ਦੀ ਜਿਹੜੀ ਮਾਕਨਾ 47 ਸਾਲਾ ਕੀ ਚੀਕ ਚੌਂਗ ਨੇ 60 ਸਾਲ ਦੀ ਇੱਕ ਮਹਿਲਾ ਨੂੰ ਘਰ ਦੇ ਵਿੱਚ ਰੱਖਿਆ ਹੋਇਆ ਸੀ। ਫਰਵਰੀ 2022 ਤੋਂ ਲੈ ਕੇ ਅਕਤੂਬਰ 2022 ਦੇ ਦਰਮਿਆਨ ਉਸਦੇ ਘਰ ਦੇ ਵਿੱਚ ਉਹ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਰਹਿੰਦੀ ਹੈ। ਉਸ ਤੋਂ ਬਾਅਦ ਉਹ ਜਿਵੇਂ ਤਿਵੇਂ ਉਸ ਘਰ ਦੇ ਵਿੱਚੋਂ ਨਿਕਲਦੀ ਹੈ, ਪਰ ਇਸ ਦੀ ਜਿਹੜੀ ਸੂਚਨਾ ਉਹ ਏਜੰਸੀਆਂ ਤੱਕ ਸਾਂਝੀ ਕੀਤੀ ਜਾਂਦੀ ਹੈ। ਸਲੇਵਰੀ ਆਸਟ੍ਰੇਲੀਆ ਦੇ ਵਿੱਚ ਇੱਕ ਫੈਡਰਲ ਕ੍ਰਾਈਮ ਹੈ ਜਿਸ ਦੇ ਤਹਿਤ ਵੱਧ ਤੋਂ ਵੱਧ 25 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਫਿਲਹਾਲ ਚੀਕ ਚੌਂਗ ਨੂੰ 4 ਸਾਲ ਦੀ ਸਜ਼ਾ ਦਿੱਤੀ ਗਈ ਹੈ। ਸਾਲ 2030 ਤੋਂ ਪਹਿਲਾਂ ਉਹ ਪੈਰੋਲ ਦੇ ਉੱਤੇ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕੇਗਾ। ਉੱਥੇ ਹੀ ਮਹਿਲਾ ਏਸ਼ੀਆ ਕੱਪ ਦੀ ਗੱਲ ਕਰੀਏ ਤੇ ਭਾਰਤ ਨੇ ਕੱਲ੍ਹ ਦੇ ਦਿਨ ਹਾਂਗਕਾਂਗ ਨੂੰ 137 ਦੌੜਾਂ ਦੇ ਵੱਡੇ ਫਰਕ ਦੇ ਨਾਲ ਹਰਾ ਦਿੱਤਾ ਸੀ। ਇਹ ਖਬਰ ਸਵੇਰ ਵੇਲੇ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅੱਜ ਦੇ ਦਿਨ ਇੰਡੋਨੇਸ਼ੀਆ ਦਾ UAE ਦੇ ਨਾਲ ਮੁਕਾਬਲਾ ਹੋਏਗਾ। ਵੈਸੇ ਮਹਿਲਾ ਏਸ਼ੀਆ ਕੱਪ ਦੇ ਵਿੱਚ ਭਾਰਤ ਦੀ ਟੀਮ ਦੀ ਤਰਫ ਤੋਂ ਹੁਣ ਤੱਕ ਇੱਕ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਇਸ ਮਾਕਣਾ ਇਸ ਮਹਿਲਾਵਾਂ ਦੇ ਏਸ਼ੀਆ ਕੱਪ ਦੇ ਵਿੱਚ ਫਿਲਹਾਲ ਜਿਹੜਾ ਭਾਰਤ ਦੀ ਟੀਮ ਹੈ ਉਹ ਸਿਖਰਲੇ ਨੰਬਰ ਦੇ ਉੱਤੇ ਚੱਲ ਰਹੀ ਹੈ, ਪਰ ਦੋ ਗਰੁੱਪਾਂ ਦੇ ਵਿੱਚ ਇਸ ਟੂਰਨਾਮੈਂਟ ਨੂੰ ਵੰਡਿਆ ਹੋਇਆ। ਭਾਰਤ, ਪਾਕਿਸਤਾਨ, ਥਾਈਲੈਂਡ ਅਤੇ ਹਾਂਗਕਾਂਗ ਗਰੁੱਪ ਏ ਦੇ ਵਿੱਚ ਨੇ। ਸ਼੍ਰੀਲੰਕਾ, ਬਾਂਗਲਾਦੇਸ਼, ਇੰਡੋਨੇਸ਼ੀਆ ਅਤੇ UAE ਦੂਸਰੇ ਗਰੁੱਪ 'ਚ ਨੇ। ਗਰੁੱਪ ਏ ਦੇ ਵਿੱਚ ਭਾਰਤ ਆਪਣੇ ਹੁਣ ਤੱਕ 2-2 ਮੈਚ ਜਿੱਤ ਚੁੱਕਿਆ। ਪਾਕਿਸਤਾਨ ਨੇ 1 ਮੈਚ ਖੇਡਿਆ ਅਤੇ 1 ਹੀ ਜਿੱਤਿਆ, ਜਦਕਿ ਹਾਂਗਕਾਂਗ ਨੇ 2-2 ਮੈਚ ਹਾਰੇ ਨੇ। ਉੱਧਰ ਗਰੁੱਪ ਬੀ ਦੇ ਵਿੱਚ ਸ਼੍ਰੀਲੰਕਾ ਨੇ 2-2 ਮੈਚ ਜਿੱਤ ਕੇ ਭਾਰਤ ਦੀ ਤਰ੍ਹਾਂ 4 ਅੰਕ ਹਾਸਲ ਕਰਕੇ ਟੌਪ ਸਥਾਨ ਦੇ ਉੱਤੇ ਹੈ। ਬਾਂਗਲਾਦੇਸ਼ ਦੀ ਮਹਿਲਾਵਾਂ ਦੀ ਟੀਮ ਨੇ 1-1 ਮੈਚ ਹੀ ਜਿੱਤਿਆ ਹੈ ਅਤੇ UAE ਦੀ ਟੀਮ 1-1 ਮੈਚ ਹਾਰੀ ਹੈ, ਜਦਕਿ ਇੰਡੋਨੇਸ਼ੀਆ ਦੀ ਮਹਿਲਾਵਾਂ ਦੀ ਟੀਮ 2-2 ਮੈਚ ਹਾਰ ਚੁੱਕੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

0: ਰੇਡੀਓ ਹਾਂਜੀ 1674 ਐਮ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਆਪਾਂ ਇੱਕ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕੀਤਾ ਹੈ ਕਿ ਤੁਹਾਨੂੰ ਆਪਾਂ ਅਕਾਊਂਟਿੰਗ ਦੇ ਬਾਰੇ, ਤੁਹਾਡੇ ਹਿਸਾਬ ਕਿਤਾਬ ਦੇ ਬਾਰੇ, ਤੁਹਾਡੇ ਕਾਰੋਬਾਰਾਂ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਹੈ, ਅਤੇ ਉਹਦੇ ਲਈ ਆਪਾਂ ਸਪੈਸ਼ਲਿਸਟ ਪਿਛਲੀ ਵਾਰੀ ਸੱਦੇ ਸੀ। ਇਸ ਵਾਰੀ ਫਿਰ ਆਪਾਂ ਇਹਨਾਂ ਦੇ ਕੋਲੋਂ ਟਾਈਮ ਲਿਆ, ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸੋਹਣੀ ਫੀਡਬੈਕ ਦਿੱਤੀ, ਅਤੇ ਇਸ ਵਾਰੀ ਫਿਰ ਦੁਬਾਰਾ ਤੋਂ ਕੁਲਪ੍ਰੀਤ ਜੀ ਸਾਡੇ ਕੋਲ ਨੇ, ਪ੍ਰੋਫੈਸ਼ਨਲ ਅਕਾਊਂਟੈਂਟ ਨੇ, ਅਤੇ ਆਪਣੇ ਭਾਈਚਾਰੇ ਦੀ ਲੰਮੇ ਸਮੇਂ ਤੋਂ ਮਦਦ ਕਰ ਰਹੇ ਨੇ। ਆਓ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ ਜੀ। ਆਇਆਂ
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ।
0: ਉਹ ਠੀਕ ਠਾਕ ਹੋ?
1: ਹਾਂਜੀ, ਬਹੁਤ ਵਧੀਆ।
0: ਪਿਛਲੇ ਪ੍ਰੋਗਰਾਮ ਦੀ ਕੋਈ ਫੀਡਬੈਕ ਤੁਹਾਨੂੰ ਆਈ ਹੋਵੇ?
1: ਫੀਡਬੈਕ ਜੀ, ਮੇਰੇ ਖਿਆਲ ਨਾਲ ਤਾਂ ਕਾਫੀ ਸਕਸੈਸਫੁਲ ਰਿਹਾ, ਕਾਫੀ ਕੋਸ਼ਿਸ਼ ਕੀਤੀ ਸੀ ਇਨਫੋਰਮੇਸ਼ਨ ਸ਼ੇਅਰ ਕਰਨ ਦੀ, ਤੇ ਕਾਫੀ ਪੋਜ਼ਿਟਿਵ ਫੀਡਬੈਕ ਆਈ ਮੈਨੂੰ।
0: ਗੁੱਡ। ਸੋ ਇਹ ਜਦੋਂ ਫੀਡਬੈਕ ਦਿੰਦੇ ਆ ਨਾ ਸਾਡੇ ਸਰੋਤੇ ਜਾਂ ਦਰਸ਼ਕ, ਤੇ ਫਿਰ ਉਹ ਬੰਦਾ ਹੋਰ એનર્ਜੀ ਲੈ ਕੇ ਆਉਂਦਾ। ਸੋ ਆਪਾਂ ਪਿਛਲੀ ਵਾਰੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇੱਕ ਸਟੇਜ ਤੱਕ ਕਰਕੇ ਆਪਾਂ ਅਪਡੇਟਸ ਸਾਂਝੀਆਂ ਕੀਤੀਆਂ ਵੀ ਕੀ ਕੀ ਹੁਣ ਚੱਲ ਰਿਹਾ, ਕੀ ਕੀ ਅੱਗੇ ਚੱਲ ਕੇ ਚੇਂਜ ਹੋਣੇ ਨੇ, ਕਿਹੜੇ ਕਿਹੜੇ ਫਾਇਦੇ, ਕੀ ਕੀ ਆਪਾਂ ਨੂੰ ਪ੍ਰੋ ਕੌਨਸ ਨੇ। ਅੱਜ ਮੇਰਾ ਇਰਾਦਾ ਹੈ ਕਿ ਆਪਾਂ ਸੁਪਰ ਐਨੂਏਸ਼ਨ 'ਤੇ ਗੱਲ ਕਰੀਏ, ਕਿਉਂਕਿ ਸੁਪਰ ਐਨੂਏਸ਼ਨ ਦਾ ਕਾਫੀ ਜ਼ਿਆਦਾ ਰੌਲਾ ਪੈ ਰਿਹਾ। ਖਾਸ ਤੌਰ ਦੇ ਉੱਤੇ ਮੈਂ ਵੇਖਦਾ ਵੀ ਕੋਵਿਡ ਦੇ ਦਿਨਾਂ ਤੋਂ ਲੈ ਕੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸੁਪਰ ਐਨੂਏਸ਼ਨ ਹੁੰਦਾ ਵਾ ਕੋਈ। ਮੈਂ ਇੰਡੀਆ ਵੀ ਰਿਲਾਈਜ਼ ਕੀਤਾ ਵੀ ਉੱਥੋਂ ਤੱਕ ਵੀ ਪਤਾ ਲੱਗਾ ਵੀ ਸੁਪਰ ਸੁਪਰ ਜੀ ਹੁੰਦੀ ਆ ਕੋਈ ਤੁਹਾਡੇ, ਹੈ ਨਾ, ਅਤੇ ਉੱਥੋਂ ਤੱਕ ਵੀ ਗੱਲਾਂ ਬਾਤਾਂ ਪਹੁੰਚ ਗਈਆਂ। ਅੱਜ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਚਾਹਾਂਗੇ। ਸਭ ਤੋਂ ਪਹਿਲਾ ਸਵਾਲ ਹੀ ਮੇਰਾ ਇਹ ਆ ਕਿ ਸੁਪਰ ਐਨੂਏਸ਼ਨ ਹੈ ਕੀ? ਜੇ ਆਪਾਂ ਸਾਦੇ ਸ਼ਬਦਾਂ 'ਚ, ਮੰਨ ਲਓ ਆਸਟ੍ਰੇਲੀਆ ਤੋਂ ਬਾਹਰ ਬੈਠਾ ਕੋਈ ਇੰਡੀਆ, ਅਮਰੀਕਾ, ਕਿਤੇ ਦੂਰ ਬੈਠਾ ਬੰਦਾ ਸੁਣ ਰਿਹਾ, ਅਤੇ ਉਹਨੂੰ ਆਪਾਂ ਕੀ ਦੱਸਾਂਗੇ, ਹੈ ਕੀ ਹੈ
1: ਸੁਪਰ ਐਨੂਏਸ਼ਨ? ਅਗਰ ਮੈਂ ਸਿੰਪਲ ਟਰਮਸ ਦੇ ਵਿੱਚ ਕਹਾਂ ਤਾਂ ਇਹ ਗੌਰਮੈਂਟ ਵੱਲੋਂ ਲਗਾ ਲਓ ਕਿ ਇੱਕ ਚਲਾਈ ਹੋਈ ਸਕੀਮ ਸੀ, ਜਿਹਦੇ ਵਿੱਚ ਜਿਹਦਾ ਮੇਨ ਜੋ ਮੁੱਖ ਕਾਰਨ ਜੋ ਸੀਗਾ ਉਹ ਤੁਹਾਡੀ ਰਿਟਾਇਰਮੈਂਟ ਦੇ ਲਈ ਸੇਵਿੰਗ, ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਕਰਨਾ ਸੀਗਾ। ਅਤੇ ਜਿਹਦੇ ਵਿੱਚ ਉਹਨਾਂ ਨੇ ਇਹ ਮੇਕ ਸ਼ੋਰ ਕੀਤਾ ਕਿ ਜੇ ਤੁਸੀਂ ਜੋਬ ਕਰਦੇ ਹੋ ਤਾਂ ਤੁਹਾਡਾ ਇੰਪਲੋਇਰ ਕੁਛ ਫਿਕਸਡ ਪਰਸੈਂਟੇਜ ਸਾਈਡ 'ਤੇ ਕਰੇ ਜਿਹੜੀ ਕਿ ਤੁਹਾਨੂੰ ਬੁਢਾਪੇ ਦੇ ਵਿੱਚ ਜਾ ਕੇ ਤੁਹਾਡੇ ਕੰਮ ਆਏਗੀ।
0: ਓਕੇ,
1: ਹਾਂਜੀ। ਸੋ ਇੱਕ ਲਗਾ ਲਓ ਕਿ ਤੁਹਾਡੀ ਸੇਵਿੰਗ ਹੈ ਜਿਹਨੂੰ ਅਸੀਂ ਜ਼ਿਆਦਾਤਰ ਲੋਕ ਦੇਖਦੇ ਵੀ ਨਹੀਂ ਹੈ, ਬਟ ਉਹਨੂੰ ਦੇਖਣਾ ਚਾਹੀਦਾ, ਜਿਹੜਾ ਅਸੀਂ ਅੱਜ ਡਿਸਕਸ ਕਰਾਂਗੇ ਕਿ ਉਹਦੇ ਵਿੱਚ ਕੀ
0: ਕਰਨਾ ਚਾਹੀਦਾ। ਬਿਲਕੁਲ ਵੀ। ਅੱਛਾ, ਇਹ ਸੌਰਟ ਆਫ ਜਿੱਦਾਂ ਆਪਣਾ ਇੰਡੀਆ ਦੇ ਵਿੱਚ ਉਹ ਕਹਿ ਦਿੰਦੇ ਬੰਦਾ ਰਿਟਾਇਰ ਹੋਇਆ ਯਾਰ, ਉਹਨੂੰ TADA ਮਿਲਿਆ, ਇਹ ਉਸ ਕੈਟੇਗਰੀ 'ਚ ਉਹ ਤੋਂ ਵੱਖਰਾ ਕੀ ਇਹਦਾ
1: ਕੰਸੈਪਟ? ਤਾਂ ਵੈਸੇ ਸਿਮਿਲਰ ਹੀ ਆ, ਪਰ ਇਹਦੇ ਵਿੱਚ ਮੇਨ ਇਹੀ ਹੈ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਜੋਬ ਕੀਤੀ, ਤੁਸੀਂ ਹਾਰਡਵਰਕ ਕੀਤਾ, ਅਤੇ ਤੁਹਾਡੇ ਇੰਪਲੋਇਰ ਨੇ ਲਗਾ ਲਓ ਕਿ ਤੁਹਾਡੀ ਜੋ ਸੈਲਰੀ ਪੈਕੇਜ ਰੱਖਿਆ ਉਹਦਾ ਇੱਕ ਫਿਕਸ ਪਰਸੈਂਟੇਜ ਤੁਹਾਡੇ ਫੰਡ ਦੇ ਵਿੱਚ ਜਮ੍ਹਾਂ ਕਰਨਾ, ਜਿਹੜਾ ਕਿ ਹੌਲੀ ਹੌਲੀ ਵੱਧਦਾ ਵੱਧਦਾ ਉਹ ਇਨਫ ਇਕੱਠਾ ਹੋ ਜਾਂਦਾ ਤੁਹਾਡਾ
0: ਬੁਢਾਪੇ
1: ਕੀ ਬੁਢਾਪੇ ਤੱਕ,
0: ਰਿਟਾਇਰਮੈਂਟ ਤੱਕ,
1: ਅਤੇ ਕਿ ਅਗਰ ਤੁਸੀਂ ਸਹੀ ਢੰਗ ਨਾਲ ਉਹਨੂੰ ਮੈਨੇਜ ਕਰਦੇ ਹਾਂ, ਕਈ ਲੋਕ ਗਲਤੀਆਂ ਵੀ ਕਰਦੇ ਨੇ ਉਹ ਅਸੀਂ ਅੱਜ ਡਿਸਕਸ ਕਰਾਂਗੇ, ਪਰ ਜੇ ਤੁਸੀਂ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਰਿਟਾਇਰਮੈਂਟ ਦੇ ਵਿੱਚ ਉਹ ਤੁਹਾਡਾ ਇੱਕ ਬਿਗੈਸਟ ਐਸੈਟ ਬਣ ਕੇ ਨਿਕਲਦਾ
0: ਜੀ,
1: ਅਤੇ
0: ਤੁਹਾਡੇ ਕੰਮ ਆ ਜਾਂਦਾ, ਬੱਚਿਆਂ ਦੇ ਕੰਮ ਆ ਜਾਂਦਾ, ਤੁਹਾਡੇ ਬੁੱਢੇ ਬਾਰੇ ਤੁਹਾਡੇ ਆਪਣੇ ਕੰਮ ਆ ਜਾਂਦਾ। ਸੋ ਅੱਜ ਦੋਸਤੋ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਹੀ ਗੱਲਾਂ ਬਾਤਾਂ ਸਾਰੀਆਂ ਕਰਾਂਗੇ, ਕੀ ਫਾਇਦੇ, ਕੀ ਨੁਕਸਾਨ, ਕੀ ਲੋਕ ਗਲਤੀਆਂ ਕਰਦੇ ਨੇ ਇਹਦੇ ਵਿੱਚ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਸਮਾਂ ਰਹਿੰਦਿਆਂ ਕਰ ਲੈਣੀਆਂ ਚਾਹੀਦੀਆਂ, ਅਤੇ ਹੋਰ ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਮਨਾਂ ਦੇ ਨੇ ਉਹ ਅੱਜ ਆਪਾਂ ਇਹਨਾਂ ਦੇ ਸਾਹਮਣੇ ਰੱਖਾਂਗੇ। ਅੱਛਾ, ਇੱਕ ਚੀਜ਼ ਫਿਰ ਇਹ ਆ ਜਾਂਦੀ ਆ ਵੀ ਹੁਣ ਇਸ ਟਾਈਮ ਦੇ ਉੱਤੇ ਸੁਪਰ ਐਨੂਏਸ਼ਨ ਕਿੰਨੇ ਪਰਸੈਂਟ ਆ ਅਤੇ ਕੌਣ ਕੌਣ ਸੁਪਰ ਐਨੂਏਸ਼ਨ ਲੈਂਦਾ?
1: ਕਰੰਟਲੀ ਆਸਟ੍ਰੇਲੀਆ ਦੇ ਵਿੱਚ 12% ਸੁਪਰ ਐਨੂਏਸ਼ਨ ਹੈਗਾ ਰੇਟ, ਜਿਹੜਾ ਇੰਪਲੋਇਰ ਨੇ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ,
0: ਘੱਟ ਤੋਂ ਘੱਟ
1: ਬਾਰਾਂ ਪਰਸੈਂਟ ਦੇਣਾ ਹੁੰਦਾ। ਕਈ ਇੰਪਲੋਇਰਸ ਵੱਧ ਵੀ ਔਫਰ ਕਰਦੇ ਨੇ, ਜਿਵੇਂ ਲਾ ਲਓ ਕਿ ਇੱਕ ਇਨਸੈਂਟਿਵ ਹੀ ਆ
0: ਜੀ,
1: ਬਟ ਫਿਕਸ ਜੋ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ ਉਹ 12% ਹੈ, ਜਿਹੜਾ ਕਿ ਇੰਪਲੋਇਰ ਨੇ ਆਪਣੇ ਇੰਪਲੋਈਜ਼ ਨੂੰ, ਇਹ ਨਹੀਂ ਮੈਟਰ ਕਰਦਾ ਕਿ ਪਾਰਟ ਟਾਈਮ ਹੈ ਫੁੱਲ ਟਾਈਮ ਕੰਮ ਕਰ ਰਿਹਾ, ਉਹਦੀ ਸੈਲਰੀ 'ਤੇ ਦੇਣਾ। ਈਵਨ ਕੈਜੂਅਲ ਵਰਕਰਸ ਨੂੰ ਵੀ ਮਿਲਦਾ ਆ ਸੁਪਰ।
0: ਅੱਛਾ, ਪਹਿਲੀਆਂ ਦੇ ਵਿੱਚ ਹੁੰਦਾ ਸੀ ਕਿ ਇੱਕ ਸਰਟਨ ਅਮਾਊਂਟ ਆਫ ਪੇ ਤੇ ਉਹਦੇ ਉੱਤੇ ਸੁਪਰੈਨੂਏਸ਼ਨ ਨਹੀਂ ਦੇਣਾ ਪੈਂਦਾ। ਮੇਰੇ ਕੋਲ ਉਹ ਵੀ ਹੁਣ ਖਤਮ ਹੋ ਗਿਆ।
1: ਹਾਂਜੀ ਉਹ ਖਤਮ ਹੋ ਗਿਆ, ਪਹਿਲਾਂ ਹੁੰਦਾ ਸੀ $450 ਤੋਂ ਅਗਰ ਵੱਧ ਹੋਵੇ ਪੇ ਤੁਹਾਡੀ
0: ਜੀ
1: ਤੇ ਫਿਰ ਹੀ ਸੁਪਰ। ਹੁਣ
0: ਪੱਕਾ ਭਾਵੇਂ ਤੁਹਾਡੀ $2 ਪੇ ਆ ਉਹਦਾ ਵੀ ਸੁਪਰ ਜਾਣੇ ਜਾਣਾ।
1: ਹਾਂਜੀ
0: ਅੱਛਾ, ਇਹ ਹਰ ਇੱਕ ਨੂੰ ਮਿਲਦਾ ਜਿਹੜਾ ਵੀ ਕੋਈ ਕੰਮ ਆਸਟ੍ਰੇਲੀਆ ਦੇ ਵਿੱਚ ਕਰ ਰਿਹਾ ਵਾ?
1: ਇੰਪਲੋਈਜ਼ ਨੂੰ ਮਿਲਦਾ ਹੈ, ਇੰਪਲੋਇਰ ਵੱਲੋਂ ਜੋ ਕੰਪਲਸਰੀ ਆ, ਕੈਜੂਅਲ, ਪਾਰਟ ਟਾਈਮ, ਫੁੱਲ ਟਾਈਮ, ਈਵਨ ਕਿ ਅਗਰ ਕੋਈ ਬੰਦਾ ABN ਤੇ ਵੀ ਕੰਮ ਕਰ ਰਿਹਾ ਉਹਦੇ ਵਿੱਚ ਵੀ ਕਈ ਕੇਸਿਸ ਦੇ ਵਿੱਚ ਅਗਰ ਡਿਪੈਂਡ ਕਰਦਾ ਕਿ ਅਗਰ ਉਹ ਬੰਦਾ ਲੇਬਰ ਸਰਵਿਸ ਜਸਟ ਪ੍ਰੋਵਾਈਡ ਕਰ ਰਿਹਾ ਕਿ ਉਹ ਉਹਨੂੰ ਤੁਸੀਂ ਭਾਵੇਂ ਪੇਪਰਾਂ ਦੇ ਵਿੱਚ ਐਜ਼ ਏ ਕੰਟਰੈਕਟਰ ਸ਼ੋਅ ਕਰ ਰਹੇ ਹੋ, ਬਟ ਉਹਦਾ ਮੇਨ ਰੋਲ ਜੋ ਹੈ ਉਹ ਲਾ ਲਓ ਕਿ ਇੱਕ ਡੀਮਡ ਇੰਪਲੋਈ ਹੀ ਹੈ, ਤੁਹਾਡੀਆਂ ਇੰਸਟਰਕਸ਼ਨਸ ਦੇ ਅੰਡਰ ਹੀ ਕੰਮ ਕਰ ਰਿਹਾ ਅਤੇ ਉਹਦਾ ਵੀ ਸੁਪਰਐਨੂਏਸ਼ਨ ਦੇਣਾ ਕੰਪਲਸਰੀ ਆ।
0: ਓਕੇ, ਸੋ ਇਹਦੇ ਵਿੱਚ ਮੈਂ ਸੁਣਿਆ ਵੀ ਕੁਛ ਇੱਕ ਸੂਰਤਾਂ ਦੇ ਵਿੱਚ ਤੁਸੀਂ ਆਪ ਵੀ ਆਪਣੇ ਲਈ ਕੰਟਰੀਬਿਊਟ ਕਰ ਸਕਦੇ ਹੋ। ਮੰਨ ਲਓ ਫੋਰ ਐਗਜ਼ਾਮਪਲ, ਇੱਕ ਤਾਂ ਚੀਜ਼ ਇਹ ਹੈਗੀ ਆ ਕਿ ਜੇ ਤੁਹਾਨੂੰ ਤੁਹਾਡਾ ਇੰਪਲੋਇਰ ਦੇ ਰਿਹਾ ਸੁਪਰਐਨੂਏਸ਼ਨ ਅਤੇ ਤੁਸੀਂ ਆਪਣੇ ਪੱਲਿਓਂ ਵੀ ਥੋੜ੍ਹਾ ਜਿਹਾ ਵੱਧ ਸ਼ਾਇਦ ਆਪੇ ਆਪਣੇ ਅਕਾਊਂਟ 'ਚ ਪਾ ਸਕਦੇ ਹੋ, ਜਾਂ ਤੁਹਾਡਾ ਇੰਪਲੋਇਰ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਜਿੱਦਾਂ ਦੀ ਵੀ ਸੈਟਲਮੈਂਟ ਕੋਈ ਹੋਈ ਹੁੰਦੀ ਆ ਜੋਬ ਦੀ, ਉਹ ਤੁਹਾਨੂੰ ਵੱਧ